0: ਪੰਜਾਬੀ ਲਹਿਰਾ ਸੁਣ ਰਹੇ ਹੋ ਤੁਸੀਂ। ਇੱਕ ਜਾਣਕਾਰੀ ਦੇ ਦਈਏ ਫਿਰ ਤੋਂ, ਇੱਕ ਨਾ ਇਸ ਆਉਣ ਵਾਲੇ ਸੈਟਰਡੇ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਹੈ ਅਨਾਜ ਮਾਰਟ ਗਰੋਸਰੀ ਸਟੋਰ ਦੀ, ਏਅਰਪੋਰਟ 'ਤੇ ਮੇਫੀਲਡ 'ਤੇ ਜਿਹੜਾ ਨਵਾਂ ਪਲਾਜ਼ਾ ਖੁੱਲ੍ਹਿਆ, ਇਹ ਸਟੋਰ ਖੁੱਲ੍ਹ ਚੁੱਕਿਆ, ਅੱਜ ਵੀ ਖੁੱਲ੍ਹਾ ਕੱਲ੍ਹ ਪਰਸੋਂ ਓਪਨ ਹੈ। ਤੁਸੀਂ ਅੱਜ ਕੱਲ੍ਹ ਪਰਸੋਂ ਜਾਓ, $100 ਦੀ ਗਰੋਸਰੀ ਖਰੀਦੋ, ਤੁਹਾਡਾ ਨਾਂ ਇੱਕ ਲੱਕੀ ਡਰੋਅ 'ਚ ਪਾਇਆ ਜਾਊਗਾ ਅਤੇ ਸੈਟਰਡੇ ਨੂੰ ਇਨਾਮ ਕੱਢੇ ਜਾਣਗੇ। ਇੱਕ ਤਾਂ ਬੁਲਟ ਦਾ ਮੋਟਰਸਾਈਕਲ ਕੱਢਿਆ ਜਾ ਰਿਹਾ, ਇੱਕ LED ਸਮਾਰਟ TV, ਬਾਕੀ ਏਅਰ ਫਰਾਈ ਵਰਗੇ ਹੋਰ ਬਹੁਤ ਸਾਰੇ ਇਨਾਮ ਨੇ। 6141 ਮੇਫੀਲਡ ਰੋਡ, ਏਅਰਪੋਰਟ ਰੋਡ, ਮੇਫੀਲਡ, ਅਨਾਜ ਮਾਰਟ ਗਰੋਸਰੀ ਸਟੋਰ। ਇਸ ਆਉਣ ਵਾਲੇ ਸੈਟਰਡੇ ਇਸ ਦੀ ਗ੍ਰੈਂਡ ਓਪਨਿੰਗ ਹੈ, ਤੁਸੀਂ ਸਭ ਨੇ ਆਉਣਾ ਅਤੇ ਸੈਟਰਡੇ 12 ਵਜੇ ਤੋਂ ਬਾਅਦ ਗ੍ਰੈਂਡ ਓਪਨਿੰਗ ਇਸ ਦੀ ਹੋ ਰਹੀ ਹੈ। ਸੋ ਗੈਟ ਰੈਡੀ ਅਤੇ ਪਹੁੰਚਣਾ ਤੁਸੀਂ ਜ਼ਰੂਰ ਹੈ। ਅਤੇ ਇੱਕ ਫਿਲਮ ਵੀ ਆ ਰਹੀ ਹੈ ਯਾਰ ਬਹੁਤ ਸ਼ਾਨਦਾਰ, ਮਿੱਟੀ ਦੇ ਪੁੱਤ।
1: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਜੱਟ ਦੀ ਜੁੱਤੀ ਗੱਲ ਕਰਦੇ ਹਾਂ। ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ। ਦੁਸ਼ਮਣ ਸਟਾਰਿੰਗ ਦੇਵ ਕਰੌਰ, ਸ਼ਰਨ ਕੌਰ, ਵਿਕਰਮਜੀਤ ਵਿਰਕ, ਯੋਗਰਾਜ ਸਿੰਘ, ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ। ਡਾਇਰੈਕਟਿਡ ਬਾਈ ਆਰ ਮਲਕਾਣਾ, 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਪੰਜਾਬੀ ਮੂਵੀ ਮਿੱਟੀ ਦੇ ਪੁੱਤ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ca. ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: Masala Chai by Navigator's Cafe.
3: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
4: Navigator's Cafe, located at northwest corner of Queen Street East and Airport Road in Brampton. They are conveniently open 24/7.
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ, ਵੈਰੀ ਗੁੱਡ। ਜ਼ਰੂਰ ਜ਼ਰੂਰ ਜ਼ਰੂਰ ਲੂਮੀ ਵਾਲੇ ਨੂੰ ਕਾਲ ਕਰੋ ਤੇ ਇੱਕ ਇਹ ਦੋ ਰਿਕੁਐਸਟ ਆਈਆਂ ਸੀ, ਆ ਚੱਕੋ ਇਹਦੀ ਰਿਕੁਐਸਟ ਆਈ ਸੀ ਯਾਰ। ਕਿਆ ਬਾਤ ਹੈ ਸਦੀਕ ਸਾਹਿਬ,

0: ਭਾਈ ਸਾਹਿਬ ਕੀ ਬਾਤ ਹੈ ਓਕੇ ਤੁਹਾਨੂੰ ਨਾ ਕੋਈ ਵੀ ਨੰਬਰ ਚਾਹੀਦੇ ਹੁੰਦੇ ਅਸੀਂ ਨੰਬਰ ਬਹੁਤ ਬੋਲਦੇ ਹਾਂ ਮੈਨੂੰ ਪਤਾ ਬਹੁਤ ਸਾਰੇ ਸਪੋਂਸਰਸ ਦੇ ਨੰਬਰ ਬੋਲੇ ਜਾਂਦੇ ਆ ਥੋੜੇ ਤੋਂ ਕੋਈ ਲਿਖਿਆ ਨਹੀਂ ਜਾਂਦਾ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰਦਿਆ ਕਰੋ ਕਿ ਵੀ ਸਾਨੂੰ ਆਹ ਨੰਬਰ ਚਾਹੀਦਾ ਉਹ ਨੰਬਰ ਚਾਹੀਦਾ ਅਤੇ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ PUN JABILEHRAN ਪੰਜਾਬੀ ਲਹਿਰਾਂ PUN JABILEHRAN ਇੰਸਟਾਗ੍ਰਾਮ 'ਤੇ ਸਾਨੂੰ ਐਨੀ ਟਾਈਮ ਮੈਸੇਜ ਕੀਤਾ ਜਾ ਸਕਦਾ ਸਾਡੇ ਨਾਲ ਸਰਾਸ਼ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਗਵਰਨਮੈਂਟ ਕੋਲੋਂ ਤੁਹਾਨੂੰ ਲੋਨ ਲੈ ਕੇ ਦਿੰਦੇ ਆ ਤਾਂ ਕਿ ਤੁਸੀਂ ਸਟੱਡੀ ਕਰੋ ਸਕਿੱਲ ਡਿਵੈਲਪ ਕਰੋ ਬਹੁਤ ਸਾਰੇ ਲੋਕ ਕਰਨਾ ਤਾਂ ਚਾਹੁੰਦੇ ਆ ਬਟ ਪੈਸਾ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਅਸੀਂ ਨਾ ਵੀ ਕਿੱਥੋਂ ਪੈਸਾ ਲਾਈਏ ਕੋਰਸ ਮਹਿੰਗੇ ਬਹੁਤ ਨੇ ਸਾਡੀਆਂ ਮੋਰਗੇਜਾਂ ਨੇ ਸਾਡਾ ਰੈਂਟ ਹੈ ਸਾਡੀਆਂ ਗਰੋਸਰੀਆਂ ਨੇ ਤੁਹਾਨੂੰ ਲੋਨ ਇੱਕ ਮਿਲਦਾ ਲੋਨ ਲਓ ਸਕਿੱਲ ਡਿਵੈਲਪ ਕਰੋ 0% 0% 'ਤੇ ਲੋਨ ਹੈ ਜਿੱਥੇ ਮਰਜ਼ੀ ਵਰਤੋ ਅਤੇ ਬਾਅਦ 2.5 ਸਾਲਾਂ ਲਈ 0% ਫਿਰ ਬਾਅਦ ਦੇ ਵਿੱਚ ਬਹੁਤ ਮਾਮੂਲੀ ਜਿਹਾ ਇੰਟਰਸਟ ਰੇਟ ਹੈ ਸੋ ਸਰਾਸ਼ ਪਹਿਲਾਂ ਤਾਂ ਵੈਲਕਮ
1: ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬੜਾ ਅੱਛਾ ਸ਼ੋਅ ਚੱਲ ਰਿਹਾ ਅੱਜ ਬੜਾ ਇੰਟਰਸਟਿੰਗ ਹੈ
0: ਅੱਛਾ ਇੰਟਰਸਟਿੰਗ ਹੈ ਲੋਕ ਤਾਂ ਰੋ ਰਹੇ ਯਾਰ ਹਮਾਰੀ ਸ਼ਾਦੀ ਨਹੀਂ ਹੋਈ ਯੇ ਹੁਆ ਵੋ ਹੁਆ
1: ਬੜਾ ਇੰਟਰਸਟਿੰਗ ਥਾ ਮਤਲਬ ਐਸਾ ਲੱਗ ਰਿਹਾ ਕਿ ਮੂਵੀ ਕੇ ਇਨ ਸਭ ਪੇ ਮੂਵੀਜ਼ ਬਣ ਸਕਤੀ ਹੈ
0: ਅੱਛਾ ਮੁਝੇ ਫਿਰ ਡਾਇਰੈਕਟਰ ਬਣਨਾ ਚਾਹੀਏ
1: ਜੀ ਸਹੀ ਕਹਾ ਆਪਨੇ ਬੜੀ ਯੂਨੀਕ ਸਟੋਰੀ ਆ ਰਹੀ ਹੈ
0: ਹਾਂ ਡਾਇਰੈਕਟਰ ਛੱਡੋ ਸਰਾਸ਼ ਯਾਰ ਆਪਕੋ ਤੋ ਯੇ ਕਹੋ ਕਿ ਨਹੀਂ ਨਵੀ ਜੀ ਆਪਕੋ ਤੋ ਐਕਟਰ ਬਣਨਾ ਚਾਹੀਏ
1: ਹਾਂਜੀ ਹਾਂ ਐਕਟਰ ਵੀ ਆਪ ਬਣ ਸਕਤੇ ਹੋ ਸਮਾਰਟ ਟਾਪ ਹੈ
0: ਹਾਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਸੋ ਸਰਾਸ਼ ਪਹਿਲਾਂ ਤਾਂ ਇਹ ਜਿਹੜਾ ਲੋਨ ਹੈ ਆਪਾਂ ਹਮੇਸ਼ਾ ਦੱਸਦੇ ਹੁੰਦੇ ਹਾਂ ਕਿ ਇਹ ਮਿਲ ਜਾਂਦਾ ਤਕਰੀਬਨ ਸਭ ਨੂੰ ਹੀ ਸੋ ਇਹ ਦੱਸੋ ਥੋੜ੍ਹਾ ਜਿਹਾ ਵੀ ਕਿੰਨਾ ਕੁ ਸੌਖਾ ਇਹਦੀ ਅਪਰੂਵਲ ਕਿੰਨੀ ਕੁ ਈਜ਼ਲੀ ਮਿਲ ਜਾਂਦੀ ਹੈ
1: ਹਾਂਜੀ ਇਸਮੇ ਕੋਈ ਮੈਂ ਇਸਮੇ ਲੈ ਕੇ ਕਹਤੇ ਹੈ ਸ਼ੋ ਆਫ ਨਹੀਂ ਕਰ ਰਹਾ ਹਵਾਬਾਜੀ ਨਹੀਂ ਕਰ ਰਹਾ ਇਸਮੇ ਟੱਚ ਵੁੱਡ 99% ਅਪਰੂਵਲ ਰੇਟ ਹੈ
0: ਵਾਹ
1: ਇਹ ਕੋਈ ਟ੍ਰੇਡਿੰਗ ਨਹੀਂ ਹੈ ਕਿ ਆਜ ਆ ਪੈਸੇ ਲਗਾਏ ਕੱਲ ਆਪਕੇ ਪੈਸੇ ਡਬਲ ਹੋਏਗੇ ਨੀਚੇ ਜਾਏਗੇ ਆਏਗਾ ਨਹੀਂ ਆਏਗਾ ਐਸਾ ਕੁਛ ਨਹੀਂ ਹੈ ਸਾਫ ਕਾਮ ਹੈ ਕੋਈ ਡਾਕੂਮੈਂਟ ਨਹੀਂ ਹਿਲਤੇ 50,000 to 1,70,000 ਤੱਕ ਕਾ ਲੋਨ ਆਤਾ ਹੈ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਕਿੱਲ ਡਿਵੈਲਪ ਕਰੇ ਤੇ ਲਾਈਕ ਇਤਨਾ ਜ਼ਿਆਦਾ ਲੋਨ 0% ਪੇ ਆਪਣੇ ਅਕਾਊਂਟ ਮੇ ਡਾਇਰੈਕਟ ਹਾਸਿਲ ਕਰੇ
0: ਹਾਂ ਕੀ ਬਾਤ ਹੈ ਸੋ ਨੰਬਰ ਹੈ ਸਰਾਜ ਦਾ 437-264-3175 ਤੇ ਕਾਲ ਕਰੋ 437-264-3175 ਸਰਾਸ਼ ਨਾਲੇ ਬੜੇ ਲੋਕਾਂ ਨੂੰ ਡਰ ਹੁੰਦਾ ਯਾਰ ਅਸੀਂ ਲੋਨ ਲਵਾਂਗੇ ਸਾਡਾ ਕ੍ਰੈਡਿਟ ਇਫੈਕਟ ਹੋਊਗਾ ਸਾਡਾ ਕ੍ਰੈਡਿਟ ਚੈੱਕ ਹੋਊਗਾ ਸਾਡੇ ਰੈਕਡ ਤੇ ਜਾਊਗਾ ਸੋ ਇਹਦੇ ਬਾਰੇ ਵੀ ਦੱਸਿਓ ਥੋੜ੍ਹਾ
1: ਨਾ ਇਸਮੇ ਜੀ ਕ੍ਰੈਡਿਟ ਪੁੱਲ ਵੀ ਨਹੀਂ ਹੋਤਾ ਚੈੱਕ ਵੀ ਨਹੀਂ ਹੋਤਾ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ ਕੋਈ ਵੀ ਹਮ ਕਿਸੀ ਔਰ ਬੈਂਕ ਫੰਡਿੰਗ ਮੇਂ ਡੀਲ ਨਹੀਂ ਕਰਤੇ ਹਮ ਕਰਤੇ ਨਹੀਂ ਉਹ ਵਾਲਾ ਕਾਮ ਸੋ ਇਹ ਸਾਫ ਗਵਰਨਮੈਂਟ ਫੰਡਿੰਗ ਵਾਲਾ ਕਾਮ ਹੈ ਇਸਮੇ ਆਪਕੇ ਕ੍ਰੈਡਿਟ ਪੇ ਸ਼ੋ ਜ਼ਰੂਰ ਹੋਤਾ ਹੈ ਲੋਨੇ ਵਾਲਾ ਤੋ ਲੇਕਿਨ ਆਪਕਾ ਕ੍ਰੈਡਿਟ ਪੁੱਲ ਨਹੀਂ ਹੋਤਾ ਇਸਮੇ ਆਪਕਾ ਗਾੜੀ ਕਾ ਲੋਨ ਵੀ ਸ਼ੋ ਹੋਤਾ ਹੈ ਵੋ 8-10% ਪੇ ਹੋਗਾ ਯਹਾਂ ਪੇ ਹਮ ਬਾਤ ਕਰ ਰਹੇ 0% ਔਰ 2.5% ਪਰ ਈਅਰ ਕਾ ਲੋਨ ਕੇ ਬਾਰੇ ਮੇਂ ਆਪ ਇਸ ਲੋਨ ਸੇ ਵੋ ਲੋਨ ਪੇ ਕਰ ਦੀਜੀਏ
0: ਵੈਰੀ ਗੁੱਡ ਕੀ ਬਾਤ ਹੈ ਬਿਲਕੁਲ ਸਹੀ ਗੱਲ ਹੈ ਐਂਡ ਬਹੁਤ ਹੀ ਘੱਟ ਇੰਟਰਸਟ ਰੇਟ ਹੈ ਪਹਿਲੇ 2.5 ਸਾਲ 0% ਹੈ ਸਰਸ਼ ਇਸ ਐਜੂਕੇਸ਼ਨ ਫੰਡਿੰਗ ਨੂੰ ਕਿਹੜੀ ਡਿਪਾਰਟਮੈਂਟ ਮੋਨੀਟਰ ਕਰਦਾ
1: ਸਰਵਿਸ ਕੈਨੇਡਾ ਨਾਟ CRA CRA ਸੇ ਲੋਕ ਡਰਤੇ ਹੈ ਸਰਵਿਸ ਕੈਨੇਡਾ ਹੈ ਇਟਸ ਅ ਡਿਫਰੈਂਟ ਡਿਪਾਰਟਮੈਂਟ
0: CRA ਸੇ ਤੋ ਯਾਰ ਹਰ ਇੱਕ ਇਨਸਾਨ ਹੀ ਡਰਤਾ ਹੈ ਸੋ ਸਰਸ਼ ਹੁਣ ਇਕਨੋਮੀ ਬੜੀ ਕਹਿ ਲਓ ਕਿ ਵੋਲੇਟਾਈਲ ਹੈ ਤੇ ਨਾਲ ਇਕਨੋਮੀ ਸਲੋ ਵੀ ਚੱਲ ਰਹੀ ਹੈ ਟ੍ਰੇਡ ਵਾਰ ਵੀ ਹੈ ਤੇ ਗਵਰਨਮੈਂਟ ਦੀ ਫੰਡਿੰਗ ਕਦੋਂ ਚੱਕ ਤੁਹਾਨੂੰ ਲੱਗਦਾ ਕਿ ਚੱਲਦੀ ਰਹੇਗੀ
1: ਦੇਖੇ ਜੀ ਅਭੀ ਲਾਈਕ ਅਭੀ ਕੀ ਨਿਊਜ਼ ਹੀ ਹੈ ਕਿ ਗਵਰਨਮੈਂਟ ਆਪਣੇ ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੀ ਹੈ ਰਾਈਟ ਔਰ ਇੱਕ ਔਰ ਨਿਊਜ਼ ਵੀ ਹੈ ਗਵਰਨਮੈਂਟ ਆਫ ਕੈਨੇਡਾ ਨੇ ਗਾਰੰਟੀ ਕਰਾਏ 831 million ਕਾ ਜੋ ਲੋਨ ਵਰਲਡ ਬੈਂਕ ਯੂਕਰੇਨ ਕੋ ਦੇ ਰਹਾ ਹੈ ਮਤਲਬ ਅਭੀ ਇਕਾਨਮੀ ਇਤਨੀ ਸਲੋ ਹੈ ਗਵਰਨਮੈਂਟ ਆਪਣੇ ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੀ ਯੈਸ ਫਰਕ ਪੜ ਸਕਤਾ ਹੈ ਇਸ ਲਈ ਆਪ ਪੀਛੇ ਨਾ ਰਹੀਏ 50,000 to 1,70,000 ਤੱਕ ਕਾ ਲੋਨ ਗਾਰੰਟੀ ਫ੍ਰੀ ਬਿਨਾਂ ਕਿਸੀ ਗਾਰੰਟੀ ਕੇ 0% ਵਿਆਜ ਪੇ ਹਾਸਿਲ ਕਰੇ ਜਬ ਆਪਕਾ ਦੇਸ਼ ਯੂਕਰੇਨ ਕੋ ਵਰਲਡ ਬੈਂਕ ਸੇ ਆਪਣੀ ਗਾਰੰਟੀ ਪੇ ਲੋਨ ਦਿਲਾ ਸਕਤਾ ਹੈ ਤੋ ਆਪਕੋ ਬਿਨਾਂ ਗਾਰੰਟੀ ਕੇ ਲੋਨ ਦੇ ਲਾ ਰਹਾ ਹੈ ਪੀਛੇ ਨਾ ਰਹੀਏ
0: ਸਰਾਸ਼ ਨੰਬਰ ਐਡਰੈਸ ਐਂਡ ਤੁਹਾਡੀ ਕਿੰਨੀ ਫੀਸ ਹੈ ਜ਼ਰੂਰ ਦੱਸੋ
1: ਬਿਲਕੁਲ ਜੀ ਹਮਾਰੀ ਫੀਸ ਕਮ ਹੋਣੇ ਕੇ ਬਾਅਦ $199 ਹੈ ਕੋਈ ਵੀ ਮੀਠੀ ਬਾਤੇ ਚਲਾਕੀ ਨਹੀਂ ਹੈ 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ ਪ੍ਰੋਪਰ ਆਫਿਸ ਹੈ 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ ਲੋਕ ਆਤੇ ਹਿਚਕ ਹੋਤੀ ਹੈ ਰਾਈਟ ਅਵੇ ਦੇਖਤੇ ਹੈ ਅਪਰੂਵਲਸ ਰਿਟੇਨ ਹੋਤੇ ਹੈ नेक्स्ट बैच स्टार्ट हो रहा है, पीछे ना रहिए, नंबर नंबर नंबर काम होने के बाद कितनी फीस, $200 बस, दैट्स इट, कोई हिडन फीस है ही नहीं। 437-264-3175, 437-264-3175, अभी कॉल करें एस्टीमेट ले, 437-264-3175।
0: 437-264-3175। बहुत शुक्रिया सर, थैंक यू। थैंक यू। सो कुछ कॉल आ रही है, कटियां गईं स्टूडियो च, तुसी कॉल कर रहे हो जरूर करो जी, सदके करो, थोड़ा होल्ड कर लिया करो। नंबर है अपना 905-673-3337, 905-673-3337। नाले अपनी गैस भरा लो, कहते कि दिस इज द बेस्ट। मैं मेक श्योर कर रहा हूं, मैं थोड़ा कुछ गलत ना दसा, एक मिनट माड़े जहा मैनू प्रॉपरली पढ़ लैन दो आर्टिकल। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਓਕੇ ਨਹੀਂ ਸੋਰੀ, ਕਹਿੰਦੇ ਆ ਕਿ ਫਰਾਈਡੇ ਨੂੰ ਗੈਸ ਆਪਣੀ ਫਿਲ ਕਰਾ ਲਿਓ, ਅੱਜ ਗੈਸ 6 ਸੈਂਟ ਅਪ ਜਾਏਗੀ ਤੇ ਫਿਰ ਫਰਾਈਡੇ ਨੂੰ ਕਹਿੰਦੇ ਨੇ ਕਿ ਕਾਫੀ ਜ਼ਿਆਦਾ ਘੱਟ ਜਾਵੇਗੀ, ਅਬਾਊਟ 12 ਸੈਂਟਸ ਲੀਟਰ। ਸੋ ਫਰਾਈਡੇ ਤੱਕ ਉਡੀਕ ਕਰੋ, ਬਹੁਤ ਸਾਰੇ ਲੋਕ ਕਹਿ ਰਹੇ ਆ, ਬਾਕੀ ਤੁਹਾਡਾ ਆਪਣਾ ਇੱਕ ਮੰਨਣਾ ਤੁਸੀਂ ਕਦੋਂ ਭਰਨੀ ਹੈ ਕਦੋਂ ਨਹੀਂ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337। ਇੱਕ ਆਂਟੀ ਦਾ ਫੋਨ ਆਇਆ ਸੀ ਕਿ ਨਾ ਵੀ ਮੇਰੇ ਹਸਬੈਂਡ ਦਾ ਜਨਮ ਦਿਨ ਹੈ, ਗਾਣਾ ਲਾ ਦਿਉ। ਆਂਟੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੂੰ ਤਾਂ ਦੁਬਾਰਾ ਤੋਂ ਕਰਿਓ ਫੋਨ, ਜੇ ਤੁਸੀਂ ਸੁਣ ਰਹੇ ਹੋ ਤਾਂ ਮੈਂ ਲਾ ਦਿੰਦਾ ਕਿਉਂਕਿ ਤੁਹਾਡੇ ਲਈ ਸੀ ਗੀਤ। ਜੇ ਤੁਸੀਂ ਨਹੀਂ ਸੁਣ ਰਹੇ ਹੁਣ ਪ੍ਰੋਗਰਾਮ ਨੂੰ ਫਿਰ ਕੋਈ ਨਾ, ਜਦੋਂ ਤੁਸੀਂ ਸੁਣ ਰਹੇ ਹੋਵੋਗੇ ਉਦੋਂ ਲਾ ਦਾਂਗੇ, ਠੀਕ ਹੈ ਨਾ ਗੱਲ। ਅਤੇ ਜਿਹਦੇ ਲਈ ਗਾਣਾ ਲਾਉਣਾ ਹਾਂ ਤਾਂ ਫਿਰ ਉਹ ਬੰਦਾ ਸੁਣ ਰਿਹਾ ਹੋਵੇ ਤਾਂ ਹੀ ਫਾਇਦਾ, ਹੁਣ ਮੈਂ ਲਾ ਤਾਂ ਉਹ ਬੰਦਾ ਸੁਣ ਨਹੀਂ ਰਿਹਾ ਫਿਰ ਗੱਲ ਨਹੀਂ ਨਾ ਬਣਦੀ। ਗਲੋਬਲ ਕੰਫਰਟ ਏਅਰ, ਤੁਸੀਂ ਫਰਨੈਸ ਬ੍ਰੈਂਡ ਨਿਊ ਲਗਵਾਉਣੀ ਹੈ ਜਾਂ ਫਰਨੈਸ ਦੀ ਕੋਈ ਵੀ ਰਿਪੇਅਰ ਹੈ, ਹੁਣ ਹੀਟ ਨਹੀਂ ਚੱਲ ਰਹੀ, ਤੁਸੀਂ ਯਾਦ ਰੱਖੋ ਇੱਕ ਮੈਸੇਜ ਗਲੋਬਲ ਕੰਫਰਟ ਏਅਰ ਦਾ, ਤੇਜਪਾਲ ਭਾਅ ਜੀ ਨੂੰ ਫੋਨ ਕਰ ਲਓ 416-419-2112, 416-419-2112 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਲਓ ਅਤੇ ਤੁਹਾਡੇ ਲਈ ਤੇਜਪਾਲ ਜੀ ਹਾਜ਼ਰ ਹੈ। ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਵੱਡੇ ਵੱਡੇ ਡਿਸਕਾਊਂਟ ਲੈ ਕੇ ਦਿੰਦੇ ਆ ਅਤੇ ਰੀਬੇਟ ਵੀ ਗਵਰਨਮੈਂਟ ਵੱਲੋਂ ਅਵੇਲੇਬਲ ਹੈ। 483, ਹਾਂਜੀ
2: ਹਾਂਜੀ, ਨਵੀਂ ਭਾਅ ਜੀ ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
2: ਮੈਂ ਕਿਹਾ ਸਾਨੂੰ ਵੀ ਗਾਣਾ ਸੁਣਾ ਦੇ ਨਵੀਂ ਭਾਅ ਜੀ।
0: ਦੱਸੋ ਜੀ।
2: ਉਹਦਾ ਮੈਨੂੰ ਸਿੰਗਰ ਦਾ ਨਾਮ ਹੀ ਯਾਦ ਆ ਰਿਹਾ ਪਰ ਗਾਣਾ ਨਹੀਂ ਹੈਗਾ। ਉਹ ਨਹੀਂ ਨਜ਼ਾਰਾ ਫੋਨ ਤੇ ਜੋ ਮਿਲ ਕੇ ਆਉਂਦਾ ਹੈ,
0: ਆਇਆ ਹੈ ਕਿਹਦਾ ਗਾਣਾ ਸੀ ਇਹ?
2: ਉਹ ਕਿਤੇ ਇਹ ਮੈਨੂੰ ਯਾਦ ਨਹੀਂ ਆ ਰਹੀ ਕੀ ਨਾਮ ਸੀ ਸਿੰਗਰ ਦਾ। ਕਾਫੀ ਕਾਫੀ ਸਾਰੇ ਗਾਣੇ ਇਹਨੇ ਗਾਏ ਨੇ, ਮੈਂ ਉਦੋਂ ਵੀ ਤੁਹਾਨੂੰ ਡਿਸਕਸ ਕੀਤੀ ਤੁਹਾਡੇ ਇਸ ਸਿੰਗਰ ਬਾਰੇ ਜੀ,
0: ਦਲਜੀਤ ਮੱਟੂ
2: ਸ਼ਾਇਦ ਇਹੀ ਨੇ। ਹਾਂਜੀ ਹਾਂਜੀ ਜੀ, ਮੈਂ ਨਾ ਐਕਚੁਲੀ ਉਹ ਸੁਣ ਰਿਹਾ ਸੀ ਇਹਨਾਂ ਦਾ ਇੱਕ ਗਾਣਾ, ਮੈਨੂੰ ਪਿੱਛੇ ਸੁਣਿਆ ਸੀ ਕਿਤੇ। ਉਦੋਂ ਉਹ ਪਹਿਲਾਂ ਤੇ ਕੁੜੀ ਬੋਲਦੀ ਹੁੰਦੀ ਬੜੇ ਪਿਆਰ ਨਾਲ, ਹੈਲੋ ਕੀ ਹੈ ਮੇਰੀ ਜਾਨ ਮੇਰੀ ਸਰਕਾਰ। ਮੈਂ ਸੋਚ ਕੇ ਹੈਰਾਨ ਹੋ ਗਿਆ, ਮੈਂ ਆ ਗਿਆ ਅੱਜ ਕੱਲ ਵੀ ਤਾਂ ਬੋਲ ਸਕਦੀ ਹੈ ਅੱਜ ਕੱਲ ਦੀ ਇੰਨੇ ਪਿਆਰ ਨਾਲ, ਤਾਂ ਕਰਕੇ
0: ਦਲਜੀਤ ਮੱਟੂ ਹੋਣਾ ਦਾ ਉਹ ਬੜਾ ਗਾਣਾ ਚੱਲਿਆ ਸੀ, ਜਾਨੀ ਝੂਠੀ ਝੂਠੀ ਨਿਕਲੀ ਨੀ ਝੂਠਾ ਤੇਰਾ ਪਿਆਰ ਕੁੜੇ, ਬੜਾ ਵਧੀਆ ਗੀਤ ਸੀ ਯਾਰ ਉਹ।
2: ਤੇ ਮੈਂ ਬੜਾ ਸੁਣਿਆ ਜੀ ਅੱਜ ਤੋਂ 10 ਸਾਲ ਪਹਿਲਾਂ, ਬਹੁਤ ਸੁਣਿਆ ਵਾਲਾ ਗਾਣਾ ਤਾਂ ਜੀ
0: ਇਹਨਾਂ ਦਾ ਯਾਰ। ਦਲਜੀਤ ਮੱਟੂ ਹੋਣਾ ਦੇ ਯਾਰ ਹੋਰ ਵੀ ਗਾਣੇ ਚੱਲੇ ਸੀਗੇ, ਮੈਨੂੰ ਯਾਦ ਨਹੀਂ ਆ ਰਿਹਾ ਇੱਕ। ਹਾਂ ਇੱਕ ਇਹ ਵੀ ਯਾਰ ਉਹਨਾਂ ਦਾ ਹੀ ਹੈ, ਕੈਪਟਨ ਨੀ ਮੈਂ ਕੈਪਟਨ ਭੰਗੜੇ ਦਾ ਤੂੰ ਬਣ ਗਿੱਦਿਆਂ ਦੀ ਰਾਣੀ।
2: ਅੱਛਾ ਇਹ ਵੀ ਇਹਨਾਂ ਦਾ ਹੀ ਹੈ, ਇਹ ਵੀ ਇਹਨਾਂ ਦਾ ਹੀ ਹੈ ਨਾ ਮੇਰੇ ਖਿਆਲ ਜੇ ਜਿੱਥੇ ਜਾਂਦੇ ਫੱਟੇ ਚੱਕਦੇ ਪੰਜਾਬੀਆਂ।
0: ਨਹੀਂ ਉਹ ਗਾਣਾ ਇਹਨਾਂ ਦਾ ਉਹ ਸੀਗਾ ਨੀ ਨੀ ਪੰਜਾਬੀਆਂ ਨੂੰ ਕੌਣ ਨਹੀਂ ਜਾਣਦਾ।
2: ਹਾਂ ਪੰਜਾਬੀਆਂ ਨੂੰ ਕੌਣ ਨਹੀਂ ਜਾਣਦਾ ਜੀ,
0: ਕਿੱਥੇ ਚਲੇ ਜਾਂਦੇ ਹਰੇ ਬੰਦੇ।
2: ਸਹੀ ਗੱਲ, ਨਾਲੇ ਤਾਂ ਨਵੀਂ ਮੈਂ ਤੁਹਾਨੂੰ ਦੱਸਦਾ ਵਾਕਈ ਨਾ ਨਵੀਂ ਜਿਹੜਾ 90 ਦਾ ਦੌਰ ਸੀ ਨਾ, ਤੇ 90 ਤੋਂ ਜਦੋਂ ਏਦਾਂ ਦੇ ਗਾਣੇ ਆਉਂਦੇ ਸੀਗੇ, ਅਮਰ ਅਰਸ਼ੀ ਦਾ ਗਾਣਾ ਬੜਾ ਆਇਆ ਸੀਗਾ, ਹਿੱਟ ਬੜਾ ਗਿਆ ਸੀਗਾ, ਪਹਿਲੀ ਮੁਲਾਕਾਤ ਵਿੱਚ ਸੋਹਣੇ ਆ ਨਵੀਂ, ਇੰਨੀਆਂ ਮਨੁੱਖ ਸੀੜੀਆਂ ਘਸਾਈਆਂ ਸੁਣ ਸੁਣ ਕੇ ਹੀ ਨਜ਼ਾਰਾ ਆ ਜਾਂਦਾ ਸੀਗਾ। ਵਾਕਈ 2000 ਤੋਂ ਬਾਅਦ ਵਾਲੇ ਬੱਚੇ ਫੀਲਿੰਗ ਉਹ ਨਹੀਂ ਲੈ ਸਕਦੇ ਜਿਹੜੀ ਅਸੀਂ ਲੈ ਲੈ
0: ਲੈ। ਸਹੀ ਗੱਲ ਤੁਹਾਨੂੰ ਸੁਣਾਉਣੇ ਆ ਯਾਰ, ਇਹ ਗਾਣਾ ਮੈਨੂੰ ਲੱਗਦਾ ਮੈਂ ਸੁਣਿਆ ਨੀ। ਉਹ ਜਿਹੜਾ ਤੁਸੀਂ ਹੁਣੇ ਕਿਹਾ ਵੀ ਉਹਨੇ ਹੀ ਮਿਲਦਾ ਨਜ਼ਾਰਾ ਮਿਲਕ ਜਿਹੜਾ ਮਿਲਕੇ ਫੋਨ ਉਹ ਜੋ ਵੀ ਆ ਫੋਨ ਦਲਜੀਤ ਮੱਟੂ ਸੁਣਦੇ ਸੁਣਦੇ ਵੀਰੇ ਹੋਰ ਸੁਣਾਓ ਕਿਵੇਂ ਲੰਘ ਰਹੀ ਹੈ ਸ਼ਾਮ
2: ਬਸ ਵਧੀਆ ਵਧੀਆ ਨਵੀਂ ਭਾਜੀ ਬਸ ਘਰ ਨੂੰ ਜਾ ਰਹੇ ਸੀਗੇ ਜੀ ਤੇ ਮੈਂ ਆਪਣੇ ਥੋੜੇ ਦਿਨ ਪਹਿਲਾਂ ਕਿਤੇ ਗਿਆ ਸੀ ਬੜੇ ਦਿਨ ਹੋ ਗਏ ਸੀ ਤੁਹਾਡਾ ਪ੍ਰੋਗਰਾਮ ਮਤਲਬ ਮੈਂ ਕਿਤੇ ਆਊਟਰ ਚ ਸੀਗਾ ਤੇ ਸੁਣ ਨਹੀਂ ਪਾਇਆ ਸੀਗਾ ਤੇ ਮੈਂ ਅੱਜ ਸਪੈਸ਼ਲ ਆਇਆ ਮੈਂ ਕਿਹਾ ਪਹਿਲਾਂ ਭਾਜੀ ਦਾ ਪ੍ਰੋਗਰਾਮ ਸੁਣਨਾ ਆ
0: ਕੀ ਬਾਤ ਹੈ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਧੰਨਵਾਦ
2: ਜੀ ਜੀ
0: ਸੁਣੋ ਇੰਜੋਏ ਕਰੋ ਜ਼ਰੂਰ ਲਾਉਂਦੇ ਆ ਤੇ ਗੱਲ ਵੀ ਸਹੀ ਹੈ ਯਾਰ ਫੋਨ ਤੇ ਕਿੱਥੇ ਨਜ਼ਾਰਾ ਆਉਂਦਾ ਜੋ ਮਿਲ ਕੇ ਆਉਂਦਾ ਹੈ ਬਟ ਹੋਵੇ ਯਾਰ ਵੀ ਬੰਦਾ ਜਿਹਨੂੰ ਤੁਸੀਂ ਵਾਕਈ ਮਿਲਣਾ ਚਾਹੁੰਦੇ ਹੋ ਐਵੇਂ ਕੋਈ ਬੰਦਾ ਜਿਹੜਾ ਐਵੇਂ ਨਹੀਂ ਤੁਸੀਂ ਮਿਲਣਾ ਚਾਹੁੰਦੇ ਹੋ ਉਹਦਾ ਚਲੋ ਫੋਨ ਆਉਂਦਾ ਰਹੇ ਉਹੀ ਬਹੁਤ ਹੈ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਓਕੇ ਇੱਕ ਤੁਸੀਂ ਯਾਦ ਰੱਖਣਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਿਚਨ ਐਸੀ ਤਿਆਰ ਕਰਾਓ ਕਿ ਜਿਹੜਾ ਵੀ ਸੱਜਣ ਮਿੱਤਰ ਤੁਹਾਡੇ ਘਰੇ ਆਵੇ ਨਾ ਬਹੁਤ ਦੇਖਦਾ ਰਹੇ ਕਿ ਯਾਰ ਇੰਨੀ ਸੋਹਣੀ ਕਿਚਨ ਹੈ ਸਾਡਾ ਤਾਂ ਜੀ ਕਰਦਾ ਕਿ ਕਿਚਨ 'ਚ ਹੀ ਬੈਠੇ ਰਹੀਏ ਸੋ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ ਐਂਡ ਬਹੁਤ ਹੀ ਟੋਪ ਦੀਆਂ ਕਿਚਨਸ ਜਸਪਾਲ ਰਾਏ ਜੀ ਤਿਆਰ ਕਰਦੇ ਆ ਕਿਚਨ ਕੈਬਨਿਟਸ ਵੈਨਿਟੀਜ਼ ਟੀ ਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਿਆ ਤਾਂ ਨੰਬਰ ਹੈ 416-859-1920 416-859-1920 ਨਿਊ ਹਾਈਟਸ ਕਿਚਨ ਤੇ ਦੋ ਬੋਲ ਸੁਣਦੇ ਆ ਇਸ ਗੇ ਰੀਮਿਕਸ ਹੈ ਥੋੜ੍ਹਾ ਮੈਨੂੰ ਲੱਗਦਾ ਭਾਜੀ ਪਰ ਕੋਈ ਨਾ
3: ਦੇਖ ਲੈਂਦੇ ਆ ਵੇਵਸ ਪੇਸ਼ ਕਰ ਰਹੇ ਨੇ ਇਹੋ ਜਿਹਾ ਸੰਗੀਤ ਜਿਹੜਾ ਦਿਲ ਦੀਆਂ ਗਹਿਰਾਈਆਂ ਨੂੰ ਛੂ ਜਾਂਦਾ
0: ਪਰ ਸ਼ੋਰਟ ਬਹੁਤ ਹੈ ਇਹ ਸਿਰਫ 1 ਮਿੰਟ ਦਾ ਜਿਹੜਾ ਦੂਜਾ ਗਾਣਾ ਇੱਕ ਤਾਂ ਦੋ ਤਿੰਨ ਥੋੜੀਆਂ ਰਿਕੁਐਸਟਾਂ ਵੈਸੇ ਆਈਆਂ ਹੋਈਆਂ ਨੇ ਸਮਾਂ ਲੱਗਿਆ ਉਹ ਵੀ ਲਾ ਦਾਂਗੇ ਦਲਜੀਤ ਮੱਟੂ ਫੋਨ ਉਹ ਨਹੀਂ ਮਿਲਦਾ ਨਜ਼ਾਰਾ ਫੋਨ ਤੇ ਜੋ ਮਿਲ ਕੇ ਆਉਂਦਾ ਹੈ
4: ਹੈਲੋ ਜਾਨ ਕੀ ਹਾਲ ਹੈ ਮੇਰੀ ਸਰਕਾਰ

0: ਹੱਸਣਾ ਗੀਤ ਕਿਆ ਗਾਇਆ ਹੈ। ਤੇ ਅੱਛਾ ਭਾਜੀ, ਤੁਸੀਂ ਉਹ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ, ਕੁੜੀ ਕਹਿੰਦੀ ਹੈ ਜਾਨ ਜਾਨ ਜਾਨ ਵੀ। ਅੱਛਾ ਤੁਸੀਂ ਕਹਿੰਦੇ ਵੀ ਅੱਜ ਕੱਲ੍ਹ ਨਹੀਂ ਇੱਦਾਂ ਬੋਲਦੀਆਂ, ਕਿਉਂ ਨਹੀਂ ਬੋਲਦੀਆਂ? ਲੱਭ ਲਓ ਜਿਹੜੀ ਇੱਦਾਂ ਬੋਲਦੀ ਹੈ, ਬਥੇਰੀਆਂ ਨੇ। ਸੋ ਸਬਜ਼ੀ ਮਾਰਕੀਟ ਰੈਸਟੋਰੈਂਟ, ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਖੁੱਲ ਚੁੱਕੀ ਹੈ, ਵਿਲੀਅਮ ਪਾਰਕਵੇ ਐਂਡ ਟੋਰਬਰਮ, 24 ਘੰਟੇ ਖੁੱਲੇ ਆ, 24 ਘੰਟੇ। ਪਾਓ ਭਾਜੀ 1 ਕਿਲੋ 1 ਫ੍ਰੀ, ਗੰਨੇ ਦਾ ਰਸ 1 ਕਿਲੋ 1 ਫ੍ਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫ੍ਰੀ। ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਟੋਰਬਰਮ, ਵਿਲੀਅਮ ਪਾਰਕਵੇ ਟੋਰਬਰਮ, 1650 ਵਿਲੀਅਮ ਪਾਰਕਵੇ 'ਤੇ ਤੁਸੀਂ ਪਹੁੰਚੋ ਅਤੇ ਸਬਜ਼ੀ ਮਾਰਕੀਟ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਵਿਜ਼ਿਟ ਕਰਿਓ ਅਤੇ 24/7 ਤੁਹਾਡੇ ਲਈ ਓਪਨ ਨੇ। ਹਾਂਜੀ ਵੀਰੇ, 483 ਜੀ। ਤੁਸੀਂ ਇਹੀ ਕਹਿੰਦੇ ਸੀ ਵੀ ਕੁੜੀਆਂ ਵੀ ਜਾਨ ਜਾਨ ਜਾਨ ਵੀ। ਨਾਲ ਤੇ ਤੁਹਾਡਾ ਵਿਆਹ ਹੋਇਆ ਹੋਇਆ?
1: ਵਿਆਹ ਤਾਂ ਹੋਇਆ ਹੋਇਆ ਜੀ,
0: ਤੁਹਾਡੀ ਘਰ ਵਾਲੀ ਨੀ ਤੁਹਾਨੂੰ ਕਹਿੰਦੀ ਜਾਨ ਜਾਨ ਜਾਨ? ਚਲੋ ਥੈਂਕ ਯੂ।
1: ਸੁਣ ਕੇ ਇੰਨੇ ਪਿਆਰ ਨਾਲ ਜਾਨ ਨਾਲ ਬੋਲਦੀ ਹੈ ਯਾਰ, ਇਹੋ ਜਿਹਾ ਕੋਈ ਬਣਦਾ ਕਿ ਨਹੀਂ ਹੁਣ ਅੱਜ ਕੱਲ੍ਹ?
0: ਬਣਦੇ ਆ ਬਸ, ਦੇਖੋ ਤੁਸੀਂ ਯੂ ਨੋ ਜਾਨ ਦੇ ਲਾਇਕ ਵੀ ਤਾਂ ਬਣੋ ਨਾ। ਘਰੇ ਜਾ ਕੇ ਹੁਣ ਲੱਗਦਾ ਹੈ ਕਿ ਇਹਨਾਂ ਨੂੰ ਗਾਲਾਂ ਹੀ ਪੈਣਗੀਆਂ। ਘਰ ਵਾਲੀ ਤੁਹਾਡੀ ਸੁਣ ਲਿਆ ਨਾ ਉਹਨੇ ਪ੍ਰੋਗਰਾਮ ਨੂੰ, ਫਿਰ ਕੀ ਬਣੂਗਾ ਆਪਣਾ? ਓਕੇ, ਫੈਸ਼ਨ ਆਈ ਕਿਊ ਕੱਪੜਿਆਂ ਦਾ ਨੰਬਰ 1 ਸਟੋਰ, ਸੁਣ ਲਓ 2-3 ਡੀਲਾਂ, ਤੁਸੀਂ ਤਾਂ ਆਪ ਹੀ ਭੱਜੇ ਹੀ ਜਾਣਾ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, 1 ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, 1 ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, 1 ਤੁਸੀਂ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, ਅਤੇ ਜਿਹੜੇ ਹੁਣ ਸਾਡੇ ਸੱਜਣ ਇੰਡੀਆ ਨੂੰ ਜਾ ਰਹੇ ਆ, ਇੰਡੀਆ ਦੇ ਟੈਚੀ, 3 ਪੀਸ ਟੈਚੀ ਦਾ ਸੈੱਟ ਸਿਰਫ 149 'ਚ, 6 ਬੈੱਡਸ਼ੀਟ ਸੈੱਟ ਸਿਰਫ $99 'ਚ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, ਨੰਬਰ ਇਜ਼ 9054532225 9054532225। ਹਾਂਜੀ
2: 9181
0: ਹਾਂਜੀ ਬੜੀ ਕਿੱਦਾਂ?
2: ਬਸ ਮੈਂ
0: ਸੁਣੀ ਜਾਂਦੇ ਗਾਣੇ ਸਾਰੇ ਵੈਰੀ ਗੁੱਡ ਕੋਈ ਨਾ ਲਾਉਣੇ ਆ ਵਧੀਆ ਜੇ ਹੋਰ ਕੁਝ ਇੱਕ ਅੱਧਾ ਸੁਣਾਉਣੇ ਆ ਤੁਹਾਨੂੰ ਵਧੀਆ ਜੇ ਹੋਰ। ਤੇ ਥੈਂਕ ਯੂ ਤੁਹਾਡੀ ਕਾਲ ਲਈ, ਹੈਲੋ ਹਾਏ ਲਈ ਕਾਲ ਹੋ ਜਾਂਦੀ ਹੈ, ਇਹੀ ਬੜੀ ਵੱਡੀ ਗੱਲ, ਨਹੀਂ ਤਾਂ ਹੈਲੋ ਹਾਏ ਅੱਜ ਕੱਲ੍ਹ ਕਹਿੰਦੇ ਕਹਿੰਦੇ ਘੱਟ ਹੀ ਹੁੰਦੀ ਆ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਨੇ, ਪ੍ਰਸ਼ਾਂਤ ਹੁਣੇ ਯਾਰ ਮੈਂ ਵੀਰ ਹੁਣਾਂ ਨੂੰ ਅੱਜ ਵੀ ਮਿਲਿਆ, ਇੰਨੇ ਵਧੀਆ ਇਨਸਾਨ ਨੇ। ਤੁਸੀਂ ਕਹੋਗੇ ਭਾਅ ਜੀ ਸ਼ੁਕਰ ਹੈ ਨਵੀਂ ਨੇ ਤੁਹਾਡੇ ਨਾਲ ਮਿਲਾਇਆ, ਯਾਰ ਬਹੁਤ ਮਿਹਨਤ ਨਾਲ, ਬੜੇ ਲਗਨ ਨਾਲ, ਬਹੁਤ ਹੀ ਡਟ ਕੇ ਕੰਮ ਕਰਦੇ ਆ ਯਾਰ ਇਹ। ਸੋ ਤੁਸੀਂ ਕੋਈ ਵੀ ਰੈਨੋਵੇਸ਼ਨ, ਬੇਸਮੈਂਟ ਬਣਵਾਉਣੀ ਆ ਜਾਂ ਕੋਈ ਬਾਥਰੂਮ ਰੈਨੋਵੇਟ ਕਰਾਉਣਾ, ਫਲੋਰ ਨਵੇਂ ਪਾਉਣੇ ਆ, ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ, ਪ੍ਰਸ਼ਾਂਤ ਨੂੰ ਕਾਲ ਕਰੋ। ਐਂਡ ਪੀ ਐਨ ਜੇ ਰੈਨੋਵੇਸ਼ਨ ਹੈ 4373180400 437318040 3183 0318 0300 ਤੇ ਤੁਸੀਂ ਲਾ ਲਓ ਫੋਨ ਅਤੇ ਕਰੋ ਗੱਲਬਾਤ।

0: ਸਾਹਿਬ ਯਾਰ ਕਿਆ ਬਾਤ ਹੈ, ਬਲਵਿੰਦਰ ਸਫਰੀ ਸਾਹਿਬ ਵੀ ਯਾਰ ਕਿਆ ਕਲਾਕਾਰ ਸੀਗੇ ਹੈ, ਸਫਰੀ ਸਾਹਿਬ ਦੇ ਵੀ ਬੜੇ ਵੱਡੇ ਵੱਡੇ ਗੀਤ ਆਏ, ਉਹ ਚੰਨ ਮੇਰੇ ਮੱਖਣਾ ਸੋਹਣਿਆ ਨੀ, ਚੰਨ ਮੇਰੇ ਮੱਖਣਾ ਰਾਹੇ ਰਾਹੇ ਜਾਣ ਵਾਲੀ ਹੈ, ਪੁੱਤ ਸਰਦਾਰਾਂ ਦੇ ਹੈ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਵੀ ਪੁੱਤ ਸਰਦਾਰਾਂ ਦੇ, ਵਾਹ ਓਕੇ। ਅੰਬਰਾਂ ਤੋਂ, ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀ, ਉਹ ਵੀ ਬੜਾ ਵਧੀਆ ਸੀਗਾ। ਸੋ ਪ੍ਰੋਗਰਾਮ ਪੰਜਾਬੀ ਨਾਲ ਖਬਰਾਂ ਲਾਉਂਦੇ ਹਾਂ ਤੁਹਾਡੇ ਲਈ ਬਹੁਤ ਹੀ ਜਲਦ। ਮੈਨੂੰ ਪਤਾ ਖਬਰਾਂ ਦੀ ਉਡੀਕ ਰਹਿੰਦੀ ਹੈ। ਪਹਿਲਾਂ ਯਾਰ ਘਰ ਤਾਂ ਲੈ ਲਓ ਵਧੀਆ ਜਿਹਾ, ਡੇਰੀ ਹਰ ਡੇਰੀ ਉੱਤੇ ਇੰਨੇ ਸਸਤੇ ਟਾਊਨ ਹੋਮ ਆ ਰਹੇ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਠੀਕ ਹੈ, ਤੇ ਪੁੱਛਣਗੇ ਕਿੱਥੋਂ ਨੰਬਰ ਲਿਆ, ਲਿਖ ਦਿਓ ਰੇਡੀਓ ਤੋਂ 7322। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ, ਤੁਸੀਂ ਸੁਣਿਆ ਨੀ, ਮੈਂ ਕਿਹਾ ਜੇ ਤੁਸੀਂ ਸੁਣ ਰਹੇ ਹੋ ਮੈਨੂੰ ਫੋਨ ਕਰੋ, ਕਿਉਂਕਿ ਮੈਂ ਥੋੜੇ ਲੇਟ ਹੋ ਗਏ ਸੀ। ਮੈਂ ਕਿਹਾ ਜੇ ਸੁਣ ਰਹੇ ਹੋ ਤਾਂ ਹੀ ਮੈਂ ਲਾਉਂਗਾ। ਪੱਖਾ ਥੋੜਾ ਜਿਹਾ ਡਾਊਨ ਕਰ ਲਿਆ ਕਰੋ ਜਦੋਂ ਸਾਡਾ ਪ੍ਰੋਗਰਾਮ ਚੱਲਦਾ। ਪੱਖੇ ਨੂੰ ਸੁਣਨਾ ਜਾਂ ਮੈਨੂੰ ਸੁਣਨਾ? ਅੱਛਾ, ਪਹਿਲਾਂ ਤੁਸੀਂ ਇਹ ਦੱਸੋ, ਤੁਸੀਂ ਅੱਜ ਫਿਰ ਹਸਬੈਂਡ ਦੇ ਬਰਥਡੇ ਲਈ ਕੀ ਬਣਾਇਆ?
1: ਬਾਹਰ ਗਏ ਸੀ ਲੰਚ ਤੇ,
0: ਬਹੁਤ ਬਹੁਤ ਜਨਮ ਦਿਨ ਦੀ ਮੁਬਾਰਕਾਂ ਤੇ ਆ ਲੋ।

0: बात है, बहुत बहुत बधाई जी थोड़ा, थैंक यू। तो देखिए मैं लोड करके रखे हुए से, आप भुलते नहीं, इन्नी गल पक्की है कि जे तुसी कहा कुछ, चलो लेट हो सकता दो तीन घंटे, बट कोशिश रहती है कि जरूर पेश करिए। सो ओके, मेक श्योर कर लिए सारे साढ़े मैसेज थोड़े तक पहुँच गए। एक तुसी याद जरूर रखो, राजवंत कौर नूं गड्डियां या घरां दी इंश्योरेंस होने वाली है। राजवंत कौर एक तो यह 25 तो वध कंपनियां नाल डील करते हैं, थोनों एसटीमेट लैके देंगे 25 तो वध कंपनियां तो कोट लैके, तो 30% तक का थोनों राजवंत डिस्काउंट लैके देंगे गड्डियां या घरां दी इंश्योरेंस या कमर्शियल इंश्योरेंस के। राजवंत का नंबर है 6476744735, 6476744735, 6474745 राजवंत कौर दे नाल तुसी गलबात कर लो। एक तुसी याद रखो, जे ना थोड़ी निगाह कमजोर होगी उम्र करके, उन्हां थोड़े कैटरैक्ट ने, कैटरैक्ट लेंस है, वह वीक हो जाते हैं। सो उन्हां दी सर्जरी हुंदी है, बहुत ही सेफ, बहुत सक्सैसफुल सर्जरी है। थोड़ी निगाह है, मैं कहना कमाल दी हो जूगी, जिवें तुसी जिवें निगाह 15-20 साल की उम्र सी उवें हो जूगी। सो उहदे लई डॉक्टर संघेड़ा ते डॉक्टर खान ने थोड़ी बोली बोलते हैं। नंबर है उन्होंने 2899829597 डॉक्टर खान ते डॉक्टर संघेड़ा, याद रखो इन्हों, बंदे थोड़ी जिंदगी बदल देंगे। सो दुआबा ट्रैवल इंडिया जाना, हुण इंडिया दी टिकटां धड़ा धड़ बुक हो रही ने। सो दुआबा ट्रैवल दे अमन ते सौरभ नूं फोन कर लो, ये थोड़े लिए डील है। जिहड़े साडे बजुर्ग की सुन रहे, थोड़े लिए बहुत वधिया, 5-6 महीने ला के आओ पिंड, नवंबर च जाओ ते अप्रैल च मुड़े आओ। टोरंटो टू दिल्ली 2 टैची राउंड ट्रिप, जाओ ते मुड़ाओ 1580 च, बहुत ही लिमिटेड जिहियां सीटां ने। दुआबा ट्रैवल 9057967800, 9057967800, 905-796-7800, 9057967800। ते ढिल्लों वीडियो AM/FM गुरबाणी रेडियो इंडिया लैके जाने वास्ते बहुत वधिया गिफ्ट है, जीते 175 घंटे की गुरबाणी नितनेम शब्द संपूर्ण पाठ है। ढिल्लों वीडियो दे गुरबाणी रेडियो लैके जाओ इंडिया नूं, 905-204-1313, 9052041313। सुनते रहो ते साढ़े तों बाद रेडियो उडान लैके प्रभ संधु वीर हाजिर ने, ते 11 बजे डॉक्टर साहब ते कथोरिया साहब, सवेरे 4 बजे हरजीत जंजुआ जी, सवेरे 5 बजे शमी भट्ठल जी, सवेरे 6 बजे बलजिंदर तंबड़ साहब, ते सवेरे 7 बजे हरवीर जी हाजिर होंदे आ रेडियो चढ़दी कला लैके सवेरे 7 to 8। जुड़े रहा करो, मैं कहना साढ़े प्रोग्रामा दी रीस है किते, बिल्कुल भी नहीं। सो जरूर AM 530 थोड़ी सेवा हाजिर है। खबरों का लाइव बुलेटिन जलंधर तो लैके हाजिर ने प्रोफेसर सुदीप सिंह ढिल्लों।
1: सत श्री अकाल जी, खबरों का ताजा तरीन बुलेटिन। बेअदबी रोकू कानून जो पंजाब सरकार वालों लिया गया सी, उस संबंधी हुण एक होर कार्रवाई हुई है। पंजाब सरकार ने श्री अकाल तख्त साहब के आदेशों की पालना हित जागत जोत श्री गुरु ग्रंथ साहब सतकार सोध एक्ट 2026 संबंधी तालमेल बनाने वास्ते 7 मैंबरी कमेटी का गठन कर दिता है। इस 7 मैंबरी कमेटी बेअदबी विरुद्ध एक्ट के मामलों में श्री अकाल तख्त साहब वालों बनाई गई कमेटी नाल तालमेल करेगी। पंजाब के गृह विभाग के वधीक सकत्तर वालों इस संबंधी हुक्म जारी किए गए। 7 मैंबरी कमेटी में धार्मिक, प्रशासनिक, न्याय खेत्र दीआं प्रसिद्ध हस्तियां नूं शामिल किया गया। इस कमेटी में श्री अकाल तख्त साहब के साबका जथेदार ज्ञानी रघबीर सिंह, दमदमी टकसाल के मुखी ज्ञानी हरनाम सिंह खालसा, संत बाबा सेवा सिंह रामपुर खेड़ा, साबका जस्टिस जसपाल सिंह, साबका जस्टिस गुरबीर सिंह, साबका IPS अधिकारी जतिंदर सिंह औलख और कानूनी अधिकारी प्रीतिंदर पॉल सिंह नूं शामिल किया गया। पंजाब सरकार वालों बनाई गई इस 7 मैंबरी कमेटी श्री अकाल तख्त साहब वालों बनाई गई कमेटी नाल लगातार तालमेल रखेगी और विचार वटांदरा करेगी। इस तरह सुझावों की रिपोर्ट अगलेरी कार्रवाई लई पंजाब सरकार नूं पेश करेगी। भारत ते पाकिस्तान दरमियान पिछले 24 घंटे दौरान उस वेले थोड़ा जा टकराव ਦਾ ਆਲਮ ਬਣ ਗਿਆ ਜਦੋਂ ਪਾਕਿਸਤਾਨ ਦਾ ਇੱਕ ਜਹਾਜ਼ ਭਾਰਤੀ ਜੰਗੀ ਬੇੜੇ ਨਾਲ ਟਕਰਾਇਆ। ਪਾਕਿਸਤਾਨੀ ਜਲ ਸੈਨਾ ਦੇ ਅਧਿਕਾਰੀਆਂ ਦੇ ਇਸ ਕਦਮ ਨੇ ਇੱਕ ਅਜਿਹੀ ਘਟਨਾ ਨੂੰ ਜਨਮ ਦੇ ਦਿੱਤਾ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੇ ਪਹਿਲਾਂ ਤੋਂ ਹੀ ਬੇਹੱਦ ਨਾਜ਼ੁਕ ਸੰਬੰਧਾਂ ਵਿੱਚ ਹੋਰ ਤਣਾਅ ਬਣ ਗਿਆ। ਮੰਗਲਵਾਰ ਸ਼ਾਮ ਨੂੰ ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਉੱਤਰੀ ਅਰਬ ਸਾਗਰ ਵਿੱਚ ਬੇਹੱਦ ਹਮਲਾਵਰ ਢੰਗ ਨਾਲ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ। ਹਾਲਾਂਕਿ ਭਾਰਤੀ ਜੰਗੀ ਬੇੜਾ ਇਸ ਦੌਰਾਨ ਕਾਫੀ ਮਜ਼ਬੂਤ ਹੀ ਰਿਹਾ ਤੇ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ। ਭਾਰਤ ਨੇ ਇਸ ਮਾਮਲੇ ਤੇ ਬੇਹੱਦ ਸਖਤ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਹਾਈ ਕਮਿਸ਼ਨਰ ਨੂੰ ਵਿਦੇਸ਼ੀ ਮੰਤਰਾਲੇ ਵਿੱਚ ਤਲਬ ਕੀਤਾ ਤੇ ਸਖਤ ਵਿਰੋਧ ਪ੍ਰਗਟਾਉਂਦਿਆਂ ਸਪਸ਼ਟ ਕੀਤਾ ਕਿ ਇਸ ਕਾਰਵਾਈ ਨੂੰ ਗੈਰ ਪੇਸ਼ੇਵਰ ਵਤੀਰੇ ਵਜੋਂ ਨਾਮਨਜ਼ੂਰ ਕੀਤਾ ਜਾਵੇਗਾ। ਪੰਜਾਬ ਵਿੱਚ ਕਿਸਾਨਾਂ ਵੱਲੋਂ ਅੱਜ ਫਿਰ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤੇ ਜਾਣ ਉੱਤੇ ਅੱਜ ਭਾਰਤੀ ਸਮੇਂ ਮੁਤਾਬਕ 17 ਸਤੰਬਰ ਨੂੰ ਪੰਜਾਬ ਵਿੱਚ 5 ਥਾਵਾਂ ਉੱਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਸਰਕਾਰ ਨੂੰ ਅੱਜ ਦੁਪਹਿਰ 12 ਵਜੇ ਤੱਕ ਮੰਗਾਂ ਬਾਰੇ ਵਿਚਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਮਜ਼ਦੂਰ ਮੋਰਚਾ ਪਿਛਲੇ 3 ਦਿਨਾਂ ਤੋਂ ਪੰਜਾਬ ਸਰਕਾਰ ਦੇ 9 ਮੰਤਰੀਆਂ ਦੇ ਘਰਾਂ ਅੱਗੇ ਆਪਣੇ ਹੱਕਾਂ ਤੇ ਮੰਗਾਂ ਨੂੰ ਲੈ ਕੇ ਮੋਰਚਾ ਲਾ ਕੇ ਬੈਠਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਅਤੇ ਮੰਗ ਪੱਤਰ ਭੇਜ ਕੇ ਮੰਗਾਂ ਦੇ ਹੱਲ ਲਈ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਗੱਲ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸੇ ਰਵੱਈਏ ਨੂੰ ਵੇਖਦਿਆਂ ਕਿਸਾਨ ਮਜ਼ਦੂਰ ਮੋਰਚਾ ਇਕਾਈ ਪੰਜਾਬ ਨੇ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਠੋਸ ਹੱਲ ਲੱਭੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅੱਜ ਦੁਪਹਿਰ 12 ਵਜੇ ਪੰਜਾਬ ਦੀਆਂ 5 ਥਾਵਾਂ ਉੱਤੇ ਰੇਲ ਆਵਾਜਾਈ ਰੋਕੀ ਜਾਵੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ 18 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਦੀ ਅਗਲੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਸਰਕਾਰ ਦੇ ਰਵੱਈਏ ਦਾ ਜਾਇਜ਼ਾ ਲੈਂਦਿਆਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਦੇਸ਼ ਅੰਦਰ ਆਨਲਾਈਨ ਟ੍ਰਾਂਜੈਕਸ਼ਨ ਖਾਸਕਰ UPI ਉੱਪਰ ਫੀਸ ਲਾਉਣ ਦਾ ਮਸਲਾ ਭਖਦਾ ਜਾ ਰਿਹਾ ਹੈ। ਇਸ ਸੰਬੰਧੀ ਲਗਾਤਾਰ ਬਹਿਸ ਵੀ ਛਿੜ ਗਈ ਹੈ। ਕੇਂਦਰੀ ਖਜ਼ਾਨਾ ਮੰਤਰਾਲੇ ਦੇ 14 ਸਤੰਬਰ ਦੇ ਗਜ਼ਟ ਨੋਟੀਫਿਕੇਸ਼ਨ ਅਤੇ 15 ਸਤੰਬਰ ਦੇ ਮਰਚੈਂਟ ਡਿਸਕਾਊਂਟ ਰੇਟ ਯਾਨੀ ਕਿ MDR ਲਾਉਣ ਨੂੰ ਚੁਣੌਤੀ ਦਿੰਦੇ ਹੋਏ ਹੁਣ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਉਸ ਨੋਟੀਫਿਕੇਸ਼ਨ ਦੇ ਖਿਲਾਫ ਹੈ ਜੋ ਕਿ 2000 ਰੁਪਏ ਤੋਂ ਵੱਧ ਦੇ ਪਰਸਨ ਟੂ ਮਰਚੈਂਟ UPI ਲੈਣ ਦੇਣ ਉੱਤੇ ਚਾਰਜ ਲਾਉਣ ਦੀ ਇਜਾਜ਼ਤ ਦਿੰਦਾ ਹੈ। ਇੱਕ ਵਕੀਲ ਵੱਲੋਂ ਦਾਖਲ ਕੀਤੀ ਗਈ ਇਸ ਪਟੀਸ਼ਨ ਵਿੱਚ ਇਸ ਕਾਰਵਾਈ ਦੀ ਸੰਵਿਧਾਨਿਕ ਵੈਧਤਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਵਿੱਚ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਅਤੇ UPI ਅਤੇ ਸਰਵਿਸਿਜ਼ ਸਟੀਅਰਿੰਗ ਕਮੇਟੀ ਨੂੰ ਵੀ ਧਿਰ ਬਣਾਇਆ ਗਿਆ। ਪਟੀਸ਼ਨ ਪਾਉਣ ਵਾਲੇ ਨੇ ਦਲੀਲ ਦਿੱਤੀ ਹੈ ਕਿ ਇਸ ਦਾ ਸਾਰਾ ਭਾਰ ਅੰਤ ਨੂੰ ਆਮ ਲੋਕਾਂ ਉੱਤੇ ਪੈਣਾ ਯਾਨੀ ਕਿ ਖਪਤਕਾਰ ਉੱਤੇ ਪੈਣਾ। ਅਤੇ ਇਹ ਵੀ ਪੁੱਛਿਆ ਕਿ ਲੈਣ ਦੇਣ ਦੀ ਇਹ ਕਾਰਵਾਈ ਕਿੱਥੋਂ ਤੱਕ ਸੁਰੱਖਿਅਤ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਉੱਪਰ ਦੋਸ਼ ਲਾਉਣ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ। ਉਹਨਾਂ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਕੌਰ ਮਾਨ ਮੁਤਾਬਕ ਮੁਲਜ਼ਮਾਂ ਵੱਲੋਂ ਲਾਏ ਗਏ ਕਥਿਤ ਦੋਸ਼ਾਂ ਨਾਲ ਉਹਨਾਂ ਦੇ ਚਰਿੱਤਰ ਤੇ ਸ਼ੋਹਰਤ ਨੂੰ ਨਾ ਸਿਰਫ ਸਮਾਜਿਕ ਤੌਰ ਉੱਤੇ ਸਗੋਂ ਨਿੱਜੀ ਤੌਰ ਉੱਤੇ ਵੀ ਨੁਕਸਾਨ ਪਹੁੰਚਿਆ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ ਇੱਕ ਵੱਖਰੇ ਮਾਮਲੇ ਵਿੱਚ ਸਿਵਲ ਜੱਜ ਦੀ ਅਦਾਲਤ ਨੇ ਜਸਟਿਸ ਰਿਟਾਇਰਡ ਰਣਜੀਤ ਸਿੰਘ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਉੱਤੇ ਅਗਲੇ ਹੁਕਮਾਂ ਤੱਕ ਸੋਸ਼ਲ ਮੀਡੀਆ ਜਾਂ ਕਿਸੇ ਵੀ ਹੋਰ ਮਾਧਿਅਮ ਉੱਤੇ ਰਿਸ਼ਵਤ ਦੀ ਮੰਗ ਨਾਲ ਸੰਬੰਧਿਤ ਕੇਸ ਬਾਰੇ ਕੋਈ ਵੀ ਅਣਪ੍ਰਮਾਣਿਤ ਅਤੇ ਮਾਣ ਹਾਨੀਯੋਗ ਸਮੱਗਰੀ ਪ੍ਰਕਾਸ਼ਿਤ ਜਾਂ ਸ਼ੇਅਰ ਕਰਨ ਉੱਤੇ ਅੰਤਰਿਮ ਰੋਕ ਲਾਈ ਗਈ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਇਸ ਸੰਬੰਧੀ ਬਕਾਇਦਾ ਕੇਸ ਵੀ ਦਰਜ ਕਰਵਾ ਦਿੱਤਾ ਤੇ ਉਹਨਾਂ ਨੇ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਪਿਛਲੇ ਦਿਨੀ ਮੀਡੀਆ ਵਿੱਚ ਇਸ ਸੰਬੰਧੀ ਜ਼ਿਕਰ ਵੀ ਕੀਤਾ ਸੀ ਤੇ ਇਹਨਾਂ ਆਗੂਆਂ ਨੂੰ ਚੇਤਾਵਨੀ ਵੀ ਦਿੱਤੀ ਸੀ। ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਇੱਕ ਵਿਵਾਦ ਵਿੱਚ ਘਿਰ ਗਏ ਨੇ ਕਿਉਂਕਿ ਉਹਨਾਂ ਦੇ ਖਿਲਾਫ ਜਬਰ ਜਨਾਹ ਦਾ ਇੱਕ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਲੰਘੇ ਕੱਲ ਦਿੱਤੀ ਗਈ ਹੈ। ਇਹ ਕੇਸ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਔਰਤ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਜਿਸਨੇ ਇਹਨਾਂ ਦੋਸ਼ਾਂ ਸੰਬੰਧੀ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ਵੀ ਦਰਜ ਕਰਵਾਏ। ਅਮਰਜੀਤ ਸਿੰਘ ਚਾਵਲਾ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਇਹਨਾਂ ਨੂੰ ਝੂਠੇ ਅਤੇ ਮਨ ਘੜਤ ਕਰਾਰ ਦਿੱਤਾ। ਚਾਵਲਾ ਨੇ ਦੋਸ਼ ਲਾਇਆ ਕਿ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਰਚੀ ਗਈ ਹੈ ਅਤੇ ਕਿਹਾ ਕਿ ਉਹ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨਗੇ। ਇੱਕ ਵੀਡੀਓ ਜਾਰੀ ਕਰਦਿਆਂ ਅਮਰਜੀਤ ਸਿੰਘ ਚਾਵਲਾ ਨੇ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੋਹਾਂ ਅਹੁਦਿਆਂ ਤੋਂ ਆਪਣੇ ਅਸਤੀਫੇ ਦੇ ਦਿੱਤੇ ਨੇ ਅਤੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਕੇਸ ਕਾਰਨ ਉਹਨਾਂ ਦੀ ਪਾਰਟੀ ਲਈ ਕੋਈ ਮੁਸ਼ਕਲ ਖੜੀ ਹੋਵੇ। ਚਾਵਲਾ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਕਿਸੇ ਵੀ ਅਹੁਦੇ ਉੱਤੇ ਵਾਪਸ ਨਹੀਂ ਆਉਣਗੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸੰਬੰਧੀ ਸਮਾਗਮ ਸ਼ੁਰੂ ਹੋ ਗਏ ਨੇ। ਐਤਕੀ ਸਮਾਗਮ 16 ਤੋਂ 18 ਸਤੰਬਰ ਤੱਕ ਕਰਵਾਏ ਜਾ ਰਹੇ ਨੇ ਅਤੇ ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਨੇ। ਬਟਾਲਾ ਪ੍ਰਸ਼ਾਸਨ ਵੱਲੋਂ ਸੁਚਾਰੂ ਢੰਗ ਨਾਲ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਵਿਆਹ ਪੁਰਬ ਦੇ ਸਮਾਗਮ ਵਿੱਚ ਬਟਾਲਾ ਵਿਖੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਅਤੇ ਉਹਨਾਂ ਦੀ ਸਹੂਲਤ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਪ੍ਰਬੰਧ ਕੀਤੇ ਗਏ ਨੇ। ਨਗਰ ਕੀਰਤਨ ਦੇ ਰੂਟ ਸਮੇਤ ਸਮੁੱਚੇ ਬਟਾਲਾ ਸ਼ਹਿਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸ਼ਹਿਰ ਵਿੱਚ ਸੜਕਾਂ ਦੇ ਕਿਨਾਰਿਆਂ ਤੋਂ ਦਰਖਤਾਂ ਦੀਆਂ ਟਾਹਣੀਆਂ ਤੱਕ ਛਾਗੀਆਂ ਗਈਆਂ। ਸਾਫ਼ ਸਫਾਈ ਅਤੇ ਸੀਵਰੇਜ ਦੀ ਸਫਾਈ ਲਈ ਬਣਾਈਆਂ ਟੀਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪਾਵਰਕੌਮ, PWD ਅਤੇ ਸਿਹਤ ਵਿਭਾਗ ਵੱਲੋਂ ਵੀ ਆਪੋ ਆਪਣੇ ਮਹਿਕਮੇ ਨਾਲ ਸੰਬੰਧਿਤ ਕੰਮ ਕੀਤੇ ਗਏ ਨੇ। AI ਦੇ ਖਤਰਿਆਂ ਬਾਰੇ ਦੁਨੀਆ ਭਰ ਵਿੱਚ ਗੱਲ ਹੋਣ ਲੱਗੀ ਹੈ ਜਿੱਥੇ AI ਦੀ ਵਰਤੋਂ ਹੁਣ ਇਸ ਵੇਲੇ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਅਤੇ AI ਸਦਕਾ ਕਈ ਕੰਮ ਸੌਖੇ ਵੀ ਹੋਏ ਨੇ। ਉੱਥੇ ਇਹ ਪਿਛਲੇ ਦਿਨੀ AI ਦੇ ਮਨੁੱਖਾਂ ਲਈ ਆਉਂਦੇ ਸਮੇਂ ਦੌਰਾਨ ਸੰਭਾਵੀ ਖਤਰੇ ਬਾਰੇ ਵੀ ਗੱਲ ਹੋਣ ਲੱਗ ਪਈ ਹੈ। ਹੁਣ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵਿਸ਼ਵ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਤੇਜ਼ੀ ਨਾਲ ਅੱਗੇ ਵੱਧ ਰਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਜਿਹੇ ਖਤਰੇ ਪੈਦਾ ਕਰਦੀ ਹੈ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਗਲੇ ਹਫ਼ਤੇ ਨਿਊਯਾਰਕ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਕੱਠ ਤੋਂ ਪਹਿਲਾਂ ਬੋਲਦਿਆਂ ਗੁਟੇਰੇਸ ਨੇ ਕਿਹਾ ਕਿ ਆਉਣ ਵਾਲੇ ਗਲੋਬਲ ਨੇਤਾਵਾਂ ਨਾਲ ਉਹਨਾਂ ਦੀਆਂ ਗੱਲਬਾਤ ਦਾ ਇੱਕ ਪ੍ਰਮੁੱਖ ਹਿੱਸਾ AI ਹੋਵੇਗੀ। ਐਂਥਰੋਪਿਕ ਖੋਜਕਾਰ ਜੈਕਬ ਕੋਕਸਨ ਦੇ ਪਿਛਲੇ ਹਫ਼ਤੇ ਅਸਤੀਫਾ ਦੇਣ ਤੋਂ ਬਾਅਦ AI ਦੁਆਰਾ ਪੈਦਾ ਹੋਣ ਵਾਲੇ ਸੰਭਾਵੀ ਖਤਰੇ ਬਾਰੇ ਚਿੰਤਾ ਵੱਧ ਰਹੀ ਹੈ। ਜਿਸ ਦਾ ਕਾਰਨ ਇਹ ਸੀ ਕਿ ਉਹਨਾਂ ਕਿਹਾ ਸੀ ਕਿ AI ਬਣਾਉਣ ਵਾਲੇ ਲੋਕ ਗੰਭੀਰਤਾ ਨਾਲ ਵਿਸ਼ਵਾਸ ਕਰਦੇ ਨੇ ਕਿ ਇੱਕ ਦਹਾਕੇ ਦੇ ਅੰਤ ਤੱਕ AI ਮਨੁੱਖ ਲਈ ਵੀ ਖੜਾ ਕਰ ਸਕਦੀ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਅਮੈਰੀਕਾ ਤੇ ਚੀਨ AI ਦੇ ਖਤਰਿਆਂ ਬਾਰੇ ਚਰਚਾ ਕਰਨ ਲਈ ਸਤੰਬਰ ਮਹੀਨੇ

0: ਇਸ ਲਈ ਤਨਖਾਹ ਹੱਦ 15,000 ਰੁਪਏ ਪ੍ਰਤੀ ਮਹੀਨਾ ਸੀ, ਜਿਸ ਨੂੰ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਯਾਨੀ ਕਿ 15,000 ਦੀ ਥਾਂ ਹੁਣ 2,500 ਰੁਪਏ ਮਹੀਨਾ ਤਨਖਾਹ ਤੱਕ ਈਪੀਐਫ ਕਵਰੇਜ ਲਾਜ਼ਮੀ ਹੋਵੇਗੀ। ਸਾਈਬਰ ਠੱਗੀ ਦੇ ਮਾਮਲੇ ਵਿੱਚ ਪਟਿਆਲਾ ਅਤੇ ਮੋਹਾਲੀ ਵਿੱਚ 3 ਥਾਵਾਂ ਉੱਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਪਟਿਆਲਾ ਵਿੱਚ ਚੱਲ ਰਹੇ ਇੱਕ ਫਰਜ਼ੀ ਕਾਲ ਸੈਂਟਰ ਵਿੱਚ 18 ਘੰਟੇ ਈਡੀ ਨੇ ਜਾਂਚ ਪੜਤਾਲ ਕੀਤੀ ਅਤੇ ਪੁਣੇ ਵਿੱਚ ਵੀ ਇੱਕ ਫਰਜ਼ੀ ਕਾਲ ਸੈਂਟਰ ਮਿਲਿਆ ਹੈ। ਮਾਹਲਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਭੰਨ ਤੋੜ ਦੇ ਵਿਰੋਧ ਵਿੱਚ ਲੱਗੇ ਧਰਨੇ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿਚਕਾਰ ਝੜਪ ਹੋ ਗਈ, ਜਿਸ ਵਿੱਚ ਭਾਜਪਾ ਦੇ ਨੇਤਾ ਵਿਜੇ ਸਾਂਪਲਾ ਵੀ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਨੇ। ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਝਗੜੇ ਦੀ ਸ਼ੁਰੂਆਤ ਕਰਨ ਅਤੇ ਮਾਹੌਲ ਵਿਗਾੜਨ ਦਾ ਇਲਜ਼ਾਮ ਲਾਇਆ ਗਿਆ। ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਉੱਤੇ ਰਹਿਣ ਤੋਂ ਬਾਅਦ ਹੁਣ ਸਿਰਸਾ ਡੇਰੇ ਤੋਂ ਰੋਹਤਕ ਦੀ ਸੁਨਾਰੀਆ ਜੇਲ ਪਰਤ ਆਇਆ। ਇਸ ਦਰਮਿਆਨ ਉਸਨੇ ਵਧੇਰੇ ਸਮਾਂ ਸਿਰਸਾ ਡੇਰੇ ਵਿਖੇ ਹੀ ਬਿਤਾਇਆ। ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਵੱਲੋਂ ਲੰਘੇ ਕੱਲ ਬੱਧਨੀ ਕਲਾਂ ਵਿਖੇ ਰੈਲੀ ਕੀਤੀ ਗਈ, ਜਿਸ ਵਿੱਚ ਸੂਬਾ ਸਰਕਾਰ ਨੂੰ ਘੇਰਿਆ ਗਿਆ। ਹਾਲਾਂਕਿ ਇਸ ਵਾਰ ਇਸ ਖੇਤਰ ਲਈ ਯਾਨੀ ਕਿ ਬੱਧਨੀ ਕਲਾਂ ਦੇ ਮੋਗਾ ਦੇ ਇਲਾਕੇ ਲਈ ਸੁਖਬੀਰ ਬਾਦਲ ਵੱਲੋਂ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਬੱਦਲਵਾਈ ਅਤੇ ਮੀਂਹ ਪੈਣ ਦੇ ਆਸਾਰ ਬਣੇ ਨੇ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਭਰ ਵਿੱਚ ਵਿਆਪਕ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਭਾਰਤੀ ਸਮੇਂ ਮੁਤਾਬਕ ਅੱਜ 17 ਸਤੰਬਰ ਦਾ ਦਿਨ ਸ਼ੁਰੂ ਹੋ ਗਿਆ ਹੈ ਅਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਅਤੇ ਅੱਸੂ ਦੇ ਮਹੀਨੇ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ। ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ 3 ਮੈਚਾਂ ਦੀ T20 ਲੜੀ ਦਾ ਤੀਜਾ ਅਤੇ ਅਖੀਰਲਾ ਮੈਚ ਅੱਜ ਸ਼ਾਮੀ ਦਿੱਲੀ ਵਿਖੇ ਖੇਡਿਆ ਜਾਵੇਗਾ। ਭਾਰਤ ਦੀ ਲੜੀ ਪਹਿਲਾਂ ਹੀ ਜਿੱਤ ਚੁੱਕਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: Everyone knows you don't let a kid swim unsupervised. You don't touch a baking tray straight out of the oven.
2: Ouch!
1: You're careful when using a sharp knife.
2: Ah!
1: And you don't drive without a seatbelt.
2: Buckle up!
1: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸ

0: ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
3: ਬਸ ਇੰਨੀ ਗੱਲ

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
4: 647-706-6640। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
6: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
7: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗ ਬ੍ਰੈਂਪਟਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਖੁਰੋ ਦੀ ਪਾਣੀ ਸੱਚ ਹੈ।

0: ਸਤਿਗੁਰ ਹੋਏ ਦਿਆਲ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਨੇ ਗੁਮਨਾਮ। ਗੁਮਨਾਮ ਭਾਈ ਤੂੰ ਦਿਖ ਨਹੀਂ ਰਿਹਾ, ਥੋੜ੍ਹਾ ਜਿਹਾ ਇੱਦਾਂ ਹੋ ਜਾ। ਆਰ ਜੇ ਗੈਵੀ, ਓ ਸੋਰੀ, ਸੋ ਆਰ ਜੇ ਗੈਵੀ ਮੇਰਾ ਸਾਥ ਦੇ ਰਹੇ ਨੇ, ਸੋ ਨਾਮ ਚੇਂਜ ਹੋ ਚੁੱਕਿਆ ਗੈਵੀ ਉਹਨਾਂ ਦਾ, ਸੋ ਗੁਮਨਾਮ ਹੋਣਾਂ ਦਾ, ਸੋ ਗੁਮਨਾਮ ਉਹਨਾਂ ਜ਼ੁਬਾਨ 'ਤੇ ਚੜ੍ਹ ਚੁੱਕਿਆ ਆ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੇ ਘੜੇ ਦੇ ਮੁਤਾਬਕ 9:10 ਹੋ ਚੁੱਕੇ ਆ, ਸੋ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ, ਬੜੇ ਖੂਬਸੂਰਤ ਸੁਨੇਹੇ ਅਤੇ ਬੜਾ ਖੂਬਸੂਰਤ ਜਿਹਾ ਟੋਪਿਕ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਲੈ ਕੇ ਆਏ ਹਾਂ। ਸੋ ਸਟੂਡੀਓ ਦਾ ਸੇਮ ਨੰਬਰ ਰਹਿਣ ਵਾਲੇ ਨੇ 905-673-3337, 905-673-3337। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਸੋ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਆਰ ਜੇ ਗੈਵੀ। ਗੈਵੀ ਕੀ ਹਾਲ ਚਾਲ ਆ?
1: ਬਹੁਤ ਵਧੀਆ ਪ੍ਰਭ ਜੀ, ਤੁਸੀਂ
0: ਠੀਕ ਠਾਕ ਹੋ?
2: ਹਾਂਜੀ, ਮੈਂ ਠੀਕ ਹਾਂ ਪ੍ਰਭ ਜੀ। ਸਭ ਤੋਂ ਪਹਿਲਾਂ ਤਾਂ AM 530 ਸੁਣ ਰਹੇ ਸਾਰੇ ਹੀ ਲਿਸਨਰ ਨੂੰ ਪਿਆਰ ਭਰੀ ਜੀ ਐਨ ਨੂੰ ਬਹੁਤ ਬਹੁਤ ਸਵਾਗਤ। ਮੈਂ ਉਮੀਦ ਕਰਦਾ ਸਾਰੇ ਹੀ ਲਿਸਨਰ ਇਹ ਸ਼ਾਮ ਦਾ ਖੂਬਸੂਰਤ ਜਿਹੜੀ ਅੱਜ ਪਈ ਆ ਇਹਦਾ ਆਨੰਦ ਮਾਣ ਰਹੇ ਹੋਣਗੇ। ਅਤੇ ਕੀ ਲੈ ਕੇ ਆਏ ਪ੍ਰਭ ਜੀ ਅੱਜ?
0: ਦੇਖੋ, ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਤਾਂ ਅਸੀਂ ਲੈ ਕੇ ਆਏ ਹਾਂ, ਸੋ ਅੱਜ ਬੜੀ ਖੂਬਸੂਰਤ ਜਿਹੇ ਵਿਸ਼ੇ 'ਤੇ ਗੱਲਬਾਤ ਕਰਾਂਗੇ। 905-673-3337 905-673-3337 ਸਟੂਡੀਓ ਦੇ ਨੰਬਰ ਰਹਿਣ ਵਾਲੇ ਨੇ। ਸੋ ਗੱਲਾਂ ਬਾਤਾਂ ਜਿੱਥੇ ਆਪਾਂ ਸ਼ੁਰੂਆਤ ਕਰਨ ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੰਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਰੋਇਲ ਪਰਫਿਊਮਸ। ਸੋ ਫੁੱਲਾਂ ਦੀ ਤਰ੍ਹਾਂ ਮੈਂ ਕਹਾਉਣਾ ਅਤੇ ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚਣਾ ਹੈ। $100 ਦੇ 3 ਪਰਫਿਊਮ ਆ, ਦੋਵਾਂ ਦੇ ਨਾਲ ਇੱਕ ਬਿਲਕੁਲ ਫ੍ਰੀ ਆ, ਦੋ ਹੀ ਆ ਵੈਸੇ, $50 ਦਾ ਇੱਕ ਆ, $100 ਦੇ 3 ਆ, ਅਤੇ ਰੇਡੀਓ ਡਾਂ ਦਾ ਰੈਫਰੈਂਸ ਦੇਣ 'ਤੇ ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਸੋ ਰੋਇਲ ਪਰਫਿਊਮ 437-315-0701 ਅਤੇ ਪਰਫਿਊਮ ਵੀ ਲੌਂਗ ਲਾਸਟਿੰਗ ਵਾਲੇ ਆ ਜਿਹੜੇ 8-8 ਘੰਟੇ, 1-2 ਤੁਸੀਂ ਫੁਹਾਰੇ ਜੇ ਮਾਰਨੇ ਤਾਂ ਬਸ 8 ਘੰਟੇ ਫਿਰ ਤੁਸੀਂ ਮਹਿਕਦੇ ਰਹਿਣਾ ਫੁੱਲਾਂ ਵਾਂਗੂ। ਫੁੱਲਾਂ 'ਚ ਵੀ ਇੰਨੀ ਸੁਗੰਧ ਨਹੀਂ ਆਉਂਦੀ ਜਿੰਨੀ ਇਹਨਾਂ ਪਰਫਿਊਮਾਂ 'ਚ ਆਉਂਦੀ ਹੈ ਕਿ ਨਹੀਂ ਕਵੀ?
2: ਬਿਲਕੁਲ ਜੀ, ਬਿਲਕੁਲ,
0: ਹੈ ਨਾ।
2: ਅੱਜ ਜਦੋਂ ਮੈਂ ਕਮਰੇ 'ਚ ਐਂਟਰ ਹੋਇਆ ਪੂਰਾ ਕਮਰਾ ਹੀ ਮਹਿਕਿਆ ਪਿਆ ਸੀ।
0: ਇੱਥੇ ਰੱਖ, ਇਹ ਜ਼ਿਆਦਾ ਹੋ ਗਿਆ। ਸੋ 905-673-3337 ਆਪਾਂ ਉਦਣ ਗੱਲ ਕੀਤੀ ਸੀ ਕਿ ਐਪਰੀਸ਼ੀਏਟ ਕਰਨ ਦੇ ਵਿੱਚ ਅਤੇ ਪੰਪ ਦੇਣ 'ਚ ਕਿੰਨਾ ਕੁ ਫਰਕ ਆ। ਇੱਕ ਹੁੰਦਾ ਪੰਪ ਦੇਣਾ, ਇੱਕ ਹੁੰਦਾ ਕਿਸੇ ਨੂੰ ਕਿਸੇ ਦੀ ਤਾਰੀਫ ਕਰਨਾ, ਤੇ ਤਾਰੀਫ ਦੀਆਂ ਤਹਿ ਲਾ ਦੋ ਪੰਪ ਬਣ ਜਾਂਦੀਆਂ
2: ਜੀ,
0: ਹੈਨਾ। ਸੋ ਤਾਰੀਫ ਤੇ ਪੰਪ ਇਹਦੇ ਵਿੱਚ ਫਰਕ ਆ, ਸੋ ਉਹ ਫਰਕ ਮੇਨਟੇਨ ਰੱਖਿਆ ਕਰੋ। ਸੋ 905-673-3337 ਔਰ ਗੱਲਾਂ ਬਾਤਾਂ ਅਸੀਂ ਕਰ ਰਹੇ ਸੀ, ਸਾਡੇ ਕੋਲ ਦੋ ਵਿਸ਼ੇ ਆ, ਆਪਾਂ ਕਿਤੇ ਗੱਲਬਾਤ ਕਰੀਏ ਇੱਕ ਨਹੀਂ, ਇੱਦਾਂ ਆਪਾਂ ਨਾ ਉਹ ਚੀਜ਼ ਰਿਵੀਲ ਨਹੀਂ ਕਰਨੀ। ਸੋ ਮੈਂ ਅੱਜ ਗੱਲਬਾਤ ਸਿਰਫ ਇੱਕੋ ਹੀ ਵਿਸ਼ੇ 'ਤੇ ਕਰਦਾ, ਮੈਂ ਚਾਹੁੰਦਾ ਪਹਿਲਾਂ ਦੋਨੋਂ ਦੱਸ ਦਈਏ, ਸਰੋਤਿਆਂ ਦੀ ਰਾਏ ਲੈ ਲਈ ਕਿਉਂਕਿ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਾਂਗੇ। ਅੱਜ ਦਾ ਵਿਸ਼ਾ ਜਿਹੜਾ ਆਪਾਂ ਇੱਦਾਂ ਰੱਖਦੇ ਹਾਂ ਕਿ ਨਾ ਦਿਵਾਲੀ ਆ ਰਹੀ ਆ, ਦੁਸਹਿਰਾ ਵੀ ਆ ਰਿਹਾ, ਹੁਣ ਤਾਂ ਸ਼ਾਇਦ ਕੁਛ ਹਿੰਦੂ ਭਾਈਚਾਰੇ ਨਾਲ ਰਿਲੇਟਡ ਕੁਛ ਤਿਉਹਾਰ ਵੀ ਚੱਲਦੇ ਪਏ ਆ, ਹੈ ਨਾ, ਗਣੇਸ਼ ਪੂਜਾ ਦਾ
2: ਚੱਲਦੀ ਪਈ ਆ,
0: ਉਹ ਚੱਲਦੀ ਪਈ ਆ। ਸੋ ਬਹੁਤ ਸਾਰੇ ਇੱਦਾਂ ਦੇ ਨਾ ਤਿਉਹਾਰ ਆ ਜਿਹੜੇ ਸਾਨੂੰ ਇੰਸਟਾਗ੍ਰਾਮ ਤੋਂ ਪਤਾ ਲੱਗਦੇ ਆ, ਅਤੇ ਪਹਿਲਾਂ ਤੁਸੀਂ ਇਹ ਚੀਜ਼ ਨੂੰ ਰਿਲੇਟ ਕਰਦੇ ਹੋ ਕਿ ਜਦੋਂ ਪਹਿਲਾਂ ਦਿਵਾਲੀ ਆਉਣੀ ਤਾਂ 2-2-3-3 ਮਹੀਨੇ ਪਹਿਲਾਂ ਪਲਾਨਿੰਗਾਂ ਸ਼ੁਰੂ ਹੋ ਜਾਂਦੀਆਂ ਸੀਗੀਆਂ,
2: ਤਿਆਰੀਆਂ,
0: ਵੀ ਪਟਾਕੇ ਕਿਹੜੇ ਲੈਣੇ ਆ, ਕਿੱਥੋਂ ਕਿਹੜੀ ਮੰਡੀ 'ਚੋਂ ਲੈ ਕੇ ਆਉਣੇ ਆ, ਅਤੇ ਬਾਪੂ ਨੂੰ ਕਿਵੇਂ ਪਟਾਉਣਾ ਆ, ਅਤੇ ਪਟਾਕੇ ਵਾਲਾ ਇੱਕ ਪਿਸਤੌਲ ਹੁੰਦਾ ਸੀ ਉਹ ਵੀ ਲੈਣਾ, ਚੱਕਰੀਆਂ ਵੀ ਲੈਣੀਆਂ, ਹੈ ਨਾ। ਸੋ ਐਕਸ ਵਾਈ ਜ਼ੈਡ ਬਹੁਤ ਸਾਰੇ ਤਿਉਹਾਰ ਹੁੰਦੇ ਸੀ, ਮੇਲਾ ਹੁੰਦਾ ਸੀਗਾ, ਤੁਹਾਡੇ ਆਸ ਪਾਸ ਬਹੁਤ ਮੇਲੇ ਲੱਗਦੇ ਹੋਣੇ ਆ, ਸੋ ਉਹਨਾਂ ਮੇਲਿਆਂ 'ਤੇ ਜਾਣ ਬਾਰੇ ਵੀ ਘਰਦਿਆਂ ਨੂੰ ਬੜਾ ਪਟਾਉਣਾ ਪੈਂਦਾ ਸੀ। ਕਈ ਵਾਰੀ ਤਾਂ ਘਰ ਦੇ ਈਜ਼ਲੀ ਤੁਹਾਡੇ ਆਪਦੇ ਟਰੈਕਟਰ ਟਰਾਲੀ ਜਾਂਦੇ ਸੀ, ਉਹ ਗੱਲ ਵੱਖਰੀ, ਮੱਸਿਆ ਵਾਲੇ ਮੇਲੇ ਹੁੰਦੇ, ਕਈ ਕਈ ਇੱਕ ਮੇਲੇ ਹੁੰਦੇ ਸਾਲ ਬਾਅਦ ਆਉਂਦੇ ਸੀ ਜਿਹੜੇ, ਉਹਨਾਂ ਮੇਲਿਆਂ ਦਾ ਬੜਾ ਚਾਅ ਹੁੰਦਾ ਸੀਗਾ। ਦੁਸਹਿਰੇ 'ਤੇ ਜਾਣ ਦਾ ਬੜਾ ਚਾਅ, ਦੁਸਹਿਰੇ ਦੀਆਂ ਵੀ ਪਲਾਨਿੰਗਾਂ ਯਾਰਾਂ ਦੋਸਤਾਂ ਨੇ ਇੱਦਾਂ ਹੀ ਕਰਨ ਲੱਗ ਜਾਣੀਆਂ, ਹੈ ਨਾ। ਸੋ ਕਹਿਣ ਦਾ ਮਤਲਬ ਆ ਕਿ ਉਦੋਂ ਨਾ, ਜੇ ਆਪਾਂ 80s 90s ਦੀ ਗੱਲ ਕਰੀਏ ਜਾਂ ਥੋੜ੍ਹੇ ਜਿਹੇ ਹੋਰ ਪਿੱਛੇ ਚੱਲ ਜਾਈਏ ਜਾਂ 2000 ਤੱਕ ਦੀ ਵੀ ਗੱਲ ਕਰੀਏ, ਉਹਦਾ ਪ੍ਰੋਗਰਾਮ, ਜਿਹੜੇ ਪ੍ਰੋਗਰਾਮ ਹੁੰਦੇ ਸੀ, ਜਾਂ ਈਵਨ ਕਿ ਵਿਆਹ ਹੀ ਲੈ ਲਓ ਗੁਮਨਾਮ, ਵਿਆਹ ਹੁੰਦਾ ਸੀ ਨਾ ਤੁਹਾਡੇ ਰਿਸ਼ਤੇਦਾਰਾਂ ਦੇ, ਚਾਚੇ ਮਾਮੇ ਤਾਏ ਦਾ, ਅਤੇ ਉਹਦੀ ਵੀ 2-3 ਮਹੀਨੇ ਪਹਿਲਾਂ ਪਲਾਨਿੰਗ ਸ਼ੁਰੂ ਹੋ ਜਾਂਦੀ ਸੀ
2: ਮੈਨੂੰ,
0: ਬਈ ਕੀ ਕਰਾਂਗੇ, ਕਿਹੜਾ ਕੁੜਤਾ ਝੱਗਾ ਪਾਵਾਂਗੇ, ਕਿਹੜਾ ਪਜਾਮਾ ਪਾਵਾਂਗੇ। ਅੱਛਾ, ਝੱਗਾ ਵੀ ਨਹੀਂ ਪਤਾ ਹੋਣਾ ਕੀ ਹੁੰਦਾ, ਝੱਗਾ ਕੀ ਹੁੰਦਾ, ਹੈਨਾ,
2: ਮੈਨੂੰ ਪਤਾ
0: ਪਤਾ। ਸੋ ਇੱਦਾਂ ਨਾ ਇਹ ਚੀਜ਼ਾਂ, ਮਤਲਬ ਹੁਣ ਇਹਨਾਂ ਚੀਜ਼ਾਂ ਨੂੰ ਕਿਵੇਂ ਅੱਜ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ, ਕਿਵੇਂ ਆਪਾਂ ਇਹਨਾਂ ਚੀਜ਼ਾਂ ਦੀ ਗੱਲਬਾਤ ਕਰ ਸਕਦੇ ਹਾਂ ਕਿ ਕਿਉਂ ਅੱਜ ਕੱਲ੍ਹ ਚੀਜ਼ਾਂ ਸਾਨੂੰ ਸਪੈਸ਼ਲ ਨਹੀਂ ਲੱਗਦੀਆਂ, ਕਿਉਂ ਅਸੀਂ ਇਹਨਾਂ ਤਿਉਹਾਰਾਂ ਨੂੰ ਪਹਿਲਾਂ ਵਾਂਗੂ ਮਨਾ ਨਹੀਂ ਪਾਉਂਦੇ, ਉਤਸ਼ਾਹ ਨਹੀਂ ਹੈਗਾ, ਐਕਸਾਈਟਮੈਂਟ ਨਹੀਂ ਹੁੰਦੀ ਬਹੁਤੀ ਜ਼ਿਆਦਾ। ਉਹ ਆਹ ਤਿਉਹਾਰ ਆ ਗਿਆ, ਚਲੋ ਆ ਗਿਆ, ਇਟਸ ਓਕੇ, ਆਪਾਂ ਪੂਰਤੀ ਜੀ ਕਰ ਦਿੰਦੇ, ਖਾਣਾ ਪੂਰਤੀ ਜੀ ਕਰ ਦਿੰਦੇ ਹਾਂ। ਸੋ ਅੱਜ ਕੱਲ੍ਹ ਜਿਹੜੇ ਤਿਉਹਾਰ ਹੁੰਦੇ ਅਤੇ ਜਿਹੜੇ ਬਚਪਨ ਦੇ ਵਿੱਚ ਅਸੀਂ ਤਿਉਹਾਰ ਮਨਾਏ ਸੀ, ਉਹਨਾਂ ਦਾ ਅਤੇ ਅੱਜ ਦਾ ਕੀ ਫਰਕ ਆ? ਉਦੋਂ ਤਾਂ ਯਾਰ ਪੈਸੇ ਵੀ ਨਹੀਂ ਹੁੰਦੇ ਸੀ, ਫਿਰ ਵੀ ਇੰਨਾ ਚਾਅ ਹੁੰਦਾ ਸੀਗਾ। ਅੱਜ ਕੱਲ੍ਹ ਤਾਂ ਸਾਡੇ ਕੋਲ ਪੈਸੇ ਬੜੇ ਆ, ਅਸੀਂ ਹਰ ਤਿਉਹਾਰ ਨੂੰ ਮਨਾ ਸਕਦੇ ਹਾਂ। ਜਿਹੜੀਆਂ ਚੀਜ਼ਾਂ ਖਰੀਦਣ ਵਾਸਤੇ ਉਦੋਂ ਸਾਡੇ ਕੋਲ ਪੈਸੇ ਨਹੀਂ ਸਨ ਜੁੜਦੇ, ਉਹ ਚੀਜ਼ਾਂ ਲੈਣ ਵਾਸਤੇ ਅੱਜ ਕੋਲ ਬਹੁਤ ਪੈਸੇ ਨੇ, ਪਰ ਅਸੀਂ ਉਹ ਚੀਜ਼ਾਂ ਦਾ ਆਨੰਦ ਹੀ ਨਹੀਂ ਲੈ ਸਕਦੇ। ਅੱਜ ਅਸੀਂ ਉਹ ਖਰੀਦ ਵੀ ਲਈਏ, ਉਹ ਚਾਅ ਹੀ ਨਹੀਂ ਚੜ੍ਹਨਾ, ਕਿਉਂ ਕਿਉਂ ਉਹਨਾਂ ਚੀਜ਼ਾਂ ਦਾ ਚਾਅ ਨਹੀਂ ਰਹਿ ਗਿਆ, ਕਿਉਂ ਉਹਨਾਂ ਤਿਉਹਾਰਾਂ ਦੀ ਜਿਹੜੀ ਐਕਸਾਈਟਮੈਂਟ ਨਹੀਂ ਰਹਿ ਗਈ, ਕਿਉਂ? ਕੀ ਤੁਹਾਨੂੰ ਓਨੀ ਐਕਸਾਈਟਮੈਂਟ ਹੁੰਦੀ ਆ ਦਿਵਾਲੀ, ਦੁਸਹਿਰਾ, ਗੁਰਪੁਰਬ ਜਾਂ ਵਿਆਹ ਹੋਵੇ ਤੁਹਾਡੀ ਰਿਸ਼ਤੇਦਾਰੀ 'ਚ ਬਹੁਤ ਨੇੜੇ, ਹੈ ਨਾ, ਅਤੇ ਸਾਡੇ ਕੋਲ ਸੱਚੀ ਪੈਸੇ ਹੈ ਨਹੀਂ? ਹਾਂਜੀ, ਸਾਡੇ ਕੋਲ ਵੀ ਹੈ ਨਹੀਂ, ਸੋ ਹੈਗੇ ਆ, ਪਰ ਇੰਨੇ ਨਹੀਂ ਹੈਗੇ ਜਿੰਨੇ, ਦੇਖੋ 2 ਤਰ੍ਹਾਂ ਦਾ ਪੈਸੇ ਹੋਣੇ ਚਾਹੀਦੇ ਆ। ਸੋ ਟਿਕਟੋਕ ਵਾਲਿਆਂ ਵੱਲ ਨਹੀਂ ਵੇਖਣਾ, ਫਿਰ ਇੱਧਰ ਮੈਂ ਮੁੱਦੇ 'ਤੇ ਉਲਝ ਜਾਂਦਾ ਹਾਂ। ਸੋ ਟਿਕਟੋਕ 'ਤੇ ਬਹੁਤ ਅਜੀਬ ਅਜੀਬ ਜਿਹੇ ਸਵਾਲ ਆਉਂਦੇ ਆ, ਸੋ ਫਿਰ ਮੁੱਦੇ 'ਤੇ ਭੜਕ ਜਾਈਦਾ। ਸੋ ਪੈਸੇ ਹੈਗੇ ਆ, ਇੱਦਾਂ ਕਹਿਣਾ ਹੈ ਨਹੀਂ ਕਹਿਣਾ। 905-673-3337। ਅੱਛਾ, ਇਹ ਜਿਹੜੀਆਂ ਮੈਂ ਵਿੱਚੋਂ ਉਲਝ ਉਲਝ ਜਿਹੀਆਂ ਗੱਲਾਂ ਕਰ ਜਾਂਦਾ, ਇਹ ਟਿਕਟੋਕ 'ਤੇ ਮੈਂ ਕਮੈਂਟ ਪੜ੍ਹਦਾ ਹੁੰਦਾ, ਐਂ ਨਾ ਕਿਉਂਕਿ ਪ੍ਰਭ ਜੀ ਕੁਛ ਵੀ ਬੋਲ ਰਹੇ ਆ। ਸੋ 905-673-3337 ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਕਿਉਂਕਿ ਜਿਹੜੇ ਤਿਉਹਾਰ ਆ ਉਹਨਾਂ ਦਾ ਜਿਹੜੀ ਐਕਸਾਈਟਮੈਂਟ ਕਿਉਂ ਨਹੀਂ ਰਹਿ ਗਈ ਅੱਜ ਕੱਲ੍ਹ? ਬਿਜ਼ੀ ਹੋ ਗਏ ਹਾਂ, ਜਾਂ ਆਪਾਂ ਉਹ ਜਿਹੜੇ ਸਮੇਂ 'ਚੋਂ ਲੰਘ ਆਏ ਹਾਂ ਉਹ ਗੋਲਡਨ ਪੀਰੀਅਡ ਸੀ, ਕਿਉਂ ਨਹੀਂ? ਕੋਈ ਕਾਰਨ ਤਾਂ ਹੋਊਗਾ। ਗੁਮਨਾਮ,
2: ਮੈਂ ਜੀ ਇੱਥੇ ਬੋਲਣਾ ਚਾਹੂੰਗਾ,
0: ਬੋਲੋ,
2: ਕਿ ਮੈਨੂੰ ਜੋ ਪਰਸਨਲੀ ਲੱਗਦਾ, ਕਿਉਂਕਿ ਤਿਉਹਾਰ ਦਾ ਜਿਹੜਾ ਚਾਅ ਵਾ, ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਆਪਾਂ ਆਪਣੇ ਪਰਿਵਾਰਾਂ ਤੋਂ ਕਿਤੇ ਨਾ ਕਿਤੇ ਦੂਰ ਬੈਠੇ ਹਾਂ, ਤਾਂ ਮੈਨੂੰ ਅਕਸਰ ਇਹ ਲੱਗਦਾ ਵੀ ਜਿਹੜਾ ਕੋਈ ਖੁਸ਼ੀ ਦੀ ਚੀਜ਼ ਹੁੰਦੀ ਆ ਉਹ ਪਰਿਵਾਰ ਨਾਲ ਹੀ ਸਾਂਝੀ ਹੁੰਦੀ ਹੈ।
0: ਓਕੇ,
2: ਆਪਾਂ ਆਪਣੀ ਫੈਮਿਲੀ ਨਾਲ ਹੀ ਜ਼ਿਆਦਾ ਚਾਅ ਨਾਲ ਉਹ ਮਨਾ ਸਕਦੇ ਹਾਂ, ਨਾ, ਤਾਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਫੈਮਿਲੀ ਦਾ ਦੂਰ ਹੋਣਾ ਇੱਕ ਵੱਡਾ ਰੀਜ਼ਨ ਆ,
0: ਇੱਕ ਕਾਰਨ ਹੋ
2: ਸਕਦਾ ਤਿਉਹਾਰਾਂ ਦਾ। ਹਾਂ,
0: ਪਰ ਜੇ ਤੁਸੀਂ ਪੰਜਾਬ ਹੁੰਦੇ ਉਦੋਂ ਤੁਹਾਨੂੰ ਤਿਉਹਾਰਾਂ ਦੀ ਇੰਨੀ ਐਕਸਾਈਟਮੈਂਟ ਹੋਣੀ ਸੀ? ਅੱਜ ਪੰਜਾਬ ਦੇ ਵਿੱਚ ਮੰਨ ਲਓ ਸਾਡੇ ਭੈਣ ਭਰਾ ਬੈਠੇ,
2: ਅੱਜ ਦੇ ਮਾਹੌਲ ਥੋੜੇ ਹੋਰ ਹੋ ਜਾਂਦੇ। ਮੈਂ ਇਹ ਸਮਝਦਾ ਕਿ ਆਪਾਂ ਜਿਹੜੇ ਏਜ ਦੇ ਨਾਲ ਨਾ ਸੋਸਾਇਟੀ ਜਿਵੇਂ ਆਪਾਂ ਦੀ ਚ ਰਹਿ ਰਹੇ ਹਾਂ, ਵਿਚਰਦੇ ਹਾਂ, ਆਪਾਂ ਥੋੜਾ ਜਿਹਾ ਸਿਆਣਾ ਦਿਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਨੂੰ ਉਹ ਤਿਉਹਾਰ ਇੰਜੋਏ ਕਰਨਾ, ਪਟਾਕੇ ਬਣਾਉਣ ਜਾਂ ਨਿੱਕੇ ਨਿੱਕੇ ਚੀਜ਼ਾਂ, ਉਹ ਬਚਪਨਾ ਲੱਗਣ ਲੱਗ,
0: ਜਿਹੜੀ ਨਿੱਕੇ ਨਿੱਕੇ ਚੀਜ਼ਾਂ 'ਚ ਖੁਸ਼ੀ ਮਿਲਦੀ ਸੀ, ਉਹ ਅੱਜ ਵੱਡੀਆਂ ਚੀਜ਼ਾਂ ਨਹੀਂ ਮਿਲਦੀ,
2: ਉਹ ਸੋਸਾਇਟੀ ਦੇ ਨਜ਼ਰ 'ਚ ਹੁਣ ਉਹ ਚੀਜ਼ਾਂ ਬਚਪਨਾ ਬਣ ਗਈਆਂ ਇੱਕ ਹਿਸਾਬ ਦੀਆਂ।
0: ਸੋ ਬਿਲਕੁਲ ਜੀ, ਗੱਲਬਾਤ ਕਰ ਰਹੇ ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਤਿਉਹਾਰ ਆ, ਤਿਉਹਾਰ ਤਾਂ ਉਹੀ ਆ, ਐਕਸਾਈਟਮੈਂਟ ਕਿਉਂ ਖਤਮ ਹੋ ਗਈ ਆ? ਸੋ ਇਸ 'ਤੇ ਗੱਲਬਾਤ ਕਰ ਰਹੇ ਹਾਂ। ਤੁਹਾਡਾ ਕੋਈ ਪੁਆਇੰਟ ਆਫ ਵਿਊ ਹੈਗਾ ਕਿ ਅਸੀਂ ਸਿਆਣੇ ਹੋ ਗਏ ਹਾਂ, ਲੋੜ ਤੋਂ ਪਹਿਲਾਂ ਮਚਿਓਰ ਹੋ ਗਏ ਹਾਂ, ਜਾਂ ਸਾਡੀਆਂ ਜਿਹੜੀਆਂ ਖੁਸ਼ੀਆਂ ਸੀ ਉਹ ਵੱਡੀਆਂ ਹੋ ਗਈਆਂ ਆ, ਉਹ ਛੋਟੀਆਂ ਖੁਸ਼ੀਆਂ ਸਾਨੂੰ, ਤਿਉਹਾਰਾਂ ਵਾਲੀਆਂ ਖੁਸ਼ੀਆਂ ਸਾਨੂੰ ਬਹੁਤ ਛੋਟੀਆਂ ਲੱਗਦੀਆਂ? ਨਾਲ ਦੀ ਨਾਲ ਇਸ ਪ੍ਰੋਗਰਾਮ ਦੇ SSC ਨੂੰ ਤੁਹਾਡੇ ਤੱਕ ਲੈ ਕੇ ਆਉਣੇ ਆਲ ਸਟੇਟ ਇੰਸ਼ੋਰੈਂਸ, ਹੋਮ ਅਤੇ ਆਟੋ ਇੰਸ਼ੋਰੈਂਸ ਦਾ ਇੱਕ ਬੰਡਲ ਬਣਾ ਕੇ ਤੁਹਾਨੂੰ ਆਲ ਸਟੇਟ ਇੰਸ਼ੋਰੈਂਸ ਦੀ ਡਾਇਰੈਕਟ ਡੈਨਫੋਰ ਦੀ ਏਜੰਸੀ ਨਾਲ ਤੁਸੀਂ ਕੰਟੈਕਟ ਕਰਨਾ ਆ, $1,000 ਤੁਹਾਡੇ ਬਚ ਸਕਦੇ ਆ। ਸੋ ਤੁਸੀਂ ਡਾਇਰੈਕਟ ਰਾਹੁਲ ਪ੍ਰਭਾਕਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ, ਇਹਨਾਂ ਕੋਲ ਬੰਡਲ ਡਿਸਕਾਊਂਟ ਆਏ ਹੋਏ ਨੇ, ਉਹਨਾਂ ਕੋਲ ਗਰੁੱਪ ਡਿਸਕਾਊਂਟ ਆਏ ਹੋਏ ਨੇ। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਤੁਸੀਂ ਵੱਡੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਰਾਹੁਲ ਪ੍ਰਭਾਕਰ 437-604-5093 437-604-5093 ਆਲ ਸਟੇਟ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬੱਚਤ, ਤਾਂ ਆਲ ਸਟੇਟ ਇੰਸ਼ੋਰੈਂਸ ਨੂੰ ਤੁਸੀਂ ਡਾਇਰੈਕਟ ਕਾਲ ਕਰ ਲਿਓ 4376045093। ਓਕੇ, ਸੋ ਬਹੁਤ ਸਾਰੀਆਂ ਕਾਲਸ ਨੇ, ਕਾਲ ਵੀ ਲਵਾਂਗੇ ਨਾਲ ਦੀ ਨਾਲ। ਸਾਡੇ ਟਿਕਟੋਕ 'ਤੇ ਵੀ ਸਾਡੇ ਨਾਲ ਬੜੇ ਦੋਸਤ ਜੁੜੇ ਹੋਏ ਨੇ, ਸੋ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਅੱਜ ਕੱਲ੍ਹ ਤਿਉਹਾਰਾਂ ਦੀ ਐਕਸਾਈਟਮੈਂਟ ਕਿਉਂ ਖਤਮ ਹੋ ਗਈ ਆ, ਕੀ ਕਾਰਨ ਆ ਕਿ ਸਾਨੂੰ ਤਿਉਹਾਰਾਂ ਦੇ ਵਿੱਚ ਪਹਿਲਾਂ ਜਿੰਨੀ ਐਕਸਾਈਟਮੈਂਟ ਨਹੀਂ ਰਹੀ, ਪਹਿਲਾਂ ਜਿੰਨਾ ਚਾਅ ਨਹੀਂ ਆ। 905-673-3337। ਸੋ ਚਲੀਏ ਗੈਵੀ ਕਾਲਸ ਦੇ ਵੱਲ।
2: ਹਾਂਜੀ ਜ਼ਰੂਰ ਜੀ,
0: ਜ਼ਰੂਰ ਜੀ, ਬੋਲ ਜੀ। ਸੋ ਗੈਵੀ ਜੀ ਵੱਲੋਂ ਮਿਲ ਗਈ ਆ ਗਿਆ, ਸੋ ਹੁਣ ਆਪਾਂ ਚੱਲਦੇ ਹਾਂ ਕਾਲਸ ਦੇ ਵੱਲ। 905-673-3337।

0: ਵਿਆਹਾਂ ਦਾ ਵੀ ਇੱਕ ਅਲੱਗ ਚਾਅ ਹੁੰਦਾ ਸੀ ਕਹਿ ਵੀ
1: ਬਿਲਕੁਲ
0: ਚਲੋ ਐਨੀਵੇ ਆਪਾਂ ਚੱਲਦੇ ਹਾਂ ਜੀ ਮੰਜਲ ਬਲਰਾਜ ਜੀ ਤੁਸੀਂ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਆ ਦੁਬਾਰਾ ਆ ਗਈ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਰੋਜੀ ਆਏ ਨੂੰ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ ਜੀ
2: ਸਿੰਧੂ ਸਾਹਿਬ ਬੋਲਦਾ ਕਿ ਨਾਮ ਬੋਲਦਾ
0: ਮੈਂ ਸੰਧੂ ਸਾਹਿਬ ਬੋਲ ਰਿਹਾ ਤੇ ਮੇਰੇ ਨਾਲ ਗੁਰਨਾਮ ਗੈਵੀ ਜੀ ਵੀ ਜੁੜੇ ਹੋਏ
2: ਸੰਧੂ ਸਾਹਿਬ ਤੇਰੀਆਂ ਦਾ ਸਿਫਤਾਂ ਜਿੰਨੀਆਂ ਕਰਦੀਆਂ ਨੇ 100 ਕਰਦੀਆਂ 200 ਕਰਦੀਆਂ ਉਹ ਵੀ ਥੋੜੀਆਂ
0: ਇੱਥੇ ਰੱਖ ਇੰਨੀਆਂ ਸਿਫਤਾਂ ਕਿਉਂ ਜੀ
2: ਮੈਨੂੰ
0: ਅੱਛਾ ਮੈਂ ਇਹਦੀਆਂ ਸਿਫਤਾਂ ਕਰਦਾ ਮੇਰੇ ਨਾਲ ਵਧੀਆ ਇਹ ਬੋਲਦਾ ਤੁਸੀਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਆਪਾਂ ਹੁਣ ਮੈਨੂੰ ਆਪਾਂ ਨਾ ਮੁੱਦੇ ਤਾਂ ਨਾ ਭਟਕੀਏ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਤਿਉਹਾਰਾਂ ਦਾ ਚਾਅ ਉਹ ਕੀ ਆਪਾਂ ਨੂੰ ਓਨਾ ਕਿਉਂ ਨੀ ਰਹਿੰਦਾ ਅੱਜ ਕੱਲ ਕਿਉਂ ਨੀ ਆਪਾਂ ਇੰਨਾ ਇੰਜੋਏ ਕਰ ਪਾਉਂਦੇ
2: ਉਹ ਤਿਉਹਾਰਾਂ ਦਾ ਚਾਅ ਜੀ ਆਉਂਦਾ ਹੁਣ ਤਾਂ ਹਰ ਰੋਜ਼ ਹੀ ਤਿਉਹਾਰ ਆ ਤਾਂ ਘੱਟ ਗਿਆ ਅੱਗੇ ਹੁੰਦਾ ਸੀ ਮਸਾਂ ਤਿਉਹਾਰ ਆਇਆ ਜਲੇਬੀਆਂ ਲਿਆਵਾਂਗੇ ਲੱਡੂ ਲਿਆਵਾਂਗੇ ਘਰੇ ਭੋਗ ਬਣਾਵਾਂਗੇ ਖੀਰ ਬਣਾਵਾਂਗੇ ਅੱਗੇ ਮਿੱਠਾ ਮਸਾਂ ਹੁੰਦਾ ਸੀ ਹੁਣ ਤਾਂ ਨੈਟ ਹੀ ਤਿਆਰ ਆ ਨੈਟ ਹੀ ਮਿੱਠਾ ਕਰੇ ਤੇ ਗੋਦਾਂ ਦੇਖ ਲਓ ਲੱਡੂ ਰੋਲ ਜਾਂ ਬਰਫੀ ਮਿਠਾਈਆਂ ਤੇ ਹੁਣ ਤਿਉਹਾਰਾਂ ਦਾ ਚਾਹ ਇਉਂ ਘੱਟ ਗਿਆ ਇਸ ਕਰਕੇ
0: ਜੀ ਇਹ ਕਾਰਨ ਹੋ ਸਕਦਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਆਪਾਂ ਚੱਲੀਏ ਅਗਲੀ ਕਾਲ ਵੱਲ
2: ਤੁਸੀਂ ਵੀ ਸੋਚ ਲਓ ਕਾਰਨ ਇਹੀ ਹੁਣ ਮਿੱਠਾ ਅੱਗੇ ਕਹਿਣਾ ਲਾ ਵੀ ਮੇਲਾ ਆ ਗਿਆ ਫਲਾਣਾ ਉੱਥੇ ਚੱਲਾਂਗੇ ਕਿਉਂ ਮੇਲੇ ਤੇ ਜਾਵਾਂਗੇ 2 ਰੁਪਏ ਲਵਾਂਗੇ ਉੱਥੇ ਕੋਈ ਖਾ ਕੇ ਆਵਾਂਗੇ ਮਿੱਠਾ ਮੁੱਠਾ
0: ਹਾਂ ਹੁਣ ਤਾਂ ਬਿਲਕੁਲ ਆਮ ਹੋ ਗਈਆਂ ਚੀਜ਼ਾਂ
2: ਹੁਣ ਰੋਜ਼ ਹੀ ਮੇਲਾ ਵਾ ਹੁਣ ਰੋਜ਼ ਹੀ ਮੇਲਾ
0: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਜੀ
3: ਹਾਂਜੀ ਮੈਂ ਨਾ ਇਹ ਕਹਿਣਾ ਸੀਗਾ ਕਿ ਅੱਜ ਕੱਲ੍ਹ ਚੀਜ਼ਾਂ ਦਾ ਚਾਅ ਤਾਂ ਮੁੱਕ ਗਿਆ ਕਿਉਂਕਿ ਬਹੁਤ ਆਸ ਜਿਹੜੀ ਬਹੁਤ ਆਸ ਹੁੰਦੀ ਨਾ ਕਿਸੇ ਵੀ ਚੀਜ਼ ਦੀ ਉਹ ਕਮੀ ਕਰ ਦਿੰਦੀ ਖੁਸ਼ੀ ਦੀ ਤੋ ਪਹਿਲਾਂ ਸੋਸ਼ਲ ਮੀਡੀਆ ਨੀ ਸੀਗਾ ਤੇ ਚੀਜ਼ਾਂ ਬਹੁਤ ਘੱਟ ਜਿੱਦਾਂ ਪਿੰਡਾਂ ਵਿੱਚ ਕਿੰਨਾ ਕੁ ਆਪਾਂ ਨੂੰ ਹੁੰਦਾ ਸੀਗਾ ਹਨਾ ਜੇ ਸ਼ਹਿਰ ਵੀ ਹੁੰਦੇ ਸੀ ਸ਼ਹਿਰਾਂ ਚ ਵੀ ਕਿੰਨਾ ਕੁ ਹਨਾ
0: ਜੀ
3: ਅੱਜ ਕੱਲ ਚੀਜ਼ਾਂ ਦੀ ਬਹੁਤ ਆਸ ਜ਼ਿਆਦਾ ਆ ਮਾਰਕੀਟ ਵੱਧ ਗਈ ਆ ਤੇ ਅੱਗੇ ਹੁੰਦਾ ਸੀਗਾ ਵੀ ਚਲੋ ਕਿਸੇ ਦਾ ਵਿਆਹ ਆ ਸੂਟ ਸਵਾਈਏ ਇੱਕ ਸੂਟ ਜਾਂ 2 ਸੂਟ ਬਹੁਤ ਜ਼ਿਆਦਾ ਲੱਗਦੇ ਹੁੰਦੇ ਸੀ ਵਿਆਹ ਲਈ ਪਰ ਹੁਣ ਮਤਲਬ 10-20 ਸਾਲ ਹੋ ਤਾਂ ਉਹ ਵੀ ਘੱਟ ਲੱਗਦੇ ਆ
0: ਸੋ ਰਿਸੋਰਸਸ ਜ਼ਿਆਦਾ ਹੋਣ ਕਰਕੇ ਚੀਜ਼ਾਂ ਦਾ ਚਾਹ
3: ਜ਼ਿਆਦਾ ਹੋਣ ਕਰਕੇ ਬਿਲਕੁਲ ਬਿਲਕੁਲ ਉਹਨਾਂ ਕਰਕੇ ਉਹ ਚੀਜ਼ਾਂ ਦੇ ਚਾਹ ਵੀ ਘੱਟ ਗਏ ਆ ਤੇ ਕਮਰਸ਼ਲਾਈਜ਼ ਜ਼ਿਆਦਾ ਹੋ ਗਿਆ ਆ ਚੀਜ਼ਾਂ ਸੋਸ਼ਲ ਮੀਡੀਆ ਨੇ ਇੰਨਾ ਕੁ ਖਲਾਰਾ ਪਾ ਦਿੱਤਾ ਕਿ ਤੁਹਾਨੂੰ ਹਰ ਚੀਜ਼ ਘਰ ਬੈਠੇ ਬਿਠਾਏ ਮਿਲ ਜਾਂਦੀ ਹੈਗੀ ਆ ਉਹ ਚਾਹ ਖਤਮ ਹੋ ਗਏ ਨੇ ਨਾ ਚਾਹ ਖਤਮ ਹੋਣ ਨਾਲ ਓਬਵੀਅਸਲੀ ਤੁਹਾਡੇ ਜਿਹੜੀ ਆ ਖੁਸ਼ੀਆਂ ਦੇ ਚਾਹ ਆ ਜਾਂ ਦਿਨ ਦਿਹਾੜੇ ਚਾਹ ਉਹ ਘਟਣੀ ਆ
0: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਅਗਲੀ ਕਾਲ ਵੱਲ ਚੱਲਦੇ ਹਾਂ ਜੀ ਥੈਂਕ ਯੂ ਸੋ ਮਚ 905-673-3337 4427 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਸਤਿ
4: ਸ਼੍ਰੀ ਅਕਾਲ ਪ੍ਰਭ ਜੀ ਤੇ ਜਾਈ ਜੀ ਸਤਿ ਸ਼੍ਰੀ ਅਕਾਲ ਤੇ ਬਸ ਰੀਜ਼ਨ ਇਹੀ ਸੀਗਾ ਆਪਣੇ ਕੋਲ ਸੋਰਸ ਵੀ ਘੱਟ ਸੀਗੇ ਪਹਿਲੋਂ ਹਾਂਜੀ ਤੇ ਜਦੋਂ ਤਿਆਰ ਕੋਈ ਆਉਣਾ ਕਹਿਣਾ ਵੀ ਚਲੋ ਨਵੇਂ ਕੱਪੜੇ ਮਿਲਣਗੇ ਕੁਛ ਖਾਣ ਪੀਣ ਨੂੰ ਵਧੀਆ ਮਿਲੂਗਾ ਹਾਂਜੀ ਤੇ ਹੁਣ ਤੇ ਅੱਜ ਕੱਲ ਉਪਲਬਧ ਹੈ ਆਪਾਂ ਨੂੰ ਹਰ ਇੱਕ ਚੀਜ਼ ਜਦੋਂ ਮਰਜ਼ੀ ਜਾ ਕੇ ਤੇ ਲੈ ਆਓ ਮੇਨ ਰੀਜ਼ਨ ਤੇ ਇਹੀ ਆ ਹਾਂਜੀ ਤੇ ਆਪਾਂ ਜ਼ਿਆਦੇ ਡਿਵੈਲਪ ਹੋ ਗਏ ਉਸ ਟਾਈਮ ਦੇਸ਼ ਵੀ ਨਵਾਂ ਨਵਾਂ ਯਾਦ ਹੋਇਆ ਸੀ ਆਪਾਂ ਹਰ ਕਿਸੇ ਨੇ ਆਪਣਾ ਸੋਰਸ ਵੀ ਘੱਟ ਸੀਗੇ ਤੇ ਆਪਾਂ ਨੂੰ ਇਹੀ ਸੀਗਾ ਰੀਜ਼ਨ ਤੇ ਹੁਣ ਆਪਾਂ ਨੂੰ ਸਭ ਕੁਛ ਹਰ ਟਾਈਮ ਉਪਲਬਧ ਆ ਉਦੋਂ ਉਸੇ ਦਿਨ ਤੇ ਹੀ ਆਪਾਂ ਨੂੰ ਹੁੰਦਾ ਸੀ ਆਹ ਚੀਜ਼ ਆ ਮੈਨੂੰ ਕੀ ਤੇ ਮੇਲਾ ਹੋਊਗਾ ਤੇ ਉਸ ਮੇਲੇ ਤੇ ਜਾਵਾਂਗੇ ਜਾਂ ਕੋਈ ਤਿਉਹਾਰ ਆ ਦੀਵਾਲੀ ਆ ਦੁਸਹਿਰਾ ਵਾ ਤੇ ਉਸ ਖਾਣ ਪੀਣ ਨੂੰ ਬਾਹਰੋਂ ਘਰ ਜਾਂ ਬਾਹਰੋਂ ਆਊਗਾ ਤੇ ਉਹ ਚਾਹ ਜਿਹਾ ਹੁੰਦਾ ਸੀ ਹਾਂਜੀ ਤੇ ਹੁਣ ਤੇ ਜਦੋਂ ਮਰਜ਼ੀ ਆਨਲਾਈਨ ਜੋ ਮਰਜ਼ੀ ਮੰਗਵਾਈ ਜਾਓ ਤੇ ਕਰੀ ਜਾਓ ਜਦੋਂ ਮਰਜ਼ੀ ਤਿਉਹਾਰ ਮਨਾ ਲਓ ਹਰ ਰੋਜ਼ ਤਿਉਹਾਰ ਹੀ ਤਿਉਹਾਰ
0: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਬਹੁਤ ਸਾਰੀਆਂ ਕਾਲਜ ਨੇ ਮਾਫ਼ ਕਰਨਾ ਸਰਪੰਚ ਸਾਹਿਬ ਕਾਲ ਇਸ ਕਰਕੇ ਲੱਗ ਰਹੀ ਕਿ ਸਾਰੀਆਂ ਲਾਈਨ ਬਿਜ਼ੀ ਨੇ ਸੋ ਹਰਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
1: ਵਧੀਆ ਜੀ, ਹੋਰ ਕਾਇਮ ਨੇ? ਸ਼ਿਰਦਾ ਜੀ,
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
1: ਠੀਕ ਹੈ ਜੀ। ਮੈਂ ਕਿਹਾ ਜੀ ਤੁਹਾਨੂੰ ਥੋੜੀ ਮੂਵਮੈਂਟ ਚੇਤੇ ਕਰਾ ਦਈਏ। ਮੰਨ ਲਓ ਵੀ ਆਪਣੇ ਨਾ, ਮੈਨੂੰ ਹਜੇ ਤੱਕ ਇਹ ਚੀਜ਼ ਭੁੱਲਦੀ ਨੀ ਕਿ ਜਦੋਂ ਘਰੇ ਕਦੇ ਬਰਫੀ ਆ ਜਾਣੀ, ਲੱਡੂ ਦਾ ਬੰਦਾ ਨਾਰਮਲ ਖਾ ਹੀ ਲੈਂਦਾ ਭਾਜੀ, ਹਨਾ ਜੀ, ਕਦੇ ਬਰਫੀ ਆ ਜਾਣੀ ਕਿਸੇ ਰਿਸ਼ਤੇਦਾਰ ਨੇ, ਕੋਈ ਭੂਆ ਨੇ ਰੱਖੜੀ ਲੈ ਆਉਣੀ, ਕਦੇ ਮਾਮਿਆਂ ਨੇ ਦੀਵਾਲੀ ਲੈ ਆਉਣੀ, ਕਦੇ ਕੁਛ ਆ ਜਾਣਾ ਜੀ, ਜਾਂ ਘਰੇ ਘਰਦਿਆਂ ਨੇ ਕੋਕ ਲੈ ਆਉਣਾ, ਕੋਕਾ ਕੋਲਾ ਦੇਖ ਕੇ ਜਾਂ ਲੈਮਕਾ ਦੇਖ ਕੇ, ਉਹੀ ਖੁਸ਼ੀ ਹੋਣੀ ਕਿ ਅੱਜ ਸਾਡੇ ਰਿਸ਼ਤੇਦਾਰ ਆਉਣੇ ਆ। ਤੇ ਮੇਰੇ ਹਿਸਾਬ ਨਾਲ ਮੈਂ ਉਹ ਚੀਜ਼ਾਂ ਕਦੇ ਭੁੱਲਦਾ ਨੀ, ਕਿਉਂਕਿ ਉਹ ਚੀਜ਼ ਜਦੋਂ ਮੈਂ ਇੱਧਰ ਆ ਗਈ, ਚਾਹੇ ਇੱਧਰ ਹੁਣ ਆਪਣੇ ਖਾਣਾ ਪੀਣਾ ਆਮ ਹੋ ਗਿਆ, ਹਨਾ, ਜਿਵੇਂ ਸੋਸ਼ਲ ਮੀਡੀਆ ਦਾ ਕਈਆਂ ਨੇ ਦੌਰ ਦੱਸਤਾ ਕਿ ਕਲਾਰਾ ਪੈ ਚੁੱਕਿਆ, ਹਨਾ ਜੀ, ਪਰ ਮੈਂ ਮਤਲਬ ਕਿ ਮੇਰੇ ਕੋਲ ਜਵਾਬ ਤਾਂ ਇਹੀ ਹੈ ਜੋ ਪਹਿਲਾਂ ਦੱਸ ਚੁੱਕੇ ਨੇ, ਪਰ ਮਤਲਬ ਕਿ ਮੈਂ ਆਹ ਜ਼ਰੂਰ ਕਹਿਣਾ ਚਾਹੁੰਦਾ ਵਾ ਨਾਲ ਦੀ ਨਾਲ ਕਿ ਇਹ ਚੀਜ਼ਾਂ ਦੀ ਬਾਕੀ ਇਸ ਕਰਕੇ ਵੀ ਕਦਰ ਘੱਟ ਚੁੱਕੀ ਆ। ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਮਤਲਬ ਈਜ਼ੀ ਜਿਹਾ ਹੋ ਗਿਆ ਵਾ, ਮਤਲਬ ਇੱਥੇ ਆ ਕੇ ਸਿਸਟਮ ਸਾਰਾ। ਇੱਕ ਤਾਂਗ ਸੀਗੀ ਜਿਹੜੀ, ਉਹ ਤਾਂਗ ਹੁਣ ਖਤਮ ਹੋ ਗਈ ਆ, ਚਾਹੇ ਆਪਾਂ ਕਹੀਏ ਕਿ ਹਜੇ ਵੀ ਮੇਰਾ ਕੋਈ ਕਹਿ ਦਿੰਦਾ ਵਾ, ਮੇਰਾ ਵਰਗਾ ਵੀ ਕੁਛ ਨਾ ਕੁਛ ਅਧੂਰਾ ਵਾ, ਵੀ ਕੁਛ ਲੈ ਲਿਆ, ਤੇ ਉਹ ਸ਼ਾਇਦ ਮੇਰੇ ਹਿਸਾਬ ਨਾਲ ਜਿਹੜਾ ਅਧੂਰਾ ਸੀਗਾ ਨਾ ਜੀ, ਉਹ ਜੇ ਅਧੂਰਾ ਹੀ ਰਹੇ ਹੁੰਦਾ ਕਿਤੇ ਨਾ ਕਿਤੇ ਤੇ ਚੰਗਾ ਸੀਗਾ। ਮਤਲਬ ਜਿਹੜੀ ਤਾਂਗ ਸੀ ਹੁਣ ਖਤਮ ਹੋ ਗਈ ਆ, ਹੁਣ ਜੇ ਆਪਾਂ ਕਹੀਏ ਕਿ ਲੋੜ ਕਿਹੜੀ ਚੀਜ਼ ਦੀ ਰਹਿ ਗਈ ਆ ਜੀ, ਉਹ ਮਤਲਬ ਕਿ ਪੂਰੀ ਨੀ ਹੋ ਸਕਦੀ ਉਹ ਕਦੇ ਵੀ, ਕਿਉਂਕਿ ਉਹਦੀ ਲਿਮਿਟ ਹੈ ਨੀ, ਉਹ ਆਈ ਪੈਸਾ। ਪਰ ਜਿਹੜੀ ਤਾਂਗ ਆਪਾਂ ਜਿਹੜੀਆਂ ਮਜਬੂਰੀਆਂ ਪਿੱਛੇ ਭੱਜੇ ਫਿਰਦੇ ਜੀ, ਸ਼ਾਇਦ ਉਹ ਕਿਤੇ ਨਾ ਕਿਤੇ ਮੇਰੇ ਵੀ ਪੂਰੀ ਹੈਗੀ ਆ। ਤੇ ਹਾਂ, ਜੇ ਆਪਾਂ ਕਹੀਏ ਕਿ ਅੱਜ ਵੀ ਉਹ ਆਪਣੇ ਕੋਲੇ ਹੈ ਨੀ ਗੀ, ਕਿਤੇ ਨਾ ਕਿਤੇ ਮੇਰਾ ਵਰਗਾ ਕਹਿ ਦਿੰਦਾ, ਤੇ ਸ਼ਾਇਦ ਮੈਂ ਹੀ ਪਿੱਛੇ ਰਹਿ ਚੁੱਕਿਆ ਹੋਊਗਾ ਬਾਹਰ ਆ ਕੇ। ਤੇ ਪਰ ਗੱਲ ਸਾਰੀ ਪੈਸੇ ਦੀ ਆਈ, ਬਟ ਜੋ ਵੀ ਮੇਰੇ ਦਿਲ ਚ ਸੀਗੇ ਇਸ ਬਾਰੇ ਤੁਹਾਨੂੰ ਦੱਸਤਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਸਲ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਆ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਉਹ ਪੁਰਾਣੇ ਸਮੇਂ ਨਾ ਸਾਨੂੰ ਉਹ ਮੇਲੇ, ਉਹ ਘਰ, ਪੁਰਾਣੇ ਘਰ ਦੀ ਅਸੀਂ ਗੱਲਬਾਤ ਕਰ ਰਹੇ ਸੀ ਮੈਂ ਤੇ ਗੈਵੀ, ਸਾਨੂੰ ਆਪਣਾ ਜਿਹੜਾ ਪੁਰਾਣਾ ਘਰ ਨਾ ਕਦੇ ਨਹੀਂ ਭੁੱਲਦਾ, ਸਾਡਾ ਜੱਦੀ ਘਰ। ਇੱਦਾਂ ਹੀ ਜਿਹੜੇ ਤੁਸੀਂ ਆਪਣੇ ਭੈਣਾਂ ਭਰਾਵਾਂ ਨਾਲ, ਆਪਣੇ ਬਾਪੂ ਨਾਲ, ਆਪਣੇ ਬਜ਼ੁਰਗਾਂ ਨਾਲ ਉਹ ਜਿਹੜੇ ਤਿਉਹਾਰ ਮਨਾਏ ਆ, ਉਹ ਵੀ ਕਦੇ ਨਹੀਂ ਭੁੱਲਦੇ। ਬੜੀਆਂ ਚੀਜ਼ਾਂ ਆ ਉਦੋਂ, ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਵੱਡੀਆਂ ਵੱਡੀਆਂ ਖੁਸ਼ੀਆਂ ਲੱਭ ਜਾਂਦੀਆਂ ਸੀ, ਛੋਟੇ ਛੋਟੇ ਖਿਡੌਣਿਆਂ ਦੇ ਵਿੱਚੋਂ ਵੱਡੀਆਂ ਵੱਡੀਆਂ ਖੁਸ਼ੀਆਂ, ਛੋਟੇ ਮੇਲੇ 'ਤੇ ਜਾਣਾ, ਸਾਈਕਲ 'ਤੇ ਬਹਿ ਕੇ ਜਾਣਾ, ਅਤੇ ਰੱਬ ਨਹੀਂ ਸੀ ਜਿੱਤੇ ਹੁੰਦਾ, ਹੈ ਨਾ। ਸੋ ਬੜੀਆਂ ਐਸੀਆਂ ਗੱਲਾਂ ਨੇ ਜਿਹਨੂੰ ਯਾਦ ਕਰਕੇ ਸੋਚੀਦਾ ਯਾਰ ਉਹ ਦਿਨ ਬੜੇ ਸੋਹਣੇ ਸੀ, ਬੜੇ ਖੂਬਸੂਰਤ ਸੀ। ਜਿੱਦਾਂ ਬੜੇ ਖੂਬ ਕਿਸੇ ਨੇ ਲਿਖਿਆ ਕਿ ਐਸਾ ਵੀ ਕੋਈ ਮੋਚੀ ਹੁੰਦਾ, ਐਸਾ ਵੀ ਕੋਈ ਮੋਚੀ ਹੁੰਦਾ, ਉਧੜੇ ਮਨਾਂ ਨੂੰ ਗੰਢਦਾ ਜੋ, ਐਸਾ ਵੀ ਕੋਈ ਮੋਚੀ ਹੁੰਦਾ, ਉਧੜੇ ਮਨਾਂ ਨੂੰ ਗੰਢਦਾ ਜੋ, ਕਰਦਾ ਸੋਚਾਂ ਤਾਂ ਹੀ ਪੋਲਿਸ਼, ਕਰਦਾ ਸੋਚਾਂ ਤਾਂ ਹੀ ਪੋਲਿਸ਼, ਟੁੱਟੇ ਰਿਸ਼ਤਿਆਂ ਨੂੰ ਗੰਢਦਾ ਜੋ, ਟੁੱਟੇ ਰਿਸ਼ਤਿਆਂ ਨੂੰ ਗੰਢਦਾ ਜੋ, ਤਲੇ ਤਮੀਜ਼ ਦੇ ਲਾਉਂਦਾ, ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ, ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ। ਅੱਛਾ, ਕਈਆਂ ਨੂੰ ਪਤਾ ਨਾ ਕਿ ਫਿੱਡੀ ਕੀ ਹੁੰਦਾ, ਜੁੱਤੀ ਦਾ ਫਿੱਡਾ ਹੋ ਜਾਣਾ, ਮੁੜ ਜਾਣਾ, ਘਸ ਜਾਣਾ, ਇਹ ਪੰਜਾਬੀ ਦੇ ਬੜੇ ਠੇਠ ਸ਼ਬਦ ਆ। ਇਹ ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਮਤ ਬੰਦਿਆਂ ਦੀ ਪੁੱਠੀ ਨੂੰ, ਕਰਦਾ ਸੋਚਾਂ ਤਾਂ ਹੀ ਪਾਲਿਸ਼, ਰਿਸ਼ਤਿਆਂ ਨੂੰ ਜੋ ਸੰਡਦਾ ਜੋ, ਤਲੇ ਤਮੀਜ਼ ਦੇ ਲਾਉਂਦਾ, ਜਵਾਨ ਦੀ ਜੁੱਤੀ ਫਿੱਡੀ ਨੂੰ ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਮਤ ਬੰਦਿਆਂ ਦੀ ਪੁੱਠੀ ਨੂੰ, ਅਤੇ ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲਾਂ ਦੇ ਦਾਇਰਿਆਂ ਨੂੰ, ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲਾਂ ਦੇ ਦਾਇਰਿਆਂ ਨੂੰ, ਜਾਂਚ ਖੜਨ ਦੀ ਤੁਰਨ ਦੀ ਦੱਸਦਾ ਇਹਨਾਂ ਜਾਨਵਰ ਦਿਆਂ ਤੋਂ ਪਹਿਰਿਆਂ ਨੂੰ, ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲ ਦੇ ਦਾਇਰਿਆਂ ਨੂੰ, ਅਤੇ ਜਾਂਚ ਖੜਨ ਦੀ ਤੁਰਨ ਦੀ ਦੱਸਦਾ ਇਹਨਾਂ ਜਾਨਵਰ ਦਿਆਂ ਪਹਿਰਿਆਂ ਨੂੰ।
5: ਬਹੁਤ ਸਹੀ।
0: ਸਬਰ ਦੀ ਸੂਈ ਤਗ ਦੇ ਧਾਗੇ ਨਾਲ ਸਿਉਂਦਾ ਸਦਰਾਂ ਨੂੰ, ਸਬਰ ਦੀ ਸੂਈ ਤਗ ਦੇ ਧਾਗੇ ਨਾਲ ਸਿਉਂਦਾ ਸਦਰਾਂ ਨੂੰ ਅਤੇ ਸੰਧੂਆ ਚਾਵਾਂ ਦੀ ਚੱਪਲ ਵਿੱਚ ਫਸਾਉਂਦਾ ਬੱਦਰਾਂ ਨੂੰ। ਚੱਪਲਾਂ ਬੱਦਰਾਂ ਫਿੱਡੇ ਹੋਣਾ, ਬੜੀਆਂ ਐਸੀਆਂ ਪੰਜਾਬ ਦੇ ਪੰਜਾਬੀ ਦੇ ਖੂਬਸੂਰਤ ਸ਼ਬਦ ਨੇ ਜੋ ਪੰਜਾਬ ਦੇ ਪੁਰਾਤਨ ਸਮਿਆਂ ਦੇ ਨਾਲ ਹੀ ਚਲੇ ਗਏ। ਸੋ 905-673-3337 ਗੱਲਾਂ ਬਾਤਾਂ ਕਰਾਂ, ਕਾਲਸ ਮੈਨੂੰ ਲੱਗਦਾ ਕਿ ਇੰਨੀਆਂ ਕੁ ਨੇ ਵੀ ਹੁਣ ਮੈਨੂੰ ਲੱਗਦਾ ਕਿ ਸਾਡੇ ਸਪੋਂਸਰ ਸਾਹਿਬਾਨਾਂ ਦੀ ਕਾਲ ਵੀ ਨਹੀਂ ਆਉਣੀਗੀ। ਜੌਨ ਮਸੀਹ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਜੀ ਜੀ ਪ੍ਰਭ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਮੇਰਾ ਪੁੱਤ ਮੈਨੂੰ ਇਹ ਦੱਸ, ਤੂੰ ਇਹ ਜਿਹੜੀ ਸ਼ੇਰੋ ਸ਼ਾਇਰੀ ਕਰਨਾ ਹੈ, ਪੋਇਟਰੀ, ਇਹ ਤੇਰੀ ਆਪਣੀ ਹੈ ਜਾਂ ਕਿਸੇ ਦੀ ਹੈ?
0: ਕਦੇ ਲਿਖ ਵੀ ਲਈਦਾ, ਕਦੀ ਪੜ੍ਹ ਵੀ ਲਈਦਾ, ਕਦੀ ਇਧਰੋਂ ਉਧਰੋਂ ਚੱਕ ਵੀ ਲਈਦਾ।
1: Wow, mere khayal se you are in a wrong business. You should be a professor of Urdu Punjabi ji. You will be more famous. You are famous on this program too, no doubt about it, but I believe that you will be way more famous. Thank you. Very very bade bade famous poet hoye na Punjab che, you would be one of them in the latest days.
0: Thank you,
1: that
0: sir.
1: Is my personal opinion. That's a haqeeqat liye hoye.
0: Bahut shukriya.
1: ਅੱਜ ਦੇ ਮੌਜੂ ਤੇ ਜਿਹੜੀ ਗੱਲ ਕਰਨ ਦਾ ਜੀ ਤੁਸੀਂ, ਮੈਨੂੰ ਅੱਜ ਵੀ ਯਾਦ ਹੈ ਸ਼ਾਲਾਮਾਰ ਬਾਗ ਦਾ ਮੇਲਾ
0: ਜੀ
1: ਸਾਡੇ ਲਾਹੌਰ ਚ ਹੁੰਦਾ ਸੀ ਤੇ ਹੁੰਦਾ ਹਾਲੇ ਵੀ ਏ। ਉਹਦਾ ਇੰਤਜ਼ਾਰ ਪੂਰਾ ਸਾਲ ਰਹਿੰਦਾ ਸੀ, ਪੂਰਾ ਸਾਲ ਰਹਿੰਦਾ ਸੀ ਤੇ ਪੈਸੇ ਦੀ ਕਮੀ ਸੀ ਉਦੋਂ, ਹੁਣ ਨਹੀਂ, ਉਦੋਂ ਸੀ। ਤੇ ਮਾਂ ਡੈਡੀ ਨੂੰ ਖਾਸ ਕਰ ਪਿਓ ਨੂੰ ਕਹਿਣਾ, ਪਹਿਲੋਂ ਹੀ ਚਾਰ ਕੁ ਦਿਨ ਹਫਤਾ ਪਹਿਲੋਂ ਹੀ ਕਹਿ ਦੇਣਾ ਉਹਨੂੰ ਕਿ ਅੱਬਾ ਮੈਨੂੰ ਫਲਾਣਾ ਟੋਏ ਚਾਹੀਦਾ, ਫਲਾਣਾ ਟੋਏ ਚਾਹੀਦਾ, ਫਲਾਣੀ ਚੀਜ਼ ਚਾਹੀਦੀ। ਔਰ ਕਤਲੰਮਾ ਖਾਸ ਕਰ ਅਸੀਂ ਲੈ ਕੇ ਆਉਂਦੇ ਸਾਂ, ਜਲੇਬੀ ਵੀ ਆਉਂਦੀ ਸੀ, ਪਰ ਕਤਲੰਮਾ ਉਸ ਤੋਂ ਜ਼ਿਆਦਾ ਹੁੰਦਾ ਜਿਹੜਾ ਜਿਵੇਂ ਪੀਜ਼ਾ ਨਾ ਇੱਥੇ ਬਣਦਾ, ਪਰ ਉਦੋਂ ਕਤਲੰਮਾ ਬਣਦਾ ਸੀ ਤੇਲ ਦੇ ਵਿੱਚ ਪੀਜ਼ੇ ਤਰ੍ਹਾਂ, ਉਹ ਬੜਾ ਮਸ਼ਹੂਰ ਹੁੰਦਾ ਸੀ। ਪਰ ਹੁਣ ਤੇ ਅਸੀਂ ਕਹਿਣ ਲੱਗ ਪਿਆ ਤੇ ਇੱਥੇ ਤੇ ਚੀਜ਼ਾਂ ਦੀ ਕਮੀ ਨਹੀਂ, ਪੈਸੇ ਦੀ ਵੀ ਔਰ ਚੀਜ਼ਾਂ ਦੀ ਵੀ। ਲੇਕਿਨ ਬੈਕ ਹੋਮ ਹਾਲੇ ਵੀ ਜਿਹੜੇ ਪਿੰਡਾਂ ਚ ਨਾ ਗਰੀਬ ਲੋਕ, ਆਈ ਬਿਲੀਵ ਦੇ ਸਟਿਲ ਲੁੱਕ ਫੋਰਵਰਡ, ਉਹਨਾਂ ਦਿਨਾਂ ਨੂੰ ਹਾਲੇ ਵੀ ਉਂਝ ਇੰਤਜ਼ਾਰ ਚ ਹੁੰਦੇ ਨੇ। ਤੇ ਇਹ ਹਕੀਕਤ ਹੈ ਤੇ ਇੱਥੇ ਜਿਹੜੀ ਚੀਜ਼ਾਂ ਨੇ ਨਾ ਉਹ ਡਿਫਰੈਂਟ ਨੇ ਐਸ ਕੰਪੇਅਰ ਟੂ ਬੈਕ ਹੋਮ।
0: ਬਿਲਕੁਲ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਇੱਕ ਸੱਚ ਆ। ਪਰ ਹੁਣ ਪੁਰਾਣੇ ਜ਼ਮਾਨਿਆਂ ਦੀ ਗੱਲ ਆਪਾਂ ਕਰਨੇ ਲੱਗ ਗਏ ਹਾਂ ਤੇ ਪੁਰਾਣੇ ਜ਼ਮਾਨੇ ਤਾਂ ਮੈਨੂੰ ਲੱਗਦਾ ਕਿ ਗੁਮਨਾਮ, ਤੂੰ ਤਾਂ ਬਾਹਲੇ ਪੁਰਾਣੇ ਜ਼ਮਾਨੇ ਵੇਖੇ ਨਹੀਂ ਹੋਣੇ?
5: ਨਹੀਂ,
0: ਅੱਛਾ ਵੇਖੇ ਮੈਂ ਵੀ ਨਹੀਂ, ਪਰ ਮੈਂ ਬਜ਼ੁਰਗਾਂ ਤੋਂ ਬਹੁਤ ਸੁਣਿਆ, ਮੈਂ ਬਜ਼ੁਰਗਾਂ ਕੋਲ ਬਹੁਤ ਬੈਠਿਆ। ਮੈਂ ਛੋਟਾ ਹੁੰਦਾ ਸੀ ਜਦੋਂ ਲੋਕ ਮੇਰੇ ਨਾਲ ਦੇ ਖੇਡਦੇ ਹੁੰਦੇ ਸੀ ਨਾ, ਕਿਸੇ ਨੇ ਗੁੱਲੀ ਡੰਡਾ, ਕਿਸੇ ਨੇ ਕ੍ਰਿਕਟ ਖੇਡਣਾ, ਕਿਸੇ ਨੇ ਬਾਂਦਰ ਕਿੱਲਾ ਖੇਡਣਾ, ਮੈਂ ਬਜ਼ੁਰਗਾਂ ਦੀ ਢਾਣੀ 'ਚ ਬਹਿ ਜਾਂਦਾ ਸੀਗਾ। ਮੈਨੂੰ ਉਹਨਾਂ ਨਾਲ ਗੱਲਾਂ ਕਰਨੀਆਂ, ਉਹਨਾਂ ਦੀਆਂ ਇੱਕ ਦੂਜੇ ਨਾਲ ਮਜ਼ਾਕ ਕਰਨ ਦੀਆਂ ਜਿਹੜੀਆਂ ਉਹ ਸ਼ਰਾਰਤੀ ਮਜ਼ਾਕ ਸੀ ਬਜ਼ੁਰਗਾਂ ਦੇ, ਉਹ ਸੁਣਨੇ, ਉਹ ਬੜਾ ਆਨੰਦ ਸੀ। ਉਹ ਸਮੇਂ ਨਹੀਂ ਰਹਿ ਗਏ, ਉਹ ਸਾਦੇਪਣ ਦੇ ਸੁਨਹਿਰੀ ਦੌਰ ਸੀਗੇ। ਉਹ ਸਾਦੇਪਣ ਦੇ ਸੁਨਹਿਰੀ ਦੌਰ ਤੋਂ ਯਾਦ ਆਇਆ ਕਿ ਪਿੱਤਲ ਦੇ ਹੁਣ ਰਹੇ ਨਾ ਭਾਂਡੇ, ਪਿੱਤਲ ਦੇ ਹੁਣ ਰਹੇ ਨਾ ਭਾਂਡੇ, ਕਿਹੜਾ ਕਲੀ ਕਰਾਵੇ ਹੁਣ। ਤੁਹਾਨੂੰ ਪਤਾ ਕਿ ਕਲੀ ਕਰਨ ਵਾਲੇ ਵੀ ਆਉਂਦੇ ਹੁੰਦੇ ਸੀ ਪਿੰਡਾਂ 'ਚ, ਭਾਂਡੇ ਕਲੀ ਕਰਨ ਆਉਂਦੇ ਹੁੰਦੇ ਸੀ। ਲੋਕ ਪੁਰਾਣੇ ਭਾਂਡੇ ਸੁੱਟਦੇ ਨਹੀਂ ਸਨ, ਇੱਥੇ ਤਾਂ ਮਾੜਾ ਜਿਹਾ ਭਾਂਡੇ ਨੂੰ ਝੀਟ ਵੱਜੇ ਅਗਲੇ ਸੁੱਟ ਕੇ ਵਾਲਮਾਰਟ ਤੋਂ ਨਵਾਂ ਲੈ ਆਉਂਦੇ ਆ। ਸੋ ਪਿੱਤਲ ਦੇ ਹੁਣ ਰਹੇ ਨਾ ਭਾਂਡੇ, ਕਿਹੜਾ ਕਲੀ ਕਰਾਵੇ ਜੀ। ਅਤੇ ਸਾਦੇ ਪਣ ਦਾ ਦੌਰ ਸੁਨਹਿਰੀ, ਸਾਦੇ ਪਣ ਦਾ ਦੌਰ ਸੁਨਹਿਰੀ, ਕਿਹੜਾ ਮੋੜ ਲਿਆਵੇ ਜੀ, ਕਿਹੜਾ ਮੋੜ ਲਿਆਵੇ ਜੀ। ਸੋ 905-673-3337 ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਉਦੋਂ ਬਾਅਦ ਇੱਕ, ਤੁਸੀਂ ਕਦੀ ਸੁਣਿਆ ਆ ਕਿ ਲੈਣ ਗਏ ਹੋ ਤੁਸੀਂ ਆਟੇ ਦਾ ਬੈਗ ਅਤੇ ਉੱਥੋਂ ਬੁਲਟ ਮੋਟਰਸਾਈਕਲ ਲੈ ਕੇ ਆਏ ਹੋ? ਤੁਸੀਂ ਲੈਣ ਗਏ ਹੋ ਤੁਸੀਂ 2 ਕਿਲੋ ਟਮਾਟਰ, ਉੱਧਰੋਂ ਤੁਸੀਂ ਬੁਲਟ ਮੋਟਰਸਾਈਕਲ ਲੈ ਕੇ ਆ ਜਾਓ, ਬੁਲਟ ਮੋਟਰਸਾਈਕਲ, ਉਹ ਵੀ ਬੁਲਟ ਇੰਡੀਆ ਵਾਲਾ, ਕਿਆ ਵੀ ਸੁਣਿਆ ਕਦੀ? ਹੁਣ ਸੁਣਾਉਣਾ ਮੈਂ, ਸਕੀਮਾਂ ਹੀ ਸੁਣਾਉਣੀਆਂ ਇਸ ਤੋਂ ਬਾਅਦ, ਟਾਈਮ ਪੂਰਾ ਹੋ ਚੱਲਿਆ ਆਪਣਾ। ਸੋ 905-673-3337 ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਔਰ ਮੈਂ ਤੁਹਾਡੀ ਕਾਲ ਓਨੇਰ ਕਰਦਾ ਥੋੜ੍ਹੀ ਦੇਰ ਤੱਕ। ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਸੰਧੂ ਸਾਹਿਬ, ਸੰਧੂ ਅਤੇ ਸੰਧੂ ਠਾ ਸੰਧੂ ਭੰਡੇ ਹੋ ਚੁੱਕੇ ਨੇ ਸੰਧੂ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ। ਦੇਖੋ ਸੰਧੂ ਸਾਹਿਬ ਇਹ ਆ ਕਿ ਮੈਂ 7th ਕਲਾਸ ਜਾਂ ਸਾਈਕਲ ਇਸ ਤਰ੍ਹਾਂ ਸਾਲ ਕਰਦਾ ਲੈ ਕੇ ਦਿੱਤਾ
0: ਜੀ।
6: ਅੱਜ ਕੋਈ ਕਮੀ ਨਹੀਂ ਗੱਡੀਆਂ ਦੀ, ਮੈਂ ਜਹਾਜ਼ ਲੈਣ ਦੇ ਕਾਬਲ ਹਾਂ, ਪਰ ਉਹ ਸਾਈਕਲ ਸੀ ਨਾ 7th ਕਲਾਸ, ਅੱਜ ਵੀ ਚੇਤੇ ਇਸ ਤਰ੍ਹਾਂ ਸਟਾਰ ਹਰੇ ਰੰਗ
0: ਦਾ, ਇੱਥੇ ਰੱਖ
6: ਉਹ ਯਕੀਨ ਕਰਿਓ ਥੋੜਾ ਜੀ ਜ਼ਿੰਦਗੀ ਆ, ਬਹੁਤੀ ਜ਼ਿੰਦਗੀ ਨਹੀਂ ਹੈਗੀ, ਥੋੜਾ ਉੱਥੇ ਜ਼ਿੰਦਗੀ ਤੇ ਤਾਂ ਉੱਥੇ ਜ਼ਿੰਦਗੀ
0: ਕਿਆ ਬਾਤ,
6: ਜਿੱਥੇ ਸਪੂਰਨ ਹੋ ਜਾਂਦਾ ਉੱਥੇ ਜ਼ਿੰਦਗੀ ਨਹੀਂ ਹੈਗੀ, ਜਿੱਥੇ ਸੰਘਰਸ਼ ਆ ਉੱਥੇ ਜ਼ਿੰਦਗੀ ਆ। ਮੈਨੂੰ ਅੱਜ ਵੀ ਯਾਦ ਆ ਉਹ ਹਰਾ ਸਾਈਕਲ ਸੱਤਵੀਂ ਕਲਾਸ ਚ ਤੈਅ ਕਰਦਿਆਂ ਲੈ ਕੇ ਅੱਜ ਤੁਹਾਨੂੰ ਪਤਾ ਆਪਾਂ ਮਿਲਦੇ ਹਾਂ, ਕੋਈ ਕਮੀ ਨਹੀਂ ਕਿਸੇ ਗੱਲ ਦੀ, ਗੱਡੀਆਂ ਦੀ ਕਿਸੇ ਚੀਜ਼ ਦੀ, ਪਰ ਜਿੱਥੇ ਉਹ ਲਮਾਂ ਸੀ ਉਹ ਜਿੱਥੇ ਥੋੜਾ ਜਿੱਥੇ ਉਹ ਚਾਹ ਪੂਰਾ ਹੁੰਦਾ ਉਹ ਜ਼ਿੰਦਗੀ।
0: ਸੰਧੂ ਸਾਹਿਬ ਦਾ ਪਿੱਕਾ ਆ ਡੇਢ ਦੋ ਲੱਖ ਡਾਲਰ ਦਾ, ਚਲੋ ਇਹ ਨੀ ਫਿਰ ਪੈਸੇ ਦੀ ਗੱਲ ਤਾਂ ਨੀ ਕਰੀ ਦੀ। ਸੰਧੂ ਸਾਹਿਬ ਕੋਲ ਆਡੀ ਆ ਨਵੀਂ ਬ੍ਰਾਂਡ ਨਿਊ, ਕਿਤੇ ਵੀ ਖੜੀ ਕਰ ਜਾਂਦੇ ਆ, ਕੋਈ ਵੀ ਲੈ ਜਾਏ ਕੋਈ ਚੱਕਰ ਨੀ, ਇੱਥੇ ਕੋਈ ਕਿਸੇ ਨੂੰ ਟੁੱਟਾ ਸਕਦਾ। ਮੈਂ ਨਾ ਮੈਂ ਗੱਲ ਕਰਾਂ ਸੰਧੂ ਸਾਹਿਬ, ਮੈਂ ਨਾ ਜੋ ਨਵਾਂ ਆਇਆ ਨਾ ਤੇ ਮੇਰੇ ਬੜੇ ਪਿਆਰੇ ਸੱਜਣ ਮਿੱਤਰ ਸੀ ਤੇ ਮੇਰੇ ਕੋਲ ਯੂ ਐਸ ਦਾ ਲਾਇਸੈਂਸ ਵੀ ਸੀਗਾ ਤੇ ਮੈਂ ਊਬਰਾਂ ਤੇ ਜਾਣਾ ਇੱਧਰ ਉੱਧਰ ਤੇ ਮੇਰੇ ਸੱਜਣਾਂ ਦੇ ਕੋਲ ਉਹਨਾਂ ਦੇ ਆਪਣੇ ਗਰਾਜ ਆਪਣੀਆਂ ਗੱਡੀਆਂ ਇੱਦਾਂ ਹੀ ਖੜੀਆਂ ਰਹਿਣੀਆਂ ਤੇ ਮੈਂ ਕਿਤੇ ਕਹਿ ਦੇਣਾ ਨਾ ਕਿ ਯਾਰ ਮੈਨੂੰ ਗੱਡੀ ਦੇ, ਉਹ ਕਹੇ ਨਾ ਭਾਈ ਇਸ ਮੁਲਕ 'ਚ ਕਹਿੰਦੇ ਕੋਈ ਕਿਸੇ ਨੂੰ ਗੱਡੀ ਨਹੀਂ ਦਿੰਦਾ, ਪਹਿਲਾਂ ਆਪਣੀ ਇੰਸ਼ੋਰੈਂਸ ਕਰਾ ਆਪਣੇ ਨਾਂ ਤੇ ਚੜਾ
6: ਫਿਰ ਬੰਦਾ ਗਵਾਹ ਆ
0: ਜੋ
6: ਮਰਜ਼ੀ ਪਰ ਮਿਹਨਤ ਕਰਦੇ। ਮੈਂ ਹਮੇਸ਼ਾ ਕਹੂੰਗਾ ਮਿਹਨਤ ਕਰੋ
0: ਤੁਸੀਂ ਨਾ, ਇੱਕ ਮੈਂ ਓਨੇਰ ਬੈਠਾ ਤੇ ਇੱਕ ਹੁਣ ਪਤਾ ਨੀ ਗੁੱਡੀ ਆ ਕੇ ਗੁੱਡਾ, ਉਹ ਕਹਿੰਦੇ ਸੰਧੂ ਸਾਹਿਬ ਨੂੰ ਕਹੋ ਕਿ ਸਾਨੂੰ ਵੀ ਦੇ ਦਿਓ ਕਿਸ ਦਿਨ ਪਿੱਕਾ ਜਾਂ ਆਡੀ, ਤੁਸੀਂ ਨਵ ਏਅਰ ਕੰਫਰਟ ਤੇ ਕਾਲ ਕਰੋ ਸੰਧੂ ਸਾਹਿਬ ਨੂੰ, ਦੇਖੋ ਕਿੰਨੇ ਪਿਆਰੇ ਇਨਸਾਨ।
6: ਥੈਂਕ
0: ਯੂ ਜੀ,
6: ਤੁਸੀਂ ਚੰਗੇ ਲੱਗਦੇ ਹੋ, ਯਾਦ ਕਰਦੇ ਹੋ,
0: ਬਹੁਤ ਸ਼ੁਕਰੀਆ। 905-673-3337 ਸੰਧੂ ਸਾਹਿਬ ਧੰਨ ਧੰਨ ਕਰਾ ਜਾਂਦੇ ਜਦੋਂ ਵੀ ਆਉਂਦੇ ਆ ਤੇ ਧੰਨ ਧੰਨ ਅਸੀਂ ਵੀ ਕਰਾਈਏ ਕਿ ਹੁਣ ਤੁਸੀਂ ਗਰੋਸਰੀ ਕਰਦੇ ਹੋ ਸੁਨੱਖਿਆ ਕੱਢ ਐਡ ਆਪਣੀ ਲਾਈਏ ਮਾਮਾ ਜੀ 905-673-3337। ਇੱਕ ਨਾ ਗ੍ਰੈਂਡ ਓਪਨਿੰਗ ਹੋ ਰਹੀ ਆ ਗੈਵੀ,
5: ਹਾਂਜੀ
0: ਗ੍ਰੈਂਡਿੰਗ ਹੋ ਰਹੀ ਆ ਇੱਕ ਐਸਾ ਗਰੋਸਰੀ ਸਟੋਰ ਜਿੱਥੋਂ ਤੁਸੀਂ ਗਰੋਸਰੀ ਬਾਏ ਕਰਨੀ ਆ। ਅੱਜ ਤੋਂ ਜਿਹੜਾ ਗਰੋਸਰੀ ਬਾਏ ਕਰੂਗਾ ਅੱਜ ਤੋਂ,
5: ਅੱਛਾ
0: ਤੁਸੀਂ ਕੁਛ ਵੀ ਬਾਏ ਕਰਨਾ ਉੱਥੇ ਕੂਪਨ ਪਾ ਕੇ ਆਉਣਾ। ਤੁਸੀਂ ਬੁਲਟ ਮੋਟਰਸਾਈਕਲ ਜੁੜ ਸਕਦੇ ਹੋ, ਬੁਲਟ ਮੋਟਰਸਾਈਕਲ 19 ਸਪਟੈਂਬਰ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਆ ਦਾ ਅਨਾਜ ਮਾਰਟ, ਅਨਾਜ ਮਾਰਟ ਗਰੋਸਰੀ ਸਟੋਰ ਆ।
5: ਕੱਲਾ ਬੁਲਟ ਹੀ ਹੈ ਕਿ ਹੋਰ ਵੀ ਛੋਟੇ ਮੋਟੇ ਨਾਮ ਵੀ ਨੇ?
0: ਓਕੇ, ਬੁਲਟ ਮੋਟਰਸਾਈਕਲ, ਐਲਈਡੀ ਟੀਵੀਸ, ਏਅਰ ਫਰਾਇਰਸ, ਹੋਰ ਬਹੁਤ ਸਾਰੇ ਨਾਮ ਆ, ਹੁਣ ਸਾਰੇ ਦੱਸਾਂਗੇ ਆਪਾਂ, ਸਰਪ੍ਰਾਈਜ਼ ਵੀ ਰਹਿਣ ਦੇਣਾ ਕਿ ਨਹੀਂ?
5: ਨਹੀਂ ਆਪਾਂ ਆਪਣੇ ਲਿਸਨਰਸ ਤਾਂ ਸਾਰੇ ਹੀ ਦੱਸ ਦਈਏ। ਓਕੇ,
0: ਜੇ ਤੁਸੀਂ ਅੱਜ ਤੋਂ ਕਿਵੇਂ ਆਨਲਾਈਨ? ਓਕੇ ਜੀ, ਓਕੇ, ਸੋ ਏਅਰਪੋਰਟ ਰੋਡ ਤੇ ਮੇਫੀਲਡ ਰੋਡ ਦੇ ਕੋਨੇ ਤੇ 6141 ਮੇਫੀਲਡ ਰੋਡ ਜੀ, ਨੋਟ ਕਰ ਲਓ ਯਾਰ, ਨੈਵਰ ਨੋਜ਼। ਦੇਖੋ ਤੁਸੀਂ ਪੋਜ਼ਿਟਿਵ ਹੋ ਨਾ, ਤੁਸੀਂ ਸੋਚ ਲਓ ਕਿ ਮੈਂ ਬੁਲਟ ਮੋਟਰਸਾਈਕਲ ਜਿੱਤਣਾ ਆ, ਤੁਸੀਂ ਜਿੱਤ ਜਾਓਗੇ। ਪਹਿਲੇ ਸੋਚੋਗੇ ਯਾਰ 500 ਬੰਦਾ ਆਇਆ ਹੋਣਾ, 200 ਬੰਦਾ ਆਇਆ ਹੋਣਾ, 100 ਬੰਦਾ ਆਇਆ ਹੋਣਾ, ਨੈਵਰ ਨੋਜ਼, ਤੁਸੀਂ ਜਿੱਤ ਸਕਦੇ ਹੋ। ਆਪਾਂ ਵੀ ਲੈ ਕੇ ਆਈਏ 2-4 ਕਿਲੋ ਆਲੂ ਗੰਢੇ,
5: ਮੈਂ ਤਾਂ ਚੱਲ
0: ਪਾ ਕੇ ਆਈਏ ਕੂਪਨ, ਕੋਈ ਨੈਗਟਿਵ ਬੰਦੇ ਪਾਉਣ ਦਾ ਪਾਉਣ, ਆਪਾਂ ਚੱਲੀਏ। ਅਨਾਜ ਮਾਰਟ ਦੀ ਸ਼ਾਨਦਾਰ ਗ੍ਰੈਂਡ ਓਪਨਿੰਗ ਹੋ ਰਹੀ ਹੈ ਸ਼ਨੀਵਾਰ ਵਾਲੇ ਦਿਨ 19 ਸਪਟੈਂਬਰ ਨੂੰ, ਤੇ ਤੁਸੀਂ ਕੂਪਨ ਪਾ ਕੇ ਆਉਣਾ ਅੱਜ ਤੋਂ ਹੀ। ਤੁਸੀਂ ਜਿਹੜਾ ਕੂਪਨ ਪਾ ਕੇ ਆਓਗੇ, ਕੁਛ ਵੀ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ $100 ਦੀ ਸ਼ੋਪਿੰਗ ਕਰਨੀ ਆ ਤੇ ਇੱਕ ਲੱਕੀ ਡਰੋਅ ਪਾਉਣਾ, ਤੁਸੀਂ ਐਂਟਰੀ ਪਾ ਕੇ ਆਓ ਤੇ ਰੋਇਲ ਐਨਫੀਲਡ ਮੋਟਰਸਾਈਕਲ ਬੁਲਟ ਜਿਹਨੂੰ ਕਹਿੰਦੇ ਆ ਜਿੱਤ ਸਕਦੇ ਹੋ, ਨਾਲ ਦੇ ਨਾਲ ਐਲਈਡੀ ਟੀਵੀ, ਏਅਰ ਫਰਾਇਰ, ਹੋਰ ਬੜੇ ਸਾਰੇ ਨਾਮ ਆ, ਏਅਰਪੋਰਟ 'ਤੇ ਮੇਫੀਲਡ 'ਤੇ ਲੋਕੇਟਡ ਆ ਅਨਾਜ ਮਾਰਟ, ਅਨਾਜ ਮਾਰਟ। ਸੋ ਗਰੋਸਰੀ ਤਾਂ ਆਪਾਂ ਕਰਨੀ ਹੁੰਦੀ ਆ ਅਤੇ ਵਾਈ ਨਾਟ ਫਿਰ ਅਨਾਜ ਮਾਰਟ ਤੋਂ ਬੁਲਟ ਮੋਟਰਸਾਈਕਲ ਵੀ ਘਰ ਆ ਸਕਦਾ। ਹੈਲਮਟ ਤੁਹਾਨੂੰ ਆਪੇ ਲੈਣਾ ਪੈਣਾ, ਗੈਸ ਤੁਹਾਨੂੰ ਆਪੇ ਪਾਉਣੀ ਪੈਣੀ ਆ। ਬੁਲਟ ਮੋਟਰਸਾਈਕਲ ਰੋਇਲ ਐਨਫੀਲਡ ਬ੍ਰਾਂਡ ਨਿਊ ਮੋਟਰਸਾਈਕਲ ਤੁਹਾਨੂੰ ਮਿਲ ਜਾਣਾ ਆ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ 19 ਸਪਟੈਂਬਰ ਨੂੰ ਸ਼ਨੀਵਾਰ ਵਾਲੇ ਦਿਨ। ਅੱਜ ਤੁਸੀਂ $100 ਦੀ ਗਰੋਸਰੀ ਕਰ ਦਿਓ, ਕੂਪਨ ਪਾ ਕੇ ਤੁਸੀਂ ਆ ਜਾਓ ਅਤੇ ਬਸ ਤੁਸੀਂ ਲੱਕੀ ਹੋ ਸਕਦੇ ਹੋ। ਆਪਣੀ ਕਿਸਮਤ ਅਜਮਾਓ, ਸ਼ੋਪਿੰਗ ਤਾਂ ਕਰਨੀ ਕਰਨੀ। ਮੇਫੀਲਡ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਅਨਾਜ ਮਾਰਟ ਦੀ ਓਪਨਿੰਗ ਹੋ ਚੁੱਕੀ ਆ, ਖੁੱਲ੍ਹ ਚੁੱਕਿਆ ਆ, ਪਰ ਗ੍ਰੈਂਡ ਓਪਨਿੰਗ ਹੋਣੀ ਆ 19 ਸਪਟੈਂਬਰ ਨੂੰ। ਸੋ ਪਹੁੰਚੋ ਤੁਸੀਂ ਅਨਾਜ ਮਾਟ 905-928-8557 Unit 42 Unit 42 ਦੇ ਵਿੱਚ ਲੋਕੇਟਡ ਨੇ। ਬਾਕੀ ਤੁਹਾਨੂੰ ਜਾਂਦੇ ਸਾਰ ਪਲਾਜ਼ੇ ਦੇ ਵਿੱਚ ਵੇਖ ਪੈਣਾ ਆ। ਲਿਸਨ ਓਕੇ, ਸਰ ਏਅਰਪੋਰਟ 'ਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਅਨਾਜ ਮਾਰਟ ਗ੍ਰੈਂਡ ਓਪਨਿੰਗ 19 ਸਪਟੈਂਬਰ ਅੱਜ ਓਪਨ ਆ। 100 ਡਾਲਰ ਦੀ ਸ਼ੋਪਿੰਗ ਕਰੋ, ਕੂਪਨ ਪਾਓ, ਬੁਲਟ ਮੋਟਰਸਾਈਕਲ ਤੁਸੀਂ ਜਿੱਤ ਸਕਦੇ ਹੋ। ਸੋ ਬਿਲਕੁਲ ਜੀ 905-673-3337 ਕਾਲ ਦੇ ਵੱਲ ਚੱਲਦੇ ਹਾਂ। ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ 2989। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਠੀਕ ਠਾਕ। ਤੁਸੀਂ ਸੁਣਾਓ ਜੀ, ਕਿੱਦਾਂ?
0: ਚੜ੍ਹਦੀ ਕਲਾ ਬਾਦਸ਼ਾਹ, ਤੁਸੀਂ ਸੁਣਾਓ, ਠੀਕ ਹੋ?
7: ਹਾਂਜੀ ਹਾਂਜੀ, ਅੱਜ ਕੁਦਰਤੀ ਕਿਤੇ ਕੰਮ ਪੈ ਗਿਆ ਤੇ ਹੁਣ ਗੱਡੀ ਚ ਬੈਠੇ ਤੇ ਮੈਂ ਚਲੋ ਰੇਡੀਓ ਹੀ ਜਦੋਂ ਦਾ ਉਧਰੋਂ ਉਹ ਬੰਦ ਹੋਇਆ ਵਾ ਤੇ ਆਪਾਂ ਤੇ 6 ਤੋਂ 8 ਪਹਿਲੋ ਸੁਣੀਦਾ ਜੀ।
0: ਜੀ ਸਰ,
7: ਤੇ ਹੁਣ ਤਾਂ ਰੇਡੀਓ ਬੰਦ ਹੀ ਕਰਤਾ ਜੀ, ਸੁਣੀਦਾ ਹੀ ਨੀ। ਵੈਸੇ ਕਰਕੇ ਜੀ ਉਹ ਕਾਲ ਕੀਤੀ ਪੀ ਉਹ ਰਮੇਸ਼ ਜੀ ਨੂੰ ਕਿਸੇ ਚੱਕਰ ਵਿੱਚ ਲਿਆਓ ਇੱਥੇ, ਕੋਈ ਆਪਦਾ ਕੋਈ ਕਰੋ ਜ਼ਰੂਰ। ਉਹ ਖਬਰਾਂ ਖੁਬਰਾਂ ਤੋਂ ਮੈਨੂੰ 15 ਦਿਨ ਹੋ ਗਏ ਵਾਂਝੇ ਹੀ ਬੈਠੇ ਆ। ਕੁਛ ਕੋਈ ਸਿਲਸਿਲਾ ਚਲਾਓ, ਕੋਈ ਰਮੇਸ਼ ਜੀ ਨੂੰ ਲਿਆਓ ਕਿਤੇ।
0: ਆ ਜਾਣਾ ਉਹਨਾਂ ਨੇ ਜੀ, ਬੜੀ ਜਲਦੀ ਆ ਜਾਣਾ।
7: ਹਾਂ
0: ਬੜੀ ਜਲਦੀ ਆ ਜਾਣਾ।
7: ਠੀਕ ਆ ਜੀ, ਠੀਕ ਹੈ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਉਹਨਾਂ ਨੇ ਆ ਜਾਣਾ, ਤੁਸੀਂ ਬਸ ਰੈਡੀ ਰਹੋ, ਰੈਡੀ ਨਹੀਂ ਹੋ। 905-673-3337 ਰਮੇਸ਼ ਜੀ ਦੀ ਡਿਮਾਂਡ ਬੜੀ ਹੈ ਬਈ। ਸੋ ਨਾਲ ਦੀ ਨਾਲ ਤੁਹਾਨੂੰ ਡਰੀਮ ਹੋਮ ਅਪਲਾਈਸਿਸ ਦਾ ਸੁਨੇਹਾ ਦੇ ਦਈਏ। ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਸਿਸ ਨੂੰ ਤੁਸੀਂ ਯਾਦ ਰੱਖੋ। ਡਰੀਮ ਹੋਮ ਅਪਲਾਈਸਿਸ 2915 ਅਰਜੰਟੀਆ ਰੋਡ, ਮਿਸੀਸਾਗਾ 905-805-3000 9058053000 ਡਰੀਮ ਹੋਮ ਅਪਲਾਈਸਿਸ। ਅਤੇ ਸਾਡੀ ਕਾਲ ਲੱਗ ਚੁੱਕੀ ਹੈ ਜੀ ਰਸ਼ਮੀਤ ਜੀ ਹੁਣਾਂ ਨਾਲ, ਪਹੁੰਚ ਚੁੱਕੇ ਨੇ ਰਸ਼ਮੀਤ ਜੀ। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੌਰਗੇ ਦੇ ਰਿਲੇਟਡ ਸੇਵਾਵਾਂ ਦਿੰਦੇ ਨੇ। ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਹੁਣੇ ਹੱਲ ਕਰਨਗੇ ਰਸ਼ਮੀਤ ਜੀ। ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
8: ਬਹੁਤ ਬਹੁਤ ਧੰਨਵਾਦ ਸਾਹਿਬ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-539-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਫਸਟ ਟਾਈਮ ਹੋਮ ਬਾਇਰਸ ਬਾਰੇ। ਸੋ ਬਹੁਤ ਵਾਰੀ ਕੀ ਹੁੰਦਾ ਹੈਗਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹਾਂ ਤੇ ਅਸੀਂ ਮਿਨੀਮਮ ਡਾਊਨ ਪੇਮੈਂਟ 5% ਦੇ ਨਾਲ ਘਰ ਲੈ ਸਕਦੇ ਹੈਗੇ ਹਾਂ। ਤੇ ਇੱਥੇ ਕੁਛ ਚੀਜ਼ਾਂ ਸਮਝਣ ਵਾਲੀਆਂ ਹੈਗੀਆਂ ਨੇ ਕਿ ਜਦੋਂ ਅਸੀਂ ਘਰ ਬਾਏ ਕਰਨਾ, ਬੈਂਕ ਸਿਰਫ ਡਾਊਨ ਪੇਮੈਂਟ ਨਹੀਂ ਦੇਖ ਰਿਹਾ, ਹੋਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਫੈਕਟਰਸ ਰੱਖੇ ਜਾਂਦੇ ਨੇ ਦਿਮਾਗ ਵਿੱਚ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਲਾਇੰਟ ਕਿੰਨੇ ਲਈ ਕੁਆਲੀਫਾਈ ਕਰੇਗਾ। ਉਹਦੇ 'ਚ ਗੱਲ ਆ ਜਾਂਦੀ ਹੈ ਕ੍ਰੈਡਿਟ ਦੀ, ਇਨਕਮ ਦੀ, ਹੋਰ ਸਾਡੇ ਕੋਲ ਕਿਹੜੀ ਲਾਇਬਿਲਿਟੀ ਹੈਗੀ ਹੈ। ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਅਸੀਂ ਮੈਕਸੀਮਮ ਪਰਚੇਸ ਪ੍ਰਾਈਸ ਕੈਲਕੂਲੇਟ ਕਰਦੇ ਹਾਂ, ਉਹਦੇ ਹਿਸਾਬ ਦੇ ਨਾਲ ਡਾਊਨ ਪੇਮੈਂਟ ਕੈਲਕੂਲੇਟ ਹੁੰਦੀ ਹੈ। ਸੋ ਜਦੋਂ ਅਸੀਂ ਫਸਟ ਟਾਈਮ ਹੋਮ ਬਾਏ ਹਾਂ, ਡੈਫੀਨੇਟਲੀ ਅਸੀਂ ਮਿਨੀਮਮ ਡਾਊਨ ਪੇਮੈਂਟ ਨਾਲ ਘਰ ਬਾਏ ਕਰ ਸਕਦੇ ਹਾਂ। ਹੁਣ ਇੱਥੇ ਮੈਂ ਕਿਹਾ ਮਿਨੀਮਮ 5% ਨਹੀਂ ਕਿਹਾ, ਰੀਜ਼ਨ ਬੀਂਗ ਕਿਉਂਕਿ ਅਗਰ ਜੇ 7 ਲੱਖ ਦਾ ਘਰ ਹੈ, ਸੇ ਸਪੋਜ਼ ਤੁਹਾਡਾ, ਪਹਿਲੇ 5 ਲੱਖ ਵਾਸਤੇ 5% ਹੈ, ਅਗਲੇ 2 ਲੱਖ ਵਾਸਤੇ 10% ਹੈ। ਉਹ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ। ਨਾ ਜਦੋਂ ਤੁਸੀਂ ਉਨੀ ਡਾਊਨ ਪੇਮੈਂਟ ਤੁਹਾਡੇ ਕੋਲ ਆ ਗਈ, ਉਸ ਤੋਂ ਬਾਅਦ ਸੇ ਸਪੋਜ਼ ਤੁਹਾਡਾ ਕ੍ਰੈਡਿਟ ਨਹੀਂ ਵਧੀਆ, ਕ੍ਰੈਡਿਟ ਸਾਡਾ 600 ਹੈਗਾ ਜਾਂ 550 ਹੈਗਾ, ਬਹੁਤ ਸਾਰੀਆਂ ਮਿਸਡ ਪੇਮੈਂਟਸ ਨੇ, ਤਾਂ ਵੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮਿਨੀਮਮ ਡਾਊਨ ਪੇਮੈਂਟ ਕਰ ਸਕਦੇ ਹਾਂ, ਬਿਕੋਜ਼ ਸਾਡਾ ਕ੍ਰੈਡਿਟ ਮਾੜਾ ਹੈਗਾ। ਉਸ ਵੇਲੇ ਬਾਏ ਡਿਫਾਲਟ ਸਾਡੀ ਡਾਊਨ ਪੇਮੈਂਟ 20% ਦੀ ਹੋ ਜਾਂਦੀ ਹੈ। ਸੋ ਦੈਟ ਬੀਂਗ ਸੈਡ, ਇਹ ਸਾਰੀਆਂ ਚੀਜ਼ਾਂ ਇਕੱਠੇ ਵੇਖੀਆਂ ਜਾਂਦੀਆਂ ਨੇ। ਤੇ ਜੇ ਤੁਸੀਂ ਘਰ ਲੈਣ ਲੱਗੇ ਹੋ, ਪਹਿਲਾਂ ਹਮੇਸ਼ਾ ਇੱਕ ਪ੍ਰੀ ਅਸੈਸਮੈਂਟ, ਇੱਕ ਪ੍ਰੀ ਅਪਰੂਵਲ ਜ਼ਰੂਰ ਕਰਾਓ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਹਮੇਸ਼ਾ ਐਮਫਸਾਈਜ਼ ਕਰਦੀ ਹੈ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
0: ਨਾਲ ਅਸੀਂ ਨੰਬਰ ਇੱਕ ਵਾਰ ਫਿਰ ਦੇ ਦਈਏ ਰਸ਼ਮੀਤ ਜੀ ਹੁਣਾਂ ਦਾ। ਤੁਸੀਂ ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ ਨਾ, ਤੁਸੀਂ ਗੂਗਲ ਵੀ ਕਰ ਸਕਦੇ ਹੋ 6475349449 ਬ੍ਰੈਂਪਟਨ ਤੋਂ ਈਟੋਬਿਕ ਉਹ ਵੈਰੀ ਗੁੱਡ ਬ੍ਰੈਂਪਟਨ ਵਾਲਿਓ ਸਾਡਾ ਪਿੰਡ ਬਹੁਤ ਮਸ਼ਹੂਰ ਆ ਬਈ ਸੋ ਬ੍ਰੈਂਪਟਨ ਤੋਂ ਸਾਨੂੰ ਬਹੁਤ ਸੱਜਣ ਦਿਖ ਰਹੇ ਆ ਸੁਣ ਵੀ ਰਹੇ ਆ ਸੋ ਗੱਲਾਂ ਬਾਤਾਂ ਕਰ ਰਹੇ ਸੀ ਕਿ ਸਾਨੂੰ ਨਾ ਹੁਣ ਜਿਹੜੇ ਮੇਲੇ ਤਿਉਹਾਰ ਜਿਵੇਂ ਦਿਵਾਲੀ ਆ ਰਹੀ ਆ ਦੁਸਹਿਰਾ ਆ ਰਿਹਾ ਈਦਾਂ ਲੰਘ ਜਾਂਦੀਆਂ ਆ ਪਹਿਲਾਂ ਇੰਨਾ ਚਾਅ ਹੋਣਾ ਈਦ ਦਾ ਚਾਅ ਹੋਣਾ ਦੁਸਹਿਰੇ ਦਾ ਚਾਅ ਹੋਣਾ ਦਿਵਾਲੀ ਦਾ ਚਾਅ ਹੋਣਾ ਮਤਲਬ ਜਿਹੜੇ ਵਧੀਆ ਵਧੀਆ ਐਡੇ ਤਿਉਹਾਰ ਸਾਡੇ ਹੁਣ ਉਹ ਚਾਅ ਨਹੀਂ ਰਹਿ ਗਿਆ ਸਾਨੂੰ ਅਤੇ ਦੋਸਤ ਕਹਿੰਦੇ ਕਿ ਹੁਣ ਚੀਜ਼ਾਂ ਈਜ਼ੀ ਹੋ ਗਈਆਂ ਪੈਸੇ ਆ ਗਏ ਮੇ ਬੀ ਤਾਂ ਕਰਕੇ ਉਦੋਂ ਕੁੱਕੜ ਪੜਾਕੇ ਦਾ ਪੈਟਕ ਲੈਣਾ ਉਹ ਵੀ ਮੈਨੂੰ ਲੱਗਦਾ $2.5 ਦਾ ਆਉਂਦਾ ਹੁੰਦਾ ਰੁਪਈਆਂ ਦਾ ਮਾਫ਼ ਕਰਨਾ ਆਉਂਦਾ ਸੀਗਾ ਅਤੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਸੀਗੀ ਉਹਦੇ ਵਿੱਚੋਂ ਵੀ ਨਾ ਉਹ ਹੁੰਦਾ ਸੀ ਬੇਸਿਕਲੀ ਗੈਵੀ
5: ਹਾਂਜੀ
0: ਜਿਹੜਾ ਮੁਰਗਾ ਛਾਪ ਪਟਾਕਾ ਆ
5: ਹਾਂਜੀ
0: ਉਹਦੇ ਵਿੱਚ ਲੜੀ ਜੀ ਵਿੱਚ ਪਟਾਕੇ ਹੁੰਦੇ ਸੀਗੇ
5: ਉਹ ਵੀ ਹੁਣ ਡਿਪੈਂਡ ਕਰਦੇ ਤੁਸੀਂ ਕਿੱਦਾਂ ਚਲਾਉਣਾ ਕਈ ਤਾਂ ਲੜੀ
0: ਨਹੀਂ ਉਹ ਇਕੱਠੀ
5: ਚਲਾ ਜਾਂਦੇ
0: ਨਹੀਂ ਲੜੀ ਉਹ ਚਲਾਉਂਦੇ ਸੀ ਅਮੀਰ ਲੋਕ ਸਾਡੇ ਵਰਗੇ ਗਰੀਬ ਲੋਕ
5: ਅਸੀਂ ਕੱਲਾ ਕੱਲਾ ਹਾਂਜੀ
0: ਅਸੀਂ ਕਿੱਦਾਂ ਚਲਾਉਂਦੇ ਸੀ ਕਿ ਅਸੀਂ ਉਹਨੂੰ ਪਹਿਲਾਂ ਖੋਲਣਾ ਤੇ ਬੜੇ ਧਿਆਨ ਨਾਲ ਖੋਲਣਾ ਕਿ ਕਿਸੇ ਦੀ ਡੰਡੀ ਨਾ ਟੁੱਟ ਜੇ ਇਹ ਵੀ ਦੇਖੋ ਖੋਲਣਾ ਵੀ ਗਰੀਬੀ ਵੀ ਤੇ ਰੱਜ ਕੇ ਗਰੀਬੀ ਵੀ ਮਤਲਬ ਖੋਲਣਾ ਵੀ ਤੇ ਕਿਸੇ ਦੀ ਉਹ ਤਣੀ ਜੀ ਟੁੱਟ ਨਾ ਜਾਵੇ ਤੇ ਜੇ ਕਿਸੇ ਟੁੱਟ ਜਾਣੀ ਉਹਨੂੰ ਫਿਰ ਵਿਚਾਲਾ ਫਸਾ ਕੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਫਿਰ ਧਿਆਨ ਰੱਖਣਾ ਵੀ ਇਹ ਫੁੱਸ ਕਰਦਾ ਕਿ ਠਾਹ ਕਰਦਾ ਅਤੇ ਫਿਰ ਜੇ ਅੱਛਾ ਫਿਰ ਜੇ ਕੋਈ ਪਟਾਕਾ ਫੁੱਸ ਵੀ ਹੋ ਗਿਆ ਫਿਰ ਉਹਦੇ ਕੋਲ ਜਾਣਾ ਉਹਨੂੰ ਚੱਕਣਾ ਉਹਦੇ ਚੋਂ ਮਸਾਲਾ ਕੱਢਣਾ ਅਤੇ ਬਲਦੀ ਅੱਗ 'ਤੇ ਪਾਉਣਾ
5: ਬਲਦੀ ਅੱਗ 'ਤੇ ਪਾਉਣਾ
0: ਇਸ ਲੈਵਲ ਦੀ ਗਰੀਬੀ ਅੱਛਾ ਪਰ ਉਹਦੇ 'ਚ ਸਕੂਨ ਬਹੁਤ ਸੀਗਾ
5: ਬਿਲਕੁਲ
0: ਸਵੇਰੇ ਚੱਲੇ ਹੋਏ ਪਟਾਕਿਆਂ ਦੇ ਵਿੱਚੋਂ ਤੰਦਰੁਸਤ ਪਟਾਕੇ ਲੱਭਣੇ ਵੀ ਕੋਈ ਬਚਤਾ ਨਹੀਂ ਗਿਆ ਕਿਉਂਕਿ ਜਿਹੜੇ ਲੜੀਆਂ ਨੂੰ ਅੱਗ ਲਾ ਦਿੰਦੇ ਸੀ ਵਿੱਚੋਂ ਕਈ ਬਚ ਵੀ ਜਾਂਦੇ ਸੀਗੇ ਸੋ ਉਹਨਾਂ ਨੂੰ ਸਵੇਰੇ ਇਕੱਠਾ ਕਰਨਾ ਗਿਆ ਵੀ ਉੱਠੋ ਜਾਗੋ ਨਸ਼ਾ ਤਿਆਗੋ
5: ਨਸ਼ੇ
0: ਉਹ ਤਾਂ ਗੱਲ ਜੁੜ ਗਈ ਤੇ ਨਿਕਲੋ ਹੁਣ ਥੋੜਾ ਨਾਮ ਚੇਂਜ ਹੋ ਚੁੱਕਿਆ
5: ਇੱਕ ਉਹ ਬਹੁਤ ਰਿਵਾਜ ਚੱਲਦਾ ਹੁੰਦਾ ਸੀ ਤਿਉਹਾਰ ਦਿਵਾਲੀ ਦੇ ਉੱਤੇ ਉਹ ਡੋਲੇ ਜਿਹੇ ਉਡਾਉਂਦੇ ਹੁੰਦੇ ਸੀ
0: ਕਮਲ ਜੀ ਥੈਂਕ ਯੂ ਸੋ ਮਚ
5: ਤੇ ਉਹ ਨਾ ਵਿਚਾਲੇ ਇੱਕ ਕਾਗਜ਼ ਦਾ ਬਣਾਇਆ ਹੁੰਦਾ ਸੀ ਉਹ
0: ਜੀ
5: ਲਿਫਾਫਾ ਆ ਉਹਦੇ ਵਿੱਚ ਅੱਗ ਲਾ ਕੇ ਉਹਨੂੰ ਉਡਾ ਦਿੰਦੇ ਹੁੰਦੇ ਸੀ ਉਹ ਕਾਫੀ ਦੂਰ ਤੱਕ ਜਾਂਦੇ
0: ਅੱਛਾ ਕਈ ਅੱਛਾ ਦਿਵਾਲੀ ਦੀ ਗੱਲ ਚੱਲੀ ਆ ਤੇ ਕਈ ਸੱਜਣ ਮਿੱਤਰ ਹੋਣਗੇ ਬੜੇ ਸ਼ੈਤਾਨ ਕਈਆਂ ਨੇ ਬੱਠਲਾਂ ਤੇ ਰੱਖ ਕੇ ਪਟਾਕੇ ਚਲਾਏ ਹੋਣੇ ਬੱਠਲ ਉਡਾਏ ਹੋਣੇ ਆ ਕਈਆਂ ਨੇ ਆਪਦੇ ਬੇਬੇ ਦੀਆਂ ਬਾਲਟੀਆਂ ਤੋੜਤੀਆਂ ਹੋਣੀਆਂ ਪਲਾਸਟਿਕ ਦੀਆਂ ਨਵੀਆਂ ਨਵੀਆਂ ਚੱਲੀਆਂ ਸੀ ਉਹਨਾਂ ਦੇ ਰੱਖ ਕੇ ਉਹ ਫੜ ਜਾਂਦੀਆਂ ਸੀ ਹਨਾ ਬੜੇ ਪੰਗੇ ਲਏ ਹੋਣੇ ਤੁਸੀਂ ਦਿਵਾਲੀ ਵਾਲੇ ਦਿਨ ਤੂੰ ਵੀ ਲੈਂਦਾ ਸੀ ਦਿਵਾਲੀ ਵਾਲੇ
5: ਟੋਬੇ ਟੋਬੇ ਉਹ ਪਟਾਕੇ ਸੁੱਟਦੇ ਹੁੰਦੇ ਸੀ
0: ਅੱਛਾ ਉਹ ਗੜੁੰਮ ਦੇ ਵਾਜਣ
5: ਦੇ ਨੇ ਵਾਜਦੇ ਹੁੰਦੇ ਸੀ
0: ਓਕੇ ਇਹ ਸਾਡੀ ਕੋਈ ਟੈਂਕੀ ਤੋੜ ਗਿਆ ਸੀਗਾ ਉਹ ਤੂੰ ਵੀ ਤਾਂ ਨਹੀਂ ਸੀ
5: ਨਹੀਂ ਮੈਂ ਤਾਂ ਨਹੀਂ
0: ਚਲੋ ਸਾਡੀ ਕੋਈ ਬੋਰ ਵਾਲੀ ਡਿੱਗੀ ਤੋੜ ਗਿਆ ਉਹਦੇ ਵਿੱਚ ਕੋਈ ਬੰਬ ਚਲਾ ਗਿਆ ਸੇਬੇ ਵਾਲਾ ਕਿਉਂਕਿ ਉਹ ਪ੍ਰੈਸ਼ਰ ਹੁੰਦਾ ਨਾ ਉਹਦੇ ਵਿੱਚ
5: ਆਲੂ ਬੰਬ ਕਹਿ ਦਿੰਦੇ ਸੀ
0: ਆਲੂ ਬੰਬ ਪਰ ਉਹ ਆਲੂ ਬੰਬ ਜਿਹਦੇ ਹੱਥ 'ਤੇ ਚੱਲਦਾ ਸੀ ਉਹ ਪਰ ਖਰਬੂਜਾ ਹੀ ਬਣਾ ਦਿੰਦਾ ਸੀਗਾ ਅਤੇ ਅੱਛਾ ਬਥੇਰੇ ਯਾਰ ਬੜੀਆਂ ਯਾਦਾਂ ਜੁੜੀਆਂ ਦਿਵਾਲੀ ਨਾਲ ਹਨਾ ਦਿਵਾਲੀ ਤੋਂ ਸਰਪੰਚ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਅਤੇ ਦਿਵਾਲੀ ਤੋਂ ਇੱਕ ਦਿਵਾਲੀ ਦਾ ਗਾਣਾ ਯਾਦ ਆ ਗਿਆ ਮੈਨੂੰ ਫਰਮਾਇਸ਼ ਆਈ ਆ ਅਤੇ ਉਹ ਸੁਣ ਲਈਏ

0: ਅੱਛਾ ਦੀਵਾਲੀ ਵਾਲੇ ਦਿਨ ਇਹ ਵੀ ਕੋਈ ਕੈਸਟਾਂ ਭਰਾ ਕੇ ਦਿੰਦਾ ਹੀ ਹੋਣਾ ਕਿਆ ਵੀ ਕਿੰਨੇ ਕਿੰਨੇ ਅੱਛਾ ਬਹੁਤ ਜ਼ਿਆਦਾ ਨੇ ਇਹ ਕੈਸਟਾਂ ਭਰਾ ਕੇ ਦਿੱਤੀਆਂ ਹੋਣੀਆਂ ਤਾਨਾ ਮੀਣਾ ਮਾਰਨ ਨੂੰ ਜਾਂ ਜ਼ਾਹਰ ਕਰਨ ਨੂੰ ਕਿ ਬਈ ਸਾਡੀ ਤਾਂ ਤੂੰ ਹੀ ਦੀਵਾਲੀ ਆ, ਪਰ ਇਹ ਮੇਰੇ ਸਮੇਂ ਤੋਂ ਥੋੜ੍ਹਾ ਜਿਹਾ ਪਹਿਲਾਂ ਦੀਆਂ ਆ, ਪਰ ਮੈਂ ਸੁਣੇ ਹੋਏ ਆ ਗਾਣੇ, ਪਤਾ ਨਹੀਂ ਹੁਣ ਮੇਰੇ ਬਾਪੂ ਨੇ ਰੱਖੇ ਸੀ ਜਾਂ ਮੇਰੇ ਵੱਡੇ ਭਰਾ ਨੇ ਰੱਖੇ ਸੀ, ਪਰ ਮੈਂ ਗਾਣੇ ਸੁਣੇ ਹੋਏ ਆ ਇਹ ਰੀਲਾਂ ਰੂਲਾਂ 'ਤੇ ਆਮ ਟਰੈਕਟਰਾਂ ਟਰੁਕਟਾਂ 'ਤੇ। ਅੱਛਾ ਬੜੇ ਇੱਕ ਦੌਰ ਆਇਆ ਸੀਗਾ ਸੈਡ ਸੌਂਗ ਬਹੁਤ ਚੱਲਦਾ ਸੀਗਾ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਉਹ ਦੌਰ ਐਸਾ ਸੀ ਕਿ ਸੈਡ ਸੌਂਗ ਸੁਣਨ ਨੂੰ ਜੀ ਕਰਦਾ ਸੀਗਾ, ਈਵਨ ਡਜ਼ਨਟ ਮੈਟਰ ਕਿ ਤੁਹਾਡਾ ਦਿਲ ਟੁੱਟਾ ਜਾਂ ਨਹੀਂ ਟੁੱਟਾ, ਮਤਲਬ ਸੈਡ ਸੌਂਗ ਇੰਨੇ ਕਦੋਂ ਮਸ਼ਹੂਰ ਹੋਏ ਸੀ ਸਤਵਿੰਦਰ ਬੁੱਗਾ ਜੀ ਦੇ, ਦਵਿੰਦਰ ਕੋਹੇਨੂਰ ਸਾਹਿਬ ਅਤੇ ਜਾਂ ਧਰਮਪ੍ਰੀਤ ਸਾਹਿਬ ਔਰ ਗੋਰਾ ਚੱਕ ਵਾਲੇ ਸਾਹਿਬ, ਸਾਬਰ ਕੋਟੀ ਸਾਹਿਬ, ਸਰਦੂਲ ਸਿਕੰਦਰ ਸਾਹਿਬ, ਯਾਰ ਉਹ ਦੌਰ ਹੀ ਚੱਲ ਪਿਆ ਸੀ ਇੱਕ ਨਾ ਸੈਡ ਸੌਂਗਸ ਦਾ। ਅਤੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਭਾਂਡੇ ਖੜਕਾ ਰਹੇ ਹੋ, ਤੁਸੀਂ ਵੀ ਆ ਜਾਓ ਜੀ। ਤੁਸੀਂ ਵੀਡੀਓ ਭੇਜੀ, ਹੁਣ ਮੈਂ ਸ਼ੋਅ ਤੋਂ ਬਾਅਦ ਹੀ ਵੀਡੀਓ ਦੇਖ ਸਕਦਾ। ਓਕੇ ਜੀ, ਬਿਲਕੁਲ ਜ਼ਰੂਰ ਵੇਖਣੇ ਆ, ਬਸ ਮੈਂ ਲਾਈਵ ਲੱਗਿਆ ਹੋਇਆ, ਮੈਂ ਇੱਕੋ ਹੀ ਫੋਨ ਆ ਮੇਰੇ ਕੋਲ ਤੇ ਮੈਂ ਲਾਈਵ ਚੱਲਾ ਹੋਇਆ।
1: ਮੇਰੇ ਨਾ ਜੀ ਜਿਵੇਂ ਟਰਾਲੀਆਂ ਜਾਂਦੀਆਂ, ਜਿਵੇਂ ਘਰ ਨਵਾਂ ਟਰੈਕਟਰ ਕਿਸੇ ਲਿਆਉਣਾ ਨੀ
0: ਜੀ,
1: ਤੇ ਉਹ ਟਰਾਲੀ ਲੈ ਕੇ ਜਾਣੀ ਗੁਰਦੁਆਰੇ ਸਾਹਿਬ, ਬਾਬੜੇ ਸਾਹਿਬ ਨੂੰ ਜਾਂ ਇੱਧਰ ਆਪਣਾ ਅੰਮ੍ਰਿਤਸਰ ਜਾਂ ਤਰਨਤਾਰਨ ਸਾਹਿਬ ਹੈ ਜੀ, ਤੇ ਉਹ ਮੇਰੇ ਫਾਦਰ ਸਾਹਿਬ ਨਾਲ ਮੇਰੇ ਨਾਲ ਪਿਆਰ ਰੋੜਾ ਕਰਦੇ, ਮੈਨੂੰ ਜਾਣ ਨੀ ਦਿੰਦੇ
0: ਜੀ।
1: ਉਹਨਾਂ ਕਹਿਣਾ ਪੁੱਤ ਤੂੰ ਜਾ ਰਹਾ, ਮੈਂ 100 ਰੁਪਇਆ ਦਿੰਦੇ ਦੇਣਾ
0: ਜੀ। ਸੋ ਉਹ ਬੇਸਿਕਲੀ ਕਿ ਮੈਨੂੰ ਲੱਗਦਾ ਕਿ ਉਦੋਂ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਉਦੋਂ ਪੈਸੇ ਘੱਟ ਹੁੰਦੇ ਸੀਗੇ ਅਤੇ ਜਿਹੜੀਆਂ ਖੁਆਇਸ਼ਾਂ ਸੀਗੀਆਂ ਉਹ ਵੱਡੀਆਂ ਲੱਗਦੀਆਂ ਸੀ, ਜਦੋਂ ਪੂਰੀਆਂ ਹੋ ਜਾਂਦੀਆਂ ਸੀ ਤੇ ਉਹ ਫਿਰ ਏਦਾਂ ਲੱਗਦਾ ਸੀ ਜਿਵੇਂ ਜੰਗ ਹੀ ਜਿੱਤ ਲਈ ਆ।
1: ਨਹੀਂ ਨਹੀਂ ਉਹ ਪਿਆਰ ਕਰਨਾ ਵੀ ਤੂੰ ਜਾ ਰਹਾ ਟਰੈਕਟਰ ਲਈ, ਮੈਂ ਤੈਨੂੰ ਜਾਣ ਦੇਣਾ, ਮੈਂ ਤੈਨੂੰ ਪੈਸੇ ਦੇ ਦੇਣਾ, ਲਾਲਚ ਦੇ ਦੇਣਾ
0: ਜੀ। ਵੈਸੇ ਵੀ ਜਦੋਂ ਤੁਸੀਂ ਮੇਲਿਆਂ ਤੇ ਜਾਣਾ, ਜਦੋਂ ਜਿਹੜੀਆਂ ਚੀਜ਼ਾਂ ਖਰੀਦਣੀਆਂ ਉਦੋਂ ਬੜੀਆਂ ਉਹ ਇੰਨੀਆਂ ਕੀਮਤੀ ਨਹੀਂ ਹੁੰਦੀਆਂ ਸੀਗੀਆਂ, ਪਰ ਉਹ ਜਦੋਂ ਤੁਸੀਂ ਚੀਜ਼ ਖਰੀਦ ਲੈਣੀ ਤੁਹਾਨੂੰ ਲੱਗਣਾ ਕਿ ਵੀ ਯਾਰ ਮੇਲਾ ਤਾਂ ਮੈਂ ਹੀ ਜਿੱਤ ਲਿਆ ਸਾਰਾ, ਮੇਲਾ ਤਾਂ ਮੈਂ ਹੀ ਲੁੱਟ ਲਿਆ। ਸੋ ਵਕਤ ਤਾਂ ਚੰਗੇ ਸੀ ਉਹ, ਜੋ ਵੀ ਆ ਅੱਜ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਖੁਸ਼ੀ ਨਹੀਂ ਖਰੀਦ ਪਾਉਂਦੇ ਅਸੀਂ।
1: ਨਹੀਂ ਹੈ ਨਹੀਂ ਜੀ, ਹੈ ਨਹੀਂ, ਬਿਲਕੁਲ ਖੁਸ਼ੀਆਂ ਨਹੀਂ ਹੈਗੀਆਂ, ਉਹ ਖੁਸ਼ੀਆਂ ਜਾ ਰਹੀਆਂ
0: ਸੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, 905-673-3337 ਅਤੇ ਨਾਲ ਦੀ ਨਾਲ ਸਾਡੇ ਨਾਲ ਗੁਰਜੀਤ ਸੂਰੀ ਜੀ ਵੀ ਜੁੜ ਚੁੱਕੇ ਨੇ, ਆਲ ਕਾਇੰਡ ਇੰਸ਼ੋਰੈਂਸ ਤੋਂ ਸੇਵਾਵਾਂ ਦਿੰਦੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਸੂਰੀ 416-6-3711 ਲਾਈਫ ਇੰਸ਼ੋਰੈਂਸ ਦੇ ਬਾਬਤ ਤੁਸੀਂ ਕੋਈ ਵੀ ਸਵਾਲ ਆ ਨਾ, ਬਸ ਡਾਇਰੈਕਟ ਕਾਲ ਲਾ ਲਿਆ ਕਰੋ ਗੁਰਜੀਤ ਜੀ ਉਹਨਾਂ ਨੂੰ, ਚਾਹੇ ਡਿਸੇਬਿਲਿਟੀ ਬਾਬਤ, ਚਾਹੇ ਤੋਂ ਅਸੀਂ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਬਸ ਨਾਮ ਇੱਕੋ ਯਾਦ ਰੱਖਣਾ, ਗੁਰਜੀਤ ਸੂਰੀ ਜੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਨੂੰ
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ, ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ, ਤੁਸੀਂ ਸਟਾਰਟਿੰਗ ਕੀਤੀ ਹੈਗੀ ਆ ਲਾਈਫ ਇੰਸ਼ੋਰੈਂਸ ਦੀ, ਬਹੁਤ ਵਾਰੀ ਇਨਕੁਆਇਰੀ ਆਉਂਦੀ ਆ, ਅੱਜ ਦਾ ਸਪੈਸ਼ਲ ਸਿਨੈਰੀਓ ਡਿਸਕਸ ਕਰਨਾ ਚਾਹੂੰਗੀ ਕਿ ਜਿੱਥੇ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਜਿਹੜੀ ਆ ਕੰਮ ਤੋਂ ਜਿਹੜੀ ਕਵਰੇਜ ਮਿਲੀ ਹੋਈ ਆ ਗੁੱਡ ਇਨਫ ਹੈਗੀ ਹੈ, ਕਿ ਕਈ ਵਾਰੀ ਅਸੀਂ ਉਹਨੂੰ ਰਿਵਿਊ ਨਹੀਂ ਕਰਦੇ ਕਿ ਕਵਰੇਜ ਕਿੰਨੀ ਹੈਗੀ ਹੈ, ਸਾਨੂੰ ਲੱਗਦਾ ਕਿ ਸਾਡੇ ਹੈਲਥ ਐਂਡ ਡੈਂਟਲ ਦੇ ਬੈਨੀਫਿਟ ਹੈਗੇ ਆ, ਮੈਡੀਸਨ ਕਵਰ ਹੋ ਰਹੀ ਆ, ਫਿਜ਼ੀਓ ਮਸਾਜ ਕਵਰ ਹੋ ਰਹੀ ਹੈ, ਤੇ ਬਹੁਤ ਵਧੀਆ ਗੱਲ ਹੈਗੀ ਆ, ਬਿਲਕੁਲ ਵਧੀਆ ਗੱਲ ਹੈਗੀ ਆ, ਕਿਉਂਕਿ ਤੁਹਾਨੂੰ ਉੱਥੇ ਜਿਹੜੇ ਹੈਲਥ ਐਂਡ ਡੈਂਟਲ ਦੇ ਬੈਨੀਫਿਟ ਆ ਨਾ ਉਹ ਗਰੁੱਪ ਚ ਮਿਲਦੇ ਆ, ਡਿਸਕਾਊਂਟ ਰੇਟ ਦੇ ਮਿਲਦੇ ਹੈਗੇ ਆ, ਉਹਨਾਂ ਨੂੰ ਕੀਪ ਕਰਨਾ ਚਾਹੀਦਾ। ਫਿਰ ਆ ਜਾਂਦਾ ਹੈਗਾ ਕਿ ਅਗਰ ਤੁਹਾਡਾ ਇੰਪਲੋਇਰ ਜਿਹੜਾ RRSP ਮੈਚ ਕਰ ਰਿਹਾ ਹੈਗਾ, ਕਿ ਸਪੋਜ ਤੁਹਾਡੇ ਪੇ ਚੈੱਕ ਦੇ ਵਿੱਚੋਂ 4% ਕੱਟ ਰਿਹਾ, 4% ਇੰਪਲੋਇਰ ਮੈਚ ਕਰ ਰਿਹਾ, ਉਹ ਵੀ ਬਹੁਤ ਵਧੀਆ ਆਪਸ਼ਨ ਆਉਂਦੀ ਹੈਗੀ ਹੈ। ਪਲੱਸ ਜਦੋਂ ਗੱਲਬਾਤ ਆਉਂਦੀ ਹੈ ਤੁਹਾਡੀ ਲਾਈਫ ਦੀ ਇੰਸ਼ੋਰੈਂਸ ਦੀ ਕਵਰੇਜ ਦੀ, ਉੱਥੇ ਕੀ ਹੈਗਾ ਕਿ ਮੋਸਟਲੀ ਕੰਪਨੀਜ਼ ਦੇ ਵਿੱਚ ਜਿਹੜੀ ਹੈਗੀ ਹੈ ਕਿ ਤੁਹਾਡੀ ਕਵਰੇਜ ਤੁਹਾਡੀ 1 ਟਾਈਮ ਸੈਲਰੀ ਹੁੰਦੀ ਹੈ ਜਾਂ 2 ਟਾਈਮ ਸੈਲਰੀ ਮੈਕਸੀਮਮ, ਜਾਂ ਫਿਕਸ ਕੀਤੀ ਹੁੰਦੀ ਹੈ ਕਿ 25,000 ਦੀ ਕਵਰੇਜ ਆ, 50,000 ਦੀ ਕਵਰੇਜ ਆ। ਅੱਜ ਇਹਨਾਂ ਦਾ ਰਿਵਿਊ ਕੀਤਾ, ਉੱਥੇ ਉਹਨਾਂ ਦੀ ਕੀ ਸੀਗਾ ਕਿ ਮੋਰਗੇਜ ਤੇ ਸੀਗੀ $1 million ਦੀ, ਬਟ ਜਦੋਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇਖੀ ਕਹਿੰਦੇ ਸੀ ਕਿ ਕੰਮ ਤੋਂ ਹੈਗੀ, ਗੁੱਡ ਇਨਫ ਹੈਗੀ ਹੈ, ਤੇ ਉਹਦੇ ਵਿੱਚ 25,000 ਦੀ ਕਵਰੇਜ ਸੀ। ਦੇਖੋ ਡਿਫਰੈਂਸ ਕਿੰਨਾ ਹੈਗਾ ਕਿ ਕਿਤੇ ਕੋਈ ਮਿਸ ਹੈਪਨਿੰਗ ਹੁੰਦੀ ਆ ਤੇ ਉਹ ਜਿਹੜੇ ਲੋਨ ਲਾਇਬਿਲਿਟੀਜ਼ ਆ ਮੋਰਗੇਜ ਆ ਉਹ ਕਵਰ ਅਪ ਕਿੱਦਾਂ ਹੋਣੇ ਆ, ਫੈਮਿਲੀ ਲਈ ਕਿਸ ਤਰ੍ਹਾਂ ਸਰਵਾਈਵ ਕਰਨਾ। ਇਸ ਲਈ ਜ਼ਰੂਰ ਹਮੇਸ਼ਾ ਰਿਵਿਊ ਕਰੋ ਕਿ ਕੰਮ ਤੋਂ ਕਵਰੇਜ ਹੈਗੀ ਆ, ਕਿੰਨੀ ਕਵਰੇਜ ਹੈਗੀ ਆ, ਉਹਦੇ ਤੋਂ ਬਿਨਾਂ ਸਾਨੂੰ ਆਪਣੀ ਪਰਸਨਲ ਕਿੰਨੇ ਅਮਾਊਂਟ ਦੀ ਕਵਰੇਜ ਚਾਹੀਦੀ ਹੈ। ਫਿਰ ਆ ਜਾਂਦੀ ਕ੍ਰਿਟੀਕਲ ਦੀ ਕਵਰੇਜ। ਕ੍ਰਿਟੀਕਲ ਦੀ ਮੋਸਟਲੀ ਕੰਮਾਂ ਦੀ ਕਵਰੇਜ ਨਹੀਂ ਹੈਗੀ, ਬਟ ਜੇ ਕਿਤੇ ਹੈਗੀ ਆ ਤੇ ਉਹਦੇ ਵਿੱਚ ਸਿਰਫ 4 ਇਲਨੈਸ ਕਵਰ ਹੁੰਦੀਆਂ। ਤੁਸੀਂ ਆਪਣੀ ਕਵਰੇਜ ਲੈਂਦੇ ਹੋ ਉਹਦੇ ਵਿੱਚ 25 ਇਲਨੈਸ ਕਵਰ ਹੁੰਦੀਆਂ। ਇਸ ਲਈ ਸਟਰੋਂਗਲੀ ਰਿਕਮੈਂਡੇਸ਼ਨ ਹੈਗੀ ਹੈ ਕਿ ਜਿੰਨੇ ਵੀ ਸਾਡੇ ਲਿਸਨਰ ਕਿ ਜਿਹਨਾਂ ਨੂੰ ਇੰਪਲਾਇਰ ਵੱਲੋਂ ਬੈਨੀਫਿਟ ਮਿਲੇ ਹੋਏ ਆ ਉਹਨਾਂ ਨੂੰ ਜ਼ਰੂਰ ਰਿਵਿਊ ਕਰੋ ਤੇ ਆਪਣੀ ਲਾਈਫ ਤੇ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਆਪਣੀ ਪਰਸਨਲ ਲੈ ਕੇ ਰੱਖੋ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਤੇ ਨੰਬਰ 1116-627-3111 ਜਾਂ ਆਪਣੇ ਲਈ ਤੁਸੀਂ ਕਹਿ ਲਓ ਕਿ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ, ਫਸਟ ਹੋਮ ਸੇਵਿੰਗ ਅਕਾਊਂਟ ਦੀ ਕੋਈ ਡਿਟੇਲ ਜਾਣਕਾਰੀ ਲੈਣੀ ਹੈ, ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਜਾਂ ਪੇਰੈਂਟਸ ਆ ਰਹੇ ਆ ਤੁਹਾਡੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਤਾਂ ਵੀ ਨੰਬਰ ਜੀ 416-627-3111 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਜੀ ਪ੍ਰਭ ਜੀ
0: ਮਾਫ ਕਰਨਾ, ਸੋਰੀ ਮੇਰਾ ਮਾਈਕ ਬੰਦ ਹੋ ਗਿਆ ਸੀ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਸੀਂ ਕਾਲ ਕਰ ਲਿਓ ਗੁਰਜੀਤ ਸੋਰੀ ਹੋਣਾ ਨੂੰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ ਇੰਸ਼ੋਰੈਂਸ ਦੇ ਬਾਬਤ, 416-627-3111। ਔਰ ਗੱਲਾਂ ਬਾਤਾਂ ਬਹੁਤ ਖੂਬਸੂਰਤ ਹੋਈਆਂ, ਦੋ ਕੁ ਮੈਸੇਜ ਸੁਣ ਲਈਏ, ਉਸ ਤੋਂ ਬਾਅਦ ਜਲਦੀ ਆਉਣੇ ਆ ਵਾਪਸ।
3: ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ। Voice that has defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena, presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ।

0: ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
1: ਬੀਡੀਐਸ ਹੋਮ ਪੇਂਟਿੰਗ ਤੇ ਰੈਨੋਵੇਸ਼ਨ ਦਾ ਸਲਾਹ ਦੇ ਦਈਏ। ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਕੰਸਟਰਕਸ਼ਨ ਦਾ ਕੰਮ ਕਰਾਉਣਾ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ, ਤਾਂ ਬੀਡੀਐਸ ਹੋਮ ਪੇਂਟਿੰਗ ਪੇਂਟਿੰਗ ਦੀਆਂ ਵਧੀਆ ਸੇਵਾਵਾਂ ਦੇ ਲਈ, ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਬਾਈ ਨੂੰ ਕਾਲ ਕਰ ਲਿਓ 905-965-3811 905-965-6311। ਬੀਡੀਐਸ ਹੋਮ ਰੈਨੋਵੇਸ਼ਨ ਐਂਡ ਪੇਂਟਿੰਗ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਔਰ ਨਾਲ ਦੀ ਨਾਲ 2 ਤੋਂ ਲੈ ਕੇ 4 ਅਕਤੂਬਰ ਤੱਕ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵਿੱਚ, ਉੱਥੇ ਤੁਹਾਨੂੰ 114 ਕੈਂਡੀ ਰੋਡ 'ਤੇ ਨਾ 7ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਆ 2 ਤੋਂ ਲੈ ਕੇ 4 ਅਕਤੂਬਰ। ਜਿੰਨੇ ਵੀ ਤੁਸੀਂ ਸ਼ਾਇਰ ਹੋ, ਲਿਖਦੇ ਹੋ, ਗਾਉਂਦੇ ਹੋ, ਜ਼ਰੂਰ ਤੁਸੀਂ 114 ਕੈਂਡੀ ਰੋਡ 2 ਤੋਂ ਲੈ ਕੇ 4 ਅਕਤੂਬਰ ਤੱਕ ਪਹੁੰਚਣਾ ਆ। ਡਾਕਟਰ ਸਾਡੇ ਬੜੇ ਰਿਸਪੈਕਟਡ ਦਲਬੀਰ ਸਿੰਘ ਕਥੂਰੀਆ ਜੀ ਤੁਹਾਡਾ ਵੈਲਕਮ ਕਰਨਗੇ। ਤੁਹਾਡੀ ਕਲਾ, ਤੁਹਾਡੇ ਜਿਹੜੇ ਲਿਖਤ ਨੂੰ ਉੱਥੇ ਤੁਸੀਂ ਬੋਲ ਸਕਦੇ ਹੋ, ਆਪਣੀ ਕਲਾ ਨੂੰ ਉਜਾਗਰ ਕਰ ਸਕਦੇ ਹੋ। ਦਲਬੀਰ ਕਥੂਰੀਆ ਜੀ, ਬਹੁਤ ਪਿਆਰਾ ਮੰਚ ਤੁਹਾਨੂੰ ਉਹਨਾਂ ਨੇ ਦਿੱਤਾ ਹੋਇਆ, ਵਿਸ਼ਵ ਪੰਜਾਬੀ ਸਭਾ ਕੈਨੇਡਾ 114 ਕੈਂਡੀ ਰੋਡ ਬ੍ਰੈਂਪਟਨ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਆ। ਔਰ ਅੱਗੇ ਜਾ ਕੇ ਤੁਹਾਨੂੰ ਮੈਂ ਨੰਬਰ ਵੀ ਉਹਨਾਂ ਦਾ ਦੇਊਂਗਾ, ਨੰਬਰ ਆਈ ਥਿੰਕ ਦਲਬੀਰ ਕਥੂਰੀਆ ਸਾਹਿਬ ਉਹਨਾਂ ਦਾ ਮੇਰੇ ਕੋਲੋਂ ਆਈ ਥਿੰਕ ਓਕੇ ਬਿਲਕੁਲ ਜੀ 416-700-9100 416-700-9100 'ਤੇ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਦਲਬੀਰ ਕਥੂਰੀਆ ਜੀ ਨੂੰ। ਸੋ ਜ਼ਰੂਰ ਤੁਸੀਂ ਪਹੁੰਚਣਾ। ਸੋ ਸਮਾਂ ਹੋ ਚੁੱਕਿਆ ਜੀ, ਹੁਣ ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ 'ਤੇ। ਭੁੱਲਿਓ ਨਾ ਮੁਸਕਰਾਉਣਾ,
2: ਹਾਸੇ ਆਬਾਦ ਰੱਖਿਓ,
1: ਰੋਸ਼ਨ ਦਾ ਲੈ ਸਵੇਰਾ
2: ਫਿਰ ਮਿਲਾਂਗੇ, ਯਾਦ ਰੱਖਿਓ।
1: ਤੇਰਾ ਕਿਆ ਬਾਤ ਆ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਕਰਦੇ ਹਾਂ ਗੱਲਾਂ ਬਾਤਾਂ ਅਤੇ ਲਾਉਣੇ ਹਾਂ ਮਹਿਫਲਾਂ ਤੁਹਾਡੇ ਨਾਲ, ਅਤੇ ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

114 Kennedy Road, Unit 2, Brampton, Ontario. ਸਵਾਲ ਤੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ ਬੁਫੇ ਡਾਇਨ ਟੇਕ ਆਊਟ ਕੇਟਰਿੰਗ ਲੰਚ ਤੇ ਡਿਨਰ ਸਾਰਾ ਕੁਝ ਹੈ ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਕਾਲ ਕਰੋ 905-450-3333 ਤੇ ਐਡਰੈਸ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ ਸਪਾਈਸਿਸ ਸਨੈਕਸ ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ ਯਾਦ ਰੱਖੋ 100 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ

ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ।

0: रख ले चाहे मार दे मर्जी तेरी है, रख ले चाहे मार दे मर्जी तेरी है, नफरत कर जा प्यार दे मर्जी तेरी है, रख ले चाहे मार दे मर्जी तेरी है, नफरत कर जा प्यार दे मर्जी तेरी है, छड़ के दुनिया आ पहुंचे हां दर तेरे, छड़ के दुनिया आ पहुंचे हां दर तेरे, डोब दे चाहे तार दे मर्जी तेरी है, चूरा चूरा हो के अंदरों बिखरे हां, चूरा चूरा हो के अंदरों बिखरे हां, तू जोड़ दे जा खिलार दे मर्जी तेरी है, तू जोड़ दे जा खिलार दे मर्जी तेरी है। सत श्रीकाल दोस्तों, सत श्रीकाल, मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हां। सोमवार तो लैके शुक्रवार तक पेश हुंदे रेडियो प्रोग्राम सब रंग नूं लैके, जिस नूं तुसी सुनदे हो, जिस नूं तुसी मानदे हो, जिस दे नाल तुसी जुड़दे हो, जिस नूं तुसी प्यार करदे हो, 10 बजे तो लैके 11 बजे तक। और साडा रेडियो प्रोग्राम सब रंग जो पेश हुंदा है 5:30 AM दी फ्रीक्वेंसी दे उपर, जिथे दोस्त मित्र भैन भरा सवेरे 4 बजे तो लगातार अपने अपने वखरे वखरे प्रोग्रामा दे विच अपने अपने टेलेंट के मुताबिक तुहाडा बहुत सारा मनोरंजन भी करते ने, और तुहानू देश विदेश दीआं खबरां दे नाल भी अपडेट करते ने, और साडे ब्रह्मटन दे विच लोकल लैवल ते जो जो कुछ हो रहा है, इलैक्शन जो 26 अक्टूबर नूं होण जा रहे ने सिटी दे, उहनां दे बारी बड़ी डिटेल दे विच मैं कई बार मौका मिलदा है प्रोग्राम किसी ना किसी नूं सुणन दा, ते बड़ी डिटेल दे विच सारी जानकारी तुहानू कैंडीडेट्स दे बारे, ਕਿਹੜੀ ਕਿਹੜੀ ਵਾਰਡ ਦੇ ਉੱਪਰੋਂ, ਕਿਹੜੀ ਕਿਹੜੀ ਸੀਟ ਦੇ ਉੱਪਰੋਂ ਕਿਹੜੇ ਕਿਹੜੇ ਕੈਂਡੀਡੇਟ ਲੜ ਰਹੇ ਨੇ ਇਲੈਕਸ਼ਨ। ਸੋ ਉਸ ਤੋਂ ਅੱਗੇ ਫਰਜ਼ ਤੁਹਾਡਾ ਹੈ ਕਿ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ਼ਨ ਉਹ ਕਰਦੇ ਨੇ, ਤੁਹਾਨੂੰ ਜਾਣਕਾਰੀ ਦਿੰਦੇ ਨੇ ਹਰ ਇੱਕ ਕੈਂਡੀਡੇਟ ਦੇ ਬਾਰੇ। ਉਸ ਤੋਂ ਅੱਗੇ ਸਭ ਤੋਂ ਜਿਹੜੀ ਮੋਸਟ ਪਾਵਰਫੁਲ ਜਿਹੜੀ ਸ਼ਕਤੀ ਹੈ ਨਾ, ਉਹ ਵੋਟਰਾਂ ਦੇ ਹੱਥ ਵਿੱਚ ਹੈ। ਫੈਸਲਾ ਤੁਸੀਂ ਕਰਨਾ ਕਿ ਕਿਸ ਨੂੰ ਵੋਟ ਪਾਉਣੀ ਹੈ, ਕਿਸ ਨੂੰ ਨਹੀਂ ਪਾਉਣਾ, ਕਿਹੜਾ ਤੁਹਾਡੀਆਂ ਉਮੀਦਾਂ ਦੇ ਉੱਪਰ ਖਰਾ ਉਤਰਿਆ, ਕਿਹੜਾ ਤੁਹਾਡੀਆਂ ਉਮੀਦਾਂ ਦੇ ਉੱਪਰ ਖਰਾ ਨਹੀਂ ਉਤਰਿਆ। ਅਤੇ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਉਹ ਵੋਟਰ ਦੇ ਕੋਲ ਹੈ, ਤੁਸੀਂ ਉਸਨੂੰ ਸੀਟ ਦੇ ਉੱਪਰ ਬਿਠਾ ਵੀ ਸਕਦੇ ਹੋ, ਔਰ ਵੋਟਰ ਉਸਨੂੰ ਸੀਟ ਦੇ ਉੱਤਰੋਂ ਵਾਪਸ ਉਤਰਵਾ ਵੀ ਸਕਦਾ ਹੈ। ਸੋ ਸਮਝਦਾਰੀ ਤੋਂ ਕੰਮ ਲੈਣ ਦਾ ਇਹੀ ਮੌਕਾ ਹੁੰਦਾ ਹੈ, ਤੁਹਾਡੇ ਕੋਲ ਮੌਕਾ ਹੈ। ਤੁਸੀਂ ਤੁਹਾਡੇ ਕੋਲ ਤੁਹਾਡੇ ਕੈਂਡੀਡੇਟ ਆਉਂਦੇ ਨੇ ਵੋਟਾਂ ਮੰਗਣ ਦੇ ਲਈ, ਅਤੇ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ, ਸਵਾਲ ਪੁੱਛ ਸਕਦੇ ਹੋ, ਪਿਛਲੇ ਆਪਣੀ ਟਰਮ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ, ਕੀ ਕੁਝ ਤੁਹਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦੇ ਫੁਲਫਿਲ ਕੀਤੇ ਜਾਂ ਨਹੀਂ ਕੀਤੇ, ਜੇ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਪੁੱਛਣ ਦਾ ਇਹੀ ਟਾਈਮ ਹੈ, ਕਿਉਂਕਿ ਜਦੋਂ ਇੱਕ ਵਾਰ ਇਲੈਕਸ਼ਨ ਹੋ ਗਿਆ, ਰਿਜ਼ਲਟ ਆ ਗਿਆ, ਉਸ ਤੋਂ ਬਾਅਦ ਫਿਰ ਅਗਲੀ ਟਰਮ ਤੱਕ ਜਿੰਨੀ ਦੇਰ ਦੀ ਟਰਮ ਹੈ, ਤੁਸੀਂ ਆਪਣੇ ਘਰ ਅਤੇ ਉਹ ਆਪਣੇ ਘਰ, ਫਿਰ ਉਲਾਮੇ ਦੇਣ ਦਾ ਜਾਂ ਫਿਰ ਸ਼ਿਕਵੇ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਸੋ ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353 ਸਾਡਾ ਨੰਬਰ ਹੈ, 6473-6753-53। ਸਭ ਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ ਆਪਣੇ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਪੁਰਾਣੀਆਂ, ਪੰਜਾਬੀ ਦੀਆਂ ਕਲਾਸਿਕ ਫਿਲਮਾਂ, ਪੰਜਾਬੀ ਦੀਆਂ ਨਵੀਆਂ ਰਿਲੀਜ਼ ਹੋਈਆਂ ਫਿਲਮਾਂ, ਔਰ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਔਰ ਸਾਡਾ ਰੇਡੀਓ ਪ੍ਰੋਗਰਾਮ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਦਾ ਕੋਈ ਦੋਸਤ ਮਿੱਤਰ ਭੈਣ ਭਰਾ, ਵੈਸੇ ਤਾਂ ਸਾਡੇ ਨਾਲ ਬਹੁਤ ਸਾਰੇ ਦੋਸਤ ਮਿੱਤਰ ਇਸ ਵੇਲੇ ਆਨਲਾਈਨ ਜੁੜੇ ਹੁੰਦੇ ਨੇ, ਸੁਣਦੇ ਨੇ ਸਾਡਾ ਪ੍ਰੋਗਰਾਮ, ਮੈਨੂੰ ਬਹੁਤ ਸਾਰਿਆਂ ਦੇ ਫੋਨ ਵੀ ਆਉਂਦੇ ਆ, ਲੇਕਿਨ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਫੋਨ ਜਿਹੜੇ ਆਫ ਦੀ ਏਅਰ ਵੀ ਆਉਂਦੇ ਨੇ ਕਿ ਅਸੀਂ ਫੋਨ ਨਹੀਂ ਕਰ ਸਕਦੇ, ਲੇਕਿਨ ਤੁਹਾਡਾ ਪ੍ਰੋਗਰਾਮ ਅਸੀਂ ਇੰਜੋਏ ਕਰਦੇ ਹਾਂ, ਸੁਣਦੇ। ਸੋ ਲੇਕਿਨ ਜਿਹੜੇ ਦੋਸਤ ਮਿੱਤਰ ਨਹੀਂ ਵੀ ਜੁੜ ਸਕਦੇ, ਉਹਨਾਂ ਦੇ ਲਈ ਵੀ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਇਸ ਰਿਕਾਰਡਡ ਪ੍ਰੋਗਰਾਮ ਨੂੰ ਉੱਥੇ ਅਪਲੋਡ ਕਰ ਦਿੰਦੇ ਹਾਂ। ਤੁਸੀਂ IPTV ਚੈਨਲ ਦੇ ਸਾਡੇ ਉਸ VPS24 ਦੇ ਉੱਪਰ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੋ। ਸੋ ਵਿਸ਼ਵ ਪੰਜਾਬੀ ਭਵਨ ਬਹੁਤ ਸਾਡਾ ਇੱਕ ਮੈਗਾ ਇੱਕ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ 2-3-4 ਅਕਤੂਬਰ ਨੂੰ, ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਬੜਾ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ, ਤੇ ਤੁਹਾਨੂੰ ਸਾਰਿਆਂ ਨੂੰ ਆਉਣ ਦਾ ਉੱਥੇ ਖੁੱਲ੍ਹਾ ਸੱਦਾ ਹੈ। ਤੁਸੀਂ ਉੱਥੇ ਕੁਝ ਨਾ ਕੁਝ ਜ਼ਰੂਰ ਸਿੱਖੋਗੇ, ਕੁਝ ਨਾ ਕੁਝ ਜ਼ਰੂਰ ਇੰਜੋਇਮੈਂਟ ਵੀ ਕਰੋਗੇ, ਨਾਲ ਕੁਝ ਨਾ ਕੁਝ ਸਿੱਖੋਗੇ ਵੀ ਜ਼ਰੂਰ। ਸੋ ਸਾਡੇ ਕਾਲਰ ਨੇ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਹੈ?
1: ਸਭ ਕੁਝ ਵਧੀਆ ਜੀ।
0: ਕੋਈ ਗੱਲਬਾਤ ਕੋਈ ਸ਼ੇਅਰ ਕਰਨੀ ਚਾਹੁੰਦੇ ਹੋਏ, ਨਵੀਂ ਤਾਜੀ ਕੋਈ ਨਵੀਂ ਕੋਈ ਹੈਲਥ ਟਿਪ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋਏ ਸਾਡੇ ਸਰੋਤਿਆਂ ਦੇ ਨਾਲ?
1: ਮੈਨੂੰ ਜਿਹੜਾ ਕੋਈ ਮਰਜ਼ੀ ਮੈਨੂੰ ਕੋਈ ਕੁਐਸਚਨ ਪੁੱਛੇ ਤੇ ਮੈਂ ਉਹਦਾ ਜਵਾਬ ਦਊਂਗਾ, ਤੇ ਤੁਹਾਨੂੰ ਜੇ ਵੀ ਜਾਂ ਕੋਈ ਨੋਟ ਕਰਾ ਦੇ ਤਾਂ ਉਹ ਵੀ ਮੈਂ ਜਵਾਬ ਦਊਂਗਾ।
0: ਚਲੋ ਜੀ, ਚਲੋ ਠੀਕ ਹੈ ਜੀ ਡਾਕਟਰ ਸੁਖਬੀਰ ਸਿੰਘ। ਹਾਂਜੀ,
1: ਇੱਕ ਜਿਹੜਾ ਇਹ ਹੈ ਕਿ ਅੱਜ ਕੱਲ ਬੱਚੇ ਹੁਣ ਸਕੂਲ ਜਾਣਾ ਸ਼ੁਰੂ ਹੋ ਗਏ ਨੇ
0: ਜੀ,
1: ਤੇ ਉਹ ਉੱਥੋਂ ਮਤਲਬ ਕੋਈ ਨਾ ਕੋਈ ਬਿਮਾਰੀ ਵਾਪਸ ਲੈ ਕੇ ਆਉਂਦੇ ਨੇ ਘਰ
0: ਜੀ ਜੀ ਜੀ, ਪ੍ਰਕੋਸ਼ਨ ਵੀ ਕੀ ਲਿਆ ਜਾ ਸਕਦਾ? ਬੱਚੇ ਕਲਾਸ ਦੇ ਵਿੱਚ ਇੱਕ ਦੂਸਰੇ ਨਾਲ ਮਿਲਦੇ ਵੀ ਹੈ, ਇੱਕ ਦੂਸਰੇ ਨੂੰ ਹੈਂਡਸ਼ੇਕ ਵੀ ਕਰਦੇ ਆ, ਟੱਚ ਵੀ ਕਰਦੇ ਆ, ਤੇ ਉਹ ਤਾਂ ਫਿਰ ਇਹੀ ਹੈ ਕਿ ਮੇਰਾ ਖਿਆਲ ਹੈ ਕਿ ਘਰ ਆ ਕੇ ਆਪਣੇ ਹੱਥ ਪੈਰ ਮੂੰਹ ਆਪਣੇ ਧੋ ਕੇ ਰੱਖਿਓ, ਆਪਣੀ ਸਫਾਈ ਦਾ ਇੰਤਜ਼ਾਮ ਕਰੋ, ਖਿਆਲ ਕਰੋ, ਇਹਨਾਂ ਚੀਜ਼ਾਂ ਦੇ ਨਾਲ ਜਿੰਨੀ ਸਾਫ ਸਫਾਈ ਰੱਖੋਗੇ ਆਪਣੇ ਆਪ ਦੀ ਆਪਣੇ ਸਰੀਰ ਦੀ, ਤੇ ਉਹਨਾਂ ਤੁਸੀਂ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚ ਸਕਦੇ ਹੋ।
1: ਬਿਲਕੁਲ ਬਿਲਕੁਲ, ਤੇ ਆਪ ਨੂੰ ਵੀ ਸਾਨੂੰ ਅਸੀਂ ਜਦੋਂ ਘਰ ਵੜਦੇ ਹਾਂ ਤਾਂ ਆਪ ਨੂੰ ਪਹਿਲਾਂ ਸਭ ਤੋਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਆ
0: ਜੀ ਜੀ ਜੀ,
1: ਇਹ ਜਰਮ ਪਤਾ ਨਹੀਂ ਕਿੱਥੇ ਕਿੱਥੇ ਲੱਗੇ ਹੁੰਦੇ ਨੇ।
0: ਹਾਂ ਚਲੋ, ਖੈਰ ਮੈਂ ਤਾਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਆਦਮੀ ਸਭ ਤੋਂ ਪਹਿਲਾਂ ਆਪਣੇ ਆਪ ਦਾ ਡਾਕਟਰ ਜਿਹੜਾ ਉਹ ਖੁਦ ਆਪ ਹੈ, ਉਸ ਤੋਂ ਬਾਅਦ ਹੀ ਕੋਈ ਦੂਸਰਾ ਤੁਹਾਡੀ ਹੈਲਪ ਕਰ ਸਕਦਾ। ਜਿੰਨੀ ਦੇਰ ਤੱਕ ਤੁਸੀਂ ਆਪਣੀ ਆਪ ਦਾ ਨਾ ਖਿਆਲ ਰੱਖੋਗੇ, ਉਨੀ ਦੇਰ ਤੱਕ ਕੋਈ ਦੂਸਰਾ ਵੀ ਖਿਆਲ ਨਹੀਂ ਸਕਦਾ। ਸੋ ਆਪਣਾ ਖਿਆਲ ਰੱਖਣ ਦਾ ਇਹੀ ਤਰੀਕਾ ਹੈ ਕਿ ਆਪਣੇ ਆਪ ਨੂੰ ਤੁਸੀਂ ਸਾਫ ਸੁਥਰਾ ਰੱਖੋ, ਖਾਣ ਪੀਣ ਦੇ ਵਿੱਚ ਆਪਣਾ ਪਰਹੇਜ਼ ਰੱਖੋ, ਤੇ ਬਸ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋਗੇ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਚੌਹਾਨ ਜੀ ਜੀ, ਤੁਸੀਂ ਆਪਣੀ ਸਿਹਤ ਸੰਬੰਧੀ ਕੋਈ ਵੀ ਟਿਪ ਲੈਣੀ ਹੋਏ, ਇਹਨਾਂ ਤੋਂ ਕੋਈ ਹੈਲਪ ਲੈਣੀ ਹੋਏ, ਕੋਈ ਸੇਵਾ ਲੈਣੀ ਹੋਏ ਤਾਂ 6474484 ਇਹਨਾਂ ਦਾ ਨੰਬਰ ਹੈ, ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ ਸ਼ੁਕਰੀਆ। ਸੋ ਇੱਕ ਦੋਸਤੋ, ਪਰਸੋਂ 18 ਤਰੀਕ ਨੂੰ ਨਾ ਹੰਸ ਰਾਜ ਹੰਸ ਜੀ ਦਾ ਸ਼ੋਅ ਹੋ ਰਿਹਾ ਇੱਥੇ ਮਿਸੀ ਸਾਗਾ ਦੇ ਵਿੱਚ, ਲਿਵਿੰਗ ਆਰਟ ਸੈਂਟਰ ਦੇ ਵਿੱਚ, ਤੇ ਜਿਹਨਾਂ ਦੋਸਤਾਂ ਮਿੱਤਰਾਂ ਨੇ ਟਿਕਟਾਂ ਬੁੱਕ ਕਰਵਾਈਆਂ ਨੇ ਉਹ ਤਾਂ ਬਹੁਤ ਅੱਛੀ ਗੱਲ ਹੈ, ਤੇ ਜਿਹਨਾਂ ਨੇ ਨਹੀਂ ਵੀ ਕਰਵਾਈਆਂ ਤੋ ਉਹ ਤੁਸੀਂ ਵੀ ਕਰਵਾ ਸਕਦੇ ਹੋ, ticketmaster.com ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਵਾ ਸਕਦੇ ਹੋ। ਪਰਸੋਂ ਫਰਾਈਡੇ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਉਹਨਾਂ ਦਾ ਸ਼ੋਅ ਹੈ, ਤੇ ਮੈਨੂੰ ਅੱਜ ਹੰਸਰਾਜ ਹੰਸ ਜੀ ਨੂੰ ਲੈਣ ਦਾ ਮਿਲਣ ਦਾ ਮੌਕਾ ਮਿਲਿਆ। ਸਾਡੀ ਡਿਊਟੀ ਲੱਗੀ ਸੀ ਜਿਹੜੇ ਆਰਗੇਨਾਈਜ਼ਰ ਹਰਜੀਤ ਸਿੰਘ ਹੋਰੀ ਪੰਜਾਬੀ ਵਿਰਸਾ ਵਾਲੇ, ਮੈਂ ਤੇ ਕਥੂਰੀਆ ਸਾਹਿਬ ਅਸੀਂ ਦੋਨੋਂ ਉਹਨਾਂ ਨੂੰ ਰਿਸੀਵ ਕੀਤਾ ਉੱਥੇ ਏਅਰਪੋਰਟ ਤੇ, ਨਾਲ ਸਾਡੇ ਹਰਜੀਤ ਸਿੰਘ ਹੋਰੀ ਵੀ ਸੀ, ਨਾਲ ਹੋਰ 8-10 ਮਿੱਤਰ ਸੀ, ਤੇ ਦੁਪਹਿਰ ਦਾ ਉਹਨਾਂ ਦਾ ਜਿਹੜਾ ਲੰਚ ਨਾ ਸਾਡੇ ਇੱਥੇ ਵਿਲੇਜ ਆਫ ਇੰਡੀਆ ਦੇ ਵਿੱਚ ਸੀ। ਸੋ ਬੜੀਆਂ ਅੱਛੀਆਂ ਗੱਲਾਂ ਬਾਤਾਂ ਹੋਈਆਂ, ਬਹੁਤ ਨੇਕ ਇਨਸਾਨ ਨੇ, ਸਿੰਗਰ ਤੇ ਅੱਛੇ ਹੈ ਹੀ ਹੈ ਨੇ, ਲੇਕਿਨ ਐਜ਼ ਏ ਮੈਨ ਬਹੁਤ ਬਹੁਤ ਹੀ ਵਧੀਆ ਇਨਸਾਨ ਨੇ। ਹੁਣ ਵੀ ਰਾਤ ਨੂੰ ਇੱਥੇ ਉਹਨਾਂ ਦਾ ਡਿਨਰ ਸੀ, ਅਸੀਂ ਵੀ ਉੱਥੇ ਇਨਵਾਈਟਡ ਸੀ, ਮੈਂ ਉੱਥੋਂ ਹੁਣੇ ਬਸ 5 ਮਿੰਟ ਪਹਿਲੇ ਹੀ ਉੱਥੋਂ ਆਇਆ, ਇੱਥੇ ਕੁਈਨ ਦੇ ਉੱਪਰ ਇੱਕ ਰੈਸਟੋਰੈਂਟ ਦੇ ਵਿੱਚ ਉੱਥੇ ਗ੍ਰੀਟ ਐਂਡ ਮੀਟ ਇੱਕ ਗੈਟ ਟੂਗੈਦਰ ਰੱਖੀ ਗਈ ਸੀ, ਜਿੱਥੇ 50-60 ਆਦਮੀ ਉੱਥੇ ਇਕੱਠੇ ਹੋਏ ਸੀ, ਤੇ ਬੜਾ ਖੂਬਸੂਰਤ ਉੱਥੇ ਮਾਹੌਲ ਬਣਿਆ ਹੋਇਆ ਸੀ, ਗੱਲਾਂ ਬਾਤਾਂ ਹੰਸਰਾਜ ਹੰਸ ਜੀ ਦੇ ਨਾਲ, ਤੇ ਨਾਲ ਉੱਥੇ ਡਿਨਰ ਸੀ, ਮੈਂ ਵੀ ਉੱਥੋਂ ਹੀ ਡਿਨਰ ਕਰਕੇ ਆਇਆ, ਤੇ ਬਹੁਤ ਵਧੀਆ ਲੱਗਿਆ। ਸੋ ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਗਾਇਕ ਨੇ, ਬਹੁਤ ਵਧੀਆ ਉਹਨਾਂ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਹੈ, ਬਾਲੀਵੁੱਡ ਦੇ ਵਿੱਚ, ਪੰਜਾਬੀ ਸੰਗੀਤ ਜਗਤ ਦੇ ਵਿੱਚ ਕੋਈ ਵੀ ਐਸਾ ਦੋਸਤ ਮਿੱਤਰ ਭੈਣ ਭਰਾ ਨਹੀਂ ਹੋਏਗਾ ਜਿਹੜਾ ਹੰਸ ਰਾਜ ਹੰਸ ਜੀ ਦੇ ਨਾਮ ਤੋਂ ਵਾਕਫ ਨਹੀਂ ਹੋਏਗਾ। ਤੇ ਪਰਸੋਂ ਉਹਨਾਂ ਦਾ ਬਹੁਤ ਖੂਬਸੂਰਤ ਸ਼ੋਅ ਹੋ ਰਿਹਾ ਮਿਸੀ ਸਾਗਾ ਦੇ ਵਿੱਚ, ਲਿਵਿੰਗ ਆਰਟ ਸੈਂਟਰ ਦੇ ਵਿੱਚ, ਤੇ ਤੁਸੀਂ ਜ਼ਰੂਰ ਉਸ ਨੂੰ ਸੁਣੋ ਔਰ ਮਜ਼ੇ ਲਓ, ਲੁਤਫ ਉਠਾਓ, ਕਿਉਂਕਿ ਜ਼ਿੰਦਗੀ ਦੇ ਵਿੱਚ ਇੰਜੋਇਮੈਂਟ ਕਰਨਾ ਚਾਹੀਦਾ। ਸੋ ਇੱਕ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ, ਉਸ ਤੋਂ ਬਾਅਦ ਕਰਦੇ ਹਾਂ ਇੱਕ ਗਾਣਾ ਮੈਂ ਤੁਹਾਨੂੰ ਅੱਜ ਹੰਸਰਾਜ ਹੰਸੀ ਦਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ, ਜਿਹੜਾ ਮੈਨੂੰ ਬਹੁਤ ਅੱਛਾ ਲੱਗਦਾ। ਮੈਂ ਪੰਜਾਬੀ ਦੀਆਂ ਕਈ ਵਾਰੀ ਲਾਈਨਾਂ ਬੋਲਦਾ ਹੁਣਾ ਨਾ ਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ, ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ, ਆਪਣੀ ਪਹਿਚਾਣ ਵਾਲਾ ਦੀਵਾ ਨਾ ਬੁਝਾ ਦਿਓ ਤੇ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਫੈਲਾ ਦਿਓ। ਸੋ ਇਹ ਲਾਈਨਾਂ ਹਰਜਿੰਦਰ ਸਿੰਘ ਕੰਗ ਜੀ ਦੀਆਂ ਲਿਖੀਆਂ ਹੋਈਆਂ। ਹਰਜਿੰਦਰ ਕੰਗ ਸਾਡੇ ਬਹੁਤ ਹੀ ਇੱਕ ਖੂਬਸੂਰਤ, ਬਹੁਤ ਹੀ ਵਧੀਆ ਲਿਖਣ ਵਾਲਾ ਇੱਕ ਕਵੀ ਹੈ, ਲੇਕਿਨ ਜਿਹੜਾ ਇੱਕ ਗਾਣਾ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਹੋਇਆ, ਇਹਨੇ ਗਾਣਾ ਵੀ ਬੜਾ ਖੂਬਸੂਰਤ ਹੈ ਤੇ ਇਹ ਗਾਣਾ ਵੀ ਹਰਜਿੰਦਰ ਸਿੰਘ ਕੰਗ ਜੀ ਹੋਰਾਂ ਦਾ ਹੀ ਲਿਖਿਆ ਹੋਇਆ। ਲੋ ਸੁਣੋ ਤੁਸੀਂ ਪਹਿਲਾਂ ਗਾਣਾ, ਇੰਜੋਏ ਕਰੋ, ਫਿਰ ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਹੋਏ, ਹੰਸ ਰਾਜ ਹੰਸ ਜੀ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਫਿਰ ਆਪਾਂ 647-357-5553 ਦੇ ਉੱਪਰ ਤੁਹਾਡਾ ਇੰਤਜ਼ਾਰ ਕਰਾਂਗੇ। ਸੁਣੋ ਇਹ ਖੂਬਸੂਰਤ ਗਾਣਾ ਪਹਿਲੇ ਤੁਸੀਂ।

0: ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ। ਚਰਨਦੀਪ ਜੀ, ਕੀ ਹਾਲ ਚਾਲ ਹੈ?
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ। ਅੰਤਰਾ ਦੀ ਮੈਂ ਫੋਟੋ ਲੈਣੀ ਸੀ ਕਿਤੇ।
0: ਹੰਸ ਜੀ ਦੀ ਫੋਟੋ ਤੁਸੀਂ ਲਓ, ਪਰਸੋਂ 18 ਤਰੀਕ ਨੂੰ ਪ੍ਰੋਗਰਾਮ ਉਹਨਾਂ ਦਾ ਦੇਖੋ, ਲਿਵਿੰਗ ਆਰਟ ਸੈਂਟਰ ਦੇ ਵਿੱਚ ਪਹੁੰਚੋ ਤੇ ਫੋਟੋਆਂ ਜਿੰਨੀਆਂ ਮਰਜ਼ੀ ਲਓ ਤੁਸੀਂ ਉਹਨਾਂ ਦੀਆਂ। ਸਾਡੇ ਕੋਲ ਅੱਜ ਦੁਪਹਿਰ ਨੂੰ ਆਏ ਸੀ, ਸਾਡੇ ਵਿਲੇਜ ਆਫ ਇੰਡੀਆ ਦੇ ਵਿੱਚ ਉਹਨਾਂ ਨੇ ਲੰਚ ਕੀਤਾ। ਤੁਸੀਂ ਉੱਥੇ ਵੀ ਆ ਜਾਂਦੇ, ਉੱਥੇ ਫੋਟੋ ਲੈ ਸਕਦੇ ਸੀ। ਇੰਨਾ ਟਾਈਮ ਮੇਰੇ ਕੋਲ ਘੱਟ ਹੈ, ਚਲੋ ਫਿਰ ਗੱਲ ਕਰਦੇ ਅੱਗੇ ਆਪਾਂ। ਸੋ ਦੋਸਤੋ, 647-357-5353 ਸਾਡੇ ਸਟੂਡੀਓ ਦਾ ਨੰਬਰ ਹੈ। ਅੱਜ ਮੈਂ ਆਇਆ ਥੋੜਾ ਜਿਹਾ ਲੇਟ ਤੇ ਗੱਲਾਂ ਬਾਤਾਂ, ਤੁਸੀਂ ਕੋਈ ਗਾਣਾ ਸੁਣਨਾ ਹੋਵੇ, ਹੰਸਰਾਜ ਹੰਸ ਜੀ ਦਾ ਗਾਣਾ ਸੁਣਨਾ ਹੋਵੇ ਜਾਂ ਹੋਰ ਕੋਈ ਆਪਣੀ ਫਰਮਾਇਸ਼ ਦਾ ਗਾਣਾ ਸੁਣਨਾ ਹੋਵੇ, ਕਾਲ ਕਰ ਸਕਦੇ ਹੋ। ਤੋ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਦੋ ਰਸਮਾਂ ਹੁੰਦੀਆਂ ਆਪਣੀ ਜ਼ਿੰਦਗੀ ਦੇ ਵਿੱਚ, ਇੱਕ ਖੁਸ਼ੀ ਦੇ ਸਮੇਂ ਹੁੰਦੀ ਹੈ ਔਰ ਇੱਕ ਗਮੀ ਦੇ ਸਮੇਂ ਹੁੰਦੀ ਹੈ। ਉਹਨਾਂ ਦੋਨਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰੂੰਗਾ ਤੇ ਤੁਸੀਂ ਆਪਣੇ ਅਨੁਭਵ ਉਹਨਾਂ ਦੋਨਾਂ ਦੇ ਬਾਰੇ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਸਾਡੇ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ। 8418, ਸਤਿ ਸ਼੍ਰੀ ਅਕਾਲ ਜੀ। 8418, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਜੀ। ਕਲਾਕਾਰ ਬਹੁਤ ਵਧੀਆ, ਜਿੱਦਾਂ ਪੰਜਾਬੀਆਂ ਨੂੰ ਮੂਵੀਆਂ ਵੀ ਇਹਨਾਂ ਇੱਕ ਦੋ ਬਹੁਤ ਦਿੱਤੀਆਂ
0: ਜੀ ਜੀ ਜੀ
2: ਵਧੀਆ, ਤੇ ਉਹ ਮੂਵੀਆਂ ਦੇ ਸਮਾਂ ਇਹਨਾਂ ਨੂੰ ਬਹੁਤ ਘੱਟ ਵੀ ਚੱਲਣਾ ਪਿਆ
0: ਜੀ ਜੀ ਜੀ ਜੀ,
2: ਤੇ ਗਾਣੇ ਵੀ ਬਹੁਤ ਵਧੀਆ ਸਰ। ਥੋੜਾ ਜਿਹਾ ਕਈ ਵਾਰੀ ਜਦੋਂ ਬੰਦਾ ਗਲਤੀਆਂ ਦਾ ਪੁਤਲਾ
0: ਮੈਂ ਵੀ ਉਹਨਾਂ ਨਾਲ ਗੱਲ ਅੱਜ ਕੀਤੀ ਸੀ, ਉਹ ਕਹਿੰਦੇ ਮੈਂ ਆਪਣੇ 10-11 ਸਾਲ ਜ਼ਿੰਦਗੀ ਦੇ ਉਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਜਿਹੜੀ ਮੈਂ ਪੋਲਿਟਿਕਸ ਜੁਆਇਨ ਕਰ ਲਈ।
2: ਹਾਂਜੀ ਹਾਂਜੀ ਹਾਂਜੀ, ਕਿਉਂਕਿ ਹੁਣ ਦੇਖ ਮਨਮੋਹਨ ਬਾਰ ਸੁਣੀ ਆ ਡਾਕਟਰ ਸਾਹਿਬ
0: ਜੀ ਜੀ ਜੀ,
2: ਮਨਮੋਹਨ ਬਾਰ ਸੁਣੀ ਤੇ ਨਹੀਂ ਭਰਾ ਇਹ ਚੀਜ਼ ਪਏ ਨੀ।
0: ਹਾਂ ਨਹੀਂ, ਮੈਂ ਤੁਹਾਨੂੰ ਗੱਲ ਕਹਿ ਰਿਹਾ, ਮੈਂ ਸਹੀ ਪੁੱਛਿਆ ਅੱਜ, ਮੈਂ ਕਿਹਾ ਜੀ ਤੁਹਾਡੀ ਇਹਦੇ ਜਿੱਡਾ ਉਹ ਨਾਈਸ ਆਦਮੀ ਨਾ, ਜਿੰਨਾ ਉਹਦੀ ਸੌਫਟ ਸਪੋਕਨ ਆ, ਜਿੰਨਾ ਵਧੀਆ ਕਲਾਕਾਰ ਆ, ਮੈਂ ਕਿਹਾ ਜੀ ਮੈਨੂੰ ਖੁਦ ਲੱਗਦਾ ਕਿ ਤੁਸੀਂ ਖੁਸ਼ ਨਹੀਂ ਹੋਏ। ਕਹਿੰਦਾ ਯਾਰ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਬਰਬਾਦ ਕਰਤੇ ਪੋਲਿਟਿਕਸ ਦੇ ਵਿੱਚ ਜਾ ਕੇ। ਸਰੋਤਿਆਂ ਤੋਂ ਦੂਰ ਹੋਇਆ, ਉਹ ਕਹਿੰਦਾ ਮੈਂ ਸਰੋਤਿਆਂ ਤੋਂ ਬਹੁਤ ਦੂਰ ਹੋ ਗਿਆ, 11 ਸਾਲ ਉਧਰ ਪਿਆ ਰਿਹਾ ਤੇ ਮੈਂ ਇਧਰ ਗਾਇਕੀ ਵੱਲ ਧਿਆਨ ਘੱਟ ਦਿੱਤਾ ਤੇ ਮੇਰੇ ਤੋਂ ਸਰੋਤੇ ਬੜੇ ਦੂਰ ਹੋ ਗਏ। ਇਹ ਕਿਸ ਖੁਦ
2: ਪੰਜਾਬੀਆਂ ਦੇ ਵਿੱਚੋਂ ਜਿਹੜਾ ਹੁਣ ਕਈ ਵਾਰੀ ਬੰਦਾ ਮਾੜੀ ਜਿਹੀ ਗਲਤੀ ਕਰਦਾ
0: ਨਾ,
2: ਗੁਰਦਾਸ ਮਾਨ ਨੇ ਵੀ ਮਾੜੀ ਜਿਹੀ ਗਲਤੀ ਕੀਤੀ ਸੀ,
0: ਬਿਲਕੁਲ
2: ਸਾਰੀ ਉਮਰ ਦੀ,
0: ਕਿੱਡਾ
2: ਸਾਰੀ ਉਮਰ ਦੀ ਕੀਤੀ, ਹਾਂਜੀ ਸਾਰੀ ਉਮਰ
0: ਗੁਰਦਾਸ ਮਾਨ ਟੌਪ ਦੀ ਟੀਸੀ ਦੇ ਉੱਪਰ ਸੀ, ਲੇਕਿਨ ਇਸ ਗਲਤੀ ਦੇ ਨਾਲ ਕਿੱਡਾ ਵੱਡਾ ਖਮਿਆਜਾ ਉਸਨੂੰ ਭੁਗਤਣਾ ਪਿਆ ਆਪਣੀ ਜ਼ਿੰਦਗੀ ਦੇ ਵਿੱਚ ਉਸਨੂੰ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਤੁਹਾਡੀ ਕਾਲ ਮੈਂ ਕਨੈਕਟ ਕਰਨ ਲੱਗਿਆ, ਤੁਸੀਂ ਡਿਸਕਨੈਕਟ ਹੋ ਗਈ ਤੇ ਤੁਸੀਂ ਕਾਲ ਦੁਬਾਰਾ ਕਰੋ ਤੇ ਮੈਂ ਤੁਹਾਨੂੰ ਕਨੈਕਟ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੀਬੀ ਜੀ, ਆਉਂਦੇ ਰਹੋ ਤੁਸੀਂ। ਤੁਹਾਡੀ ਰੇਡੀਓ ਦੀ ਆਵਾਜ਼ ਜ਼ਿਆਦਾ, ਰੇਡੀਓ ਦੀ ਆਵਾਜ਼ ਵੀ ਆ ਰਹੀ ਤੁਹਾਡੀ ਨਾਲ। ਹਾਂਜੀ ਹਾਂਜੀ ਹਾਂਜੀ ਹਾਂਜੀ, ਬੋਲੋ। ਬਹੁਤ ਬਹੁਤ ਬਹੁਤ ਖੂਬਸੂਰਤ ਗਾਣਾ, ਬਹੁਤ ਹੀ ਵਧੀਆ ਗਾਣਾ ਜੀ।
2: ਪਿਛਲੇ ਸਾਲ ਵੀ
0: ਆਇਆ ਸੀ, ਹੁਣ ਵੀ ਦੇਖੋ, ਪਰਸੋਂ ਦੇਖੋ ਪ੍ਰੋਗਰਾਮ, ਬਹੁਤ ਵਧੀਆ ਜੀ, ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 5630।
3: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਿਹਤ ਸੁਹਤ ਠੀਕ ਹੈ ਤੁਹਾਡੀ?
3: ਹਾਂਜੀ ਠੀਕ ਠਾਕ।
0: ਤੁਸੀਂ ਬੋਲਦੇ ਬੜਾ, ਤੁਹਾਡੀ ਨਾ ਆਵਾਜ਼ ਦੇ ਵਿੱਚ ਬੜੀ ਸੌਫਟ ਸਪੋਕਨ ਹੈ ਤੁਹਾਡੀ ਆਵਾਜ਼, ਮੈਨੂੰ ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ।
3: ਮੈਂ ਤਾਂ ਇਹ ਦੱਸਣਾ ਜੀ, ਜਿੱਦਾਂ ਤੁਸੀਂ ਕਹਿੰਦੇ ਵੀ ਵੋਟਾਂ ਪਾਉਣ ਦਾ,
0: ਹਾਂਜੀ ਹਾਂਜੀ ਹਾਂਜੀ,
3: ਦੇਖੋ ਡੋਡੇ ਬੰਦ ਕਰਾਏ, ਭੰਗ ਦੇ ਸਟੋਰ ਕਿੰਨੇ ਖੁੱਲ ਗਏ
0: ਜੀ ਜੀ ਜੀ,
3: ਉਹ ਤਾਂ ਕੋਈ ਸਿਆਣਾ ਬੰਦਾ ਟੋਟੇ ਟੂਟੇ ਖਾਂਦੇ ਹੀ ਹੋਣ, ਨਿਆਣੇ
0: ਕੁੜੀਆਂ
3: ਵੀ ਲੱਭ ਪਈਆਂ, ਜਿੱਥੇ ਦੇਖੋ ਪੀ ਜਾਂਦੇ ਭੰਗਾ, ਦੇਖੋ ਤਿੰਨੋ ਚ ਖੁੱਲਿਆ ਕਿੰਨੇ, ਮੈਂ ਤਾਂ
0: ਬਸ ਮੈਂ ਇਸੇ ਕਰਕੇ ਹੀ ਮੈਂ ਵੀ ਜ਼ਿਕਰ ਕੀਤਾ ਸੀ ਤੁਹਾਡੇ ਸਾਹਮਣੇ ਕਿ ਇਹ ਮੌਕਾ ਹੁੰਦਾ ਹੈ ਕਿ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ, ਜੇ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਪੁਆਇੰਟ ਆਊਟ ਕਰ ਸਕਦੇ ਹੋ, ਇਹ ਮੌਕਾ ਹੈ, ਇਹ ਮੌਕਾ ਇੱਕ ਵਾਰ ਨਿਕਲ ਗਿਆ ਤੇ ਫਿਰ ਕੁਛ ਨਹੀਂ ਬਦਲਣਾ।
3: ਹਾਂਜੀ, ਅੱਗੇ ਦੇਖੋ ਭੰਗ ਵਾਲੇ ਦਾ ਘਰ ਚ ਵੀ ਉਹ ਘਰ ਦੀ ਲੋਨ ਵੀ ਨੀ ਮਿਲਦਾ ਸੀ,
0: ਜੀ ਜੀ ਜੀ ਜੀ ਜੀ
3: ਢਾਈ ਛੱਡਦੇ ਨੇ, ਹੁਣ ਦੇਖ ਲਓ ਭੰਗ ਦੇ ਸਟੋਰ ਹੀ ਖੁੱਲ ਗਏ ਤਾਂ ਸਾਰੇ
0: ਭੰਗ
3: ਵਾਲਾ ਘਰ ਕਿਹੜਾ, ਹੁਣ ਉਹ ਕਹਿੰਦੇ ਬੂਟੇ ਲਾ ਸਕਦੇ ਤੁਸੀਂ ਸੱਤ ਦੇ ਲਓ।
0: ਬਸ ਦੇਖ ਲਓ ਤੁਸੀਂ ਜਿਵੇਂ ਜਿਵੇਂ ਲੋਕ ਲਿਫਟ ਦੇਈ ਜਾਂਦੇ ਉਹ ਵਧੀ ਜਾਂਦੇ ਵਧੀ ਜਾਂਦੇ, ਲੋਕਾਂ ਨੇ ਰੁਕਾਵਟ ਪਾਉਣੀ ਹੈ, ਲੋਕਾਂ ਨੇ ਅੱਗੋਂ ਉਹਨਾਂ ਨੂੰ ਰੋਕਣਾ ਇਹਨਾਂ ਕੰਮਾਂ ਤੋਂ। ਬਸ ਬਿਲਕੁਲ ਚਲੋ ਕੋਈ ਨੀ ਜੀ, ਬਸ ਸਮਝ ਆਉਣੀ ਚਾਹੀਦੀ ਆਪਣੇ ਆਪ ਕੇ ਚੀਜ਼ਾਂ ਜ਼ਿੰਦਗੀ ਵਾਸਤੇ ਅੱਛੀਆਂ ਨੀ ਹੈਗੀਆਂ।
3: ਹਾਂਜੀ, ਫਿਰ ਅੱਗੇ ਜਿੱਦਾਂ ਉਹ ਕੁੜੀਆਂ ਨੂੰ ਤਾਂ ਨਹੀਂ ਭਰਨੀਆਂ ਪੈਂਦੀਆਂ ਟੈਕਟਾਂ, ਹੁਣ ਭਰੀਆਂ ਭਰਾਈਆਂ ਪੈਂਦੀਆਂ ਉਹ ਸਾਰੇ ਕਹਿੰਦੇ ਜਾਏ, ਅੱਗੇ ਤਾਂ ਕੋਈ ਪਿੰਡ ਆਊ ਜਿਹਨੂੰ
0: ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਮੈਂ ਗੱਲ ਕਰ ਰਿਹਾ ਸੀ ਕਿ ਦੋ ਰਸਮਾਂ ਹੁੰਦੀਆਂ, ਇੱਕ ਵਿਆਹ ਦੇ ਟਾਈਮ ਹੁੰਦੀ ਹੈ ਔਰ ਇੱਕ ਰਸਮ ਜਦੋਂ ਆਦਮੀ ਦਾ ਇੰਤਕਾਲ ਹੁੰਦਾ ਹੈ ਉਸ ਵੇਲੇ ਹੁੰਦੀ ਹੈ। ਇੰਤਕਾਲ ਦੀ ਇੱਕ ਦਿਨ ਮੈਂ ਗੱਲ ਕੀਤੀ ਸੀ ਨਾ, ਮੈਨੂੰ ਗੱਲ ਯਾਦ ਆ ਗਈ, ਉਹ ਕਹਿੰਦੇ ਜਦੋਂ ਜ਼ਮੀਨ ਦਾ ਇੰਤਕਾਲ ਹੋ ਜਾਂਦਾ ਹੈ ਨਾ ਤਾਂ ਜ਼ਮੀਨ ਆਦਮੀ ਦੀ ਹੋ ਜਾਂਦੀ ਹੈ, ਲੇਕਿਨ ਜਦੋਂ ਆਦਮੀ ਦਾ ਇੰਤਕਾਲ ਹੁੰਦਾ ਹੈ ਤਾਂ ਆਦਮੀ ਜ਼ਮੀਨ ਦਾ ਹੋ ਜਾਂਦਾ ਹੈ। ਬਹੁਤ ਵਧੀਆ ਇੱਕ ਦਿਨ ਲਾਈਨ ਹੈ, ਮੈਨੂੰ ਕਿਤੋਂ ਮਿਲੀ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਅੱਜ ਗੱਲ ਇੰਤਕਾਲ ਦੀ ਆ ਗਈ ਤੇ ਫਿਰ ਤੁਹਾਡੇ ਨਾਲ ਦੁਬਾਰਾ ਸ਼ੇਅਰ ਕੀਤੀ ਹੈ। ਸੋ ਦੋ ਚੀਜ਼ਾਂ, ਇੱਕ ਵਿਆਹ ਦੇ ਟਾਈਮ ਹੈ ਜਦੋਂ ਮੁੰਡਾ ਡੋਲੀ ਵਿਆਹ ਕੇ ਘਰ ਲੈ ਕੇ ਆਉਂਦਾ ਤੇ ਮਾਂ ਉਹਦੇ ਸਿਰ ਦੇ ਉੱਤੋਂ ਵਾਰ ਕੇ ਪਾਣੀ ਪੀਂਦੀ ਹੈ। ਇਸ ਰਸਮ ਦੇ ਪਿੱਛੇ ਲੌਜਿਕ ਕੀ ਹੈ ਭਲਾ, ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। 647-367-5553 ਇੱਕ ਤਾਂ ਇਹ ਰਸਮ ਹੋ ਗਈ, ਦੂਸਰੀ ਇੱਕ ਰਸਮ ਹੋ ਰਹੀ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਗਮੀ ਵਾਲੀ ਹੈ, ਜਦੋਂ ਇੰਤਕਾਲ ਹੁੰਦਾ ਜਦੋਂ ਆਦਮੀ ਦੀ ਮੌਤ ਹੁੰਦੀ ਹੈ ਤਾਂ ਜਦੋਂ ਉਸਨੂੰ ਲੈ ਕੇ ਜਾਂਦੇ ਨੇ ਸੰਸਕਾਰ ਕਰਨ ਦੇ ਲਈ ਤਾਂ ਸੰਸਕਾਰ ਤੋਂ ਪਹਿਲਾਂ ਇੱਕ ਜਗ੍ਹਾ ਤੇ ਬੋਡੀ ਨੂੰ ਰੱਖ ਕੇ ਉਹਦੇ ਆਸ ਪਾਸ ਘੁੰਮ ਕੇ ਜਿਹੜੇ ਘਰ ਦਾ ਕੋਈ ਮੈਂਬਰ ਹੁੰਦਾ ਹੈ ਉਹ ਸਿਰ ਦੇ ਉੱਪਰ ਜਿਹੜਾ ਪਾਣੀ ਦਾ ਘੜਾ ਮਟਕਾ ਚੁੱਕ ਕੇ ਨਾ ਤੇ ਉਹ ਚੱਕਰ ਕੱਢ ਕੇ ਉਹਦੇ ਸਿਰ ਦੇ ਕੋਲ ਆ ਕੇ ਭੰਨਦਾ ਉਸਨੂੰ। ਇਹਦੇ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਆਪਣੇ ਸ਼ਲੋਕਾਂ ਦੇ ਵਿੱਚ ਵੀ ਕਿ ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਸੋ ਇਸ ਤਰ੍ਹਾਂ ਹੋਰ ਵੀ ਸ਼ਲੋਕ ਹੈ ਬਾਬਾ ਫਰੀਦ ਜੀ ਦੇ। ਇਸ ਰਸਮ ਦੇ ਪਿੱਛੇ ਕੀ ਲੌਜਿਕ ਹੈ, ਕੀ ਇਸ ਰਸਮ ਦੇ ਪਿੱਛੇ ਕਿੱਥੋਂ ਇਹ ਰਸਮ ਸ਼ੁਰੂ ਹੋਈ, ਕੀ ਲੋਕਾਂ ਦੀ ਸੋਚ ਸੀ, ਕਿਉਂ ਇਹ ਰਸਮ ਸ਼ੁਰੂ ਹੋਈ, ਤੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਨਾ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। 647-367-5553 ਦੋ ਰਸਮਾਂ ਦੀ ਮੈਂ ਗੱਲ ਕੀਤੀ ਹੈ, ਇੱਕ ਜਦੋਂ ਮੁੰਡਾ ਲੜਕੀ ਵਿਆਹ ਕੇ ਲਿਆਉਂਦਾ ਡੋਲੀ ਆਉਂਦੀ ਘਰ, ਲੜਕੇ ਦੀ ਮਾਂ ਪਾਣੀ ਦੀ ਗੜਵੀ ਲੈ ਕੇ ਉਸ ਸੁਲੱਖਣੀ ਜੋੜੀ ਦੇ ਉੱਪਰੋਂ ਵਾਰ ਕੇ ਪਾਣੀ ਜਦੋਂ ਪੀਂਦੀ ਹੈ ਤਾਂ ਉਹ ਰਸਮ ਦੀ ਕੀ ਉਹਦੇ ਪਿੱਛੇ ਲੌਜਿਕ ਹੈ, ਤੇ ਇੱਕ ਜਦੋਂ ਅੰਤਲਾ ਸਮਾਂ ਹੁੰਦਾ ਜਦੋਂ ਆਖਰੀ ਲੈ ਕੇ ਜਾਂਦੇ ਨੇ ਰਸਮ ਦੇ ਲਈ ਤਾਂ ਰਸਤੇ ਦੇ ਵਿੱਚ ਉਸਨੂੰ ਰੱਖ ਕੇ ਉਹਦੇ ਆਸ ਪਾਸ ਘੁੰਮ ਕੇ ਤੇ ਉਹਦੇ ਸਿਰ ਦੇ ਕੋਲ ਉਹ ਪਾਣੀ ਦਾ ਘੜਾ ਜਿਹੜਾ ਭੰਨਿਆ ਜਾਂਦਾ ਉਸ ਦੇ ਪਿੱਛੇ ਕੀ ਸੋਚ ਹੈ, ਕੀ ਲੌਜਿਕ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜੀ ਬਹੁਤ ਵਧੀਆ ਕੀਤਾ, ਬਹੁਤ ਵਧੀਆ ਕੀਤਾ ਯਾਰ। ਹਾਂ ਬੋਲੋ ਬੋਲੋ, ਤੁਹਾਡੀ ਆਵਾਜ਼ ਆ ਰਹੀ ਹੈ।
2: ਠੀਕ ਸੀ, ਚੜਾਈ ਸੀ, ਵੈਲ ਬਿਹੇਵ ਕਹਿ ਸਕਦੇ।
0: ਤੇ ਹੁਣ ਵੀ ਚੜਾਈ ਹੈ ਜੀ, ਐਸੀ ਕੋਈ ਗੱਲ ਨਹੀਂ ਹੈ। ਅਜੇ ਮੈਂ ਤਾਂ ਅੱਜ ਮੇਰੀ ਮੁਲਾਕਾਤ ਉਹਦੇ ਨਾਲ ਹੋਈ ਹੈ, ਮੈਨੂੰ ਤਾਂ ਅਜੇ ਵੀ ਉਹ ਬਿਲਕੁਲ ਠੀਕ ਠਾਕ ਲੱਗਿਆ, ਕੋਈ ਐਸੀ ਗੱਲ ਨਹੀਂ ਹੈ। ਤੇ ਬਾਕੀ ਪਰਸੋਂ ਪ੍ਰੋਗਰਾਮ ਉਹਦਾ ਤੁਸੀਂ ਦੇਖੋ, ਆਪਾਂ ਵੀ ਦੇਖਦੇ ਹਾਂ ਤੇ ਪਤਾ ਲੱਗ ਜੂਗਾ ਵੀ ਦਮਖਮ ਉਹ ਪਹਿਲਾਂ ਵਾਲਾ ਹੈਗਾ ਕਿ ਅੱਗੇ ਨਾਲੋਂ ਘਟਿਆ।
4: ਨਹੀਂ ਹੋਊਗਾ ਜੀ, ਉਹ ਥਰੂ ਆਰ ਲਾਈਫ ਇੱਕ ਤਾਂ ਉਹਦੀ ਆਵਾਜ਼ ਤਾਂ ਉਵੇਂ ਆ, ਜਦੋਂ ਟਾਈਮ ਦੇ ਨਾਲ ਥੋੜੇ ਜਿਹੜੇ ਸੌਂਗ ਤੋਂ ਬਦਲ ਕੇ ਉਹਦੇ ਕਰਕੇ ਥੋੜਾ ਜਿਹਾ ਬੰਦਾ ਡਾਊਨ ਹੋਇਆ,
0: ਅਦਰਵਾਈਜ਼ ਫਰਕ ਪੈਂਦਾ ਜਦੋਂ ਟਰੈਕ ਬਦਲ ਜੇ ਨਾ ਲਾਈਫ ਦਾ, ਇੱਕ ਵਾਰ 10-11 ਸਾਲ ਦਾ ਗੈਪ ਪੈ ਜੇ ਤੇ ਫਰਕ ਤਾਂ ਥੋੜਾ ਬਹੁਤ ਪੈਂਦਾ ਹੀ ਹੈ।
4: ਹਾਂਜੀ ਉਹ ਤਾਂ ਪੈਂਦਾ ਹੀ ਹੈ, ਪਰ ਫਿਰ ਵੀ ਉਹਨਾਂ ਦਾ ਇੰਨਾ ਅਪ ਡਾਊਨ ਨਹੀਂ ਚੱਲਿਆ, ਉਹ ਬੜਾ
0: ਬਿਲਕੁਲ ਬਿਲਕੁਲ ਬਿਲਕੁਲ ਕਿਸੇ ਨਾ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ। ਮੇਨ ਚੀਜ਼ ਇਹ ਹੁੰਦੀ ਹੈ ਕਲਾਕਾਰ ਵਾਸਤੇ ਬਸ।
4: ਹਾਂਜੀ ਪੇ ਹੁੰਦੀ ਹੈ, ਆਪ ਸੁਣ ਰਹੇ ਹਾਂ ਸਾਡੇ ਉੱਧਰ ਸਾਰੇ ਪਾਸੇ, ਤੇ ਬਹੁਤ ਵਧੀਆ ਰਿਹਾ ਜੀ।
0: ਚਲੋ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ ਯੂ ਥੈਂਕ ਯੂ।
4: ਠੀਕ ਹੈ,
0: ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
5: ਹਾਂਜੀ ਬੇਟੇ
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਆ ਗਏ ਜੀ, ਤੁਸੀਂ ਵੱਡੀ ਰੈਫਰੈਂਸ ਬੁੱਕ ਆ ਗਈ ਹੁਣ ਪੰਜਾਬ ਦੀਆਂ ਰਸਮਾਂ ਦੀ, ਤੇ ਤੁਸੀਂ ਸਾਰੀਆਂ ਕਲੀਅਰ ਕਰ ਦੇਣੀਆਂ ਮੈਨੂੰ ਲੱਗਦਾ। ਹਾਂਜੀ,
5: ਤੇ ਉਹ ਹੰਸਰਾਜ ਹੰਸ ਬਾਰੇ ਮੈਂ ਦੱਸਦੀ ਹਾਂ
0: ਜੀ,
5: ਕੀ ਜੋ ਦੇ ਪੋਲਿਟਿਕਸ ਵਿੱਚ ਆਏ ਹੈ ਨਾ।
0: ਹਾਂਜੀ,
5: ਉਦੋਂ ਮੈਂ ਇਹਨਾਂ ਦਾ ਬਹੁਤ ਸੁਣਿਆ ਸੀ ਵੀ ਜਿੱਦਾਂ ਬਹੁਤ ਇਮੋਸ਼ਨਲ ਹੋ ਗਏ ਸੀ, ਇਮੋਸ਼ਨਲ ਹੋ ਕੇ ਭਾਵਕ ਹੋ ਕੇ ਦੱਸਦੇ ਸੀ
0: ਜੀ, ਜੀ
5: ਮੈਂ ਜਲੰਧਰੋਂ ਗਿਆ, ਮੈਂ ਇੱਥੋਂ ਗਿਆ ਵੀ ਮੇਰੇ
0: ਪਹਿਲਾਂ ਮਿਲਿਆ, ਅੱਜ ਮੈਂ ਤੁਹਾਨੂੰ ਮਿਲਿਆ, ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ, ਜਿਸ ਤਰ੍ਹਾਂ ਦੀ ਤੁਹਾਡੀ ਪਰਸਨੈਲਿਟੀ ਹੈ, ਮੈਨੂੰ ਲੱਗਦਾ ਨੀ ਕਿ ਤੁਸੀਂ ਉਹ ਫੀਲਡ ਜਿਹੜਾ ਚੁਣਿਆ ਕਿਉਂ ਚੁਣਿਆ। ਕਹਿੰਦਾ ਯਾਰ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਲੰਡਰ ਜਿਹੜਾ ਮੇਰੇ ਤੋਂ ਹੋ ਗਿਆ, 11 ਸਾਲ ਮੈਂ ਆਪਣੀ ਜ਼ਿੰਦਗੀ ਦੇ ਬਰਬਾਦ ਕਰਤੇ, ਉਹ ਪੋਲਿਟਿਕਸ ਦੇ ਵਿੱਚ ਮੈਂ ਐਂਟਰ ਕਰਕੇ ਕਰ ਦਿੱਤਾ।
5: ਤੇ ਇਹਨਾਂ ਦਾ ਬ੍ਰਦਰ ਹੰਸਰਾਜ ਹੰਸ ਦੇ ਬ੍ਰਦਰ ਨਾ
0: ਜੀ,
5: ਅਸੀਂ ਸਾਡੇ ਕੰਪੀਟੀਸ਼ਨ ਸੀਗਾ ਉੱਥੇ, ਨੈਤਿਕਤਾ ਦਾ ਪ੍ਰੋਗਰਾਮ ਚੱਲ ਰਿਹਾ ਸੀ
0: ਜੀ ਜੀ,
5: ਤੇ ਉੱਥੇ ਵੀ ਇਹਨਾਂ ਦੇ ਹੰਸਰਾਜ ਹੰਸ ਦੇ ਬ੍ਰਦਰ ਨੇ ਵੀ ਗਾਣਾ ਗਾਇਆ ਸੀਗਾ ਉੱਥੇ ਸਟੇਜ ਤੇ,
0: ਜੀ ਜੀ,
5: ਸੂਫੀ ਗਾਣੇ ਜ਼ਿਆਦਾ ਮਤਲਬ ਹੰਸਰਾਜ ਹੰਸ ਗਾਉਂਦੇ ਆ।
0: ਹਾਂਜੀ ਹਾਂਜੀ ਹਾਂਜੀ
5: ਹਾਂਜੀ, ਤੇ ਬਾਕੀ ਜਿਹੜਾ ਪਾਣੀ ਵਾਰ ਕੇ ਤੁਸੀਂ ਕਹਿੰਦੇ ਨਾ ਮਾਂ ਪੀਂਦੀ ਹੈ
0: ਜੀ,
5: ਮੈਂ ਵੀ ਵਾਰ ਕੇ ਪਾਣੀ ਮੂੰਹ ਤੋਂ ਪੀਤਾ ਸੀ
0: ਜੀ ਜੀ,
5: ਤੇ ਉਹ ਕਹਿੰਦੇ ਵੀ ਇਹ ਪਲਾਈ ਜਿਹੜੀਆਂ ਹੁੰਦੀਆਂ ਨਾ ਬਾਹਰ ਲੀਆਂ, ਬਾਹਰੋਂ ਜਦੋਂ ਆਉਂਦੇ ਆ ਨਾ ਬੱਚੇ
0: ਜੀ ਜੀ ਜੀ,
5: ਤੇ ਉਹ ਕਹਿੰਦੀ ਮਾਂ ਕਹਿੰਦੀ ਵੀ ਵਾਰ ਕੇ ਕਿ ਮੈਂ ਤੇਰੀਆਂ ਪਲਾਈ ਸਾਰੀਆਂ ਆਪਣੇ ਸਿਰ ਤੇ ਲੈ ਲੈਣੀ ਆ
0: ਜੀ,
5: ਹੈਨਾ।
0: ਇਹ ਪੈਂਦੀ ਕੋਈ ਗਿਣਤੀ ਵੀ ਹੁੰਦੀ ਹੈ ਵੀ ਕਿੰਨੇ ਵਾਰੀ ਪਾਣੀ ਵਾਰਿਆ ਜਾਂਦਾ? ਸੱਤ ਵਾਰ। ਤੇ ਮੁੰਡਾ ਮੁੰਡਾ ਕਿਉਂਕਿ ਦੱਸਾਂ ਕੀ ਆ, ਤੁਸੀਂ ਤੇ ਪਾਣੀ ਵਾਰਿਆ, ਸਾਡੇ ਸਿਰ ਤੋਂ ਪਾਣੀ ਸਾਡੀ ਮਾਂ ਨੇ ਵਾਰਿਆ, ਤੇ ਉਹ ਕਹਿੰਦੇ ਹੁੰਦੇ ਆ ਕਿ ਜਦੋਂ ਇੱਕ ਵਾਰ ਮਾਂ ਪਾਣੀ ਵਾਰੇ ਨਾ ਤੇ ਮੁੰਡੇ ਨੇ ਉਹਦੀ ਬਾਂਹ ਨੂੰ ਰੋਕਣਾ ਹੁੰਦਾ, ਸੱਤਵੀਂ ਵਾਰੀ ਪੀਣ ਦੇ ਦਿੰਦੇ ਆ। ਇਹਦੇ ਪਿੱਛੇ ਭਲਾ ਕੀ ਹੈ ਜੀ, ਰੋਕਦਾ ਕਿਉਂ ਮੁੰਡਾ ਭਲਾ?
5: ਉਹ ਰੋਕਦਾ ਵੀ ਨਹੀਂ ਮਾਂ ਵੀ ਤੂੰ ਕਿਉਂ ਮੇਰੀਆਂ ਬਲਾਈ ਆਪਣੇ ਸਿਰ ਤੇ ਲੈਣੀਆਂ ਨੇ,
0: ਬਿਲਕੁਲ ਬਿਲਕੁਲ,
5: ਵਿੱਚ ਦੁੱਧ ਪਾਇਆ ਹੁੰਦਾ ਪਾਣੀ ਵਿੱਚ, ਕੱਚੀ ਲੱਸੀ ਬਣਾਈ ਹੁੰਦੀ ਹੈ
0: ਜੀ ਜੀ ਜੀ,
5: ਕਹਿੰਦੇ ਸਾਡੇ ਤੋਂ ਵੀ ਵਾਰਿਆ ਸੀ ਪਾਣੀ, ਪਾਣੀ ਵਾਰ ਬੰਨੇ ਦੀ ਮਾਏ ਬੰਨਾ ਬੰਨੇ ਬਾਹਰ ਖੜੀ,
0: ਮਤਲਬ ਉਹ ਕਹਿੰਦਾ ਹੈ ਕਿ ਮਾਂ ਨੂੰ ਕਹਿੰਦਾ ਹੈ ਕਿ ਮਾਂ ਸਾਰੀਆਂ ਬੁਲਾਵਾਂ ਤੂੰ ਕਿਉਂ ਐਵੇਂ ਮੇਰੀਆਂ, ਕਿ ਮੈਂ ਖੁਦ ਵੀ, ਚਲੋ ਜੇ ਮੈਂ ਜ਼ਿੰਦਗੀ ਮੇਰੀ ਹੈਗੀ ਤੇ ਮੈਂ ਖੁਦ ਵੀ ਟੋਲਰੇਟ ਕਰੂੰਗਾ ਸਾਰੀਆਂ, ਤੇਰੇ ਤੇ ਥੋੜਾ ਜਿਹਾ ਆਪਾਂ ਬੁਲਾਵਾਂ ਦੇ ਦੇਣੀਆਂ,
5: ਫਿਰ ਉਹਦੀ ਜਿੱਦ ਅੱਗੇ ਚੁੱਕ ਜਾਂਦਾ, ਫਿਰ ਉਹ ਸੱਤਵੀਂ ਵਾਰ ਪਾਣੀ ਪੀ ਲੈਂਦੇ।
0: ਬਿਲਕੁਲ ਜੀ ਬਿਲਕੁਲ ਠੀਕ ਹੈ, ਬਿਲਕੁਲ ਤੁਹਾਡੀ ਇਹ
5: ਸਹੀ ਜਿਹੜਾ ਨਾ, ਹਾਂਜੀ ਜਿਹੜੇ ਆਪਾਂ ਘੜਾ ਭੰਨਦੇ ਆ ਨਾ
0: ਜੀ,
5: ਮੇਰੇ ਦਾਦੀ ਜੀ 107 ਸਾਲ ਦੇ ਹੋ ਕੇ ਪੂਰੇ ਹੋਏ ਸੀ
0: ਜੀ ਜੀ ਜੀ,
5: ਤੇ ਮੇਰੇ ਪਿਤਾ ਜੀ ਨੇ ਵੀ ਘੜਾ ਭੰਨਿਆ ਸੀ, ਤੇ ਢਾ ਮਾਰਦੇ ਆ ਫਿਰ ਨਾਲ, ਢਾ ਜਰੂਰ ਮਾਰਦੇ ਆ ਵੀ ਰੋਂਦੇ ਆ
0: ਨਾ,
5: ਉਹ ਕਹਿੰਦੇ ਹਾਂ ਕਹਿੰਦੇ ਵੀ ਦਾਣਾ ਪਾਣੀ ਵੀ ਜਿਹੜਾ ਨਾ ਪਾਣੀ ਤੇ ਅੱਜ ਤੋਂ ਸਾਡੇ ਕੋਲੋਂ ਹੁਣ ਖਤਮ ਹੋ ਗਿਆ, ਤੋੜ ਦਿੰਦੇ ਆ
0: ਦੁਨੀਆਂ ਦੇ ਨਾਲੋਂ ਜਿਹੜਾ ਨਾਤਾ ਨਾ ਉਹ ਟੁੱਟ ਗਿਆ, ਜਿਵੇਂ ਘੜਾ ਟੁੱਟ ਗਿਆ ਨਾ ਉਵੇਂ ਰਿਸ਼ਤਿਆਂ ਦੇ ਨਾਲੋਂ ਤੁਸੀਂ ਟੁੱਟ ਗਏ।
5: ਹਾਂਜੀ ਬੇਬੇ ਏਦਾਂ ਕਰਦੇ, ਕਈ ਵਾਰੀ ਨਾ ਕਈ ਥਾਵਾਂ ਤੇ ਅਸੀਂ ਤਾਂ ਨਹੀਂ ਸੁਣਿਆ ਵੀ ਦੇਖਿਆ, ਅਸੀਂ ਨਹੀਂ ਸੀ ਕੀਤਾ, ਪਰ ਘਾਹ ਵੀ ਤੋੜ ਕੇ ਨਾ, ਘਾਹ ਵੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
5: ਹਾਂਜੀ
0: ਚਲੋ ਸ਼ੁਕਰੀਆ ਜੀ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹਾਂਜੀ ਬੀਬੀ ਗੋਸਲ ਜੀ, ਹਾਂਜੀ ਸਤਿ ਸ਼੍ਰੀ ਅਕਾਲ।
6: ਹਾਂਜੀ, ਇਹ ਜਦੋਂ ਬਣਿਆ ਸੀਗਾ ਐਮ ਪੀ
0: ਜੀ,
6: ਇਹਨੂੰ ਪੰਜਾਬ ਚ ਬਣ ਨਹੀਂ ਦਿੰਦੇ ਸੀ, ਬਹੁਤ ਔਖਾ ਟਾਈਮ ਨਿਕਲੇਗਾ।
0: ਪਰ ਐਕਚੁਅਲੀ ਨਾ ਲੋਕ ਹੰਸਰਾਜ ਹੰਸ ਨੂੰ ਜਾਣਦੇ ਸੀ ਐਜ਼ ਏ ਸਿੰਗਰ, ਇਹਦਾ ਰਿਸਪੈਕਟ ਕਰਦੇ ਸੀ, ਇਹਦਾ ਰਿਗਾਰਡ ਕਰਦੇ ਸੀ, ਇਹਨੂੰ ਪਿਆਰ ਕਰਦੇ ਸੀ ਐਜ਼ ਏ ਸਿੰਗਰ, ਤੇ ਲੇਕਿਨ ਰਾਜਨੀਤਿਕ ਨੇਤਾਵਾਂ ਨੂੰ ਤਾਂ ਸਾਡੇ ਲੋਕ ਲਾਈਕ ਹੀ ਨਹੀਂ ਕਰਦੇ, ਤੇ ਜਦੋਂ ਰਾਜਨੀਤੀ ਚ ਵੜ ਗਿਆ ਤੇ ਲੋਕਾਂ ਦੇ ਮਨ ਦੇ ਵਿੱਚ ਇਹਦਾ ਇਮੇਜ ਰਾਜਨੀਤੀ ਵਾਲਾ ਬਣ ਗਿਆ, ਤੇ ਲੋਕਾਂ ਨੇ ਆਉਣਾ ਜਾਣਾ ਇਹਦਾ ਰੋਕ ਦਿੱਤਾ।
6: ਬੀਜੇਪੀ ਦਾ ਬਣਿਆ ਸੀਗਾ,
0: ਹਾਂ
7: ਫਿਲਹਾਲ ਇੱਕ ਛੋਟਾ ਜਿਹਾ ਗਾਣਾ ਤੁਹਾਨੂੰ ਮੈਂ ਹੋਰ ਸੁਣਾਉਣਾ। ਜਗਮੋਹਨ ਕੌਰ ਜੀ ਨੂੰ ਯਾਦ ਕਰਦੇ, ਉਹਨਾਂ ਦਾ ਬੜਾ ਪਿਆਰਾ ਇੱਕ ਗਾਣਾ ਸੀ, ਬੜਾ ਮਸ਼ਹੂਰ ਹੋਇਆ ਸੀ, ਤੇ ਮੇਰਾ ਖਿਆਲ ਹੈ ਤੁਸੀਂ ਵੀ ਉਸ ਨੂੰ ਲਾਈਕ ਕਰੋਗੇ। ਤੇ ਲਓ ਉਸ ਤੋਂ ਬਾਅਦ ਆਪਾਂ ਗੱਲਬਾਤ ਰੁਕਦੇ।

0: ਜਸਿੰਦਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ।
1: ਬਹੁਤ ਸੋਹਣਾ ਤੁਸੀਂ ਟੋਪਿਕ ਚੁਣੇ ਆ ਤੇ ਮੇਰੇ ਇੱਕ ਪਹਿਲਾਂ ਵਾਲੇ ਭੈਣ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਜੀ। ਕਈਆਂ ਗੱਲਾਂ ਦਾ ਪਤਾ ਨਹੀਂ ਸੀ ਪਰ ਮੈਨੂੰ ਅੱਜ ਬਹੁਤ ਸੋਹਣਾ ਐਕਸਪਲੇਨ ਉਹਨਾਂ ਨੇ ਕੀਤਾ, ਮੇਰਾ ਮਨ ਖੁਸ਼ ਹੋ ਗਿਆ ਜੀ ਉਹਨਾਂ ਦਾ ਆਨਸਰ ਸੁਣ।
0: ਇੱਕ ਜਿਹੜਾ ਦੂਸਰੀ ਸੀ ਨਾ, ਉਹਦੇ ਅਜੇ ਪਿੱਛੇ ਇੱਕ ਹੋਰ ਵੀ ਲੌਜਿਕ ਹੈ। ਜਿਹੜਾ ਆਦਮੀ ਦੀ ਜਦੋਂ ਡੈਥ ਹੋ ਜਾਂਦੀ, ਜਿਹੜਾ ਘੜਾ ਭੰਨਦੇ ਆ ਨਾ, ਉਹ ਦੇਖੋ ਬਾਬਾ ਫਰੀਦ ਜੀ ਨੇ ਲਿਖਿਆ ਨਾ ਕਿ ਫਰੀਦਾ ਭੰਨੀ ਘੜੀ ਸਵਨਵੀ ਤੇ ਟੁੱਟੀ ਨਾਗਰ ਲੱਜ। ਘੜਾ ਜਿਹੜਾ ਉਹਨੂੰ ਸਰੀਰ ਦੇ ਬਰਾਬਰ ਮੰਨਦੇ ਆ, ਤੇ ਜਿਹੜੀ ਲੱਜ ਹੈ ਨਾ ਉਹਨੂੰ ਸਵਾਸਾਂ ਦੀ ਜਿਹੜੀ ਡੋਰੀ ਮੰਨਦੇ ਆ। ਸਵਾਸਾਂ ਦੀ ਡੋਰੀ ਜਦੋਂ ਟੁੱਟ ਜਾਂਦੀ ਨਾ, ਤੇ ਲੱਜ ਟੁੱਟ ਜਾਂਦੀ ਹੈ, ਤੇ ਦੁਨੀਆਂ ਦੇ ਨਾਲ ਉਹ ਰਾਬਤਾ ਜਿਹੜਾ ਖਤਮ ਹੋ ਜਾਂਦਾ ਹੈ, ਬ੍ਰੇਕ
1: ਹੋ ਜਾਂਦਾ ਬਿਲਕੁਲ।
0: ਇੱਕ ਉਹਦੇ ਪਿੱਛੇ ਜਸਵਿੰਦਰ ਜੀ, ਚਲੋ ਮੈਂ ਹੁਣ ਕਲੀਅਰ ਕਰ ਦਿੰਦਾ, ਇੱਕ ਹੋਰ ਵੀ ਲੌਜਿਕ ਹੈ, ਮੈਂ ਇੱਕ ਜਗ੍ਹਾ ਤੇ ਪੜ੍ਹਿਆ ਸੀ। ਉਹ ਕਹਿੰਦੇ ਕਿ ਪੁਰਾਣੇ ਸਮਿਆਂ ਦੇ ਵਿੱਚ ਇੰਨੇ ਯੰਤਰ ਨਹੀਂ ਹੁੰਦੇ ਸੀ ਕਿ ਜਦੋਂ ਆਦਮੀ ਦੀ ਡੈਥ ਹੁੰਦੀ ਸੀ ਨਾ, ਅੱਜ ਕੱਲ੍ਹ ਤਾਂ ਡਾਕਟਰ ਉਦੋਂ ਹੀ ਚੈੱਕ ਕਰਕੇ ਸਾਰਾ ਦੱਸ ਦਿੰਦੇ ਨਾ, ਆਦਮੀ ਖਤਮ ਹੋ ਗਿਆ ਖਤਮ ਹੋ ਗਿਆ। ਪਹਿਲਾਂ ਆਦਮੀ ਜਦੋਂ ਬੇਹੋਸ਼ ਹੋ ਗਿਆ ਜਾਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੈ, ਜਦੋਂ ਕੋਮਾ ਦੇ ਵਿੱਚ ਚਲਾ ਗਿਆ ਨਾ, ਤੇ ਆਦਮੀ ਦਾ ਪਤਾ ਨਹੀਂ ਲੱਗਦਾ ਸੀ ਭਾਈ ਇਹਦੀ ਡੈਥ ਹੋ ਗਈ ਜਾਂ ਨਹੀਂ ਹੋ ਗਈ।
1: ਤਾਂ
0: ਇਹਦੇ ਪਿੱਛੇ ਇੱਕ ਲੌਜਿਕ ਮੈਂ ਵੀ ਜਗ੍ਹਾ ਪੜ੍ਹਿਆ ਹੈ ਕਿ ਉਹ ਕਹਿੰਦੇ ਵੀ ਜਦੋਂ ਉਹ ਆਦਮੀ ਨੂੰ ਲੈ ਕੇ ਜਾਂਦੇ ਨਾ, ਤੇ ਆਖਰੀ ਬਿਲਕੁਲ ਸਟੇਜ ਹੁੰਦੀ ਹੈ, ਉੱਥੇ ਘੜਾ ਉਹਦੇ ਸਿਰ ਦੇ ਕੋਲ ਭੰਨਦੇ ਆ ਵੀ ਜੇ ਬਾਈ ਚਾਂਸ ਕੋਈ ਐਸੀ ਨੌਬਤ ਹੋਵੇ, ਕੋਈ ਬੇਹੋਸ਼ ਹੋਵੇ ਜਾਂ ਕੋਈ ਕੋਮਾ ਦੇ ਵਿੱਚ ਹੋਵੇ, ਤਾਂ ਹੋ ਸਕਦਾ ਹੈ ਉਹਦੇ ਵਿੱਚ ਕੋਈ ਹਿਲਜੁਲ ਹੋਵੇ। ਔਰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਇੱਕ ਦੋ ਇਨਸੀਡੈਂਟ ਹੋਏ
1: ਹੋਏ
0: ਚਿਖਾ ਦੇ ਉੱਪਰ ਪਾਉਣ ਤੋਂ ਪਹਿਲਾਂ ਆਦਮੀ ਜਿਹੜਾ ਉੱਠ ਗਿਆ ਬੇਹੋਸ਼ ਹੋ ਗਿਆ, ਕੋਮਾ ਚ ਚਲਾ ਗਿਆ, ਕਿਸੇ ਨੂੰ ਕੀ ਪਤਾ ਭਾਈ ਕਿਸ ਤਰ੍ਹਾਂ।
1: ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਪੜਿਆ ਸੀਗਾ ਜੀ ਬੁੱਕ ਦੇ ਵਿੱਚ,
0: ਇਹ ਵੀ ਇੱਕ ਲੌਜਿਕ ਹੈ ਸੀ ਇਹਦੇ ਪਿੱਛੇ।
1: ਅੱਛਾ ਦਰਸ਼ਨ ਜੀ, ਦੂਜਾ ਤੁਸੀਂ ਮੈਨੂੰ ਇਹ, ਮੈਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਅੱਜ ਹੰਸਰਾਜ ਜੀ ਨੂੰ ਮਿਲ ਕੇ ਆਏ, ਤੇ ਜਿਹੜਾ ਤੁਸੀਂ ਆਦਣ ਕੁਐਸਚਨ ਪੁੱਛਿਆ ਨਾ ਜੀ, ਇਹ ਤਾਂ ਤੁਸੀਂ ਸਹੀ ਕਰਤਾ, ਥੋੜੀ ਜਿਹੀ ਮੋਰ ਡਿਟੇਲ ਇਹਦੇ ਚ ਦੱਸੋ, ਮੈਂ ਏਅਰ ਤੇ ਸੁਣਦਾ ਤੁਹਾਡੇ।
0: ਨਹੀਂ ਮੈਂ ਬਿਲਕੁਲ ਹਾਂ, ਚਲੋ ਚਲੋ ਮੈਂ ਹੁਣ ਤੁਹਾਨੂੰ ਦੁਬਾਰਾ ਗੱਲ ਕਰ ਦਿੰਦਾ, ਠੀਕ ਹੈ ਜੀ।
1: ਹਾਂਜੀ
0: ਚਲੋ, ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਥੈਂਕ ਯੂ। ਹਾਂਜੀ ਹਾਂਜੀ ਬੀਬੀ ਗੋਸਲ ਜੀ, ਹਾਂਜੀ ਸਤਿ ਸ਼੍ਰੀ ਅਕਾਲ।
2: ਇੱਕ ਕਹਿੰਦੇ ਬੁੜੀ ਜਾ ਉੱਠ ਖੜੀ ਸਾਹਿਬ, ਦੂਸਰੀ ਵੇ ਜੋ ਕਹਿੰਦੇ ਹੁਣ ਉਹ ਗੱਲ ਹੋਈ ਨਾ ਵੀ ਅੰਧਵਿਸ਼ਵਾਸ ਆ ਵੀ ਸਾਡਾ ਬੰਦਾ ਜਿਹੜਾ ਅਜੇ ਪਤਾ ਨੀ ਮਰਿਆ ਕਿ ਨਹੀਂ, ਵਿੱਚ ਉੱਠ ਜਾਊਗਾ, ਮੰਜਿਆਂ ਦੇ ਨਾਲ ਜਾਂਦੇ ਸੀ ਉੱਥੇ, ਕਿਹੜਾ ਕੁਛ ਉਸ ਵੇਲੇ ਕੋਈ ਸਪੈਸ਼ਲ ਸੀਗੇ ਕੁਛ ਹੈ ਨੀ,
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ। ਕਿਹੜੀ ਰਾਤ? ਗਮਾਂ ਦੀ ਰਾਤ, ਗਮਾਂ ਦੀ ਰਾਤ ਲੰਮੀ ਹੈ, ਇਹ ਤਾਂ ਸ਼ਿਵ ਕੁਮਾਰ ਬਟਾਲਵੀ ਦਾ ਵੀ ਇਹਨਾਂ ਨੇ ਗਾਇਆ ਸੀ।
2: ਹਾਂਜੀ ਉਹ ਇਹਨਾਂ ਨੇ ਨਾ ਸ਼ਿਵ ਕੁਮਾਰ ਬਟਾਲਵੀ ਦੇ 7-8 ਸੌਂਗ ਗਾਏ ਸੀ, ਤੇ ਉਹ ਇੰਨੀ ਪਿਆਰੀ ਕੈਸਟ ਨਾ ਜੀ, ਹਾਲੇ ਵੀ ਮੈਨੂੰ ਸਾਰੇ ਮਤਲਬ ਗਾਣੇ ਵੀ ਯਾਦ ਹੋਣਗੇ, ਤੇ ਮੇਰੇ ਦਿਲ ਤੇ ਇੰਨੀ ਖੋਲ ਆ ਗਈ ਨਾ, ਜੇ ਦੇਖੋ ਸੀ ਅਸੀਂ
0: ਦੇਖੋ ਗਲਤ ਰਸਤੇ ਨਹੀਂ, ਦੇਖੋ ਪੋਲਿਟਿਕਸ, ਹਾਂ ਦੇਖੋ ਤੁਸੀਂ ਕਿੱਡਾ ਕਲੀਅਰ ਕਹਿਤਾ, ਇਹਦਾ ਮਤਲਬ ਅੱਜ ਕੱਲ ਲੋਕ ਪੋਲਿਟਿਕਸ ਨੂੰ ਸਮਝਦੇ ਹੀ ਗੰਦਾ ਪ੍ਰੋਫੈਸ਼ਨ ਹੈ।
2: ਬੜੀ ਜ਼ਿੰਮੇਵਾਰੀ
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ,
2: ਦੇਸ਼ ਵੀ ਲੀਡਰੀ ਸਵਾਰਦੇ ਔਰ ਕੋਣ ਸਵਾਰਦਾ,
0: ਬਿਲਕੁਲ ਬਿਲਕੁਲ। ਚਲੋ ਸ਼ੁਕਰੀਆ, ਸ਼ੁਕਰੀਆ ਮਨੋਜ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸੋ ਬਹੁਤ ਵਧੀਆ ਗੱਲਾਂ ਬਾਤਾਂ ਮਨੋਜ ਜੀ ਨੇ ਕੀਤੀਆਂ। ਦੇਖੋ ਇਹਨਾਂ ਦੇ ਜਿਹੜੀ ਸੱਚੀ ਗੱਲ ਹੈ ਨਾ, ਉਹ ਕਹਿੰਦੇ ਨਿਕਲ ਜਾਂਦੀ ਹੈ ਮੂੰਹ ਦੇ ਵਿੱਚ, ਉਹ ਕਹਿੰਦੇ ਕਿ ਬੰਦਾ ਗਦੇ ਰਸਤਾ ਭਟਕ ਜਾਂਦਾ। ਸੋ ਇਹਦਾ ਮਤਲਬ ਅੱਜ ਅਸੀਂ ਇਸ ਚੀਜ਼ ਨੂੰ ਮੰਨਣ ਲੱਗ ਪਏ, ਜਿਹੜੀ ਪੋਲੀਟਿਕਸ ਹੈ ਨਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਇਮੇਜ ਬਣਿਆ ਹੋਇਆ ਕਿ ਪੋਲੀਟਿਕਸ ਇੱਕ ਬੜਾ ਗੰਦਾ ਜਿਹੜਾ ਪ੍ਰੋਫੈਸ਼ਨ ਹੈਗਾ, ਖਾਸ ਤੌਰ ਤੇ ਸਾਡੇ ਉਧਰ। ਇੱਥੇ ਤਾਂ ਚਲੋ ਅਜੇ ਫੇਰ ਬੜਾ ਡਿਫਰੈਂਸ ਹੈ, ਪ੍ਰੋਫੈਸ਼ਨ ਬਹੁਤ ਗੰਦਾ ਹੈ। ਤੇ ਮੈਂ ਜਸਵਿੰਦਰ ਜੀ ਨੇ ਮੇਰੇ ਤੋਂ ਪੁੱਛਿਆ ਸੀ ਕਿ ਮੈਂ ਬੜੀ ਕੈਟਾਗੋਰੀਕਲੀ ਅਜੇ ਉਹਨਾਂ ਨੂੰ ਪੁੱਛੀ ਸੀ ਕਿ ਜਿੰਨਾ ਬੰਦਾ ਵਿਚਾਰਾ ਸੌਫਟ ਸਪੋਕਨ ਹੈ, ਕਲਾਕਾਰ ਬੰਦਾ ਜਿੰਨਾ ਇਮੋਸ਼ਨਲ ਬੰਦਾ ਹੁੰਦਾ ਹੈ, ਕਿਉਂਕਿ ਕਲਾਕਾਰ ਹਮੇਸ਼ਾ ਜਿਹੜੇ ਇਮੋਸ਼ਨਲ ਬੰਦੇ ਹੁੰਦੇ ਆ ਤੇ ਬੜੀਆਂ ਵਧੀਆ ਖੂਬਸੂਰਤ ਗੱਲਾਂ, ਫਿਰ ਧਾਰਮਿਕ ਬੰਦਾ ਹੈ ਵਿਚਾਰਾ, ਕੋਈ ਖਾਣ ਪੀਣ ਵਾਲਾ ਨਹੀਂ ਹੈਗਾ ਉਹ। ਮੈਂ ਕਿਹਾ ਜੀ ਤੁਸੀਂ ਇਹ ਜਿਹੜਾ ਇਸ ਸਟੈਪ ਲਿਆ ਤੇ ਵਰਚੁਅਲੀ ਉਹਦੀ ਆਪਣੀ, ਮੈਂ ਇਨਵਰਟਡ ਕੌਮਾਂ ਦੇ ਵਿੱਚ ਦੱਸਦਾ, ਉਹਨੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਨਾਲ ਜਿਹੜੇ ਬਰਬਾਦ ਕਰਤੇ। ਉਹ ਕਹਿੰਦੇ ਵੀ ਜਿਵੇਂ ਆਦਮੀ ਦੀ ਕਈ ਵਾਰੀ ਮੱਤ ਭ੍ਰਿਸ਼ਟ ਜਾਂਦੀ ਹੈ ਨਾ, ਤੇ ਮੈਨੂੰ ਏਦਾਂ ਲੱਗਦਾ ਕਿ ਮੇਰੀ ਮੱਤ ਭ੍ਰਿਸ਼ਟ ਗਈ ਸੀ, 11 ਸਾਲ ਮੈਂ ਆਪਣੀ ਜ਼ਿੰਦਗੀ ਦੇ ਬਿਲਕੁਲ ਵਿਅਰਥ ਗਵਾ ਦਿੱਤੇ ਤੇ ਮੈਂ ਆਪਣੇ ਆਪ ਨੂੰ ਆਪਣੇ ਸਰੋਤਿਆਂ ਤੋਂ ਵੀ ਬਹੁਤ ਦੂਰ ਕਰ ਲਿਆ। ਸੋ ਦੇਖੋ ਇਸ ਚੀਜ਼ ਨੂੰ ਐਕਸੈਪਟ ਕਰਨਾ, ਇਹ ਵੀ ਬਹੁਤ ਵੱਡੀ ਇਹ ਦਿਆਨਤਦਾਰੀ ਹੁੰਦੀ ਕਿ ਬੰਦਾ ਐਕਸੈਪਟ ਕਰ ਲਵੇ ਕਿ ਯਾਰ ਮੇਰੇ ਤੋਂ ਗਲਤੀ ਹੋਈ ਹੈ ਤੇ ਉਸ ਗਲਤੀ ਨੂੰ ਮੈਂ ਇੰਪਰੂਵ ਕਰਨਾ। ਤੇ ਉਹ ਕਹਿੰਦਾ ਤਾਂ ਹੁਣ ਮੈਂ ਦੁਬਾਰਾ ਫਿਰ ਆਪਣੇ ਉਸ ਪੁਰਾਣੇ ਫੀਲਡ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜੁੜਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਨਾ, ਤੇ ਜੁੜ ਜਾਣਾ। ਜਿੱਡਾ ਅੱਛਾ ਉਹ ਸਿੰਗਰ ਹੈ ਜੋ ਉਹਨਾਂ ਨੇ ਗਾਇਆ, ਐਸਾ ਇੱਕ ਸਿੰਗਰ ਹੈ ਜਿਹਨੇ ਹਰ ਇੱਕ ਰੰਗ ਦੇ ਵਿੱਚ ਗਾਇਆ, ਕਵਾਲੀਆਂ ਉਹਨਾਂ ਨੇ ਗਾਈਆਂ, ਗਜ਼ਲਾਂ ਉਹਨਾਂ ਨੇ ਗਾਈਆਂ, ਸੂਫੀ ਕਾਵ ਉਹਨੇ ਗਾਇਆ, ਲਿਟਰੇਰੀ ਉਹਨਾਂ ਨੇ ਗਾਇਆ, ਸੁਰਜੀਤ ਪਾਤਰ ਦੇ ਬਹੁਤ ਸਾਰੇ ਗਜ਼ਲਾਂ ਉਹਨਾਂ ਨੇ ਰਿਕਾਰਡ ਕਰਵਾਈਆਂ, ਸ਼ਿਵ ਕੁਮਾਰ ਬਟਾਲਵੀ ਦੀਆਂ ਬਹੁਤ ਸਾਰੀਆਂ ਗਜ਼ਲਾਂ ਉਹਨਾਂ ਨੇ ਰਿਕਾਰਡ ਕਰਵਾਈਆਂ। ਸੋ ਹਰ ਰੰਗ ਦੇ ਵਿੱਚ ਉਹਨਾਂ ਨੇ ਨਾ ਮਿਊਜ਼ਿਕ ਦੇ ਵਿੱਚ ਪਾਰਟਿਸਪੇਟ ਕੀਤਾ। ਹਾਂਜੀ ਬੀਬੀ ਜੀ।
2: ਹਾਂਜੀ ਮੈਂ ਜਿਸ ਤਰ੍ਹਾਂ ਸੀ ਸਾਡਾ ਜਿਹੜਾ ਨਾ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਅੱਜ ਦੇ ਦਿਨ 1947 ਨੂੰ ਪੂਰਾ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ, ਤਾਂ ਮੈਂ ਦੁਬਾਰਾ
0: ਮਤਲਬ ਵੱਡੀ ਗੱਲ ਹੈ ਜੀ, ਇਹਦੇ ਵਾਸਤੇ ਤਾਂ ਆਪਾਂ ਨੂੰ ਟਾਈਮ ਜ਼ਿਆਦਾ ਚਾਹੀਦਾ ਸੀ। ਚਲੋ ਫਿਰ ਵੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਤੁਹਾਨੂੰ ਇੱਕ ਗਾਣਾ ਵੀ ਸੁਣਾਵਾਂਗੇ ਤੇ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਵੀ ਕਰਾਂਗੇ। ਸਾਡੇ ਕੋਈ ਪ੍ਰੋਪਰਟੀ ਲੱਭ ਰਹੇ ਹੋ, ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਕੋਈ ਗ੍ਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ੇ ਦੇ ਵਿੱਚ, ਜਾਂ ਕੋਈ ਟਰੱਕ ਯਾਰਡ ਦੀ ਤੁਹਾਨੂੰ ਭਾਲ ਹੈ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦਾ ਨੰਬਰ ਨੋਟ ਕਰ ਲਓ, 416-525-7474-1652-5257400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਤੁਸੀਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਫੋਨ ਨੰਬਰ ਯਾਦ ਰੱਖੋ 905-300-9855-3961100, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕ। ਹਾਂਜੀ ਕਲੀਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈ? ਬੜਾ ਅੱਛਾ ਲਗਾ ਤਮਾਮ ਬਾਤੇਂ, ਆਪ ਹਰਸ਼ਾ ਸਾਹਿਬ ਸੇ ਮੁਲਾਕਾਤ ਵੀ ਹੋਈ, ਬੜੀ ਚੰਗੀ ਬਾਤ ਹੈ, ਅੱਛਾ ਕੀ ਪੁੱਛੇ। ਮੁਝੇ ਯਾਦ ਆਈ ਕਿ ਗੁਫ਼ਤਗੂ ਮੈਂ ਇੱਕ ਮਰਤਬਾ ਕੋਈ ਇੰਟਰਵਿਊ ਲੈ ਰਿਹਾ ਥਾ ਅਮਜਦ ਖਾਨ ਸੇ, ਤੋ ਬੀਬੀਸੀ ਵਗੈਰਾ ਕੀ ਪੁਰਾਣੀ ਥੀ, ਵੋ ਜ਼ਾਹਿਰ ਹੈ ਅਮਜਦ ਕਾ ਖੁਦ ਇੰਤਕਾਲ ਹੋ ਗਏ ਕਈ ਸਾਲ ਹੋ ਗਏ, ਤੋ ਉਸਨੇ ਕਹਾ ਜੀ ਆਪ ਪੋਲੀਟਿਕਸ ਮੈਂ ਆਏਂਗੇ? ਨਹੀਂ ਮੈਂ ਨਹੀਂ ਆਊਂਗਾ। ਬੋਲੇ ਆਪਕੋ ਨਹੀਂ ਪਸੰਦ ਦੱਤ ਸਾਹਿਬ ਹੈ? ਦੱਤ ਸਾਹਿਬ ਕੋ ਛੋੜ ਕੇ ਜਿਤਨੇ ਵੀ ਆਏ, ਦੱਤ ਸੇ ਮੁਰਾਦ ਸੁਨੀਲ ਦੱਤ ਕਾ ਥਾ, ਦੱਤ ਸਾਹਿਬ ਕੋ ਛੋੜ ਕੇ ਜਿਤਨੇ ਵੀ ਲੋਕ ਆਏ ਹੈ ਵੋ ਆਪਣੀ ਮਫਾਦ ਕੇ ਲਈ ਆਏ। ਬੋਲੇ ਤੋ ਆਪ ਆਏਂਗੇ ਪੋਲੀਟਿਕਸ ਮੈਂ? ਨਹੀਂ ਜੀ ਮੈਂ ਪੋਲੀਟਿਕਸ ਮੈਂ ਨਹੀਂ ਆ ਸਕਦਾ। ਬੋਲੇ ਵਜੇ ਇਹ ਕਿ ਜੀ ਮੈਂ ਝੂਠ ਨਹੀਂ ਬੋਲ ਸਕਦਾ।
0: ਬਿਲਕੁਲ ਸਹੀ ਬਾਤ ਹੈ ਜੀ,
3: ਮਸਲਾ ਇਹ ਹੈ ਕਿ ਮੈਂ ਝੂਠ ਨਹੀਂ ਬੋਲ ਸਕਦਾ ਔਰ ਇਸ ਨੂੰ ਬੋਲਣਾ ਪੜਦਾ।
0: ਪੋਲੀਟਿਕਸ ਜਿਹੜੀ ਉਹ ਝੂਠ ਕੇ ਬਿਨਾਂ ਚੱਲ ਹੀ ਨਹੀਂ ਸਕਦੀ।
3: ਬਿਲਕੁਲ ਬਿਲਕੁਲ ਭਾਈ, ਆਪ 2014 ਕੇ ਇਲੈਕਸ਼ਨ ਮੈਂ ਬੋਲੇ 15 ਲੱਖ ਰੁਪਏ ਡਾਲੇਂਗੇ। ਬੋਲੇ 15 ਲੱਖ ਤੋਂ ਜਾਣੇ ਦੋ, 5000 ਰੁਪਏ ਡਾਲ ਦੋ, ਬੋਲੋ ਉਹ ਵੀ ਗਰੀਬੋਂ ਕੋ ਜਾਣੇ ਦੋ, ਸਾਰੇ ਕੋ ਛੋੜੋ ਸੇ। ਤੇ ਇਹ ਸਾਰੀ ਚੀਜ਼ ਝੂਠ ਝਾਟ ਕੇ ਹੋਤੀ ਔਰ ਇਸਕੇ ਉੱਪਰ ਜੋ ਹੈ ਪਾਗਲ ਆਦਿਲ ਆਬਾਦੀ ਕਰਕੇ ਬੜਾ ਮਜ਼ਾਇਆ ਸ਼ਾਇਰ ਹੈ, ਉਸਕਾ ਸ਼ੇਰ ਹੈ, ਬੜਾ ਚੰਗਾ ਸ਼ੇਰ ਹੈ, ਮੁਝੇ ਯਾਦ ਆਇਆ ਹੰਸ ਸਾਹਿਬ ਕੀ ਬਾਤਚੀਤ ਸੇ ਆਪਕੇ ਸਾਥ, ਵੋ ਇਹ ਕਿ ਨੇਤਾਓਂ ਕੀ ਡਗਰ ਪੇ ਸ਼ਮਸ਼ੋਂ ਦਿਖਾਓ ਚਲ ਕੇ।
0: ਜੀ
3: ਨੇਤਾਓਂ ਕੀ ਡਗਰ ਪੇ شمشوں دکھاؤ چل کے
0: جی,
3: یہ دیش ہے تمہارا, کھا جاؤ اس کو تل کے.
0: کیا بات کیا بات, بہت
3: کیا خطرناک گہرائی ہے. تو بھائی وہ سب ہم نہیں کر سکتے. ہم تو وہ ہے کہ بندہ سامنے والا تکلیف میں, تو ہم بولتے یار فری میں تیرے کو لے کے چلتا ہوں ہاسپٹل, چل دوا لے لے یار تو صحیح ہو جائے, کیونکہ انسانیت ہے تو زندہ ہم ہیں. نہیں تو کیا فائدہ, ایسے بہت آ کے چلے گئے دنیا میں اور بھی چلے آئیں گے. لیکن آج ان کو لوگ اس لیے یاد کرتے کہ وہ لوگ لوگوں کے لیے جیتے تھے. That's all your honor.
0: بس اج گلا باتاں بڑیاں انہاں نال دوستو ہوئیاں, ہنس راج ہنس دی نال بڑی شعر و شاعری بھی اتھے ہوئی, انہوں نے شعر شور بھی بڑے سنائے, جوک بڑے ایک دوسرے نو اسی تو سنائے, پانچ سات دس دو دوست سی. وہ گلا گلا دے وچ ایک گل چلی, ایک واری انہوں دی پوڈ کاسٹ آ رہی سی تے کوئی وہ کہندے بھی کسی منڈے نو کہندے بھائی تو یار کام کار کریا کر, تو ویلا تر پھردا ہے, کوئی کام کار کیوں نہیں کردا؟ وہ کہندا جی کام میں کی کراں, میں جیہدے کولے وی کام منگن جانا, میں ہاتھ جوڑدا مینوں کام دیو تے او مینوں کہندے جا کام کر. سو گل چھوٹی جی ہے لیکن گل نو کہن دا انداز کڈا خوبصورت ہے. کہندا میں کام منگن جانا, میں کہنا مینوں کام دیو, کہندے جا کام کر, مطلب انہاں نہ کرنی اگو. سو شعر شاعری بھی ہوئی, میں بھی ایک شعر اتھے انہوں نے سنایا سی, بڑی انہوں نے داد دیتی کہ وہ بہت خوبصورت ایک شعر سی. شعر و شاعری جدو گلا باتاں ہوندی نے, ساڈے کالر آ گئے, انہاں دی گل سن لیے. 5630 سسی کال جی, سسی کال جی 5630.
4: جوتیاں مارنی
0: بالکل بالکل بالکل
4: کسی نے اپنے آپ پسا لی.
0: بالکل بالکل ہم نے چھوڑ دیا ناکامیوں پہ رونا, ہر کوئی زندگی کا سکندر نہیں ہوتا. ہم نے چھوڑ دیا ناکامیوں پہ رونا, ہر کوئی زندگی کا سکندر نہیں ہوتا. پیاس بجھ جائے ایک کٹوری سے تو شکر کرو اس خدا کا, سب کے نصیب میں سمندر نہیں ہوتا. سو آدمی دی گل بات اتھوں ہی چلی نا, وہ کہندے کہ یار میں انہاں لائف دے وچ سنتشت سی, مینوں کسے چیز دی ضرورت نہیں سی, پتہ نہیں کیوں میری مت ماری گئی تے میں اس فیلڈ دے وچ چلا گیا. سو اسی اتھے گل یہی کر رہے سی کہ آدمی دی سیٹسفیکشن ہے نا جڑی, وہ ہونی چاہیے. جے سیٹسفیکشن ہیگی ہے نا تو ایک کٹوری دے نال بھی ہو جانی ہے, جے سیٹسفیکشن نہیں ہیگی تے چاہے تہاڈے کول سمندر ہے گا نا تے تاں بھی تسی پیاسے دے پیاسے ہی ترے پھرنا. سو گل زندگی دے وچ سیٹسفیکشن دی ہے, سیٹسفیکشن سانو ہونی چاہیے. سیٹسفیکشن تاں ہوئے گی جے ساڈے وچ صبر ہوئے گا, جے ساڈے وچ سنتوکھ ہوئے گا. جے ایسی ایویں پج نٹھ ادھر کردے پھراں گے, ادھروں بھی ہڑپ لو, وہ بھی کر لو, وہ بھی کر لو, تو وہ پٹکنا ودھی ہے. سیٹسفیکشن جیڑی ہے نا اس تو اسی دور جانے ہاں. سو گلاں باتاں دا سلسلہ جاری رہے گا, تے تہاڈے نال ایک دو ایڈز میں شیئر کر لینا, تے پھر اس تو بعد پھر اگے چل دے.
5: سواد دے معاملے وچ کمپرومائز کدے بھی نہیں کرنا چاہیدا, اسے لئی تہاڈے لئی ہے ویلج آف انڈیا ریسٹورنٹ اینڈ سویٹس. 1999 تو لے کے برمپٹن نو سرو کر رہے ہن ویلج آف انڈیا ریسٹورنٹ اینڈ سویٹس. لطف اٹھاؤ سوادشت پنجابی کھانے دا, بوفے ڈائن ان ٹیک آؤٹ, کیٹرنگ, لنچ دے ڈنر سارا کچھ ہے. سویٹس دے سنیکس دی وڈی کلیکشن بھی ہے جو کہ تہانو ضرور پسند آئے گی. تے پھر دیر کس گل دی, اج ہی کال کرو 905-450-3333. ایڈریس ویلج آف انڈیا, 114 کینیڈی روڈ, ساؤتھ Brampton.
0: لو جی ویلج آف انڈیا دی ایڈ تسی سن لی, لیکن ویلج آف انڈیا دے نال نال تسی انہاں دا وفے بھی انجوائے کر سکدے ہو, تسی سٹریٹ فوڈ بھی انہاں دا انجوائے کر سکدے ہو, لائیو کیٹرنگ تسی گھر وچ کروانی ہوئے وہ بھی تہانوں اویلیبل ہے, ٹیفن تسی لگوانا ہوئے 7 دن لئی, 6 دن لئی, 5 دن لئی وہ بھی اویلیبل ہے, ہال بک کروانا 100 to 125 آدمیاں دے لئی وہ بھی تہانوں مل سکدا ہے, لائٹ ساؤنڈ ڈی جے وغیرہ دا فل انتظام ہے, 100-125 گڈیاں دی کھلی ڈلی پارکنگ ہے. تے ویلج آف انڈیا 114 کینیڈی روڈ, فون نمبر 905-450-3333, اور ویلج آف انڈیا 6400 ایرن مل پارک وے مسیساگا, فون نمبر 905-542-1333, ਲੰਡਨ ਔਰ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ।
5: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫ੍ਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।
0: ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਇਹਦੇ ਨਾਲ ਨਾਲ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ, ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਔਰ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ। ਗਰੋਸਰੀ ਤੁਹਾਨੂੰ ਆਪਣੇ ਘਰ ਦੀ ਕਿਚਨ ਲਈ ਚਾਹੀਦੀ ਹੈ, ਆਪਣੇ ਰੈਸਟੋਰੈਂਟ ਚ ਲਈ ਚਾਹੀਦੀ ਹੈ ਬਲਕ ਦੇ ਵਿੱਚ, ਘਰ ਦੀ ਕਿਚਨ ਦੇ ਲਈ ਕੋਈ ਛੋਟਾ ਬਰਤਨ ਚਾਹੀਦਾ ਹੈ, ਰੈਸਟੋਰੈਂਟ ਲਈ ਕੋਈ ਵੱਡੀ ਕਪੈਸਿਟੀ ਦਾ ਬਰਤਨ ਤੁਹਾਨੂੰ ਚਾਹੀਦਾ ਹੈ, ਕੋਈ ਮੈਡੀਸਨ ਛੋਟੀ ਮੋਟੀ ਜਿਹੜੀਆਂ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖਦੇ ਹਾਂ, ਚਾਹੀਦੀ ਹੋਏ ਤੁਹਾਨੂੰ ਇੱਥੋਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਚਾਹੀਦਾ ਹੈ, ਕਿਸੇ ਵੀ ਕਿਸਮ ਦੀ ਰਿਪੇਅਰ ਵਾਸਤੇ, ਜਾਂ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੋਈ ਕੰਮਕਾਰ ਕਰਨ ਵਾਸਤੇ ਬਾਗਬਾਨੀ ਦਾ, ਉਹ ਔਜ਼ਾਰ ਵੀ ਤੁਹਾਨੂੰ ਮਿਲ ਸਕਦਾ ਹੈ। ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ, ਪੰਜਾਬੀ ਥੀਮ ਤੁਸੀਂ ਉਸਾਰਨਾ ਹੋਏ, ਤਾਂ ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਹਰ ਇੱਕ ਚੀਜ਼ ਮਿਲ ਸਕਦੀ ਹੈ। 905-230-4800 100 ਕੈਨੇਡੀ ਰੋਡ, ਵਿਸ਼ਾਲ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਤੁਹਾਡੀ ਗੱਡੀ ਨੂੰ, ਤੁਹਾਡੀ ਕਾਰ ਨੂੰ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆ ਗਈ ਹੈ, ਚਾਹੇ ਉਹ ਮਕੈਨੀਕਲ ਇੰਜਨ ਦੀ ਪ੍ਰੋਬਲਮ ਹੈ, ਚਾਹੇ ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਵੀਲਸ ਦੀ ਕੋਈ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਤਾਂ ਬਹੁਤ ਖੁੱਲ੍ਹੀ ਡੁੱਲੀ ਵਰਕਸ਼ਾਪ, 10-15 ਦਾ ਟ੍ਰੇਨਡ ਸਟਾਫ ਇਹਨਾਂ ਕੋਲ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, ਹਰ ਇੱਕ ਤਰ੍ਹਾਂ ਦੀ ਰਿਪੇਅਰ ਬੜੀ ਤਸੱਲੀ ਬਖਸ਼ ਤਰੀਕੇ ਦੇ ਨਾਲ, ਬੜੇ ਅਫੋਰਡੇਬਲ ਜੇ ਚਾਰਜਸ ਵੀ ਨੇ ਇਹਨਾਂ ਦੇ, ਮੈਂ ਕਈ ਵਾਰ ਆਪਣੀ ਗੱਡੀ ਦਾ ਵੀ ਇਹਨਾਂ ਤੋਂ ਕੰਮ ਕਾਰ ਕਰਵਾਇਆ। ਸੋ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ, ਫੋਨ ਨੰਬਰ 905-450-3300, 905-450-3300, ਨੈਸ਼ਨਲ ਆਟੋ ਸਰਵਿਸ ਤੇ ਤੁਸੀਂ ਜਾ ਸਕਦੇ ਹੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ, 647-367-5353, 647-367-5353 ਸਾਡਾ ਨੰਬਰ ਹੈ। ਸੋ ਗੱਲਾਂ ਬਾਤਾਂ ਅੱਜ ਹੰਸ ਰਾਜ ਹੰਸ ਜੀ ਦੀਆਂ ਚੱਲ ਰਹੀਆਂ ਸਨ, ਉਹਨਾਂ ਦੇ ਬਾਰੇ ਬਹੁਤ ਵਧੀਆ ਦੋਸਤਾਂ ਮਿੱਤਰਾਂ ਨੇ ਆਪਣੀ ਫੀਡਬੈਕ ਦਿੱਤੀ। ਕੋਈ ਵੀ ਐਸਾ ਦੋਸਤ ਮਿੱਤਰ ਨਹੀਂ ਜਿਹੜਾ ਉਹਨਾਂ ਦਾ ਫੈਨ ਨਾ ਹੋਵੇ, ਕਿਸੇ ਨੇ ਵੀ ਕੋਈ ਉਹਨਾਂ ਦੀ ਗੱਲ ਐਸੀ ਨਹੀਂ ਕੀਤੀ ਜਿਹੜੀ ਉਹਨੂੰ ਨਾ ਪਸੰਦ ਹੋਵੇ। ਸੋ ਇਹ ਇੱਕ ਅਚੀਵਮੈਂਟ ਹੁੰਦੀ ਹੈ ਇੱਕ ਆਰਟਿਸਟ ਦੀ, ਕਿ ਉਸਦਾ ਕੋਈ ਵੀ ਵਿਰੋਧੀ, ਕੋਈ ਉਹਦੇ ਖਿਲਾਫ ਗੱਲ ਨਾ ਕਰਨ ਵਾਲਾ ਹੋਵੇ, ਕੋਈ ਉਹਨਾਂ ਨੂੰ ਨਾ ਪਸੰਦ ਨਾ ਕਰਨ ਵਾਲਾ ਹੋਵੇ। ਸੋ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦੇ ਸਿੰਗਰ ਆਪਣੇ ਆਪ ਨੂੰ ਸਕਸੈਸਫੁਲ, ਕਾਮਯਾਬ ਜਿਹੜੀ ਹੈ ਨਾ ਉਹ ਮੰਨਦੇ ਨੇ। ਸੋ ਦੋ ਆਪਾਂ ਰਸਮਾਂ ਦੀ ਗੱਲ ਕੀਤੀ ਸੀ, ਇੱਕ ਖੁਸ਼ੀ ਦੇ ਟਮੇ ਦੀ, ਸਮੇਂ ਦੀ, ਔਰ ਇੱਕ ਗਮੀ ਦੇ ਸਮੇਂ ਦੀ, ਖੁਸ਼ੀ ਦੇ ਸਮੇਂ ਦੀ ਸੀ, ਕਿ ਜਦੋਂ ਮੁੰਡਾ ਵਿਆਹ ਕੇ ਘਰ ਆਉਂਦਾ ਡੋਲੀ ਲੈ ਕੇ, ਤਾਂ ਮਾਂ ਉਸਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ ਕਿ ਉਸਦੀਆਂ ਸਾਰੀਆਂ ਬਲਾਵਾਂ ਆਪਣੇ ਸਿਰ ਤੇ ਲੈ ਲਵੇ, ਲੇਕਿਨ ਮੁੰਡਾ ਉਸਨੂੰ ਬਾਰ ਬਾਰ ਰੋਕਦਾ ਹੈ ਕਿ ਨਹੀਂ ਮਾਂ, ਸਾਰੀਆਂ ਮੇਰੀਆਂ ਬਲਾਵਾਂ ਤੂੰ ਕਿਉਂ ਲਵੇਂ, ਤੂੰ ਕਿਉਂ ਇੰਨਾ ਭਾਰ ਆਪਣੇ ਸਿਰ ਦੇ ਉੱਪਰ ਚੁੱਕੀ ਫਿਰੇ। ਸੋ ਇਹ ਇੱਕ ਰਸਮ ਜਿਹੜੀ, ਇੱਕ ਰਵਾਇਤ ਜਿਹੜੀ ਸਾਡੇ ਬਹੁਤ ਖੂਬਸੂਰਤ ਬਣੀ ਸੀ, ਬਹੁਤ ਪਿਆਰ ਦੇ ਨਾਲ ਇਸ ਨੂੰ ਪਰਫੋਰਮ ਕੀਤਾ ਜਾਂਦਾ ਹੈ ਕਈ ਘਰਾਂ ਦੇ ਵਿੱਚ। ਤਾਂ ਮੈਂ ਇਹ ਦੇਖਿਆ ਸਾਡੇ ਖਾਸ ਤੌਰ ਤੇ ਹੈਗਾ, ਮੈਨੂੰ ਹੋਰ ਬਾਕੀ ਕਮਿਊਨਿਟੀਜ਼ ਦਾ ਪਤਾ ਨਹੀਂ, ਕਿ ਮਾਂ ਨੇ ਉਦੋਂ ਫਾਸਟ ਰੱਖਿਆ ਹੁੰਦਾ ਘਰ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਤਾਂ ਮਾਵਾਂ ਭਾਈ ਨਾਲ ਜਾਂਦੀਆਂ ਬਰਾਤ ਦੇ ਉੱਪਰ, ਕੋਈ ਘਰ ਦੀ ਪਹਿਲਾਂ ਪਹਿਲ ਹੁੰਦਾ ਸੀ ਕਿ ਲੇਡੀਜ਼ ਬਹੁਤ ਘੱਟ ਜਾਂਦੀਆਂ ਹੁੰਦੀਆਂ ਸੀ, ਮਾਂ ਖਾਸ ਤੌਰ ਤੇ ਜੇ ਜਾਂਦੀ ਵੀ ਸੀ ਤਾਂ ਫਾਸਟ ਰੱਖਦੀ ਸੀ, ਉਦੋਂ ਖਾਣਾ ਕੁਝ ਨਹੀਂ, ਮੁੰਡੇ ਦੀ ਡੋਲੀ ਘਰ ਆਏਗੀ ਤਾਂ ਡੋਲੀ ਤੋਂ ਪਾਣੀ ਵਾਰ ਕੇ ਉਹਨੂੰ ਰਿਸੀਵ ਕਰਕੇ, ਤੇ ਫਿਰ ਉਹ ਪਾਣੀ ਜਿਹੜਾ ਪੀਣਾ ਨਾ ਉਹਨੇ, ਉਹਦੇ ਨਾਲ ਉਸਨੇ ਆਪਣਾ ਫਾਸਟ ਜਿਹੜਾ ਤੋੜਨਾ ਹੈ ਕਈ ਫੈਮਿਲੀਆਂ ਦੇ ਵਿੱਚ। ਸੋ ਦੂਸਰੀ ਰਸਮ, ਪੰਨੀ ਕੜੀ ਸੁਵੰਨਵੀ ਟੁੱਟੀ ਨਾਗਰ ਲੱਜ, ਕਿ ਜਦੋਂ ਸਵਾਸਾਂ ਦੀ ਲੜੀ ਜਿਹੜੀ ਟੁੱਟਦੀ ਹੈ ਨਾ, ਤਾਂ ਉਹ ਸਰੀਰ ਰੂਪੀ ਘੜਾ ਜਿਹੜਾ ਉਹ ਟੁੱਟ ਜਾਂਦਾ ਹੈ, ਤਾਂ ਉਸ ਦਾ ਸੰਸਾਰਕ ਰਿਸ਼ਤਿਆਂ ਦੇ ਨਾਲ

ਮਿਲਜੁਲ ਹੋ ਜਾਏ ਤੇ ਔਰ ਇੱਕ ਦੋ ਤਿੰਨ ਇਨਸੀਡੈਂਟ ਐਸੇ ਇਤਿਹਾਸ ਦੇ ਵਿੱਚ ਹੋਏ ਵੀ ਨੇ, ਸੋ ਜਦੋਂ ਹੋਏ ਆ ਤਾਂ ਇਹਦਾ ਅੰਡਰਸਟੈਂਡ ਇਹੀ ਲੱਗਦਾ ਹੈ ਕਿ ਇਸ ਰਸਮ ਦੇ ਪਿੱਛੇ ਇਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੀ ਲੌਜਿਕ ਜਿਹੜਾ ਹੋਏਗਾ। ਤੇ ਚਲੋ ਹੁਣ ਪ੍ਰੋਗਰਾਮ ਦੀ ਹੋ ਚੱਲੀ ਹੈ ਜੀ ਸਮਾਪਤੀ, ਤੇ ਹੁਣ ਆਪਾਂ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਉੱਪਰ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਸੁਣੋ ਮਾਨਕ ਸਾਹਿਬ ਨੂੰ, ਤੇ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ
2: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ ਬ੍ਰਿਜ ਮੋਹਨ .com

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ

ਪੋਟ ਇੰਸਟਾਲ ਕਰਵਾਉਣੀ ਚਾਹੁੰਦੇ ਹੋ? ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204

0: stations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415157। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 9057991478905 799-1478-1478-1498। ਰੋਇਲ ਆਟੋ ਸੈਂਟਰ।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057891

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦੇ ਨਾਲ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋਵੇਗੀ, ਮੁਲਾਕਾਤ ਹੋਵੇਗੀ ਤੇ ਗੱਲਾਂ ਬਾਤਾਂ ਕਰਦੇ ਹਾਂ। ਰੌਣਕ ਮੇਲਾ ਲਾਉਂਦੇ ਹਾਂ ਯਾਰ ਪੰਜਾਬੀ ਲਹਿਰਾਂ ਦੇ ਵਿੱਚ, ਫਿਰ ਜਦੋਂ ਅਸੀਂ ਜੁੜ ਜਾਂਦੇ ਹਾਂ ਤੁਹਾਡੇ ਨਾਲ ਤੇ ਫਿਰ ਰੌਣਕ ਮੇਲਾ ਬੱਲੇ ਬੱਲੇ ਤੇ ਚਾਅ ਜਿਹਾ ਚੜ ਜਾਂਦਾ ਯਾਰ। ਸ਼ਾਮ ਦੇ 6 ਵੱਜਦੇ ਆ ਹੁੰਦਾ ਕਿ ਵਧੀਆ ਯਾਰ ਆਪਾਂ ਪਿਆਰ ਦੀਆਂ ਕੁਝ ਗੱਲਾਂ ਬਾਤਾਂ ਕਰੀਏ ਤੇ ਨਾਲੇ ਆਪਾਂ ਇੱਕ ਦੂਜੇ ਨਾਲ ਸਾਂਝ ਪਾਈਏ। ਇੱਕ ਆਦਤ ਦੇਖੋ, ਹੁਣ ਬਹੁਤ ਸਾਰੇ ਸੱਜਣ ਮਿੱਤਰ ਨੇ ਕਹਿੰਦੇ ਕਿ ਨਵੀਂ ਯਾਰ ਸਾਡੀ ਸਾਨੂੰ ਵੀ ਇੱਕ ਆਦਤ ਜੀ ਹੁਣ ਪੈ ਗਈ ਹੈ ਤੁਹਾਡਾ ਪ੍ਰੋਗਰਾਮ ਸੁਣਨ ਦੀ। ਸੋ ਸਾਡਾ ਤਾਂ ਚਲੋ ਕੰਮ ਹੈ, ਇਸ ਤਾਂ ਹੋਣਾ ਹੀ ਹੋਣਾ, ਬਟ ਇੱਕ ਮੈਂ ਕਹਿੰਦਾ ਕਿ ਤੁਹਾਡੀਆਂ ਕਾਲਸ, ਤੁਹਾਡੇ ਨਾਲ ਗੱਲਬਾਤ ਕਰਨ ਦੀ ਸਾਨੂੰ ਆਦਤ ਪਈ ਹੋਈ ਆ, ਗੱਲਾਂ ਬਾਤਾਂ ਕਰੀਦੀਆਂ ਨੇ, ਬੜਾ ਫਨ ਕਰੀਦਾ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 9056733337, 9056733337, 905-673-3333 ਆਪਣਾ ਨੰਬਰ ਹੈ, 9056733337 ਤੇ ਆ ਜਾਓ, ਫਿਰ ਕਰਦੇ ਹਾਂ ਗੱਲਬਾਤ। ਤੇ ਸਟੂਡੀਓ ਦਾ ਨੰਬਰ ਹੈ 9056733337, 905-673-3333। ਸੋ ਗੋਰੀ ਗੋਰੀ ਵੀਣੀ ਨੂੰ ਹੈ।

0: ਹਨ ਉਹ ਹਰਭਜਨ ਸ਼ੇਰਾ ਯਾਰ ਬਹੁਤ ਜ਼ਬਰਦਸਤ ਗੀਤ ਸ਼ੇਰਾ ਸਾਹਿਬ ਨੇ ਕੱਢਿਆ ਹੈ ਮੈਂ ਚਲੋ ਸੁਣੇ ਬਹੁਤ ਘੱਟ ਨੇ ਇਹ ਤਾਂ ਚਲੋ ਸੁਣਿਆ ਹੀ ਸੁਣਾ ਗੋਰੀ ਗੋਰੀ ਵੀਣੀ ਨੂੰ ਇੱਕ ਦੋ ਪੈਗ ਲਾ ਕੇ ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ ਇਹ ਵੀ ਜ਼ਰੂਰ ਸੁਣਿਆ ਤੇ ਅੱਛਾ ਇਹ ਵੀ ਇਹਨਾਂ ਦਾ ਸੀ ਹੈ ਕਹਿੰਦੇ ਨੇ ਨੈਣਾ ਕਿ ਤੇਰੇ ਕੋਲ ਰਹਿਣਾ ਹੈ ਇੱਕ ਦਰਦਾਂ ਦੀ ਦਵਾ ਗਾਣਾ ਉਹ ਨਹੀਂ ਮੈਂ ਸੁਣਿਆ ਯਾਰ ਇਹਨਾਂ ਦਾ ਤੇ ਉਹ ਬੜਾ ਚੱਲਿਆ ਬਹੁਤ ਸਾਰੇ ਵਿਊਜ਼ ਬਹੁਤ ਸਾਰੇ ਸਟ੍ਰੀਮਸ ਨੇ ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਤੇ ਤੁਸੀਂ ਕੀ ਸੁਣਨਾ ਤੁਹਾਡਾ ਕੀ ਪਲਾਨ ਹੈ ਅੱਜ ਸਾਨੂੰ ਦੱਸੋ ਕਿਹੜਾ ਲਾਈਏ ਯਾਰ ਕੁਝ ਤੁਹਾਡੇ ਮਨਪਸੰਦ ਦੇ ਗੀਤ ਤੇ ਸਜਾਉਣੇ ਅੱਜ ਦੀ ਇਸ ਸੋਹਣੀ ਜੀ ਸ਼ਾਮ ਨੂੰ ਤੇ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ ਮੈਨੂੰ ਦੁਬਾਰ ਤੋਂ ਦੱਸਣ ਦੀ ਲੋੜ ਚਲੋ ਤਾਂ ਕਈ ਵਾਰ ਪੈਂਦੀ ਹੈ ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਜਣ ਜ਼ਰੂਰ ਜੁੜਦਾ ਸੋ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ ਕੋਈ ਪਹਿਲੀ ਵਾਰ ਸੁਣ ਰਿਹਾ ਕੋਈ ਦੂਜੀ ਕੋਈ ਤੀਜੀ ਤੇ ਕਈਆਂ ਨੂੰ ਜਦੋਂ ਕੋਨਸੈਪਟ ਸਮਝ ਆਉਂਦਾ ਅੱਛਾ ਯਾਰ ਨਵੀਂ ਦੇਸ਼ ਉਹਦੇ ਤਾਂ ਗੱਲਬਾਤ ਕਰਕੇ ਕਾਲ ਕਰਕੇ ਹਾਲ ਚਾਲ ਪੁੱਛ ਕੇ ਸਾਡੇ ਮਨਪਸੰਦ ਦਾ ਗੀਤ ਵੀ ਲੱਗ ਜਾਂਦਾ ਤੇ ਨਵੀਂ ਉਹਨਾਂ ਨਾਲ ਬੜੀਆਂ ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ ਤੇ ਫਿਰ ਇਹੀ ਚੀਜ਼ਾਂ ਹੁੰਦੀਆਂ ਨੇ ਸੋ ਕਰਦੇ ਹਾਂ ਗੱਲਬਾਤ ਐਂਡ ਲੈਟਸ ਹੈਵ ਅ ਗੁੱਡ ਟਾਈਮ ਤੇ ਪਹਿਲਾਂ ਤੁਹਾਨੂੰ ਮੈਂ ਇੱਕ ਜ਼ਰੂਰ ਜ਼ਰੂਰ ਜਾਣਕਾਰੀ ਦੇ ਦੇਵਾਂ ਤੇ ਜਾਣਕਾਰੀ ਹੈ ਸਾਡੇ ਬਹੁਤ ਹੀ ਪਿਆਰੇ ਸੱਜਣ ਜੋ ਕਿ ਏਰੀਅਨ ਮਿਲਸ ਐਕਿਰਤ ਉਹਨੇ ਉਹਨਾਂ ਦੀ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰੀਅਨ ਮਿਲਸ ਐਕਿਰਾ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰੀਅਨ ਮਿਲਸ ਐਕਿਰਾ 9058285800 ਤੇ ਕਾਲ ਕਰੋ ਬਿਲਕੁਲ ਏਰੀਅਨ ਮਿਲਸ ਐਕਿਰਾ ਏਡੀ ਵੱਡੀ ਡੀਲਰਸ਼ਿਪ ਹੈ ਯਾਰ ਤੁਸੀਂ ਬਸ ਇਹਨਾਂ ਨੂੰ ਕਾਲ ਕਰ ਲਓ ਕਹਿ ਦਿਓ ਕਿ ਅਸੀਂ ਕਰਨ ਨਹੀਂ ਆ ਜਗਦੀਪ ਨਾਲ ਗੱਲ ਕਰਨੀ ਹੈ ਤੇ ਕਰਨ ਤੇ ਜਗਦੀਪ ਤੁਹਾਨੂੰ ਵਧੀਆ ਡੀਲ ਦੇ ਦੇਣਗੇ ਸੋ ਅੱਜ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਤੁਹਾਡੇ ਕਿਸੇ ਰਿਕੁਐਸਟ ਦੇ ਨਾਲ ਹੋਵੇ ਵਧੀਆ ਯਾਰ ਮੈਂ ਵੀ ਕਹਾਂ ਕਿ ਹਾਂ ਬਈ ਬਹੁਤ ਜ਼ਬਰਦਸਤ ਬੜਾ ਕਮਾਲ ਦਾ ਗੀਤ ਤੁਸੀਂ ਰਿਕੁਐਸਟ ਕੀਤਾ ਸੋ ਮੈਨੂੰ ਦੱਸ ਦਿਓ ਕੀ ਸੁਣਨਾ ਤੇ ਅਗੇਨ ਤੁਹਾਨੂੰ ਪਤਾ ਯਾਰ ਆਪਣੇ ਟੇਸਟ ਦਾ ਕਿੱਦਾਂ ਦੇ ਗਾਣੇ ਆਪਾਂ ਜ਼ਿਆਦਾਤਰ ਲਾਉਣੇ ਆ ਤੇ ਫਿਰ ਜਿਵੇਂ ਤੁਸੀਂ ਕਹੋਗੇ ਅੱਜ ਫਿਰ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਕਰੋ ਜਲਦੀ ਕਾਲ ਤੇ ਇੱਕ ਵਧੀਆ ਜੇ ਮੈਂ ਕਹਿੰਦਾ ਕਿ ਐਸੇ ਗੀਤ ਦੀ ਰਿਕੁਐਸਟ ਕਰੋ ਕਿ ਅਸੀਂ ਵੀ ਕਹੀਏ ਵਾਹ ਬਈ ਵਾਹ ਕਿਆ ਬਾਤ ਹੈ ਇਹਨੂੰ ਕਹਿੰਦੇ ਆ ਰਿਕੁਐਸਟ 9056733337 ਨੰਬਰ ਆਪਣਾ 9056733337 ਤੁਹਾਨੂੰ ਮੈਂ ਅਨਾਜ ਮਾਰਟ ਦੀ ਜਾਣਕਾਰੀ ਦੇਵਾਂ ਅਨਾਜ ਮਾਰਟ ਗਰੋਸਰੀ ਸਟੋਰ ਹੈ ਜੋ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਵਾਲੇ ਪਲਾਜ਼ੇ ਤੇ ਖੁੱਲ ਰਿਹਾ ਬਈ ਤੇ ਅਨਾਜ ਮਾਰਟ ਸੈਟਰਡੇ ਨੂੰ ਖੁੱਲ ਰਿਹਾ ਗ੍ਰੈਂਡ ਓਪਨਿੰਗ ਸੈਟਰਡੇ ਆ ਹੁਣ ਖੁੱਲ ਗਿਆ ਸੋਫਟ ਓਪਨਿੰਗ ਹੋ ਗਈ ਤੁਸੀਂ ਜਾਓ ਤੇ ਅਨਾਜ ਮਾਰਟ ਤੇ ਤੋਹਫੇ ਸੁਣੋ ਕਿਹੜੇ ਕਿਹੜੇ ਤੁਹਾਨੂੰ ਮਿਲ ਰਹੇ ਆ
1: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ
2: ਅੱਜ ਹੀ ਅਨਾਜ ਮਾਰਟ ਤੇ ਆਓ $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ ਐਲਈਡੀ ਟੀਵੀ ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼
1: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ 42A ਬ੍ਰੈਂਟਨ ਕਾਲ 9059288557
0: ਠੀਕ ਹੈ ਸੋ ਅੱਜ ਤੋਂ ਜਾਓ $100 ਤੁਸੀਂ $100 ਦੀ ਗਰੋਸਰੀ ਕਰੋ ਤੇ ਬੁਲਟ ਮੋਟਰਸਾਈਕਲ ਟੀਵੀ ਤੇ ਏਅਰ ਫਰਾਇਰ ਵਰਗੇ ਇਨਾਮ ਜਿੱਤੋ ਸੈਟਰਡੇ ਨੂੰ ਇਨਾਮ ਅਨਾਊਂਸ ਕੀਤੇ ਜਾਣਗੇ 5950 ਹਾਂਜੀ ਕਿਵੇਂ ਹੋ
3: ਹਾਂਜੀ ਨਵੀ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਪੜਦਾ
3: ਬਹੁਤ ਵਧੀਆ ਜੀ ਬੋਲ ਰਹੀ ਹੈ ਭਾਜੀ ਜਦੋਂ ਨਾ ਤੁਹਾਡਾ ਸਟਾਰ ਉਹਨਾਂ ਦਾ ਸ਼ੋ ਤੁਸੀਂ ਪਹਿਲਾਂ ਹੀ ਜਬਰਦਸਤ ਲਾ ਦਿੰਦੇ ਹੋ ਤਾਂ ਫਿਰ ਫੌਜ ਹੀ ਖਤਮ ਹੋ ਜਾਂਦੇ ਆ
0: ਅੱਛਾ
3: ਪਰ ਚਲੋ ਤੁਸੀਂ ਅੱਜ ਕਿਹਾ ਵੀ ਰਿਕੁਐਸਟ ਕਰੋ ਵਧੀਆ ਦੇ ਗਾਣੇ ਦੀ
0: ਬਲਕਾਰ ਸਿੱਧੂ ਜੀ ਨੇ ਵੀ ਕਮਾਲ ਹੀ ਕਰਤੀ ਉਸ ਗਾਣੇ ਨਾਲ ਹੈ ਤੁਸੀਂ ਫਿਰ ਸਮਝ ਗਏ ਯਾਰ ਸਾਡੇ ਟੇਸਟ ਨੂੰ ਤਾਂ ਹੀ ਤਾਂ ਤੁਹਾਨੂੰ ਪੁੱਛਿਆ ਫਿਰ
3: ਭਾਜੀ ਤੁਹਾਡੀ ਫੀਲਡ ਦੇ ਨਾਲ ਸਾਡੀਆਂ ਫੀਲਡਾਂ ਬਹੁਤ ਜੁੜੀਆਂ
0: ਹੋਈਆਂ ਵਾਹ ਨਹੀਂ ਦੇਖੋ ਇੱਕ ਦੂਜੇ ਦੇ ਟੇਸਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹੁਣ ਦੇਖੋ ਹੁਣ ਮੈਂ ਕੋਈ ਗਾਣਾ ਲਾਉਣਾ ਤੇ ਮੈਨੂੰ ਪਤਾ ਹੁੰਦਾ ਯਾਰ ਕਿ ਜਿਹੜੇ ਹੁਣ ਸੱਜਣ ਮਿੱਤਰ ਸੁਣਨ ਵਾਲੇ ਨੇ ਵੀ ਉਹ ਕੀ ਸੁਣਨਾ ਚਾਹੁੰਦੇ ਨੇ। ਸੋ ਉਹੀ ਗੱਲਾਂ ਨੇ, ਹੁਣ ਤੁਸੀਂ ਕਿਸ ਨੂੰ ਆਪਣੇ ਘਰੇ ਸੱਦਿਆ, ਤੁਹਾਨੂੰ ਪਤਾ ਯਾਰ ਅਗਲੇ ਬੰਦੇ ਨੌਨ ਵੈਜ ਨੇ, ਬੱਕਰੀ ਦੇ ਸ਼ੌਕੀਨ ਨੇ, ਚਿਕਨ ਦੇ ਸ਼ੌਕੀਨ ਨੇ, ਫਿਰ ਤੁਸੀਂ ਉਹੀ ਖਵਾਓਗੇ ਕਿ ਨਹੀਂ?
3: ਬਿਲਕੁਲ ਬਿਲਕੁਲ। ਹੋਰ ਮਿਲੇ ਨੀ ਗੇ ਤੁਹਾਨੂੰ, ਪਰ ਦਿਲੋਂ ਬੜਾ ਸਤਿਕਾਰ ਆ, ਪਿਆਰ ਹੈ।
0: ਥੈਂਕ ਯੂ ਭਾਜੀ,
3: ਖੁਸ਼ੀ ਕਰਾਂ ਤੇ ਟਾਈਮ ਮਿਲਿਆ ਤਾਂ ਜ਼ਰੂਰ।
0: ਐਨੀ ਟਾਈਮ ਜ਼ਰੂਰ ਯਾਰ ਮਿਲੋ, ਜਿੱਥੇ ਕਹਿੰਦੇ ਹੁੰਦੇ ਕਿ ਅਸੀਂ ਪਹੁੰਚਦੇ ਹਾਂ, ਜ਼ਰੂਰ ਪਹੁੰਚੋ ਤੇ ਜ਼ਰੂਰ ਮਿਲਾਂਗੇ। ਤੁਹਾਡੇ ਬੱਚੇ ਹੈਗੇ ਆ ਭਾਜੀ?
3: ਦੋ ਬੇਬੀ ਨੇ। ਹਾਂਜੀ,
0: ਕੀ ਉਮਰ ਕੀ ਉਹਨਾਂ ਦੀ, ਕਿੰਨੀ ਕੁ?
3: ਇੱਕ 4 ਇਅਰ ਹੈ, ਇੱਕ 1 ਐਂਡ ਹਾਫ।
0: ਠੀਕ ਹੈ, ਚਲੋ। ਇੱਕ ਨਾ ਇਸ ਐਤਵਾਰ ਨੂੰ ਬੜਾ ਵਧੀਆ ਇਵੈਂਟ ਹੋ ਰਿਹਾ। ਐਤਵਾਰ ਨੂੰ ਉਹ ਜਿਹੜਾ ਇਵੈਂਟ ਹੈ ਉਹ ਇੱਥੇ ਆਪਣੇ ਕੁਈਨ ਅਤੇ ਗੋਰ ਰੋਡ ਦੇ ਨੇੜੇ ਹੋ ਰਿਹਾ ਹੈ। ਇੱਕ ਚੈਰਿਟੀ ਇਵੈਂਟ ਹੈ, ਬਟ ਉੱਥੇ ਬੱਚਿਆਂ ਲਈ ਬੜਾ ਕੁਝ ਹੋਊਗਾ। ਬਾਉਂਸੀ ਕੈਸਲ, ਪੈਟਿੰਗ ਜ਼ੂ, ਬਾਕੀ ਫੇਸ ਪੇਂਟ, ਬਲੂਨ ਵਗੈਰਾ ਹੋਣਗੇ, ਤੇ ਚੈਰਿਟੀ ਲਈ ਹੈ, ਖਾਣ ਪੀਣ ਦਾ ਬੜਾ ਉੱਥੇ ਇੰਤਜ਼ਾਮ ਹੋਵੇਗਾ। ਸੋ ਬੱਚੇ ਲਾਈਕ ਕਰਦੇ ਇੱਦਾਂ ਦੀਆਂ ਚੀਜ਼ਾਂ, ਨਾਲੇ ਇੱਕ ਵਧੀਆ ਕੌਜ਼ ਹੈ। ਸਰੋ ਉੱਥੇ ਪਹੁੰਚ ਸਕਦੇ ਹਾਂ, ਜ਼ਰੂਰ ਪਹੁੰਚੋ।
3: ਥੈਂਕ ਯੂ ਭਾਜੀ, ਥੈਂਕ ਯੂ।
0: ਠੀਕ ਹੈ, ਥੈਂਕ ਯੂ। ਸੋ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਦੇਵਾਂ, ਇਹ ਜਿਹੜਾ ਇਵੈਂਟ ਹੈ ਇਹ ਹੋ ਰਿਹਾ ਇਸ ਸੰਡੇ ਐਤਵਾਰ ਨੂੰ, ਠੀਕ ਹੈ। ਚੈਰਿਟੀ ਇਵੈਂਟ ਹੈ, ਹੋਪ ਕਲੈਕਟਿਵ ਗਰੁੱਪ ਹੈ ਨੌਜਵਾਨਾਂ ਦੀ, ਤੇ ਮੈਂ ਕਹਿ ਲਓ ਕਿ ਯੰਗਸਟਰਸ ਦੀ, ਮੁੰਡੇ ਕੁੜੀਆਂ ਦੀ, ਯੰਗ ਜਿਹੜੇ ਬੜੇ ਵਧੀਆ ਬਿਜ਼ਨਸ ਓਨਰ ਨੇ, ਲੋਕਲ ਬਿਜ਼ਨਸ ਓਨਰ, ਐਂਡ ਪੈਸੇ ਇਕੱਠੇ ਕੀਤੇ ਜਾ ਰਹੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਤੇ ਸੇਵਾ ਫੂਡ ਬੈਂਕ ਦੇ ਲਈ। ਤੇ ਇਹ ਕੋਈ ਆਮ ਗੱਲ ਨਹੀਂ ਹੈ ਯਾਰ, ਕਾਰਨੀਵਲ ਕਰ ਰਹੇ ਆ, ਜਿਵੇਂ ਆਪਣੇ ਵੱਡੇ ਵੱਡੇ ਮੇਲੇ ਨਹੀਂ ਲੱਗਦੇ ਪਿੰਡਾਂ ਪੁੰਡਾਂ 'ਚ, ਬਟ ਇੱਥੇ ਹੁਣ ਪੈਸੇ ਰੇਜ਼ ਕੀਤੇ ਜਾ ਰਹੇ ਆ, ਤੇ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਬਹੁਤ ਕੁਛ ਹੈ ਇੱਥੇ। ਜਿਵੇਂ ਮੈਂ ਜ਼ਿਕਰ ਕੀਤਾ, ਕਾਰਨੀਵਲ ਗੇਮਸ ਹੋਣਗੀਆਂ, ਬਾਉਂਸੀ ਕੈਸਲ ਹੋਊਗਾ, ਬਬਲ ਸ਼ੋ, ਪੈਟਿੰਗ ਜ਼ੂ, ਆਈਸ ਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ, 11 to 3 ਹੋ ਰਿਹਾ ਐਂਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ। ਸੋ ਤੁਸੀਂ ਸਾਰੇ ਆਓ ਤੇ ਤੁਸੀਂ ਨਾਲੇ ਗਿਵ ਬੈਕ ਕਰੋ ਕਮਿਊਨਿਟੀ ਨੂੰ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪਹੁੰਚੋ। 4 ਘੰਟੇ 11 to 3 ਤੱਕ ਇਹ ਇਵੈਂਟ ਹੋ ਰਿਹਾ, ਐਂਡ ਇੱਥੇ ਸੁਰਸਾਗਰ ਬੈਂਡ ਵੀ ਹੋਊਗੀ, ਬਹੁਤ ਹੀ ਕਮਾਲ ਦਾ ਗੀਤ ਸੰਗੀਤ ਵੀ ਤੁਹਾਨੂੰ ਸੁਣਨ ਨੂੰ ਮਿਲੇਗਾ। ਸੋ ਐਂਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਆਉਣ ਵਾਲੇ ਇਸ ਐਤਵਾਰ 1716 ਹੈਲੋ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਾਂਜੀ ਨਵੀਂ ਜੀ, ਕੀ ਹਾਲ ਜੀ?
0: ਬਹੁਤ ਵਧੀਆ ਜੀ, ਕਿਵੇਂ?
4: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਪ੍ਰੋਗਰਾਮ ਨੇ, ਗਾਣਾ ਬੜਾ ਵਧੀਆ ਲਾਇਆ ਜੀ ਭਾਜੀ।
0: ਥੈਂਕ ਯੂ ਸਰ।
4: ਹੰਸਰਾਜ ਜੀ ਦਾ ਸ਼ੋਅ ਹੋ ਰਿਹਾ ਜੀ।
0: ਹਾਂ ਜ਼ਰੂਰ
4: ਜੀ, ਉਹਨਾਂ ਦਾ ਨਾ ਜੀ, ਉਹਦਾ
0: ਉਹਨਾਂ ਨੇ ਤਾਂ ਲਾਉਣੀ ਆ, ਰੋਜ਼ ਲਾਈਦੇ ਆ ਭਾਜੀ, ਅਸੀਂ ਸਵੇਰ ਸ਼ਾਮ ਹੰਸੀ ਹੰਸ ਕਰ ਰਹੇ ਆ।
4: ਅੱਜ ਪਹੁੰਚ ਗਿਆ ਜੀ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ।
0: ਹਾਂਜੀ, ਤੁਹਾਡਾ ਸ਼ੁਭ ਨਾਮ ਕੀ ਹੈ?
4: ਬਸ ਜੀ,
0: ਨਹੀਂ ਬਸ ਜੀ ਨਹੀਂ, ਹੁਣ ਨਾਂ ਤਾਂ ਤੁਹਾਡਾ ਕੋਈ ਨਾ ਕੋਈ ਹੈਗਾ ਹੀ ਆ।
4: ਨਾ ਨਾ ਨਾ, ਗੁਪਤ ਹੈ ਜੀ, ਗੁਪਤ। ਥੈਂਕ ਯੂ।
0: ਨਾ ਦੱਸ ਨਾ ਦੱਸੋ ਯਾਰ, ਹੁਣ ਦੇਖੋ, ਹੁਣ ਕਾਲ ਵੀ ਕੱਟ ਗਏ, ਕਾਲ ਕੀਤੀ ਹੈ, ਆਪਣਾ ਨਾਂ ਦੱਸੋ, ਗੱਲਬਾਤ ਕਰੋ। ਹਾਂਜੀ ਭਾਜੀ, ਅਸੀਂ ਇੱਥੋਂ ਫੋਨ ਕਰ ਰਹੇ ਹਾਂ, ਸਾਡਾ ਇਹ ਨਾਮ ਹੈ, ਸਾਡਾ ਇਹ ਕਾਰੋਬਾਰ ਹੈ, ਤੇ ਥੋੜ੍ਹਾ ਯਾਰ ਕਹਿੰਦੇ ਹੁੰਦੇ ਕਮਿਊਨੀਕੇਟ ਕਰੀਦਾ ਹੁੰਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਦਾ, ਹਾਂ ਥੋੜ੍ਹੀ ਗੱਲ ਬਣਦੀ ਹੈ, ਬਸ ਤੁਸੀਂ ਕਾਲ ਕੱਟਤੀ ਜਦੀ ਤੇ ਬਸ ਨਾਂ ਨਹੀਂ ਦੱਸਣਾ। ਚਲੋ ਕੋਈ ਗੱਲ ਨਹੀਂ, ਮਰਜ਼ੀ ਹੈ ਤੁਹਾਡੀ, ਪ੍ਰੋਗਰਾਮ ਪੰਜਾਬੀ ਸਾਰਾ ਤੁਸੀਂ ਸੁਣ ਰਹੇ ਹੋ। ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਤੇ ਕਿਆ ਬਾਤ ਹੈ ਭਾਜੀ, ਹੁਣੇ ਕਹਿੰਦੇ ਕਿ ਨਵੀਂ ਆਹ ਸੁਣਾ ਸੁਣਾਉਂਦੇ ਹਾਂ ਭਾਜੀ, ਕੋਈ ਗੱਲ ਨਹੀਂ, ਜਿਹਨਾਂ ਨੇ ਆਪਣੀ ਰਿਕੁਐਸਟ ਕੀਤੀ ਸੀ। ਇੱਕ ਦੋ ਮੈਸੇਜ ਦੇਣੇ ਜ਼ਰੂਰੀ ਹੁੰਦੇ ਆ। ਇੱਕ ਯਾਰ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ, ਵਾਹ, ਆਪਾਂ ਸਾਰੇ ਮਿੱਟੀ ਦੇ ਪੁੱਤ ਆ ਯਾਰ, ਆਪਣੀ ਮਿੱਟੀ ਦੇ ਨਾਲ ਜਿੰਨਾ ਯਾਰ ਆਪਣਾ ਪਿਆਰ ਹੈ, ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਪਣੀ ਮਿੱਟੀ ਨੂੰ ਉਨਾ ਪਿਆਰ ਕਰਦੇ। ਸੋ ਮਿੱਟੀ ਦੇ ਪੁੱਤ ਆਪਾਂ ਸਾਰੇ ਹੀ ਆ, ਤੇ ਦੇਵ ਖਰਾਉੜ ਹੋਰਨ ਦੀ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ। ਸੋ ਇਸ ਫਿਲਮ ਨੂੰ ਦੇਖਣ ਲਈ ਤੁਸੀਂ ਰੈਡੀ ਹੋ ਜਾਓ, 18 ਸਪਤੰਬਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮਿੱਟੀ ਦੇ ਪੁੱਤ ਫਿਲਮ ਲੱਗਣ ਜਾ ਰਹੀ ਆ, ਗੈਟ ਰੈਡੀ। ਐਂਡ ਬਹੁਤ ਕਮਾਲ ਦੀ ਸਕਰੀਨ ਪਲੇ, ਬਹੁਤ ਹੀ ਕਮਾਲ ਦਾ ਸਿਨੇਮਾ, ਤੇ ਦੇਵ ਖਰਾਉੜ ਹੋਣੇ ਯਾਰ ਜਦੋਂ ਫਿਲਮ ਕੋਈ ਕੱਢਦੇ ਆ, ਤੁਹਾਨੂੰ ਪਤਾ ਹੀ ਹੈ ਕਿ ਐਕਟਿੰਗ ਪੱਖੋਂ ਕਿੰਨੇ ਮਾਹਰ ਨੇ, ਤੇ ਫਿਲਮ ਦੇ ਵਿੱਚ ਯੋਗਰਾਜ ਸਿੰਘ ਜੀ ਨੇ। ਸੋ ਜ਼ਰੂਰ ਤੁਸੀਂ 18 ਸਪਤੰਬਰ ਨੂੰ ਫਿਲਮ ਦੇਖਣ ਦੇ ਲਈ ਹੋ ਜਾਓ ਕੈਮ, ਹੋ ਜਾਓ ਰੈਡੀ, ਮਿੱਟੀ ਦੇ ਪੁੱਤ 6780। ਹੈਲੋ
5: ਹਾਂਜੀ, ਸਤਿ ਸ਼੍ਰੀ ਅਕਾਲ ਭਾਈ,
0: ਸਤਿ ਸ਼੍ਰੀ ਅਕਾਲ ਵੀਰੇ, ਵਧੀਆ ਜੀ, ਕਿਵੇਂ ਹੋ?
5: ਬਹੁਤ ਵਧੀਆ, ਚੜ੍ਹਦੀ ਕਲਾ, ਸ਼ੁਕਰ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕਿਵੇਂ ਲੰਘ ਰਿਹਾ ਦਿਨ ਤੁਹਾਡਾ?
5: ਦਿਨ ਭਾਈ ਲੰਘ ਗਿਆ, ਕੱਲ ਥਰਸਡੇ, ਪਰਸੋਂ ਫਰਾਈਡੇ, ਫਿਰ ਦੋ ਦਿਨ ਬਾਅਦ ਕਰਾਂਗੇ ਮੌਜਾਂ।
0: ਹਾਏ ਹਾਏ,
5: ਬਸ ਰਹਿ ਗਏ ਦੋ ਕੁ ਦਿਨ।
0: ਇਹੀ ਯਾਰ ਬੰਦਾ ਗਿਣਦਾ ਰਹਿੰਦਾ ਕਿ ਯਾਰ ਬਸ ਫਰਾਈਡੇ ਜੂਨੀਅਰ ਆਵੇ, ਫਿਰ ਫਰਾਈਡੇ ਆ ਗਿਆ, ਚਲੋ ਜੀ। ਬਾਕੀ ਤੁਸੀਂ ਸਹੀ ਕਿਹਾ, ਉਹਨੇ ਗਾਣਾ ਨੀ ਸੀ ਆਇਆ ਕਿ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ। ਆਪਾਂ ਵੀਕਐਂਡ ਹੀ ਉਡੀਕਦੇ ਰਹਿੰਦੇ ਹਾਂ। ਚਲੋ ਘੰਟਿਆਂ ਦੀ ਲਾਈਫ ਦੀ ਬਹੁਤ ਸਾਰੇ ਲੋਕਾਂ ਨੂੰ ਨਾ ਇੱਕ ਇੱਜ਼ਤ ਜਿਹੀ ਨਹੀਂ ਹੁੰਦੀ।
5: ਇੱਥੇ ਆ ਕੇ ਬੰਦੇ ਨੂੰ ਟਾਈਮ ਦੀ ਵੈਲਿਊ ਪਤਾ ਲੱਗਦੀ
0: ਬਹੁਤ ਜ਼ਿਆਦੇ ਯਾਰ।
5: ਜਿੱਦਾਂ ਹੁਣ ਅਸੀਂ ਪਿੰਡਾਂ ਤੋਂ ਆਏ ਆ, ਸਾਡੇ ਤਾਂ ਇੱਦਾਂ ਨਹੀਂ ਹੁੰਦਾ ਕਦੀ ਕਿਸੇ ਨੂੰ ਮਿਲਣ ਜਾਣਾ, ਕਿਸੇ ਕੋਲ ਜਾਣਾ ਸ਼ਾਪ ਤੇ ਅਪੁਆਇੰਟਮੈਂਟ ਲੈ ਲਓ। ਜਾਂ ਹੁਣ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਅਪੁਆਇੰਟਮੈਂਟ ਲੈਣੀ ਜ਼ਰੂਰੀ ਆ ਕਿਸੇ ਵੀ ਕੰਮ ਦੇ ਲਈ। ਕਿਸੇ ਨੂੰ ਆਪਾਂ ਮਿਲਣ ਜਾਣਾ, ਉਹਨੂੰ ਪਹਿਲਾਂ ਕਾਲ ਕਰ ਲਓ ਕਿ ਯਾਰ ਤੁਸੀਂ ਸੈਟਰਡੇ ਕੀ ਕਰ ਰਹੇ ਹੋ, ਨਾ ਦੱਸੋ ਪਹਿਲਾਂ ਉਹਨਾਂ ਤੋਂ ਪੁੱਛੋ ਕੀ ਕਰ ਰਹੇ ਹੋ।
0: ਬਿਲਕੁਲ,
5: ਜੇ ਉਹ ਫ੍ਰੀ ਆ ਫਿਰ ਉਹਨਾਂ ਨੂੰ ਅਪੁਆਇੰਟਮੈਂਟ ਰੱਖੋ, ਮਿਲਣ ਦੇ ਕੁਛ
0: ਨਹੀਂ। ਸਹੀ ਗੱਲ ਆ ਤੁਹਾਡੀ। ਤੇ ਹੋਰ ਕੋਈ ਹੁਕਮ?
5: ਭਾਜੀ ਗੀਤ ਇੱਕ ਤਾਂ ਉਹ ਵੀ ਬਹੁਤ ਵਧੀਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਜਿਹੜੇ ਆਏ ਸੀ, ਤੇ ਉਸ ਤੋਂ ਇਲਾਵਾ ਇੱਕ ਦੂਜਾ ਮੁੱਕ ਗਈ ਫੀਮ ਡੱਬੀ ਤੋਂ ਯਾਰੋ ਅੱਜ ਕੋਈ ਇਹੋ ਜਿਹੀ ਦਾ ਕਿਸਾਰੋ।
0: ਕੀ ਬਾਤ ਹੈ, ਇਹ ਵੀ ਬੜਾ ਜ਼ਬਰਦਸਤ ਗੀਤ ਸੀ। ਹੈ
5: ਹਾਂਜੀ,
0: ਮੁੱਕ ਗਈ ਫੀਮ ਡੱਬੀ ਚੋ ਯਾਰੋ ਨੀ ਅੱਜ ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਿਰੇ ਕਰਤਾਰੋ।
5: ਕਰਤਾਰੋ ਕੌਣ ਬਣਾਵੇ ਹੀਰੀ
0: ਨੂੰ, ਹਾਏ ਹਾਏ
5: ਨਿਕਲ ਚੱਲੀ ਲੱਗੀ
0: ਤੋੜ ਸਰੀਰ ਨੂੰ। ਇੱਕ ਤਾਂ ਯਾਰ ਮੁੱਗੀ ਫੀਮ ਆਇਆ ਸੀਗਾ ਸਦੀਕ ਸਾਹਿਬ ਦਾ, ਇੱਕ ਫਿਰ ਬਾਅਦ ਚੋਂ ਰੀਮਿਕਸ ਵੀ ਆਇਆ ਸੀਗਾ।
5: ਰੀਮਿਕਸ ਵੀ ਆਇਆ ਸੀ,
0: ਕਿਹੜਾ ਲਾਈਏ
5: ਭਾਜੀ? ਤੁਹਾਡਾ ਜਿਵੇਂ ਤੁਹਾਨੂੰ ਵਧੀਆ ਲੱਗੇ, ਥੋੜਾ ਬੀਟ ਚਲਾਉਣਾ ਤੇ ਨਵਾਂ ਲਾ ਦੋ, ਨਹੀਂ ਤਾਂ ਫਿਰ ਸਦੀਕ ਸਾਹਿਬ ਦੇ ਇਧਰ ਦਾ ਆਲ ਉਹਦਾ ਹਰ ਵੇਲੇ ਹੀ ਨਾ ਨਿਊ ਹੀ ਆ
0: ਉਹ। ਹਾਂ ਨਹੀਂ, ਉਹ ਜਿਹੜੀਆਂ ਪੁਰਾਣੀਆਂ ਤੁੰਬੀਆਂ ਨੇ ਨਾ ਉਹਦੀ ਵੀ ਕੋਈ ਰੀਸ ਨਹੀਂ। ਬਿਲਕੁਲ ਭਾਜੀ ਉਹ ਤਾਂ ਹੈ ਬਿਲਕੁਲ ਚਲੋ ਥੈਂਕ ਯੂ ਵੇਰੀ ਬਹੁਤ ਸ਼ੁਕਰੀਆ ਤੁਹਾਡਾ ਤੇ ਥੈਂਕਸ ਫੋਰ ਕਾਲ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਲੈਣਾ ਪ੍ਰੋਗਰਾਮ ਪੰਜਾਬੀ ਲੈਣਾ ਪ੍ਰੋਗਰਾਮ ਪੰਜਾਬੀ ਲੈਣਾ ਨੰਬਰ ਹੈ ਆਪਣਾ 9 0 5 6 7 3 3 3 3 7 ਆਪਣਾ ਇੱਕ ਦੁਆਬਾ ਟਰੈਵਲ, ਤੁਸੀਂ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਦੀ ਰਾਊਂਡ ਟ੍ਰਿਪ ਹੈ, 5-6 ਮਹੀਨੇ ਲਾ ਕੇ ਆਓ ਆਰਾਮ ਨਾਲ। ਦੋ ਟੈਚੀ $1580 'ਚ ਰਾਊਂਡ ਟ੍ਰਿਪ ਦੀ ਟਿਕਟ ਹੈ। ਦੁਆਬਾ ਟਰੈਵਲ 9057967800, 9057967800, 9057967800 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਇੱਕ ਸੈਕਿੰਡ ਦਿਓ, ਅਗਲੀ ਕਾਲ ਲੈਂਦੇ ਹਾਂ, ਡੋਂਟ ਵਰੀ, ਟੈਨਸ਼ਨ ਨਾ ਲਓ। ਜੇ ਤੁਸੀਂ ਮੈਨੂੰ ਦਿਓ ਇੱਕ ਸੈਕਿੰਡ।

0: ਜੀ ਦੇਖੋ ਯਾਰ, ਪਹਿਲੀ ਗੱਲ ਤਾਂ ਨਸਰ ਸਾਹਿਬ ਨੂੰ ਗਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਪਰ ਜੇ ਕੋਈ ਯਾਰ ਗਾ ਸਕਦਾ ਤੇ ਜੇ ਕੋਈ ਜਸਟਿਸ ਕਰ ਸਕਦਾ ਨਸਰ ਸਾਹਿਬ ਦੀਆਂ ਕਵਾਲੀਆਂ ਨੂੰ ਤਾਂ ਉਹ ਨੇ ਹੰਸਰਾਜ ਹੰਸ ਸਾਹਿਬ। ਸੋ ਹੰਸਰਾਜ ਹੰਸ ਜੀ ਪਹੁੰਚ ਚੁੱਕੇ ਨੇ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਤੇ ਅੱਜ ਹੰਸਰਾਜ ਹੰਸ ਸਾਹਿਬ ਦਾ ਮੀਟ ਐਂਡ ਗ੍ਰੀਟ ਰੱਖਿਆ ਗਿਆ, ਤੇ ਪਰਸੋਂ ਨੂੰ 18 ਤਰੀਕ ਨੂੰ ਹੰਸ ਰਾਜ ਹੰਸ ਦ ਵਨ ਐਂਡ ਓਨਲੀ ਪਰਫੋਰਮ ਕਰ ਰਹੇ ਨੇ ਬਈ ਲਿਵਿੰਗ ਆਰਟ ਸੈਂਟਰ ਮਿਸੀਸਾਗਾ, ਤੇ ਟਿਕਟਾਂ ਬਹੁਤ ਤੇਜ਼ੀ ਦੇ ਨਾਲ ਨਿਕਲ ਰਹੀਆਂ ਨੇ ਹੁਣ, ਤੇ ਕੁਝ ਕੁ ਦਿਨ ਦੋ ਕੁ ਦਿਨ ਬਾਕੀ ਨੇ। ਜੇ ਟਿਕਟਾਂ ਨਹੀਂ ਲਈਆਂ ticketmaster.ca ਤੇ ਜਾਓ, ticketmaster.ca ਇਹ ਯਾਰ ਜਿਹੜੀ ਆਵਾਜ਼ ਹੈ ਪੇ ਕਰੋ, ਬਹੁਤ ਮਾਮੂਲੀ ਜੀ ਪ੍ਰਾਈਸ ਹੈ, ਤੇ ਪ੍ਰਾਈਸ ਸ਼ੁਰੂ ਹੋ ਰਹੀ ਹੈ $50 ਤੋਂ, ਤੇ ਇੰਨਾ ਸੋਹਣਾ ਵੈਨਿਊ ਹੈ, ਫ੍ਰੀ ਪਾਰਕਿੰਗ ਹੈ, ਲਿਵਿੰਗ ਆਰਟ ਸੈਂਟਰ ਮਿਸੀਸਾਗਾ, ਤੇ ਪੰਜਾਬੀ ਵਿਰਸਾ ਰੇਡੀਓ ਦੇ ਸਿੰਗਰ ਜੀ ਜੀ ਸ਼ੋਅ ਕਰਾ ਰਹੇ ਆ, ਤੇ ਯਾਰ ਇੱਦਾਂ ਦੇ ਬੰਦਿਆਂ ਨੂੰ ਤੁਸੀਂ ਜਾਓ ਤੇ ਸੁਣੋ, ਤੇ ਇੱਕ ਪੰਜਾਬੀ ਗਾਇਕੀ ਨੂੰ, ਬਾਕੀ ਕਲਾਸਿਕਲ ਗਾਇਕੀ ਨੂੰ, ਸੂਫੀ ਗਾਇਕੀ ਨੂੰ, ਕਵਾਲੀਆਂ ਨੂੰ ਇੱਕ ਟ੍ਰਿਬਿਊਟ ਸ਼ਾਮ ਹੈ ਲੈਜੈਂਡ ਹੰਸਰਾਜ ਹੰਸ ਜੀ ਦੇ ਨਾਲ। ticketmaster.ca ਜਾਂ ਤੁਸੀਂ ਟਿਕਟਾਂ ਲੈਣੀਆਂ ਨੇ ਤਾਂ ਹਰਜੀਤ ਜੀ ਨੂੰ ਫੋਨ ਕਰ ਲਓ 647-448-1000 647-448-1000 ਜੀ 1085 ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲਦਾ ਜੀ?
0: ਵਧੀਆ ਵੀਰੇ, ਕੀ ਹਾਲ?
1: ਠੀਕ ਹੈ। ਪਰਮਜੀਤ ਕੈਮਰੇਜ ਤੋਂ?
0: ਪਰਮਜੀਤ ਕੈਮਰੇਜ ਵਾਲੇ, ਕੈਮਰੇਜ ਵਾਲੇ ਕੀ ਬਣਦਾ?
1: ਬਸ ਠੀਕ ਠਾਕ ਹੈ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ ਸਰ।
1: ਠੀਕ ਹੈ ਜੀ, ਠੀਕ ਹੈ। ਚਮਕੀਲੇ ਦਾ ਗਾਣਾ ਲਾ ਦੂੰਗਾ ਜੀ।
0: ਓ ਵਾਹ ਵੀ ਵਾਹ, ਚਮਕੀਲਾ ਜੀ ਦਾ ਕਿਹੜਾ ਲਾਈ? ਚਮਕੀਲਾ ਜੀ ਦਾ
1: ਕਿਹੜਾ ਮਰਜੀ ਲਾ ਲਿਓ,
0: ਕਿਹੜਾ ਮਰਜੀ,
1: ਕਿਹੜਾ ਤੁਹਾਡਾ ਪਸੰਦ ਹੈ, ਸਾਡੇ ਪਸੰਦ ਇੱਕੋ ਹੀ ਗੱਲ ਹੈ ਜੀ।
0: ਮੈਂ ਤਾਂ ਯਾਰ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਆ, ਸਾਰੇ ਫੇਵਰਿਟ ਨੇ। ਚਲੋ ਫਿਰ ਲੱਭਦੇ ਆ ਕੋਈ।
1: ਚਲੋ ਠੀਕ ਹੈ ਭਾਈ,
0: ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਚਮਕੀਲਾ ਸਾਹਿਬ ਹੁਣ ਉਰੇ ਸ਼ਮੀਰ ਮਾਲ ਕੁੜੀ ਖੰਡ ਦਾ ਖੇਡਣਾ ਯਾ ਖਾਂਦੇ ਪੀਂਦੇ ਆਨੂੰ ਵੇਖ ਕੇ ਨਾ ਸੜੀਏ, ਆਣ ਤੇ ਗਵਾਂਢ ਚ ਕਦੇ ਨਾ ਲੜੀਏ, ਯਾ ਮੇਰਾ ਫੇਵਰੇਟ ਨੀ ਤੂੰ ਗੋਰੀਆਂ ਗਲਾਂ ਵਿੱਚ ਨੰਦਿਸ ਯਾਦ ਕੁੜੇ ਨਹੀਂ। ਸੋ ਲਾਉਣੇ ਆ ਕੋਈ ਯਾਰ ਇਹਨਾਂ ਵਿੱਚੋਂ ਇੱਕ ਘਰ ਯਾਦ ਕੁੜੇ ਲਾਉਣੇ ਆ, ਨਾਲੇ ਜਿਹੜੇ ਸੈਂਟੀ ਜਿਹੇ ਬੰਦੇ ਆ ਥੋੜੇ ਜਿਹੇ ਉਹ ਵੀ ਕਹਿਣਗੇ ਕਿ ਅਸੀਂ ਵੀ ਉਹਨੂੰ ਕਹਿ ਕੇ ਆਏ ਸੀ ਵੀ ਤੂੰ ਘਰ ਯਾਦ ਕੁੜੇ ਹੈ, ਜਦੋਂ ਬਾਹਾਂ ਗੋਰੀਆਂ ਤੂੰ ਗਲੇ ਵਿੱਚ ਪਾਉਂਦੀ ਸੈਂ ਤੇ। ਵਾਹ ਯਾਰ ਕਿਆ ਗੀਤ ਗਾਏ ਨੇ ਚਮਕੀਲਾ ਸਾਹਿਬ ਨੇ ਵੀ। ਇੱਕ ਤੁਸੀਂ ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ, ਰੇਖਾ ਅਤੇ ਨਦੀਮ ਜੀ ਨੂੰ, ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। ਨੰਬਰ ਹੈ 416-650-1100, 416-650-1100 ਤੇ ਕਾਲ ਕਰੋ ਜੀ। 4257 ਹਾਂਜੀ ਵੈਲਕਮ।
2: ਹਾਂਜੀ ਨਵੀਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਹੋਰ ਡੈਡੀ ਦਾ ਕੀ ਹਾਲ ਹੈ?
0: ਡੈਡੀ ਬੱਲੇ ਬੱਲੇ ਆ ਜੀ।
2: ਅੱਛਾ, ਤੇ ਸਾਡੇ ਵੱਲੋਂ ਹੈਗੋ ਕਿਹੋ ਨਾਮ ਨੂੰ?
0: ਜ਼ਰੂਰ,
2: ਤੇ ਹੰਸਰਾਜ ਦਾ ਹੰਸਰਾਜ ਆਦੇ ਕੋਈ ਵਧੀਆ ਗੀਤ ਹੈ?
0: ਹੁਣੇ ਮੈਂ ਲਾ ਕੇ ਹਟਿਆ ਯਾਰ, ਸੁਣਿਆ ਨੀ?
2: ਹਾਂਜੀ
0: ਹੁਣੇ ਮੈਂ
2: ਲਾ, ਇੱਕ ਹੋਰ ਲਾ ਦਿਓ।
0: ਹੋਰ ਲਾ ਦਿੰਦੇ, ਹੋਰ ਲਾ ਦਿੰਦੇ, ਚੱਕ ਦਾਂਗੇ ਫੱਟੇ ਜੀ। 7322 ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਗਾਣੇ ਦੀ ਰਿਕੁਐਸਟ ਕਰਨੀ ਸੀ, ਬਰਥਡੇ ਸੌਂਗ।
0: ਬਰਥਡੇ ਸੌਂਗ ਕਿਹਦਾ? ਬਰਥਡੇ
3: ਲੈਣਾ
0: ਦੇਖਿਆ, ਨਵੀਂ ਨੇ ਲੱਭ ਲਿਆ ਬਾਕੀ। ਅਸੀਂ ਫਿਰ ਰਹਿੰਦੇ ਹਾਂ ਨਾ ਕੰਪਿਊਟਰਾਂ ਤੇ, ਸਾਨੂੰ ਫਿਰ ਥੋੜੀ ਜਿਹੀ ਆਦਤ ਹੋਰ ਪਈ ਹੋਈ ਹੈ। ਥੈਂਕ ਯੂ। 2123 ਹੈਲੋ।
4: ਹੈਲੋ,
0: ਹੈਲੋ ਜੀ।
4: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ, ਪਾਲ ਬੋਲ ਰਹੇ ਜੀ।
0: ਪਾਲ ਜੀ ਕੀ ਹਾਲ ਆ?
4: ਹੈਲੋ
0: ਜੀ, ਜੀ ਪਾਲ ਜੀ ਕੀ ਹਾਲ ਆ?
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ ਬਹੁਤ ਵਧੀਆ ਨਵੀਂ ਭਾਜੀ, ਬਹੁਤ ਵਧੀਆ, ਬੜੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ।
0: ਥੈਂਕ ਯੂ ਸਰ, ਬਹੁਤ
4: ਸ਼ੁਕਰੀਆ। ਕੱਲ ਵਾਲੀ ਸਿਚੁਏਸ਼ਨ ਹੈ, ਉੱਥੇ ਹੀ ਵਾਪਸ ਆ ਰਿਹਾ, ਕਿਚਨ ਕੰਮ ਲਾਇਆ ਸੀ, ਉੱਥੋਂ ਫਿਰ ਵਾਪਸ ਆ ਰਿਹਾ, ਫਿਰ ਸੁਣ ਰਿਹਾ, ਔਰ ਉਹੀ ਬੋਲ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੁਣਗੁਣਾਏ ਨੇ ਤੇ ਮੈਂ ਕਿਹਾ ਫੋਨ ਕਰ ਲਵਾਂ।
0: ਹਾਂਜੀ, ਤੁਸੀਂ ਮੈਨੂੰ ਕੱਲ ਕਿਹਾ ਸੀ, ਕੱਲ ਯਾਰ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਉਹ ਗੱਲ, ਬਟ ਅੱਜ ਜ਼ਰੂਰ ਸੁਣਾ ਦੇਗੇ।
4: ਹਾਂ ਜੀ ਬਿਲਕੁਲ, ਇਹ ਗਾਣਾ ਜ਼ਰੂਰ ਵੱਜਣਾ ਚਾਹੀਦਾ, ਪਿੱਛੇ ਸੱਜਣ ਮਿੱਤਰ ਸਾਨੂੰ ਯਾਦ ਕਰਦੇ ਨੇ, ਉਹਨਾਂ ਦੇ ਯਾਦ ਤੇ ਗਾਣਾ ਜ਼ਰੂਰ ਵਜਾ ਦੇ।
0: ਪਰ ਵੈਸੇ ਨਾ ਦੇਖੋ, ਆਪਾਂ ਕਹਿ ਦਿੰਦੇ ਹਾਂ ਵੀ ਇੱਦਾਂ ਇੱਦਾਂ ਦੇ ਬੋਲ, ਚਲੋ ਅਗਲੀ ਦਾ ਵਿਆਹ ਹੋਰ, ਬਟ ਇਹ ਗੱਲਾਂ ਸੱਚ ਨੇ, ਬਥੇਰੇ ਨਾਲ ਹੋਈਆਂ ਨੇ ਵੀ ਚਲੋ ਕੁੜੀ ਦਾ ਵਿਆਹ ਉਹ ਕਿਤੇ ਹੋਰ ਹੋ ਗਿਆ, ਫਿਰ ਮੁੰਡਾ ਕਹਿੰਦਾ ਉਹਨੂੰ ਕਿ ਤੂੰ ਬਸ ਮੈਨੂੰ ਯਾਦ ਕਰੇਂਗੀ।
4: ਯਾਦ ਕਰੇਂਗੀ, ਪੱਕੀ ਗੱਲ ਕਰਦੀ ਹੈ ਜੀ।
0: ਪਰ ਪੰਗਾ ਇਹ ਆ ਯਾਰ ਵੀ ਘਰ ਦੇ ਬਹੁਤ ਇੰਟਰਫੇਅਰ ਕਰਕੇ ਫਿਰ ਕਹਿੰਦੇ ਤੂੰ ਇਹਦੇ ਨਾਲ ਨੀ ਵਿਆਹ ਕਰਾਉਣਾ, ਉਹਦੇ ਨਾਲ ਨੀ ਕਰਨਾ, ਯਾਰ ਗਲਤ ਗੱਲ ਹੈ।
4: ਇਹ ਗੱਲਾਂ ਹੁੰਦੀਆਂ ਭਾਜੀ, ਉਹ ਪੁਰਾਣੇ ਸਾਡੇ ਟਾਈਮ ਤਾਂ ਬਹੁਤ ਕੁਛ ਸੀ ਇਹੋ ਜਿਹਾ, ਪਰ ਹੁਣ ਚਲੋ ਹੁਣ ਤਾਂ ਸਭ ਖੁੱਲਾ ਹੈ। ਇੰਟਰ
0: ਕਿੰਨੇ ਕਿੰਨੇ ਪਿਆਰੇ ਬੋਲ ਸੀ ਕਿ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ, ਇੱਕ ਪਲ ਵੀ ਜੁਦਾ ਨਹੀਂ ਰਹਿੰਦੀ ਸੀ, ਹੈ ਮੈਂ ਤੇਰੀ ਹਾਂ ਸੋਹਣਿਆ, ਤੇਰੀ ਹਾਂ ਸੋਹਣਿਆ ਕਹਿੰਦੀ ਸੀ।
4: ਮੈਂ ਕਿਹਾ ਨਵੀਂ ਬਾਈ ਵੀ ਤੁਸੀਂ ਇਹਦਾ ਕੱਢ ਦਿਓ ਇੱਕ ਵਾਰੀ, ਆਪ ਆਪਣੇ ਬੋਲਾਂ ਚ ਕੱਢ ਦਿਓ।
0: ਲਾ ਦਿੰਦੇ ਲਾ ਦਿੰਦੇ ਯਾਰ। ਥੈਂਕ ਯੂ ਸਰ, ਬਟ ਚਮਕੀਲਾ ਸਾਹਿਬ ਨੇ ਕਿਆ ਲਿਖਿਆ ਹੈ, ਨੀ ਮੇਰੇ ਮੂੰਹ ਚ ਬੁਰਕੀਆਂ, ਮੂੰਹ ਚ ਬੁਰਕੀਆਂ ਪਾਉਂਦੀ ਸੈ, ਨੀ ਕਰ ਯਾਦ ਕੁੜੇ, ਹੈ ਵਾਹ ਵਾਹ ਵਾਹ ਵਾਹ, ਕਿੱਡੇ ਯਾਰ ਤਕੜੇ ਬੋਲ ਨੇ, ਅਮੇਜ਼ਿੰਗ ਜੀ। 2865 ਹਾਂਜੀ,
5: ਤੁਸੀਂ ਮੈਨੂੰ ਕੀ ਹਾਲ ਹੈ ਜੀ?
0: ਵਧੀਆ ਬਾਈ ਜੀ, ਕੀ ਬਣਦਾ?
5: ਮੈਂ ਹਾਈ ਲੱਗਣ ਕਹੀ ਦੇਉਂਗੇ ਯਾਰ, ਬੀਜੀ ਸੀ।
0: ਤੁਸੀਂ ਦੇਖੋ ਕਿਆ ਚਮਕੀਲਾ ਜੀ ਨੇ ਲਿਖਿਆ ਹੈ,
5: ਚਮਕੀਲਾ ਦੇ ਗੀਤ ਆ ਵਟ ਕੱਢੇ ਪਏ ਮੈਂ ਲਿਖੇ, ਆਪ ਹੀ ਗਾਏ ਵੀ ਆ ਗਾਈ ਨੀ।
0: ਬਿਲਕੁਲ, ਹੋਰ ਸੁਣਾ ਕੀ ਬਣਾ?
5: ਇਤਰੀ ਚਮਕੀਲੇ ਦਾ ਚੁੱਪ ਕਰ ਬੁੜੀਏ ਨੀ, ਕਿਤੇ ਮੁੰਡੇ ਦਾ ਕੰਮ ਗਾਲਦੇ ਆ,
0: ਚੁੱਪ ਕਰ ਬੁੜੀਏ ਨੀ,
5: ਕਿਤੇ ਮੁੰਡੇ ਦਾ ਕੰਮ ਗਾਲਦੇ ਨੀ।
0: ਅੱਛਾ, ਮੈਂ ਸੁਣਿਆ ਨੀ ਇਹ, ਮਤਲਬ ਦਾ
5: ਲੈ ਕੋਈ ਤਾਂ ਗੀਤ ਬਹੁਤ ਵਧੀਆ ਜੀ।
0: ਅੱਛਾ,
5: ਗੀਤ ਸਾਰੀ ਵਧੀਆ ਉਹਦੀ,
0: ਲੱਭਦੇ ਆ ਫਿਰ। ਹੋਰ ਤੁਸੀਂ ਸੁਣਾਓ ਕੀ ਬਣਦਾ?
5: ਹਾਂ ਤਾਂ ਸੁਣਦੇ ਆ ਬਾਈ ਜੀ, ਹਾਰੀ ਲੱਗਣੀ ਸੀ, ਮੈਨੂੰ ਚੀਜ਼ ਕਰਦੀ ਫੋਨ ਕਰ।
0: ਓ ਵਾਹ, ਥੈਂਕ ਯੂ ਸਰ, ਥੈਂਕ ਯੂ। ਦੇਖੋ ਫੋਨ ਕਰਨ ਨੂੰ ਜੀ ਕਰਦਾ ਤਾਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਿਆ ਕਰੋ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ। ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਤਾਂ ਹਰਪ੍ਰੀਤ ਤੁਹਾਡੇ ਲਈ ਹਾਜ਼ਰ ਨੇ, ਅਤੇ ਤੁਸੀਂ ਜਾ ਕੇ ਮਿਲੋ ਹਰਪ੍ਰੀਤ ਨੂੰ, ਐਂਡ ਇਹਨਾਂ ਦਾ ਬੜਾ ਸਟੇਟ ਆਫ ਦੀ ਆਰਟ ਦਫ਼ਤਰ ਹੈ, ਅਤੇ ਇਹਨਾਂ ਦਾ ਪਲਾਜ਼ਾ ਬੜਾ ਬਿਜ਼ੀ ਹੈ, ਬਹੁਤ ਵਧੀਆ ਵਧੀਆ ਸ਼ੋਪਸ ਨੇ ਇਹਨਾਂ ਦੇ ਪਲਾਜ਼ੇ ਦੇ ਵਿੱਚ, ਸੋ ਤੁਸੀਂ ਪਲਾਜ਼ਾ ਵੀ ਇੰਜੋਏ ਕਰੋਗੇ, ਨਾਲੇ ਹਰਪ੍ਰੀਤ ਥੋੜ੍ਹਾ ਨਾਲ ਚਾਹ ਦਾ ਪਿਆਲਾ ਪੀਓ, ਆਪਣੇ ਇੰਸ਼ੋਰੈਂਸ ਡਿਸਕਸ ਕਰੋ। ਨੰਬਰ ਹੈ 416-817-6500। ਹਰਪ੍ਰੀਤ ਕਿਵੇਂ ਹੋ?
6: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
6: ਬਸ ਬਹੁਤ ਵਧੀਆ ਨਵੀ,
0: ਤੁਹਾਡਾ ਪਲਾਜ਼ਾ ਬੜਾ ਵਧੀਆ ਹੈ ਨਾ?
6: ਹਾਂਜੀ ਵਧੀਆ।
0: ਤੁਸੀਂ ਡਾਈਟਿੰਗ ਕਿਵੇਂ ਕਰਦੇ ਹੋ, ਕਿਉਂਕਿ ਉੱਥੇ ਤਾਂ ਇੰਨੇ ਰੈਸਟੋਰੈਂਟ ਖੁੱਲੇ ਆ, ਵਧੀਆ ਵਧੀਆ।
6: ਨਹੀਂ ਮਤਲਬ ਟਰਾਈ ਆਪਾਂ ਸਾਰੇ ਕਰ ਲਈਦੇ,
0: ਟਰਾਈ ਕਰ ਲਈਦੇ। ਅੱਛਾ, ਕਿਹੜਾ ਵਧੀਆ ਤੁਹਾਡੇ ਪਲਾਜ਼ੇ ਚ ਰੈਸਟੋਰੈਂਟ?
6: ਸੋ ਜਿਹੜਾ ਇੱਕ ਸਾਊਥ ਇੰਡੀਅਨ ਫੂਡ ਆ, ਆਰਡੀਨਸ ਕਰਕੇ, ਉਹਨਾਂ ਦਾ ਵੀ ਫੂਡ ਵਧੀਆ ਆ।
0: ਅੱਛਾ,
6: ਹਲੇ ਇੱਕ ਸ਼ੇਕਸ ਤੇ ਲੱਜ਼ਤ ਐਂਡ ਸ਼ੇਕਸ, ਉਹ ਮੈਂ ਟਰਾਈ ਨਹੀਂ ਕੀਤਾ ਹਲੇ, ਇੱਕ ਉਹੀ ਰਹਿੰਦਾ।
0: ਮੈਂ ਨਾ ਕਿਹਾ, ਮੈਂ ਲੱਭ ਰਿਹਾ ਸੀ ਵੀ ਕੁਛ ਚਲੋ ਥੋੜਾ ਜਿਹਾ ਹੈਲਥੀ ਹੋਵੇ, ਤੇ ਮੈਂ ਉਬਰ ਈਟਸ ਤੋਂ ਮੰਗਾਇਆ ਸੀਗਾ ਇੱਥੋਂ।
6: ਤੁਸੀਂ
0: ਟਰਾਈ ਕਰਿਓ ਹੁਣ ਚਿਕਨ ਰਾਈਸ ਵੈਜੀਜ, ਨਾਲੇ ਚਲੋ ਕਾਫੀ ਹੈਲਥੀ ਆ, ਤੇ ਯੂਲ ਇੰਜੋਏ ਇਟ। ਸੋ ਤੁਸੀਂ ਨਾਮ ਲਿਆ ਮੈਨੂੰ ਯਾਦ ਹੈ, ਅੱਛਾ ਤੁਹਾਡੇ ਪਲਾਜ਼ੇ ਚ ਹੈ ਫਰਾਈਡੇ, ਸੋ ਇਟਸ ਪ੍ਰੀਟੀ ਗੁੱਡ। ਸੋ ਜ਼ਰੂਰ ਤੁਸੀਂ ਸਾਰੇ ਲੋਕੇਸ਼ਨ ਯਾਦ ਰੱਖੋ, ਮੇਫੀਲਡ ਅਤੇ ਮਕਵੀਨ ਦੇ ਬਿਲਕੁਲ ਨਜ਼ਦੀਕ ਹਰਪ੍ਰੀਤ ਹੋਣਾ ਦਾ ਦਫ਼ਤਰ ਹੈ, ਮੇਫੀਲਡ ਮਕਵੀਨ ਹੀ ਹੈ ਹਰਪ੍ਰੀਤ?
6: ਹਾਂਜੀ
0: ਯੈਸ। ਸੋ ਜ਼ਰੂਰ ਤੁਸੀਂ ਟੌਪ ਟੂਰਿਸਟ ਇੰਸ਼ੋਰੈਂਸ ਦੇ ਆਫਿਸ ਤੇ ਪਹੁੰਚ ਸਕਦੇ ਹੋ। ਹਰਪ੍ਰੀਤ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ?
6: ਬਿਲਕੁਲ ਨਵੀ, ਸੋ ਐਵਰੀ ਵੀਕ ਆਪਾਂ ਇੰਸ਼ੋਰੈਂਸ ਦੇ ਇਨਵੈਸਟਮੈਂਟ ਦੇ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦੇਈਦੀ ਆ, ਲਾਈਫ ਇੰਸ਼ੋਰੈਂਸ ਦੀ ਹਮੇਸ਼ਾ ਗੱਲ ਕਰਦੇ ਹਾਂ, ਆਪਣੀ ਸਿਕਿਉਰਟੀ ਲਈ, ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਆਪਾਂ ਕਵਰੇਜਿਸ ਲੈਂਦੇ ਹਾਂ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਦੇ ਪਲਾਨਸ ਦੀ ਵੀ ਗੱਲ ਕਰੀਦੀ ਆ ਕਿ ਲਿਵਿੰਗ ਬੈਨੀਫਿਟਸ ਹੈਗੇ ਆ, ਸੋ ਜਿਹਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ, ਇਨ ਕੇਸ ਕੋਈ ਮੇਜਰ ਡਿਜ਼ੀਜ਼ ਹੋ ਜਾਵੇ, ਮੇਜਰ ਇਲਨੈਸ ਹੋ ਜਾਵੇ, ਉਸ ਸਿਚੁਏਸ਼ਨ ਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਦਾਂ ਦਾ ਪਲਾਨ ਹੈਗਾ ਜਿਹਦੇ ਵਿੱਚ ਇੱਕ ਲੰਬ ਸਮ ਬੈਨੀਫਿਟ ਕਵਰ ਆ, ਸੋ ਅਸੀਂ ਅੱਜ 50,000 100,000, 500,000 ਦੀ ਕਵਰੇਜ ਲਈ ਆ, ਕੱਲ ਨੂੰ ਕੋਈ ਵੀ ਏਦਾਂ ਦੇ ਡਾਇਗਨੋਸਿਸ ਹੋ ਜਾਂਦੇ ਆ ਜਿਹੜੀਆਂ ਉਹਨਾਂ 25-26 ਇਲਨੈਸਿਸ ਦੇ ਵਿੱਚੋਂ ਹੈਗੇ ਆ, ਤਾਂ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਲੰਬਸਮ ਪੇ ਆਊਟ ਹੋ ਜਾਂਦਾ ਜਿਹੜਾ ਟੈਕਸ ਫਰੀ ਹੈਗਾ। ਬਟ ਇੱਕ ਚੀਜ਼ ਜਿਹੜੀ ਕਲਾਇੰਟਸ ਵੱਲੋਂ ਬਹੁਤ ਕੰਸਰਨ ਆਉਂਦੀ ਸੀਗੀ ਕਿ ਜਦੋਂ ਵੀ ਅਸੀਂ ਕ੍ਰਿਟੀਕਲ ਇਲਨੈਸ ਦੀ ਆਪਣੀ ਇੰਡੀਵਿਜੁਅਲ ਪਾਲਿਸੀ ਲੈਣੇ ਹੈਗੇ ਆ, ਉਹਦੇ ਵਿੱਚ 30 ਡੇਜ਼ ਦਾ ਸਰਵਾਈਵਲ ਪੀਰੀਅਡ ਜਾਂ 30 ਡੇਜ਼ ਦਾ ਵੇਟਿੰਗ ਪੀਰੀਅਡ ਆ। ਉਹਦਾ ਮਤਲਬ ਇਹ ਹੈਗਾ ਕਿ ਡਾਇਗਨੋਸਿਸ ਹੋਣ ਤੋਂ ਬਾਅਦ ਵੀ 30 ਦਿਨ ਤੱਕ ਬੰਦਾ ਸਰਵਾਈਵ ਕਰਨਾ ਚਾਹੀਦਾ ਆ, ਫਿਰ ਹੀ ਉਹ ਕਲੇਮ ਕਰਨ ਦੇ ਲਈ ਐਲੀਜੀਬਲ ਹੈਗੇ ਆ। ਬਟ ਹੁਣ ਇੱਕ ਮੈਂ ਜ਼ਰੂਰ ਗੁੱਡ ਨਿਊਜ਼ ਦੇ ਦਾਂ ਕਿ ਸਾਡੇ ਕੋਲ ਇੱਕ ਏਦਾਂ ਦਾ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਤੁਸੀਂ ਇਹ ਪਲਾਨ ਲੈ ਸਕਦੇ ਆ। ਇੱਕ ਅਮਾਊਂਟ ਤੁਸੀਂ ਲਾਈਫ ਇੰਸ਼ੋਰੈਂਸ ਦੀ ਚੂਜ਼ ਕਰ ਸਕਦੇ ਆ, ਐਂਡ ਉਹਦੇ ਵਿੱਚੋਂ ਹੀ ਤੁਸੀਂ ਕ੍ਰਿਟੀਕਲ ਇਲਨੈਸ ਦੇ ਲਈ ਵੀ ਅਮਾਊਂਟ ਡਿਸਾਈਡ ਕਰ ਸਕਦੇ ਆ। ਸੋ ਲੈਟਸ ਸੀ, ਜੇ ਤੁਸੀਂ $1,000,000 ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਤੁਸੀਂ ਡਿਸਾਈਡ ਕੀਤਾ ਹੈ ਕਿ ਜੇ ਇਨ ਕੇਸ ਸਾਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਜਾਵੇ, ਉਸ ਸਿਚੁਏਸ਼ਨ ਦੇ ਵਿੱਚ $2,00,000 ਮਿਲਣਾ ਚਾਹੀਦਾ ਆ, ਤਾਂ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਜਾਂਦਾ ਹੈ ਤਾਂ $2,00,000 ਬਿਨਾਂ ਕਿਸੇ ਵੇਟਿੰਗ ਪੀਰੀਅਡ ਤੋਂ, ਬਿਨਾਂ ਕਿਸੇ ਸਰਵਾਈਵਲ ਪੀਰੀਅਡ ਤੋਂ ਤੁਹਾਨੂੰ ਪੇ ਆਊਟ ਹੋ ਜਾਊਗਾ, ਤੇ $8,00,000 ਦੀ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਉਹ ਸਟਿਲ ਕੰਟੀਨਿਊ ਰਹੂਗੀ। ਤੇ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਨਹੀਂ ਆਉਂਦਾ ਤਾਂ $1,000,000 ਦੀ ਲਾਈਫ ਇੰਸ਼ੋਰੈਂਸ ਚੱਲੀ ਜਾਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਕਿਉਂਕਿ ਹਰੇਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਡਿਫਰੈਂਟ ਹੈਗੀ ਆ, ਕਈਆਂ ਦੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤਾਂ ਡੈਫੀਨੇਟਲੀ ਉਹ ਇਸ ਪਲਾਨ ਦੇ ਨਾਲ ਆਪਣਾ ਬੈਨੀਫਿਟ ਕਰ ਸਕਦੇ ਆ। ਕਈਆਂ ਦੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ, ਤਾਂ ਅਸੀਂ ਉਹਨੂੰ ਰਿਵਿਊ ਕਰ ਸਕਦੇ ਹਾਂ ਕਿ ਉਹਦੇ ਵਿੱਚ ਇਹ ਪਲਾਨ ਐਡ ਆਨ ਹੋ ਸਕਦਾ ਆ, ਜਾਂ ਫਿਰ ਆਪਾਂ ਨੂੰ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਚਾਹੀਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500-416-817-5500।
0: ਨੰਬਰ ਇੱਕ ਵੀ ਕਿਆ 416-817-6500-416-817-6500। ਹਰਪ੍ਰੀਤ, ਥੈਂਕ ਯੂ।
6: ਥੈਂਕ ਯੂ ਜੀ।
0: ਸੋ ਤੁਸੀਂ ਸਾਰੇ ਕਹਿੰਦੇ ਹੋਗੇ ਕਿ ਨਵੀਂ ਯਾਰ ਗਾਣੇ ਦੀ ਰਿਕੁਐਸਟ ਲਈ ਇਹਨੇ, ਲਾਉਂਦੇ ਕੁਛ ਹੈ ਨਹੀਂ। ਠੀਕ ਹੈ, ਕੋਈ ਗੱਲ ਨਹੀਂ, ਤੁਹਾਡੀ ਗੱਲ ਵੀ ਸਹੀ ਹੈ, ਤੇ ਮੈਂ ਰਿਕੁਐਸਟ ਬੋਲ ਲੈ ਲੈਣਾ ਤੇ ਹੁਣ ਲਾਊਂਗਾ ਵੀ। ਆ ਲਓ

ਵੀਵਾ ਨੇਰੀ ਸਾਂ ਨੇਰੀ ਸਾਂ ਨੇਰੀ ਸਾਂ ਬਲਕਾਰ ਜੀ ਵਾਹ। ਸੋ ਪ੍ਰੋਗਰਾਮ ਪੰਜਾਬੀ ਦਾ ਤੁਹਾਨੂੰ ਪਤਾ ਬਲਕਾਰ ਸਿੱਧੂ ਜੀ ਨੇ ਰਿਕਾਰਡ ਕਰਵਾਈ ਸੀ ਇੱਕ ਮੇਰੇ ਗ੍ਰੈਂਡਫਾਦਰ ਪਾਪਾ ਜੀ ਹੋਣਾ ਦੀ ਕਵੀਸ਼ਰੀ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ, ਮੈਂ ਦੇਖਦਾ ਜੇ ਮੈਨੂੰ ਲੱਭਦੀ ਆ। ਤੇ ਬਲਕਾਰ ਸਿੱਧੂ ਜੀ ਹੁਣੇ ਨੇ ਮੈਂ ਲੱਭ ਗਈ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ। ਤੇ ਇਹ ਬਾਪੂ ਜੀ ਭਾਰਤ ਜੀ ਦੀ ਲਿਖੀ ਹੋਈ ਹੈ ਤੇ ਓਰਿਜਿਨਲੀ ਮੇਰੇ ਗ੍ਰੈਂਡਫਾਦਰ ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਦਮਾ ਜੀ ਨੇ ਗਾਈ ਸੀ ਤੇ ਇਸ ਨੂੰ ਰਿਕਾਰਡ ਕਰਵਾਇਆ ਸੀ ਬਲਕਾਰ ਸਿੱਧੂ ਜੀ ਨੇ ਵੀ। ਸੁਣਦੇ ਹਾਂ ਕੁਇਕਲੀ, ਇੱਕ ਮਿੰਟ ਮੈਂ ਲੱਭ ਲੈਣਾ, ਇੱਕ ਸੈਕਿੰਡ ਦਿਓ। ਇਹ ਸੀ

0: ਇਸ ਨੂੰ ਗਾਇਆ ਮੈਂ ਆਪਣੇ ਡੈਡ ਨਾਲ, ਹਰਭਜਨ ਮਾਨ ਜੀ, ਗੁਰਸੇਵਕ ਮਾਨ ਜੀ ਨੇ ਵੀ ਬਹੁਤ ਇਸਨੂੰ ਗਾਇਆ, ਮੈਂ ਵੀ ਹਰਭਜਨ ਜੀ ਨਾਲ ਗਾਇਆ, ਮੇਰੇ ਡੈਡ ਨੇ ਵੀ ਹਰਭਜਨ ਤੇ ਗੁਰਸੇਵਕ ਜੀ ਨਾਲ ਗਾਇਆ। ਸੋ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ, ਮਿਲਦੀਆਂ ਰਹਿਣ ਵਧਾਈਆਂ। ਬਹੁਤ ਵਧੀਆ ਯਾਰ ਲਿਖਿਆ ਬਾਪੂ ਜੀ ਹੁਣਾਂ ਨੇ। ਤੇ ਹੇ ਕਲ ਗੀਤਰ ਰਹੇ ਆਪ ਦਾ ਸੰਗਤ ਦੇ ਵਿੱਚ ਵਾਸਾ, ਮੁੜ ਮੁੜ ਆਵਣ ਦਿਨ ਵੜ ਭਾਗੀ, ਸਾਡਾ ਇਹ ਅਰਦਾਸਾ, ਗੁਰੂ ਨਾਨਕ ਸਾਹਿਬ ਦੇ ਦਰ ਤੇ ਰਹਿਣ ਸੰਗਤਾਂ ਆਈਆਂ। ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ, ਮਿਲਦੀਆਂ ਰਹਿਣ ਵਧਾਈਆਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀਂ। ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਟੈਰਿਫ ਫ੍ਰੀ ਜੇ ਤੁਸੀਂ ਅਪਲਾਇੰਸਿਸ ਬਾਏ ਕਰਨਾ ਚਾਹੁੰਦੇ ਹੋ, ਸਾਡੇ ਕੋਲ ਲਿਮਿਟਡ ਸਟਾਕ ਅਵੇਲੇਬਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਅਲਟਰਾ ਲਾਰਜ ਕਪੈਸਿਟੀ ਦਾ AI ਵਾਸ਼ ਤੇ AI ਡਰਾਈ ਵਾਲਾ ਸੈਮਸੰਗ ਬ੍ਰਾਂਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। 6.1 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਹੈ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ ਹੈ। $3000 ਦੀ ਵੈਲਿਊ ਦਾ ਪ੍ਰੀਮੀਅਮ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $19.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ। ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਜਿਹਦੇ ਵਿੱਚ ਕਿਚਨਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਬੋਸ਼ ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 549054500054. ਮੈਂ ਨਾ ਹੁਣ ਇੱਕ ਗੱਲ, ਚਲੋ ਆਪਾਂ ਥੋੜੀ ਬਹੁਤੀ ਕਰ ਰਹੇ ਸੀ ਗਾਣੇ ਬਾਰੇ, ਚਮਕੀਲਾ ਜੀ ਦਾ ਗੀਤ ਕਈ ਕਰ ਯਾਦ ਕੁੜੇ, ਚਲੋ ਕੁੜੀ ਛੱਡ ਜਾਂਦੀ ਹੈ, ਬਥੇਰਾ ਕੁਛ ਹੋ ਜਾਂਦਾ, ਬਟ ਅਸੀਂ ਗੱਲ ਕਰ ਰਹੇ ਸੀ ਵੀ ਜਦੋਂ ਕੋਈ ਚਾਹ ਰਿਹਾ ਹੁੰਦਾ ਵੀ ਯਾਰ ਅਸੀਂ ਕਿਤੇ ਵਿਆਹ ਕਰਾਉਣਾ ਤੇ ਉਹਨਾਂ ਦਾ ਵਿਆਹ ਉੱਥੇ ਨਹੀਂ ਹੁੰਦਾ ਵੀ ਕਾਰਨ, ਚਲੋ ਪਰਿਵਾਰਕ ਕੁਝ ਕੁ ਇੰਟਰਫੀਰੈਂਸ ਕਰਕੇ ਜ਼ਿਆਦਾਤਰ ਇਹ ਗੱਲ ਹੁੰਦੀ ਹੈ, ਚਾਹੁੰਦੇ ਹੋ ਕਿ ਕਿਸੇ ਨਾਲ ਵਿਆਹ ਹੋਵੇ ਬਟ ਕੋਈ ਪੰਗਾ ਪੁੰਗਾ ਪੈ ਜਾਂਦਾ ਤੇ ਘਰਦੇ ਕਹਿੰਦੇ ਨਾ ਬਈ ਨਾ ਇਹਦਾ ਇਹਦੀ ਜਾਤ ਪਾਤ ਇਹ ਹੈ, ਇਹਦਾ ਇਹ ਹੈ, ਇਹਦਾ ਵੋ ਹੈ, ਬਥੇਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਫੈਮਿਲੀਜ਼ ਨਾ ਕਰ ਦਿੰਦੀਆਂ ਨੇ। ਅੱਜ ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਓਨੈਸਟਲੀ ਪੁੱਛਣਾ ਚਾਹੁੰਦਾ, ਤੁਸੀਂ ਸੱਚੋ ਸੱਚ ਦੱਸਿਓ, ਤੁਹਾਡੇ ਨਾਲ ਇਹ ਕਿਸੇ ਨਾਲ ਹੋਇਆ ਕਿ ਘਰਦੇ ਨਹੀਂ ਮੰਨੇ ਤੇ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਉੱਥੇ ਨਹੀਂ ਹੋਇਆ? ਓਨੈਸਟੀ ਦੇ ਨਾਲ ਤੁਸੀਂ ਦੱਸ ਸਕਦੇ ਹੋ ਤੇ ਨੰਬਰ ਹੈ ਆਪਣਾ 9056733337। ਕਾਰਨ ਕੀ ਸੀ ਵੀ ਤੁਹਾਡੇ ਘਰਦਿਆਂ ਨੇ ਮਨਾ ਕਰ ਦਿੱਤਾ? ਕੀ ਕੋਈ ਬਹੁਤ ਵੱਡੀ ਗੱਲ ਸੀਗੀ ਜਾਂ ਬਿਨਾਂ ਕਿਸੇ ਗੱਲੋਂ ਘਰਦੇ ਮੰਨੇ ਨਹੀਂ, ਕਹਿੰਦੇ ਕਿ ਨਹੀਂ ਬਈ ਇਹਦੀ ਜਾਤ ਪਾਤ ਯੇ ਵੋ? ਰੀਜ਼ਨਿੰਗ ਦੱਸਿਓ ਨਾਲ ਜ਼ਰੂਰ ਵੀ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਕਿਉਂ, ਕਾਰਨ ਕੀ ਸੀ? 9056733337 ਆਪਣਾ ਨੰਬਰ ਹੈ, 905-673-3337, 9056733337। ਜ਼ਰੂਰ ਮੈਂ ਜਾਣਨਾ ਚਾਹਾਂਗਾ ਵੀ ਰੀਜ਼ਨ ਕੀ ਹੁੰਦੇ ਆ, ਕੀ ਕੋਈ ਬਹੁਤ ਵੱਡਾ ਕਾਰਨ ਜਾਂ ਐਵੇਂ ਬਿਨਾਂ ਕਿਸੇ ਗੱਲੋਂ ਕੋਈ ਰੀਜ਼ਨ ਨਹੀਂ ਖਾਸ, ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਰਿਸ਼ਤਾ ਉੱਥੇ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਘਰਦਿਆਂ ਨੇ ਕਿਉਂ ਮਨਾ ਕੀਤਾ ਜਾਂ ਕੋਈ ਯੂਨੋ ਕਿਸੇ ਹੋਰ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਕੁੜੀ ਹੈ ਕੀ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ, ਜਾਂ ਕੁੜੀਆਂ ਕਾਲ ਕਰ ਸਕਦੀਆਂ ਵੀ ਜਿਹੜਾ ਮੁੰਡਾ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ? ਤੇ 9056733337 ਤੇ ਗੱਲਬਾਤ ਕਰਦੇ ਹਾਂ। 1921 ਇੱਕ ਸੈਕਿੰਡ ਹੋਲਡ ਕਰਿਓ, ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਅਤੇ ਹਰਨਟੇਰੀਓ ਦਾ ਕੋਰਨਰ ਪੈਂਦਾ, ਸੈਂਡਲਵੁੱਡ ਹਰਨਟੇਰੀਓ ਕੋਰਨਰ ਤੇ ਇਹਨਾਂ ਨੇ ਬਹੁਤ ਡਿਸਕਾਊਂਟ ਲਾਇਆ ਹੋਇਆ, ਬੜੀ ਵੱਡੀ ਸੇਲ ਹੈ ਗਰੋਸਰੀ ਤੇ। ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ ਬੈਗ 6.99, ਸਵਰਨਾ ਚੱਕੀ ਦਾ ਆਟਾ 20 ਪਾਊਂਡ ਦਾ ਬੈਗ 10.99, ਇੰਡੀਆ ਗੇਟ ਰਾਈਸ 10 ਪਾਊਂਡ ਦਾ ਬੈਗ 8.99 ਤੇ ਸਰੋਂ ਦਾ ਤੇਲ 5 ਲੀਟਰ 1999, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 999, ਬੜੀਆਂ ਡੀਲਾਂ ਨੇ ਸੈਂਡਲ ਰੋਡ ਅਤੇ ਹਰਨਟੇਰੀਓ 25 ਸੈਂਡਲ ਰੋਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ। ਹਾਂਜੀ 1921 ਜੀ।
2: ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਬਾਈ? ਠੀਕ
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਭਾਜੀ। ਹਾਂਜੀ ਹਾਂਜੀ ਹਾਂਜੀ ਹਾਂਜੀ, ਥੋੜੀ ਜਿਹੀ ਹੋਰ ਪੁਰਾਣੀ ਗੱਲ ਗਈ ਹੈ ਪਰ ਹਾਂਜੀ, ਇੰਟਰਕਾਸਟ ਮੈਰਿਜ ਸੀਗੀ
0: ਤੇ
2: ਵੀ ਉਹਨਾਂ ਦੇ ਘਰ ਦੇ ਮੰਨਦੇ ਨੀ ਸੀਗੇ ਕਿਉਂਕਿ ਮੈਂ ਆਪਣਾ ਹਿੰਦੂ ਫੈਮਿਲੀ ਤੋਂ ਆ।
0: ਓਕੇ,
2: ਤੇ ਹਾਂਜੀ ਤੇ ਉਹ ਲਾਈਕ ਸਿੱਖ ਫੈਮਿਲੀ ਤੋਂ ਸੀ ਤੇ ਉਹਦੇ ਫਾਦਰ ਦੀ ਸੀਗੀ ਕਿ ਵੀ ਮੈਨੂੰ ਮੁੰਡਾ ਉਹ ਚਾਹੀਦਾ ਜਿਹੜਾ ਵੀ ਵਾਲ ਵੀ ਨਾ ਕਟਾਉਂਦਾ ਹੋਵੇ, ਹੈਨਾ?
0: ਅੱਛਾ।
2: ਤੇ ਮੈਂ ਕਿਹਾ ਵੀ ਮੈਂ ਜੇ ਰੱਖ ਵੀ ਲਵਾਂ ਪਰ ਮੇਰੇ ਡੈਡੀ ਨੇ ਨੀ ਨਾ ਰੱਖਣੇ, ਪ੍ਰੋਬਲਮ ਇਹ ਆ ਸਾਰੇ ਨੀ ਨਾ ਰੱਖ ਸਕਦੇ ਬੰਦੇ, ਉਹ ਚੀਜ਼ ਹੋ ਜਾਂਦੀ ਆ।
0: ਸੋ ਤੁਹਾਡਾ ਉਸ ਕੁੜੀ ਦੇ ਨਾਲ ਰਿਲੇਸ਼ਨ ਕਿੰਨਾ ਚਿਰ ਰਿਹਾ ਇਸ ਚੀਜ਼ ਤੋਂ ਪਹਿਲਾਂ?
2: ਮੇਰਾ ਭਾਜੀ 6-7 ਸਾਲ ਦਾ ਸੀਗਾ।
0: 6-7 ਸਾਲ? ਬੱਲੇ ਬੱਲੇ। ਤੇ 6-7 ਸਾਲ ਬਸ ਮਿੰਟਾਂ ਸਕਿੰਟਾਂ ਚ ਉਹਦੇ ਪਿਓ ਨੇ ਖਤਮ ਕਰਤੇ ਹੈ?
2: ਹਾਂਜੀ ਹਾਂਜੀ ਹਾਂਜੀ। ਫਿਰ ਉਹ ਮਤਲਬ ਉਦੋਂ ਟਾਈਮ ਵੀ ਇਸ ਤਰ੍ਹਾਂ ਦਾ ਸੀਗਾ ਕਿ ਵੀ ਆਪਾਂ ਦੂਜੀ ਵਾਲੀ ਸਾਈਡ ਜਿਹੜੀ ਆ ਵੀ ਲੋਕੀ ਕਰ ਲੈਂਦੇ ਨੇ ਵੀ ਹਨਾ ਵੀ ਅੱਡ ਹੋ ਕੇ ਏਦਾਂ ਏਦਾਂ ਏਦਾਂ, ਉਹ ਤੇ ਆਪਾਂ ਨੀ ਸੀ ਉਹਦੇ ਵੱਲ ਤੁਰਦੇ। ਆਪਾਂ ਸੀਗਾ ਕਿ ਜੇ ਰਾਜੀ ਨਾਮੇ ਨਾਲ ਸਭ ਕੁਛ ਹੋਊਗਾ ਹਨਾ ਵੀ ਦੋਨੋਂ ਘਰਾਂ ਦੇ ਨਾਲ ਤੇ ਫਿਰ ਠੀਕ ਆ, ਕਿਉਂਕਿ ਆਪਾਂ ਇੱਕੋ ਸ਼ਹਿਰ ਦੇ ਸੀਗੇ ਇੱਕੋ ਕਾਲਜ ਚ ਪੜ੍ਹਦੇ ਸੀਗੇ ਤੇ ਉਹ ਟਾਈਮ ਸੀਗਾ ਹਨਾ ਡਿਫਰੈਂਟ।
0: ਪਰ ਉਹ ਕੁੜੀ ਕਹਿ ਦਿੰਦੀ ਆਪਣੇ ਡੈਡੀ ਨੂੰ ਕਿ ਡੈਡੀ ਸੋਰੀ ਮੈਨੂੰ ਤਾਂ ਇਹ ਮੁੰਡਾ ਬੜਾ ਪਸੰਦ ਹੈ, ਜਿਵੇਂ ਮਰਜ਼ੀ ਤੁਸੀਂ ਸਹਿਮਤ ਹੋਈਏ, ਨਹੀਂ ਮੈਂ ਤਾਂ ਬਈ ਇਹਦੇ ਨਾਲ ਹੀ ਵਿਆਹ ਕਰਾਉਣਾ।
2: ਹਾਂਜੀ ਭਾਜੀ, ਉਹ ਕਿਹਾ ਸੀਗਾ ਪਰ ਡੈਡ ਦੇ ਮੰਨਦੇ ਨੀ ਸੀਗੇ ਕਿਉਂਕਿ ਉਹਦੇ ਘਰੇ ਘਰੇ ਵੀ ਪਤਾ ਹੀ ਸੀਗਾ ਵੀ ਮਦਰ ਨੂੰ ਪਤਾ ਸੀਗਾ, ਉਹਦਾ ਬ੍ਰਦਰ ਵੀ ਉਦੋਂ ਕੈਨੇਡਾ ਰਹਿੰਦਾ ਸੀ, ਮੈਂ ਤਾਂ ਖੈਰ ਉਦੋਂ ਇੰਡੀਆ ਰਹਿੰਦਾ ਸੀ, ਮੈਂ ਬ੍ਰਦਰ ਨੂੰ ਵੀ ਮਿਲਿਆ ਸੀ, ਉਹਦੇ ਬ੍ਰਦਰ ਨੂੰ ਵੀ ਦੱਸਿਆ ਆਪਾਂ ਏਦਾਂ ਸਾਰੀ ਗੱਲ ਤੇ ਉਹਦਾ ਬ੍ਰਦਰ ਕਹਿੰਦਾ ਕਿ ਵੀ ਮੈਨੂੰ ਕੋਈ ਇਤਰਾਜ਼ ਨੀ ਗਾ ਪਰ ਸਾਡੇ ਡੈਡੀ ਬਹੁਤ ਰਿਜਿਡ ਆ, ਉਹ ਨੀ ਮੰਨਦੇ ਤੇ ਪਰ ਆਪਾਂ ਇਹਦੇ ਚ ਕੁਛ ਕਰ ਨੀ ਸਕਦੇ। ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ, ਕਿਉਂਕਿ ਮੈਂ ਤਾਂ ਉਦੋਂ ਇੰਡੀਆ ਚ ਰਹਿੰਦਾ ਸੀ, ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ ਤੇ ਬਈ ਬਾਹਰਲੇ ਮੁਲਕ ਦੇ ਵਿੱਚ ਤੇ ਇਸ ਤਰ੍ਹਾਂ ਮਤਲਬ ਕੋਈ ਇੰਨਾ ਸੋਚਦਾ ਨੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਤੂੰ ਸਮਝਾ।
0: ਬਿਲਕੁਲ।
2: ਤੇ ਮਗਰ ਠੀਕ ਆ, ਉਹ ਟਾਈਮ ਹੁੰਦਾ ਹਰ ਇੱਕ ਚੀਜ਼ ਦਾ।
0: ਪਰ ਉਹ ਕੁੜੀ ਆਪਣੇ ਡੈਡੀ ਦੇ ਖਿਲਾਫ ਜਾਣ ਨੂੰ ਨਹੀਂ ਸੀ ਰੈਡੀ ਹੈ?
2: ਹਾਂਜੀ ਹਾਂਜੀ, ਨਹੀਂ ਰੈਡੀ ਸੀਗੀ ਤੇ ਆਪਾਂ ਵੀ ਚਾਹੁੰਦੇ ਹੀ ਨੀ ਸੀਗੇ ਕਿ ਵੀ ਇਸ ਤਰ੍ਹਾਂ।
0: ਤੁਸੀਂ ਵੀ ਨਹੀਂ ਸੀ ਚਾਹੁੰਦੇ?
2: ਨਹੀਂ, ਅਸੀਂ ਵੀ ਨਹੀਂ ਚਾਹੁੰਦੇ ਕਿ ਵੀ ਉਹ ਆਪਣੇ ਫਾਦਰ ਦੇ ਖਿਲਾਫ ਜਾ ਕੇ ਕੋਈ ਕੰਮ ਕਰੇ, ਕਿਉਂਕਿ ਵੀ ਮੇਰੇ ਵੀ ਘਰ ਦੇ ਕਹਿੰਦੇ ਸੀਗੇ ਕਿ ਵੀ ਜੇ ਉਹਨਾਂ ਦੇ ਘਰ ਦੇ ਮੰਨਣਗੇ ਫੇਰ ਹੀ ਆਪਾਂ ਕਰਾਂਗੇ, ਕਿਉਂਕਿ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹਨਾ ਕਿ ਵੀ ਫਿਰ ਉਹ ਫਿਰ ਬਦਨਾਮੀ ਹੁੰਦੀ ਉਹਦੇ ਨਾਲ।
0: ਨਹੀਂ ਪਰ ਚਲੋ, ਨਹੀਂ ਥੈਂਕ ਯੂ ਵੀਰੇ, ਤੁਸੀਂ ਸ਼ੇਅਰ ਕੀਤਾ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਬਟ ਨਹੀਂ, ਬਦਨਾਮੀ ਕਾਹਦੀ ਹੁਣ ਯਾਰ? ਦੇਖੋ, ਸੋਰੀ ਟੂ ਸੇ, ਜਿਹੜੇ ਪੇਰੈਂਟਸ ਇੱਦਾਂ ਸੋਚਦੇ ਆ ਕਿ ਤੁਹਾਨੂੰ ਲੱਗਦਾ ਕਿ ਯਾਰ ਉਹ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਆ, ਆਈ ਐਮ ਵੈਰੀ ਸੋਰੀ, ਬਟ ਜਦੋਂ ਆਲਰੇਡੀ ਉਹ ਨਾ ਨੁੱਕਰ ਕਰ ਰਹੇ ਆ ਵੀ ਨਹੀਂ ਬਈ ਸਾਡੀ ਚੱਲਣੀ ਆ, ਇਹ ਨਹੀਂ ਦੇਖ ਰਹੇ ਕਿ ਸਾਡੀ ਕੁੜੀ ਹੈ ਜਿਹੜੀ ਉਹਦੀ ਖੁਸ਼ੀ ਕਿੱਥੇ ਆ। ਸੋ ਅਗਲੀ ਕਾਲ ਵੀ ਲੈਣੇ ਤੇ ਹੋਲਡ ਕਰੋ, ਸਾਰੇ ਆਓ ਤੇ ਆਪਣਾ ਸਿਚੁਏਸ਼ਨ ਸ਼ੇਅਰ ਕਰੋ। ਮੈਂ ਜਾਣਨਾ ਚਾਹੁੰਦਾ ਯਾਰ ਕਿ ਕਾਰਨ ਕੀ ਨੇ। ਨੰਬਰ ਹੈ ਆਪਣਾ 9056737337। ਇੱਕ ਤੁਸੀਂ ਯਾਦ ਰੱਖੋ, ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਤੇ ਗੋਰਵੇ ਤੇ ਬਿਯੋਂਡ ਆਈਵਰ ਲੋਕੇਟਡ ਹੈ, ਆਈ ਡਾਕਟਰ ਅਵੇਲੇਬਲ ਨੇ, ਨਿਗਾ ਚੈੱਕ ਕਰਾਓ ਆਪਣੀ ਤੇ ਇੱਕ ਐਨਕ ਲਓ ਦੂਜੀ ਫ੍ਰੀ। ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ। ਨੰਬਰ ਹੈ 9057933937, 9057933937, ਬਿਯੋਂਡ ਆਈਵਰ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, ਦੇਖੋ ਮੌਸਮ ਵਧੀਆ, ਹੁਣ ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ, ਹੁਣੇ ਰੂਫ ਦਾ ਕੰਮ ਕਰਾ ਲਓ, ਬਾਅਦ ਦੇ ਵਿੱਚ ਕਹੋਗੇ ਨਵੀਂ ਯਾਰ ਹੁਣ ਤਾਂ ਸਨੋਅ ਪੈ ਗਈ ਹੁਣ ਕੀ ਕਰੀਏ, ਛੱਤ ਲੀਕ ਹੋ ਰਹੀ ਹੈ, ਉਦੋਂ ਮੁਸ਼ਕਿਲ ਹੋ ਜਾਂਦਾ ਕੰਮ ਕਰਾਉਣਾ। ਸੋ ਪੈਸ਼ਨ ਰੂਫਿੰਗ 6479194137 9194136479194136419 ਪੈਸ਼ਨ ਰੂਫਿੰਗ 2118। ਹਾਂਜੀ ਸਤਿ ਸ਼੍ਰੀ ਅਕਾਲ,
3: ਗੱਡੀ ਦੀ ਲਾਈਫ ਇੰਸ਼ੋਰੈਂਸ
0: 8178178 6500
3: ਮੁੰਡਾ ਹੁੰਦਾ ਕੋਈ ਕੰਮ ਨੀ ਕੋਈ ਕੁਛ ਨੀ ਬਟ ਉਹ ਹੁੰਦਾ ਸੇਮ ਰਿਲੀਜਨ ਦਾ ਉਹਨਾਂ ਨੇ ਮੰਨ ਜਾਣਾ ਸੀਗਾ ਤੁਸੀਂ ਇੰਨੇ ਕੁਆਲੀਫਾਈਡ ਹੋ ਫਿਰ ਵੀ ਨੀ ਮੰਨੇ
4: ਹਾਂਜੀ ਨਹੀਂ ਉਹ ਕਹਿੰਦੇ ਸੀਗੇ ਕਿ ਅਸੀਂ ਕਿਤੇ ਹੋਰ ਵਿਆਹ ਕਰ ਦਾਂਗੇ ਭਾਵੇਂ ਉਹ ਰਿਕਸ਼ਾ ਵੀ ਚਲਾ ਰਿਹਾ ਹੁੰਦਾ ਤੇ ਤੁਹਾਡੇ ਨਾਲ ਨਹੀਂ ਕਰਦਾ
3: ਸੀ ਕਹਿੰਦੇ ਹੈ
4: ਹਾਂਜੀ ਹਾਂਜੀ
3: ਪਰ ਯਾਰ ਹੁਣ ਕੁੜੀ ਨੂੰ ਚਾਹੀਦਾ ਤੁਹਾਡੇ ਤੁਹਾਡੀ ਫੈਮਿਲੀ ਰੈਡੀ ਸੀ ਰਾਈਟ ਸਿਰਫ ਇਸ ਕਰਕੇ ਯਾਰ ਖਤਮ ਹੋ ਜਾਣਾ ਬੜੀ ਗਲਤ ਗੱਲ ਆ ਤੁਸੀਂ ਦੋਨੋਂ ਵਕੀਲ ਹੋ ਯਾਰ ਕਿਆ ਐਜੂਕੇਸ਼ਨ ਮੈਚ ਹੁੰਦੀ ਹੈ ਵਧੀਆ ਯਾਰ ਤੁਸੀਂ ਤਾਂ ਤਰੱਕੀ ਕਰਨੀ ਸੀ ਇਕੱਠਿਆਂ ਨੇ ਸਗਾਂ ਤੇ ਕਿਸਮਤ ਨੀ ਉਹ ਅਨਐਜੂਕੇਟਡ ਸੋਚ ਹੈ ਉਹਦੇ ਪਿਓ ਦੀ ਪਰ ਚਲੋ ਥੈਂਕ ਯੂ ਵੀਰੇ ਥੈਂਕਸ ਫੋਰ ਸ਼ੇਅਰਿੰਗ ਬਟ ਜਸ ਮੈਨੂੰ ਯਾਰ ਮੇਰੇ ਲਈ ਇੱਕ ਸ਼ੌਕਿੰਗ ਗੱਲ ਹੈ ਮੁੰਡਾ ਵਕੀਲ ਹੈ ਕੁੜੀ ਵੀ ਵਕੀਲ ਹੈ ਕਹਿੰਦੇ ਕਿ ਕੋਈ ਮੁੰਡਾ ਯੂਨੋ ਕੋਈ ਹੋਰ ਕੰਮ ਕਰ ਰਿਹਾ ਹੋਵੇ ਕੋਈ ਕੰਮ ਦੇਖੋ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਸ ਜਨਰਲੀ ਗੱਲ ਕਰ ਰਿਹਾ ਮੁੰਡਾ ਬਿਲਕੁਲ ਅਨਐਜੂਕੇਟਡ ਹੋਵੇ ਕੋਈ ਕੰਮ ਹੀ ਨਾ ਕਰ ਰਹੇ ਹੋਵੇ ਅਸੀਂ ਉਹਦੇ ਨਾਲ ਵਿਆਹ ਕਰਾ ਦਾਂਗੇ ਜਿਹੜਾ ਮੁੰਡਾ ਵਕੀਲ ਹੈ ਜਸਟ ਬਿਕੋਜ਼ ਉਹ ਹਿੰਦੂ ਆ ਅਸੀਂ ਨਹੀਂ ਅਲਾਓ ਕਰਨਾ ਹੈ ਸੋ ਨੰਬਰ ਹੈ ਆਪਣਾ 9056733337 9056733337 ਦੇਖ ਲਓ ਕੀ ਬੀਤ ਰਹੀ ਹੈ ਕੀ ਲੋਕਾਂ ਦੇ ਉੱਤੇ ਯਾਦ ਰੱਖੋ ਫੈਸ਼ਨ ਆਈ ਕਿਊ ਨੂੰ ਫੈਸ਼ਨ ਆਈ ਕਿਊ ਨੇ ਕਮਾਲ ਕੀਤੀ ਪਈ ਹੈ ਫੈਸ਼ਨ ਆਈ ਕਿਊ ਤੇ ਬਹੁਤ ਹੀ ਟੋਪ ਟੋਪ ਟੋਪ ਦੀਆਂ ਡੀਲਾਂ ਮਿਲ ਰਹੀਆਂ ਨੇ ਫੈਸ਼ਨ ਆਈ ਕਿਊ ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਅਤੇ ਇੰਡੀਆ ਜਾ ਰਹੇ ਹੋ ਤਿੰਨ ਪੀਸ ਲਗੇਜ ਅਟੈਚੀ ਦਾ ਸੈੱਟ 149 'ਚ ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99 ਦੇ ਵਿੱਚ ਯਾਦ ਰੱਖੋ ਫੈਸ਼ਨ ਆਈ ਕਿਊ 9057933939

0: ਮਹਿਮਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब दे अमीर विरसे दी पुक्कल चो यादा दे संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

sandiyan jana maya har rae aso sukhe vasanti

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੁਨ ਪ੍ਰੇਮ ਉਮਾਹੜਾ

ਤੇਰੇ ਕੋਲ ਬੈਠ ਚੱਲ ਗੱਲ ਆ ਕੋਈ, ਤੂੰ ਆ ਕੇ ਮੇਰੇ ਕੋਲ ਬੈਠ ਚੱਲ ਗੱਲ ਆ ਕੋਈ, ਕਰ ਮੇਰੇ ਨਾਲ ਕੋਈ ਤਾਂ ਗੱਲ, ਗੱਲ ਆ ਕੋਈ, ਪਿਆਰ ਮੁਹੱਬਤ ਵਿੱਚ ਹੀ ਹੈ ਜ਼ਿੰਦਗੀ ਯਾਰ, ਜਦ ਇਹੋ ਹੈ ਸੱਚਾਈ ਅਟੱਲ, ਗੱਲ ਹੈ ਕੋਈ। ਕਹਿੰਦਾ ਮੈਂ ਬਾਰ ਦਿਆਂਗਾ ਆਪਣੀ ਦੁਨੀਆ ਤੇਰੇ ਤੋਂ ਇੱਕ ਵਾਰੀ, ਤੂੰ ਹਾਂ ਤਾਂ ਕੱਲ, ਗੱਲ ਹੈ ਕੋਈ। ਇਵੇਂ ਹੀ ਫੁਲਾ ਕੇ ਮੂੰਹ ਕਿੰਨਾ ਚਿਰ ਜੀਵਾਂਗੇ, ਮਿਲ ਕੇ ਕਰੀਏ ਮਸਲਾ ਹੱਲ, ਗੱਲ ਹੈ ਕੋਈ। ਕਿਤੇ ਰੁੱਸੇ ਰੁੱਸੇ ਚਲੇ ਨਾ ਜਾਈਏ ਜੱਗ ਉੱਤੋਂ, ਮੁੜ ਨਹੀਂ ਆਉਣਾ ਆਪਾਂ ਕੱਲ, ਗੱਲ ਹੈ ਕੋਈ। ਲਿਖਣਾ ਹੈ ਜੋ ਸੱਦ ਕੇ ਪਟਵਾਰੀ, ਲਿਖ ਲੈ ਤੂੰ ਹੁਣ ਮੇਰਾ ਸਭ ਕੁਝ ਤੇਰੇ ਵੱਲ, ਗੱਲ ਹੈ ਕੋਈ। ਕਤਲ ਕਰ ਮਦਹੋਸ਼ ਦਾ ਆਪਣੇ ਹੱਥਾਂ ਨਾਲ, ਤੇਰੇ ਦਿਲ ਵਿੱਚ ਪਵੇ ਜੇ ਠੱਲ, ਗੱਲ ਹੈ ਕੋਈ। ਛੱਡ ਪਰਾ ਆਪਾਂ ਕੀ ਲੈਣਾ ਆਪਣੀ ਤਾਂ ਕੋਈ ਗੱਲ ਨਹੀਂ, ਛੱਡ ਪਰਾ ਆਪਾਂ ਕੀ ਲੈਣਾ ਆਪਣੀ ਤਾਂ ਕੋਈ ਗੱਲ ਨਹੀਂ, ਇੰਜ ਕਹਿ ਕੇ ਕੱਢ ਸੱਚ ਨੂੰ ਦੇਣੀ ਮਸਲੇ ਦਾ ਕੋਈ ਹੱਲ ਨਹੀਂ। ਕਹਿੰਦਾ ਮੈਂ ਵੀ ਟਿਕ ਕੇ ਬਹਿਣਾ ਚਾਹੁੰਦਾ, ਮੁੱਖ ਧਾਰਾ ਵਿੱਚ ਰਹਿਣਾ ਚਾਹੁੰਦਾ, ਬਸ ਹਾਂਜੀ ਹਾਂਜੀ ਕਹਿ ਨਹੀਂ ਸਕਦਾ, ਪਰ ਵੱਖ ਹੋਣ ਦਾ ਝੱਲ ਨਹੀਂ। ਮੁਕਤ ਹੋਣੇ ਤਕੜੇ ਹੋ ਲੜੀਏ, ਖੁਦਕੁਸ਼ੀਆਂ ਕਰਿਆ ਨਹੀਂ ਸਰਨਾ, ਹੁਣ ਕੁੱਤੇ ਕਾਂ ਅਤੇ ਗਿਰਜਾਂ ਛੱਡਦੇ, ਮਰਿਆਂ ਦਾ ਵੀ ਖੱਲ ਨਹੀਂ, ਕੰਮ ਕੀਤਾ ਏ ਹੋਰ ਕਰਾਂਗੇ ਨਿੱਤ, ਹੈ ਦਾਅਵੇ ਕਰਦੇ ਸ਼ਾਸਕ, ਕੰਮ ਕੀਤਾ ਏ ਹੋਰ ਕਰਾਂਗੇ ਨਿੱਤ, ਹੈ ਦਾਅਵੇ ਕਰਦੇ ਸ਼ਾਸਕ, ਕੈਸਾ ਵਿਕਸਿਤ ਦੇਸ਼ ਹੋ ਰਿਹਾ, ਕੋਈ ਭੁੱਖਮਰੀ ਦਾ ਹੱਲ ਨਹੀਂ। ਨਿੱਤ ਦਾ ਧਰਨਾ ਨਿੱਤ ਦੀ ਰੈਲੀ, ਘਰ ਮੰਦਹਾਲੀ ਬਿਸਰੀ ਪੈਲੀ, ਘਰ ਵਾਲੀ ਪਈ ਜੀਤ ਨੂੰ ਕੋਸੇ, ਤੈਨੂੰ ਜਿਉਣ ਦਾ ਬਲ ਨਹੀਂ, ਤੈਨੂੰ ਜਿਉਣ ਦਾ ਬਲ ਨਹੀਂ। ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਪ੍ਰਸਾਰ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 17 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਪਰਸੇ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੋਂ ਤੁਸੀਂ ਪ੍ਰੋਗਰਾਮ ਸਾਂਝੇ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਮਿਸਿਸ ਹੈਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ ਕਹਿ ਲਓ, ਅਤੇ ਫੀਲ ਲੈ ਕੇ ਕਰਦੇ ਹਾਂ 13 ਅਤੇ ਦੁਪਹਿਰ ਨੂੰ 21, ਸ਼ਾਮ ਨੂੰ 24, ਰਾਤ ਨੂੰ 18 ਟੈਂਪਰੇਚਰ। 7 ਵਜੇ ਪੂਰੇ, ਨਾ ਉੱਧਰ ਨਾ ਉੱਧਰ, ਪੂਰੇ 7 ਵਜੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:25 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੇ ਵਿੱਚ ਕੋਈ ਤੁਸੀਂ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਬਲੋਕ ਹੋਇਆ ਰੋਡ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਹੈ, ਕੁਛ ਵੀ, ਪੁਲਿਸ ਨੇ ਗੱਡੀਆਂ ਗੁੱਡੀਆਂ ਘੇਰੀਆਂ ਹੋਈਆਂ, ਹਾਈਵੇ ਆ ਜਾਂ ਲੋਕਲ ਰੂਟ ਆ, 905-673-3337 'ਤੇ ਤੁਸੀਂ ਦੱਸ ਸਕਦੇ ਹੋ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040 ਜਾਂ ਫਿਰ ਪੰਜਾਬੀ ਲਹਿਰਾਂ ਜਾਂ ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਹਨਾਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ, ਉਹ ਫਿਰ ਪ੍ਰੋਗਰਾਮਾਂ ਦੇ ਨਾਲ ਤੁਸੀਂ ਜਿੰਨੇ ਵੀ ਜਿਹੜੇ ਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ ਦੇ ਆਨੰਦ ਮਾਣ ਸਕਦੇ ਹੋ। 647-835-5294 'ਤੇ ਗੱਲਬਾਤ ਕਰ ਲਿਓ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨਾ ਕੋਈ ਵੀ, ਅਤੇ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਕੋਈ ਹੈਗੀ ਗੱਲਬਾਤ ਇੱਧਰ ਲਈ ਜਾਂ ਉੱਧਰ ਲਈ, ਤਾਂ 647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਚਲੋ ਅੱਜ ਥੋੜ੍ਹਾ ਜਿਹਾ ਲੇਟ ਹੋ ਗਿਆ, ਕਿਉਂਕਿ ਅੱਜ ਸੰਗਰਾਂਦ ਮਹੀਨੇ ਦੀ, ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ, ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਅਤੇ ਹੋ ਸਕੇ, ਜੇ ਹੋ ਸਕੇ ਤੁਹਾਡਾ ਟਾਈਮ ਲੱਗਿਆ ਤਾਂ ਗੁਰਦੁਆਰਾ ਸਾਹਿਬ ਜ਼ਰੂਰ ਜਾ ਕੇ ਬਾਬਾ ਜੀ ਦੀ ਗਰਮ ਗਰਮ ਦੇਗ ਖਾ ਕੇ ਆਇਓ, ਪ੍ਰਸ਼ਾਦ ਖਾ ਕੇ ਆਇਓ, ਕੜਾਹ ਪ੍ਰਸ਼ਾਦ, ਅਤੇ ਬਾਬਾ ਜੀ ਨੂੰ ਕਹਿ ਦੀ ਦਿੰਦਾ ਜੇ ਥੋੜ੍ਹਾ ਖਾਣਾ ਥੋੜ੍ਹਾ ਦੇ ਦਿਓ ਬਾਬਾ ਜੀ, ਜੇ ਜ਼ਿਆਦਾ ਖਾਣਾ ਤਾਂ ਜ਼ਿਆਦਾ ਦੇ ਦਿਓ, ਹੈ ਨਾ, ਦਾਵੇ ਦੇ ਦਿੰਦੇ, ਕੋਈ ਜਿਹੋ ਜਿਹੀ ਚੱਕਰ ਨਹੀਂ, ਪਰ ਸਿੱਟੋ ਨਾ, ਬਸ ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਇਹ ਦੇਗ ਬਹੁਤ ਹੀ ਕਰਮ ਵਾਲਿਆਂ ਨੂੰ ਮਿਲਦੀ ਆ, ਬਹੁਤ ਭਾਗਾਂ ਵਾਲਿਆਂ ਨੂੰ ਮਿਲਦੀ ਆ। ਇੰਡੀਆ 'ਚ ਤਾਂ ਬਾਬੇ ਤੋਂ ਖੁੱਲ੍ਹਾ ਗੱਫਾ ਲੈ ਲੈਂਦੇ ਸੀ, ਇੱਥੇ ਵੀ ਲੈ ਲਈਦਾ, ਪਰ ਇੱਥੇ ਕਹਿ ਦੀਦਾ ਬਾਬਾ ਥੋੜ੍ਹੀ ਦੇ ਦੇ ਜਾਂ ਠੀਕ ਠੀਕ ਦੇ ਦੇ, ਹੈ ਨਾ। ਅਤੇ ਚਲੋ ਵਧੀਆ ਗੱਲ, ਗੁਰਦੁਆਰਾ ਸਾਹਿਬ ਜਾਇਓ, ਜੇ ਨਾ ਟਾਈਮ ਲੱਗਿਆ ਵੀਕਐਂਡ 'ਤੇ ਜਾਇਓ, ਕੋਈ ਗੱਲ ਨਹੀਂ, ਬਾਬਾ ਜੀ ਆਉਣ ਦਾ ਸਭ ਦਿਹਾੜੀ ਪਹਿਲਾਂ ਲਾਓ ਆਪਾਂ। 905
ਕਿੰਨਾ ਨੰਬਰ ਆ? 905-673-3337 ਆ ਜਾਓ ਫਿਰ ਰਲ ਮਿਲ ਕੇ ਕਰੀਏ ਗੱਲਾਂ ਬਾਤਾਂ, ਅਤੇ ਕਾਫੀ ਨੇ ਅੱਜ ਗੱਲਾਂ ਬਾਤਾਂ ਕਰਨ ਵਾਲੀਆਂ। ਮੈਨੂੰ ਪਰਮਿੰਦਰ ਨੂੰ ਵੀ ਜੋੜਨਾ ਪੈਣਾ ਕਿਉਂਕਿ ਉੱਧਰੋਂ ਵੀ ਅੱਜ ਖਬਰਾਂ ਆਪਣੇ ਲਈ ਕਾਫੀ ਆ ਰਹੀਆਂ, ਅਤੇ ਆਪਾਂ ਫਿਰ ਅੱਜ ਮੈਸੇਜ ਵਾਲਾ ਕੰਮ ਤੁਹਾਡਾ ਥੋੜ੍ਹਾ 85-20 ਤੋਂ ਭਾਅ ਜੀ ਨੇ, ਰਿਸ਼ਮ ਭਾਅ ਜੀ ਨੇ ਭੇਜਤਾ ਮੈਸੇਜ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ, ਅਤੇ ਅਮਨ ਜੀ ਵੀ ਦਾ ਨਾ ਜੀ ਹੁਣ ਚੱਲਿਆ ਨਹੀਂ। ਅਮਨ ਜੀ ਪਹਿਲਾਂ ਤਾਂ ਪ੍ਰੋਗਰਾਮ ਚੱਲਦਾ ਅਤੇ ਤੁਹਾਨੂੰ ਤੁਸੀਂ ਲੇਟ ਜੁੜਿਆ, ਅਤੇ ਪਹਿਲਾਂ ਹੁਕਮਨਾਮਾ ਸਾਹਿਬ ਲੱਗਿਆ ਹੋਇਆ ਸੀ, ਸ਼ਾਇਦ ਤੁਹਾਨੂੰ ਉਹ ਨਹੀਂ ਪਤਾ, ਸੰਗਰਾਂਦ ਵਾਲੇ ਦਿਨ ਆਪਾਂ ਹੁਕਮਨਾਮਾ ਸਾਹਿਬ ਪਲੇਅ ਕਰਦੇ ਹੁੰਦੇ ਹਾਂ, ਅਤੇ ਫਿਰ ਉਹ ਤੋਂ ਬਾਅਦ ਤੁਹਾਨੂੰ ਐਂ ਲੱਗਦਾ ਹੋਣਾ ਵੀ ਪਾਠ ਹੀ ਚੱਲਦਾ ਬਾਬਾ ਜੀ ਦਾ, ਹੈ ਨਾ, ਵੀ ਸ਼ਾਇਦ ਪ੍ਰੋਗਰਾਮ ਨਹੀਂ ਚੱਲਦਾ, ਅਤੇ ਹਰੇਕ ਸੰਗਰਾਂਦ ਵਾਲੇ ਦਿਨ ਆਪਾਂ ਹੁਕਮਨਾਮਾ ਸਾਹਿਬ ਤੋਂ ਹੀ ਆਰੰਭ ਕਰੀਦਾ ਪ੍ਰੋਗਰਾਮ ਨੂੰ। ਥੈਂਕ ਯੂ ਸੋ ਮੱਚ ਸਾਰਿਆਂ ਦਾ, ਅਤੇ ਆ ਜਾਓ ਫਿਰ 905-673-3337 'ਤੇ ਕਰੀਏ ਗੱਲਾਂ ਬਾਤਾਂ। ਕੱਲ੍ਹ ਮੈਨੂੰ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਦਾ ਨੰਬਰ ਲਿਆ, ਜੇ ਮੈਂ ਰੋਂਗ ਨਾ ਹੋਵਾਂ ਸ਼ਾਇਦ ਗੁਰਨੇਕ ਸਿੰਘ ਢਿੱਲੋਂ ਸਾਹਿਬ ਸੀ ਉਹਨਾਂ ਦਾ ਨਾਮ, ਅਤੇ ਮਗਰ ਢਿੱਲੋਂ ਮੈਨੂੰ ਚੇਤਾ ਮੂਹਰੇ, ਸ਼ਾਇਦ ਗੁਰਨੇਕ ਜਾਂ ਹੋਰ ਕੁਛ ਨਾਮ ਹੋ ਸਕਦਾ, ਮੈਨੂੰ ਪਤਾ ਨਹੀਂ ਭਾਅ ਜੀ ਉਹਨਾਂ ਦਾ, ਅਤੇ ਉਹ ਬਹੁਤ ਉਹਨਾਂ ਨੇ ਮੇਰੀ ਵਡਿਆਈ ਕੀਤੀ, ਐਪਰੀਸ਼ੀਏਟ ਕੀਤਾ। ਉਹ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਅਤੇ ਅਸੀਂ ਰੋਜ਼ ਸੁਣਦੇ ਹਾਂ, ਫਿਰ ਮੈਂ ਕਿਹਾ ਜੀ ਤੁਸੀਂ ਕਾਲ ਕਾਹਤੋਂ ਨਹੀਂ ਕਰਦੇ, ਬਸ ਕਹਿੰਦੇ ਅਸੀਂ ਲਿਸਨਰ ਹਾਂ, ਸਾਈਲੈਂਟ ਲਿਸਨਰ, ਅਤੇ ਚਲੋ ਮੈਨੂੰ ਵਧੀਆ ਲੱਗਿਆ। ਪਰ ਇਹ ਆ ਵੀ ਕਹਿੰਦੇ ਜੀ ਥੈਂਕ ਯੂ ਸੋ ਮੱਚ ਭਾਅ ਜੀ, ਤੁਹਾਨੂੰ ਬਹੁਤ ਬਹੁਤ, ਅਤੇ ਪਰ ਜੇ ਹੋ ਸਕਦਾ ਤਾਂ ਸੁਣ ਲਿਆ ਕਰੋ, ਕਾਲ ਕੂਲ ਕਰ ਲਿਆ ਕਰੋ ਜਾਂ ਮੈਸੇਜ ਪਾ ਦਿਆ ਕਰੋ, ਕਹਿੰਦੇ ਸੀ ਕਹਿੰਦੇ ਕਰਾਂਗੇ ਕੋਈ ਚੱਕਰ ਨਹੀਂ, ਕਹਿੰਦੇ ਡੋਂਟ ਵਰੀ ਡੋਂਟ ਵਰੀ। ਚਲੋ ਆ ਜਾਓ ਫਿਰ ਆਪਾਂ ਅੱਜ ਅਮਨਦੀਪ ਨਾਲ ਵੀ ਗੱਲਬਾਤ ਕਰਨੀ ਆ, ਕਾਰਾਂ ਦੀ ਇੰਸ਼ੋਰੈਂਸ ਦਾ ਤੁਹਾਡਾ ਕੋਈ ਵੀ ਕੁਐਸਚਨ ਆ ਤਾਂ ਜ਼ਰੂਰ ਤੁਸੀਂ ਅਮਨਦੀਪ ਨੂੰ ਕੁਐਸਚਨ ਕਰ ਸਕਦੇ ਹੋ, ਅੱਜ 5-7 ਮਿੰਟ ਲਾਵਾਂਗੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ। ਅਮਨਦੀਪ ਜੀ ਤੁਸੀਂ ਆ ਜਾਇਓ 4:25 'ਤੇ, ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਜਦ ਤੱਕ ਮੈਂ ਪਰਮਿੰਦਰ ਨੂੰ ਨਾ ਜੋੜ ਲਵਾਂ, ਤੁਹਾਨੂੰ ਕਿ ਗੀਤ ਲਾ ਦੇਵਾਂ, ਹੈਂ ਗੀਤ ਲਾ ਦਿੰਦਾ ਫਿਰ ਮੈਂ ਗੀਤ ਹੀ ਲਾਉਣਾ। ਚਲੋ ਅੱਜ ਜਦ ਤੱਕ ਮੈਂ ਪਰਮਿੰਦਰ, ਉਹ ਦੇਖੀ ਭਾਈ ਖੜ ਜਾ ਤੂੰ ਤਾਂ, ਉਹ ਠਹਿਰ ਤੂੰ ਕਿਤੇ ਭੱਜ ਲਿਆ। ਚਲੋ ਮੈਂ ਜਦ ਤੱਕ ਪਰਮਿੰਦਰ ਨੂੰ ਜੋੜ ਕੇ ਲੈ ਕੇ ਆਉਣਾ, ਕੀ ਕਹਿੰਦਾ ਪਰਮਿੰਦਰ ਜੀ, ਹੋਲਡ ਰੱਖਿਓ।

0: ਇਹ ਦਿਨ ਰੋਜ਼ ਨਹੀਂ ਆਉਣੇ ਯਾਰ। ਬਿਲਕੁਲ ਜੀ, ਇਹ ਫਿਲਮ ਆ ਰਹੀ ਆ ਪੰਜਾਬੀ ਹਰਭਜਨ ਮਾਨ ਸਾਹਿਬ ਦੀ, ਸ਼ਾਇਦ ਅੱਜ ਜਾਂ ਕੱਲ੍ਹ ਨੂੰ, ਮੈਨੂੰ ਲੱਗਦਾ ਹੁਣ ਮੈਨੂੰ ਐਗਜੈਕਟ ਡੇਟ ਨਹੀਂ ਚੇਤੇ, ਅੱਜ ਆ ਜਾਂ ਕੱਲ੍ਹ ਨੂੰ ਸ਼ੁੱਕਰਵਾਰ ਦੀ ਆ। ਅਤੇ ਪਰ ਸੋਹਣੀ ਮੂਵੀ ਆ ਅਤੇ ਉਹਦਾ ਹੀ ਟਾਈਟਲ ਸੌਂਗ ਸੀਗਾ ਅਤੇ ਮੈਨੂੰ ਵੀ ਵਧੀਆ ਲੱਗਿਆ, ਮੈਂ ਕਿਹਾ ਚਲੋ ਤੁਹਾਨੂੰ ਸੁਣਾਉਣਾ। ਬਹੁਤ ਸੋਹਣਾ ਪਰਮਿੰਦਰ ਜੀ, ਨੰਗਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜੀ ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਯਾਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਿੱਦਾਂ ਮਾਹੌਲ ਮੂਲ, ਠੀਕ ਹੈ ਇੱਥੇ, ਗਰਮਾ ਗਰਮੀ ਹੋਈ ਹੋਈ ਹੋ ਕਿ ਨਹੀਂ?
1: ਬਿਲਕੁਲ ਬਿਲਕੁਲ, ਅੱਜ ਸੰਗਰਾਂਦ ਜੀ, ਅੱਸੂ ਦਾ ਮਹੀਨਾ ਚੜ ਗਿਆ ਤੇ ਥੋੜਾ ਥੋੜਾ ਠੰਡ ਹੋਣੀ ਸ਼ੁਰੂ ਹੋ ਗਈ ਆ, ਪਰ ਨਾਲ ਦੀ ਨਾਲ ਜੇਕਰ ਆਪਾਂ ਦੂਸਰੇ ਟੈਂਪਰੇਚਰ ਦੀ ਗੱਲ ਕਰੀਏ, ਜਿਹੜਾ ਪੋਲੀਟੀਕਲ ਟੈਂਪਰੇਚਰ ਹੁੰਦਾ ਜਾਂ ਸਿਆਸੀ ਪਾਰਾ ਹੁੰਦਾ, ਉਹ ਥੋੜਾ ਥੋੜਾ ਵਧਣਾ ਸ਼ੁਰੂ ਹੋ ਗਿਆ। ਸੋ ਇਸ ਵਾਰ ਸਰਦੀਆਂ ਦੇ ਵਿੱਚ ਸਿਆਲਾਂ ਚ ਜਿਹੜਾ ਸਿਆਸਤ ਦੀ ਗਰਮੀ ਜਾਂ ਸਿਆਸਤ ਦਾ ਮਿਗ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਜੀ।
0: 16 ਕਰ ਤੋਂ ਲਖਵਿੰਦਰ ਮਲਤਾਨੀ ਭਾਜੀ ਸੁਣਦੇ ਪ੍ਰੋਗਰਾਮ ਨੂੰ, ਫਿਰ ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਬਹੁਤ ਬਹੁਤ। ਤੇ ਚਲੋ ਇੱਥੇ ਸ਼ੁਰੂ ਕਰ ਲਾਂਗੇ। ਪੰਜਾਬ ਦੇ ਕਹਿੰਦੇ ਵਾਰਸਾਂ ਦਾ ਮਾਲਵੇ 'ਚ ਵਿਰੋਧ ਸ਼ੁਰੂ ਹੋ ਗਿਆ, ਪਿੰਡ ਹਰੀ ਨੌ ਉਤਾਰੇ ਗਏ MP ਅੰਮ੍ਰਿਤਪਾਲ ਸਿੰਘ ਦੇ ਪੋਸਟਰ, ਪਿੰਡ ਦੇ ਦਾਖਲੇ ਉੱਤੇ ਰੋਕ ਲਾਤੀ ਹੈ, ਇਹ ਕੀ ਹੋ ਗਿਆ?
1: ਬਿਲਕੁਲ ਬਿਲਕੁਲ, ਪੰਜਾਬ ਦੇ ਵਾਰਸ ਹੋਣ ਔਰ ਮਾਲਵੇ 'ਚ ਡੱਕੇ ਜਾਣ ਤਾਂ ਖਬਰ ਵੱਡੀ ਬਣ ਜਾਂਦੀ ਹੈ ਹਰਜੀਤ ਜੀ। ਔਰ ਇਹ ਸ਼ੁਰੂਆਤ ਹੋਈ ਆ ਪਿੰਡ ਹਰੀ ਨੌ ਦੇ ਵਿੱਚ। ਹਰੀ ਨੌ ਦਾ ਵੈਸੇ ਪੰਜਾਬ ਦੇ ਵਾਰਸਾਂ ਨਾਲ ਅੱਡਾ ਹੀ ਰਿਹਾ ਆ, ਕਿਉਂਕਿ ਜਿਹੜੇ ਪਿਛਲੇ ਸਾਲ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌ, ਉਹਦਾ ਮਰਡਰ ਹੋਇਆ ਸੀ ਹਰਜੀਤ ਜੀ, ਆਪਾਂ ਸਾਰਿਆਂ ਨੂੰ ਯਾਦ ਆ। ਹੁਣ ਗੁਰਪ੍ਰੀਤ ਸਿੰਘ ਹਰੀ ਨੌ ਕੌਣ ਸੀ? ਗੁਰਪ੍ਰੀਤ ਸਿੰਘ ਹਰੀ ਨੌ ਵਾਰਸ ਪੰਜਾਬ ਦਾ ਫਾਊਂਡਰ ਮੈਂਬਰ ਸੀ, ਦੀਪ ਸਿੱਧੂ ਦਾ ਸਾਥੀ ਸੀ, ਪਰ ਉਹਨਾਂ ਦਾ ਕੋਈ ਵਾਲਾ ਜਿਹੜਾ ਜਦੋਂ ਦੀਪ ਸਿੱਧੂ ਜਹਾਨੋਂ ਤੁਰ ਜਾਂਦੇ ਨੇ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਆਮਦ ਹੁੰਦੀ ਆ, ਫਿਰ ਇਹਨਾਂ ਦਾ ਆਪਸ ਵਿੱਚ ਹੀ ਇੱਟ ਖੜਕਾ ਸ਼ੁਰੂ ਹੋ ਜਾਂਦਾ। ਉਹਦੇ ਦਰਮਿਆਨ ਹੀ ਅੰਮ੍ਰਿਤਪਾਲ ਸਿੰਘ MP ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀ ਨੌ ਦਾ ਉਹਦੇ ਪਿੰਡ 'ਚ ਹੀ ਕਤਲ ਹੋ ਜਾਂਦਾ। ਸੋ ਉਸ ਕਤਲ ਦੇ ਵਿੱਚ MP ਅੰਮ੍ਰਿਤਪਾਲ ਸਿੰਘ ਵੀ ਮੁਲਜ਼ਮਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨੇ, ਔਰ ਉਹਨਾਂ ਤੇ ਸਾਜਿਸ਼ ਰਚ ਕੇ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਰਨ ਦੇ ਦੋਸ਼ ਦਾ ਮੁਕੱਦਮਾ ਚੱਲ ਰਿਹਾ। ਹੁਣ ਕੀ ਹੋਇਆ? ਹੁਣ ਇਹ ਹੋਇਆ ਕਿ ਜਿਵੇਂ ਸਾਰੀਆਂ ਪੋਲੀਟੀਕਲ ਧਿਰਾਂ ਪਿੰਡਾਂ 'ਚ ਜਾ ਰਹੀਆਂ ਨੇ, ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਵੀ ਆਪਣੇ ਬੂਸਟਰ ਬੈਨਰ ਲੈ ਕੇ ਪਿੰਡ ਫਰੀਦਕੋਟ ਦੇ ਪਿੰਡ ਹਰੀ ਨੌ ਪੁੱਜੇ ਨੇ, ਪਰ ਪਿੰਡ ਵਾਲਿਆਂ ਨੇ ਏਕਾ ਕਰ ਲਿਆ, ਉਹ ਕਹਿੰਦੇ ਨਹੀਂ ਸਾਡੇ ਪਿੰਡ ਦਾ ਨੌਜਵਾਨ ਮਰਿਆ ਸੀ, ਦੋਸ਼ ਨੇ MP ਅੰਮ੍ਰਿਤਪਾਲ ਦੇ, ਇਸ ਕਰਕੇ ਇਸ ਸਿਆਸੀ ਧਿਰ ਦਾ ਸਾਡੇ ਪਿੰਡ ਦੇ ਵਿੱਚ ਦਾਖਲਾ ਨਹੀਂ ਹੋ ਸਕਦਾ, ਪੋਸਟਰ ਵੀ ਲਾਏ ਬੈਨਰ ਵੀ ਲਾਏ। ਸੋ ਇਹ ਸ਼ੁਰੂਆਤ ਹੋ ਗਈ ਹੈ ਮਾਲਵੇ ਤੋਂ, ਕੀ ਇਹ ਸ਼ੁਰੂਆਤ ਹੁਣ ਅਗਲੇ ਪਿੰਡਾਂ ਸ਼ਹਿਰਾਂ 'ਚ ਵੀ ਜਾਊਗੀ, ਇਹ ਹਾਲੇ ਕਹਿਣਾ ਮੁਸ਼ਕਲ ਆ, ਪਰ ਹਾਲ ਦੀ ਘੜੀ ਇਸ ਖਬਰ ਨੇ ਪੰਜਾਬ ਦੇ ਵਿੱਚ ਨਵੀਂ ਗਰਮੀ ਪੈਦਾ ਕਰ ਦਿੱਤੀ ਹੈ।
0: ਬਿਲਕੁਲ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਚੱਲ ਜਾਓ ਤੁਸੀਂ, ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। 4025 ਬ੍ਰੈਂਡਨ ਗੇਟਡ ਰਾਈ ਮਾਲਟਨ ਮਿਸਾਗਾ ਦੇ ਵਿੱਚ ਨੇ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਇਹ ਮੰਡੇ ਟੂ ਫਰਾਈਡੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ, ਜੇ ਤੁਸੀਂ ਉੱਥੇ ਕੋਈ ਵੀ ਚੀਜ਼ ਬਹਿ ਕੇ ਖਾਂਦੇ ਹੋ ਜਾਂ ਕਿ ਲੈ ਕੇ ਜਾਂਦੇ ਹੋ ਘਰ ਨੂੰ, ਜਾਣੀ ਟੇਕ ਆਊਟ ਆ ਜਾਂ ਡਾਇਨ ਇਨ ਆ, ਤੇ ਤੁਸੀਂ ਇੱਕ ਐਟਮ ਦੇ ਨਾਲ ਦੂਜੀ ਸੇਮ ਐਟਮ ਉੱਥੋਂ ਫ੍ਰੀ ਲੈ ਸਕਦੇ ਹੋ। ਜੇ ਮੰਨ ਲਓ ਤੁਸੀਂ ਛੋਲੇ ਭਟੂਰੇ ਲਏ ਐਗਜ਼ਾਮਪਲ, ਤੁਸੀਂ ਛੋਲੇ ਭਟੂਰੇ ਫ੍ਰੀ ਲੈ ਜਾ ਸਕਦੇ ਹੋ ਦੂਜੀ ਪਲੇਟ, ਚਾਹੇ ਬਹਿ ਕੇ ਖਾ ਲਓ, ਜੇ 2 ਜਣੇ ਗਏ ਇੱਕ ਜਣੇ ਦੇ ਪੈਸੇ, ਇੱਕ ਜਣਾ ਪੈਸੇ ਦੇ ਦਿਓ, ਦੂਜੇ ਦੇ ਫ੍ਰੀ ਖਾ ਲਓ। ਦੁਪਹਿਰੇ 11 ਵਜੇ ਤੋਂ ਲੈ ਕੇ ਸਵੇਰੇ ਕਹਿ ਲਓ, ਸਵੇਰੇ 11 ਤੋਂ ਲੈ ਕੇ ਸ਼ਾਮੀ 4 ਵਜੇ ਤੱਕ, ਅਤੇ ਇਹ ਸਿਰਫ ਹੋਰਨਟਾਰੀਓ ਵਾਲੀ ਸਟਰੀਟ 'ਤੇ ਆ, ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਬਾਕੀ ਦਿਨਾਂ 'ਚ ਨਹੀਂ, ਬਾਕੀ ਕਿਹੜੇ ਬਚ ਗਏ, ਸੈਚਰਡੇ ਅਤੇ ਸੰਡੇ, ਉਹ ਦਿਨਾਂ 'ਚ ਨਹੀਂ। ਅਤੇ ਚੱਕ ਲਓ ਫਿਰ ਡੀਲ, ਬਹੁਤ ਵਧੀਆ ਡੀਲ ਆ, ਜੇ ਲੰਚ ਕਰਨਾ ਉੱਥੋਂ ਕਰਕੇ ਆਇਓ, ਕੋਈ ਵੀ ਚੀਜ਼ ਤੁਸੀਂ ਲੈਣੀ। ਅਤੇ ਨਾਵੀਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਤੁਸੀਂ, 647-7640 'ਤੇ ਸੰਪਰਕ ਕੀਤਾ ਜਾ ਸਕਦਾ। AC ਫਰਨਸ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦਾ, ਗੈਸ ਪਾਈਪਲਾਈਨ ਪਾਉਣੀ ਆ, 647-7640 'ਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਮਾਝੇ ਦੇ ਰੇਲਵੇ ਟਰੈਕਾਂ ਉੱਤੇ ਬੈਠੇ ਕਿਸਾਨ ਪੰਜਾਬ ਭਰ 'ਚ ਰੁਕੀ ਰੇਲ ਗੱਡੀਆਂ ਦੀ ਛੁੱਕ ਛੁੱਕ, ਕੀ ਹੋ ਗਿਆ?
1: ਬਿਲਕੁਲ ਜੀ, ਅੱਜ ਮਾਝੇ ਦੇ ਰੇਲਵੇ ਟਰੈਕਾਂ ਦੇ ਉੱਪਰ ਕਿਸਾਨ ਬੈਠ ਗਏ ਨੇ। ਇਹ ਜਿਹੜਾ ਪੰਜਾਬ ਮਜ਼ਦੂਰ ਕਿਸਾਨ ਮੋਰਚਾ ਆ, ਜਿਹੜੀ ਪੰਘੇਰ ਗਰੁੱਪ ਆ, ਉਹਨਾਂ ਨੇ ਜਿਹੜਾ MSP ਦਾ ਮੁੱਦਾ ਜਾਂ ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦਾ ਮੁੱਦਾ ਜਾਂ ਜਿਹੜੀ ਲੈਂਡ ਪੁਲਿੰਗ ਪਾਲਿਸੀ ਆ ਉਹ ਵਾਪਸੀ ਦਾ ਮੁੱਦਾ, ਸੋ ਇਸ ਮੁੱਦੇ ਨੂੰ ਲੈ ਕੇ ਅੱਜ ਰੇਲਾਂ ਜਾਮ ਕਰਤੀਆਂ ਨੇ। ਖਾਸ ਤੌਰ ਤੇ ਗੁਰਦਾਸਪੁਰ ਦਾ ਦੇਵੀਦਾਸਪੁਰਾ ਜਿਹੜਾ ਕਸਬਾ ਪੈਂਦਾ ਉਹਦਾ ਰੇਲਵੇ ਟਰੈਕ ਜਾਮ ਹੋਇਆ, ਮੋਗਾ ਦੇ ਵਿੱਚ ਵੀ ਹੋਇਆ ਔਰ ਮਾਲਵੇ ਦੇ ਵਿੱਚ ਸੁਨਾਮ ਤੋਂ ਵੀ ਖਬਰ ਆ ਰਹੀ ਆ। ਸੋ ਪੂਰੀ ਜਿਹੜੀ ਰੇਲਵੇ ਆਵਾਜਾਈ ਜਿਹੜੀ ਪ੍ਰਭਾਵਿਤ ਹੋ ਰਹੀ ਆ। ਵੈਸੇ ਪੰਜਾਬ 'ਚ ਧਰਨੇ ਰੇਲਵੇ ਟਰੈਕ ਜਾਮ ਹੋਣੇ ਕੋਈ ਨਵੀਂ ਗੱਲ ਨਹੀਂ ਆ, ਪਰ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ, ਉਸ ਤੋਂ ਪਹਿਲਾਂ ਜੇ ਬੋਗੀਆਂ ਰੁਕਦੀਆਂ ਨੇ ਰੇਲਵੇ ਦੀਆਂ ਤਾਂ ਜਿਹੜਾ DAP ਆਉਣਾ ਪੰਜਾਬ ਦੇ ਵਿੱਚ, ਕਣਕ ਦੀ ਬਿਜਾਈ ਲਈ ਜਾਂ ਝੋਨੇ ਦੀ ਸਪਲਾਈ ਹੋਣੀ ਆ, ਉਹ ਪ੍ਰਭਾਵਿਤ ਹੋਣ ਦਾ ਵੀ ਖਤਰਾ। ਹਾਲ ਦੀ ਘੜੀ ਚਾਹੇ ਅੱਜ ਇੱਕ ਦਿਨ ਦਾ ਜਾਮ ਲਾਇਆ ਗਿਆ, ਪਰ ਕੀ ਇਹ ਜਾਮ ਇੱਕ ਦਿਨ ਦਾ ਰਹੂਗਾ ਜਾਂ ਅੱਗੇ ਵੀ ਲੱਗਣਗੇ ਜਾਮ, ਤਾਂ ਇਸ ਗੱਲ ਤੇ ਬਹੁਤ ਸਾਰਾ ਕੁਛ ਨਿਰਭਰ ਕਰਦਾ ਕਿ ਇਹ ਕਿਸਾਨਾਂ ਦੀ ਇਹ ਨਵੀਂ ਮੂਵਮੈਂਟ, ਨਵਾਂ ਸੰਘਰਸ਼ ਕਿੰਨਾ ਕੁ ਲੰਬਾ ਹੁੰਦਾ ਔਰ ਆਮ ਜਨ ਜੀਵਨ ਇਹਦੇ ਨਾਲ ਕਿੰਨਾ ਕੁ ਪ੍ਰਭਾਵਿਤ ਹੁੰਦਾ। ਜੀ
0: ਕਹਿੰਦਾ ਅਸੀਂ ਕੈਨੇਡਾ ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ, ਅਸੀਂ ਕੈਨੇਡਾ ਦੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ। ਕਹਿੰਦੇ ਲਾਰਸ ਬਿਸ਼ਨੋਈ ਗੈਂਗ ਦਾ ਕਥਿਤ ਪੱਤਰ ਵਾਇਰਲ ਹੋ ਗਿਆ, ਨਹੀਂ ਕੀ ਅਪਡੇਟ ਇਹਦੇ 'ਚ? ਕਹਿੰਦੇ ਪਿਛਲੇ ਸਾਲ ਦਾ ਲੀਕ ਹੁਣ ਹੋਇਆ।
1: ਵੈਸੇ ਤਾਂ ਚਲੋ ਆਪਾਂ ਹਲਕੀ ਜਿਹੀ ਗੱਲ ਕਰ ਲੈਂਦੇ ਹਾਂ, ਕਿਉਂਕਿ ਖਬਰ ਤਾਂ ਬੜੀ ਸੀਰੀਅਸ ਹੈ, ਇਹ ਗੰਭੀਰ ਮਾਮਲਾ ਆ ਵੈਸੇ ਤਾਂ ਇਹ, ਪਰ ਕਿਉਂਕਿ ਅਮੂਮਨ ਆਪਾਂ ਰੇਡੀਓ ਪ੍ਰੋਗਰਾਮਾਂ ਤੇ ਵੀ ਅਕਸਰ ਬਹਿਸ ਜਾਂ ਲਿਸਨਰ ਵੀ ਸਾਡੇ ਵਿੱਚ ਸ਼ਾਮਲ ਹੋ ਜਾਂਦੇ ਨੇ, ਇਹ ਕਿ ਕੰਜ਼ਰਵੇਟਿਵ ਚੰਗੇ ਨੇ ਕਿ ਲਿਬਰਲ ਚੰਗੇ, ਕਿਹੜਾ ਉਮੀਦਵਾਰ ਜਿਤਾਈਏ, ਕਿਹੜਾ ਹਰਾਈਏ, ਕੌਣ ਰਿਸਪੋਂਸੀਬਲ ਨਹੀਂ ਆ, ਪਰ ਆਹ ਧਿਰ ਤਾਂ ਇਹ ਚੁਣਿਆ ਕਿ ਮੇਰਾ ਮਨ ਦਾ ਸਵਾਲ ਆ ਕਿ ਇਸ ਧਿਰ ਨੂੰ ਕਿਹਨੇ ਚੁਣਿਆ? ਇਹ ਧਿਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਾਅਵਾ ਕਰ ਗਈ ਆ। ਔਰ ਹਰਜੀਤ ਜੀ, ਨਾਲ ਦੀ ਨਾਲ ਹੈਰਾਨੀ ਦੀ ਗੱਲ ਆ ਕਿ ਇਹ ਪੱਤਰ ਪਿਛਲੇ ਸਾਲ ਪਾਇਆ ਗਿਆ ਸੀ, ਲਾਰਸ ਬਿਸ਼ਨੋਈ ਗਰੋਹ ਨੇ ਇਹ ਪੱਤਰ ਜਿਹੜਾ ਕੈਨੇਡਾ ਦੇ ਡਿਫੈਂਸ ਮਿਨਿਸਟਰ, ਡਿਫੈਂਸ ਦੀਆਂ ਜਿਹੜੀਆਂ ਵੱਖ ਵੱਖ ਸੰਸਥਾਵਾਂ ਨੇ ਜਾਂ ਹੋਰ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਪੋਸਟ ਕੀਤਾ ਸੀ, ਪਰ ਇੱਕ ਸਾਲ ਬਾਅਦ ਗੱਲ ਖੁੱਲ ਰਹੀ ਆ, ਇਹਦਾ ਮਤਲਬ ਗੱਲ ਅੰਦਰ ਲੁਕੋਈ ਗਈ ਸੀ। ਸੋ ਵੈਸੇ ਲਾਰਸ ਬਿਸ਼ਨੋਈ ਦਾ ਦਾਅਵਾ ਤਾਂ ਹੋਰ ਵੀ ਵੱਡਾ, ਉਹ ਕਹਿੰਦੇ ਸਾਡਾ 5000 ਬੰਦਾ ਕੈਨੇਡਾ ਚ, ਔਰ ਕੈਨੇਡਾ ਦੀ ਜਿੰਨੀ ਮਿਲਟਰੀ ਕੋਲ ਜਿੰਨੇ ਹਥਿਆਰ ਨੇ ਉਸ ਤੋਂ ਵੱਧ ਕਹਿੰਦੇ ਸਾਡੇ ਕੋਲ ਆ। ਸੋ ਸਰਕਾਰ ਕੀ ਕਰ ਰਹੀ ਹੈ? ਸਰਕਾਰ ਦੀ ਜਵਾਬਦੇਹੀ ਬਣਦੀ ਆ ਕਿ ਇੱਕ ਸਾਲ ਇਸ ਪੱਤਰ ਨੂੰ ਲੁਕੋ ਕੇ ਕਿਉਂ ਰੱਖਿਆ ਗਿਆ, ਜੇਕਰ ਲੁਕੋ ਕੇ ਰੱਖਿਆ ਗਿਆ ਤਾਂ ਇਸ ਪੱਤਰ ਦੇ ਰਿਗਾਰਡਿੰਗ ਕੀ ਕਾਰਵਾਈਆਂ ਹੋਈਆਂ ਨੇ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਇਹ ਇੱਕ ਵੱਡਾ ਮੁੱਦਾ ਬਣ ਸਕਦਾ, ਕਿਉਂਕਿ ਜੇ ਕੋਈ ਅੱਤਵਾਦੀ ਜਥੇਬੰਦੀ ਜਾਂ ਗੈਂਗਸਟਰਾਂ ਦਾ ਗਰੋਹ ਇਹ ਦਾਅਵਾ ਕਰੇ ਕਿ ਕਿਸੇ ਮੁਲਕ ਦੇ ਸਾਡਾ ਹੀ ਰਾਜ ਆ, ਤੇ ਮੈਨੂੰ ਲੱਗਦਾ ਸਵਾਲ ਬਹੁਤ ਵੱਡਾ ਔਰ ਜਵਾਬ ਵੀ ਉਸੇ ਲੈਵਲ ਦਾ ਆਉਣਾ ਚਾਹੀਦਾ।
0: ਕਹਿੰਦਾ ਯੂਰਪੀ ਕੈਨੇਡੀਅਨ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਨ ਦੀ ਪੇਸ਼ਕਸ਼ ਕਰਤੀ, ਪਰ ਇਹ ਕਹਿੰਦੇ ਅਸੀਂ ਨਹੀਂ ਬਣਨਾ। ਲਾ ਲਓ ਕਹਿੰਦੇ ਜ਼ੋਰ। ਅਟਮੈਂਟਨ 'ਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਗਹਿਣੇ ਲੁੱਟਣ ਦੀਆਂ ਘਟਨਾਵਾਂ 'ਚ ਤੇਜ਼ੀ ਹੋ ਗਈ ਹੈ ਜੀ। ਉੱਧਰ ਭਾਈ ਕਰ ਦਿਓ ਫੋਨ ਜੇ ਤੁਹਾਡੇ ਰਿਸ਼ਤੇਦਾਰ ਹੈਗੇ ਕੋਈ ਆਪਣਾ ਬੱਚੇ ਬਚਾ ਕੇ। ਵੈਸੇ ਬੁੜੀਆਂ ਨੂੰ ਵਿਆਹ ਬੰਦੇ ਨੂੰ ਪਾਉਣੇ ਨਹੀਂ ਚਾਹੀਦੇ ਗਹਿਣੇ, ਗਹਿਣਿਆਂ ਨਾਲ ਕੀ ਹੋ ਜਾਂਦਾ? ਚਲੋ ਤਾਂ ਗਹਿਣਾ ਸ਼ਿੰਗਾਰ ਹੁੰਦਾ ਲੇਡੀਜ਼ ਦਾ ਜਨਾਨੀਆਂ ਦਾ, ਪਰ ਥੋੜ੍ਹਾ ਜਿਹਾ ਬਚ ਬਚਾ ਕੇ ਜੇ ਨਹੀਂ ਕਿਤੇ ਲੋੜ ਤਾਂ ਜ਼ਰੂਰੀ ਪਾਉਣੇ ਆ, ਪੰਗੇ ਲੈਣੇ ਆ, ਫਿਰ ਰੋਣਾ ਬਾਅਦ 'ਚ। ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਤੇ ਦਰਜਨਾਂ ਹਮਲੇ ਹੋ ਗਏ ਨੇ ਜੀ, ਇਹ ਮਾੜੀ ਖਬਰ ਆ। ਕੈਨੇਡਾ 'ਚ ਪੰਜਾਬੀ ਨੇ ਮਾਰਤੀ ਆਪਣੀ ਪਤਨੀ, ਉਹ ਚੱਕ ਫੁੱਟੇ ਨਹੀਂ ਹਟਦੇ, ਲੰਡਨ ਆਪਣੇ ਇੱਥੇ ਨੇੜੇ ਉਹ। ਚਲੋ ਗਲਤ ਆ। ਕੈਨੇਡਾ ਅਮਰੀਕਾ 'ਚ ਤੇਲ ਦੀਆਂ ਕੀਮਤਾਂ 'ਚ 40% ਤੱਕ ਦਾ ਵਾਧਾ ਹੋ ਗਿਆ, 90 ਨੂੰ ਹੋ ਗਈ ਗੈਸ ਅੱਜ, ਬੱਚ ਬਚਾ ਕੇ ਪਵਾ ਲਓ, ਪਵਾ ਲਓ 90 ਨੂੰ। ਲਵਾਟਾ ਬਾਰਡਰ 'ਤੇ 2 ਕੁਇੰਟਲ ਦੇ ਕਰੀਬ ਨਸ਼ੀਲੇ ਪਦਾਰਥ ਬਰਾਮਦ ਹੋ ਗਏ, ਹਜੇ ਕਹਿੰਦੇ ਪੰਜਾਬ 'ਚ ਲੱਭੀ ਜਾਂਦੇ, ਇੱਧਰ ਕਿਹੜਾ ਹਟਦੇ ਨੇ। ਅਮਰੀਕਾ ਫੈਡਰਲ ਨੇ ਵਿਆਜ ਦਰਾਂ 'ਚ ਕੀਤਾ ਵਾਧਾ, 3.75 ਤੋਂ ਬੈਂਚਮਾਰਕ ਓਵਰ ਨਾਈਟ ਰੇਟ 4% ਕੀਤਾ। ਇਹ ਆਪਣੇ ਵੀ ਭਾਈ ਵੱਧ ਸਕਦਾ ਹਜੇ, ਕਰਾਂਗੇ ਗਰੀਸ਼ ਸ਼ਰਮਾ ਜੀ ਨੇ ਅੱਜ ਉਹ ਨਹੀਂ ਆਉਣਾ, ਮੈਨੂੰ ਲੱਗਦਾ ਕੱਲ੍ਹ ਨੂੰ ਕਰਾਂਗੇ ਉਹਨਾਂ ਨਾਲ ਗੱਲਬਾਤ। ਅਮਰੀਕਾ ਦੇ ਸੂਬੇ ਵਾਇਓਮਿੰਗ 'ਚ ਰੈਸਟ ਏਰੀਏ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਸਖ਼ਤ ਜ਼ਖਮੀ ਕਰਨ ਦੇ ਦੋਸ਼ਾਂ ਹੇਠ ਐਡਰੀਓ ਕ੍ਰਿਸ ਬਜਡਾਕ ਗ੍ਰਿਫਤਾਰ ਹੋ ਗਿਆ। ਸੰਧੂ ਸਾਹਿਬ ਦੀ ਖਬਰ ਲੱਗੇ ਫਿਰ ਉਹ ਲਾਉਣਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
1: ਕਿਸਾਨ ਸੂਬਾ ਆ, ਖੇਤੀਬਾੜੀ ਸੂਬਾ ਆ ਪੰਜਾਬ, ਤੇ ਜਿਹੜੇ ਜਥੇਬੰਦੀਆਂ ਨੇ ਕਿਉਂ ਨੀ ਪੋਲੀਟੀਕਲ ਕਿਸੇ ਪਾਰਟੀ ਨਾਲ ਜੁੜਦੇ? ਵੀ ਅਸੀਂ ਤੁਹਾਨੂੰ ਹਮਾਇਤ ਕਰਦੇ ਆ, ਤੁਸੀਂ ਸਾਨੂੰ ਦੱਸੋ ਸਾਡੇ ਮਸਲੇ ਹੱਲ
0: ਕਰੋ। ਜੁੜੇ ਹੋਏ ਆ ਹਰੇਕ, ਬਹੁਤ ਕਿਸਾਨ ਜਥੇਬੰਦੀਆਂ ਜਿਹੜੀਆਂ ਵੱਖ ਵੱਖ ਪਾਰਟੀਆਂ ਨਾਲ ਜੁੜੀਆਂ ਹੋਈਆਂ ਸਾਰੀਆਂ ਤਕਰੀਬਨ, ਕੋਈ ਜੋ ਰਹਿੰਦੀ ਉਹ ਬੇਨਤੀ ਉਹੀ ਕਰਦਾ। ਦੇਖੋ ਅਕਾਲੀ ਦਲ ਦੀਆਂ ਆਪਣੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਂਗਰਸ ਦੀਆਂ ਆਪਣੀਆਂ ਨੇ, ਆਮ ਆਦਮੀ ਦੀਆਂ ਆਪਣੀਆਂ ਨੇ, ਬੀਜੇਪੀ ਦੀਆਂ ਆਪਣੀਆਂ ਬਣੀਆਂ ਹੋਈਆਂ। ਡੰਡੇ ਖਾਣੇ ਦੂਜੇ ਜਦੇ ਪੈ ਜਾਂਦੇ ਆ ਉਹਨਾਂ ਵਾਲੀ ਪਾਰਟੀ ਦਾ ਤਾਂ ਹਮੇਤੀ ਹੁੰਦਾ ਹੀ ਨੀ।
1: ਗੱਲ ਮੇਰੀ ਤੁਸੀਂ ਸੁਣੀ ਨੀ ਜੀ ਪੂਰੀ, ਮੇਰੀ ਇੱਕ ਸੁਜੈਸ਼ਨ ਆ ਜੀ, ਏਦਾਂ ਹੋ ਸਕਦਾ ਹੋਵੇ ਤੇ ਮੇਰਾ ਇਹ ਨਹੀਂ ਭਾਵ ਹੈਗਾ ਵੀ ਜੇ ਵੱਖ ਵੱਖ ਪਾਰਟੀ ਨੇ ਜੁੜੇ, ਉਹ ਆਪ ਵੀ ਕੋਸ਼ਿਸ਼ ਕੀਤੀ ਆਉਣ ਦੀ, ਉਦੋਂ ਬੜਾ ਜੋਸ਼ ਸੀ ਮੈਨੂੰ ਲੱਗਦਾ ਕਿ ਚਿਰ ਕਈ ਦਿਨ ਲੱਗਦੇ ਇਹ ਮੁੱਖ ਮੰਤਰੀ ਬਣਨਾ, ਇਹ ਨੀ ਹੁੰਦਾ। ਚੌਧਰ ਛੱਡਣ ਪਹਿਲਾਂ ਤੇ 31-32 ਜਥੇ ਬੰਦੀਆਂ ਚੱਲੀਆਂ ਫਿਰਦੀਆਂ।
0: ਸੰਧੂ ਸਾਹਿਬ
1: ਮੇਰੇ ਕੋਲ ਸੁਜੈਸ਼ਨ ਆ ਜੀ, ਮੈਂ ਇਹ ਨਹੀਂ ਕਹਿੰਦਾ
0: ਚੌਧਰ ਛੱਡਣ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਬਿਲਕੁਲ ਸ਼ਹਿਰ ਦੇ ਲਾਗੇ ਸੀ, ਅਸੀਂ ਉਹ ਕਿਸਾਨ ਪਰਿਵਾਰ ਆ ਜਿਹੜੇ ਕਿ ਪਿੰਡ ਸ਼ਾਹੂਕਾਰ ਕਿਉਂ ਕਰਦੇ ਸੀ।
0: ਸੰਧੂ ਸਾਹਿਬ ਪ੍ਰਧਾਨ ਜੀ ਤਾਂ ਮੜੀਆਂ ਦੇ ਨੀ ਛੱਡ ਹੁੰਦੇ, ਤੁਸੀਂ ਤਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਹੋ।
1: ਅਸੀਂ ਤਾਂ ਚਾਹੁੰਦੇ ਜੀ ਸਾਨੂੰ ਤਾਂ ਕੋਈ ਦੱਸੋ ਕਿਤੇ ਵੀ ਦਰੀਆਂ ਵਿਛਾਉਣੀਆਂ, ਭਗਵੰਤ ਵਿਛਾਉਂਦੇ ਵਿਛਾ ਲਾਂਗੇ ਦਰੀਆਂ, ਹੋਦਾ ਕੱਲ ਮੁੱਖ ਮੰਤਰੀ ਬਣ ਜੀ।
0: 7 ਕਿੱਲਿਆਂ ਵਾਲੇ ਦੇ 2 ਕਿੱਲਿਆਂ ਚ ਕੋਠੀ ਆ ਬੰਦੇ ਦੀ, 2 ਸੈਲਰ ਨੇ ਤੇ 2 ਆੜਤਾਂ ਨੇ ਕੰਨੇ ਦੇ ਸਮਰਾਲੇ। ਮੈਂ ਤੇ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਸਾਡੇ ਰਾਜੇ ਵਾਲ,
1: ਰਾਜੇ ਵਾਲ ਦੀ ਜ਼ਮੀਨ ਵੀ ਚਾਹੀਦੀ।
0: 7 ਕਿੱਲੇ ਜ਼ਮੀਨ ਆ ਘਰੇਲੂ
1: ਨੀ ਲਈ ਹੋਊਗੀ ਮੁੜ ਕੇ ਬੋਲ,
0: ਬਾਅਦ ਚ ਤਾਂ ਬਹੁਤ ਕੁਛ ਬਣ ਗਿਆ, ਉਹੀ ਤਾਂ ਮੈਂ ਕਹਿ ਰਿਹਾ।
1: ਗੱਲ ਹੋ ਰਹੀ ਮੇਰਾ ਇੱਕ ਸੁਜੈਸ਼ਨ ਆ ਕਿ ਦੇਖੋ ਆਪਾਂ ਕਿਸਾਨ, ਸਾਰੇ ਕਿਸਾਨ ਦੇਖੋ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਧੰਦੇ ਚ ਪਿਓ ਆਪਣੇ ਪੁੱਤਰ ਨੂੰ ਪਾਉਣਾ ਚਾਹੁੰਦਾ ਉਹ ਧੰਦਾ ਲਾਹੇਵੰਦ ਹੈ। ਕੀ ਤੁਸੀਂ ਚਾਹੁੰਦੇ ਕਿ ਤੁਹਾਡਾ ਬੱਚਾ ਖੇਤੀਬਾੜੀ ਕਰੇ? ਮੇਰਾ ਫਾਦਰ ਤਾਂ ਨਹੀਂ ਚਾਹੁੰਦਾ ਜੀ।
0: ਜੇ ਚੰਗੀ ਜ਼ਮੀਨ ਆ ਫਿਰ ਮਾੜੀ ਗੱਲ ਨੀ, ਜੇ ਹੈਗੀ 2-4 ਕਿੱਲੇ 5-7 ਕਿੱਲੇ ਮੈਨੂੰ ਨੀ ਲੱਗਦਾ ਫਿਰ ਇਹ ਗੱਲ ਮੰਨਦੇ ਆ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਨਾ, ਮੇਰੀ ਰਿਸ਼ਤੇਦਾਰ ਆ, ਮੇਰੀ ਸਿਸਟਰ ਦਾ ਦੇਰ ਆ, ਚਲੋ ਹੁਣ ਉਹ ਕਾਫੀ ਚਿਰ ਬਾਅਦ ਮਤਲਬ ਉਹਨਾਂ ਦਾ ਕੇਸ ਕੂਸ ਚੱਲਦਾ ਸੀ, ਹੁਣ ਪੁਲਿਸ 'ਚ ਦੁਬਾਰਾ ਹੋ ਗਿਆ, ਪਹਿਲਾਂ ਕੱਢਦੇ ਸੀ ਉਹ ਕਾਫੀ ਬੰਦੇ। ਉਹ ਬੰਦਾ 125 ਕਿੱਲੇ ਦੀ ਠੇਕੇ 'ਤੇ ਲੈ ਕੇ ਜ਼ਮੀਨ ਕਰਦਾ ਖੇਤੀ, ਠੇਕੇ 'ਤੇ ਆਪਣੀ ਜ਼ਮੀਨ ਉਹਦੇ ਕੋਲ 1-2 ਕਿੱਲੇ ਹੋਣਗੇ,
1: ਸਬਜ਼ੀ ਵੇਚ ਕੇ 900 ਕਿੱਲੇ ਲਈ ਫਿਰਦੇ ਜਿਹਨੇ ਕਰਨਾ ਗੱਲ ਹੁੰਦੀ।
0: ਹਾਂ
1: ਮੈਂ ਪਹਿਲੇ ਸ਼ਾਇਦ ਸੁਣਿਓ ਕਿ ਅਮਰੀਕਾ 'ਚ ਅੱਜ ਤੋਂ 100 ਸਾਲ ਪਹਿਲਾਂ 96% ਲੋਕ ਖੇਤੀਬਾੜੀ ਕਰਦੇ, ਅੱਜ ਅਮਰੀਕਾ 'ਚ 4% ਲੋਕ ਖੇਤੀਬਾੜੀ ਕਰਦੇ। ਕਾਰਨ ਕਿਹਾ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਹੈਗਾ, ਇਸ ਕਰਕੇ ਸਾਨੂੰ ਸੋਚਣਾ ਪਊਗਾ ਸਾਡੇ ਬੱਚੇ ਇੰਡਸਟਰੀ 'ਚ ਸਰਵਿਸ ਦੇ ਵਿੱਚ ਜਿੱਥੇ ਵੀ ਕਿਸੇ ਸੂਬੇ ਨੇ ਤਰੱਕੀ ਕੀਤੀ ਖੇਤੀ ਤੋਂ ਨਹੀਂ ਕੀਤੀ।
0: ਖੇਤੀ ਕਰੂ ਕੌਣ?
1: ਖੇਤੀ ਲੋੜ ਨਹੀਂ, ਤੁਸੀਂ ਜ਼ਮੀਨਾਂ ਇਕੱਠੀਆਂ ਕਰਕੇ ਕਾਰਪੋਰੇਟ ਕਰਾਉਣੇ
0: ਹੈ ਤਾਂ ਉਹ ਤਾਂ ਸਰਕਾਰ ਨੂੰ ਦੇ ਦਿਓ, ਪਰ ਵਿਰੋਧ ਨਾ ਕਰਨ ਉੱਥੇ ਲੁਧਿਆਣੇ, ਇੰਨੀ ਤਾਂ ਕਵਰ ਕਰਨ ਲੱਗੇ ਸੀ।
1: ਥੈਂਕ ਯੂ।

0: ਬਿਲਕੁਲ ਜੀ, ਕੱਲ ਨੂੰ ਰਾਤ ਨੂੰ 18 ਤਰੀਕ ਸ਼ੁੱਕਰਵਾਰ ਨੂੰ ਹੰਸਰਾਜ ਹੰਸ ਸਾਹਿਬ ਸ਼ੋਅ ਹੋਣਾ ਲਿਵਿੰਗ ਆਰਟ ਸੈਂਟਰ ਦੇ ਵਿੱਚ। ਪਹੁੰਚ ਗਏ ਨੇ ਇੱਥੇ ਅਤੇ ਰਾਤ ਉਹਨਾਂ ਦਾ ਮੀਟ ਐਂਡ ਗ੍ਰੀਟ ਸੀਗਾ ਅਤੇ 41 41 ਲਿਵਿੰਗ ਆਰਟ ਡਰਾਈਵ ਮਿਸਾਗਾ ਦੇ ਵਿੱਚ ਨੇ। ਡੋਰਾਂ ਓਪਨ ਹੋ ਜਾਣੀਆਂ 7:30 ਵਜੇ। 647-448-1000 'ਤੇ ਤੁਸੀਂ ਸਿੰਘ ਹਰਜੀਤ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਪੰਜਾਬੀ ਵਿਰਸਾ ਵਾਲਿਆਂ ਨਾਲ, ਅਤੇ ਫਿਰ ਵਧੀਆ ਵਧੀਆ ਵਧੀਆ ਗੀਤ ਸੰਗੀਤ ਸੁਣੋ। ਫਿਰ ਕੱਲ੍ਹ ਰਾਤ ਨੂੰ ਆਪਾਂ ਸਾਰੇ ਜਾਣੇ ਚੱਲਾਂਗੇ ਅਤੇ ਹੰਸਰਾਜ ਹੰਸ ਸਾਹਿਬ ਦਾ ਸ਼ੋਅ, ਅਤੇ ਨਾਲੇ ਹੰਸਰਾਜ ਹੰਸ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। ਪਰਮਿੰਦਰ ਜੀ, ਉਹ ਕਿਹੜੀ ਮੈਂਬਰ ਕਮੇਟੀ 'ਚ ਸ਼ਾਮਿਲ ਹੋ ਗਏ ਸੰਸਦੀ 'ਚ?
1: ਬੋਲ ਬਦਲਨੇ ਪੈਣੇ ਆ ਹਰਜੀਤ ਜੀ, ਤੁਸੀਂ ਸਿੱਲੀ ਸਿੱਲੀ ਕੀਤੀ ਆ। ਮੈਂ ਕਹੂੰਗਾ ਕਿ ਠੰਡੀ ਠੰਡੀ ਆਉਂਦੀ ਹੈ ਹਵਾ, ਠੰਡੀ ਹਵਾ ਦਾ ਬੁੱਲਾ ਆ ਗਿਆ ਜੀ ਹੰਸਰਾਜ ਹੰਸ, ਜਿਹੜੇ ਸਿਆਸਤ ਦੇ ਵਿੱਚ ਵੀ ਥੋੜੀਆਂ ਕਾਮਯਾਬ ਥੋੜੀਆਂ ਨਾਕਾਮਯਾਬ, ਗਾਇਕੀ ਦੇ ਵਿੱਚ ਤਾਂ ਸ਼ਾਇਦ ਮਤਲਬ ਉਹਨਾਂ ਦਾ ਕਿਆ ਕਮਾਲ ਹੀ ਆ, ਪਰ ਹੁਣ ਉਹਨਾਂ ਦੀ ਐਂਟਰੀ ਹੋ ਗਈ ਆ ਜੀ ਭਾਰਤੀ ਫਿਲਮਾਂ ਦੇ ਸੈਂਸਰ ਬੋਰਡ ਦੇ ਵਿੱਚ, ਜਿਹੜੀ ਫਿਲਮਾਂ ਨੂੰ ਪ੍ਰਵਾਨਗੀ ਮਿਲਦੀ ਆ ਉਸ ਬੋਰਡ ਦੇ ਵਿੱਚ। 18 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ ਜੀ, ਸੁਨੀਲ ਸ਼ੈਟੀ ਵੀ ਉਹਦੇ ਵਿੱਚ ਆ, ਪ੍ਰਿੰਤੀ ਜਿੰਟਾ ਵੀ ਉਹਦੇ ਵਿੱਚ ਆ, ਪੰਕਜ ਤ੍ਰਿਪਾਠੀ ਵੀ ਉਹਦੇ ਵਿੱਚ ਆ, ਪ੍ਰਸੇਨਜੀਤ ਚੈਟਰਜੀ ਵੀ ਉਹਦੇ ਵਿੱਚ ਆ, ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਰਿੱਕੀ ਕੇਜ ਵੀ ਆ। ਕਹਿਣ ਦਾ ਮਤਲਬ ਅੱਗੇ ਹੁਣ ਆਪਾਂ ਦੋਸ਼ ਲਾਉਂਦੇ ਹੁੰਦੇ ਸੀ ਕਿ ਸਾਡੀਆਂ ਪੰਜਾਬੀ ਫਿਲਮਾਂ ਤੇ ਮੋਦੀ ਸਰਕਾਰ ਰੋਕ ਲੈਂਦੀ ਆ ਜਾਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ, ਪੰਜਾਬ 95 ਜਾਂ ਹੋਰ ਬਹੁਤ ਸਾਰੀਆਂ ਆਪਾਂ ਫਿਲਮਾਂ ਦੇਖਦੇ ਹਾਂ। ਹੁਣ ਹਜੀ ਜੀ ਇੱਕ ਸਵਾਲ ਇਹ ਪੈਦਾ ਹੋ ਜਾਣਾ, ਹੰਸਰਾਜ ਹੰਸ ਸੈਂਸਰ ਬੋਰਡ 'ਚ ਸ਼ਾਮਲ ਹੋ ਗਏ ਨੇ, ਜੇ ਕੋਈ ਫਿਲਮ ਰੁਕ ਗਈ ਤਾਂ ਮੈਨੂੰ ਲੱਗਦਾ ਕਿ ਸੈਂਟਰ ਬੋਰਡ ਦੇ ਖਿਲਾਫ਼ ਤਾਂ ਹੁਣ ਪਰਚ ਰੋਸ ਹੋਣਾ ਹੀ ਹੋਣਾ। ਨਾਲ ਦੀ ਨਾਲ ਜਲੰਧਰ 'ਚ ਹੰਸਰਾਜ ਹੰਸ ਦੇ ਘਰ ਦੇ ਮੋਹਰੇ ਵੀ ਰੋਸ ਦਾ ਮੁਜ਼ਾਰੇ ਜਿਹੜੇ ਚੱਲਣੇ ਸ਼ੁਰੂ ਹੋ ਜਾਣੇ, ਕਿਉਂਕਿ ਸੈਂਸਰ ਬੋਰਡ ਦੀ ਮੈਂਬਰੀ ਕੰਢਿਆਂ ਦਾ ਤਾਜ ਹੁੰਦਾ। ਸੋ ਹੁਣ ਇਹ ਚੰਗੀ ਚੰਗੀ ਆਉਂਦੀ ਹਵਾ, ਠੰਡੀ ਠੰਡੀ ਆਉਂਦੀ ਹਵਾ ਜਾਂ ਸਿੱਲੀ ਸਿੱਲੀ ਆਉਂਦੀ ਹਵਾ, ਹੰਸਰਾਜ ਹੰਸ ਤੁਹਾਡੇ ਕੋਲ ਪਹੁੰਚੇ ਹੋਏ ਨੇ, ਉਹਨਾਂ ਨੂੰ ਪੁੱਛ ਲੈਣਾ।
0: ਆਹ ਸੁਣਿਆ।

ਬਿਲਕੁਲ ਜੀ, ਹੰਸ ਸਾਹਿਬ ਦਾ ਦੁਬਾਰਾ ਫਿਰ ਰਿਪੀਟ ਕਰ ਦੇਣਾ, ਸ਼ੋਅ ਆ ਰਿਹਾ ਕੱਲ ਨੂੰ ਫਰਾਈਡੇ ਨੂੰ 18 ਤਰੀਕ ਨੂੰ ਸ਼ਾਮ ਨੂੰ 7:30 ਵਜੇ ਡੋਰਾਂ ਓਪਨ ਹੋ ਜਾਣੀਆਂ। 647-448-1000 'ਤੇ ਤੁਸੀਂ ਸਿੰਘ ਹਰਜੀਤ ਭਾਈ ਨਾਲ ਸੰਪਰਕ ਕਰ ਲਿਓ ਪੰਜਾਬੀ ਵਿਰਸਾ ਵਾਲਿਆਂ ਨਾਲ, ਜੇ ਟਿਕਟਾਂ ਕਿਉਂਕਿ ਸੋਲਡ ਆਊਟ ਹੀ ਆ ਤਕਰੀਬਨ ਇਹ ਸ਼ੋਅ ਦੇਖ ਲਓ, ਜੇ ਇੱਕ ਅੱਧੀ 2-4 ਟਿਕਟਾਂ ਬਚੀਆਂ ਹੋਈਆਂ ਇਹਨਾਂ ਕੋਲ, ਪਰ ਮੈਨੂੰ ਲੱਗਦਾ ਨਹੀਂ ਵੀ ਬਚੀਆਂ ਹੋਣਗੀਆਂ, ਇੱਕ ਵਾਰ ਕਨਫਰਮ ਕਰ ਲਓ। ਹੰਸ ਰਾਜ ਹੰਸ ਸਾਹਿਬ ਦਾ ਸ਼ੋਅ ਕੱਲ੍ਹ ਨੂੰ ਸ਼ਾਮ ਨੂੰ ਆਪਾਂ ਸਾਰਿਆਂ ਨੇ ਰਲ ਕੇ ਦੇਖਣਾ, ਲਿਵਿੰਗ ਆਰਟ ਸੈਂਟਰ ਦੇ ਵਿੱਚ 4141 ਲਿਵਿੰਗ ਆਰਟ ਡਰਾਈਵ ਮਿਸਿਸਾਗਾ ਦੇ ਵਿੱਚ, 647-448-1000। ਅਤੇ ਸਾਡੇ ਵੱਲੋਂ ਅਤੇ ਸਾਰੇ ਆਪਣੇ ਲਿਸਨਰ ਵੱਲੋਂ ਹੰਸ ਰਾਜ ਹੰਸ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ, ਉਹਨਾਂ ਨੂੰ ਸੈਂਸਰ ਬੋਰਡ ਦੇ ਵਿੱਚ ਉਹਨਾਂ ਦੀ ਨਿਯੁਕਤੀ ਹੋਣ ਦੀਆਂ, ਅਤੇ ਲਵ ਯੂ ਸਾਰਿਆਂ ਨੂੰ। ਅਤੇ ਆਪਾਂ ਕੱਲ੍ਹ ਨੂੰ ਸ਼ਾਮ ਨੂੰ ਮਿਲਦੇ ਹਾਂ 18 ਤਰੀਕ ਸ਼ਾਮ ਨੂੰ 647-448-1000 'ਤੇ। ਵੀ ਤੁਸੀਂ ਹਰਜੀਤ ਭਾਅ ਜੀ ਨੂੰ ਵੀ ਵਧਾਈਆਂ ਦੇ ਦਿਓ, ਸ਼ੋਅ ਸੋਲਡ ਆਊਟ ਹੋਣ ਦੀਆਂ। ਥੈਂਕ ਯੂ ਸੋ ਮੱਚ। ਅਤੇ

0: ਅਮਨਦੀਪ ਜੀ ਤੁਸੀਂ ਕਾਲ ਕਰ ਲਓ ਸਟੂਡੀਓ, ਬਸੀ ਸਾਹਿਬ ਸਿੱਧੇ ਹੀ ਆ ਜਾਓ, 30 ਸਕਿੰਟਾਂ ਤੁਹਾਡੇ ਕੋਲ, ਵੱਧ ਨਹੀਂ ਅੱਜ ਸਮਾਂ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ,
0: ਆਜੋ।
1: ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ, ਕਈ ਜਣ ਰੇਡੀਓ ਸੁਣਨੇ
0: ਹਾਂਜੀ,
1: ਇੱਥੇ ਪੂਰਾ ਗਰਮਾ ਗਰਮਾਈ ਹੋਈ ਵੀ ਇਹ ਪੋਲੀਟਿਕਸ ਦੀ, ਤੇ ਬੰਦਾ ਜਿਹੜਾ ਮਿਹਨਤੀ ਹੈ ਜਿਹੜਾ ਤੁਹਾਡੇ ਗੱਲਾਂ ਸੁਣਨਾ ਉਹਨੂੰ ਵੋਟਾਂ ਪਾਇਓ। ਤੇ ਕੱਲ ਜਿਹੜਾ ਅਸੀਂ ਸੁਣਿਆ ਹੈ ਗੁਰਪ੍ਰੀਤ ਸਿੰਘ ਢਿੱਲੋਂ, ਬਹੁਤ ਵਧੀਆ ਬੋਲਿਆ, ਤੁਹਾਡੀਆਂ ਡਿਮਾਂਡਾਂ ਤੇ ਖੜਾ ਹੈ ਉਹ। ਮੈਂ ਬੇਨਤੀ ਕਰੂੰਗਾ ਇਹੋ ਜਿਹੇ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡੇ ਨਾਲ ਖੜਾ ਹੈ।
0: ਮੀਡੀਆ ਕਾਰ ਆ, ਆਪਾਂ ਤਾਂ ਚਲੋ ਆਉਂਦੇ ਹੀ ਨਹੀਂ ਮੀਡੀਆ 'ਚ, ਆਪਾਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਹਾਂ, ਕਦੇ ਆਪਾਂ ਕਿਸੇ ਨਹੀਂ ਵੀ ਆਪਾਂ ਮੀਡੀਆ ਵਾਲੇ ਹਾਂ ਨਾ, ਕਦੇ ਨਹੀਂ ਮੈਂ ਕਿਸੇ ਨੂੰ ਕਹਿੰਦਾ ਹੁੰਦਾ, ਅਤੇ ਨਾ ਕਹਿਣ ਦੀ ਆਪਾਂ ਨੂੰ ਜ਼ਰੂਰਤ, ਉੱਦਾਂ ਹੀ ਸਭ ਨੂੰ ਪਤਾ ਹੀ ਹੈ ਜੋ ਹੈਗੇ ਆ। ਅਤੇ ਇੱਕ ਬੇਨਤੀ ਆ ਸੱਚੀ, ਮੇਰਾ ਚਾਹੇ ਸੰਦੇਸ਼ਾ ਸਾਰਿਆਂ ਤੱਕ ਲਾ ਦਿਓ, ਤੁਸੀਂ ਪਹੁੰਚਾ ਦਿਓ ਜੇ ਪਹੁੰਚਾ ਸਕਦੇ, ਮੈਨੂੰ ਕੋਈ ਉਹ ਨਹੀਂ ਗਾ, ਕਿਸੇ ਨਾਲ ਕੋਈ ਮਤਲਬ ਨਹੀਂ ਹੈ ਨਾ। ਜਿਹੜੇ ਰੇਡੀਓ ਵਾਲੇ ਆ, ਜਿਵੇਂ ਪਰਮਿੰਦਰ ਤੁਸੀਂ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਹੋਵੋਗੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਗੋਦੀ ਮੀਡੀਆ ਕਹਿੰਦੇ ਹਾਂ ਨਾ, ਬਹੁਤ ਲੋਕ ਕਹਿੰਦੇ ਆ ਗੋਦੀ ਮੀਡੀਆ, ਮੋਦੀ ਮੀਡੀਆ, ਫਲਾਨਾ ਮੀਡੀਆ, ਧਮਕਾਨਾ ਮੀਡੀਆ। ਮੈਂ ਇੱਕ ਬੇਨਤੀ ਕਰਦਾ, ਮੈਂ ਛੋਟਾ ਹੋ ਸਕਦਾ ਬਹੁਤ ਸਾਰਿਆਂ ਤੋਂ, ਮੈਂ ਵੱਡਾ ਹੋ ਸਕਦਾ, ਕਿਸੇ ਦਾ ਭਰਾ ਹੋ ਸਕਦਾ, ਕਿਸੇ ਦਾ ਮੈਂ ਕੁਛ ਵੀ ਲੱਗ ਸਕਦਾ, ਮੇਰੀ ਹੱਥ ਜੋੜ ਕੇ ਇੱਕ ਬੇਨਤੀ ਆ ਸਾਰਿਆਂ ਨੂੰ ਵੀ ਤੁਸੀਂ ਜਦ ਰੇਡੀਓ 'ਤੇ ਜਾਂ ਟੀ ਵੀ 'ਤੇ ਬਹਿੰਦੇ ਹੋ ਫਿਰ ਪੱਖਪਾਤ ਨਾ ਕਰੋ ਕਿਸੇ ਦਾ, ਫਿਰ ਸਾਰੇ ਕੈਂਡੀਡੇਟ ਤੁਹਾਡੇ ਇੱਕ ਬਰਾਬਰ ਨੇ, ਚਾਹੇ ਉਹ ਏ ਹੋਵੇ, ਚਾਹੇ ਬੀ ਹੋਵੇ, ਚਾਹੇ ਸੀ ਹੋਵੇ, ਚਾਹੇ ਡੀ ਹੋਵੇ, ਚਾਹੇ ਜੈੱਡ ਤੱਕ ਕੋਈ ਵੀ ਹੋਵੇ, ਚਾਹੇ ਉਹ ਮੇਅਰ ਦੀ ਇਲੈਕਸ਼ਨ 'ਚ ਖੜ੍ਹਾ, ਚਾਹੇ ਉਹ ਰੀਜਨਲ ਕੌਂਸਲਰ 'ਚ ਖੜ੍ਹਾ, ਚਾਹੇ ਕੌਂਸਲਰ 'ਚ ਖੜ੍ਹਾ, ਚਾਹੇ ਉਹ ਸਕੂਲ ਟਰੱਸਟੀ 'ਚ ਖੜ੍ਹਾ, ਜਦ ਤੁਸੀਂ ਇੱਕ ਬੰਦੇ ਦੀ ਸਪੋਰਟ ਕਰਦੇ ਹੋ ਫਿਰ ਤੁਸੀਂ ਹੀ ਗੋਦੀ ਮੀਡੀਆ ਕਹਾਉਣ ਦੇ ਹੱਕਦਾਰ ਹੋ, ਫਿਰ ਦੂਜਾ ਨਹੀਂ ਕੋਈ। ਮੈਂ ਇੱਕ ਬੇਨਤੀ ਕਰਦਾ, ਇੱਥੇ ਸਾਰੇ ਮੇਰੇ ਭਰਾ ਹੋ ਤੁਸੀਂ, ਭੈਣਾਂ ਹੋਣਗੀਆਂ, ਆਂਟੀਆਂ ਹੋਣਗੀਆਂ, ਅੰਕਲ ਹੋਣਗੇ ਸਾਰੇ, ਇਹ ਪਲੇਟਫਾਰਮ ਸਾਰਿਆਂ ਦਾ ਸਾਂਝਾ, ਇੱਕ ਘੰਟਾ ਜਿਹੜਾ ਮੇਰੇ ਕੋਲ ਆ, ਕਿਹੜਾ ਮਰਜ਼ੀ ਕੈਂਡੀਡੇਟ ਆ ਕੇ ਇੱਥੇ ਬੋਲ ਸਕਦਾ, ਜਿਹੜਾ ਸਭ ਨੂੰ ਖੁੱਲ੍ਹੀ ਆ, ਛੁੱਟੀ ਆ, ਕਿਸੇ ਦੀ ਕੋਈ ਮੈਂ ਪੱਖਪਾਤ ਨਹੀਂ ਕਰੂੰਗਾ, ਨਾ ਕਿਸੇ ਨਾਲ ਨਜਾਇਜ਼ ਕਰਨੀ ਆ, ਨਾ ਲਿਹਾਜ਼ ਕਰਨੀ ਆ। ਸਵਾਲ ਸਾਡੇ ਹੋਣਗੇ, ਕੁਐਸਚਨ ਕੈਂਡੀਡੇਟ ਦੇ ਹੋਣਗੇ, ਕਿਸੇ ਵੀ ਉਹਦੇ 'ਚ ਹੋ ਸਕਦਾ, ਚਾਹੇ ਆਪੋਜੀਸ਼ਨ 'ਚ ਦੋ ਖੜ੍ਹੇ ਆ, ਚਾਹੇ ਚਾਰ ਖੜ੍ਹੇ ਇੱਕ ਦੂਜੇ 'ਤੇ। ਨੰਬਰ 2 'ਤੇ ਜਿਹੜਾ ਆਪਾਂ ਦੂਜਿਆਂ ਨੂੰ ਇਲਜ਼ਾਮ ਲਾਉਂਦੇ ਹਾਂ ਵੀ ਉਹ ਬੰਦਾ ਫਲਾਨਾ ਸਪੋਰਟ ਨਹੀਂ ਕਰਦਾ, ਉਹ ਅਗਲੇ ਦੀ ਮਰਜ਼ੀ ਆ, ਕੋਈ ਕਿਹਦੀ ਸਪੋਰਟ ਕਰਦਾ, ਕੋਈ ਕਿਹਦੀ ਨਹੀਂ ਕਰਦਾ, ਉਹ ਰੇਡੀਓ ਤੋਂ ਬਾਅਦ ਆਪਣੀ ਪਰਸਨਲੀ ਲਾਈਫ ਆ। ਮੈਂ ਮੰਨ ਲਓ ਏ ਦੀ ਸਪੋਰਟ ਕਰ ਸਕਦਾ, ਤਾਂ ਪਰਮਿੰਦਰ ਜੀ ਹੁਣੇ ਬੀ ਦੀ ਕਰ ਸਕਦੇ ਆ, ਤੀਜਾ ਬੰਦਾ ਸੀ ਦੀ ਕਰ ਸਕਦਾ। ਆਪਸ ਵਿੱਚ ਨਾ ਲੜੋ, ਨਾ ਵੋਟਰ ਲੜੋ, ਨਾ ਮੀਡੀਆ ਵਾਲੇ ਲੜਨ, ਨਾ ਕੋਈ ਹੋਰ ਲੜੋ, ਹੱਥ ਜੋੜ ਕੇ ਸੱਚੀ ਸੱਚੀ ਕਹਿੰਦਾ, ਦਿਲੋਂ ਕਹਿੰਦਾ, ਸਿਰ ਝੁਕਾ ਕੇ ਕਹਿੰਦਾ ਵੀ ਲੜੋ ਨਾ ਆਪਸ ਵਿੱਚ। ਜਿਹੜਾ ਇੱਥੇ ਡਰਾਮੇ ਚੱਲਦੇ ਆ ਹੁਣ ਪਿਛਲੇ 5-4 ਦਿਨ ਤੋਂ ਨਾ, ਉਹਦਾ ਕੋਈ ਫਾਇਦਾ ਨਹੀਂ ਗਾ, ਕੋਈ ਫਾਇਦਾ ਨਹੀਂ ਉਹਦਾ। ਫਿਰ ਗੋਦੀ ਮੀਡੀਆ ਕਿਉਂ ਨਹੀਂ ਅਗਲਾ ਆਪਾਂ ਨੂੰ ਕਹੂਗਾ, ਸਾਨੂੰ ਕਿਉਂ, ਜੇ ਮੈਂ ਪੱਖਪਾਤ ਕਿਸੇ ਇੱਕ ਕੈਂਡੀਡੇਟ ਦਾ ਕਰੂੰਗਾ, ਕਿਉਂ ਨਹੀਂ ਮੈਨੂੰ ਅਗਲਾ ਗੋਦੀ ਮੀਡੀਆ ਕਹੂਗਾ, ਦੂਜਾ ਕੈਂਡੀਡੇਟ ਵੀ ਤਾਂ ਸਾਨੂੰ ਉਹੋ ਜਿਹਾ ਹੀ ਆ ਵੀ ਉਹ ਵੀ ਸਾਡੀ ਏਅਰ 'ਤੇ ਆ ਸਕਦਾ। ਜਦ ਅਸੀਂ ਡਟ ਕੇ ਇੱਕ ਕੈਂਡੀਡੇਟ ਦਾ ਹੀ ਮੁਕਾਬਲਾ ਕਰਤਾ, ਐਲਾਨੇ ਕਰਤਾ ਵੀ ਮੈਂ ਫਲਾਨੇ ਕੈਂਡੀਡੇਟ ਨਾਲ ਆ, ਤਾਂ ਬਾਈ ਜੀ ਫਿਰ ਤਾਂ ਅਗਲੇ ਦੂਜਾ ਥੋੜ੍ਹੀ ਤੁਹਾਡੇ ਆਊਗਾ, ਉਹਨੇ ਬੇਇੱਜ਼ਤੀ ਥੋੜ੍ਹੀ ਕਰਾਉਣੀ ਆ। ਤੁਸੀਂ ਪਰਸਨਲੀ ਜੋ ਮਰਜ਼ੀ ਕਰੋ, ਤੁਸੀਂ ਜੋ ਤੁਹਾਡੇ ਦਿਲ 'ਚ ਆਉਂਦਾ ਉਹ ਕਰੋ ਆਪਣੀ ਰੇਡੀਓ ਤੋਂ ਬਾਅਦ ਜਾਂ ਮੇਰੀ ਟੈਲੀਵਿਜ਼ਨ ਤੋਂ ਬਾਅਦ, ਪਰ ਜਦ ਤੁਸੀਂ ਏਅਰ 'ਤੇ ਬੈਠੇ ਹੋ ਫਿਰ ਤੁਸੀਂ ਸਭ ਦੇ ਸਾਂਝੇ ਹੋ। ਮੈਨੂੰ ਨਹੀਂ ਪਤਾ ਕਿੰਨਿਆਂ ਕੁ ਨੂੰ ਮੇਰੀ ਗੱਲ ਚੰਗੀ ਲੱਗਣੀ ਆ, ਕਿੰਨਿਆਂ ਕੁ ਨੂੰ ਮਾੜੀ ਲੱਗਣੀ ਆ। ਇੱਥੇ ਪੈਟਰਿਕ ਬਰਾਊਨ ਵੀ ਆ ਸਕਦਾ, ਪ੍ਰਭ ਗਿੱਲ ਵੀ ਆ ਸਕਦਾ, ਹੋਰ ਜਿਹੜੇ ਕੈਂਡੀਡੇਟ ਮੇਅਰ ਦੀ ਇਲੈਕਸ਼ਨ 'ਚ ਖੜ੍ਹੇ ਉਹ ਵੀ ਆ ਸਕਦੇ ਆ, ਰੀਜਨਲ ਕੌਂਸਲਰ ਵੱਖ ਵੱਖ ਵਾਰਡਾਂ ਤੋਂ ਵੀ ਆ ਸਕਦੇ ਆ, ਕੌਂਸਲਰ ਵੀ ਵੱਖ ਵੱਖ ਵਾਰਡਾਂ ਤੋਂ ਆ ਸਕਦੇ ਆ, ਸਕੂਲ ਟਰੱਸਟੀ ਵੱਖ ਵੱਖ ਵਾਰਡਾਂ ਤੋਂ ਆ ਸਕਦੇ ਆ, ਪਰ ਪੱਖਪਾਤ ਨਹੀਂ ਕਰਨਾ। ਮੈਂ ਕਿਸੇ ਦੀ ਸਪੋਰਟ ਕਰਦਾ ਉਹ ਮੈਨੂੰ ਪਤਾ ਮੈਂ ਕਿਹਦੀ ਕਰਦਾ, ਨਹੀਂ ਕਰਦਾ ਉਹ ਮੈਨੂੰ ਪਤਾ ਮੈਂ ਨਹੀਂ ਕਿਹਦੀ ਕਰਦਾ। ਪਰ ਇੱਕ ਪਲੀਜ਼ ਹੱਥ ਜੋੜ ਕੇ ਸਾਰੇ ਸਰੋਤਿਆਂ ਨੂੰ ਵੀ ਬੇਨਤੀ, ਤੁਸੀਂ ਪੁੱਛ ਨਾ ਕਿਸੇ ਨੂੰ ਕਰਿਆ ਕਰੋ, ਅਗਲਾ ਕਿਹੜਾ ਮੂਹਰੇ ਨਿਆਣਾ ਯਾਰ, ਕੋਈ ਵੀ ਹੋਵੇ, ਚਾਹੇ ਉਹ ਨਿਆਣਾ ਨਹੀਂ ਹੈਗਾ, ਉਹ ਵੀ ਉਹ ਆ ਸਿਆਣਾ ਬੰਦਾ, ਇੰਟੈਲੀਜੈਂਟ ਆ, ਕੋਈ ਵੀ ਹੋ ਸਕਦਾ, ਉਹ ਚਾਹੇ ਵੋਟਰ ਹੋ ਸਕਦਾ, ਚਾਹੇ ਕੋਈ ਵੀ ਇਹ ਵੀ ਸੀ। ਕੱਲ੍ਹ ਮੈਂ ਕੰਮ 'ਤੇ ਦਈ, ਚਲੋ ਮੇਰੇ ਦੋਸਤ ਮਿੱਤਰ ਆ, ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਵੋਟਾਂ ਹੋ ਰਹੀਆਂ। ਫਿਰ ਮੈਂ ਕਿਹਾ ਤੁਸੀਂ ਸਿਟੀਜ਼ਨ ਹੋ ਗਏ? ਕਹਿੰਦੇ ਹਾਂ। ਮੈਂ ਕਿਹਾ ਯਾਰ ਕਮਾਲ ਦੀ ਗੱਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਵੋਟਾਂ ਹੋ ਰਹੀਆਂ। ਫਿਰ ਉਹਨਾਂ ਨੂੰ ਮੈਂ ਦੱਸਿਆ ਵੀ 26 ਤਰੀਕ ਨੂੰ ਵੋਟਾਂ ਨੇ। ਇੱਕ ਮੁੰਡਾ ਕਹਿੰਦਾ ਮੈਂ ਤਾਂ ਭਾਅ ਜੀ 25 ਨੂੰ ਚੱਲ ਜਾਣਾ ਇੰਡੀਆ। ਮੈਂ ਕਿਹਾ ਫਿਰ ਤੂੰ ਐਡਵਾਂਸ ਵੋਟਿੰਗ 'ਚ ਪਾ ਲਈ। ਉਹਨੇ ਚਲੋ ਮੈਨੂੰ ਦੱਸਿਆ ਵੀ ਮੈਂ ਕਿਹਨੂੰ ਵੋਟ ਪਾਉਣੀ ਆ। ਮੈਂ ਕਿਹਾ ਜੀ ਤੁਹਾਡੀ ਮਰਜ਼ੀ ਆ, ਮੈਨੂੰ ਬਾਰ ਬਾਰ ਪੁੱਛਿਆ ਉਹਨਾਂ ਨੇ ਕਿਹਨੂੰ ਪਾਈਏ। ਮੈਂ ਕਿਹਾ ਜੋ ਤੁਹਾਡਾ ਦਿਲ ਕਰਦਾ। ਮੈਂ ਕਦੇ ਨਹੀਂ ਕਿਸੇ ਇੱਕ ਕੈਂਡੀਡੇਟ ਦਾ ਨਾਂ ਲੈਂਦਾ, ਨਾ ਲੈਣਾ। ਕਿਸੇ ਤੁਹਾਡੀ ਆਪਣੀ ਚੋਇਸ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਨੇ ਚੰਗੇ ਕੰਮ ਕਰ ਸਕਦਾ ਸਾਡੇ ਲਈ ਜਾਂ ਕਿਹਨੇ ਕੀਤੇ ਆ ਜਾਂ ਕੋਈ ਵੀ ਆ ਜੋ ਤੁਹਾਡਾ ਦਿਲ ਕਰਦਾ ਕਿਸੇ ਦੇ ਬਹਿਕਾਵੇ 'ਚ ਕਿਸੇ ਦੇ ਅੰਡਰ ਪ੍ਰੈਸ਼ਰ 'ਚ ਆ ਕੇ ਤੁਸੀਂ ਵੋਟ ਨਾ ਪਾਇਓ ਕੋਈ ਹੋਵੇ ਮੈਂ ਵੀ ਹੋ ਸਕਦਾ ਉਹਨਾਂ 'ਚ ਨਹੀਂ ਤੁਹਾਡਾ ਆਪਦਾ ਮਨ ਤੁਹਾਡਾ ਆਪਦਾ ਦਿਲ ਹੋਣਾ ਚਾਹੀਦਾ ਤੁਸੀਂ ਵੋਟ ਕਿਹਨੂੰ ਪਾਉਣੀ ਆ ਨੰਬਰ ਦੋ 'ਤੇ ਜਿਹੜੀ ਜ਼ਰੂਰੀ ਗੱਲ ਆ 26 ਤਰੀਕ ਨੂੰ ਫਾਈਨਲ ਇਲੈਕਸ਼ਨ ਆ ਸਿਟੀ ਦੀਆਂ 25 ਤਰੀਕ ਤੱਕ ਜਾਂ 26 ਤਰੀਕ ਤੱਕ ਤੁਹਾਡਾ ਵੋਟਰ ਸੂਚੀ 'ਚ ਨਾਮ ਆ ਜਾਣਾ ਚਾਹੀਦਾ ਜੇ ਕਿਸੇ ਕੋਲ ਵੈਬਸਾਈਟ ਨਹੀਂ ਹੈਗੀ ਉਹ ਮੈਥੋਂ ਮੰਗਾ ਲਿਓ ਮੇਰੇ ਕੋਲ ਪਈ ਆ ਮੈਂ ਤੁਹਾਨੂੰ ਭੇਜ ਦੂੰਗਾ ਉਹਦੇ 'ਤੇ ਔਨਲਾਈਨ ਆਪਣੀ ਵੋਟਰ ਬਣਾ ਲਿਓ ਬੱਚਿਆਂ ਦੀ ਜਾਂ ਤੁਹਾਡੀ ਆਪਣੀ ਕਿਸੇ ਦੀ ਵੀ ਜੇ ਵੋਟ ਨਹੀਂ ਬਣੀ ਹੋਈ ਤਾਂ ਉਹਨੂੰ ਰਜਿਸਟਰਡ ਕਰ ਲਓ ਤੁਸੀਂ 26 ਤਰੀਕ ਤੱਕ ਜੇ 18 ਸਾਲ ਦੇ ਹੋ ਜਾਂਦੇ ਹੋ 26 ਅਕਤੂਬਰ ਤੱਕ ਤਾਂ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਪਰ ਤੁਹਾਡਾ ਵੋਟਰ ਸੂਚੀ 'ਚ ਨਾਮ ਹੋਣਾ ਚਾਹੀਦਾ ਉਹ ਮੈਥੋਂ ਮੰਗਾ ਲਿਓ ਵੈਬਸਾਈਟ ਕਿਸੇ ਕੋਲ ਵੀ ਜੇ ਨਹੀਂ ਹੈਗੀ ਅਤੇ ਥੈਂਕ ਯੂ ਸੋ ਮੱਚ ਮੇਰਾ ਮੈਨੂੰ ਨਹੀਂ ਪਤਾ ਵੀ ਹੁਣ ਮੇਰੀ ਗੱਲ ਕਿਸੇ ਨੂੰ ਚੰਗੀ ਲੱਗਣੀ ਹੈ ਕਿ ਮਾੜੀ ਪਰ ਮੈਂ ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲੈਣਾ ਵੀ ਸ਼ਾਇਦ ਗਲਤ ਹੋ ਗਿਆ ਹੋਊਗਾ ਜਾਂ ਚੰਗਾ ਹੋਇਆ ਹੋਊਗਾ ਮੈਂ ਕਹਿਤਾ ਤਾਂ ਬਸ ਮੈਂ ਗੋਦੀ ਅਸੀਂ ਗੋਦੀ ਵਾਲੇ ਨਹੀਂ ਹੈਗੇ ਹੋਰ ਕੋਈ ਹੋਊਗਾ ਜੀ ਸਦਕੇ ਹੋਵੇ ਉਹਨੂੰ ਮੁਬਾਰਕ ਥੈਂਕ ਯੂ ਸੋ ਮੱਚ ਗੱਲ ਸੁਣਨ ਲਈ ਹਰਵਿੰਦਰ ਪ੍ਰੈਸਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਨੂੰ ਲੰਘਿਓ ਪ੍ਰੇਮ ਗੱਲ ਨੂੰ 30 ਘੰਟਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਥੋੜੇ ਪਹਿਲਾਂ ਜਾਣਾ ਆਉਣਾ ਆਇਆ ਕਰੋ ਮਾੜਾ ਜਿਹਾ 20 ਮਿੰਟ ਪ੍ਰੇਮ ਜੀ ਆਜੋ ਹੁਣ ਲਾਸਟ ਆ ਆਪਣੇ ਕੋਲ ਮਿੰਟ ਚੱਲਦੇ
2: ਮੈਂ ਤਾਂ ਬਸ ਤੁਹਾਡੀ ਗੱਲ ਦੇ ਵਿੱਚ ਹਾਂ ਹੀ ਮਾਣੀ ਹੈ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਬਿਲਕੁਲ ਸਹੀ ਕਹੀ ਹੈ ਮੈਂ ਐਗਰੀ ਕਰਦਾ ਇਹਦੇ ਨਾਲ ਕਿ ਆਪਾਂ ਮੀਡੀਆਕਾਰ ਹੋਣ ਦੇ ਨਾਤੇ ਨਾ ਪੱਖਪਾਤ
0: ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ
2: ਮੈਂ ਖੁਦ ਕਹਿੰਦੀ
0: ਫਿਰ ਤੁਸੀਂ ਮੀਡੀਆ ਵਾਲੇ ਨਹੀਂ ਹੈਗੇ ਫਿਰ ਤੁਸੀਂ ਗੋਦੀ ਮੀਡੀਆ ਤੁਸੀਂ ਮੈਨੂੰ ਇੱਕ ਦੱਸੋ ਜੇ ਮੈਂ ਤੁਹਾਡੇ ਹੀ ਪੱਖਪਾਤ ਕਰੀ ਜਾਓ ਫਿਰ ਤਾਂ ਮੈਂ ਤੁਹਾਡੇ ਵੱਲ ਦਾ ਹੀ ਹੋਗਾ ਮੈਂ ਦੂਜੇ ਕੈਂਡੀਡੇਟ ਨੂੰ ਤਾਂ ਨਿਗਾ ਹੀ ਮਾੜੀ ਹੋ ਗਈ ਮੇਰੀ ਤਾਂ ਫਿਰ ਉਹਦੇ ਲਈ ਤਾਂ
2: ਬਿਲਕੁਲ ਦੂਸਰੀ ਗੱਲ ਇਹ ਹੈ ਕਿ ਹਰੇਕ ਕੈਂਡੀਡੇਟ ਦਾ ਹੱਕ ਆ ਤੁਹਾਡੇ ਮੰਚ ਤੇ ਆਉਣ ਦਾ
0: ਬਿਲਕੁਲ
2: ਆਪਣੇ ਵਿਚਾਰ ਦੇਣ ਦਾ
0: ਕੋਈ
2: ਵੀ ਮੀਡੀਆ ਆ ਰਿਹਾ ਕਿਸੇ ਵੀ ਪੱਖ ਤੇ ਉਹ ਪੱਖਪਾਤ ਨਾ ਕਰੇ
0: ਮੈਂ ਤਾਂ ਸੱਚੀ ਕਹਿੰਦਾ ਜਿੰਨਿਆਂ ਨਾਲ ਵੀ ਮੈਂ ਇੰਟਰਵਿਊ ਕਰ ਰਿਹਾ ਜਾਂ ਮੈਂ ਕਰਨੀਆਂ ਨੇ ਹਰੇਕ ਕੈਂਡੀਡੇਟ ਜਿਹੜਾ ਵੀ ਮੇਰੇ ਨਾਲ ਚਲੋ ਰਾਬਤੇ 'ਚ ਹੋਊਗਾ ਆਪ ਵੀ ਫੋਨ ਮੈਂ ਕਰ ਸਕਦਾ ਉਹ ਵੀ ਮੈਨੂੰ ਫੋਨ ਕਰ ਸਕਦਾ ਮੈਂ ਹਰੇਕ ਨਾਲ ਇੰਟਰਵਿਊ ਕਰਕੇ ਪੋਸਟ ਕਰੂੰਗਾ ਰੇਡੀਓ 'ਤੇ ਆਉਣਾ ਖੁੱਲ੍ਹੀ 'ਚ ਹੋਆ ਆ ਜਾਓ ਜਿਹਨੇ ਆਉਣਾ ਪਰ ਇੱਥੇ ਪੱਖਪਾਤ ਨਹੀਂ ਹੋਊਗਾ ਨਾ ਕੁਐਸਚਨ ਉਹਦੇ ਹੋਣਗੇ ਕੁਐਸਚਨ ਸਾਡੇ ਹੋਣਗੇ ਪੱਖਪਾਤ ਨਹੀਂ ਕਰਨਾ ਚਾਹੀਦਾ ਕਿਸੇ ਇੱਕ ਕੈਂਡੀਡੇਟ ਦਾ ਤੁਸੀਂ ਨਾਮ ਡਿਕਲੇਅਰ ਕਰਕੇ ਜੀ ਮੈਂ ਤਾਂ ਉਹਦਾ ਹੀ ਆ ਤੇ ਫਿਰ ਦੂਜਾ ਕੈਂਡੀਡੇਟ ਕਿੱਥੇ ਗਿਆ ਬਈ ਉਹਨੂੰ ਵੀ ਤਾਂ ਤੁਹਾਡੀ ਏਅਰ ਦੀ ਲੋੜ ਹੋ ਸਕਦੀ ਆ
2: ਬਿਲਕੁਲ ਜੀ ਬਿਲਕੁਲ
0: ਉਹ ਤੁਹਾਨੂੰ ਕਿਉਂ ਪੈਸੇ ਦਊਗਾ ਫਿਰ ਉਹ ਜਾਂ ਤੁਹਾਡੇ ਕਿਉਂ ਆਊਗਾ ਉਹਦੇ ਲਈ ਤਾਂ ਤੁਸੀਂ ਪਹਿਲਾਂ ਹੀ ਨਿਗਮ ਮਾੜੀ ਕਰ ਲਈ ਆ
2: ਬਿਲਕੁਲ
0: ਸਾਰਿਆਂ ਲਈ ਪ੍ਰੋਗਰਾਮ ਜੋ ਤੁਹਾਡਾ ਜਿੱਥੇ ਦਿਲ ਕਰਦਾ ਉੱਥੇ ਸਾਰੇ ਕੈਂਡੀਡੇਟਾਂ ਲਈ ਖੁੱਲ੍ਹ ਹੋਣੀ ਚਾਹੀਦੀ ਆ
2: ਬਾਕੀ ਅਸੀਂ ਤਾਂ ਨਿੱਤ ਖੈਰ ਮੰਗਦੇ ਸਾਰੀ ਦੁਨੀਆਂ ਦੀ
0: ਸੱਚੀ ਗੱਲ
2: ਇਸ ਕਰਕੇ ਬਸ ਪਰਮਾਤਮਾ ਸਾਰੇ ਤੇ
0: ਕੱਲ ਨਾ ਖੁੱਲ ਕੇ ਗੱਲਬਾਤ ਕਰ ਲਾਂਗੇ ਅੱਜ ਚਲੋ ਐ ਦੱਸੋ ਕੋਈ ਟਿਪ ਦੇ ਕੇ ਜਾਓ ਸਾਨੂੰ ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨ ਲਈ ਬਾਕੀ ਚਲੋ ਅਸੀਂ ਬਾਅਦ ਚ ਕੱਲ ਨੂੰ ਕਰਾਂਗੇ ਬਾਕੀ ਦੀਆਂ ਖੁੱਲ ਕੇ ਗੱਲਾਂ ਤੁਸੀਂ ਅੱਜ ਦੱਸੋ ਕੀ ਕਰਦੇ ਹੋ
3: ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨ ਦਾ ਟਿਪ ਤੇ ਇਹੀ ਹੈ ਕਿ ਜੇ ਤੁਸੀਂ ਕਾਫੀ ਸਾਲਾਂ ਤੋਂ ਇੱਕ ਕੰਪਨੀ ਨਾਲ ਜੁੜੇ ਹੋ ਤੇ ਥੋੜਾ ਸ਼ੌਪ ਅਰਾਊਂਡ ਕਰ ਲਓ ਕਾਲ ਕਰ ਲਓ ਮੈਨੂੰ ਇੱਕ ਵਾਰੀ ਤੇ ਰਿਵਿਊ ਕਰ ਲੋ ਪਾਲਿਸੀ, ਥੋੜੇ ਜਿਹੜੇ ਐਕਸੀਡੈਂਟ ਬੈਨੀਫਿਟ ਥੋੜੇ ਆਪਸ਼ਨਲ ਹੋਏ ਨੇ ਉਹਨਾਂ ਚੋਂ ਦੇਖ ਲੋ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਆ ਤਾਂ ਉਹ ਤੁਸੀਂ ਐਕਸੀਡੈਂਟ ਬੈਨੀਫਿਟ ਥੋੜੇ ਘਟਾ ਸਕਦੇ ਹੋ, ਕਿਉਂਕਿ ਕੁਛ ਕੁਛ ਸੇਮ ਤੁਹਾਡੇ ਕਵਰਡ ਹੁੰਦੇ ਨੇ ਲਾਈਫ ਵਿੱਚ. ਇਹੀ ਟਿਪ ਨੇ. ਇੰਸ਼ੋਰੈਂਸ ਕਾਫੀ ਅੱਜ ਕੱਲ ਮਹਿੰਗੀ ਚੱਲ ਰਹੀ ਹੈ. ਇਨਫੈਕਟ ਨਵੰਬਰ ਡਿਸੰਬਰ ਚ ਜਿਨ੍ਹਾਂ ਦੇ ਆਉਣੇ ਆ ਰਿਨਿਊਅਲਸ, ਉਹਨਾਂ ਲਈ ਆਈ ਥਿੰਕ ਹੋਰ ਵੀ ਸ਼ੌਕ ਹੋਏਗਾ ਕਿ ਅੱਗੇ ਹੋਰ ਥੋੜੀ ਐਕਸਪੈਂਸਿਵ ਹੋ ਰਹੀ ਹੈ, ਕੰਪਨੀਜ਼ ਰਿਵਾਈਜ਼ ਕਰਦੀਆਂ ਨੇ ਆਪਣੇ. ਸੋ ਜੇ ਤੁਹਾਡਾ ਰਿਨਿਊਅਲ ਆ ਰਿਹਾ ਤੇ ਇੱਕ ਵਾਰੀ ਆਪਣੇ ਡਾਕੂਮੈਂਟਸ ਦੇਖੋ, ਪਤਾ ਕਰੋ ਕਿ ਕਿਵੇਂ ਕੀ ਚੱਲ ਰਿਹਾ, ਬ੍ਰੋਕਰ ਨੂੰ ਕਾਲ ਕਰੋ, ਮੈਨੂੰ ਕਾਲ ਕਰੋ, ਰਿਵਿਊ ਕਰੋ ਪਾਲਿਸੀ ਤੇ ਫਿਰ ਦੇਖਦੇ ਹਾਂ ਕਿਵੇਂ ਪ੍ਰਾਈਸਿਸ ਨੀਚੇ ਆਉਣੇ ਥੋੜੇ.
0: ਬਿਲਕੁਲ ਬਿਲਕੁਲ. ਚਲੋ 416-618-2768 416-618-2768 'ਤੇ ਤੁਸੀਂ ਅਮਨਦੀਪ ਨਾਲ ਇਹਨਾਂ ਤੋਂ ਕੋਟ ਲੈ ਲਓ, ਖੁੱਲ੍ਹ ਕੇ ਗੱਲਬਾਤ ਕਰ ਲਿਓ. ਅਤੇ ਤੁਹਾਡੇ ਕੋਲ ਇੱਕ ਕਾਰ ਆ, ਦੋ ਕਾਰਾਂ ਨੇ, ਪੰਜ ਸੱਤ ਕਾਰਾਂ ਨੇ, ਜਾਂ ਘਰ ਨੇ, ਇੱਕ ਦੋ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਫਲੀਟ ਆ ਟਰੱਕਾਂ ਦੀ, ਅਤੇ ਉਹਦੇ ਲਈ ਵੀ ਤੁਸੀਂ 416-618-2768 ਜਾਂ ਤੁਸੀਂ ਕੋਈ ਬਿਜ਼ਨਸ ਆਪਣਾ ਨਵਾਂ ਖੁੱਲ੍ਹ ਰਹੇ ਹੋ ਜਾਂ ਪੁਰਾਣਾ ਖੋਲ੍ਹਿਆ ਹੋਇਆ ਉਹਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, 416-618-2768 ਦੇ ਅਮਨਦੀਪ ਨਾਲ ਸੰਪਰਕ ਕਰ ਲਿਓ. ਅਮਨਦੀਪ ਹੁਣ ਸ਼ਾਮ ਤੱਕ ਮੈਨੂੰ ਅੱਜ ਐਂ ਕਹਿਣ ਵੀ ਹਰਜੀਤ 10-12 ਗੱਲਾਂ ਆਈਆਂ ਆਪਣੇ ਰੇਡੀਓ ਤੋਂ, ਫਿਰ ਸਵਾਦ ਆਊ. ਅਮਨਦੀਪ ਠੀਕ ਆ?
3: ਠੀਕ ਹੈ ਜੀ, ਠੀਕ ਹੈ.
0: ਸਾਡੇ ਸਰੋਤਿਆਂ ਨੂੰ ਇੱਕ ਲਾਂਭਾ ਵੀ ਹੈ ਤੁਹਾਡੇ ਤੱਕ, ਉਹਨਾਂ ਦੀ ਕਰ ਵੀ ਦਿਆ ਕਰੋ ਇੰਸ਼ੋਰੈਂਸ. ਉਹ ਕਹਿੰਦੇ ਸਾਨੂੰ ਕੋਟ ਬਹੁਤ ਮਹਿੰਗਾ ਕਈ ਵਾਰ ਆ ਜਾਂਦਾ, ਉਹ ਘੱਟ ਘੁੱਟ ਕਰ ਲਿਆ ਕਰੋ ਕੰਪਨੀ ਕੁੰਪਨੀ ਨੂੰ ਕਹਿ ਕੇ ਮਾੜਾ ਜਿਹਾ.
3: ਨਹੀਂ, ਬਹੁਤ ਵਾਰੀ ਪ੍ਰਾਈਸਿਸ ਠੀਕ ਵੀ ਆਉਂਦੇ ਨੇ, ਕਿਸੇ ਕਿਸੇ ਦਾ ਆਉਂਦਾ ਵੀ ਹੈ ਵੱਧ, ਪਰ ਆਪਣੇ ਕਾਫੀ ਲਿਸਨਰਸ ਨੇ ਜਿਨ੍ਹਾਂ ਦੇ ਪ੍ਰਾਈਸਿਸ ਡਾਊਨ ਹੋਏ ਨੇ. ਇੱਕ ਭਾਜੀ ਸੀਗੇ, ਹਸਬੈਂਡ ਵਾਈਫ ਤੇ ਦੋ ਬੱਚੇ, ਬੇਟਾ ਤੇ ਬੇਟੀ, ਉਹ 916 ਕਿਧਰੇ ਪੇ ਕਰ ਰਹੇ ਸੀਗੇ. ਉਹਨਾਂ ਦਾ 710 ਕੇ 712 ਆਇਆ ਸੀ ਕਾਰਾਂ ਦਾ,
0: 200 ਘੱਟ ਗਿਆ.
3: 8 ਸਪਟੈਂਬਰ ਨੂੰ ਉਹਨਾਂ ਦਾ ਰਿਨਿਊਲ ਹੋਇਆ. ਹੋਮ ਦਾ ਉਹ 216 ਪੇ ਕਰ ਰਹੇ ਸੀ ਤੇ ਮੇਰੇ ਕੋਲ 172 ਆਇਆ ਸੀ, 172. ਇਹ ਬ੍ਰੈਂਪਟਨ ਵਿੱਚ ਹੀ ਹੈ ਸਾਰਾ ਕੁਝ.
0: ਬ੍ਰੈਂਪਟਨ ਚ,
3: ਹਾਂਜੀ.
0: 416-618-2768 416-618-2768 ਤੇ ਕਰ ਲਿਓ ਸੰਪਰਕ, ਮੈਂ ਤੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ. ਥੈਂਕ ਯੂ ਸੋ ਮਚ ਅਜਲੀ, ਕੱਲ੍ਹ ਨੂੰ ਕਰਦੇ ਹਾਂ ਖੁੱਲ੍ਹ ਕੇ ਗੱਲਬਾਤ.
3: ਥੈਂਕ ਯੂ
0: ਥੈਂਕ ਯੂ ਥੈਂਕ ਯੂ. ਬਿਲਕੁਲ ਜੀ, ਅਤੇ ਨਾਲ ਦੀ ਨਾਲ ਇੱਧਰੋਂ ਕਤਰ ਬੱਤਰ ਤੋਂ ਰਾਜ ਭਾਅ ਜੀ ਦਾ ਮੈਸੇਜ ਆ ਗਿਆ, ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਜਾਂਦੀ, ਥੈਂਕ ਯੂ ਸੋ ਮਚ, ਅਤੇ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ. 47 ਤੋਂ ਹਰਮਨ ਭਾਅ ਜੀ ਕਹਿੰਦੇ ਟਾਈਮ ਤਾਂ ਖਤਮ ਹੋਣ ਵਾਲਾ ਵੀਰ, ਫਿਰ ਹੁਣ ਕੀ ਕਰਾਂ ਦੱਸੋ ਮੈਂ, ਹੈ ਨਾ. ਚਲੋ ਪਰਮਿੰਦਰ ਜੀ, ਆਪਣੇ ਕੋਲ ਮਿੰਟ ਨੇ 5 ਅਤੇ ਖਬਰਾਂ ਆਪਣੀਆਂ ਰਹਿੰਦੀਆਂ ਕਾਫੀ, ਅਤੇ ਖਬਰਾਂ ਵੱਲ ਨੂੰ ਜੇ ਕਰਿਆ ਮੜਾ ਜਾ ਧਿਆਨ, ਅਤੇ ਖਬਰਾਂ ਨੂੰ ਮੈਂ ਇੱਧਰਲੀਆਂ ਵੀ ਕਰਨੀਆਂ ਸੀਗੀਆਂ, ਚਲੋ ਇੱਧਰ ਨੂੰ ਹੋ ਜਾਂਦੇ ਹਾਂ, ਸ਼ੋਰਟ 'ਚ ਰੱਖ ਲਿਓ ਹੁਣ ਮੜਾ ਜਾ. ਬਸ ਬੇਅਦਬੀ ਕਾਨੂੰਨ ਲੈ ਕੇ ਸੀਐਮ ਭਗਵੰਤ ਮਾਨ ਦਾ ਮਾਸਟਰ ਸਟਰੋਕ ਹੀ ਬਣ ਗਿਆ, ਸ਼ੋਰਟ 'ਚ ਰੱਖਣਾ ਇਹਨੂੰ.
4: ਬਿਲਕੁਲ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਬਣਿਆ ਹੋਇਆ, ਆਪਾਂ ਦੇਖਦੇ ਹਾਂ ਕਿ ਲਗਾਤਾਰ ਭਗਵੰਤ ਮਾਨ ਸਰਕਾਰ ਤੇ SGPC ਔਰ ਜਥੇਦਾਰ ਅਕਾਲ ਤਖ਼ਤ ਵਿਚਾਲੇ ਜੱਦੋ ਜਿਹਾ ਚੱਲ ਰਹੀ ਹੈ. 7 ਮੈਂਬਰੀ ਕਮੇਟੀ ਬਣਾਈ ਸੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ, ਔਰ ਲਗਾਤਾਰ ਇਲਜ਼ਾਮ ਲੱਗ ਰਿਹਾ ਸੀ ਭਗਵੰਤ ਮਾਨ ਸਰਕਾਰ ਰਿਸਪੋਂਡ ਨਹੀਂ ਕਰ ਰਹੀ, ਉਸ ਕਮੇਟੀ ਨਾਲ ਤਾਲਮੇਲ ਨਹੀਂ ਕਰ ਰਹੀ. ਪਰ ਹੁਣ ਮਾਸਟਰ ਸਟ੍ਰੋਕ ਇਹ ਹੈ ਕਿ ਸੀਐਮ ਭਗਵੰਤ ਮਾਨ ਨੇ ਕੱਲ 7 ਮੈਂਬਰੀ ਕਮੇਟੀ ਐਲਾਨਤੀ ਆ ਜੀ, ਔਰ ਕਮੇਟੀ ਦੇ ਸਿਰਫ 2 ਨਾਂ ਬਹੁਤ ਨੇ. ਉਸ ਕਮੇਟੀ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖ਼ਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਧੁੰਮਾ, ਸੋ ਇਸ ਤਰੀਕੇ ਦੇ ਨਾਂ ਸ਼ਾਮਿਲ ਕੀਤੇ ਗਏ ਨੇ. ਹੁਣ ਕਮੇਟੀ ਵਰਸਸ ਕਮੇਟੀ ਹੋ ਜਾਣੀ ਆ. ਪਹਿਲਾਂ ਜਿਸ ਤਰ੍ਹਾਂ ਇੱਕ ਤਰੀਕੇ ਨਾਲ ਲੱਗ ਰਿਹਾ ਕਿ SGPC ਔਰ ਜਥੇਦਾਰ ਅਕਾਲ ਤਖ਼ਤ ਹਾਵੀ ਨੇ, ਪਰ ਹੁਣ ਟੱਕਰ ਬਰਾਬਰ ਦੀ ਹੋ ਗਈ ਆ.
0: ਅਮਰਜੀਤ ਸਿੰਘ
4: ਦੋਵੇਂ ਕਮੇਟੀਆਂ ਕਿਵੇਂ ਤਾਲਮੇਲ ਕਰਦੀ?
0: ਅਮਰਜੀਤ ਸਿੰਘ, ਚਾਵਲਾ ਤੇ ਬਲਾਤਕਾਰ ਦੇ ਦੋਸ਼ ਲੱਗ ਗਏ, ਕੀ ਉਹਦਾ ਇਹਨਾਂ ਕੋਲ ਕੌਣ ਨੇ? ਅਮਰਜੀਤ ਚਾਵਲਾ, ਆਪਾਂ ਇੰਟਰਵਿਊ ਕੀਤੀ ਇਹਨਾਂ ਨੇ 2-3 ਵਾਰ.
4: ਬਿਲਕੁਲ ਜੀ, SGPC ਦੇ ਵਿੱਚ ਮੁੜ ਕੇ ਜਿਹੜੇ ਸੁੱਚਾ ਸਿੰਘ ਲਗਾ, ਸੁੱਚਾ ਸਿੰਘ ਦਾ ਨਾਂ ਕਹੀਏ, ਲੁੱਚਾ ਸਿੰਘ ਲਗਾ ਵਾਲੀ ਕਰਤੂਤ ਮੁੜ ਕੇ ਸਾਹਮਣੇ ਆ ਗਈ ਆ. ਔਰ SGPC ਦੇ ਮੈਂਬਰ ਵੀ ਨੇ, ਸੀਨੀਅਰ ਅਕਾਲੀ ਆਗੂ ਵੀ ਨੇ, ਅਮਰਜੀਤ ਸਿੰਘ ਚਾਵਲਾ, ਉਹਨਾਂ ਤੇ ਰੇਪ ਦੇ ਚਾਰਜ ਲੱਗ ਗਏ ਨੇ. ਔਰ ਇਹ ਮਾਮਲਾ ਕਈ ਮਹੀਨਿਆਂ ਤੱਕ ਚੱਲਿਆ ਦੱਸਿਆ ਗਿਆ, ਔਰ ਪੀੜਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸਰਾਂ ਦੇ ਵਿੱਚ ਰੱਖਿਆ ਗਿਆ ਕਈ ਮਹੀਨਿਆਂ ਤੱਕ. AC ਗੱਡੀ, ਕਾਰ, ਡਰਾਈਵਰ, ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਨੇ ਔਰ ਕਹਿੰਦੇ ਇੱਕ ਮਾਝੇ ਦੇ ਵੱਡੇ ਆਗੂ ਦਾ ਨਾਮ ਵੀ ਵਿੱਚ ਵੱਜਦਾ ਔਰ ਨਾਲ ਦੀ ਨਾਲ ਐਸ ਜੀ ਪੀ ਸੀ ਦੇ ਕਈ ਅਹੁਦੇਦਾਰ ਉਹਨਾਂ ਦੇ ਚਿਹਰਿਆਂ ਤੋਂ ਵੀ ਨਕਾਬ ਉਤਰ ਸਕਦੇ ਨੇ ਔਰ ਇਸ ਪੀੜਤਾਂ ਨੂੰ ਕਹਿੰਦੇ ਬਹਿਰੀਨ ਤੋਂ ਲਿਆਂਦਾ ਗਿਆ ਕਹਿੰਦੇ ਬਹਿਰੀਨ ਦੇ ਵਿੱਚ ਇਹ ਪੀੜਤਾਂ ਫਸੀ ਹੋਈ ਸੀ ਗਲਫ ਕੰਟਰੀ ਦੇ ਵਿੱਚ ਜਿੱਦਾਂ ਕਈ ਬੀਬੀਆਂ ਫਸ ਜਾਂਦੀਆਂ ਨੇ ਉੱਥੋਂ ਲਿਆ ਕੇ ਇਹਦਾ ਸਰੀਰਕ ਸ਼ੋਸ਼ਣ ਹੋਇਆ ਸੋ ਬਹੁਤ ਵੱਡੀ ਖ਼ਬਰ ਆਪਣੇ ਆਪ ਦੇ ਵਿੱਚ ਦੇਖਣਾ ਇਹ ਹੈ ਕਿ ਐਸ ਜੀ ਪੀ ਸੀ ਤਾਂ ਅਮਰਜੀਤ ਚਾਵਲਾ ਅਸਤੀਫ਼ੇ ਦਾ ਦੇ ਗਏ ਨੇ ਪਰ ਹੁਣ ਅੱਗੇ ਇਹ ਮਾਮਲਾ ਕਿਵੇਂ ਚੱਲਦਾ ਅੱਗੇ ਕਿਹੜੇ ਕਿਹੜੇ ਬੰਦੇ ਫਸਦੇ ਨੇ ਇਸ ਗੱਲ ਤੇ ਨਿਗਾਹ ਰੱਖੀ ਜਾ ਰਹੀ ਹੈ
0: ਡਾਕਟਰ ਰਜਿੰਦਰ ਸਾਹਿਬ ਨਾਲ ਗ੍ਰਾਇਆਂ ਸਾਹਿਬ ਨਾਲ ਸੰਪਰਕ ਕਰ ਲਿਓ 416-84-5486 ਦੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ 416-84-5486 ਹੋਰਨ ਵਿਲਨ ਇੰਸ਼ੋਰੈਂਸ ਤੋਂ ਰਮਨਦੀਪ 647-237-3131 'ਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ ਮੁਰਗੇ ਦਾ ਕੋਈ ਵੀ ਕੁਐਸਚਨ ਆ ਜਿਹੜਾ ਰੇਟ ਬਦਲਣ ਜਾ ਰਹੇ ਆ ਮੇ ਵੀ ਸ਼ਾਇਦ ਤਾਂ 647-686-8010 'ਤੇ ਸੰਪਰਕ ਕਰ ਲਿਓ ਸਟੀਫਨ ਬਰਨਿਚਰ 905-790-0560 ਅਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ ਗਰਾਜ ਡੋਰ ਦਾ ਰਿਪੇਅਰ ਦਾ ਕੋਈ ਕੰਮ ਆ 647-470-1245 ਗਿਲਜ਼ ਸਵੀਟਸ 'ਤੇ ਚਲ ਜਿਓ 905-799-2616 ਪਿਓਰ ਵੈਜੀ ਖਾਣਾ ਲੈਣ ਲਈ ਅਤੇ ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ 905-409-8553 9 ਵਜੇ ਤੋਂ 6 ਵਜੇ ਤੱਕ ਖੁੱਲਦੇ ਆ ਕੱਲ੍ਹ ਭਾਅ ਜੀ ਮੈਨੂੰ ਇੱਕ ਕਾਲ ਆਈ ਉਹ ਕਹਿੰਦੇ 6 ਵਜੇ ਉਹਨਾਂ ਨੇ ਮੈਨੂੰ ਸੱਦਿਆ ਮੈਂ ਕਿਹਾ ਹੋ ਹੀ ਨਹੀਂ ਸਕਦਾ 6 ਵਜੇ ਤੁਹਾਨੂੰ ਸੱਦ ਲੈਣ ਕਹਿੰਦੇ ਨਹੀਂ ਉਹਨਾਂ ਨੇ ਕਿਹਾ ਅਸੀਂ 8 ਵਜੇ ਤੱਕ ਖੁੱਲਦੇ ਹਾਂ ਮੈਂ ਕਿਹਾ ਕਦੇ ਵੀ ਨਹੀਂ ਹੁੰਦਾ ਇਹ 9 ਵਜੇ ਤੋਂ 6 ਵਜੇ ਤੱਕ ਖੁੱਲਦੇ ਆ 905-409-8553 ਸੋਫਾ ਸਟੂਡੀਓ ਤੇ ਸ਼ਗਨਦੀਪ ਢਿੱਲੋਂ 905-799-8877 ਦੇਸੀ ਸਿਨੇ ਪਹਿਲੋਂ ਤੋਂ ਜਗਦੀਸ਼ ਭਾਅ ਜੀ 416-930-1251 ਤੰਦੂਰੀ ਬੋਇਸ ਤੋਂ 905-956-2111 ਕੁਆਲਿਟੀ ਲੋਜਿਸਟਿਕ ਅੰਕਾਲੇ 416-717-2929 ਦੁਆਬਾ ਟਰੈਵਲ ਐਂਡ ਟੂਰ 905-796-7800 ਪੰਜਾਬੀ ਟੈਫਨ ਸਰਵਿਸ ਤੋਂ ਕੇਟਰਿੰਗ ਤੋਂ 437-430-1063 ਤੇ ਸੰਪਰਕ ਕਰ ਲਿਓ ਪਰਮਿੰਦਰ ਜੀ ਹੈਡਲਾਈਨ ਆ ਜੇ 30 ਸਕਿੰਟ 'ਚ ਪੜ੍ਹ ਦਿਓ ਸਾਰੀ ਦੇਖੀ ਜਾਓ
4: ਜੀ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਐਕਸ਼ਨ ਮੋਡ 'ਚ 5 ਕਰੋੜ ਦੀ ਕਥਿਤ ਰਿਸ਼ਵਤ ਦੇ ਦੋਸ਼ਾਂ ਲੈ ਕੇ ਵਿਕਰਮ ਮਜੀਠੀਆ ਹਰਸਿਮਰਤ ਕੌਰ ਬਾਦਲ ਤੇ ਸੁਖਪਾਲ ਖਹਿਰਾ ਖਿਲਾਫ ਮਾਨਹਾਨੀ ਦਾ ਕੇਸ ਦਰਜ ਮਾਹਨਪੁਰ 'ਚ ਅੰਬੇਡਕਰ ਦੇ ਬੁੱਧੀ ਪੰਤੋੜ ਮਗਰੋਂ ਭਾਜਪਾ ਤੇ ਬਸਪਾ ਦੇ ਵਰਕਰ ਭਿੜੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਲੱਗੀਆਂ ਸੱਟਾਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਤੇ ਹੋਰ ਮਸਾਂ ਬਚ ਕੇ ਨਿਕਲੇ ਭਾਜਪਾ ਦਾ ਪੰਜਾਬ 'ਚ ਨਸ਼ਿਆਂ ਖਿਲਾਫ਼ ਹੱਲਾ ਬੋਲ ਭਲਕੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਤੇ ਨਵੀਨ 18 ਸਤੰਬਰ ਨੂੰ ਪਠਾਨਕੋਟ ਤੋਂ ਨਸ਼ਿਆਂ ਖਿਲਾਫ਼ ਆਰੰਭਣਗੇ ਮੁਹਿੰਮ ਪੀਏਸੀ ਦੀ ਮੀਟਿੰਗ ਨੇ ਦਿੱਲੀ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਉੱਤੇ ਪੁੱਜੇ ਸੀਐਮ ਭਗਵੰਤ ਮਾਨ ਜੀ ਸ਼ੁਕਰੀਆ
0: ਚਲੋ ਥੈਂਕ ਯੂ ਸੋ ਮਚ ਲਵ ਜੂ ਬਿਲਕੁਲ ਜੀ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਵਾਧਾ ਘਾਟਾ ਬੋਲਿਆ ਗਿਆ ਕਰਦੇ ਮਾਂ ਤੁਹਾਡੇ ਵਿਚਾਰਾਂ ਸਾਡੇ ਵਿਚਾਰਾਂ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰ ਨਹੀਂ ਬੁਲਾਈਏ ਫਤਿਹ ਆਪਣੇ ਤੋਂ ਬਾਅਦ ਸ਼ਮੀ ਪਠਾਲੋ ਨੇ ਲੈ ਕੇ ਪ੍ਰੋਗਰਾਮ ਹਾਜ਼ਰ ਦੋ ਇਜਾਜ਼ਤ ਕੱਲ੍ਹ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਾਂਦਾ ਬੇਨਤੀ ਕਰਦਾ ਜਿਹੜਾ ਮੈਂ ਛੋਟਾ ਜਿਹਾ ਇੱਕ ਭਾਸ਼ਣ ਜਿਹਾ ਦਿੱਤਾ ਉਦਾਂ ਹੀ ਜੋ ਮੂੰਹ 'ਚ ਆ ਗਿਆ ਜੇ ਕਿਸੇ ਨੂੰ ਚੰਗਾ ਲੱਗਿਆ ਤਾਂ ਵੀ ਜੇ ਮਾੜਾ ਲੱਗਿਆ ਤਾਂ ਵੀ ਪਲੀਜ਼ ਮੈਨੂੰ ਮੈਸੇਜ ਕਰ ਦਿਓ ਵੀ ਚੰਗਾ ਸੀ ਜਾਂ ਮਾੜਾ ਸੀ 647-835-5594 647-835-5594 ਸੱਚ ਸਾਰੇ ਹੀ ਬੋਲਦੇ ਆ ਪਰ ਗੋਦੀ ਮੀਡੀਆ ਅਤੇ ਮੋਦੀ ਮੀਡੀਆ 'ਚ ਫਰਕ ਵੀ ਹੁੰਦਾ ਥੈਂਕ ਯੂ ਸੋ ਮਚ ਲਵ ਯੂ

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ।

0: du bist Job, Assas, du Assas, Habisas, Nadet, Hose, Bissas, Bole, Sony Hall, Sassier Karl.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਮੈਸੇਜਸ ਆਉਂਦੇ ਨੇ। ਮੈਂ ਮਾਫ਼ੀ ਚਾਹੁੰਦਾ ਕੁਛ ਕੁ ਦਿਨਾਂ ਤੋਂ ਆ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਬੋਲ ਨਹੀਂ ਪਾਉਂਦਾ, ਪਰ ਮੈਂ ਕੋਸ਼ਿਸ਼ ਮੇਰੀ ਇਹ ਹੁੰਦੀ ਆ ਸਾਰਿਆਂ ਨੂੰ ਰਿਪਲਾਈ ਜਾਂ ਫਿਰ ਕੁਛ ਨਾ ਕੁਛ ਹੈ ਜਿਹੜਾ ਮੈਂ ਉਹਨਾਂ ਦਾ ਥੈਂਕਸ ਵੈਲਕਮ ਜ਼ਰੂਰ ਕਰਦਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾਣੀ ਹੈ ਤਾਂ ਸਟੂਡੀਓ ਦਾ ਨੰਬਰ ਇੱਕੋ ਹੀ ਹੈ, 905-600-3337 9056-733-3337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਦੋਸਤੋ ਸਾਂਝ ਪਾ ਸਕਦੇ ਹੋ। ਸਾਡੀਆਂ ਤਾਰਾਂ ਪੰਜਾਬ ਜੁੜ ਚੁੱਕੀਆਂ ਨੇ, ਜਿੱਥੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ ਉੱਥੋਂ ਦੀ ਹਾਜ਼ਰ ਨੇ। ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਲੋਕ ਸਮਝਣੇ ਨੇ ਕਿ ਨਰਮ ਦਿਲ ਵਾਲੇ ਬੇਵਕੂਫ਼ ਹੁੰਦੇ ਨੇ, ਜਦਕਿ ਸੱਚਾਈ ਇਹ ਹੈ ਕਿ ਨਰਮ ਦਿਲ ਵਾਲੇ ਬੇਵਕੂਫ਼ ਨਹੀਂ ਹੁੰਦੇ। ਉਹ ਸਭ ਜਾਣਦੇ ਨੇ ਕਿ ਲੋਕ ਉਹਨਾਂ ਨਾਲ ਕੀ ਕਰ ਰਹੇ ਨੇ, ਪਰ ਹਰ ਵਾਰ ਲੋਕਾਂ ਨੂੰ ਮਾਫ਼ ਕਰਨਾ ਇਹ ਦਿਖਾਉਂਦਾ ਹੈ ਕਿ ਉਹ ਕਿੰਨੇ ਖੂਬਸੂਰਤ ਦਿਲ ਦੇ ਮਾਲਕ ਹਨ, ਅਤੇ ਰਿਸ਼ਤਿਆਂ ਨੂੰ ਨਿਭਾਉਣਾ ਵੀ ਕਿੰਨੀ ਚੰਗੀ ਤਰ੍ਹਾਂ ਆਉਂਦਾ ਹੈ। ਚਿੰਤਾ ਨਾ ਕਰਿਆ ਕਰੋ, ਕਿਉਂਕਿ ਜਿਸ ਨੇ ਤੁਹਾਨੂੰ ਧਰਤੀ 'ਤੇ ਭੇਜਿਆ ਹੈ ਉਹ ਪਰਮਾਤਮਾ ਨੂੰ ਤੁਹਾਡਾ ਫਿਕਰ ਹੈ। ਪਰਮਾਤਮਾ 'ਤੇ ਭਰੋਸਾ ਸਿਰਫ ਮੁਸ਼ਕਿਲ ਵੇਲੇ ਨਹੀਂ, ਚੰਗੇ ਸਮੇਂ ਵਿੱਚ ਵੀ ਯਾਦ ਰਹਿਣਾ ਚਾਹੀਦਾ ਹੈ। ਪਰਮਾਤਮਾ ਦੇ ਨਾਮ ਨਾਲ ਜੁੜੀ ਉਮੀਦ ਉਹ ਦੀਵਾ ਹੈ ਜੋ ਬੇਯਕੀਨੀ ਦੀ ਰਾਤ ਵਿੱਚ ਵੀ ਬੁੱਝਦਾ ਨਹੀਂ। ਕਿਆ ਬਾਤ ਹੈ! ਕੱਪੜੇ ਦੇ ਵਿੱਚ ਰੂਹ, ਬੰਦੇ ਦੇ ਵਿੱਚ ਤੂੰ, ਆਪ ਬੋਲੇ ਆਪ ਬੁਲਾਵੇ ਆਪ ਕਰਦਾ ਏ ਹੂੰ, ਬੁੱਲੇ ਸ਼ਾਹ ਜੇ ਮੁਰਸ਼ਦ ਨਾ ਹੁੰਦਾ ਮੈਂ ਰਹਿੰਦੀ ਨਾ ਤੂੰ। ਬੋਲਾਂ ਦਾ ਵੀ ਆਪਣਾ ਇੱਕ ਟੈਂਪਰੇਚਰ ਹੁੰਦਾ, ਇੱਕ ਤਾਪਮਾਨ ਹੁੰਦਾ। ਕਦੇ ਕਿਸੇ ਦੇ ਬੋਲੇ ਬੋਲ ਹਿਰਦੇ ਨੂੰ ਸਾੜ ਜਾਂਦੇ ਨੇ, ਅਤੇ ਕਦੇ ਕਿਸੇ ਦੇ ਬੋਲੇ ਬੋਲ ਹਿਰਦੇ ਨੂੰ ਠਾਰ ਜਾਂਦੇ ਨੇ। ਮਤਲਬ ਬਹੁਤ ਵਜ਼ਨਦਾਰ ਹੁੰਦਾ ਏ, ਨਿਕਲ ਜਾਣ 'ਤੇ ਰਿਸ਼ਤੇ ਹਲਕੇ ਹੋ ਜਾਂਦੇ ਨੇ। ਸੋ ਦੋਸਤੋ, ਇਹ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪੀਅਰਸਨ ਏਅਰਪੋਰਟ 'ਤੇ ਅੱਜ ਦਾ ਤਾਪਮਾਨ ਇਸ ਵਕਤ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਮਹਿਸੂਸ 28 ਡਿਗਰੀ ਦੁਪਹਿਰ ਵੇਲੇ ਹੋਵੇਗਾ। ਅਤੇ ਆਓ ਫਿਰ ਚੱਲਦੇ ਹਾਂ ਹੁਣ ਪੰਜਾਬ, ਜਿੱਥੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ ਉੱਥੇ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਭਾਅ ਜੀ ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਪੱਠਲ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਕਰੀ, ਸਤਿ ਸ਼੍ਰੀ ਅਕਾਲ
0: ਜੀ। ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਮੀਟਿੰਗ ਕਰਨ ਲਈ ਦਿੱਲੀ ਪਹੁੰਚ ਚੁੱਕੇ ਨੇ, ਕੀ ਵੱਡਾ ਐਲਾਨ ਆ ਸਕਦਾ ਜੀ?
1: ਪੱਠਲ ਸਾਹਿਬ, ਦਿੱਲੀ ਅੱਜ ਇਸ ਵਕਤ ਹੀ ਪਹੁੰਚ ਗਏ ਸੀ ਪੰਜਾਬ ਦੇ ਮੁੱਖ ਮੰਤਰੀ। ਉਹਦਾ ਕਾਰਨ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕੌਮੀ ਟੀਮ ਹੈ, ਜਿਹਨੂੰ ਆਪਾਂ PAC ਵੀ ਆਖਦੇ ਹਾਂ, ਪੋਲੀਟੀਕਲ ਐਕਸ਼ਨ ਕਮੇਟੀ, ਭਾਵ ਕਿ ਉਹ 10 ਲੋਕਾਂ ਦੀ ਕਮੇਟੀ ਜਿਹੜੀ ਸਾਰੇ ਦੇ ਸਾਰੇ ਫੈਸਲੇ ਲੈਂਦੀ ਹੈ, ਜਿਹਨੂੰ ਆਪਾਂ ਕੌਮੀ ਟੀਮ ਕਹਿ ਸਕਦੇ ਹਾਂ, ਹਾਈ ਕਮਾਂਡ ਕਹਿ ਸਕਦੇ ਹਾਂ, ਉਹਦੀ ਅੱਜ ਇੱਕ ਬੈਠਕ ਸੀ। ਤਾਜ਼ਾ ਜਿਹੜੀਆਂ ਮੇਰੇ ਕੋਲ ਰਿਪੋਰਟਾਂ, ਬੈਠਕ ਖਤਮ ਹੋ ਗਈ ਆ, ਪਰੰਤੂ ਉਸ ਬੈਠਕ ਤੋਂ ਬਾਅਦ ਅਜੇ ਤੱਕ ਕਿਸੇ ਲੀਡਰ ਨੇ ਕੋਈ ਪ੍ਰੈਸ ਵਾਰਤਾ ਨਹੀਂ ਕੀਤੀ, ਨਾ ਕੋਈ ਪ੍ਰੈਸ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਅਸੀਂ ਪੁਸ਼ਟੀ ਕਰ ਸਕੀਏ ਕਿ ਇਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀ ਲਿਆ। ਉਵੇਂ ਮੈਂ ਦੱਸਦਾ ਕਿ ਜਿਹੜੀਆਂ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਨੇ, ਅਤੇ ਖਾਸ ਕਰਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ,

0: ਚਰਚਾ ਹੈ ਕਿ ਇਸ ਮੀਟਿੰਗ ਚ ਮੁੱਖ ਤੌਰ ਤੇ ਉਹੀ ਏਜੰਡੇ ਵਿਚਾਰੇ ਗਏ ਹੈ। ਜਿਸ 10 ਮੈਂਬਰੀ ਕਮੇਟੀ ਦਾ ਮੈਂ ਜ਼ਿਕਰ ਕੀਤਾ ਹੈ, 10 ਮੈਂਬਰੀ ਕਮੇਟੀ ਬਾਰੇ ਆਪਾਂ ਥੋੜੇ ਦਿਨ ਪਹਿਲਾਂ ਅਸੀਂ ਵੀ ਖਬਰ ਸਾਂਝੀ ਕੀਤੀ, ਬਾਕੀਆਂ ਨੇ ਵੀ ਕੀਤੀ। ਇਸ 10 ਮੈਂਬਰੀ ਕਮੇਟੀ ਦੇ ਵਿੱਚ ਪੰਜਾਬ ਦੇ ਜਿਹੜੇ ਮੌਕੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੈ, ਜਿਹੜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਇਹਨਾਂ ਨੂੰ ਦੋਹਾਂ ਨੂੰ ਉਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿੱਦਣ ਉਹਨਾਂ ਦੋਹਾਂ ਨੂੰ ਕਮੇਟੀ 'ਚ ਸ਼ਾਮਿਲ ਕੀਤਾ ਸੀ, ਉਦੋਂ ਹੀ ਗੱਲ ਲਗਭਗ ਸਾਫ਼ ਹੋ ਗਈ ਸੀਗੀ ਕਿ ਇਹਨਾਂ ਦੀ ਅਹਿਮੀਅਤ ਵਧੀ ਹੈ। ਤੇ ਅਹਿਮੀਅਤ ਵਧਣ ਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਹੁਣ ਫੈਸਲੇ ਆ ਉਹ ਇਹ ਦੋ ਲੀਡਰਾਂ ਦੀ ਸਹਿਮਤੀ ਨਾਲ ਹੀ ਲਏ ਜਾਣਗੇ, ਕਿਉਂਕਿ ਵੋਟਾਂ ਬਿਲਕੁਲ ਸਿਰ ਤੇ ਆ। ਹੁਣ ਜਿਹੜੀ 10 ਮੈਂਬਰੀ ਟੀਮ ਨੂੰ ਬੈਠਕ ਕੀਤੀ ਹੈ, ਬੈਠਕ ਵਿੱਚੋਂ ਜਿਹੜੀਆਂ ਦੋ ਚੀਜ਼ਾਂ ਲਗਾਤਾਰ ਕੰਨਾਂ 'ਚ ਪਈਆਂ, ਇੱਕ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਸ਼ਾ ਵਿਰੋਧੀ ਯਾਤਰਾ ਕੱਲ੍ਹ ਤੋਂ ਸ਼ੁਰੂ ਹੋਣੀ ਹੈ। ਪਟਲ ਸਾਹਿਬ, ਉਸ ਯਾਤਰਾ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਫਿਕਰਾਂ 'ਚ ਪਾਇਆ ਹੈ, ਕਿਉਂਕਿ ਉਹ ਯਾਤਰਾ ਕੋਈ ਇੱਕ ਜਾਂ ਦੋ ਦਿਨ ਦੀ ਨਹੀਂ ਹੈ, ਲਗਭਗ ਅਸੀਂ ਕਹਿ ਸਕਦੇ 2 ਹਫ਼ਤੇ ਉਹ ਯਾਤਰਾ ਚੱਲਣੀ ਹੈ। ਕੱਲ੍ਹ ਉਹ ਆਰੰਭ ਹੋਣੀ ਹੈ, 30 ਨੂੰ ਖਤਮ ਹੋਣੀ ਹੈ, ਤੇ ਐਂ ਕਹਿ ਲਓ ਪ੍ਰਧਾਨ ਮੰਤਰੀ ਨੂੰ ਛੱਡ ਕੇ ਲਗਭਗ ਬਾਕੀ ਵੱਡਾ ਹਿੱਸਾ ਜਿਹੜੀ ਲੀਡਰਸ਼ਿਪ ਹੈ, ਕੇਂਦਰੀ ਲੀਡਰਸ਼ਿਪ, ਉਹ ਪੰਜਾਬ ਦੇ ਵਿੱਚ ਆ ਰਹੀ ਹੈ। ਉਹ ਆ 10-12 ਦਿਨ ਕਦੇ ਕੋਈ ਮੰਤਰੀ ਆ ਜਾਣਾ, ਕਦੇ ਕੋਈ ਮੰਤਰੀ ਆ ਜਾਣਾ। ਕਹਿਣ ਨੂੰ ਤੇ ਉਹ ਨਸ਼ਾ ਵਿਰੋਧੀ ਯਾਤਰਾ, ਪਰੰਤੂ ਉਹ ਆਪਣੀ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਪੈਰ ਪਸਾਰਨ ਦੀ ਯਾਤਰਾ ਹੈਗੀ ਹੈ। ਦੂਜੇ ਪਾਸੇ ਜਿਹੜਾ ਉਹਨਾਂ ਨੇ ਸਬਜੈਕਟ ਰੱਖ ਲਿਆ ਕਿ ਨਸ਼ਾ ਵਿਰੋਧੀ, ਹੁਣ ਨਸ਼ਿਆਂ ਦਾ ਮਸਲਾ ਵਾਕਈ ਪੰਜਾਬ ਦਾ ਬੜਾ ਵੱਡਾ ਮਸਲਾ ਹੈ। ਭਾਵਾਂ ਕਿ ਆਮ ਆਦਮੀ ਪਾਰਟੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ, ਉਹ ਕਹਿੰਦੀ ਜੀ ਆਹ ਵੇਖੋ ਸਾਡੇ ਅੰਕੜੇ, ਇੰਨੇ ਅਸੀਂ ਫੜ ਲਏ, ਇੰਨੇ ਅਸੀਂ ਜੇਲ੍ਹਾਂ 'ਚ ਚੁੰਨ ਦਿੱਤੇ, ਇੰਨਿਆਂ ਤੇ ਪਰਚਾ ਦਰਜ ਕੀਤਾ, ਇੰਨਾ ਨਸ਼ਾ ਬਰਾਮਦ ਕਰ ਲਿਆ, ਇੰਨਾ ਹਥਿਆਰ ਬਰਾਮਦ ਕਰ ਲਏ, ਅਸੀਂ ਤੇ ਕਾਰਵਾਈਆਂ ਬਹੁਤ ਕੀਤੀਆਂ। ਨਾਲੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਚੀਜ਼ ਹੈ, ਉਹ ਕਹਿੰਦੇ ਜੀ ਨਸ਼ਾ ਅਸੀਂ ਥੋੜ੍ਹਾ ਲਿਆਂਦਾ। ਨਸ਼ਾ ਲਿਆਉਣ ਵਾਲੇ ਜਾਂ ਅਕਾਲੀ ਹੈ, ਕਾਂਗਰਸੀ ਹੈ ਜਾਂ ਭਾਜਪਾ ਵਾਲੇ ਹੈ, ਇਹਨਾਂ ਦੀਆਂ ਸਰਕਾਰਾਂ ਰਹੀਆਂ, ਨਸ਼ਾ ਇਹ ਲੈ ਕੇ ਆਏ, ਅਸੀਂ ਤੇ ਕੇਵਲ ਖਤਮ ਕੀਤਾ। ਹਾਲਾਂਕਿ ਹੁਣ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਕਿਹਦੇ ਅੰਕੜੇ ਸੱਚੇ ਹੈ, ਕਿਹਦੇ ਝੂਠੇ ਹੈ, ਕਿਹਦੀ ਬਿਆਨਬਾਜ਼ੀ ਸਿਆਸੀ ਜ਼ਿਆਦਾ ਤੇ ਕਿਹਦੀ ਘੱਟ ਹੈ। ਇਹ ਫੈਸਲਾ ਹੋਣਾ ਵੋਟਾਂ ਦੀ ਗਿਣਤੀ ਤੋਂ ਬਾਅਦ, ਜਦੋਂ 2027 'ਚ ਵੋਟਾਂ ਪੈਣੀਆਂ। ਹੁਣ ਇੱਕ ਕਾਰਨ ਜਿਹੜੀ ਪੀਏਸੀ ਬੈਠਕ ਦੀ ਮੈਂ ਗੱਲ ਕਰਕੇ ਹਟਿਆ, ਜਿਹੜੀ ਦਿੱਲੀ 'ਚ ਹੋ ਨਿਬੜੀ ਹੈ, ਉਹਦੇ ਵਿੱਚ ਪੰਜਾਬ ਦੀ ਇਸ ਭਾਰਤੀ ਜਨਤਾ ਪਾਰਟੀ ਦੀ ਯਾਤਰਾ ਦਾ ਕਾਟ ਲੱਭਿਆ ਜਾ ਰਿਹਾ ਕਿ ਇਹਨੂੰ ਕਿਵੇਂ ਕਾਟ ਕਰਨਾ ਹੈ, ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਝੰਡੀ ਉੱਪਰ ਲੈ ਕੇ ਜਾਣੀ ਹੈ। ਦੂਜਾ, ਪਟਲ ਸਾਹਿਬ, ਪੰਜਾਬ ਦੇ ਵਿੱਚ ਬੜੇ ਸਾਰੇ ਸਿਆਸੀ ਚਿਹਰੇ ਬਦਲੇ ਜਾ ਰਹੇ ਹੈ। ਬੀਤੇ ਦਿਨਾਂ 'ਚ ਅਸੀਂ ਚਮਕੌਰ ਸਾਹਿਬ ਅਸੈਂਬਲੀ ਕੀਤਾ ਸੀ, ਜਿੱਥੇ ਜਸਵੀਰ ਸਿੰਘ ਗੜ੍ਹੀ ਨੂੰ ਇੰਚਾਰਜ ਲਾਤਾ, ਹਾਲਾਂਕਿ ਆਮ ਆਦਮੀ ਪਾਰਟੀ ਦਾ ਉੱਥੋਂ ਵਿਧਾਇਕ ਹੈ ਡਾਕਟਰ ਚਰਨਜੀਤ ਸਿੰਘ ਹੁਣੇ। ਇਵੇਂ ਹੀ ਖਰੜ ਤੋਂ ਬੀਬੀ ਅਨਮੋਲ ਗਗਨ ਮਾਨ ਵਿਧਾਇਕ ਆ, ਉਹਦੀ ਥਾਂ ਤੇ ਜਾਂ ਇੰਝ ਕਹੀਏ ਕਿ ਉੱਥੇ ਇੰਚਾਰਜ ਲਾਤਾ ਪਰਵਿੰਦਰ ਸਿੰਘ ਗੋਲਡੀ ਨੂੰ। ਹੁਣ ਜੀਰੇ ਦੀ ਗੱਲ ਕਰੀਏ ਤੇ ਉੱਥੇ ਨਰੇਸ਼ ਕਟਾਰੀਆ ਨੇ ਵਿਧਾਇਕ ਆਮ ਆਦਮੀ ਪਾਰਟੀ ਦੇ, ਔਰ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਉੱਥੇ ਗੁਰਪ੍ਰੀਤ ਸੇਖੋਂ, ਜਿਹਨਾਂ ਨੂੰ ਅਸੀਂ ਸਾਬਕਾ ਗੈਂਗਸਟਰ ਕਹਿ ਸਕਦੇ ਹਾਂ, ਉਹਨਾਂ ਨੂੰ ਜੱਫੀਆਂ ਪਾ ਕੇ ਆਏ ਆ। ਹੁਣ ਅੱਜ ਦੀ ਤਾਜ਼ਾ ਗੱਲ ਕਰਾਂ ਤੇ ਸਮਾਣਾ ਖੇਤਰ, ਜਿੱਥੋਂ ਚੇਤਨ ਸਿੰਘ ਜੋੜਾ ਮਾਜਰਾ ਮੌਕੇ ਦੇ ਵਿਧਾਇਕ ਹੈ ਆਮ ਆਦਮੀ ਪਾਰਟੀ ਦੇ, ਉੱਥੇ ਸੁਰਜੀਤ ਸਿੰਘ ਰੱਖੜੇ ਨੂੰ ਇੰਚਾਰਜ ਲਾਤਾ। ਸ਼ਾਹਕੋਟ, ਖੈਰ ਆਮ ਆਦਮੀ ਪਾਰਟੀ ਨੇ ਸੀਟ ਉਹ ਜਿੱਤੀ ਨਹੀਂ, ਉੱਥੇ ਹਰਦੇਵ ਲਾਡੀ ਕਾਂਗਰਸ ਵਾਲੇ ਆ ਵਿਧਾਇਕ, ਉੱਥੇ ਬਲਵੀਰ ਸਿੰਘ ਨੂੰ ਇੰਚਾਰਜ ਲਾ ਦਿੱਤਾ, ਜਿਹੜਾ ਮੌਕੇ ਦਾ ਸੀ ਉਹਨੂੰ ਬਦਲਤਾ। ਹੁਣ ਜਿਹੜੀਆਂ ਇਹ ਸਿਆਸੀ ਬਦਲੀਆਂ ਕੀਤੀਆਂ ਜਾ ਰਹੀਆਂ, ਇਹ ਬਹੁਤ ਸਿੱਧਾ ਇਸ਼ਾਰਾ ਆ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੀਆਂ ਸੀਟਾਂ ਦੇ ਵਿੱਚ ਜਿਹੜੇ ਚਿਹਰੇ ਬਦਲੇ ਜਾ ਰਹੇ ਹੈ, ਕਈ ਜਿਹੜੇ ਪੁਰਾਣੇ ਨੂੰ ਹਟਾ ਦਿੱਤਾ ਜਾਵੇਗਾ, ਕਈ ਨਵੇਂ ਲਿਆਂਦੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ 'ਚ ਜਿਹੜੀ ਤਾਜ਼ਾ ਤਰੀਨ ਬੈਠਕ ਹੋਈ ਹੈ, ਉਹਦੇ ਵਿੱਚ ਪੰਜਾਬ ਦੇ ਸਿਆਸੀ ਮਾਮਲਿਆਂ ਤੇ ਵਿਚਾਰਾਂ ਹੋਈਆਂ, ਤੇ ਉਹਦੇ ਵਿੱਚ ਕਿਹੜੀ ਟਿਕਟ ਕੱਟਣੀ ਹੈ, ਕਿਹਦੀ ਰੱਖਣੀ ਆ, ਕਿਹਨੂੰ ਕਿੱਥੋਂ ਇੰਚਾਰਜ ਲਾਉਣਾ ਤੇ ਕਿਹਨੂੰ ਹਟਾਉਣਾ, ਮੁੱਖ ਤੌਰ ਤੇ ਆਖ ਕੇ ਕਿ ਉਸ ਬੈਠਕ 'ਚ ਇਹ ਵਿਚਾਰਾਂ ਇਹਨਾਂ ਰਾਏ ਰਲ ਮਿਲ ਕੇ ਕੀਤੀਆਂ
1: ਜੀ। ਤੇ ਇੱਕ ਕਾਲ ਲੈ ਲੈਂਦੇ ਹਾਂ ਨਾਲ ਦੀ ਨਾਲ। ਰਮੇਸ਼ ਭਾਜੀ, 2100 ਪਲੀਜ਼ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਰ ਮੇਰਾ ਜੀ ਗਿੱਲ ਸਾਹਿਬ ਬੋਲ ਰਹੇ
1: ਜੀ। ਜੀ ਜੀ ਜੀ ਗਿੱਲ ਸਾਹਿਬ ਜੀ, ਆਇਆਂ ਨੂੰ ਸਰ।
2: ਔਰ ਸਹਿਬ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ,
2: ਇੱਕ ਜੀ ਟਹਿਣਾ ਸਾਹਿਬ ਬਾਰੇ ਮਾੜੀ ਖਬਰ ਸੀ, ਉਹ ਐਕਸੀਡੈਂਟ ਹੋ ਗਿਆ ਸੀ, ਉਹਨਾਂ ਬਾਰੇ ਕੁਝ ਦੱਸਿਓ ਸਾਨੂੰ ਵੀ ਕਿੱਦਾਂ ਠੀਕ ਨੇ ਹੁਣ ਉਹ।
1: ਜੀ ਜੀ, ਉਦਾਂ ਤਾਂ ਰਮੇਸ਼ ਭਾਜੀ ਅਪਡੇਟ ਦੇ ਦਿੰਦੇ ਹਾਂ ਜੀ, ਇਹਨਾਂ ਕੋਲੋਂ ਜੋ ਮੇਰੇ ਤੱਕ ਹੈਗੀ ਹੈ ਜੀ, ਕਹਿੰਦੇ ਉਹਨਾਂ ਦੇ ਪੱਟ ਦੇ ਵਿੱਚ ਰਸੋਲੀ ਸੀਗੀ, ਉਹਦਾ ਸਫਲ ਆਪਰੇਸ਼ਨ ਹੋ ਗਿਆ ਅਤੇ ਹੁਣ ਉਹ ਚੜ੍ਹਦੀ ਕਲਾ 'ਚ ਹੈ, ਜੋ ਮੇਰੇ ਤੱਕ ਹਜੇ ਤੱਕ ਪਹੁੰਚੀ ਹੈ। ਬਾਕੀ ਰਮੇਸ਼ ਭਾਜੀ ਜੀ ਕੋਲ ਹੋਰ ਹੈਗੀ ਹੈ ਅਤੇ ਉਹ ਜ਼ਰੂਰ ਅਪਡੇਟ ਕਰ ਦੇਣ ਭਾਜੀ।
0: ਦੇਖੋ, ਸੱਚੀ ਗੱਲ ਇਹ ਆ ਕਿ ਮੈਂ ਵੀ ਨਾ ਉਹਨਾਂ ਨੂੰ ਟੈਲੀਫੋਨ ਕਰ ਸਕਿਆ, ਨਾ ਕਿਸੇ ਢੰਗ ਦੇ ਨਾਲ ਉਹਨਾਂ ਤੋਂ ਮੈਂ ਹਾਲ ਪੁੱਛਿਆ, ਮੈਨੂੰ ਵੀ ਇੰਝ ਹੀ ਤੁਹਾਡੇ ਵਰਗੇ ਸਾਥੀਆਂ ਤੋਂ ਪਤਾ ਲੱਗਾ। ਸਰਜਰੀ ਉਹਨਾਂ ਦੀ ਆਪ ਤੇ 5-4 ਦਿਨ ਪਹਿਲਾਂ ਹੀ ਹੋ ਗਈ ਸੀਗੀ, 4 ਦਿਨ ਪਹਿਲਾਂ
1: ਜੀ।
0: ਤੇ ਸਰਜਰੀ ਉਹ ਕਹਿੰਦੇ ਛੋਟੀ ਜਿਹੀ ਹੈ, ਆਪ ਵੀ ਟਹਿਣੇ ਹੁਣਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਕੋਈ ਘਬਰਾਉਣ ਦੀ ਗੱਲ ਨਹੀਂ, ਸਾਰਾ ਕੁਛ ਠੀਕ ਠਾਕ ਆ। ਤੇ ਜਿਹੜੀ ਸੱਜਣਾ ਮਿੱਤਰਾਂ ਨਾਲ ਹੀ ਜਾਣਕਾਰੀ ਹੈ, ਜਿਹੜੇ ਉਹਨਾਂ ਦੇ ਨਜ਼ਦੀਕੀ ਆ ਜਾਂ ਮੇਰੇ ਵੀ ਨਜ਼ਦੀਕੀ ਹੈ, ਬਾਕੀ ਟਹਿਣਾ ਸਭ ਤੰਦਰੁਸਤ ਹੈ। ਸੋ ਆਪਾਂ ਅਰਦਾਸ ਕਰੀਏ, ਮੈਨੂੰ ਲੱਗਦਾ ਕਿ ਸਾਰਾ ਕੁਛ ਠੀਕ ਹੈ ਔਰ ਆਉਂਦੇ ਦਿਨਾਂ 'ਚ ਤੁਸੀਂ ਉਹਨਾਂ ਨੂੰ ਪਹਿਲਾਂ ਵਾਂਗ ਹੀ ਚੜ੍ਹਦੀ ਕਲਾ ਵਿੱਚ ਦੇਖੋਗੇ।
1: ਜੀ ਬਾਸੀ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
3: ਜਿਹੜਾ ਤੁਹਾਡੇ ਤੇ ਰੇਡੀਓ ਤੇ ਬੰਦੇ ਬੋਲਦੇ ਆ, ਉਹਨਾਂ ਚ ਜਿਹੜੇ ਸੂਝਵਾਨ ਬੰਦੇ ਬੋਲਦੇ ਆ, ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਐਂ ਲੱਗਦਾ ਹੈ ਵੀ ਸਾਡੇ ਲੋਕਾਂ ਨੂੰ ਕੋਈ ਸਮਝ ਆ ਗਈ ਹੈ ਤੇ ਹੁਣ ਅਸੀਂ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਲਿਆਉਣਾ। ਕੱਲ ਇੱਕ ਚੈਨਲ ਤੇ ਸੁਣਿਆ ਸੀਗਾ ਗੁਰਪ੍ਰਤਾਪ ਬੋਲਦਾ
1: ਸੀ,
3: ਗੁਰਪ੍ਰੀਤ ਸਿੰਘ ਢਿੱਲੋਂ ਉਹ ਬੋਲਦੇ ਸੀਗੇ, ਉਹਨਾਂ ਲੋਕਾਂ ਦੇ ਸਿੱਧੇ ਸਵਾਲਾਂ ਜਵਾਬ ਠੋਕੇ ਦਿੱਤੇ ਔਰ ਉਹਨਾਂ ਆਪਣਾ ਉਹ ਵੀ ਦਿੱਤਾ ਵੀ ਸਾਡਾ ਆਹ 6 ਲਗਾਤੀ ਪ੍ਰੋਗਰਾਮ ਹੈ, ਅਸੀਂ ਇਹਦੇ ਕੰਮ ਕਰਾਂਗੇ। ਇੱਕ ਗੱਲ ਤੇ ਮੈਨੂੰ ਬੜੀ ਖੁਸ਼ੀ ਵੀ ਹੋਈ ਹੈ ਤੇ ਹੈਰਾਨੀ ਵੀ ਹੋਈ ਹੈ। ਉਹ ਕਹਿੰਦੇ ਅਸੀਂ ਮੰਗਿਆ ਸੀਗਾ ਹਸਪਤਾਲ, ਅਸੀਂ ਮੰਗੀ ਸੀਗੀ ਯੂਨੀਵਰਸਿਟੀ, ਸਾਨੂੰ ਮਿਲ ਗਿਆ ਕਿਆ ਗਾਰਬੇਜ ਦਾ ਢੇਰ। ਇਹ ਗੱਲਾਂ ਸੁਣ ਕੇ ਬੜਾ ਮਜ਼ਾ ਆਉਂਦਾ, ਬੰਦੇ ਸਾਡੀਆਂ ਗੱਲਾਂ ਨੂੰ ਮਾੜਾ ਮੋਟਾ ਧਿਆਨ ਨਾਲ ਸੋਚਦੇ ਆ। ਸੋ ਮੈਂ ਬੇਨਤੀ ਇਹੀ ਕਰੂੰਗਾ ਇਹੋ ਜਿਹੇ ਬੰਦਿਆਂ ਨੂੰ ਵੋਟ ਪਾਓ ਜਿਹੜੇ ਬੰਦੇ ਤੁਹਾਡੇ ਵਾਸਤੇ ਖੜੇ ਆ, ਤੇ ਤੁਸੀਂ ਆਪ ਜਾਣਦੇ ਵੀ ਸਾਨੂੰ ਲੋੜ ਹੈ ਇਹੋ ਜਿਹੇ ਬੰਦੇ ਦੀ। ਹੁਣ ਸਾਨੂੰ ਪੁਰਾਣੇ ਜਿਹੜੇ ਪਕੌੜੇ ਖਾਣੇ ਵਾਲੇ ਨੂੰ ਛੱਡ ਦਿਓ। ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇੱਕ ਕਾਲ ਫਿਰ ਉਸ ਤੋਂ ਬਾਅਦ ਅਗਲੀ ਖਬਰ ਪਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ
1: ਜੀ,
4: ਸਤਿ ਸ਼੍ਰੀ ਅਕਾਲ ਭਾਈ ਜੀ। ਹੁਸ਼ਿਆਰਪੁਰੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ
1: ਜੀ।
4: ਸਰ ਜੀ ਮੈਂ ਪੁੱਛਣਾ ਸੀ ਵੀ ਆਮ ਆਦਮੀ ਪਾਰਟੀ ਦੀ ਕਰਦੇ ਕੀ ਨੇ ਇਹ, ਤੁਸੀਂ ਦੱਸੋ। ਇੱਕ ਟਰੱਕ ਡਰਾਈਵਰ ਨੇ ਜੇ ਉਹਨੂੰ ਰਸਤਾ ਨੀ ਦਿੱਤਾ, ਬੀਬੀ ਨੇ ਥੱਪੜ ਮਾਰਿਆ, ਇਹਨਾਂ ਦੇ ਹਾਲਤ ਕੀ ਹੈ? ਇੰਨੇ ਚੰਬਲ ਗਏ ਜੀ, ਇੰਨੇ ਕਿਸੇ ਨੂੰ ਜਵਾਬ ਨੀ ਕਿਸੇ ਨੂੰ, ਉਹਨੇ ਵੀ ਸਾਡੇ ਮੁਹਰੇ ਕੋਈ ਬੋਲੇ ਨਾ। ਦੱਸੋ ਇਹਦਾ ਕੀ ਹਾਲ ਹੋਊਗਾ? ਮੈਨੂੰ ਤੁਹਾਨੂੰ ਲੱਗਦਾ ਵੀ ਇਹ ਅਗਲੀ ਵਾਰੀ ਸਰਕਾਰ ਬਣਾ ਲੈਣਗੇ?
1: ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮੁਲਤਾਨੀ ਸਾਹਿਬ, ਅਮਰਜੀਤ ਭਾਜੀ ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਭਾਜੀ।
1: ਜੀ ਜੀ ਸਤਿ ਸ਼੍ਰੀ ਅਕਾਲ ਸਰ।
5: ਹਾਂਜੀ ਭਾਜੀ, ਰਿਕੁਐਸਟ ਮੇਰੀ ਆਵੇ ਅੰਕਲ ਬਾਸੀ ਸਾਹਿਬ ਨੂੰ ਥੋੜਾ ਜਿਹਾ ਮਿਹਰਬਾਨੀ ਹੈ ਕਿ ਟਾਈਮ ਬਹੁਤ ਥੋੜਾ ਹੁੰਦਾ, ਪਲੀਜ਼ ਖਬਰਾਂ ਦੀ ਸੁਣ ਲਓ।
1: ਜੀ ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਰਮੇਸ਼ ਭਾਜੀ, ਜੋ ਇਹਨਾਂ ਨੇ ਸਵਾਲ ਪੁੱਛਿਆ, ਉਹ ਜਿਹੜਾ ਇੱਕ ਹੋਈ ਸੀ ਇੰਸੀਡੈਂਟ ਜਿਹਾ, ਉਹਦੇ ਤੇ ਇਹਨਾਂ ਨੇ ਪਨੇਸਰ ਸਾਹਿਬ ਨੇ ਸਵਾਲ ਪੁੱਛਿਆ ਜੋ ਥੱਪੜ ਮਾਰਿਆ ਸੀ ਇੱਕ ਟਰੱਕ ਡਰਾਈਵਰ ਨੂੰ, ਉੱਤੇ ਕੋਈ ਅਪਡੇਟ ਹੈ?
0: ਘਟਨਾ ਲੁਧਿਆਣਾ ਦੱਖਣੀ ਤੋਂ ਜਿਹੜੀ ਵਿਧਾਇਕ ਆ ਬੀਬੀ ਰਜਿੰਦਰ ਕੌਰ ਸ਼ੀਨਾ
1: ਜੀ,
0: ਉਹਨਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ, ਇਹ ਤੇ ਜੱਗ ਜ਼ਾਹਰ ਹੋ ਗਈ ਹੈ, ਸੱਚੀ ਹੈ ਜੋ ਉਹਨਾਂ ਨੇ ਦੱਸਿਆ। ਬੀਬੀ ਸ਼ੀਨਾ ਹੁਣਾਂ ਨੇ ਉਹ ਕਹਿੰਦੀ ਸੀ ਕਿ ਗੱਲ ਇਹ ਆ ਕਿ ਟਰੱਕ ਵਾਲੇ ਸਹੀ ਟਰੱਕ ਨਹੀਂ ਚਲਾਉਂਦੇ ਔਰ ਵੱਧ ਸਪੀਡ ਤੇ ਚਲਾਉਂਦੇ ਆ, ਲੋਕਾਂ ਦੀ ਪਰਵਾਹ ਨਹੀਂ ਕਰਦੇ। ਜਿਸ ਖੇਤਰ ਵਿੱਚ ਉਹ ਟਰੱਕ ਚਲਾ ਰਹੇ ਸੀ ਉੱਥੇ ਤੇ ਦਿਨ ਵੇਲੇ ਟਰੱਕ ਆ ਹੀ ਨਹੀਂ ਸਕਦੇ। ਮੈਂ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ, ਡੀਸੀ ਸਾਹਿਬ ਨੂੰ ਵੀ ਕੀਤੀਆਂ, ਪੁਲਿਸ ਨੂੰ ਵੀ ਕੀਤੀਆਂ, ਤੇ ਜਿਹੜਾ ਉਸਨੇ ਥੱਪੜ ਮਾਰਨ ਦੀ ਗੱਲ ਉਹ ਬੀਬੀ ਸ਼ੀਨਾ ਨੇ ਨਹੀਂ ਕਬੂਲ ਕੀਤੀ। ਕਹਿੰਦੀ ਜੀ ਮੈਂ ਥੱਪੜ ਨਹੀਂ ਮਾਰਿਆ, ਮੈਂ ਤੇ ਉੱਤੋਂ ਉਹਦਾ ਚਾਬੀ ਮੰਗੀ ਸੀ ਗੱਡੀ ਦੀ, ਮੈਂ ਉਹਨੂੰ ਚਾਬੀ ਲੈਣ ਨੂੰ ਹੱਥ ਉੱਧਰ ਕੀਤਾ ਤੇ ਵਿੱਚ ਉਹ ਕੈਮਰੇ 'ਚ ਐਵੇਂ ਕਹੀ ਜਾਂਦੇ ਥੱਪੜ ਮਾਰਿਆ। ਜਦਕਿ ਜੋ ਸਾਡੇ ਕੋਲ ਖਬਰਾਂ ਨੇ, ਜੋ ਕੈਮਰੇ ਦੀਆਂ ਤਸਵੀਰਾਂ ਨੇ, ਬੀਬੀ ਨੇ ਹੋ ਸਕਦਾ ਬਹੁਤੀ ਜ਼ੋਰ ਦੇ ਨਾਲ ਥੱਪੜ ਨਾ ਮਾਰਿਆ ਹੋਵੇ, ਪਰੰਤੂ ਆਪਣਾ ਸਿਆਸੀ ਰੋਹਬ ਵਾਹਵਾ ਦਿਖਾਇਆ ਉੱਥੇ, ਥੱਪੜ ਤੇ ਮਾਰਿਆ ਹੈ ਔਰ ਨਿੰਦਣਯੋਗ ਹੈ। ਨਿੰਦਣਯੋਗ ਇਸ ਕਰਕੇ ਹੈ ਕਿ ਇਹ ਲੋਕਾਂ ਨੂੰ, ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਸ ਕਰਕੇ ਤੇ ਲੋਕਾਂ ਨੇ ਚਿਣਿਆ ਨੀ, ਚੁਣਿਆ ਹੀ ਨਹੀਂ ਕਿ ਭਾਈ ਤੁਸੀਂ ਥੱਪੜ ਮਾਰੋ ਜਾ ਕੇ। ਇਹਨਾਂ ਨੂੰ ਤੇ ਇੱਕ ਹੋਰ ਆਸ ਉਮੀਦ ਦੇ ਨਾਲ ਚੁਣਿਆ ਸੀ, ਜੇ ਟਰੱਕ ਵਾਲੇ ਗਲਤ ਚਲਾਉਂਦੇ ਆ, ਜੇ ਟਰੱਕ ਵਾਲੇ ਉਹਨਾਂ ਸੜਕਾਂ ਤੇ ਗੱਡੀ ਚਲਾਉਂਦੇ ਜਿੱਥੇ ਦਿਨ ਵੇਲੇ ਨਹੀਂ ਜਾ ਸਕਦੇ ਜਾਂ ਗਲਤ ਡਰਾਈਵਿੰਗ ਹੈ, ਤੇ ਭਾਈ ਜ਼ਿੰਮੇਵਾਰ ਤੁਸੀਂ ਹੋ, ਤੁਹਾਡੀ ਪੁਲਿਸ ਕੀ ਕਰਦੀ ਹੈ, ਤੁਹਾਡਾ ਪ੍ਰਸ਼ਾਸਨ ਕੀ ਕਰਦਾ? ਥੱਪੜ ਤੇ ਮਾਫ ਕਰਨਾ ਸਰਕਾਰਾਂ ਦੇ ਪੈਣਾ ਚਾਹੀਦਾ ਕਿ ਜਿਹੜੀਆਂ ਸਰਕਾਰਾਂ 4.5 ਸਾਲ ਦੇ ਵਿੱਚ ਗੱਡੀ ਨਹੀਂ ਚਲਾਉਣਾ ਕਿਸੇ ਨੂੰ ਸਿਖਾ ਸਕੀਆਂ, ਇਹ ਫੈਸਲਾ ਨਹੀਂ ਹੋ ਸਕਿਆ ਕਿ ਕਿਹੜੀ ਰੋਡ ਦੇ ਉੱਪਰ ਟਰੱਕ ਕਦੋਂ ਚੱਲਣਾ ਹੈ। ਜ਼ਿੰਮੇਵਾਰ ਤੇ ਇਹਨਾਂ ਦਾ ਢਾਂਚਾ, ਇਹਨਾਂ ਦੀ ਪੁਲਿਸ, ਇਹਨਾਂ ਦਾ ਪ੍ਰਸ਼ਾਸਨ ਹੈ ਉਹ ਜੇ ਇਸ ਗਲਤੀ ਕਰਕੇ ਬੀਬੀ ਨੇ ਥੱਪੜ ਮਾਰਿਆ ਤੇ ਮੈਨੂੰ ਲੱਗਦਾ ਕਿ ਥੱਪੜ ਉਹ ਟਰਾਂਸਪੋਰਟ ਮੰਤਰੀ ਤੇ ਚਾਹੀਦਾ ਨਾ ਕਿ ਟਰੱਕ ਡਰਾਈਵਰ ਤੇ।
1: ਜੀ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੋਇਆ ਵੱਡਾ ਧਮਾਕਾ, ਇਹ ਕੀ ਅਪਡੇਟ ਹੈ ਭਾਜੀ?
0: ਪੰਜਾਬ ਦੇ ਵਿੱਚ ਜਿਹੜੇ ਧਮਾਕੇ ਜਾਂ ਧਮਾਕਿਆਂ ਤੋਂ ਇਲਾਵਾ ਇੱਕ ਨਵਾਂ ਦੌਰ ਤੁਰਿਆ ਹੈ। ਇੱਕ ਤਾਂ ਵਿਅਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਾਂ, ਹਰ ਮਹੀਨੇ ਦੋ ਮਹੀਨੇ ਚ ਇੱਕ ਅੱਧੀ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਹੈ। ਇੱਕ ਹੋਰ ਪੰਜਾਬ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀਆਂ ਮੂਰਤੀਆਂ ਨਾਲ ਛੇੜਛਾੜ ਕੀਤੀ ਜਾਂਦੀ, ਉੱਥੇ ਬੇਅਦਬੀ ਕੀਤੀ ਜਾਂਦੀ ਹੈ। ਹੁਣ ਤਿੰਨ ਚੀਜ਼ਾਂ ਜਿਹੜਾ ਮੈਂ ਬੇਅਦਬੀਆਂ ਦਾ ਜ਼ਿਕਰ ਕੀਤਾ, ਇੱਕ ਮੂਰਤੀ ਦੀ ਬੇਅਦਬੀ ਦਾ ਜ਼ਿਕਰ ਕੀਤਾ ਤੇ ਤੀਜਾ ਧਮਾਕੇ ਹੈ। ਧਮਾਕੇ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਆਏ ਦਿਨ ਹੀ ਹੋ ਰਹੇ ਹੈ। ਹੁਣ ਅੱਜ ਤਾਜ਼ਾ ਤਰੀਨ ਜਿਹੜੀ ਰਿਪੋਰਟਾਂ ਨੇ ਕਿ ਚੰਡੀਗੜ੍ਹ ਦਾ ਜਿਹੜੀ ਵਿਧਾਨ ਸਭਾ ਖੇਤਰ ਹੈ, ਜਦੋਂ ਵਿਧਾਨ ਸਭਾ ਖੇਤਰ ਤੋਂ ਅੱਗੇ ਨੂੰ ਨਿਕਲੀਏ ਤੇ ਖੁੱਡਾ ਅਲੀ ਸ਼ੇਰ ਪੈਂਦਾ। ਉਹ ਖੁੱਡਾ ਅਲੀ ਸ਼ੇਰ ਦੇ ਵਿੱਚ ਦੋ ਜਣੇ ਸਕੂਟਰੀ ਦੇ ਉੱਪਰ ਸਕੂਟਰ ਤੇ ਸਵਾਰ ਹੋ ਕੇ ਆਉਂਦੇ ਆ, ਕੁਛ ਵਿਸਫੋਟਕ ਲੋਕਾਂ ਵਾਲੇ ਪਾਸੇ ਨੂੰ ਸੁੱਟ ਕੇ ਦੌੜ ਜਾਂਦੇ ਆ। ਹਾਲਾਂਕਿ ਉਹ ਬਹੁਤ ਵੱਡਾ ਧਮਾਕਾ ਨਹੀਂ ਸੀ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਉਹ ਧਮਾਕਾ ਹੀ ਸੀਗਾ। ਨਾ ਨੁਕਸਾਨ ਉੱਥੇ ਕੋਈ ਬਹੁਤ ਵੱਡੇ ਪੱਧਰ ਤੇ ਨਾ ਜਾਨੀ ਹੋਇਆ ਨਾ ਮਾਲੀ ਹੋਇਆ, ਪਰੰਤੂ ਕੌਮੀ ਰਾਜਧਾਨੀਆਂ ਚੰਡੀਗੜ੍ਹ ਔਰ ਉਹ ਵਿਧਾਨ ਸਭਾ ਦੇ ਨੇੜਲਾ ਖੇਤਰ ਹੋਵੇ, ਉੱਥੇ ਧਮਾਕਾ ਹੋ ਜਾਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਪੁਲਿਸ ਨੇ ਅਜੇ ਤੱਕ ਨਾ ਕੋਈ ਗ੍ਰਿਫਤਾਰੀ ਕੀਤੀ ਹੈ, ਨਾ ਪੁਲਿਸ ਨੇ ਕੋਈ ਖੁਲਾਸਾ ਕੀਤਾ ਹੈ। ਸਿਆਸਤ ਜ਼ਰੂਰ ਸ਼ੁਰੂ ਹੋ ਗਈ ਹੈ, ਸਿਆਸਤ ਤੇ ਇੱਥੇ ਰੋਜ਼ ਹੀ ਰਹਿੰਦੀ ਹੈ। ਆਮ ਆਦਮੀ ਪਾਰਟੀ ਦੀ ਵਾਲੇ ਜਿਹੜੇ ਸਰਕਾਰ ਵਾਲੇ ਉਹ ਕਹਿੰਦੇ ਕੇਂਦਰ ਜ਼ਿੰਮੇਵਾਰ ਹੈ, ਕੇਂਦਰ ਵਾਲੇ ਕਹਿੰਦੇ ਪੰਜਾਬ ਵਾਲੀ ਕਾਨੂੰਨ ਵਿਵਸਥਾ ਇਹਨਾਂ ਤੋਂ ਸੰਭਾਲੀ ਨਹੀਂ ਜਾਂਦੀ, ਇਹ ਜ਼ਿੰਮੇਵਾਰ ਹੈ। ਜਦਕਿ ਸੱਚਾਈ ਹੈ ਦੋਵੇਂ ਜ਼ਿੰਮੇਵਾਰ ਹੈ, ਚਾਹੇ ਉਹ ਚੰਡੀਗੜ੍ਹ ਦੇ ਧਮਾਕੇ ਹੈ ਤੇ ਚਾਹੇ ਪੰਜਾਬ ਦੇ ਧਮਾਕੇ ਹੈ, ਜ਼ਿੰਮੇਵਾਰ ਇਹ ਦੋਵੇਂ।
1: ਜੀ ਤੇ ਉੱਥੇ ਕਹਿੰਦੇ ਭਾਈ ਬਲਵੰਤ ਸਿੰਘ ਰਾਜੋਆਨਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਜੀ।
0: ਵੈਸੇ ਤੇ ਪੱਕਲ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਜਾਂ ਉਹਨਾਂ ਦੇ ਖਤਾਂ ਦੀ ਗੱਲ ਕਰੀਏ ਤੇ ਬੀਤੇ ਸਮੇਂ ਚ ਕਾਫੀ ਸਾਰੇ ਖਤ ਕਦੇ ਕੇਂਦਰ ਵਾਲੇ ਪਾਸੇ ਨੂੰ, ਕਦੇ ਰਾਸ਼ਟਰਪਤੀ ਵਾਲੇ ਪਾਸੇ ਨੂੰ, ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੜੇ ਸਾਰੇ ਪੱਤਰ ਚਰਚਾ ਚ ਰਹੇ ਹੈ। ਕਦੇ SCPC ਕੇਂਦਰ ਸਰਕਾਰ ਕੋਲ ਪਹੁੰਚ ਗਈ, ਕਿਉਂਕਿ ਮਸਲਾ ਇਹ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ 30 ਸਾਲ ਤੋਂ 3 ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਹੈ। 3 ਦਹਾਕਿਆਂ ਤੋਂ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਈ ਹੋਈ ਹੈ, ਹਾਲਾਂਕਿ ਫਾਂਸੀ ਦੇ ਰਸੇ ਤੇ ਉਹਨਾਂ ਨੂੰ ਨਹੀਂ ਟੰਗਿਆ ਗਿਆ, ਕਿਉਂਕਿ ਲੋਕਾਂ ਦਾ ਬਹੁਤ ਵੱਡਾ ਵਿਰੋਧ ਹੋਇਆ ਸੀ ਜਦੋਂ ਇਹਨਾਂ ਨੇ ਟੰਗਣ ਦੀ ਤਿਆਰੀ ਕੀਤੀ ਸੀ। ਉਹ ਤੋਂ ਬਾਅਦ ਅਪੀਲਾਂ ਦਾ ਦੌਰ ਚੱਲਿਆ, SGPC ਮੁੱਖ ਤੌਰ ਤੇ ਕਹਿ ਸਕਦੇ ਅੱਗੇ ਇਸ ਮਾਮਲੇ ਚ, ਜਿਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੋਈ ਹੈ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿਓ। ਹੈਰਾਨੀਜਨਕ ਵਰਤਾਰਾ ਇਹ ਆ ਕਿ ਸੰਨ 2012 ਤੋਂ ਲੈ ਕੇ ਅੱਜ ਤੱਕ ਉਸ ਅਪੀਲ ਤੇ ਗੌਰ ਹੀ ਨਹੀਂ ਫਰਮਾਇਆ ਗਿਆ, ਉਹ ਅਪੀਲ ਹੀ ਲਟਕੀ ਹੈ। ਨਾ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਅਪੀਲ ਖਾਰਜ, ਨਾ ਉਸ ਅਪੀਲ ਨੂੰ ਮੰਨਿਆ ਜਾ ਰਿਹਾ। ਹੁਣ ਅੱਜ ਤਾਜ਼ਾ ਤਰੀਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਮੁੜ ਜਿਹੜਾ ਇੱਕ ਖਤ ਜਿਹੜਾ ਲਿਖ ਦਿੱਤਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਔਰ ਉਸ ਖਤ ਵਿੱਚ ਉਹਨਾਂ ਨੇ ਉਹੀ ਗੱਲਾਂ ਲਿਖੀਆਂ ਕਿ ਆਖਰ ਮੇਰੇ ਬਾਰੇ ਫੈਸਲਾ ਲੈਣ ਨੂੰ ਇੰਨਾ ਸਮਾਂ ਤੁਸੀਂ ਕਿਉਂ ਲਾ ਰਹੇ ਹੋ, ਕਿਉਂ ਸਮਾਂ ਇੰਨਾ ਲੱਗ ਰਿਹਾ ਹੈਗਾ। ਉਹਨਾਂ ਨੇ 2019 ਦੇ ਉਸ ਨੋਟੀਫਿਕੇਸ਼ਨ ਦਾ ਜ਼ਿਕਰ ਕੀਤਾ ਜਦੋਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ ਸੀ, ਜਦੋਂ ਕੇਂਦਰ ਸਰਕਾਰ ਨੇ ਲਾਰਾ ਲਾਇਆ ਸੀ ਕਿ ਭਾਈ ਬਲਵੰਤ ਸਿੰਘ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕਰ ਦੇਣਗੇ, ਉਸ ਪੱਤਰ ਦਾ ਵੀ ਜ਼ਿਕਰ ਕੀਤਾ ਹੈਗਾ। ਹੁਣ ਖਤ ਲਿਖ ਦਿੱਤਾ ਹੈ, ਖਤ ਤੇ ਪ੍ਰਧਾਨ ਮੰਤਰੀ ਰਿਪਲਾਈ ਦਿੰਦੇ ਜਾਂ ਨਹੀਂ ਦਿੰਦੇ ਇਹ ਅਗਲੇ ਦਿਨਾਂ ਦੀ ਕਹਾਣੀ ਹੈ, ਪਰੰਤੂ ਜਿਹੜੀ ਪੰਜਾਬ ਦੀ ਇਸ ਵੇਲੇ ਦੀ ਸਿਆਸਤ ਹੈ, ਜਦੋਂ ਇਹ ਚਰਚੇ ਹੈ ਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਸਮਝੌਤਾ ਹੋ ਗਿਆ, ਜਦੋਂ ਇਸ ਗੱਲ ਦੇ ਚਰਚੇ ਹੈ ਕਿ ਪੰਜਾਬ ਦੇ ਜਿਹੜੇ ਇਸ ਵੇਲੇ ਚੁਸਤ ਫੁਰਤ ਅਕਾਲੀ ਦਲ ਹੈ, ਜਿੰਨੇ ਕੁ ਧੜੇ ਹੈ, ਉਹ ਧੜਿਆਂ ਦਾ ਵੱਡਾ ਹਿੱਸਾ ਭਾਰਤੀ ਜਨਤਾ ਪਾਰਟੀ ਨਾਲ ਸਾਂਝਾ ਪਾਉਣ ਦੇ ਲਈ ਤਰਲੋ ਮੱਛੀ ਹੈ। ਜਦੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਉਣੀ ਹਰ ਹੀਲੇ, ਉਦੋਂ ਇਸ ਚਿੱਠੀ ਦੀ ਬੜੀ ਅਹਿਮੀਅਤ ਮੰਨੀ ਜਾ ਰਹੀ ਹੈ, ਕਿਉਂਕਿ ਉਸ ਮੌਕੇ ਤੇ ਪ੍ਰਧਾਨ ਮੰਤਰੀ ਨੂੰ ਖਤ ਲਿਖਣਾ, ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਕੁਛ ਨਾ ਕੁਛ ਤੇ ਚਾਹੀਦਾ, ਕੁਛ ਨਾ ਕੁਛ ਮੁੱਦੇ ਵੀ ਚਾਹੀਦੇ ਹੈ, ਕੁਛ ਨਾ ਕੁਛ ਏਜੰਡੇ ਚਾਹੀਦੇ ਹੈ। ਸੋ ਉਸ ਸੰਦਰਭ ਵਿੱਚ ਇਸ ਖਤ ਨੂੰ ਬੜਾ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਬਾਕੀ ਵੇਖਦੇ ਹਾਂ ਭਾਈ ਇਹ ਖਤ ਹੁਣ ਦਿੱਲੀ ਕਿੰਨੇ ਕੁ ਦਿਨਾਂ 'ਚ ਪਹੁੰਚਦਾ ਹੈ ਤੇ ਪ੍ਰਧਾਨ ਮੰਤਰੀ ਦੇ ਟੇਬਲ ਤੇ ਕਦੋਂ ਪਹੁੰਚਦਾ ਤੇ ਫਿਰ ਪ੍ਰਧਾਨ ਮੰਤਰੀ ਕਦੋਂ ਇਸ ਮਸਲੇ ਤੇ ਗੌਰ ਕਰਵਾਉਂਦੇ।
1: ਜੀ ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਹੁਸ਼ਿਆਰਪੁਰ ਜੀ, ਸਤਿ ਸ੍ਰੀ ਅਕਾਲ ਹੁਸ਼ਿਆਰਪੁਰ ਜੀ, ਜੇ ਵਾਕਿਆ ਇਸ ਬੀਬੀ ਵਿਧਾਇਕਾ ਆਪ ਪਾਰਟੀ ਨੇ ਥੱਪੜ ਮਾਰਿਆ, ਅਗਲੀਆਂ ਚੋਣਾਂ ਚ ਇਹਨੂੰ ਸਖ਼ਤ ਸਜ਼ਾ ਦੇ ਕੇ ਪਾਸੇ ਕਰ ਦੇਣਾ ਚਾਹੀਦਾ। ਮੇਰੇ ਖਿਆਲ ਚ ਇਸ ਬੀਬੀ ਨੇ ਪੱਥਰ ਸੀ ਨਾ, ਬੀਬੀ 6 ਮਹੀਨੇ ਮੁੱਖ ਮੰਤਰੀ ਰਹੀ ਸੀ, ਉਹ ਮਾਵਾਂ ਧੀਆਂ ਦੋਨੋਂ ਹੀ ਮਸ਼ਹੂਰ ਸੀ ਥੱਪੜ ਮਾਰਨ ਦੇ ਵਿੱਚ, ਦੇਖ ਲਿਆ ਹੋਣਾ ਇਹਨੇ ਕਿਤੇ ਉਹਨਾਂ ਨੂੰ ਥੱਪੜ ਮਾਰਦੇ ਆ। ਸਤਿ ਸ੍ਰੀ ਅਕਾਲ
1: ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਨਾਲ ਹੀ ਭਾਜੀ ਕਹਿੰਦੇ ਬੇਅਦਬੀ ਕਾਨੂੰਨ ਇੱਕ ਵਾਰ ਮੁੜ ਚਰਚਾ ਦੇ ਵਿੱਚ ਆਏ ਨੇ ਜੀ ਫੇਰ ਦੁਬਾਰਾ।
0: ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਰੋਕਣ ਲਈ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੰਜਾਬ ਦੀ ਸਰਕਾਰ ਨੇ 13 ਨੂੰ ਲਾਗੂ ਕੀਤਾ ਸੀ, ਉਹਦਾ ਥੋੜੇ ਦਿਨਾਂ ਬਾਅਦ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ ਔਰ ਕਾਫੀ ਉਹਦਾ ਵਿਰੋਧ ਜਿਹੜਾ ਅਕਾਲੀ ਧੜੇ ਵਾਲੇ ਪਾਸਿਓਂ, ਐਸ ਡੀ ਪੀ ਸੀ ਵਾਲੇ ਪਾਸਿਓਂ, ਖਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਕੀਤਾ ਗਿਆ ਔਰ ਕੱਲਾ ਨਹੀਂ ਕੀਤਾ ਗਿਆ, ਇਹ ਮੰਗ ਕੀਤੀ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਤੋਂ ਕਿ ਜਥੇਦਾਰ ਸਾਹਿਬ ਕਹਿੰਦੇ ਕਿ ਪੰਜਾਬ ਦੀ ਸਰਕਾਰ ਨੂੰ ਇਸ ਕਾਨੂੰਨ ਨੂੰ ਫਿਲਹਾਲ ਰੋਕ ਦੇਣਾ ਚਾਹੀਦਾ ਹੈ, ਜਿੰਨਾ ਚਿਰ ਜਿਹੜੀਆਂ ਇਹਦੀਆਂ ਵਿਵਾਦਿਤ ਮੱਦਾਂ ਨੇ ਉਹਦੇ ਵਿੱਚ ਸੋਧ ਨਹੀਂ ਹੁੰਦੀ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਸਿੱਖ ਵਿਧਾਇਕ ਤਲਬ ਕੀਤੇ ਸੀ ਉਹ ਮੰਨ ਕੇ ਵੀ ਆਏ ਜਥੇਦਾਰ ਜੀ ਦੀ ਕਚਹਿਰੀ ਦੇ ਵਿੱਚ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਕਚਹਿਰੀ ਦੇ ਵਿੱਚ ਕਿ ਅਸੀਂ ਸੋਧਾਂ ਵੀ ਕਰਾਵਾਂਗੇ, ਬਾਕੀ ਅਸੀਂ ਕਾਨੂੰਨ ਪੜ੍ਹਿਆ ਨਹੀਂ, ਉਵੇਂ ਅਸੀਂ ਹਾਂਜੀ ਹਾਂਜੀ ਕਰਦੇ ਰਹੇ, ਉਹ ਮੰਨ ਕੇ ਆਏ ਹੈ। ਪਰੰਤੂ ਮਸਲਾ ਉੱਥੇ ਦਾ ਉੱਥੇ ਹੈ, ਜਿਹੜੀਆਂ ਚੀਜ਼ਾਂ, ਜਿਹੜੀਆਂ ਤਰਮੀਮਾਂ, ਜਿਹੜੀਆਂ ਸੋਧਾਂ ਦੀ ਮੰਗ ਐਸ ਜੀ ਪੀ ਸੀ ਕਰ ਰਹੀ ਹੈ ਜਾਂ ਜਥੇਦਾਰ ਜੀ ਕਰ ਰਹੇ ਆ, ਉਹ ਸੋਧਾਂ ਅਜੇ ਤੱਕ ਪੰਜਾਬ ਦੀ ਸਰਕਾਰ ਨੇ ਨਾ ਕੀਤੀਆਂ, ਨਾ ਉਸਨੇ ਇਹ ਹਾਮੀ ਭਰੀ ਹੈ ਕਿ ਅਸੀਂ ਉਹ ਸੋਧਾਂ ਕਰ ਦਿਆਂਗੇ। ਹਾਂ ਇੰਨਾ ਕੁ ਜ਼ਰੂਰ ਹੈ ਕਿ ਪੰਜਾਬ ਦੀ ਸਰਕਾਰ ਕਹਿੰਦੀ ਵਿਚਾਰ ਲਵਾਂਗੇ। ਹੁਣ ਉਸ ਵਿਚਾਰ ਦੇ ਵਿੱਚ ਚੱਲਦੇ ਚੱਲਦੇ ਪੰਜਾਬ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ 7 ਮੈਂਬਰਾਂ ਦੀ। ਹੁਣ ਤੁਸੀਂ ਵੇਖੋ 7 ਮੈਂਬਰ ਪੰਜਾਬ ਦੀ ਸਰਕਾਰ ਨੇ ਲਏ ਕਿਹੜੇ ਆ, ਉਹਦੇ ਵਿੱਚ ਲਏ ਗਿਆਨੀ ਰਘਵੀਰ ਸਿੰਘ ਹੋਣੀ ਜਿਹੜੇ ਸਾਬਕਾ ਜਥੇਦਾਰ ਆ, ਇੰਜ ਕਹੀਏ ਕਿ ਐਸ ਜੀ ਪੀ ਸੀ ਵਾਲੇ ਧੜੇ ਤੇ ਅਕਾਲੀ ਧੜੇ ਦੇ ਬਿਲਕੁਲ ਐਂਟੀ, ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜਿਹਦੀ ਬਣਦੀ ਨੇ ਐਸ ਜੀ ਪੀ ਸੀ ਨਾਲ ਬਹੁਤੀ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਜਿਹੜੇ ਮੰਨਿਆ ਜਾਂਦਾ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨੇੜੇ ਹੈ, ਕੁਝ ਹੋਰ ਚਿਹਰੇ ਹੈਗੇ। 7 ਲੋਕਾਂ ਨੂੰ ਲਿਆ ਔਰ 7 ਲੋਕਾਂ ਦੇ ਬਾਰੇ ਇਹ ਗੱਲ ਆਖੀ ਕਿ ਇਹ 7 ਲੋਕ ਵਿਚਾਰ ਕਰਨਗੇ, ਵਿਚਾਰ ਕਰਨ ਤੋਂ ਬਾਅਦ ਇਹ ਪੰਜਾਬ ਸਰਕਾਰ ਦੇ ਰੀਪ੍ਰਜੈਂਟ ਬਣਗੇ, ਇਹ ਜਥੇਦਾਰ ਸਾਹਿਬ ਵਾਲੀ ਜਿਹੜੀ ਕਮੇਟੀ ਹੈ ਅਕਾਲ ਤਖ਼ਤ ਵਾਲੀ ਕਮੇਟੀ ਉਹਦੇ ਨਾਲ ਵਿਚਾਰਾਂ ਕਰਨਗੇ। ਹੁਣ ਗੱਲ ਇਹ ਹੈ ਕਿ ਕਮੇਟੀ ਬਣਾ ਦੇਣੀ ਆਪਣੇ ਆਪ ਦੇ ਵਿੱਚ ਪਟਲ ਸਾਹਿਬ ਸਭ ਕੁਛ ਨਹੀਂ ਹੈ, ਕਿਉਂਕਿ ਕਿੰਨੇ ਮਹੀਨੇ ਹੋ ਗਏ, 15 ਦਿਨ ਦਾ ਸਮਾਂ, ਕਦੇ 2 ਮਹੀਨੇ ਅਤੇ ਕਈ ਵਾਰ ਸਮਾਂ ਲੰਘ ਗਿਆ। ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਅੱਜ ਵੀ ਕਿਹਾ ਕਿ ਭਾਈ ਪਹਿਲਾਂ ਕਾਨੂੰਨ ਤੇ ਰੋਕ ਲਾਓ, ਬਾਕੀ ਗੱਲਬਾਤ ਵਿੱਚ। ਔਰ ਪੰਜਾਬ ਦੀ ਸਰਕਾਰ ਦਾ ਜਿਹੜਾ ਰਵੱਈਆ ਆ ਪਹਿਲੇ ਦਿਨ ਤੋਂ ਇਸ ਕਾਨੂੰਨ ਨੂੰ ਲੈ ਕੇ, ਉਹ ਕਹਿੰਦੇ ਮੈਂ ਨਾ ਮੰਨੂ, ਉਹ ਕਹਿੰਦੇ ਐਸ ਜੀ ਪੀ ਸੀ ਜਾਂ ਜਥੇਦਾਰ ਸਾਹਿਬ ਜੋ ਮਰਜ਼ੀ ਕਹੀ ਜਾਣੇ, ਕਾਨੂੰਨ ਅਸੀਂ ਤਿਆਰ ਕਰਤਾ ਔਰ ਲੋਕਾਂ ਦੀ ਰਾਏ ਦੇ ਨਾਲ ਕੀਤਾ, ਬਿਲਕੁਲ ਤਬਦੀਲੀ ਨਹੀਂ ਕਰਾਂਗੇ। ਅੱਜ ਦੀ ਕਮੇਟੀ ਵੀ ਬਣਾਈ ਹੈ, ਮੈਨੂੰ ਲੱਗਦਾ ਕਿ ਕੇਵਲ ਤੇ ਕੇਵਲ ਸਮਾਂ ਟਪਾਉਣ ਨੂੰ ਕਮੇਟੀ ਬਣਾਈ ਹੈ। ਪੰਜਾਬ ਦੀ ਸਰਕਾਰ ਲੱਗਦਾ ਇੰਝ ਹੈ ਕਿ ਇਹਨਾਂ ਕਾਨੂੰਨਾਂ 'ਚ ਸੋਧ ਕਰਨ ਦੇ ਮੂਡ ਵਿੱਚ ਨਹੀਂ ਹੈਗੀ।
1: ਜੀ ਭਾਜੀ, ਤੇ ਕਾਲ ਲੈ ਲੈਣਾ ਦਲਜੀਤ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ,
6: ਇੰਟਰਵਿਊ ਦੇ ਵਿੱਚ ਕਹਿੰਦਾ ਵੀ ਅਸੀਂ ਬੰਦਾ ਇੱਕ ਘੇਰ ਕੇ ਵੀ ਮਾਰਿਆ, ਫਿਰ ਜੇਲ੍ਹ ਬ੍ਰੇਕ ਕੀਤੀ ਆ ਉਹਨਾਂ ਨੇ ਜੀ, ਤੇ ਉਹ ਸਜ਼ਾ ਜਰਾਬਤਾ ਮੁਜਰਮ ਰਿਹਾ ਉਹ। ਤੇ ਇੱਕ ਇਹ ਵੀ ਦੱਸਿਓ ਜੀ, ਵਿਧਾਨ ਸਭਾ ਦੀ ਇਲੈਕਸ਼ਨ ਲੜ ਸਕਦਾ ਬੰਦਾ ਜੀ, ਤਾਂ ਇੰਨੀ ਸ਼ਿਕਾਇਤ ਕੱਟੀ ਹੋਵੇ ਜੀ ਨੇ।
1: ਜੀ ਜੀ, ਥੈਂਕ ਯੂ ਭਾਜੀ। ਜੀ ਭਾਜੀ
0: ਪੱਖੀ ਸਾਹਿਬ, ਮੈਂ ਨਾ ਅੱਗੇ ਵੀ ਧਿਆਨ ਚ ਲਾਵਾਂ, ਕਈ ਕਾਲ ਨਾ ਕਈ ਆਵਾਜ਼ਾਂ ਬੜੀਆਂ ਮੱਧਮ ਰਹਿ ਜਾਂਦੀਆਂ, ਫਿਰ ਉਹ ਨਾ ਕਈ ਵਾਰੀ ਅਸੀਂ ਵਾਸ਼ਨਾ ਲੈ ਕੇ ਤੇ ਚਲੋ ਦੇਖ ਲਈਦਾ। ਇਹਨਾਂ ਨੇ ਗੱਲ ਗੁਰਪ੍ਰੀਤ ਸ਼ੇਖੋਂ ਦੀ ਕੀਤੀ ਹੈ, ਉਹਨਾਂ ਨੇ ਸ਼ਾਇਦ ਇਹ ਪੁੱਛਿਆ ਕਿ ਇਲੈਕਸ਼ਨ ਕੀ ਲੜ ਸਕਦਾ ਕਿ ਨਹੀਂ ਲੜ ਸਕਦਾ।
1: ਜੀ
0: ਦੇਖੋ, 2 ਚੀਜ਼ਾਂ ਨੇ ਗੁਰਪ੍ਰੀਤ ਸ਼ੇਖੋਂ ਦੇ ਮਸਲੇ ਚ। ਗੁਰਪ੍ਰੀਤ ਸ਼ੇਖੋਂ ਸਿਆਸੀ ਮੈਦਾਨ ਚ ਨਿਤਰਿਆ, ਮੈਨੂੰ ਲੱਗਦਾ ਕਿ ਇੱਥੇ ਤੇ ਨਾ ਸੰਵਿਧਾਨ ਦੀ ਪਾਬੰਦੀ ਹੈ, ਨਾ ਹੋਣੀ ਚਾਹੀਦੀ ਹੈ, ਨਾ ਲੋਕ ਇੱਥੇ ਪਾਬੰਦੀ ਲਾਉਂਦੇ ਆ। ਇੱਥੇ ਸਵਾਲ ਹੈ ਕਿ ਗੁਰਪ੍ਰੀਤ ਸ਼ੇਖੋਂ ਨੂੰ ਕਿਸ ਪਾਰਟੀ ਨੇ ਅਡੋਪਟ ਕੀਤਾ, ਕਿਸ ਪਾਰਟੀ ਨੇ ਆਪਣੇ 'ਚ ਸ਼ਾਮਿਲ ਕਰਾਇਆ, ਕੀ ਵਾਕਿਆ ਆਮ ਆਦਮੀ ਪਾਰਟੀ ਦੀ ਕੋਈ ਵਾਹ ਆੜੀ ਸੀ, ਕੀ ਉਹਨਾਂ ਤੋਂ ਉਮੀਦਵਾਰ ਮੁੱਕ ਗਏ, ਕੀ ਉਹਨਾਂ ਤੋਂ ਲੀਡਰ ਮੁੱਕ ਗਏ ਜਿਹੜਾ ਉਹਨਾਂ ਨੇ ਗੁਰਪ੍ਰੀਤ ਸ਼ੇਖੋਂ ਨੂੰ ਸ਼ਾਮਿਲ ਕੀਤਾ। ਸੋ ਇਸ ਕਰਕੇ ਪਹਿਲਾਂ ਨੁਕਤਾ ਇਹੀ ਹੈ ਕਿ ਆਮ ਆਦਮੀ ਪਾਰਟੀ ਤੇ ਸਵਾਲ ਖੜਾ ਹੁੰਦਾ ਕਿ ਗੱਲਾਂ ਤੁਸੀਂ ਬਹੁਤ ਵੱਡੀਆਂ ਕਰਦੇ ਹੋ ਕਿ ਅਕਾਲੀਆਂ ਨੇ ਗੈਂਗਸਟਰ ਬਣਾਤੇ, ਕਾਂਗਰਸੀਆਂ ਨੇ ਗੈਂਗਸਟਰ ਬਣਾਤੇ, ਤੇ ਜਿਹੜੇ ਉਹਨਾਂ ਨੇ ਗੈਂਗਸਟਰ ਬਣਾਏ ਹੁਣ ਕੀ ਤੁਸੀਂ ਉਸ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾਉਂਗੇ? ਸੋ ਪਹਿਲਾਂ ਤੇ ਸਵਾਲ ਆਮ ਆਦਮੀ ਪਾਰਟੀ ਤੇ ਹੈਗਾ ਕਿ ਕਿਉਂ। ਦੂਜੀ ਗੱਲ ਜਿਹੜੀ ਚੋਣ ਲੜਨ ਦੀ ਗੁਰਪ੍ਰੀਤ ਸ਼ੇਖੂ ਦੀ, ਦੇਖੋ ਚੋਣ ਉਹ ਲੜ ਸਕਦਾ ਹੈ, ਚੋਣ ਭਾਰਤ ਦੇ ਵਿੱਚ ਤੁਸੀਂ ਸੱਚ ਜਾਣਿਓ ਕਿ ਚਾਹੇ ਲੋਕ ਸਭਾ, ਚਾਹੇ ਰਾਜ ਸਭਾ ਤੇ ਚਾਹੇ ਵੱਖ ਵੱਖ ਵਿਧਾਨ ਸਭਾ, ਲਗਭਗ 50% ਜਿਹੜੇ ਵਿਧਾਇਕ ਹੈ ਭਾਰਤ ਦੇ ਜਾਂ ਮੈਂਬਰ ਪਾਰਲੀਮੈਂਟ ਹੈ, ਕਈਆਂ ਤੇ ਤਾਂ ਤਿੰਨ ਤਿੰਨ ਮੁਕੱਦਮੇ ਚੱਲਣ ਲੱਗੇ, ਤੇ ਮੁਕੱਦਮੇ ਵਾਲੇ ਤੇ ਬਹੁਤ ਹੈਗੇ ਆ, ਕੋਈ ਟਾਮਾ ਹੀ ਹੋਵੇਗਾ ਜਿੱਥੇ ਕੋਈ ਮੁਕੱਦਮਾ ਨਾ ਹੋਵੇ। ਇਸ ਕਰਕੇ ਗੁਰਪ੍ਰੀਤ ਸ਼ੇਖੋਂ ਇੱਕ ਮਸਲੇ 'ਚ ਸਜ਼ਾ ਭੁਗਤਾਇਆ, ਉਹ ਮਸਲਾ ਨਿਬੜ ਗਿਆ ਜਦੋਂ ਸਜ਼ਾ ਭੁਗਤ ਲਈ ਭਾਰਤੀ ਕਾਨੂੰਨ ਤੱਕ, ਦੂਜਿਆਂ 'ਚ ਕੇਸ ਚੱਲਦੇ ਆ। ਤੇ ਇਸੇ ਤੇ ਇੱਦਾਂ ਆ, ਜਿਹਦੇ ਬੋਝੇ 'ਚ ਪੈਸੇ ਆ ਉਹ ਸਾਰੀ ਉਮਰ ਹੀ ਭਮਾ ਚਲਾਈ ਜਾਵੇ। ਸੋ ਮੈਨੂੰ ਲੱਗਦਾ ਕਿ ਚੋਣ ਤੇ ਗੁਰਪ੍ਰੀਤ ਸ਼ੇਖੋਂ ਲੜ ਸਕੂਗਾ, ਬਾਕੀ ਭਾਈ ਆਮ ਆਦਮੀ ਪਾਰਟੀ ਦੇਖਦੇ ਹਾਂ ਕੀ ਕਰਦੀ ਆਉਣ ਵਾਲੇ ਦਿਨਾਂ 'ਚ ਇਹਨੂੰ ਲੈ ਕੇ।
1: ਜੀ ਰਮੇਸ਼ ਭਾਅ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਤਾਜ਼ਾ ਤਰੀਨ ਖਬਰਾਂ ਤੋਂ ਜਾਣੂ ਕਰਾਇਆ, ਸਾਨੂੰ ਸਾਰਿਆਂ ਨੂੰ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਭਾਅ ਜੀ, ਥੈਂਕ ਯੂ ਜੀ।
0: ਮਿਹਰਬਾਨੀ ਪਕਸ਼ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ।
1: ਜੀ ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸਨ ਰਮੇਸ਼ ਹੁਸ਼ਿਆਰਪੁਰੀ ਜੀ, ਜਿਨ੍ਹਾਂ ਨੇ ਸਾਨੂੰ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੋਂ ਆ ਜਿਹੜਾ ਅਪਡੇਟ ਦਿੱਤਾ। ਅਤੇ ਬੜੀ ਜਲਦੀ ਅੱਜ ਬਲਵੀਰ ਸੋਹੀ ਜੀ ਵੀ ਸਾਡੇ ਨਾਲ ਜੁੜਨਗੇ। ਡੈਂਟਲ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ, ਕਈ ਅਪਡੇਟਸ ਆਉਂਦੀਆਂ ਨੇ, ਕਈ ਇਹੋ ਜਿਹੀਆਂ ਚੀਜ਼ਾਂ ਨੇ ਜੋ ਸਾਨੂੰ ਕਈ ਵਾਰ ਅਸੀਂ ਅਣਗੌਲੇ ਕਰਦੇ ਨੇ, ਪਰ ਉਹ ਸਾਨੂੰ ਦੱਸਦੇ ਨੇ ਵੀ ਆਹ ਪ੍ਰੀਕੋਸ਼ਨਸ ਲਓ ਅਤੇ ਆਪਾਂ ਆਪਣੇ ਦੰਦਾਂ ਦੀ ਲਾਈਫ ਆ ਜਿਹੜੀ ਉਹ ਵਧਾ ਸਕਦੇ ਹਾਂ। ਸੋ 10-15 ਮਿੰਟ ਬਾਅਦ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਜਿਹੜਾਂਗੇ। ਉਸ ਤੋਂ ਪਹਿਲਾਂ ਕੁਝ ਕੁ ਜਿਹੜੀਆਂ ਇੱਥੇ ਦੀਆਂ ਲੋਕਲ ਖਬਰਾਂ ਨੇ ਉਹਨਾਂ 'ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਚਾਨਣਾ ਪਾਵਾਂਗਾ। ਬਾਕੀ ਕਿਸੇ ਖਬਰ 'ਤੇ ਤੁਸੀਂ ਕੋਈ ਟੀਕਾ ਟਿੱਪਣੀ ਕਰਨੀ ਹੈ ਜਾਂ ਕਿਸੇ 'ਤੇ ਗੱਲ ਕਰਨੀ ਹੈ ਤਾਂ ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਹੋਮ ਆਟੋ ਇੰਸ਼ੋਰੈਂਸ, ਤੁਸੀਂ ਮੈਂ ਹਮੇਸ਼ਾ ਕਹਿੰਦਾ ਸ਼ਾਪ ਅਰਾਊਂਡ ਕਰੋ। ਜਿੰਨੇ ਵੀ ਸਾਡੇ ਸਪੋਂਸਰ ਹੈ, ਮਾਣ ਵਾਲੀ ਗੱਲ ਹੈ ਵੀ ਉਹ ਆਪ ਕਹਿੰਦੇ ਆ ਵੀ ਭਾਅ ਜੀ ਉਹਨਾਂ ਨੂੰ ਕਹੋ ਵੀ ਤੁਸੀਂ ਇੱਕ ਵਾਰ ਸ਼ੋਪ ਅਰਾਊਂਡ ਕਰਕੇ ਫਿਰ ਸਾਡੇ ਕੋਲ ਵੀ ਆ ਜਾਓ, ਫਿਰ ਤੁਸੀਂ ਆ ਜਿਹੜਾ ਡਿਫਰੈਂਸ ਹੈ ਜਿਹੜਾ ਉਹ ਮਹਿਸੂਸ ਕਰੋ। ਭਾਵੇਂ ਅਸੀਂ ਰੈਨੋਵੇਸ਼ਨ ਦੀ ਐਡ ਕਰਦੇ ਹਾਂ, ਭਾਵੇਂ ਕੋਈ ਸਰਵਿਸਿਸ ਬੇਸਡ ਬਿਜ਼ਨਸ ਦੀ ਐਡ ਕਰਦੇ ਹਾਂ, ਤੁਸੀਂ ਆ ਜਿਹੜਾ ਬਿਜ਼ਨਸ ਦਿੰਦੇ ਹੋ ਅਤੇ ਜੋ ਤੁਸੀਂ ਫੀਡਬੈਕ ਮੇਰੇ ਤੱਕ ਪਹੁੰਚਾਉਂਦੇ ਹੋ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਮਨਦੀਪ ਸਿੰਘ ਹੋਣੀ ਜੋ ਕੇ ਟੀ ਪੀ ਰੈਨੋਵੇਸ਼ਨ ਦਾ ਕੰਮ ਕਰਦੇ ਆ, ਪਰਸੋਂ ਭੈਣ ਜੀ ਹੁਣਾਂ ਦਾ ਫੋਨ ਆਇਆ ਅਤੇ ਉਹ ਕਹਿੰਦੇ ਵੀ ਜਦੋਂ ਕੋਈ ਗਲਤ ਕੰਮ ਕਰਦਾ ਉਹ ਤਾਂ ਇੱਕਦਮ ਅਸੀਂ ਬੋਲ ਦਿੰਦੇ ਹਾਂ, ਪਰ ਜਦੋਂ ਕੋਈ ਚੰਗਾ ਕੰਮ ਕਰਦਾ ਉਹਦੇ ਬਾਰੇ ਅਸੀਂ ਬਹੁਤ ਘੱਟ ਬੋਲਦੇ ਹਾਂ। ਅਤੇ ਉਹਨਾਂ ਨੇ ਆ ਜਿਹੜਾ ਮਨਦੀਪ ਹੋਣਾਂ ਦੀ ਬੜੀ ਸਿਫਤ ਸਲਾਹ ਕੀਤੀ ਰੈਨੋਵੇਸ਼ਨ ਨੂੰ ਲੈ ਕੇ, ਕਹਿੰਦੇ ਵੀ ਕੰਮ ਹੋ ਗਿਆ, ਹੁਣ ਵੀ ਜੇ ਕਦੇ ਲੋੜ ਪੈਂਦੀ ਹੈ ਸਾਨੂੰ ਅਸੀਂ ਕਾਲ ਕਰ ਦਿੰਦੇ ਹਾਂ, ਅਤੇ ਮੁੰਡਾ ਬਿਨਾਂ ਕੋਈ ਮੱਥੇ 'ਤੇ ਵੱਟ ਪਾਏ ਆ ਕੇ ਉਹ ਕੰਮ ਹੈ ਜਿਹੜਾ ਕਰ ਦਿੰਦਾ। ਸੋ ਇਹੀ ਇੱਕ ਖਾਸੀਅਤ ਹੁੰਦੀ ਹੈ। ਸੋ ਰੈਨੋਵੇਸ਼ਨ ਵਾਸਤੇ ਤੁਸੀਂ ਮਨਦੀਪ ਸਿੰਘ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਕੇ ਟੀ ਪੀ ਰੈਨੋਵੇਸ਼ਨ ਦੇ ਮਨਦੀਪ ਸਿੰਘ, 416-272-8214, 416-272-8214। ਮੈਂ ਹਮੇਸ਼ਾ ਕਹਿੰਦਾ ਵੀ ਪ੍ਰੋਗਰਾਮ ਦਾ ਹਵਾਲਾ ਦੇ ਦਿਆ ਕਰੋ, ਉਹਦਾ ਕਾਰਨ ਇਹ ਹੈ ਵੀ ਅਗਲੇ ਨੂੰ ਇੱਕ ਤਾਂ ਪਤਾ ਚੱਲ ਜਾਂਦਾ ਵੀ ਤੁਸੀਂ ਕਿੱਥੋਂ ਸੁਣ ਕੇ ਆਏ ਹੋ, ਅਤੇ ਨਾਲ ਦੀ ਨਾਲ ਅਗਲੇ 'ਤੇ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੀ ਭਾਈ ਪ੍ਰੋਗਰਾਮ ਸੁਣ ਕੇ ਆਏ ਹੈ, ਅਤੇ ਉੱਥੇ ਆ ਜਿਹੜੀ ਫੀਡਬੈਕ ਵੀ ਸਾਡੇ ਪ੍ਰਤੀ ਜਾਊਗੀ ਵੀ ਜਿੱਦਾਂ ਦੀ ਅਸੀਂ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਜੀ। ਸੋ ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਸ਼ੋਪ ਰਾਊਂਡ ਕਰੋ, ਇੱਕ ਵਾਰ ਉਹਨਾਂ ਨੂੰ ਵੀ ਕਾਲ ਕਰੋ, ਫਿਰ ਦੇਖੋ ਉਹਨਾਂ ਦਾ ਕਮਾਲ। ਨੰਬਰ 647-247-2870 647-219-2870 'ਤੇ ਸੰਪਰਕ ਕੀਤਾ ਜਾ ਸਕਦਾ। ਵਿੰਡੋਜ਼ ਐਂਡ ਡੋਰਸ ਵਾਸਤੇ ਯਸ਼ ਵਿੰਡੋਜ਼ ਐਂਡ ਡੋਰਸ, 8917 ਦਾ ਗੋਰ ਰੋਡ, ਹਾਂਜੀ, ਯੂਨਿਟ ਨੰਬਰ 2 'ਤੇ ਤੁਸੀਂ ਉੱਥੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫੈਕਟਰੀ ਆਊਟਲੈਟ ਆ, ਇੰਸਟਾਲੇਸ਼ਨ ਵੀ ਕਰ ਦਿੰਦੇ ਨੇ, ਤੁਸੀਂ ਦੇਖੋਗੇ ਉੱਥੋਂ ਜਿਹੜੀਆਂ ਡੋਰਸ ਹੈ ਵਿੰਡੋਜ਼ ਨੇ ਮਾਡਰਨ ਡਿਜ਼ਾਈਨ ਦੇ ਵੀ ਨੇ ਅਤੇ ਨਵੀਂ ਟੈਕਨੋਲੋਜੀ ਦੇ ਨਾਲ ਵੀ ਲੈਸ ਨੇ। ਸੋ ਯਸ਼ ਵਿੰਡੋਜ਼ ਐਂਡ ਡੋਰਸ 'ਤੇ ਤੁਸੀਂ ਆ ਜਿਹੜਾ ਗੋਰ ਐਬੀਨੇਜ਼ਰ ਦੇ ਕੋਲ ਜਿਹੜਾ ਇੰਟਰਸੈਕਸ਼ਨ ਉੱਥੇ ਜਾ ਸਕਦੇ ਹੋ, ਅਤੇ ਉੱਥੇ ਹੀ ਆਲਟੀਅਸ ਐਜੂਕੇਸ਼ਨ ਬੱਚਿਆਂ ਨੂੰ ਆਫਟਰ ਸਕੂਲ ਹੈਲਪ ਦੀ ਅੱਜ ਕੱਲ੍ਹ ਬਹੁਤ ਲੋੜ ਹੁੰਦੀ ਹੈ। ਕਈ ਵਾਰ ਪੇਰੈਂਟਸ ਹੈ ਜਿਹੜੇ ਭੱਜ ਨੱਠ ਦੇ ਵਿੱਚ, ਜਾਂ ਫਿਰ ਆਪਾਂ ਕਰੀਏ ਵੀ ਸਮਾਂ ਨਹੀਂ ਲੱਗਦਾ ਕਿਉਂਕਿ ਇੱਥੇ ਬਹੁਤ ਫਾਸਟ ਮੂਵਿੰਗ ਲਾਈਫ ਲਾਈਫ ਹੈ। ਸੋ ਪਰ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾ ਕੋਈ ਅਣਗਹਿਲੀ ਕਰੋ ਜਾਂ ਖਿਲਵਾੜ ਕਰੋ। ਸੋ ਜੇ ਉਹਨਾਂ ਨੂੰ ਐਕਸਟਰਾ ਹੈਲਪ ਦੀ ਲੋੜ ਹੈ ਤਾਂ ਇੱਕ ਇੰਸਟੀਟਿਊਸ਼ਨ ਅਸੀਂ ਰੈਕਮੈਂਡ ਕਰਦੇ ਹਾਂ, ਆਫਟਰ ਸਕੂਲ ਆਲਟੀਅਸ ਐਜੂਕੇਸ਼ਨ, ਸੈਂਡਲਵੁੱਡ ਤੇ ਬ੍ਰੈਮਲੀ, ਜਾਂ ਕਹਿ ਲਓ ਬ੍ਰੈਮਲੀ ਦੇ ਉੱਤੇ ਜਿਹੜੀ ਲਾਇਬ੍ਰੇਰੀ ਹੈ ਸੈਂਡਲਵੁੱਡ ਬ੍ਰੈਮਲੀ ਵਾਲੀ, ਉਹਦੇ ਬਿਲਕੁਲ ਆਪੋਜ਼ਿਟ ਪਲਾਜ਼ਾ ਆ, 6 ਡਿਊ ਸਾਈਡ ਡਰਾਈਵ, ਯੂਨਿਟ ਨੰਬਰ 18, ਆਲਟੀਅਸ ਐਜੂਕੇਸ਼ਨ। ਉੱਥੇ ਤੁਸੀਂ ਜਿਹੜਾ ਇੱਕ ਵਾਰ ਵਿਜ਼ਿਟ ਕਰੋ, ਕੌਂਸਲਿੰਗ ਕਰੋ, ਤੁਹਾਡੇ ਮਨ ਨੂੰ ਜੱਚ ਗਿਆ ਤਾਂ ਫਿਰ ਹੈ ਜਿਹੜਾ ਤੁਸੀਂ ਉਹਨਾਂ ਦੇ ਨਾਲ ਮੂਵ ਔਨ ਹੋ ਸਕਦੇ ਹੋ। ਸੋ ਆਲਟੀਅਸ ਐਜੂਕੇਸ਼ਨ ਵਧੇਰੇ ਜਾਣਕਾਰੀ ਵਾਸਤੇ ਗ੍ਰੇਡ 5 ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ। ਸੋ ਨੰਬਰ ਹੈ ਜੀ 905-494-9998 ਤੇ ਆਲਟੀਅਸ ਐਜੂਕੇਸ਼ਨ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਜਿਹੜੀਆਂ ਇੱਥੇ ਦੀਆਂ ਲੋਕਲ ਤਾਜ਼ਾ ਤਰੀਨ ਖਬਰਾਂ ਨੇ ਉਹਨਾਂ 'ਤੇ ਥੋੜ੍ਹੀ ਜਿਹੀ ਅਪਡੇਟ, ਫਿਰ ਅਸੀਂ ਜੋੜਾਂਗੇ ਬਲਵੀਰ ਕੌਰ ਜੀ ਹੁਣਾਂ ਦੇ ਨਾਲ।

0: ਜੀ ਹਾਂ ਦੋਸਤੋ, ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਹਮੇਸ਼ਾ ਬੱਚਿਆਂ ਨੂੰ ਆ ਜਿਹੜਾ ਆਕੂਪਾਈਡ ਰੱਖੋ। ਤੁਸੀਂ ਭੰਗੜੇ 'ਚ ਪਾ ਰਹੇ ਹੋ, ਨਹੀਂ ਪਾ ਰਹੇ ਹੋ, ਤਾਂ ਤੁਸੀਂ ਕਿਸੇ ਖੇਡਾਂ ਦੇ ਵਿੱਚ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਪਾ ਕੇ ਰੱਖੋ, ਕਿਉਂਕਿ ਵਿੰਟਰ ਆ ਰਹੀ ਹੈ, ਵਿੰਟਰ ਦੇ ਵਿੱਚ ਜਿਹੜੀਆਂ ਬਹੁਤ ਐਕਟੀਵਿਟੀਜ਼ ਹੈ ਬੱਚਿਆਂ ਦੀ ਸੀਮਿਤ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ, ਉਹਦੇ ਨਾਲ ਉਹਨਾਂ ਦਾ ਮਨ ਹੈ ਜਿਹੜਾ ਮਾਇੰਡ ਹੈ ਆਕੂਪਾਈਡ ਰਹਿੰਦਾ, ਫਿਰ ਕੁਰਾਹੇ ਨਹੀਂ ਪੈਂਦੇ, ਕਿਉਂਕਿ ਫਿਰ ਟਾਈਮ ਹੀ ਨਹੀਂ ਮਿਲਦਾ। ਤਾਂ ਜੀ, ਸੋ ਤੁਸੀਂ ਆ ਜਿਹੜਾ ਦਾ ਭੰਗੜਾ ਅਕੈਡਮੀ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਆਲਾ ਦਰਜੇ ਦੀ ਇੰਸਟਰਕਟਰ ਟੀਮ ਹੈ, ਵੱਡੀਆਂ ਸਟੇਜਾਂ ਤੇ ਵੱਡੇ ਕੰਪੀਟੀਸ਼ਨ ਇਹ ਜਿੱਤ ਚੁੱਕੇ ਨੇ। ਸੋ ਹਰਜੋਤ ਜੀ, ਉਹਨਾਂ ਦਾ ਨੰਬਰ 647-76-72 6475077672 ਤੇ ਸੰਪਰਕ ਕੀਤਾ ਜਾ ਸਕਦਾ ਹਰਜੋਤ ਜੀ, ਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ। ਅਸੀਂ ਆ ਜਿਹੜਾ ਆਪਣੇ ਸੋਸ਼ਲ ਮੀਡੀਆ ਜਿੰਨੇ ਵੀ ਸਾਡੇ ਪੇਜਸ ਨੇ, ਉੱਥੇ ਅਸੀਂ ਜਿੰਨੇ ਵੀ ਸਾਡੇ ਐਡਵਰਟਾਈਜ਼ਰਸ ਨੇ, ਉਹਨਾਂ ਦੇ ਨਾਲ ਬਹੁਤ ਜਲਦ ਕੀਤੀਆਂ ਹੋਈਆਂ ਇੰਟਰਵਿਊ, ਗੁਫ਼ਤਗੂਆਂ, ਗੱਲਾਂ ਬਾਤਾਂ ਉਹ ਉੱਥੇ ਅਪਡੇਟ, ਅਤੇ ਨਾਲ ਦੀ ਨਾਲ ਬਾਕੀ ਜੋ ਆਲੇ ਦੁਆਲੇ ਤੁਹਾਡੇ ਕਰੰਟ ਅਫੇਅਰਸ ਇਸ਼ੂਜ਼ ਜਾਂ ਫਿਰ ਮਿਊਂਸੀਪਲ ਇਲੈਕਸ਼ਨਸ ਨੂੰ ਲੈ ਕੇ ਵੀਡੀਓਜ਼ ਹੈ ਜਿਹੜੀ ਲਗਾਤਾਰ ਹੁਣ ਅਪਲੋਡ ਕਰ ਰਹੇ ਹਾਂ, ਅਤੇ ਬੇਨਤੀ ਹੈ ਉੱਥੇ ਵੀ ਸਾਡੇ ਨਾਲ ਜੁੜੋ, ਅਤੇ ਜੋ ਵੀ ਅਸੀਂ ਇੱਥੇ ਖਬਰਸਾਰ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੁਣਾਂ ਦੇ ਨਾਲ, ਜੋ ਉੱਥੇ ਦੀਆਂ ਚੋਣਵੀਆਂ ਅਪਡੇਟਸ ਆਉਂਦੀਆਂ ਨੇ ਉਹਨਾਂ ਬਾਬਤ ਵੀ, ਉਹ ਕਲਿੱਪ ਵੀ ਅਸੀਂ ਸੋਸ਼ਲ ਮੀਡੀਆ 'ਤੇ ਪਾਉਣਾ ਦੋਸਤੋ ਸ਼ੁਰੂ ਕਰ ਦਿੱਤਾ। ਕਈ ਵਾਰ ਹੁੰਦਾ ਵੀ ਯਾਰ ਅੱਜ ਮੇਰੇ ਤੋਂ ਮਿਸ ਹੋ ਗਿਆ, ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਉਹ ਸਾਰਾ ਜਿਹੜਾ ਸੈਗਮੈਂਟ ਹੈ ਉੱਥੇ ਸੁਣ ਸਕਦੇ ਹੋ। ਸੋ PNJ ਸਪਰਿੰਗ ਵੀਲ ਅਲਾਈਨਮੈਂਟ, ਲੀਫ ਸਪਰਿੰਗ ਜਾਂ ਏਅਰ ਰਾਈਡ ਸਸਪੈਂਸ਼ਨ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ, ਸੇਫਟੀ ਵੀ ਕਰਦੇ ਨੇ, ਕਿੰਗ ਪਿੰਨ ਦਾ ਕੋਈ ਕੰਮ, ਬੁਸ਼ਿੰਗਸ ਦਾ, ਆਇਲ ਚੇਂਜ, ਵੈਲਡਿੰਗ ਦਾ, ਤਾਂ PNJ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 10-15% ਤੱਕ ਡਿਸਕਾਊਂਟ ਦਿੱਤਾ ਜਾਵੇਗਾ। 5330-5330 ਬ੍ਰੈਡਕੋ ਬੁਲੇਵਰਡ, ਮਿਸਿਸਾਗਾ ਵਿਖੇ ਇਹ ਵਾਕਿਆ ਨੇ, ਅਤੇ ਸਾਡੇ ਨਾਲ ਸਾਡੇ ਪ੍ਰਮੋਟਰ ਸਾਹਿਬ ਜੁੜ ਚੁੱਕੇ ਨੇ। ਗਲਫ ਏਰੀਏ ਦੇ ਵਿੱਚ ਬਹੁਤ ਵਧੀਆ ਇੱਕ ਸ਼ੋਅ ਹੋਣ ਜਾ ਰਿਹਾ 3 ਅਕਤੂਬਰ ਨੂੰ, ਸੋ ਉਹਦੇ ਬਾਬਤ ਜਾਣਕਾਰੀ ਦੇਣ ਵਾਸਤੇ ਸੁੱਖ ਭਾਅ ਜੀ ਸਾਡੇ ਨਾਲ ਹਾਜ਼ਰ ਨੇ। ਬਰਸਾਲ ਇੰਟਰਟੇਨਮੈਂਟ ਵੱਲੋਂ ਅਤੇ ਟਰਾਂਸ 99 ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ, ਸੋ ਇਸ ਵਾਰ ਆਰ ਨਿਤ ਹੁਣੀ ਹੈ ਜਿਹੜੇ ਉੱਥੇ ਪਹੁੰਚ ਰਹੇ ਨੇ। ਸੋ ਤੁਸੀਂ ਵੀ ਜੇ ਟਿਕਟਾਂ ਨਹੀਂ ਲਿੱਤੀਆਂ ਜਾਂ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਜਸਲ ਸਾਹਿਬ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੁੱਖ ਭਾਅ ਜੀ, ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਜੀ।
1: ਹਾਂਜੀ, ਥੈਂਕ ਯੂ ਵੈਰੀ ਮਚ ਭੱਠਲ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ,
1: ਤੁਹਾਡਾ ਪਹਿਲਾਂ ਧੰਨਵਾਦ ਜੀ, ਇੰਨਾ ਬਿਜੀ ਸਕੇਜੂਲ ਚ ਵੀ ਸਾਨੂੰ ਟਾਈਮ ਦਿੰਦੇ ਹੋ ਜੀ, ਤੇ ਮੈਂ ਤੁਸੀਂ ਵੀ ਦੱਸ ਹੀ ਰਹੇ ਹੋ ਤੇ ਮੈਂ ਵੀ ਦੱਸ ਦਿੰਦਾ ਜੀ। 3 ਅਕਤੂਬਰ ਦਿਨ ਸ਼ਨੀਵਾਰ ਨੂੰ ਗੋਲਫ ਦੇ ਵਿੱਚ ਆਪਾਂ ਆਰਨੇਟ ਦਾ ਸ਼ੋਅ ਲੈ ਕੇ ਆ ਰਹੇ ਹਾਂ, ਜਿਹੜਾ ਕਿ ਹੋਣ ਜਾ ਰਿਹਾ ਗੋਲਫ ਸਟੇਟ ਹਾਲ ਦੇ ਵਿੱਚ, ਤੇ ਇਹਦੀਆਂ ਟਿਕਟਾਂ ਲਈ ਜਾਂ ਸਪੋਂਸਰਸ਼ਿਪ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 519-835-6078 519-835-6079 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਯਾਦਗਾਰੀ ਸ਼ਾਮ ਹੋਊਗੀ ਜੀ, ਤੇ ਬਾਕੀ ਜੇ ਕਿਸੇ ਨੇ ਨੰਬਰ ਮਿਸ ਹੋ ਗਿਆ ਤਾਂ ਭੱਠਲ ਸਾਹਿਬ ਤੋਂ ਵੀ ਇਹ ਜਾਣਕਾਰੀ ਲੈ ਸਕਦੇ ਹਾਂ ਜੀ, ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਲਈ, ਕਿਉਂਕਿ ਮੈਨੂੰ ਪਤਾ ਟਾਈਮ ਤੁਹਾਡਾ ਬਹੁਤ ਕੀਮਤੀ ਹੈ, ਤੇ ਥੈਂਕ ਯੂ ਵੈਰੀ ਮਚ ਜੀ।
0: ਬਹੁਤ ਬਹੁਤ ਧੰਨਵਾਦ ਭਾਜੀ, ਤੇ ਬੈਸਟ ਵਿਸ਼ਸ, ਇਦਾਂ ਦੇ ਸ਼ੋਅਜ਼ ਆ ਜਿਹੜੇ ਲੈ ਕੇ ਆਉਂਦੇ ਰਹੋ, ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸਪੋਂਸਰ ਤੇ ਜਿੰਨੇ ਵੀ ਪਰਿਵਾਰ ਸੁਣ ਰਹੇ ਆ, ਸੋ ਇਦਾਂ ਦੇ ਸ਼ੋਆਂ ਦਾ ਜਿਹੜਾ ਹਿੱਸਾ ਵੀ ਆ ਜਿਹੜਾ ਜ਼ਰੂਰ ਬਣੋ। ਤੇ ਉੱਥੇ ਹੀ ਮੇਰੇ ਕੋਲ ਇੱਕ ਹੋਰ ਮੈਸੇਜ ਹੈ ਤੁਹਾਡੇ ਸਾਰਿਆਂ ਵਾਸਤੇ ਆਇਆ, ਪਿੰਡ ਮਹਿਣਾ ਮੋਗਾ ਦੇ ਕੋਲ ਹੈ ਜੀ ਇਹ ਪਿੰਡ, ਤੇ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਕਰਾਏ ਜਾ ਰਹੇ ਨੇ ਜੀ। 18 ਸਪਤੰਬਰ ਨੂੰ ਪਾਠ ਆਰੰਭ ਹੋਣਗੇ, ਤੇ 19 ਸਪਤੰਬਰ ਨੂੰ 9 ਵਜੇ ਮੱਧ ਦੀ ਅਰਦਾਸ ਹੋਵੇਗੀ, ਤੇ 20 ਸਪਤੰਬਰ ਨੂੰ ਭੋਗ ਪਾਏ ਜਾਣਗੇ। ਸੋ ਇਹ ਗਲਿਡਨ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਏ ਜਾਣਗੇ, ਸੋ 99 ਗਲਿਡਨ ਰੋਡ ਬ੍ਰੈਂਪਟਨ ਵਿਖੇ। ਸੋ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਪਹੁੰਚੋ, ਸੇਵਾ ਕਰੋ, ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਪਿੰਡ ਮਹਿਣਾ ਵੱਲੋਂ ਆ ਜਿਹੜੇ ਅਖੰਡ ਪਾਠ ਸਾਹਿਬ ਕਰਾਏ ਜਾ ਰਹੇ ਨੇ, 18 ਸਪਤੰਬਰ ਤੋਂ ਪਾਠ ਆਰੰਭ ਹੋਣਗੇ। ਸੋ ਹੋਰ ਜਾਣਕਾਰੀ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਤਿੰਦਰ ਭਾਅ ਜੀ ਹੋਣਾ ਨੂੰ, 647-524-3972 647-524-3972 ਤੇ ਸਤਿੰਦਰ ਭਾਅ ਜੀ ਹੋਣਾ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ।

0: ਦੂਜਿਆ ਦੋਸਤੋ ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਹਨਾਂ ਨੂੰ ਇਹ ਵੀ ਹੁਣ ਚੁੱਭ ਰਿਹਾ ਵੀ ਕੈਨੇਡਾ ਯੂਰੋਪੀਅਨ ਯੂਨੀਅਨ ਦੇ ਨਾਲ ਆ ਜਿਹੜਾ ਕਿਉਂ ਜਾ ਰਿਹਾ ਆ। ਸੋ ਹੁਣ ਉਹਨਾਂ ਨੇ ਕੱਲ ਧਮਕੀ ਵੀ ਦੇਤੀ, ਕਹਿੰਦੇ ਵੀ ਇਹ ਇੱਕ ਹੌਸਟਾਈਲ ਐਕਟ ਹੈ ਤੇ ਉਹ ਟੈਰਿਫ ਲਾ ਸਕਦੇ ਨੇ, ਕੈਨੇਡਾ ਨੂੰ ਤਾਂ ਠੋਕਣਗੇ। ਤੇ ਨਾਲ ਉਹਨਾਂ ਨੇ ਕਿਹਾ ਵੀ ਯੂਰੋਪੀਅਨ ਯੂਨੀਅਨ ਦੇ ਉੱਤੇ ਵੀ ਆ ਜਿਹੜਾ ਭਾਰੀ ਮਾਤਰਾ ਦੇ ਵਿੱਚ ਜਿਹੜਾ ਟੈਰਿਫ ਲੱਗ ਸਕਦਾ ਜੇ ਉਹ ਅਮਰੀਕਾ ਖਿਲਾਫ ਜਾਂ ਅਮਰੀਕਾ ਨੂੰ ਟਾਰਗੇਟ ਕਰਦੇ ਨੇ। ਹਾਲਾਂਕਿ ਇਹ ਚੀਜ਼ ਹੈ ਜਿਹੜੀ ਉਹਨਾਂ ਨੇ ਲਾਫੇਬਲ ਵੀ ਕਹੀ ਵੀ ਇਹ ਹਾਸੋਹੀਣੀ ਹੈ, ਪਰ ਤੁਹਾਨੂੰ ਪਤਾ ਉਹਨਾਂ ਦਾ ਪਤਾ ਕੋਈ ਨਹੀਂ। ਅਮਰੀਕਾ ਇਸ ਟਾਈਮ ਡਿਕਟੇਟਰਸ਼ਿਪ ਦੀ ਤਰ੍ਹਾਂ ਕੰਮ ਕਰ ਰਿਹਾ ਵੀ ਅਸੀਂ ਅਸੀਂ ਹੈ, ਬਾਕੀ ਕੁਛ ਨਹੀਂ ਹੈ। ਜੇ ਸਾਡੇ ਤੋਂ ਪਰੇ ਜਾਊਂਗੇ ਤੇ ਫਿਰ ਅਸੀਂ ਆ ਜਿਹੜਾ ਤੁਹਾਨੂੰ ਇਕਨੋਮਿਕ ਸੈਕਸ਼ਨ ਹੈ ਜਿਹੜੀਆਂ ਹੋਰ ਲਾਵਾਂਗੇ। ਸੋ ਇਹ ਹੁਣ ਤੁਸੀਂ ਵੀ ਆ ਜਿਹੜਾ ਦੇਖਦੇ ਪਏ ਹੋ, ਕੈਨੇਡਾ ਨੇ ਆ ਜਿਹੜਾ ਜਿੱਥੇ ਯੂਰੋਪੀਅਨ ਯੂਨੀਅਨ ਤੇ ਉੱਥੇ ਹੀ UK ਦੀ ਅਗਵਾਈ ਵਾਲੀ ਜੁਆਇੰਟ ਜਿਹੜੀ ਇੱਕ ਫੋਰਸ ਹੈ ਉਹਦੇ ਲਈ ਵੀ ਪੂਰੀ ਮੈਂਬਰਸ਼ਿਪ ਲਈ ਰਸਮੀ ਤੌਰ 'ਤੇ ਅਰਜ਼ੀ ਦੇ ਦਿੱਤੀ ਹੈ। ਸੋ ਕੈਨੇਡਾ ਆਪਣੇ ਤੌਰ 'ਤੇ ਮਾਰਕਾਨੀ ਸਾਹਿਬ ਹੈ ਜਿਹੜੇ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ। ਸੋ ਨਾਲ ਕੁਝ ਕੁ ਹੋਰ ਖਬਰਾਂ ਆ, ਉਹ ਵੀ ਮੈਂ ਤੁਹਾਡੇ ਨਾਲ ਅਪਡੇਟ ਕਰਦਾ। ਅਤੇ ਜਲਦੀ ਬਲਬੀਰ ਕੌਰ ਜੀ ਉਹਨਾਂ ਦੀ ਵੀ ਕਾਲ ਆ ਰਹੀ ਹੈ, ਸੋ ਉਹਨਾਂ ਨੂੰ ਆਪਾਂ ਨਾਲ ਜੋੜਦੇ ਹਾਂ। ਐਮਾਜ਼ਾਨ ਕੈਨੇਡਾ ਨੇ ਆਪਣੇ ਓਪਰੇਸ਼ਨਸ ਦੀ ਜਿਹੜੀ ਐਵਰੇਜ ਬੇਸ ਹੈ ਜਿਹੜੀ ਉਹਨੂੰ $1 ਵਧਾ ਦਿੱਤਾ, ਜੋ ਪਿਛਲੇ ਸਾਲ ਨਾਲੋਂ 4% ਵੱਧ ਗਈ ਹੈ। ਹੁਣ ਉੱਥੇ ਜਿਹੜੇ ਕੰਮ ਕਰਦੇ ਪਏ ਨੇ ਵਰਕਰਸ ਉਹਨਾਂ ਦੀ ਐਵਰੇਜ ਸੈਲਰੀ 54,000 ਤੋਂ ਜ਼ਿਆਦਾ ਹੋਵੇਗੀ। ਸੋ ਜੇ ਤੁਸੀਂ ਐਮਾਜ਼ਾਨ ਦੇ ਇੰਪਲੋਈ ਹੋ ਅਤੇ ਤੁਸੀਂ ਐਮਾਜ਼ਾਨ 'ਤੇ ਕੋਈ ਗਰੋਸਰੀ ਕਰਦੇ ਹੋ ਜਾਂ ਫਿਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਲੈਂਦੇ ਹੋ ਤਾਂ 10% ਡਿਸਕਾਊਂਟ ਹੈ ਜਿਹੜਾ ਉਹਨਾਂ ਨੂੰ ਹੈ ਜਿਹੜਾ ਆਮ ਦਿੱਤਾ ਜਾਂਦਾ ਹੈ। ਤੇ ਉੱਥੇ ਹੀ ਦੋਸਤੋ ਕੈਨੇਡਾ ਅਮਰੀਕਾ ਵਿਚਾਲੇ ਵੱਧ ਰਹੀ ਟ੍ਰੇਡ ਵਾਰ ਦੌਰਾਨ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ BC ਦੇ ਪ੍ਰੀਮੀਅਰ ਡੈਵਿਡ ਸਾਹਿਬ ਦੀ ਪਾਪੂਲੈਰਿਟੀ ਵਿੱਚ ਇਜ਼ਾਫਾ ਹੋਇਆ, ਕਿਉਂਕਿ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਸੋ 10% ਕਹਿੰਦੇ ਇਹਨਾਂ ਦੋਨਾਂ ਦੀ ਅਪਰੂਵਲ ਰੇਟ ਆ ਜਿਹੜੀ ਹੋਰ ਵਧੀ ਹੈ। ਤੇ ਅਲਬਰਟਾ ਜੇ ਇੰਡੀਪੈਂਡੈਂਟ ਹੁੰਦਾ ਆ ਤਾਂ ਪਹਿਲੇ 5 ਸਾਲਾਂ ਦੇ ਵਿੱਚ 50 ਬਿਲੀਅਨ ਤੋਂ 170 ਬਿਲੀਅਨ ਤੱਕ ਦੀ ਲਾਗਤ ਹੈ ਜਿਹੜੀ ਉਹ ਆ ਸਕਦੀ ਹੈ। ਸੋ ਸਾਡੇ ਨਾਲ ਬਲਬੀਰ ਕੌਰ ਜੀ ਜੁੜ ਚੁੱਕੇ, ਉਹਨਾਂ ਦੇ ਨਾਲ ਅਸੀਂ ਡੈਂਟਲ ਓਰਲ ਹੈਲਥ 'ਤੇ ਗੱਲ ਕਰਾਂਗੇ। ਥੋੜ੍ਹਾ ਜਿਹਾ ਵਕਫਾ ਹੋ ਗਿਆ ਪਰ ਦੇਰ ਆਏ ਦਰੁਸਤ ਆਏ। ਸੋ ਅੱਜ ਬਲਬੀਰ ਜੀ ਉਹਨਾਂ ਨੂੰ ਆਪਾਂ ਸਵਾਲ ਵੀ ਪੁੱਛਾਂਗੇ ਅਤੇ ਨਾਲ ਦੀ ਨਾਲ ਇਹ ਸਾਨੂੰ ਅਪਡੇਟ ਵੀ ਦੇਣਗੇ ਕਿਸ ਤਰ੍ਹਾਂ ਅਸੀਂ ਆਪਣੇ ਮੂੰਹ, ਆਪਣੇ ਦੰਦਾਂ, ਆਪਣੇ ਮਸੂੜਿਆਂ ਦੀ ਸਾਂਭ ਸੰਭਾਲ ਰੱਖ ਸਕਦੇ ਹਾਂ। ਬਲਬੀਰ ਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਤੇ ਸਾਰੇ 5:30 AM ਤੇ ਸੁਣ ਰਹੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਦੋਸਤੋ, ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਮੋਬਾਈਲ ਡੈਂਟਲ ਹਾਈਜੀਨ ਕੇਅਰ, ਤੁਹਾਨੂੰ ਕਿਤੇ ਜਾਣ ਦੀ ਨਹੀਂ ਲੋੜ, ਤੁਸੀਂ ਸਿਰਫ ਇੱਕ ਕਾਲ ਘੁਮਾਉਣੀ ਹੈ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਡਰਾਈਵੇ ਤੇ ਜਾਂ ਜਿੱਥੇ ਵੀ ਤੁਸੀਂ ਚਾਹੁੰਦੇ ਹੋ ਉੱਥੇ ਲੈ ਆਉਣਾ। ਸੋ ਅਪੁਆਇੰਟਮੈਂਟ ਵਾਸਤੇ ਨੰਬਰ ਹੈ ਜੀ 6479690008 6479790008 ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ smilesonwheels.com ਤੇ। ਬਾਕੀ ਆ ਜਿਹੜਾ ਤੁਹਾਡੇ ਕੋਲ ਨੰਬਰ ਨਹੀਂ ਨੋਟ ਹੋਇਆ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਆਫਟਰ ਦਾ ਪ੍ਰੋਗਰਾਮ ਵੀ ਕਿਸੇ ਵੇਲੇ ਵੀ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ। ਬਲਬੀਰ ਜੀ, ਇਸ ਤੋਂ ਪਹਿਲਾਂ ਵੀ ਇੱਕ ਵਿਸ਼ੇ ਦੇ ਉੱਤੇ ਆਪਾਂ ਗੱਲ ਕਰੀਏ, ਥੋੜ੍ਹਾ ਜਿਹਾ ਜਿਹੜਾ ਆ ਇਹਦੇ 'ਤੇ ਰੋਸ਼ਨੀ ਪਾ ਜਾਓ, ਸਮਾਈਲਸ ਔਨ ਵੀਲਸ, ਥੋੜ੍ਹਾ ਜਿਹਾ ਕੰਮਾਂ ਅਤੇ ਸਰਵਿਸਿਸ ਦੇ ਉੱਤੇ ਥੋੜ੍ਹਾ ਜਿਹੀ ਰੋਸ਼ਨੀ ਪਾ ਦਿਓ ਜੀ, ਪਲੀਜ਼। ਜੀ
1: ਜੀ, ਸਮਾਈਲਸ ਔਨ ਵੀਲਸ ਜੀ ਇੱਕ ਸਪ੍ਰਿੰਟਰ ਹੈ ਜਿਹੜਾ ਇੱਕ ਡੈਂਟਲ ਹਾਈਜੀਨ ਕਲੀਨਿਕ ਦੇ ਵਿੱਚ ਕਨਵਰਟ ਕੀਤਾ ਗਿਆ। ਸੋ ਤੁਹਾਡੇ ਘਰ ਦੇ ਬਾਹਰ ਆਉਂਦੇ ਹਾਂ ਆਪਾਂ ਡਰਾਈਵੇ ਦੇ ਵਿੱਚ, ਤੇ ਉੱਥੇ ਤੁਸੀਂ ਟਰੱਕ ਦੇ ਅੰਦਰ ਆਉਣਾ ਹੈਗਾ, ਉਹ ਸਪ੍ਰਿੰਟਰ ਦੇ ਅੰਦਰ ਆਉਣਾ ਹੈਗਾ, ਤੇ ਉੱਥੇ ਤੁਹਾਡੇ ਦੰਦਾਂ ਦੀ ਜਿਹੜੀ ਹੈਗੀ ਆ ਅਸੈਸਮੈਂਟ ਕੀਤੀ ਜਾਂਦੀ ਹੈ, ਫਿਰ ਦੰਦ ਸਾਫ ਕੀਤੇ ਜਾਂਦੇ ਨੇ ਜਾਂ ਟੀਥ ਵਾਈਟਨਿੰਗ ਕੋਈ ਵੀ ਤੁਸੀਂ ਕੰਮ ਕਰਵਾਉਣਾ ਹੈਗਾ। ਉਸ ਤੋਂ ਬਾਅਦ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਨੇ ਅਸੀਂ ਸਾਰੀਆਂ ਦੇ ਨਾਲ ਡਾਇਰੈਕਟਲੀ ਡੀਲ ਕਰਦੇ ਹਾਂ। ਜਿਹੜੀ ਗਵਰਨਮੈਂਟ ਦੀ ਨਿਊ ਇੰਸ਼ੋਰੈਂਸ ਹੈਗੀ ਆ CDCP, ਉਹਦੇ ਨਾਲ ਵੀ ਡਾਇਰੈਕਟਲੀ ਡੀਲ ਕਰਦੇ ਹੈਗੇ ਆ। ਸੋ ਤੁਸੀਂ ਫਿਰ ਤੁਹਾਨੂੰ ਕੋਈ ਹੈਸਲ ਨਹੀਂ ਹੈ, ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈ, ਕੋਈ ਪੇਪਰ ਵਰਕ ਦੀ ਕੋਈ ਸਬਮਿਸ਼ਨ ਦੀ ਕੋਈ ਲੋੜ ਨਹੀਂ ਹੈ। ਵੀ ਟੇਕ ਕੇਅਰ ਆਫ ਐਵਰੀਥਿੰਗ, ਸੋ ਵੀ ਕਮ ਟੂ ਯੂ ਐਂਡ ਤੁਹਾਡਾ ਸਮਾਂ ਵੀ ਬਚਦਾ ਹੈਗਾ, ਤੇ ਨਾਲ ਦੀ ਨਾਲ ਤੁਸੀਂ ਕਾਲ ਵੀ ਨਹੀਂ ਕਰਦੇ ਹੈਗੇ ਕਿ ਡੈਂਟਿਸਟ ਦੇ ਚਲੋ ਕੱਲ ਨੂੰ ਚਲੇ ਜਾਵਾਂਗੇ ਜਾਂ ਪਰਸੋਂ ਨੂੰ ਚਲੇ ਜਾਵਾਂਗੇ। ਸੋ ਤੁਹਾਡੇ ਡਰਾਈਵੇ ਦੇ ਵਿੱਚ ਤੁਹਾਡੇ ਕੋਲੇ ਆ ਕੇ ਆਪਾਂ ਤੁਹਾਨੂੰ ਦੇਖਦੇ ਹੈਗੇ ਆ। ਫਿਰ ਜੇ ਕੋਈ ਬਜ਼ੁਰਗ ਹੈਗੇ ਨੇ ਜਿਹੜੇ ਬੈੱਡ ਦੇ ਉੱਤੇ ਨੇ ਜਾਂ ਵੀਲ ਚੇਅਰ ਦੇ ਉੱਤੇ ਨੇ, ਘਰੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ, ਉਹਨਾਂ ਦੇ ਲਈ ਅਸੀਂ ਘਰੇ ਅੰਦਰ ਜਾ ਕੇ ਵੀ ਉਹਨਾਂ ਦੇ ਦੰਦ ਨੇ ਜਿਹੜੀ ਉਹ ਚੈੱਕਅਪ ਕਰਨੀ ਹੈ ਜਾਂ ਉਹਨਾਂ ਦੇ ਦੰਦਾਂ ਦੀ ਸਫਾਈ ਕਰਨੀ ਹੈ ਜਾਂ ਹੋਰ ਕੁਛ ਵੀ ਹੈ, ਉਹ ਅਸੀਂ ਘਰ ਦੇ ਅੰਦਰ ਆ ਕੇ ਵੀ ਕਰਦੇ ਹੈਗੇ ਆ। ਸੋ ਕਿਤੇ ਵੀ ਅਗਰ ਤੁਸੀਂ ਤੁਹਾਡਾ ਕੰਮ ਹੈਗਾ ਕਿਤੇ ਤੁਹਾਡੇ ਕੰਮ ਦੇ ਉੱਤੇ ਤੁਹਾਨੂੰ ਇੱਕ ਜਾਂ ਦੋ ਘੰਟੇ ਦੀ ਬ੍ਰੇਕ ਆਉਂਦੀ ਹੈ ਤੇ ਤੁਸੀਂ ਉੱਥੇ ਤੁਹਾਡੇ ਕੋਲੇ ਟਾਈਮ ਹੁੰਦਾ ਹੈਗਾ ਅਸੀਂ ਉੱਥੇ ਵੀ ਆ ਸਕਦੇ ਹਾਂ ਸੋ ਆਲ ਆਈ ਕੈਨ ਸੇ ਇਜ਼ ਕਿ ਆਪਾਂ ਨੂੰ ਇੱਕ ਪਾਰਕਿੰਗ ਸਪੋਟ ਚਾਹੀਦਾ ਹੈਗਾ ਜਿਹੜਾ ਕਿ ਰੈਗੂਲਰ ਕਾਰ ਪਾਰਕਿੰਗ ਸਪੋਟ ਹੈ ਤੇ ਆਪਾਂ ਤੁਹਾਨੂੰ ਕਿਤੇ ਵੀ ਦੇਖ ਸਕਦੇ ਹੈਗੇ ਆ ਮਿਲ ਸਕਦੇ ਹੈਗੇ ਹਾਂਜੀ
0: ਜੀ ਬਿਲਕੁਲ ਜੀ ਤੇ ਇੱਕ ਸਰਵੇਖਣ ਆਇਆ ਸੀ ਉਹਦੇ ਵਿੱਚ ਜਿਹੜਾ ਇਹੀ ਸਵਾਲ ਪੁੱਛਿਆ ਗਿਆ ਸੀਗਾ ਵੀ ਆਪਾਂ ਅਵੇਸਲੇ ਕਾਹਤੋਂ ਆਏ ਜਦੋਂ ਦੰਦਾਂ ਦੀ ਗੱਲ ਹੁੰਦੀ ਹੈ ਮਸੂੜਿਆਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਡਾ ਜਿਹੜਾ ਇਹ ਸੀਗਾ ਕਮਿਊਟ ਕਰਕੇ ਕਾਲ ਕਰਕੇ ਵੀ ਜਾਣਾ ਪਵੇਗਾ ਅਪੁਆਇੰਟਮੈਂਟ ਹੈ ਜਿਹੜੀ ਕਈ ਵਾਰ ਛੇਤੀ ਨਹੀਂ ਮਿਲਦੀ ਇਕਦਮ ਨਹੀਂ ਮਿਲਦੀ ਸੋ ਸਭ ਤੋਂ ਵੱਡਾ ਜਿਹੜਾ ਆਇਆ ਸੀਗਾ ਉਹਦੇ ਵਿੱਚ ਫੈਕਟਰ ਹੈ ਜਿਹੜਾ ਉਹ ਆਇਆ ਸੀਗਾ ਵੀ ਕਾਲ ਕਰਨੀ ਕਮਿਊਟ ਫੈਕਟਰ ਸੋ ਇਹ ਦੇਖ ਲਓ ਹੁਣ ਇਹ ਵਾਲਾ ਫੈਕਟਰ ਹੈ ਜਿਹੜਾ ਬਲਵੀਰ ਕੌਰ ਜੀ ਹੋਣਾ ਨੇ ਹਟਾ ਦਿੱਤਾ ਤੁਸੀਂ ਸਿਰਫ ਕਾਲ ਕਰਨੀ ਹੈ ਆਪਣੇ ਆਪ ਇਹਨਾਂ ਨੇ ਤੁਹਾਡੇ ਕੋਲ ਦਾ ਤੁਹਾਡੇ ਘਰ ਆ ਜਾਣਾ ਬਲਵੀਰ ਜੀ ਕਈ ਜਿਹੜੇ ਹੈ ਉਹ ਮੂੰਹ ਰਾਹੀਂ ਸਾਹ ਲੈਂਦੇ ਨੇ ਉਹਨਾਂ ਦਾ ਸਾਈਡ ਇਫੈਕਟ ਕੀ ਹੈ ਤੇ ਮੂੰਹ ਰਾਹੀਂ ਸਾਹ ਜ਼ਿਆਦਾ ਕਿਉਂ ਲੈਂਦੇ ਨੇ ਕਈ ਲੋਕ
1: ਇਹਦੇ ਕਈ ਕਾਰਨ ਨੇ ਸਪੈਸ਼ਲੀ ਕਈ ਵਾਰੀ ਕੀ ਹੁੰਦਾ ਕਿ ਕੋਈ ਬੰਦਾ ਬਿਮਾਰ ਹੋਇਆ ਜਿਸ ਤਰ੍ਹਾਂ ਕੋਈ ਖੰਘ ਜ਼ੁਕਾਮ ਹੋਇਆ ਨੱਕ ਬੰਦ ਹੋ ਗਿਆ ਉਹਨਾਂ ਨੂੰ ਨੱਕ ਵਿੱਚ ਜੇ ਸਾਹ ਨਹੀਂ ਆਉਂਦਾ ਤੇ ਉਹ 5-6 ਦਿਨ ਕਈ ਵਾਰੀ ਉਹ ਬਿਮਾਰ ਰਹੇ ਉਹਦੇ ਨਾਲ ਉਹ ਮੂੰਹ ਦੇ ਵਿੱਚ ਮੂੰਹ ਰਾਹੀਂ ਜੀ ਸਾਹ ਲੈਣ ਲੱਗ ਗਏ ਰਾਤ ਨੂੰ ਤੇ ਉਸ ਤੋਂ ਬਾਅਦ ਉਹ ਬੈਕ ਨੱਕ ਤੇ ਜੀ ਸਾਹ ਲੈਣੋ ਹੀ ਹਟ ਗਏ ਸੋ ਉਹ ਓਦਾਂ ਮੂੰਹ ਦੇ ਰਾਹੀਂ ਹੀ ਸਾਹ ਲੈਂਦੇ ਗਏ ਸੋ ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਬੋਇਜ਼ ਦੇ ਵਿੱਚ ਇਹ ਜਿਹੜੇ ਟੀਨੇਜਰ ਬੋਇਜ਼ ਨੇ ਉਹਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਨੱਕ ਦੇ ਵਿੱਚ ਨਾ ਇੱਕ ਪੋਲਿਪਸ ਕਹਿ ਦਿੰਦੇ ਹਾਂ ਅਸੀਂ ਉਹ ਬਣ ਜਾਂਦੇ ਨੇ ਤੇ ਉਹਦੇ ਰਾਹੀਂ ਉਹ ਨੱਕ ਫਿਰ ਉਹਨਾਂ ਦਾ ਬੰਦ ਹੋ ਜਾਂਦਾ ਤੇ ਉਹਦੇ ਨਾਲ ਉਹ ਨੱਕ ਥੀਂਚੀ ਸਾਹ ਲੈਣੋਂ ਹਟ ਜਾਂਦੇ ਨੇ ਮੂੰਹ ਥੀਂਚੀ ਲੈਣ ਲੱਗ ਜਾਂਦੇ ਨੇ ਤੇ ਜ਼ਿਆਦਾ ਟਾਈਮ ਮੂੰਹ ਥੀਂਚੀ ਸਾਹ ਲੈਂਦੇ ਰਹਿੰਦੇ ਨੇ ਫਿਰ ਪਰ ਮੈਂ ਇੱਥੇ ਇੱਕ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਜਦੋਂ ਤੁਸੀਂ ਨੱਕ ਵਿੱਚ ਦੀ ਸਾਹ ਲੈਂਦੇ ਹੋ 18% ਆਕਸੀਜਨ ਜਿਹੜੀ ਉਹ ਜ਼ਿਆਦਾ ਅਬਜ਼ੋਰਬ ਹੁੰਦੀ ਹੈ ਕਿਉਂਕਿ ਤੁਹਾਡੇ ਨੱਕ ਦੇ ਵਿੱਚ ਨਾਈਟ੍ਰਿਕ ਆਕਸਾਈਡ ਹੁੰਦੀ ਹੈ ਜਦੋਂ ਤੁਸੀਂ ਸਾਹ ਲੈਂਦੇ ਹੋ ਉਹ ਜਿਹੜੀ ਹਵਾ ਹੈਗੀ ਹੈ ਉਹ ਨਾਈਟ੍ਰਿਕ ਆਕਸਾਈਡ ਦੇ ਨਾਲ ਮਿਕਸ ਜਦੋਂ ਹੁੰਦੀ ਹੈ ਤਾਂ ਤੁਹਾਡਾ ਅਬਜ਼ੋਰਪਸ਼ਨ ਹੈ ਜਿਹੜੀ ਆਕਸੀਜਨ ਤੁਹਾਡੀ ਬੋਡੀ ਦੇ ਵਿੱਚ 18% ਬ੍ਰੇਨ ਨੂੰ ਆਕਸੀਜਨ 18% ਜ਼ਿਆਦਾ ਮਿਲਦੀ ਹੈ ਜਦੋਂ ਤੁਸੀਂ ਨੱਕ ਵਿੱਚ ਦੀ ਸਾਹ ਲੈਂਦੇ ਹੋ ਸੋ ਬਹੁਤ ਹੀ ਵੱਡਾ ਨੰਬਰ ਹੈ ਤੇ ਪਲੀਜ਼ ਕੋਸ਼ਿਸ਼ ਕਰਿਆ ਕਰੋ ਕਦੀ ਕਈ ਵਾਰੀ ਤੁਸੀਂ ਜਿਮ ਦੇ ਵਿੱਚ ਹੁੰਦੇ ਹੋ ਜਾਂ ਤੁਸੀਂ ਏਦਾਂ ਦਾ ਕੰਮ ਕਰ ਰਹੇ ਹੁੰਦੇ ਹੋ ਕਿ ਜਿੱਥੇ ਤੁਹਾਨੂੰ ਈਜ਼ੀ ਲੱਗਦਾ ਹੈਗਾ ਮੂੰਹ ਥੀਂਚੀ ਸਾਹ ਲੈਣਾ ਪਰ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਹਮੇਸ਼ਾ ਨੱਕ ਥੀਂਚੀ ਲੰਬਾ ਡੀਪ ਸਾਹ ਲਵੋ ਤੇ ਜੇ ਬਿਮਾਰ ਹੋਣ ਤੋਂ ਬਾਅਦ ਤੁਹਾਨੂੰ ਔਖਾ ਲੱਗਦਾ ਹੈਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਜਿਹੜੇ ਉਹ ਪੋਲਿਪਸ ਨੇ ਜਿੱਦਾਂ ਅਸੀਂ ਉਹਨਾਂ ਦੀ ਗੱਲ ਕੀਤੀ ਸੀ ਉਹ ਵੱਡੇ ਹੋ ਜਾਂਦੇ ਨੇ ਤੇ ਅਸੀਂ ਮੁੜ ਕੇ ਸਾਨੂੰ ਔਖਾ ਲੱਗਦਾ ਹੈਗਾ ਸਾਨੂੰ ਲੱਗਦਾ ਕਿ ਸਾਡੀ ਐਨਰਜੀ ਲੱਗਦੀ ਹੈ ਜੇ ਤੁਸੀਂ ਨੱਕ ਥੀਂਚੀ ਸਾਹ ਲੈਂਦੇ ਆ ਨੱਕ ਥੀਂਚੀ ਸਾਹ ਲਵੋ ਕਈ ਲੋਕੀ ਤੇ ਰਾਤ ਨੂੰ ਸਪੈਸ਼ਲੀ ਸੌਣ ਵੇਲੇ ਜਦੋਂ ਠੀਕ ਹੁੰਦੇ ਨੇ ਉਹ ਮੂੰਹ ਨੂੰ ਬੰਦ ਕਰਨ ਦੇ ਲਈ ਮੂੰਹ ਦੇ ਉੱਤੇ ਟੇਪ ਲਗਾ ਲੈਂਦੇ ਨੇ ਉਹਨੂੰ ਟੇਪਿੰਗ ਕਿਹਾ ਜਾਂਦਾ ਕਿਉਂਕਿ ਮੈਂ ਓਰਲ ਮਾਇਓ ਫੰਕਸ਼ਨਲ ਥੈਰਾਪਿਸਟ ਵੀ ਹੈਗੀ ਆ ਸੋ ਮੂੰਹ ਨੂੰ ਤੁਸੀਂ ਟੇਪ ਲਗਾ ਲਓ 2 ਘੰਟੇ ਲਗਾ ਲਓ ਦਿਨੇ ਤਾਂ ਜੋ ਤੁਸੀਂ ਭੁਲੇਖੇ ਨਾਲ ਵੀ ਮੂੰਹ ਥੀਂਚੀ ਸਾਹ ਨਾ ਲਵੋ ਤੇ ਹੌਲੀ ਹੌਲੀ ਫਿਰ ਨੱਕ ਥੀਂਚੀ ਸਾਹ ਲੈਣ ਦੀ ਆਦਤ ਪੈ ਜਾਂਦੀ ਹੈ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੂੰਹ ਥੀਂਚੀ ਜਦੋਂ ਤੁਸੀਂ ਲੈਂਦੇ ਹੋ ਤੁਸੀਂ ਇੱਕਦਮ ਮੂੰਹ ਡਰਾਈ ਵੀ ਹੋ ਜਾਂਦਾ ਤਾਲੂਆ ਜਿਹੜਾ ਹੈਗਾ ਕਿਉਂਕਿ ਹਵਾ ਤਾਲੂਏ ਨੂੰ ਲੱਗ ਕੇ ਅੰਦਰ ਜਾਂਦੀ ਹੈ ਤੇ ਉਹ ਤਾਲੂਆ ਬਹੁਤ ਜ਼ਿਆਦਾ ਡਰਾਈ ਹੋ ਜਾਂਦਾ ਉਹਦੇ ਨਾਲ ਦੰਦਾਂ ਨੂੰ ਕੈਵਿਟੀਜ਼ ਵੀ ਜ਼ਿਆਦਾ ਲੱਗਦੀਆਂ ਹੈਗੀਆਂ ਨੇ ਜਦੋਂ ਡਰਾਈ ਹੋਣ ਲੱਗ ਜਾਂਦਾ ਹੈਗਾ ਮੂੰਹ ਸੋ ਬਹੁਤ ਜ਼ਰੂਰੀ ਹੈ ਨਾਟ ਜਸਟ ਬਿਕਾਜ਼ ਕਿ ਮੂੰਹ ਦੇ ਵਿੱਚ ਜਿਹੜੇ ਦੰਦ ਨੇ ਉਹਨਾਂ ਨੂੰ ਕੋਈ ਕੈਵਿਟੀ ਨਾ ਲੱਗੇ ਜਾਂ ਉਹ ਖਰਾਬ ਨਾ ਹੋਣ ਜਾਂ ਮਸੂੜੇ ਫੁੱਲਣ ਨਾ ਮਸੂੜੇ ਫੁੱਲ ਜਾਂਦੇ ਨੇ ਗਮਜ਼ ਦੀ ਬਲੀਡਿੰਗ ਵੀ ਸ਼ੁਰੂ ਹੋ ਜਾਂਦੀ ਹੈਗੀ ਆ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਆਕਸੀਜਨ ਦੇ ਲਈ ਆਪਾਂ ਸਾਹ ਲੈਂਦੇ ਹਾਂ ਤੇ ਆਕਸੀਜਨ 18% ਹੈ ਜਿਹੜੀ ਉਹ ਘੱਟ ਅਬਜ਼ੋਰਬ ਹੋਣ ਲੱਗ ਜਾਂਦੀ ਹੈ ਦੈਟ ਇਜ਼ ਅ ਬਿਗ ਨੰਬਰ ਸੋ ਨੱਕ ਥੀਂ ਦੇ ਵਿੱਚ ਨੱਕ ਵਿੱਚ ਦੀ ਡੀਪ ਸਾਹ ਲਿਆ ਕਰੋ ਤੇ ਅਗਰ ਤੁਹਾਡੇ ਕੋਈ ਬੱਚੇ ਹੈਗੇ ਨੇ ਕੋਈ ਪ੍ਰੋਬਲਮ ਹੈਗੀ ਆ ਸਨੋਰਿੰਗ ਹੈਗੀ ਆ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਆਪਾਂ ਉਹਨਾਂ ਦੀ ਅਸੈਸਮੈਂਟ ਕਰ ਸਕਦੇ ਹਾਂ ਆਪਾਂ ਉਹਨਾਂ ਨੂੰ ਮਾਇਓ ਫੰਕਸ਼ਨਲ ਥੈਰੇਪੀ ਦੇ ਸਕਦੇ ਹੈਗੇ ਆ ਕਈ ਵਾਰੀ ਜੀਭ ਹੈ ਜਿਹੜੀ ਉਹ ਥੱਲੇ ਟੰਗ ਟਾਈ ਹੋਈ ਹੁੰਦੀ ਹੈ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਸਪੀਚ ਵੀ ਹੈ ਜਿਹੜੀ ਕਈ ਵਾਰੀ ਕਈ ਬੱਚੇ ਅੜਕਦੇ ਨੇ ਕਿਸੇ ਵਰਡ ਦੇ ਉੱਤੇ ਉਹ ਸਾਨੂੰ ਲੱਗਦਾ ਹੈਗਾ ਕਿ ਸ਼ਾਇਦ ਇਹ ਥਥਲਾ ਰਹੇ ਨੇ ਕੋਈ ਹੋਰ ਪ੍ਰੋਬਲਮ ਹੈਗੀ ਹੈ ਕਈ ਵਾਰੀ ਉਹ ਟੰਗ ਟਾਈ ਹੁੰਦੀ ਹੈ ਜੀਭ ਥੋੜੀ ਜਿਹੀ ਜ਼ਿਆਦਾ ਜੁੜੀ ਹੁੰਦੀ ਹੈ ਥੱਲੇ ਜਿਹੜਾ ਸਾਨੂੰ ਲੱਗਦਾ ਕਿ ਵੈਸੇ ਤਾਂ ਚੰਗਾ ਭਲਾ ਬੋਲਦਾ ਹੈਗਾ ਬਸ ਉਹ ਇੱਕ ਵਾਰੀ ਹੋਈ ਏਦਾਂ ਜਿਹੜਾ ਉਹ ਅਟਕਦਾ ਹੈਗਾ ਸੋ ਕਈ ਕਾਰਨ ਨੇ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਥੋੜਾ ਬਹੁਤਾ ਵੀ ਕਿਤੇ ਵੀ ਕੋਈ ਮੈਂ ਕਹਾਂਗੀ ਕਿ ਸ਼ੱਕ ਹੈ ਉਹਨੂੰ ਦੂਰ ਕਰਨ ਦੇ ਲਈ ਪਲੀਜ਼ ਆਪਣੇ ਡੈਂਟਲ ਪ੍ਰੋਫੈਸ਼ਨਲਸ ਨੂੰ ਜ਼ਰੂਰ ਕੰਸਲਟ ਕਰੋ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ
0: ਜੀ ਬਿਲਕੁਲ ਲਖਵਿੰਦਰ ਭਾਜੀ ਵੈਲਕਮ ਜੀ ਅਨੂ ਜੀ ਸਤਿ ਸ਼੍ਰੀ ਅਕਾਲ
2: ਸਮੀਰ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ
2: ਵੀਰ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਐਪਰੀਸ਼ੀਏਟ ਕਰਨ ਵਾਸਤੇ ਫੋਨ ਲਾਇਆ। ਘੰਟੇ ਦਾ ਪ੍ਰੋਗਰਾਮ ਮੋਤੀਆਂ ਵਾਂਗੂ ਪ੍ਰੋਗਰਾਮ ਰੱਖ ਦਿੱਤਾ ਤੁਸੀਂ
0: ਜੀ,
2: ਬਹੁਤ ਵਧੀਆ ਗੱਲ ਹੈ ਸ਼ਮੀ ਭਾਜੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ, ਚੜ੍ਹਦੀ ਕਲਾ ਚ ਰਹੋ ਤੇ ਬਹੁਤ ਵੱਡਾ ਕੰਮ ਕਰ ਜਾਂਦੇ ਹੋ ਤੁਸੀਂ ਇੱਕ ਘੰਟੇ ਦੇ ਵਿੱਚ
0: ਜੀ। ਥੈਂਕ ਯੂ ਭਾਜੀ, ਥੈਂਕ ਯੂ,
2: ਇਹੀ ਕਹਿ ਸਕਣਾ ਵਾ ਭਾਜੀ ਤੇ ਬਹੁਤ ਵਧੀਆ
0: ਜੀ। ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ। ਬਲਬੀਰ ਜੀ, ਘਰਾੜੇ ਕਈ ਬਹੁਤ ਮਾਰਦੇ ਆ, ਇਹਦੇ ਤੇ ਵੀ ਆ ਜਿਹੜੇ ਕਈ ਸਟੱਡੀਜ਼ ਆਈਆਂ, ਕਈ ਕਹਿੰਦੇ ਨੋਰਮਲ ਹੈ, ਕਈ ਕਹਿੰਦੇ ਬਹੁਤ ਡੇਂਜਰਸ ਥਿੰਗ ਹੈ। ਸਲੀਪ ਐਪਨੀਆ ਬਾਰੇ ਵੀ, ਇਹਦੇ ਤੇ ਵੀ ਥੋੜ੍ਹਾ ਜਿਹਾ ਰੋਸ਼ਨੀ ਪਾਈਓ ਕਿ ਜੇ ਇੱਦਾਂ ਦੀ ਚੀਜ਼ ਦੇ ਨਾਲ ਕੋਈ ਸਫ਼ਰ ਕਰ ਰਿਹਾ ਹੈ ਵੀ ਉਹਨਾਂ ਨੂੰ ਆ ਜਿਹੜੀ ਸਲੀਪ ਸਟੱਡੀ ਹੈ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਥੋੜ੍ਹੀ ਜੀ। ਜੀ
1: ਜੀ, ਬਿਲਕੁਲ ਜੀ। ਸੋ ਜੇ ਕੋਈ ਘਰਾੜੇ ਮਾਰ ਰਿਹਾ ਹੈਗਾ ਤੇ ਘਰਾੜੇ ਬਹੁਤ ਥੋੜੇ ਜਿਹੇ ਲੈਵਲ ਤੱਕ ਆਪਾਂ ਕਹਿ ਦਿੰਦੇ ਹਾਂ ਕਿ ਕਦੇ ਕਦਾਂ ਹੀ ਵੱਜਿਆ ਤਾਂ ਠੀਕ ਹੈ, ਓਕੇ ਹੈ ਵੀ ਕਦੇ ਕਦਾਂ ਹੀ ਹੋਇਆ। ਪਰ ਜੇ ਕੋਈ ਬੰਦਾ ਰੋਜ਼ ਹੀ ਲਾਈਕ ਬਹੁਤ ਉੱਚੀ ਉੱਚੀ ਘਰਾੜੇ ਮਾਰ ਰਿਹਾ ਹੈਗਾ ਉਹ ਨੋਰਮਲ ਨਹੀਂ ਹੈ, ਕਿਉਂਕਿ ਨੋਰਮਲ ਤੁਸੀਂ ਅਗਰ ਦੇਖੋ ਵੀ ਕੋਈ ਵੀ ਬੰਦਾ ਹਰ ਕੋਈ ਘਰਾੜੇ ਨਹੀਂ ਮਾਰਦਾ, ਜੇ ਨੋਰਮਲ ਹੋਵੇ ਤਾਂ ਹਰ ਕੋਈ ਘਰਾੜੇ ਮਾਰਦਾ ਹੋਵੇ। ਸੋ ਉਹਦੇ ਨਾਲ ਕੀ ਹੁੰਦਾ ਹੈਗਾ, ਜੀਭ ਦੇ ਮਸਲਸ ਨੇ ਜਿਹੜੇ ਕਈ ਵਾਰੀ ਉਹ ਵੀਕ ਹੋਏ ਹੁੰਦੇ ਨੇ, ਸਪੈਸ਼ਲੀ ਜ਼ਿਆਦਾ ਉਮਰ ਦੇ ਵਿੱਚ ਜਾ ਕੇ ਲੋਕੀ ਜ਼ਿਆਦਾ ਘਰਾੜੇ ਮਾਰਦੇ ਨੇ। ਸੋ ਮਸਲਸ ਨੇ ਜਿਹੜੇ ਜੀਭ ਦੇ ਉਹ ਥੋੜੇ ਜਿਹੇ ਵੀਕ ਹੋਏ ਹੁੰਦੇ ਨੇ ਤੇ ਉਹਦੇ ਨਾਲ ਜੀਭ ਰੋਲ ਹੋ ਕੇ ਪਿੱਛੇ ਗਲੇ ਕੋਲੇ ਚਲੀ ਜਾਂਦੀ ਹੈ ਤੇ ਉੱਥੇ ਜਦੋਂ ਤੁਸੀਂ ਉੱਥੇ ਸਾਹ ਬੰਦ ਹੁੰਦਾ, ਠੀਕ ਹੈ। ਉਹ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਸਿੱਧੇ ਜਦੋਂ ਸੌਂਦੇ ਹੈਗੇ ਹੋ ਉਦੋਂ ਜ਼ਿਆਦਾ ਘਰਾੜੇ ਵੱਜਦੇ ਨੇ, ਜਦੋਂ ਤੁਸੀਂ ਸਾਈਡ ਤੇ ਚਲੇ ਜਾਂਦੇ ਉਦੋਂ ਘਰਾੜਾ ਨਹੀਂ ਵੱਜਦਾ। ਸੋ ਉਹਦੇ ਤੇ ਸਾਨੂੰ ਦੇਖ ਲੈਣਾ ਚਾਹੀਦਾ ਕਿ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਸਾਈਡ ਤੇ ਆ ਤਾਂ ਜੀਭ ਹੈ ਜਿਹੜੀ ਉਹ ਰੋਲ ਹੋ ਕੇ ਪਿੱਛੇ ਨੂੰ ਘੱਟ ਜਾ ਰਹੀ ਹੈਗੀ ਆ ਜਾਂ ਨਹੀਂ ਜਾ ਰਹੇਗੀ ਤਾਂ ਕਰਕੇ ਘਰਾੜਾ ਨਹੀਂ ਵੱਜਦਾ। ਸੋ ਸਲੀਪ ਸਟੱਡੀ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ ਕਿ ਸਲੀਪ ਐਪਨੀਆ ਹੁੰਦਾ ਕਿ ਤੁਹਾਡਾ ਸਾਹ ਰੁਕਦਾ। ਸੋ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੀਂਦ ਦੇ ਵਿੱਚ ਹੀ ਬੰਦਾ ਪਤਾ ਨੀ ਉੱਠਿਆ ਨੀ ਜਾਂ ਕੁਛ ਵੀ ਹੈ। ਕਈ ਵਾਰੀ ਦੇਰ ਇਜ਼ ਦਾ ਡੈਥ ਰੇਟ ਕਿ ਜਿਹੜੇ ਜਦੋਂ ਸੁੱਤਿਆਂ ਦਾ ਤੁਹਾਡਾ ਸਾਹ ਰੁਕਦਾ ਹੈਗਾ ਉਹ ਜ਼ਿਆਦਾ ਸਮੇਂ ਲਈ ਰੁਕ ਜਾਂਦਾ ਤੇ ਤੁਸੀਂ ਸੁੱਤੇ ਹੋਏ ਹੁੰਦੇ, ਤੁਸੀਂ ਇਕਦਮ ਉੱਠਦੇ ਨੀ। ਕਈ ਵਾਰੀ ਤਾਂ ਤੁਸੀਂ ਇਕਦਮ ਹਵੜ ਫੁੜ ਕੇ ਉੱਠਦੇ ਹੈਗੇ ਹੋ ਕਿ ਹਾਂ ਇਹ ਕੀ ਹੋਇਆ ਸੀ, ਮੈਨੂੰ ਸਾਹ ਕਿਉਂ ਨੀ ਆਇਆ, ਮੇਰਾ ਇਕਦਮ ਤੁਹਾਨੂੰ ਸਾਹ ਚੜਿਆ ਹੋਇਆ ਹੁੰਦਾ ਹੈਗਾ ਕਈ ਵਾਰੀ। ਸੋ ਪਲੀਜ਼ ਸਲੀਪ ਸਟੱਡੀ ਜ਼ਰੂਰ ਕਰਾਓ ਤੁਸੀਂ। ਮੈਂ ਜਿੱਦਾਂ ਕਿਹਾ ਸੀ ਕਿ ਬਾਇਓਫੰਕਸ਼ਨਲ ਥੈਰਾਪਿਸਟ ਵੀ ਮੈਂ ਹੈਗੀ ਹਾਂ, ਮੈਂ ਵੀ ਅਸੈਸਮੈਂਟ ਕਰ ਸਕਦੀ ਹੈਗੀ ਹਾਂ ਤੁਹਾਡੀ ਜੀਭ ਦੀ ਪੋਜੀਸ਼ਨਿੰਗ ਦੇਖ ਕੇ ਕਿ ਤੁਹਾਡੀ ਜੀਭ ਹੈ ਜਿਹੜੀ ਰੈਸਟਿੰਗ ਸਟੇਜ ਹੈ ਜੀਭ ਦੀ ਉਹ ਤਾਲੂ ਦੇ ਨਾਲ ਲੱਗੀ ਹੋਣੀ ਚਾਹੀਦੀ ਆ ਆਲ ਦਾ ਟਾਈਮ ਤੁਹਾਡੀ ਜੀਭ ਜਦੋਂ ਤੁਹਾਡਾ ਮੂੰਹ ਬੰਦ ਹੈ। ਜੇ ਉਹ ਤਾਲੂ ਦੇ ਨਾਲ ਲੱਗੀ ਨਹੀਂ ਹੈਗੀ ਉਹ ਥੱਲੇ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਜੀਭ ਦੀ ਪੋਜੀਸ਼ਨ ਸਹੀ ਨਹੀਂ ਹੈਗੀ, ਉਹਦੇ ਕਰਕੇ ਵੀ ਤੁਹਾਡਾ ਜਿਹੜਾ ਸਾਹ ਬੰਦ ਹੁੰਦਾ ਹੋ ਸਕਦਾ, ਤੁਸੀਂ ਘਰਾੜੇ ਮਾਰਦੇ ਹੋ ਸਕਦੇ ਹੈਗੇ ਹੋ। ਸੋ ਜੀਭ ਦੀ ਵੀ ਐਕਸਰਸਾਈਜ਼ ਹੁੰਦੀ ਹੈ ਜੀ ਕਿ ਜੀਭ ਨੂੰ ਬਾਹਰ ਕੱਢ ਕੇ ਤੁਸੀਂ ਡੱਕ ਨੂੰ ਲਗਾਇਆ ਜਾਂ ਥੱਲੇ ਠੋਡੀ ਨੂੰ ਲਗਾਇਆ ਜਾਂ ਦੋਨੋਂ ਸਾਈਡਾਂ ਦੇ ਉੱਤੇ ਲਗਾਇਆ ਜਾਂ ਜਿੱਦਾਂ ਆਪਾਂ ਟਿਕਟੋਕ ਅਸੀਂ ਕਹਿੰਦੇ ਹੈਗੇ ਆ ਇੱਦਾਂ ਕਰਦੇ ਹੋ, ਉਹਦੇ ਨਾਲ ਵੀ ਜੀਭ ਦੇ ਮਸਲਸ ਦੀ ਐਕਸਰਸਾਈਜ਼ ਹੁੰਦੀ ਹੈਗੀ ਹੈ। ਸੋ ਜੀਭ ਦੇ ਮਸਲਸ ਦੀ ਵੀ ਐਕਸਰਸਾਈਜ਼ ਕਰਨੀ ਹੁੰਦੀ ਹੈ ਤਾਂ ਜੋ ਉਹ ਢਿੱਲੀ ਨਾ ਪਵੇ, ਰੋਲ ਕਰਕੇ ਪਿੱਛੇ ਨਾ ਜਾਵੇ। ਸੋ ਜ਼ਰੂਰੀ ਹੈ ਇਹਦਾ ਧਿਆਨ ਰੱਖਣਾ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇ ਤੁਹਾਡੇ ਅੰਦਰ ਸਾਹ ਨਹੀਂ ਪੂਰਾ ਜਾ ਰਿਹਾ ਹੈਗਾ, ਆਕਸੀਜਨ ਪੂਰੀ ਨਹੀਂ ਜਾ ਰਹੀ ਹੈਗੀ, ਤਾਂ ਫਿਰ ਤੁਹਾਨੂੰ ਓਬਵੀਅਸ ਹੈ ਕਿ ਉਹਦੇ ਕੰਸੀਕੁਐਂਸਿਸ ਤਾਂ ਜ਼ਰੂਰ ਹੋਣਗੇ
0: ਜੀ। ਤੇ ਮੈਂ ਨਾਲ ਦੀ ਨਾਲ ਸਰੋਤਿਆਂ ਨੂੰ ਇਹ ਜਿਹੜਾ ਬੇਨਤੀ ਕਰਾਂਗੇ, ਸੋਸ਼ਲ ਮੀਡੀਆ ਤੇ ਵੀ ਜੋ ਅੱਜ ਬਲਬੀਰ ਕੌਰ ਜੀ ਹੋਣਾ ਦੇ ਨਾਲ ਇਹ ਸੈਗਮੈਂਟ ਅਸੀਂ ਕਰ ਰਹੇ ਹਾਂ, ਉਹਦੀ ਇਹ ਸੈਗਮੈਂਟ ਆ ਜਿਹੜਾ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਵੀ ਉੱਤੇ ਪਾਵਾਂਗੇ। ਸੋ ਤੁਸੀਂ ਇਸ ਪਲੇਟਫਾਰਮ ਨਾਲ ਵੀ ਜੁੜੋ, ਸ਼ਮੀ ਭੱਠਲ ਕਰਕੇ ਤੁਸੀਂ ਮੈਨੂੰ ਟਿਕਟੋਕ, ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਆ ਜਿਹੜਾ ਲੱਭ ਸਕਦੇ ਹੋ। ਸੋ ਸਪੈਸ਼ਲ ਆ ਜਿਹੜਾ ਉੱਤੇ ਮੈਂਸ਼ਨ ਵੀ ਕਰਾਂਗੇ ਵੀ ਡੈਂਟਲ ਬਾਬਤ ਆ ਜਿਹੜਾ ਇਹ ਸੈਗਮੈਂਟ ਹੈ। ਸੋ ਸ਼ਮੀ ਭੱਠਲ SHAMMI ਤੇ ਭੱਠਲ BHATHAL ਸ਼ਮੀ ਭੱਠਲ ਕਰਕੇ ਤੁਸੀਂ ਮੈਨੂੰ ਵੱਖ ਵੱਖ ਪਲੇਟਫਾਰਮ ਦੇ ਉੱਤੇ ਲੱਭ ਸਕਦੇ ਹੋ, ਗੂਗਲ ਵੀ ਕਰ ਸਕਦੇ ਹੋ। ਸੋ ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਸਾਡੇ ਨਾਲ ਹਾਜ਼ਰ ਨੇ, ਸੋ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਨਾ, ਇਹਨਾਂ ਦੇ ਆਫਿਸ ਤੁਸੀਂ ਸੰਪਰਕ ਕਰ ਸਕਦੇ ਹੋ ਅਪੁਆਇੰਟਮੈਂਟ ਵਾਸਤੇ 6479690008 ਤੇ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ smilesonwheels.com ਤੇ ਵੀ ਵਿਜ਼ਿਟ ਕਰ ਸਕਦੇ ਹੋ। ਬਲਬੀਰ ਜੀ, ਨਾਈਟ ਗਾਰਡ ਇਹਦੀ ਇੰਪੋਰਟੈਂਸ ਕੀ ਹੈ ਤੇ ਕਈਆਂ ਨੂੰ ਆ ਜਿਹੜਾ ਔਖ ਹੁੰਦੀ ਹੈ ਇਹਦੇ ਨਾਲ ਸੌਣ ਵਾਸਤੇ, ਸੋ ਕੀ ਇਹਦੇ ਕੰਸੀਕੁਐਂਸ ਨੇ ਜੀ?
1: ਜੀ, ਨਾਈਟ ਗਾਰਡ ਉਦੋਂ ਦਿੱਤਾ ਜਾਂਦਾ ਜਦੋਂ ਅਸੀਂ ਸੁੱਤੇ ਪਏ ਦੰਦ ਖਿੱਚਦੇ ਹਾਂ ਜਾਂ ਅਸੀਂ ਕਲੈਂਚ ਕਰਦੇ ਹਾਂ। ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਦਿਨੇ ਕਰਦੇ ਹਾਂ, ਅਸੀਂ ਕਚੀਚੀ ਵੱਟਦੇ ਹਾਂ, ਜਾਂ ਤਾਂ ਕਈ ਵਾਰੀ ਜਿਹੜੇ ਲੋਕੀ ਜਿਮ ਜ਼ਿਆਦਾ ਕਰਦੇ ਨੇ ਜਾਂ ਕੋਈ ਭਾਰੀ ਚੀਜ਼ ਚੱਕਦੇ ਨੇ ਉਦੋਂ ਹਮੇਸ਼ਾ ਕਲੈਂਚ ਕਰਦੇ ਹੈਗੇ ਨੇ। ਸੋ ਜਾਂ ਕਈ ਵਾਰੀ ਕੀ ਹੁੰਦਾ ਕਿ ਕਈ ਚਿੰਗਮ ਬਹੁਤ ਖਾਂਦੇ ਨੇ ਦਿਨੇ, ਸੋ ਉਹਦੇ ਨਾਲ ਵੀ ਜਿਹੜੇ ਮਸਲਸ ਦੀ ਮੈਮਰੀ ਰਹਿ ਜਾਂਦੀ ਹੈ ਤੇ ਉਹਦੇ ਨਾਲ ਤੁਸੀਂ ਕਲੈਂਚ ਕਰਦੇ ਹੋ। ਸੋ ਜਦੋਂ ਆਪਾਂ ਕਚੀਚੀ ਵੱਟਦੇ ਹਾਂ, ਕਲੈਂਚ ਕਰਦੇ ਹਾਂ, ਜਾਂ ਆਪਾਂ ਗ੍ਰਾਇੰਡ ਕਰਦੇ ਹਾਂ, ਜਾਂ ਆਪਾਂ ਖਾਣਾ ਖਾਂਦੇ ਹਾਂ, ਤਾਂ ਜਿਹੜਾ ਸਾਡਾ TMJ ਹੁੰਦਾ, ਜਦੋਂ ਅਸੀਂ ਮੂੰਹ ਖੋਲਦੇ ਹਾਂ, ਜਿਹੜਾ ਜੁਆਇੰਟ ਆ, ਜਿਹੜਾ ਉੱਪਰਲੇ ਜਬਾੜੇ ਤੇ ਥੱਲੜੇ ਜਬਾੜੇ ਨੂੰ ਇਕੱਠਿਆਂ ਕਰਦਾ, ਉਹਦੇ ਤੇ 300 pounds ਦਾ ਪ੍ਰੈਸ਼ਰ ਪੈਂਦਾ। ਸੋ ਹੁਣ ਦੇਖੋ ਅਸੀਂ ਕਹਿੰਦੇ ਹਾਂ ਕਿ ਬੰਦਾ ਮੋਟਾ ਹੈ, ਉਹਦੇ ਗੋਡੇ ਖੜ ਗਏ ਨੇ ਕਿਉਂਕਿ ਉਹ ਮੋਟਾ ਬਹੁਤ ਸੀਗਾ ਤੇ ਉਹ 300 pounds ਦਾ ਸੀਗਾ ਜਾਂ ਕੁਛ ਵੀ ਹੈ। ਸੋ ਜਿਹੜਾ ਉਹ ਜੁਆਇੰਟ ਆ ਉਹ ਤਾਂ ਬਹੁਤ ਹੀ ਛੋਟਾ ਗਿਆ, ਤੇ ਉਹਦੇ ਵਿੱਚ ਜਿਹੜਾ ਆਪਾਂ ਕਹਿ ਦਿੰਦੇ ਹਾਂ ਗੁੱਦਾ ਦੋ ਜੁਆਇੰਟਸ ਦੇ ਵਿੱਚ ਹੁੰਦਾ, ਉਹ ਉਸ ਤੋਂ ਵੀ ਬਹੁਤ ਹੀ ਪਤਲਾ ਹੁੰਦਾ। ਸੋ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਉਸ ਜੁਆਇੰਟ ਤੇ ਪੈਂਦਾ ਤਾਂ TMJ ਦੀ ਉਹ ਜੁਆਇੰਟ ਦੁਖਣ ਲੱਗ ਗਿਆ, ਉਹ TMJ ਦੀ ਪ੍ਰੋਬਲਮ ਆ ਜਾਂਦੀ ਹੈ। ਦੰਦ ਵੀ ਗ੍ਰਾਇੰਡ ਹੋਣ ਲੱਗ ਜਾਂਦੇ ਨੇ, ਦੰਦ ਭੁਰਨ ਵੀ ਲੱਗ ਜਾਂਦੇ ਨੇ, ਫ੍ਰੈਕਚਰ ਵੀ ਹੋਣ ਲੱਗ ਜਾਂਦੇ ਨੇ ਕਿਉਂਕਿ ਦੈਟ ਇਜ਼ ਅ ਬਿਗ ਪ੍ਰੈਸ਼ਰ। ਮਸੂੜੇ ਦੰਦਾਂ ਨੂੰ ਛੱਡ ਜਾਂਦੇ ਨੇ ਕਿਉਂਕਿ ਬਹੁਤ ਹੀ ਛੋਟੇ ਪਤਲੇ ਜਿਹੇ ਮਸੂੜਿਆਂ ਦੀਆਂ ਜਿਹੜੀਆਂ ਲਿਗਾਮੈਂਟਸ ਜਿਹਨਾਂ ਨਾਲ ਮਸੂੜਿਆ ਦੰਦ ਨੂੰ ਜੁੜਿਆ ਹੋਇਆ ਹੁੰਦਾ, ਉਹ ਟੁੱਟਣ ਲੱਗ ਜਾਂਦੇ ਹੈਗੇ ਨੇ। ਸੋ ਇਹਦੇ ਕਾਫੀ ਕੰਸੀਕੁਐਂਸਿਸ ਨੇ। ਸੋ ਨਾਈਟ ਗਾਰਡ ਬਣਾਇਆ ਜਾਂਦਾ ਤਾਂ ਜੋ ਤੁਸੀਂ ਉਹ ਮੂੰਹ ਦੇ ਵਿੱਚ ਪਾ ਕੇ ਫਿਰ ਸੋਣਾ ਹੁੰਦਾ, ਉਹਦੇ ਨਾਲ ਫਿਰ ਤੁਸੀਂ ਕਲੈਂਚ ਨਹੀਂ ਕਰਦੇ, ਤੁਸੀਂ ਉਹ ਤੁਹਾਡੇ ਦੰਦਾਂ ਨੂੰ ਜੇ ਤੁਸੀਂ ਕਰਦੇ ਵੀ ਹੋ ਤਾਂ ਉਹ ਨਾਈਟ ਗਾਰਡ ਹੈ ਜਿਹੜਾ, ਉਹਦੇ ਤੇ ਵੀਅਰ ਟੀਅਰ ਦੇਖਣ ਨੂੰ ਮਿਲਦੀ ਹੈ, ਤੁਹਾਡੇ ਦੰਦਾਂ ਨੂੰ ਕੁਛ ਨਹੀਂ ਹੁੰਦਾ ਹੈਗਾ, ਤੇ ਇਵੈਂਚੁਅਲੀ ਕਈ ਵਾਰੀ ਤੁਸੀਂ ਹਟ ਵੀ ਜਾਂਦੇ ਹੋ ਕਲੈਂਚ ਕਰਨਾ। ਸੋ ਇਹ ਨਾਈਟ ਗਾਰਡ ਉਸ ਲਈ ਦਿੱਤਾ ਜਾਂਦਾ, ਬਹੁਤ ਜ਼ਰੂਰੀ ਹੈ ਜੀ। ਇਹ ਔਖੀ ਚੀਜ਼ ਹੈ ਕਿ ਮੂੰਹ ਦੇ ਵਿੱਚ ਕੋਈ ਵੀ ਚੀਜ਼ ਪਾ ਕੇ ਤੁਸੀਂ ਸੋਣਾ ਹੈਗਾ, ਟਾਈਮ ਲੱਗਦਾ ਉਸ ਚੀਜ਼ ਨੂੰ ਐਡਜਸਟ ਹੋਣ ਨੂੰ, ਤੇ ਬਹੁਤੀ ਵਾਰੀ ਨੀਂਦ ਹੀ ਨਹੀਂ ਆਉਂਦੀ। ਸੋ ਜਦੋਂ ਨੀਂਦ ਨਹੀਂ ਆਉਂਦੀ ਤਾਂ ਆਪਾਂ ਲਾ ਕੇ ਰੱਖ ਦਿੰਦੇ ਹਾਂ ਵੀ ਹਾਂ ਹੁਣ ਨੀਂਦ ਆ ਜਾਊਗੀ। ਸੋ ਗਿਵ ਅਪ ਨਹੀਂ ਕਰਨਾ ਹੈਗਾ, ਤੁਸੀਂ ਲਿਟਰਲੀ 3 hours ਔਖੇ ਸੌਖੇ ਉਹਨੂੰ ਪਾ ਕੇ ਪਵੋ, ਅੱਧੀ ਰਾਤ ਨੂੰ ਕੱਢ ਦੋ, 3-4 hours ਪਾਓ ਸ਼ੁਰੂ ਦੇ ਵਿੱਚ, ਫਿਰ ਤੁਸੀਂ ਬਾਅਦ ਚੋਂ ਕੱਢ ਦੋ ਉਹਨੂੰ, ਪਰ ਉਹਨੂੰ ਪਾਓ, ਉਹਦੀ ਆਦਤ ਪੈ ਜਾਏਗੀ, ਤੇ ਉਹ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਕੋਈ ਕੰਟੈਕਟ ਸਪੋਰਟਸ ਹੁੰਦੀਆਂ ਨੇ ਉਦੋਂ ਆਪਾਂ ਕਹਿ ਦਿੰਦੇ ਹਾਂ ਕਿ ਵੈਸੇ ਮਾਊਥ ਗਾਰਡ ਹੈ ਜਿਹੜਾ ਦੰਦਾਂ ਨੂੰ ਬਚਾਉਣ ਲਈ ਪਾਉਂਦੇ ਹਾਂ, ਉਹ ਵੀ ਜ਼ਰੂਰੀ ਹੈਗਾ। ਸੋ ਦੰਦਾਂ ਦੀ ਸੇਫਟੀ ਦੇ ਲਈ, ਉਹ TMJ ਦੀ ਸੇਫਟੀ ਦੇ ਲਈ ਵੀ ਹੈਗਾ ਕਿ ਤੁਸੀਂ ਓਨਾ ਹੀ ਕਲੈਂਚ ਕਰਨ ਕੱਟ ਜਾਓਗੇ। ਜੇ ਇਹਦੀ ਵੀ ਥੈਰੇਪੀ ਹੁੰਦੀ ਹੈਗੀ ਹੈ, ਆਪਾਂ ਦੇਖਦੇ ਹਾਂ, ਜਿੱਦਾਂ ਮੈਂ ਬਾਇਓਫੰਕਸ਼ਨਲ ਥੈਰਾਪਿਸਟ ਵੀ ਹੈਗੀ ਹਾਂ, ਕਿ ਤੁਸੀਂ ਕਿਉਂ ਕਲੈਂਚ ਕਰ ਰਹੇ ਹੈਗੇ ਹੋ, ਤੇ ਉਹਦੀਆਂ ਐਕਸਰਸਾਈਜ਼ ਹੁੰਦੀਆਂ ਹੈਗੀਆਂ ਨੇ, ਉਹਦੇ ਨਾਲ ਤੁਸੀਂ ਕਲੈਂਚ ਕਰਨਾ ਹਟ ਵੀ ਸਕਦੇ ਹੋ। ਸੋ ਉਹਦੇ ਲਈ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ
0: ਜੀ। ਬਿਲਕੁਲ ਜੀ, ਪਹਿਲਾਂ ਤਾਂ ਇਹੀ ਹੈ ਵੀ ਕਚੀਚੀਆਂ ਨਾ ਵੱਟੋ। ਜੇ ਕਚੀਚੀਆਂ ਵੱਟਦੇ ਹੋ ਕਿਸੇ ਨੂੰ ਦੇਖ ਕੇ, ਕਿਸੇ ਦੀ ਚੜ੍ਹਾਈ ਕਰਕੇ, ਕਿਸੇ ਨੂੰ ਸਫਲ ਦੇਖ ਕੇ, ਸੋ ਉਹ ਚੀਜ਼ਾਂ ਗੁਰੇਜ਼ ਕਰੋ। ਸੋ ਬਹੁਤ ਸਾਰੀਆਂ ਤਾਂ ਵੀ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਤੋਂ ਬਚਾਅ ਹੋ ਸਕਦਾ। ਸੋ ਬਹੁਤ ਬਹੁਤ ਧੰਨਵਾਦ ਬਲਵੀਰ ਜੀ। ਸੋ ਨੰਬਰ ਹੈ ਜੀ 6479900008 ਤੇ ਸਮਾਈਲਸ ਔਨ ਵੀਲਸ ਬਲਵੀਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਥੈਂਕ ਯੂ ਜੀ, ਥੈਂਕ ਯੂ। ਸੋ ਬਹੁਤ ਵਧੀਆ ਇਨਫੋਰਮੇਸ਼ਨ ਬਲਵੀਰ ਜੀ ਜਦੋਂ ਵੀ ਆਉਂਦੇ ਨੇ ਦਿੰਦੇ ਨੇ। ਸੋ ਆਉਣ ਵਾਲੇ ਸਮੇਂ 'ਚ ਫਿਰ ਜੁੜਾਂਗੇ ਇਹਨਾਂ ਦੇ ਨਾਲ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਲ ਦੇ ਨਾਲ। ਸੋ ਉੱਥੇ ਹੀ ਦੋਸਤੋ, ਤੁਸੀਂ ਘਰ ਦੇ ਵਿੱਚ IPTV ਬਾਕਸ ਲਵਾਉਣਾ ਚਾਹੁੰਦੇ ਹੋ ਤਾਂ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਸੋ ਨੰਬਰ ਹੈ 437-236-4700, 437-236-4700 ਤੇ ਸੰਪਰਕ ਕੀਤਾ ਜਾ ਸਕਦਾ। ਤੇ ਉੱਥੇ ਹੀ ਘਰ ਦੇ ਵਿੱਚ ਬਿਡਟ ਸਿਸਟਮ ਹੈ ਜਿਹੜਾ ਲਵਾਉਣਾ, ਜੈੱਟ ਸਿਸਟਮ ਲਵਾਉਣਾ ਆ। ਤੇ ਭਾਜੀ ਹੁਣਾਂ ਨੂੰ ਕਾਲਸ ਗਈਆਂ, ਕਹਿੰਦੇ ਭਾਜੀ ਤੁਸੀਂ ਬੋਲਿਆ ਤੇ ਸਾਨੂੰ ਆ ਜਿਹੜੀਆਂ ਕਾਲਸ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਖਾਸ ਹੈ, ਆਮ ਹੈ, ਸਫਾਈ ਬਹੁਤ ਜ਼ਰੂਰੀ ਹੈ। ਸੋ ਬਿਡਟ ਜਾਂ ਜੈੱਟ ਹੈ ਜਿਹੜਾ ਟੋਇਲਟ ਤੇ ਲਾਉਣਾ ਚਾਹੁੰਦੇ ਹੋ, ਇੰਸਟਾਲੇਸ਼ਨ ਦੇ ਨਾਲ ਜੇ ਇੱਕ ਲਾਉਣਾ ਤੇ $50, ਇੱਕ ਤੋਂ ਵੱਧ ਲਵਾਉਂਦੇ ਹੋ ਤੇ $40, ਪ੍ਰੋਡਕਟ ਵੀ ਹੈ ਤੇ ਇੰਸਟਾਲੇਸ਼ਨ ਵੀ ਹੈ। ਤੁਸੀਂ ਕਾਲ ਕਿੱਥੇ ਕਰਨੀ ਹੈ, 1 year ਦੀ ਨਾਲੇ ਵਾਰੰਟੀ ਹੈ, ਦੱਸੋ ਹੋਰ ਕੀ ਚਾਹੀਦਾ। ਸੋ ਸਿੰਘ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ 6479786263, 6479786263 ਤੇ ਸੰਪਰਕ ਕਰ ਸਕਦੇ ਹੋ। ਬਾਕੀ ਮੂਵਰਸ, PSR ਮੂਵਰਸ ਦੇ ਨਾਲ ਸੰਪਰਕ ਕਰ ਸਕਦੇ ਹੋ। ਰੈਜੀਡੈਂਸ਼ੀਅਲ ਰੀਲੋਕੇਸ਼ਨ ਕਰਨੀ ਹੈ ਜਾਂ ਫਿਰ ਤੁਸੀਂ ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕਿੰਗ ਐਕਸਪਰਟ ਨੇ, ਬਸ ਤੁਸੀਂ ਕਾਲ ਕਰਨੀ ਹੈ। ਬਾਕੀ ਸਾਰਾ ਕੰਮ ਇਹਨਾਂ ਦਾ, ਸੇਫਲੀ ਸਿਕਿਓਰਲੀ ਤੁਹਾਡਾ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰ ਦਿੰਦੇ ਨੇ PSR ਮੂਵਰਸ। ਨੰਬਰ ਹੈ ਜੀ 4379812929, 437-981-2929 ਤੇ PSR ਮੂਵਰ ਤੇ ਸਾਡਾ ਹਵਾਲਾ ਜ਼ਰੂਰ ਦੇ ਰਹੀਓ। ਗੁਰਦੇਵ ਸੱਜਣ ਭਾਜੀ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਬਾਬਤ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਜਾਂ FHSA, TFSA, RRSP ਅਕਾਊਂਟ ਖੁਲਾਉਣਾ, ਤੇ ਸੱਜਣ ਭਾਜੀ ਹੋਣਾਂ ਦਾ ਨੰਬਰ 416-843-5623, 416-843-5623 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-63-416-917-7763। ਇੱਥੇ ਦੀ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਰ ਨੈੱਟ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।
3: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 billion ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
5: 530. ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
6: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, ਤੁਹਾਡਾ ਵੈਲਕਮ ਕਰਦੇ ਆ ਵਿਰਾਸਤ ਰੇਡੀਓ ਤੇ ਜੀ, ਵਿਰਾਸਤ ਟੀਵੀ ਤੇ। ਵੀਰਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 17 ਤਰੀਕ ਹੋ ਗਈ ਆ। ਜੀ ਆਇਆਂ ਨੂੰ ਅਸੀਂ ਤੁਹਾਡੇ ਇੱਥੇ ਇੱਕ ਘੰਟਾ ਬੈਠੇ ਆ, 6 ਵਜੇ ਤੋਂ ਲੈ ਕੇ 7 ਵਜੇ ਤੱਕ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਥੋੜ੍ਹੀ ਜਿਹਾ ਠਹਿਰ ਕੇ ਪ੍ਰਭ ਗਿੱਲ ਜੀ ਨਾਲ ਵੀ ਗੱਲਬਾਤ ਹੋਵੇਗੀ, ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਪ੍ਰਭ ਗਿੱਲ ਬਾਰੇ, ਜੋ ਮੇਅਰ ਦੀ ਸੀਟ ਲਈ ਲੜ ਰਹੇ ਹਨ, ਤੁਹਾਡੇ ਲਈ ਖੜੇ ਹਨ, ਸਾਰੇ ਲਈ ਤੁਹਾਡੇ ਵਾਸਤੇ ਖੜੇ ਹਨ ਤੇ ਖੜੇ ਸੀਗੇ ਵੀ, ਸਭ ਕੁਝ ਤੁਹਾਡੇ ਤੇ ਛੱਡਦੇ। ਪੈਨਸਲ ਸਭ ਤੋਂ ਜਿਹੜੀ ਸਟਰੋਂਗੈਸਟ ਵਰਡ ਹੈਗਾ ਤੁਹਾਡੇ ਕੋਲ ਹੋਣੀ, ਜਦੋਂ ਵੋਟ ਪਾਉਣੀ ਹੈ ਆਉਣ ਵਾਲੇ ਟਾਈਮ ਵਿੱਚ ਕਾਫੀ ਸਾਰੀਆਂ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ, ਸਪੋਂਸਰ ਵੀਰਾਂ ਦੇ ਸੰਦੇਸ਼, ਖਬਰਾਂ ਲੈ ਕੇ ਆਉਣੀਆਂ ਤੇ ਤੁਹਾਡੇ ਸਿਟੀ ਆਫ ਬਰੈਂਪਟਨ, ਵੱਖ ਵੱਖ ਸਿਟੀ ਦੀ ਜਾਣਕਾਰੀ ਵੀ ਲੈ

ਹੁੰਦਾ ਇਹਨਾਂ ਦਰਖਤਾਂ ਨੇ, ਇਹ ਵੀ ਇੱਕ ਵੱਖਰਾ ਨਜ਼ਾਰਾ ਹੀ ਹੈਗਾ। ਜੇ ਟਾਈਮ ਲੱਗਦਾ ਵੀਕਐਂਡ ਦੇ ਉੱਪਰ ਕੌਫੀ ਪੀਣ ਵੇਲੇ ਜਾਂ ਨਹੀਂ ਅਫੋਰਡ ਕਰ ਸਕਦੇ ਹੱਥ ਕੋਲੋਂ ਬਣਾ ਕੇ ਖਾਣਾ ਲੈ ਜਾਵੋ, ਨੌਰਥ ਵੱਲ ਨੂੰ ਚਲੇ ਜਾਵੋ। ਮੈਂ ਸਦਾ ਕਹਿੰਦਾ ਹੁੰਦਾ ਪੈਸੇ ਬਚਾਵੋ ਜਿੰਨੇ ਵੀ ਬਚਾ ਸਕਦੇ ਹੋ, ਔਖਾ ਟਾਈਮ ਹੈਗਾ, ਇਹਨੂੰ ਸੌਖਾ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਵਾਰੀ ਜਦੋਂ ਮੈਂ ਉਹਨਾਂ ਲੋਕਾਂ ਵਿੱਚ ਹੱਥ ਵਿੱਚ ਵੱਡੇ ਵੱਡੀਆਂ ਮਹਿੰਗੀ ਮਹਿੰਗੀਆਂ ਕੌਫੀ $10 ਦੀਆਂ ਹੁੰਦੀਆਂ ਫੜੀਆਂ ਦੇਖਦਾ, ਮੈਂ ਸੋਚਦਾ ਯਾਰ ਵੱਲ ਗੁੱਡ ਲੱਕ ਦੇ ਮਸ ਹੈਵ ਮਨੀ। ਮੈਂ ਨਹੀਂ ਕਹਿੰਦਾ ਵੀ ਪੈਸਾ ਨਾ ਖਰਚੋ, ਪਰ ਕਈ ਵਾਰੀ ਪੈਸਾ ਸਾਂਭ ਕੇ ਵੀ ਰੱਖਣਾ ਪੈਂਦਾ, ਕੰਮ ਆਉਂਦਾ ਹੈਗਾ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ, ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਜਿਹੜਾ ਹੈਗਾ ਉਹਨੂੰ ਲਾਈਕ ਕਰਿਆ ਕਰੋ। ਸਾਡੀ ਜਿਹੜਾ ਯੂਟਿਊਬ ਆ ਉੱਥੇ ਬਹੁਤ ਸਾਰੇ ਪ੍ਰੋਗਰਾਮ ਹਨ, ਫੇਸਬੁੱਕ ਹੈਗਾ ਨਾਲ ਦੀ ਨਾਲ, ਇੰਸਟਾਗ੍ਰਾਮ ਉੱਪਰ ਕਾਫੀ ਸਾਰੀਆਂ ਆਪਾਂ ਖਬਰਾਂ ਪਾ ਦੇਈਦੀਆਂ, ਅਤੇ ਵਿਰਾਸਤ ਮੀਡੀਆ ਕੈਨੇਡਾ ਤੁਸੀਂ ਸਰਚ ਕਰ ਲੈਣਾ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਡੋਨਲਡ ਟਰੰਪ ਜੀ ਵੇਟ ਕਰ ਰਹੇ ਹਨ ਕੀ ਕੁਝ ਹੋਵੇਗਾ। ਕਹਿੰਦੇ ਜੇ ਚੰਗੇ ਵਾਸਤੇ ਹੋਏ ਤਾਂ ਠੀਕ ਆ, ਜੇ ਸਾਨੂੰ ਸੱਟ ਲੱਗੀ ਤਾਂ ਹੋਰਾਂ ਮੇਰੇ ਕੋਲ ਬਹੁਤ ਵੱਡਾ ਹੈਗਾ, ਅਤੇ ਮੈਂ ਵੀ ਖੜਕਾ ਦੇਵਾਂਗਾ ਜ਼ਰੂਰ ਵੀ ਹੋਰ ਵੀ ਟੈਰਫ ਲਾ ਦੇਵਾਂਗਾ ਜਾਂ ਤੰਗੀ ਜੋ ਕਹਿੰਦੇ ਆ ਬੋਲ ਦਿੰਦੇ ਹਨ ਪਰ ਲਗਾ ਵੀ ਦਿੰਦੇ ਹਨ। ਹੁਣ ਦੇਖਦੇ ਹਾਂ ਜੋ ਕੁਝ ਮਾਰਕ ਕਾਰਨੀ ਜੀ ਕਰਦੇ ਹਨ, ਐਸੋਸੀਏਟ ਕੀ ਬਣਦੇ ਹਨ, ਜੇ ਬਣ ਗਏ ਤਾਂ ਹੋਰ ਇਫੈਕਟ ਕੀ ਪੈਂਦਾ, ਗੈਸ ਦੀਆਂ ਪ੍ਰਾਈਸਿਸ ਅਪ ਐਂਡ ਡਾਊਨ ਹੋ ਰਹੀਆਂ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਤੁਹਾਡਾ ਬਹੁਤ ਬਹੁਤ ਧੰਨਵਾਦ ਸਪੋਂਸਰ ਕਰਨ ਦਾ। ਅਤੇ ਆਹ ਵਾਨ ਏਰੀਆ ਵਿੱਚ ਗਾਰਡਨ ਸੈਂਟਰ 'ਤੇ ਅੱਗ ਲੱਗੀ ਹੋਈ ਸੀਗੀ, ਉਹਦੀ ਖਬਰ ਜਿਹੜੀ ਲੇਟੈਸਟ ਆ ਰਹੀ ਹੈਗੀ ਹੈ ਜੀ, ਹੋਰ ਮੈਨੂੰ ਜਾਣਕਾਰੀ ਮਿਲੀ ਮੈਂ ਦੱਸ ਦੇਵਾਂਗਾ। ਤੁਸੀਂ ਸੜਕ 'ਤੇ ਰਹਿੰਦੇ ਹੋ, ਸੜਕ 'ਤੇ ਤੁਰਦੇ ਫਿਰਦੇ ਹੋ, ਜੇ ਕਿਤੇ ਟ੍ਰੈਫਿਕ ਜੈਮ ਲੱਗਦਾ ਹੈਗਾ ਤਾਂ ਸਾਨੂੰ ਟੈਕਸਟ ਮੈਸੇਜ ਕਰ ਦੇਣਾ, ਅਸੀਂ ਕਿਸੇ ਹੋਰ ਦਾ ਟਾਈਮ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਤੁਸੀਂ ਫਸ ਜਾਂਦੇ ਹੋ, ਕਿਸੇ ਹੋਰ ਦਾ ਟਾਈਮ ਬਚ ਜਾਵੇ, ਵਾਈ ਨੋਟ। ਬੂਟਾ ਧਾਲੀਵਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੁਹਾਡੇ ਮੈਸੇਜ ਮੈਨੂੰ ਦਿਸ ਗਏ ਹਨ, ਕਈ ਵਾਰੀ ਫੋਨ ਵੱਲ ਧਿਆਨ ਨਹੀਂ ਜਾਂਦਾ, ਫਿਰ ਵੀ ਤੁਹਾਡੇ ਟੈਕਸਟ ਮੈਸੇਜ ਆਉਂਦੇ ਹੋ ਅਤੇ ਗੁੱਡ ਮੋਰਨਿੰਗ ਕਰਦੇ ਹੋ। ਗੁੱਡ ਮੋਰਨਿੰਗ ਟੂ ਯੂ ਅਤੇ ਗੁੱਡ ਮੋਰਨਿੰਗ ਟੂ ਐਵਰੀਬਡੀ। ਇੰਡੀਆ ਬਾਜ਼ਾਰ ਵਾਲੇ ਹਨ, ਇਹਨਾਂ ਦੀਆਂ ਦੋ ਲੋਕੇਸ਼ਨ ਹਨ ਗਰੋਸਰੀ ਸਟੋਰ ਦੀਆਂ, ਇੱਕ ਰੈਕਸਡਲ ਦੇ ਵਿੱਚ ਅਤੇ ਇੱਕ ਬਰੈਂਪਟਨ ਵੈਸਟ ਦੇ ਵਿੱਚ। ਜਿਹੜੀ ਫਲੈਗਸ਼ਿਪ ਲੋਕੇਸ਼ਨ ਕਹਿ ਸਕਦੇ ਹਾਂ ਰੈਕਸਡਲ ਦੇ ਵਿੱਚ, ਤੋਂ ਸ਼ੁਰੂਆਤ ਹੌਲੀ ਹੌਲੀ ਕੀਤੀ ਸੀਗੀ, ਅਤੇ ਦੂਸਰੀ ਲੋਕੇਸ਼ਨ ਬਰੈਂਪਟਨ ਦੇ ਵਿੱਚ ਹੈਗੀ ਆ। ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਤਾਂ ਕਰ ਸਕਦੇ ਹੋ, ਪ੍ਰਾਈਸਾਂ ਬੜੀਆਂ ਵਾਜਿਬ ਹਨ ਅਤੇ ਸਰਵਿਸ ਬਹੁਤ ਵਧੀਆ ਹੈਗੀ ਆ। ਅਤੇ ਬਰੈਂਪਟਨ ਦੇ ਵਿੱਚ ਇਹਨਾਂ ਦੇ ਕੋਲ ਟਿਫਨ ਸਰਵਿਸ, ਰੈਸਟੋਰੈਂਟ ਵੀ ਹੈਗਾ ਆ, ਮੀਟ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ, ਅਤੇ ਵੈਜ ਨੌਨ ਵੈਜ ਛਕਣਾ ਉਹਦੀਆਂ ਵੀ ਸੇਵਾਵਾਂ ਵੀ ਲੈ ਸਕਦੇ ਹੋ, ਅਤੇ ਫਰੈਸ਼ ਗਰੋਸਰੀ ਮੀਟ ਮਸਾਲੇ ਸਭ ਕੁਝ ਮਿਲਦਾ ਇੱਥੋਂ ਇੰਡੀਆ ਬਾਜ਼ਾਰ ਦੇ ਕੋਲ। ਚੈਨ ਸਿੰਘ ਬੋਲਾ ਨੇ ਬੜੀ ਮਿਹਨਤ ਕੀਤੀ ਹੈ ਪਰਿਵਾਰ ਨੇ, ਪਰਿਵਾਰ ਰਨ ਇਹ ਗਰੋਸਰੀ ਸਟੋਰ ਹੈਗਾ ਆ, ਦੋ ਹਨ, ਇੱਕ ਰੈਸਟੋਰੈਂਟ ਵਿੱਚ ਇੱਕ ਬਰੈਂਪਟਨ ਦੇ ਵਿੱਚ। 905-840-1116 ਨੰਬਰ ਹੈਗਾ ਜੇ ਕੇਟਰਿੰਗ ਕਰਵਾਉਣੀ ਹੋਵੇ। ਅਵੀ ਧਾਲੀਵਾਲ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਆ, 416-882-1200 ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਅਮੈਰੀਕਾ ਵਿੱਚ ਇੱਕ ਹੋਰ ਬ੍ਰਾਂਚ ਖੋਲ੍ਹਣਾ ਚਾਹੁੰਦੇ ਹੋ ਤਾਂ 416-882-1200 'ਤੇ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤੁਸੀਂ ਪਸੰਦ ਕਰਦੇ ਹੋ, ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ ਆ, ਵੱਖ ਵੱਖ ਸਟੋਰਾਂ ਤੋਂ ਖਰੀਦ ਸਕਦੇ ਹੋ। ਬਹੁਤ ਵਾਰੀ ਲੋਕ ਸੱਚੀ ਕਹਿੰਦੇ ਕੈਨੇਡਾ ਵਿੱਚ ਬਣਦਾ, ਜੀ ਹਾਂ ਕੈਨੇਡਾ ਦੀ ਕਣਕ ਆ, ਕੈਨੇਡਾ ਦੇ ਇੰਪਲੋਈ ਹਨ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ, ਮੇਡ ਇਨ ਕੈਨੇਡਾ, ਪ੍ਰਾਊਡ ਨਾਲ ਕਹਿ ਸਕਦੇ ਹਾਂ ਸ਼ੇਰ ਆਟਾ, ਮੇਡ ਐਂਡ ਮਿਲਡ ਇਨ ਕੈਨੇਡਾ, ਸ਼ੇਰ ਆਟਾ ਵਿਨਪੈਕ ਦੇ ਵੈਂਕੂਵਰ ਦੇ ਵਿੱਚ। ਧੰਨਵਾਦ ਤੁਹਾਡਾ ਇਹਨੂੰ ਪਸੰਦ ਕਰਨ ਦਾ ਅਤੇ ਰਿਸਪੋਂਸ ਦੇਣ ਦਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਬੜੀ ਮਿਹਨਤ ਕੀਤੀ ਇਹਨਾਂ ਭਰਾਵਾਂ ਨੇ, ਇਹਨਾਂ ਵੀਰਾਂ ਨੇ, ਇਸ ਪਰਿਵਾਰ ਨੇ ਵੀ ਕਾਫੀ ਲੰਬੇ ਸਮੇਂ ਤੋਂ ਟਰਾਂਸਪੋਰਟੇਸ਼ਨ ਦੀ ਰਿਪੇਅਰ ਬਿਜ਼ਨਸ ਵਿੱਚ ਹਨ, ਟਰੱਕਾਂ ਦੇ ਪਾਰਟ ਵੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡਸਨ ਬੁਲਾਵਾਰ 'ਤੇ ਹਨ, ਤੁਸੀਂ ਟਰੱਕਾਂ ਦੀ ਰਿਪੇਅਰ ਕਰਵਾ ਸਕਦੇ ਹੋ, ਨਾਲ ਨਾਲ ਟਰੱਕ ਪਾਰਟਸ ਵੀ ਮਿਲਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੁੰਦੇ ਹੋ ਤਾਂ ਇਹਨਾਂ ਕੋਲ ਰੇਡੀਏਟਰਸ ਵੀ ਅਵੇਲੇਬਲ ਹੁੰਦੇ ਹਨ, 905-212-9900 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਜਸ ਭੁੱਲਰ ਸਾਹਿਬ ਕਹਿੰਦੇ ਹਨ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਤਾਂ 416-732-2611 'ਤੇ ਇਹਨਾਂ ਨਾਲ ਗੱਲਬਾਤ ਕਰ ਲਵੋ। ਮੌਰਗੇਜ ਅਮੈਰੀਕਾ ਨੇ ਤਾਂ ਇੰਟਰਸਟ ਰੇਟ ਥੋੜ੍ਹੇ ਚੱਕਦੇ ਹੈਗੇ ਆ, ਹੁਣ ਕੈਨੇਡਾ ਫਿਊਚਰ ਵਿੱਚ ਕੀ ਕਰਦਾ ਪਤਾ ਲੱਗ ਜਾਵੇਗਾ। ਸੋ ਫਾਰ ਇਸ ਬਿਨਾਂ ਟਾਈਟ ਸੀਜ਼ਨ ਜਿਹੜੀ ਮੌਰਗੇਜ ਹੈਗੀ ਆ ਲੋਕ ਅਫੋਰਡ ਕਰਦੇ ਸੀਗੇ, ਕੰਮ ਸੀਗੇ, ਪਰ ਜਦੋਂ ਹੁਣ ਵੈਲਿਊ ਘੱਟ ਜਾਂਦੀ ਹੈ ਨਾ, ਫਿਰ ਦੁਬਾਰਾ ਮੌਰਗੇਜ ਰਿਨਿਊ ਕਰਨੀ ਪੈਂਦੀ ਆ, ਫਿਰ ਕੰਮ ਬੜਾ ਔਖਾ ਆ ਰਿਹਾ ਹੈਗਾ ਆ। ਇਟਸ ਹਾਰਡ ਟੂ ਅਫੋਰਡ ਕਿਉਂਕਿ ਵੈਲਿਊ ਘੱਟ ਗਈ ਹੈਗੀ ਆ, ਨਵੀਂ ਵੈਲਿਊ 'ਤੇ ਅੱਜ ਕੱਲ੍ਹ ਬੈਂਕ ਜਿਹੜੇ ਆ ਉਹ ਅਪਰੇਜ਼ਲ ਲੈ ਕੇ ਆਉਂਦੇ ਹਨ, ਕਹਿੰਦੇ ਘਰ ਦੀ ਕੀਮਤ ਘੱਟ ਗਈ ਹੈ ਅਤੇ ਮੌਰਗੇਜ ਵੱਧ ਹੈਗੀ, ਜਿਹੜਾ ਬਾਕੀ ਦਾ ਬਚਿਆ ਹੋਇਆ ਪੈਸਾ ਉਹ ਲੈ ਕੇ ਆਓ, ਜਿਹੜਾ ਮਾਈਨਸ ਵਿੱਚ ਗਿਆ ਹੋਇਆ ਹੈਗਾ ਆ,

0: ਉਹ ਪੈਸਾ ਕਿੱਥੋਂ ਲਿਆਉਂਗੇ, ਔਖਾ ਹੋ ਜਾਂਦਾ ਹੈਗਾ ਆ। ਸੋ ਤੁਸੀਂ ਪੈਸੇ ਧੇਲੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੋਰਗੇਜ ਚਾਹੀਦੀ ਆ, ਜਸ ਭੁੱਲ ਸਾਹਿਬ ਨਾਲ ਗੱਲਬਾਤ ਕਰ ਲਿਓ। ਇੱਕ ਹੋਰ ਬਿਜ਼ਨਸ ਜਿਹੜੀ ਖੁੱਲ੍ਹੀ ਹੈਗੀ ਆ, ਅਨਾਜ ਮਾਰਟ, ਇੱਕ ਗਰੋਸਰੀ ਸਟੋਰ ਖੁੱਲ੍ਹਿਆ, ਅਤੇ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੋਣੀ ਆ ਇੰਡੀਅਨ ਐਂਡ ਸਾਊਥ ਏਸ਼ੀਅਨ ਗਰੋਸਰੀ ਸਟੋਰ ਦੀ, ਅਨਾਜ ਮਾਰਟ ਦੀ, ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਹੈ। ਹਰ ਇੱਕ ਸਮਾਨ ਮਿਲਦਾ, ਫਰੋਜ਼ਨ ਗੋਜ਼ ਵੀ ਮਿਲਦੀਆਂ ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। 905-928-8557 'ਤੇ ਗੱਲਬਾਤ ਕਰ ਲਿਓ ਅਤੇ ਪਹੁੰਚਿਓ ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ। ਮਾਫ਼ ਕਰ ਦੇਣਾ, ਗੜਸ਼ੰਕਰ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਤਿਲਕੂ ਸਿੰਘ ਜੀ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ, ਆਰੰਭ ਕੀਤੇ ਜਾ ਰਹੇ ਹਨ ਫਰਾਈਡੇ, ਇਸ ਫਰਾਈਡੇ ਨੂੰ ਸਪਤੰਬਰ ਦੀ 18 ਤਰੀਕ ਨੂੰ, ਅਤੇ ਭੋਗ ਪਾਏ ਜਾਣਗੇ ਸਪਤੰਬਰ ਦੀ 20 ਤਰੀਕ ਨੂੰ। ਗੜਸ਼ੰਕਰ ਇਲਾਕਾ ਨਿਵਾਸੀ ਇਹ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਹਨ ਅਤੇ ਭੋਗ ਪਾਉਂਦੇ ਹਨ, ਅਤੇ ਇਸ ਜਿਹੜੇ ਸਾਲ ਭੋਗ ਪੈਣੇ ਆ ਸੰਡੇ ਸਪਤੰਬਰ ਦੀ 20 ਤਰੀਕ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ, ਤੁਹਾਡਾ ਆਪਣਾ ਹੀ ਗੁਰਦੁਆਰਾ, ਆਪਣਾ ਹੀ ਤੁਹਾਡਾ, 416-566-1329, 416-566-1329 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਮੈਨੂੰ ਨਾ ਕੰਸਟਰਕਸ਼ਨ ਜਿਹੜੀਆਂ ਸਾਈਟਸ ਹਨ ਉੱਥੇ ਬਹੁਤ ਵਰੀਕ, ਸਦਾ ਹੀ ਡਰਾਈਵ ਕਰਦੇ ਹਾਂ 6-8 ਦੀ, ਕਦੇ ਇਸ ਸਟੋਰ ਵਿੱਚ ਹਲੋ ਛਲੋ ਕਰ ਜਾਣੀ, ਕਦੇ ਹੋਰ ਸਟੋਰ ਵਿੱਚ ਜਾਣਾ, ਅਤੇ ਜਦੋਂ ਵੀ ਕੰਸਟਰਕਸ਼ਨ ਸਾਈਟ ਸਾਹਮਣੇ ਆਉਂਦੀ ਹੈ ਨਾ, ਪੁਰਾਣੇ ਦਿਨਾਂ ਵਿੱਚ ਬਹੁਤ ਦੇਰ ਪਹਿਲਾਂ ਦੱਸ ਦਿੰਦੇ ਸੀ ਵੀ ਇੱਧਰੋਂ ਆਹ ਲਾਈਨ ਬਣਦੇ ਆ, ਇੰਨੀਆਂ ਲਾਈਨਾਂ ਬਣਦੇ ਹਨ, ਅਤੇ ਇੱਥੇ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਹੈਗੀ ਆ। ਪਰ ਅੱਜ ਕੱਲ੍ਹ ਕਈ ਵਾਰੀ ਇੱਦਾਂ ਲੱਗਦਾ ਵੀ ਇਹ ਕੰਸਟਰਕਸ਼ਨ ਵਾਲੇ ਵੀ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਦੇ ਵੀ ਦੇਰ ਇਜ਼ ਆ ਕੰਸਟਰਕਸ਼ਨ ਹੈਡ, ਆਹ ਲਾਈਨ ਬਣਦੇ, ਖੱਬੀ ਲਾਈਨ ਬਣਦੇ, ਇੱਕ ਲਾਈਨ ਬਣਦੇ, ਦੋ ਲਾਈਨਾਂ ਬਣਦੇ, ਅਤੇ ਅੱਜ ਕੱਲ੍ਹ ਡਰਾਈਵਰ ਵੀ ਨਹੀਂ ਸਲੋ ਡਾਊਨ ਹੁੰਦੇ, ਅੱਗੇ ਤਾਂ ਇਹਨੂੰ ਹੌਲੀ ਦੇਣੀ ਲੰਘ ਰਹੇ ਸੀਗੇ, ਇੱਥੇ ਲੋਕ ਕੰਮ ਕਰ ਰਹੇ ਹਨ। ਸੋ ਜਸਟ ਬੀ ਕੇਅਰਫੁਲ ਕੰਸਟਰਕਸ਼ਨ ਸਾਈਟ ਦੇ ਲਾਗੇ ਛਾਗੇ, ਜੇ ਲੱਗਦਾ ਇਹ ਰੂਲ ਨਹੀਂ ਵਰਤੇ, ਸਿਟੀ ਨੂੰ ਕਾਲ ਕਰਕੇ ਦੱਸ ਸਕਦੇ ਹੋ ਵੀ ਇਹਨਾਂ ਨੇ ਸੇਫਟੀ ਨਹੀਂ ਵਰਤੀ, ਪ੍ਰੋਪਰ ਸਾਈਨੇਜ ਨਹੀਂ ਦਿੱਤੀ, ਇਹਨਾਂ ਦਾ ਫਰਜ਼ ਬਣਦਾ ਪ੍ਰੋਪਰ ਸਾਈਨੇਜ ਦੇਣ ਦਾ। ਉਹ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ ਵੀ ਕਿੰਨੇ ਕੁ ਮੀਟਰ ਜਾਂ ਕਿੰਨੇ ਕੁ ਕਿਲੋਮੀਟਰ ਪਹਿਲਾਂ ਇਹ ਸਾਈਨ ਲਗਾਉਣੇ ਚਾਹੀਦੇ ਹਨ, ਭਾਵੇਂ ਟੈਂਪਰੇਰੀ ਕੰਸਟਰਕਸ਼ਨ ਹੋਵੇ, ਭਾਵੇਂ ਜਿਹੜੀ ਰੈਗੂਲਰ ਦੱਸੀ ਹੋਈ ਕੰਸਟਰਕਸ਼ਨ ਹੁੰਦੀ ਹੈ ਵੀ ਇੱਕ ਮਹੀਨਾ ਕੰਸਟਰਕਸ਼ਨ ਚੱਲਣੀ ਹੈ, ਦੋ ਮਹੀਨੇ ਚੱਲਣੀ ਹੈ, ਉਹ ਸਾਈਨੇਜ ਬਹੁਤ ਹੀ ਇੰਪੋਰਟੈਂਟ ਹੁੰਦੀ ਆ। ਹਰ ਇੱਕ ਬੰਦਾ ਕਾਹਲੀ ਵਿੱਚ ਹੈਗਾ, ਆਪਣੇ ਕੰਮਾਂ 'ਤੇ ਆਪਣੇ ਘਰ ਪਹੁੰਚ ਰਹੇ, ਕਈ ਵਾਰੀ ਐਕਸੀਡੈਂਟ ਵੀ ਹੋ ਜਾਂਦੇ ਹਨ। ਇਸ ਡੇਂਜਰਸ ਸਿਚੁਏਸ਼ਨ, ਟੋ ਟਰੱਕ ਡਰਾਈਵਰ ਨੂੰ ਪੁੱਛ ਕੇ ਦੇਖੋ ਜਦੋਂ ਇਹ ਗੱਡੀ ਲੋਡ ਕਰਦੇ ਆ ਵੀ ਕਿੰਨਾ ਡੇਂਜਰਸ ਹੈਗਾ ਇਹਨਾਂ ਵਾਸਤੇ। ਅਤੇ 33 ਸਾਲ ਦਾ ਬੰਦਾ ਸੀਗਾ, ਲਾਈਨਾਂ ਹੋਲਡ 'ਤੇ ਰੱਖੋ, ਮੈਂ ਹੁਣੇ ਲਾਈਨ ਲੈਂਦਾ ਇੱਕ ਖਬਰ ਪੜ੍ਹਨ ਤੋਂ ਪਹਿਲਾਂ। 33 ਸਾਲ ਦਾ ਬੰਦਾ ਸੀ, ਉਹਦੀ ਮੌਤ ਹੋ ਗਈ ਇੰਡਸਟਰੀਅਲ ਟਰੱਕ ਰੋਡ ਵਰਕ ਬਰੈਂਪਟਨ ਦੇ ਵਿੱਚ ਕੱਲ੍ਹ, ਯੈਸਟਰਡੇ ਆਫਟਰਨੂਨ। ਐਮਰਜੈਂਸੀ ਕਰੂ ਪਹੁੰਚੇ ਸੀਗੇ ਕਾਉਂਟਰੀ ਸਾਈਡ ਡਰਾਈਵ ਅਤੇ ਮਕਵੀਨ ਡਰਾਈਵ 'ਤੇ, ਕਲੀਜਨ 1:30 ਵਜੇ ਹੋਈ ਸੀਗੀ। ਪੁਲਿਸ ਕਿਸੇ ਦੱਸਿਆ ਜਿਹੜਾ ਬੰਦਾ ਕੰਮ ਕਰ ਰਿਹਾ ਉਹਦੀ ਉੱਥੇ ਹੀ ਸੀਨ 'ਤੇ ਹੀ ਮੌਤ ਹੋ ਗਈ। ਗੁਰਜੀਤ ਜੀ ਲਾਈਨ 'ਤੇ ਹੈ, ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
1: ਭਾਜੀ। ਜਦੋਂ ਗੰਦ ਪੈ ਜਾਂਦਾ ਆਪਾਂ ਕੀ ਕਰੀਦਾ, ਝਾੜੂ ਮਾਰੀਦਾ ਹਨਾ
0: ਜੀ।
1: ਹਾਂਜੀ
0: ਹਾਂਜੀ।
1: ਤੇ ਹੁਣ ਇਹ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਕੱਲ ਟੋਰਾਂਟੋ ਸਟਾਰ ਤੇ ਪੜ੍ਹੀ ਹੋਣੀ ਖਬਰ, ਇਹਨਾਂ ਨੇ ਵੀ ਵਾਰਨਿੰਗ ਦੇ ਦਿੱਤੀ ਆ, ਇਹਨਾਂ ਨੇ ਮਾਰਕੀਟ ਕਲੀਨ ਕਰਨੀ ਆ ਹੁਣ
0: ਜੀ।
1: ਅਮਰੀਕਾ ਨੇ ਬਟਨ ਦਬਤਾਇਆ, ਹੁਣ ਇਹਨਾਂ ਨੇ ਵੀ ਦੱਬ ਦੇਣਾ ਦਸੰਬਰ ਤੱਕ, ਇਹ ਇਕੱਠਾ ਵੀ ਭਰਾ ਸਕਦੇ ਆ ਤੇ ਘੱਟ ਵੀ, ਤੇ ਅਮਰੀਕਾ ਨੇ ਇੱਕ ਵਾਰੀ ਹੋਰ ਵਧਾਉਣਾ ਹਲੇ। ਇਹਨਾਂ ਨੇ ਮਾਰਕੀਟ ਸਾਫ ਕਰਨੀ ਆ, ਜਿਹੜੇ ਵਧੀਆ ਬਿਜ਼ਨਸ ਹੁੰਦੇ ਆ ਨਾ ਪ੍ਰੋਪਰ ਚੱਲਦੇ ਆ ਸਿਸਟਮ ਦੇ ਨਾਲ, ਉਹੀ ਮਾਰਕੀਟ ਜਿਹਨੇ ਰੱਖਦੇ ਆ, ਬਾਕੀ ਇਹ ਸਾਰੇ 15 ਸਾਲ ਬਾਅਦ ਨਾ ਚੱਕੀ ਘੁਮਾ ਕੇ ਬਾਹਰ ਕੱਢ ਦਿੰਦੇ ਆ। ਹੁਣ ਇਹ ਨੀ ਇਹ ਬਿਜ਼ਨਸ ਟਰਾਂਸਪੋਰਟ ਆ, ਤੁਸੀਂ ਕੱਲ ਇੱਕ ਵੀਡੀਓ ਦੇਖੀ ਹੋਣੀ ਮੈਂ ਰਾਤੀ ਭੇਜੀ ਤੁਹਾਨੂੰ
0: ਜੀ,
1: ਉਹ 25 ਟਰੱਕ ਆ, 25 LMI ਵੇਚੀਆਂ, ਬੰਦੇ ਮੰਗਾਏ ਵਾ, ਤੇ ਹੁਣ ਉਹ ਉਹਨਾਂ ਨੇ ਬੱਕ ਪਰਮਿਟ ਡਰਾਈਵਰਾਂ ਨੂੰ ਦਿੱਤੇ ਨੀ, ਹੁਣ ਚੀਕਾਂ ਮਾਰਦਾ ਫਿਰਦਾ ਹਨਾ
0: ਜੀ।
1: ਇੱਥੇ ਬੰਦੇ ਵਰਕਰ ਵਾਧੂ, ਇੱਥੇ ਵਰਕਰ ਵਾਧੂ, ਇੱਥੇ ਰੱਖੋ ਤੁਸੀਂ ਹਨਾ, ਪੇ ਦੋ ਪ੍ਰੋਪਰ ਉਹਨਾਂ ਨੂੰ, ਤੁਸੀਂ 20-25 ਸੈਂਟ ਦੇ ਕੰਮ ਕਰਾਉਂਦੇ ਉਹਨਾਂ ਤੋਂ। ਹਾਂਜੀ
0: ਜੀ,
1: ਹੁਣ ਗੌਰਮੈਂਟ ਨੇ ਡੰਡਾ ਟੈਟ ਕੀਤਾ, ਮੈਂ ਕਹਿੰਦਾ ਵਧੀਆ ਕੀਤਾ ਜੋ ਕੀਤਾ। ਹਰਪਰ ਸਾਹਿਬ ਨੇ ਵੀ ਦੇਖ ਲਓ ਜੀ, ਕਰਨੀ ਸਾਹਿਬ ਦੀ ਸਿਫਤ ਕੀਤੀ ਹੈ ਜੀ
0: ਜੀ, ਹਰਪਰ ਨੇ ਕਿਹਾ ਸਾਡੇ ਇੱਥੇ ਗੁਡ ਮੂਵ ਜੀ।
1: ਹਾਂਜੀ, ਸਾਡੇ ਲੋਕੀ ਹੈ ਨਾ ਇੱਥੇ ਆ ਕੇ ਰੇਡੀਓ ਤੇ ਕਈ ਐਵੇਂ ਕਰਦੇ ਜੀ, ਕਰਨੀ ਗਲਤ ਕਰਦਾ, ਫਲਾਨਾ ਕਰਦਾ ਜੀ, ਐ ਪੇਪਰ ਦਿਖਾਓ, ਫਲਾਨਾ ਦਿਖਾਓ। ਹੁਣ ਹਰਪਰ ਸਾਹਿਬ ਨੇ ਦੇਖੋ ਜੀ, ਮੋਢੇ ਤੇ ਹੱਥ ਰੱਖਿਆ ਉਹਦੇ ਹਨਾ
0: ਜੀ,
1: ਉਹ ਕਹਿੰਦੇ ਸਾਡੇ ਕੋਲ ਕੋਈ ਰਸਤਾ ਹੀ ਹੈ ਨਹੀਂ ਹੈਗਾ, ਕੈਨੇਡਾ ਕੋਈ ਰਸਤਾ ਹੀ ਨਹੀਂ ਬਚਿਆ ਹੁਣ ਚਾਰ ਸਵੇਰੇ, ਉਹ ਸਿਰਫ ਯੂਰਪ
0: ਜੀ
1: ਨਾਲ ਜਾ ਸਕਦੇ ਆ, ਕਿਉਂਕਿ ਟਰੰਪ ਨੇ ਚਾਰ ਸਵੇਰੇ ਇਹਨਾਂ ਦੇ ਰਸਤੇ ਹੀ ਬੰਦ ਕਰਤੇ ਆ। ਹਾਂਜੀ
0: ਜੀ,
1: 3 साल तंगी रहनी है लोकां नूं, 3 साल कट लैण हस खेड के, 3 साल बाद सैट हो जाणा जगाड़ सारा ही।
0: 3 घंटे 3 दिन कटने औखे हो गए, 3 साल किदा कटणगे? सो आस कर अरदास कर रहे हर एक दा घर बचिया रहे।
1: नहीं भाजी, 3 साल कटे, काम करो निकल जाने।
0: धन्यवाद थोड़ा, बहुत बहुत धन्यवाद। इस हार्ड सिचुएशन जिथे हारपर ने कारनी दा तां बल्ले बल्ले कीती है, उत्थे नाल दी नाल जिहड़ी कैनेडा दी प्रोक्योरमेंट हुंदी जां कैनेडा कम करदा पेपर वर्क बहुत हैगा, क्रॉस कैनेडा का पेपर वर्क वह भी जो ठीक करने की कोशिश लगे। इंटर काउंट्री ट्रेड है वह करना बड़ा औखा औखा है, तो बाहर ट्रेड करना कि औखा हो जाएगा। तो जिथे लगी कोशिश कर, पर ट्रंप ने भी किया थोड़ा पेपर वर्क ज्यादा कम घट करते हो, पर एक गल हैगी ट्रंप ने सानू जागृत कर दिता, थोड़ा तो अपने आप कुछ ना कुछ कुछ ना कुछ करना पैना हैगा। आ तो कारनी जी कॉन्ट्रैक्ट्स अनाउंस कर रहे हैं, पर किन्नी छेती यह बहर उभर के आते हैं तो लोगों को जॉबा मिलती हैं वो आने वाला टाइम दसेगा। पर जो कुछ डोनल्ड ट्रंप कर रहे हैं हैंडल करना ही बड़ा औखा है। हूँ यह भी कह दिता है कि कुछ कि मैं दसूँगा जरूर, पहले एक बार खबर पढ़ देव, क्योंकि जोड़े कैमरे लगाए थे डग फोर्ड वालों स्पीडिंग कैमरे वो मैं जानकारी लैके आया। तो जो लगाए जाते हैं लाए जाते हैं वो बाद सारे अंकड़े बहर क्ढे जाते हैं, पहला की सगा हूँ की सगा भी की कुछ होया। सो सिटी ऑफ टोरंटो के नवे अंकड़े मुताबिक जे ऑटोमेटेड स्पीड कैमरे से ना जड़े लगाए गए बाद पाबंदी लगा दी सी, तो मैं जानकारी लैके आना भाई ऑटोमेटिक स्पीड कैमरे पाबंदी लगन तो बाद पार्क साइड ड्राइव उत्ते स्पीडिंग वड्डा वाधा होया। कहिंदे जुलाई 2026 दौरान जिहड़ी 40 किलोमीटर की स्पीड सी ना उस सड़क उत्ते 3675 गड्डियां 60 किलोमीटर स्पीड या उस तो वध चला के लैके गए आ। जुलाई 2025 गिनती सिर्फ 556 सी, कितने जी 3675 कितने 556 सी जो कैमरे लगाए गए से। कहते एक साल में 560% का वाधा होया। तो लोकल रोड सेफ्टी ग्रुप होंगे हैं उस एरिया के, तो उन्हें प्रीमियर डग फोर्ड की सरकार वालों ऑटोमेटिक स्पीड कैमरा उत्ते लगाई पाबंदी जिम्मेवार दसिया। कहते तुसी जिम्मेवार हो भी जो स्पीड कैमरा लगाए थे स्पीड घट गई सी, हूँ ला दते है स्पीड बहुत बढ़ गई हैगी, बहुत सारे गड्डिया बड़ी तेज न लंघ दियां। तो उधर प्रीमियर डग फोर्ड की कहें कहते पार्क साइड ड्राइव में इस तरह रीडिजाइन करना चाहिए कि ड्राइवर तेज़ रफ्तार गड्डी चलानी मुश्किल हो। लो जी स्पीड बंप ला देवो, रेज्ड क्रॉस वाक ते राउंड बोर्ड्स लगाउण दी कहिंदे सलाह दित्ती आ। तो जिहड़े माड़े हन उन्हां लोकां दी कोशिश करनी, जिहड़े चंगे हन उन्हां वास्ते होर तंगियां कट्ठियां कर दो। स्पीड कैमरा कई जगह ते काम करदे सी, नो डाउट करदे सी, आपां स्पीडिंग भी बहुत करदे हो। अजकल स्कूल जोन एरिया में जाके देखो गड्डियां किदां चीका घड़ा निकलते हैं, मैंने पता तुम बिजी हो सर पहला उठ के चले जाओ, ये थोड़ा हैगा भी तुम स्पीड में नहीं कंट्रोल करना। बच्चे स्कूलों में जा रहे देख लियो जाके किदा मेला लग्या हुंदा आ, नहीं मैं तो इतने गड्डी खड़ी करनी है, नहीं 2 मिनट लगने हैं उदो पता लगता जो अद्धे घंटे बाद वापस आते हैं, पप्पी छप्पियाँ लेंदे बच्चों की, क्योंकि सारे बच्चों प्यार करते हैं, टाइम वध लग जाता है। तो ओबे द रूल्स, तो मार्क कारनी यूरोपीयन पार्लीमेंट में स्पीच देंगे वो भी गलबात करेंगे। संधु साहब आ गए, सत श्रीकाल जी जी आयान क्या बात है, फिर तो वधिया गल बैटरी वाला चला कि खुद पैदल कर दे आ
1: जी।
0: सही कही, बहुत बहुत बहुत धन्यवाद। ਖੁਦ ਜਦ ਸਪੀਡਿੰਗ ਕਰਦੇ ਆ, ਪਰ ਜਸਟ ਬੀ ਕੇਅਰਫੁਲ, ਬੀ ਸੇਫ, ਸੇਫਟੀ ਤੇ ਸਿਕਿਉਰਿਟੀ ਚਾਹੀਦੀ। ਕੈਨੇਡਾ ਬਣਿਆ ਹੀ ਸੇਫ ਤਰੀਕੇ ਨਾਲ ਸੀਗਾ, ਇੱਕ ਪਿਆਰਾ ਜਿਹਾ ਦੇਸ਼ ਸੀਗਾ, ਪਰ ਅੱਜ ਕੱਲ੍ਹ ਖੜਕਾਇਆ ਪਿਆ ਸੀ, ਸੱਚੀ ਗੱਲ ਇਹ ਆ, ਖੜਕਾਇਆ ਪਿਆ। ਸੋ ਅੱਜ ਪੀ ਐਮ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਯੂਰੋਪੀਅਨ ਯੂਨੀਅਨ ਪਾਰਲੀਮੈਂਟ ਵਿੱਚ ਆਪਣੀ ਸਪੀਚ ਦੇਣਗੇ, ਜਿੱਥੇ ਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਆ, ਅਤੇ ਯੂ ਐਸ ਟੈਰਿਫ ਥਰੈਟ ਮੁੱਖ ਵਿਸ਼ੇ ਰਹਿਣਗੇ, ਅਤੇ ਕੈਨੇਡਾ ਇਹ ਐਸੋਸੀਏਟ ਮੈਂਬਰ ਬਣਦਾ ਕਿ ਨਹੀਂ ਬਣਦਾ। ਅਤੇ ਉੱਧਰੋਂ ਟਰੰਪ ਨੇ ਪਤਾ ਕੀ ਕਿਹਾ, ਕਹਿੰਦਾ ਜੇ ਤਾਂ ਚੰਗੇ ਵਾਸਤੇ ਬਣਿਆ ਫਿਰ ਤਾਂ ਠੀਕ ਹੈ, ਜੇ ਸਾਡੇ ਉੱਪਰ ਕੁਝ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਥੋੜ੍ਹਾ ਮੇਰੇ ਤੋਂ ਹੀ ਬਹੁਤ ਵੱਡਾ ਹੈਗਾ ਆ। 5943 ਤੁਸੀਂ ਇਹ 'ਤੇ ਹੋ ਜੀ, ਆ ਜਾਓ ਜੀ, ਲਾਈਨ ਡਰੋਪ ਕਰ ਗਏ ਹਨ ਜਿੱਥੇ ਅਤੇ ਕੈਨੇਡਾ ਅਤੇ ਯੂਰੋਪੀਅਨ ਯੂਨੀਅਨ 29 ਅਤੇ 30 ਅਕਤੂਬਰ ਨੂੰ ਮੌਂਟਰੀਅਲ ਵਿੱਚ ਸਬਮਿਟ ਕਰਨਗੇ, 29 ਅਤੇ 30 ਅਕਤੂਬਰ ਇਸ ਮਹੀਨੇ ਦੇ ਵਿੱਚ ਇਕਨੋਮਿਕ ਸਿਕਿਉਰਿਟੀ, ਐਨਰਜੀ, ਕ੍ਰਿਟੀਕਲ ਮਿਨਰਲਸ, AI ਅਤੇ ਡਿਜੀਟਲ ਟ੍ਰੇਡ ਵਾਲੀ ਨਵੀਂ ਪਾਰਟਨਰਸ਼ਿਪ ਉੱਤੇ ਗੱਲਬਾਤ ਹੋਣ ਦੀ ਉਮੀਦ ਹੈਗੀ ਆ ਇਸ 29 ਅਤੇ 30 ਅਕਤੂਬਰ ਦੇ ਵਿੱਚ। ਸੋ ਕੈਨੇਡਾ ਦੀਆਂ ਲਗਭਗ 70% ਐਕਸਪੋਰਟ US ਜਾਂਦੀ ਹਨ, ਇਹ ਡੇਂਜਰਸ ਇੱਥੇ ਹੈਗਾ ਆ, ਕਿਉਂਕਿ 70% ਸਾਡੇ ਐਕਸਪੋਰਟ ਅਮੈਰੀਕਾ ਜਾਂਦੇ ਹਨ। ਸੋ ਜੇ ਆਪਾਂ ਬਾਹਰ ਚਲ ਗਏ ਕਿ ਸਾਡੇ ਕੋਲ ਇੰਨੀ ਰਫਤਾਰ ਹੈਗੀ ਆ ਵੀ ਆਪਾਂ ਇੰਨੀ ਛੇਤੀ ਸਭ ਕੁਛ ਕਰ ਸਕਦੇ ਹਾਂ, ਉਹ ਕੈਨੇਡਾ ਇੰਨੀ ਛੇਤੀ ਕੁਝ ਨਹੀਂ ਕਰਦਾ ਇੰਨੀ ਛੇ, ਹਾਂ ਪੇਪਰਾਂ ਵਿੱਚ ਹੋ ਸਕਦਾ ਪਰ ਐਕਸ਼ਨ ਕਦੋਂ ਆਉਣਗੇ ਇਹ ਟਾਈਮ ਦੱਸੇਗਾ। ਸੋ ਮਾਰਕ ਕਾਨੀ ਆਪਣੇ ਗੀਅਰ ਹੁਣ ਅਦਰ ਦੂਸਰੀਆਂ ਕੰਟਰੀ ਔਰ ਸ਼ਿਫਟ ਕਰਨ ਲੱਗ ਪਏ ਹਨ। ਉਦੋਂ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ, ਕਹਿੰਦਾ ਜੇ ਗੁੱਡ ਅਟੈਂਸ਼ਨ ਹੈਗੀ ਆ ਫਿਰ ਤਾਂ ਕਹਿੰਦਾ ਠੀਕ ਆ, ਜੇ ਕਹਿੰਦਾ ਬੈਡ ਅਟੈਂਸ਼ਨ ਹੈਗੀ ਆ ਕਹਿੰਦਾ ਆਪਾਂ ਹੈਵੀ ਟੈਰਿਫ ਯੂਰਪ ਦੇ ਵੀ ਲਾਵਾਂਗੇ ਅਤੇ ਨਾਲ ਦੀ ਨਾਲ ਕੈਨੇਡਾ ਨੂੰ ਵੀ ਕੁਝ ਨਾ ਕੁਝ ਹੋਰ ਟੈਰਿਫ ਲਾਉਣ ਦੀ ਕੋਸ਼ਿਸ਼ ਕਰਾਂਗੇ। ਰਿਪੋਰਟਰਾਂ ਨਾਲ ਗੱਲ ਕੀਤੀ ਸੀਗੀ US ਪ੍ਰੈਜੀਡੈਂਟ ਨੇ, ਕਿਹਾ ਵੀ ਕੈਨੇਡਾ ਟੈਰਬਲ ਟ੍ਰੇਡ ਪਾਰਟਨਰ ਰਿਹਾ ਸਾਡੇ ਨਾਲ, ਕਹਿੰਦੀ ਜਿਹੜੀ ਟ੍ਰੇਡਿੰਗ ਦੀ ਪਾਰਟਨਰਸ਼ਿਪ ਇਹਨਾਂ ਰਹੀ ਆ ਬਹੁਤ ਟੈਰਬਲ ਰਹੀ ਆ, ਅਤੇ ਜੇ ਕਹਿੰਦੇ ਐਸੋਸੀਏਟ ਬਣ ਗਿਆ ਮੈਂਬਰ ਆਫ EU, ਮੈਨੂੰ ਹੱਸਦੇ ਨੇ ਕਿਹਾ ਇਹ ਵੀ ਗੁੱਡ ਲੱਕ, ਕਿਉਂਕਿ ਸਾਨੂੰ ਹਜੇ ਬੱਚੇ ਹੀ ਸਮਝਦੇ ਹਨ ਜਿੱਥੇ ਮੈਂ ਇਹ ਕਹਾਂ। ਲਓ ਜੀ, ਜਿਹੜੀ ਡਾਟਾ ਹੈ ਨਾ ਬੜਾ ਇੰਪੋਰਟੈਂਟ ਹੁੰਦਾ ਆ, ਸੋ ਟ੍ਰੈਫਿਕ ਡਾਟਾ ਇਹਨਾਂ ਨੇ ਚੈੱਕ ਕੀਤਾ ਸਾ, ਸੋ ਜਿੱਥੋਂ ਤੇਲ ਦੀਆਂ ਜਿਹੜੀਆਂ ਸ਼ਿਪਾਂ ਲੰਘਦੀਆਂ ਹਨ ਸਟ੍ਰੇਟ ਆਫ ਹਰਮੂਜ਼ ਵਿੱਚ ਸਿਰਫ 3 ਦਿਨ ਕਮਰਸ਼ੀਅਲ ਵੈਸਲ, ਸਿਰਫ 3 ਕਮਰਸ਼ੀਅਲ ਵੈਸਲ ਲੱਗੇ, 1 ਦਿਨ ਪਹਿਲਾਂ 12 ਲੰਘੇ ਸੀਗੇ, 10 ਡੇ ਦੀ ਐਵਰੇਜ ਸੀਗੀ ਲਗਭਗ 17 ਸੀਗੀ, ਅਤੇ ਹੁਣ 1 ਦਿਨ ਪਹਿਲਾਂ ਸਿਰਫ 3 ਹੀ ਲੰਘੇ। ਸੋ ਘੱਟ ਤੇਲ ਲੰਘਣਾ ਬਾਹਰ ਅਤੇ ਸਾਡਾ ਨੁਕਸਾਨ ਵੱਧ ਹੋਣਾ, ਕਿਉਂਕਿ ਗੈਸ ਪ੍ਰਾਈਸਾਂ ਉੱਪਰ ਹੈ ਥੱਲੇ, ਮੋਸਟਲੀ ਉੱਪਰ ਹੀ ਹੁੰਦੀਆਂ, ਥੱਲੇ ਬਹੁਤ ਘੱਟ ਆਉਂਦੀਆਂ ਹਨ, ਸੋ ਤੇਲ ਦੀਆਂ ਪ੍ਰਾਈਸਾਂ ਹੋਰ ਵੀ ਵੱਧ ਸਕਦੀਆਂ ਹਨ। ਮੈਂ ਲੈਂਦਾ ਬ੍ਰੇਕ, ਅਤੇ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ ਥੋੜ੍ਹਾ ਠਹਿ ਕੇ ਆਪਾਂ ਪ੍ਰਭ ਗਿੱਲ ਜੀ ਨਾਲ ਵੀ ਗੱਲਬਾਤ ਕਰਨੀ ਆ।

0: स्वीट फैक्टरी जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: ਤੁਸੀਂ ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल 2 लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन Mayfield ਦੇ ਨੌਕਰ ਤੇ।
6: ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀ ਐਨ, ਤੁਹਾਡੇ ਫੋਨ ਕਾਲਸ ਮੈਂ ਜ਼ਰੂਰ ਲੈਂਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ 22:32 ਦੀ ਮੈਂ ਕਾਲ ਲੈ ਰਿਹਾ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
7: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ?
6: ਠੀਕ ਠਾਕ ਜੀ ਵੀਰੇ।
7: ਅੱਛਾ ਭਾਜੀ, ਤੁਸੀਂ ਦੋ ਗੱਲਾਂ ਕੀਤੀਆਂ ਨੇ, ਤੁਹਾਡਾ ਜਵਾਬ ਤੇ ਸਵਾਲ ਉਹਨਾਂ ਦੇ ਵਿੱਚ ਹੀ ਆ। ਜਿਹੜੀ ਤੁਸੀਂ ਨਾ ਕਹਿ ਰਹੇ ਸੀ ਵੀ ਜਿੱਥੇ ਕੰਸਟ੍ਰਕਸ਼ਨ ਹੁੰਦੀ ਆ ਰਾਈਟ ਰੋਡ ਤੇ, ਉੱਥੇ ਕੋਈ ਸਾਈਨ ਨਹੀਂ ਲਾਉਂਦੇ, ਗੱਲ ਬਿਲਕੁਲ 100% ਤੁਹਾਡੀ ਸਹੀ ਆ। ਪਹਿਲਾਂ ਬਹੁਤ ਦੂਰ ਤੇ ਸਾਈਨ ਲਾਇਆ ਜਾਂਦਾ ਸੀ, ਠੀਕ ਹੈ ਕਿ ਨਾ
6: ਜੀ।
7: ਉੱਥੋਂ ਬੰਦਾ ਚੇਂਜ ਹੋ ਜਾਂਦਾ ਸੀਗਾ ਵੀ ਚਲੋ ਇਹ ਇੱਧਰ ਕੁਛ ਚੱਲ ਰਿਹਾ, ਆਪਾਂ ਹੋਰ ਪਾਸੇ ਚੱਲੀਏ, ਹੈ ਨਾ। ਤੇ ਹੁਣ ਭਾਜੀ ਅਗਲਾ ਜਦੋਂ ਉੱਥੋਂ ਰੂਟ ਆਪਦਾ ਚੇਂਜ ਕਰਦਾ ਤਾਂ ਨੈਚੁਰਲੀ ਆ ਵੀ ਉਹ ਸਪੀਡ ਚ ਬੰਦੇ ਤੇ ਫਰਕ ਪੈਣਾ ਹੀ ਪੈਣਾ ਵਾ, ਕੋਈ ਵੀ ਬੰਦਾ ਹੋਵੇ ਚਾਹੇ, ਠੀਕ ਆ ਕਿ ਨਾ। ਜਿਹਨੇ ਉਹ ਟਾਈਮ ਰੱਖ ਕੇ ਚੱਲਿਆ ਤੇ ਉਹਨੇ ਕਿਤੇ ਪਹੁੰਚਣਾ ਵਾ, ਉਹਨੇ ਮੱਲੋ ਮੱਲੀ। ਫਿਰ ਤੁਸੀਂ ਦੇਖੋ, ਤੁਸੀਂ ਵੀ ਚਿਰਦੇ ਆ, ਮੈਂ ਵੀ ਚਿਰਦਾ, ਪਿਛਲੇ 36 ਸਾਲਾਂ ਦੇ ਵਿੱਚ ਜੇ ਤੁਸੀਂ ਗਾਰਡਨ ਐਕਸਪ੍ਰੈਸ ਨੂੰ ਨੋਟਸ ਕਰੋ, ਉੱਥੇ ਇਹਨਾਂ ਨੇ ਹਲੇ ਤੱਕ ਕਈ ਜਗ੍ਹਾ ਤੇ ਗ੍ਰੈਵਲ ਵੀ ਨੀ ਪਾਈ, ਚੇਂਜ ਵੀ ਨੀ ਕੀਤਾ ਉਹਨੂੰ ਕੁਛ। ਬੰਦਾ ਮੱਲੋ ਮੱਲੀ ਸਲੋ ਹੋ ਜਾਂਦਾ ਵੀ ਪਤਾ ਨੀ ਕਿੱਧਰ ਨੂੰ ਗੱਡੀ ਚਲੀ ਜਾਣੀ ਆ, ਠੀਕ ਹੈ ਨਾ। ਤੁਸੀਂ ਦੇਖੋ ਹੁਣ ਜਿਹੜੀਆਂ ਨਵੀਆਂ ਸੜਕਾਂ ਨੇ ਉੱਥੇ ਕਿੰਨੀਆਂ ਲੇਨਾਂ, ਇਹਨਾਂ ਨੇ ਕੋਈ ਲੇਨ ਵਧਾਈ ਆ? ਜਦਕਿ ਪਾਪੂਲੇਸ਼ਨ, ਇਮੀਗ੍ਰੇਸ਼ਨ ਕਿੰਨੀ ਵੱਧ ਗਈ ਆ, ਕਿੰਨੇ ਲੋਕਾਂ ਦਾ ਇੱਥੇ ਹੋ ਗਿਆ, ਠੀਕ ਹੈ ਨਾ। ਉਸ ਹਿਸਾਬ ਨਾਲ ਇਹਨਾਂ ਨੇ ਉਹ ਇੱਕ ਸਾਈਕਲਿੰਗ ਲਾਈਨ ਬਣਾਤੀ ਆ। ਤੁਸੀਂ ਬ੍ਰੈਂਪਟਨ ਡਾਊਨ ਟਾਊਨ ਤੋਂ ਲੈ ਕੇ ਉਹ ਸਟੀਲ ਤੱਕ ਜਾ ਕੇ ਇੱਕੋ ਲਾਈਨ ਜਾਂਦੀ ਆ। ਬੰਦਾ ਹੁਣ ਜੇ ਮੂਹਰੇ ਬੰਦਾ ਸਲੋ ਆ ਤਾਂ ਉਹਦੇ ਮਗਰ ਮਗਰ ਸਲੋ, ਸਾਰੀ ਉਹ ਟ੍ਰੈਫਿਕ ਜਾਮ ਹੋ ਜਾਂਦੀ ਆ, ਠੀਕ ਹੈ ਕਿ ਨਾ। ਇੱਕ ਨੀ ਤੁਸੀਂ 410 ਤੇ ਦੇਖ ਲਓ, ਇਹ ਆਪਦੇ ਵੱਲ ਤਾਂ ਦੇਖਦੇ ਨੀ, ਲੋਕਾਂ ਨੂੰ ਕਹੀ ਜਾਂਦੇ ਨੇ ਸਪੀਡ ਸਪੀਡ, ਬੰਦਾ ਤਾਂਹੀਓ ਕਰਦਾ ਵਾ ਜੇ ਚਲੋ ਮੰਨਿਆ। ਮੈਂ ਤਾਂ ਇਹ ਗੱਲ ਕਹਿਣਾ ਬਿਲਕੁਲ ਗਲਤ ਹੈ, ਸਪੀਡ ਕਰਨੀ ਨੀ ਚਾਹੀਦੀ, ਆਰਾਮ ਨਾਲ ਜਾਣਾ ਚਾਹੀਦਾ। ਪਰ ਦੂਜੇ ਪਾਸੇ ਤੁਸੀਂ ਇਹ ਵੀ ਸੋਚੋ ਵੀ ਬੰਦਿਆਂ ਨੂੰ, ਉਹਨਾਂ ਨੂੰ ਮਤਲਬ ਹੁਣ ਵਿਲੀਅਮ ਪਾਰਕਵੇ ਬਣਾ ਰਹੇ ਨੇ ਦੁਬਾਰੇ ਫੇਰ, ਹੈ ਨਾ। ਇਹਦੀਆਂ 3 ਬਣ ਸਕਦੀਆਂ ਨੇ ਕਈ ਜਗ੍ਹਾ ਤੇ, ਇਹਨਾਂ ਨੇ ਉੱਕਣੀ 2 ਬਣਾਤੀਆਂ, 2 ਲਾਈਨਾਂ ਵੀ ਟਾਈਟ ਕਰਤੀਆਂ ਨੇ। ਹੁਣ ਤੁਸੀਂ ਦੱਸੋ ਵੀ ਉਹ ਪਾਪੂਲੇਸ਼ਨ ਕਿੰਨੀ ਵੱਧ ਗਈ, ਉਹਨੂੰ ਹੁਣੇ 3 ਬਣਾ ਦੋ ਬਜਾਏ ਕਿ ਫੇਰ ਤੁਸੀਂ ਦੁਬਾਰੇ ਕੰਟਰੈਕਟੇਸ਼ਨ ਦਿਓਗੇ, ਦੁਬਾਰੇ ਫੇਰ ਲੋਕਾਂ ਦਾ ਸਮਾਂ ਖਰਾਬ ਹੋਊ, ਫੇਰ ਉਹ 3 ਲਾਈਨਾਂ ਬਣਾਉਣਗੇ।
6: ਕਿਉਂਕਿ ਹੁਣ ਸਰਕਾਰ ਕਹਿ ਵੀ ਰਹੀ ਹੈ ਵੀ ਜਿਹੜੇ ਪ੍ਰੋਜੈਕਟ ਚਾਹੀਦੇ ਹਨ, ਪੈਸੇ ਚਾਹੀਦੇ ਲੈ ਲਵੋ, ਕਿਉਂਕਿ ਫੋਰਟੈਨ ਦੀ ਗੱਲਬਾਤ ਕਰੋ, ਚਾਹੇ ਸਾਊਥ ਨੂੰ ਜਾਵੋ ਸਵੇਰ ਨੂੰ, ਚਾਹੇ ਨੌਰਥ ਨੂੰ ਆਵੋ, ਗੱਡੀਆਂ ਫਸੀਆਂ ਹੀ ਰਹਿੰਦੀਆਂ ਹਨ ਸਟੀਲ ਤੋਂ ਲੈ ਕੇ ਜਦ ਤੱਕ ਤੁਸੀਂ ਐਕਸਟ ਨਹੀਂ ਕਰਦੇ ਮੇਅਫੀਲਡ ਤੱਕ, ਜਦ ਤੱਕ ਟ੍ਰੈਫਿਕ ਜੈਮ ਹੀ ਰਹਿੰਦਾ ਹੈਗਾ ਆ। ਸੋ ਹੋਰ ਹਾਈਵੇ ਬਣਾਉਣ ਦੀ ਕੋਸ਼ਿਸ਼ ਆ, ਜੇ ਪਹਿਲੇ ਹਨ ਉਹਨਾਂ ਨੂੰ ਥੋੜ੍ਹੇ ਚੌੜੇ ਕਰ ਲਵੋ, ਲੋਕਾਂ ਦਾ ਸਾਹ ਸੌਖਾ ਕਰ ਦਿਓ, ਪਰ ਹੋ ਨਹੀਂ ਰਿਹਾ ਹੈਗਾ ਆ। ਜਿਹੜੀ ਤੁਸੀਂ ਗੱਲਬਾਤ ਕੀਤੀ ਆ ਕੰਸਟਰਕਸ਼ਨ ਦੀ, ਅੱਗੇ ਨਾ ਬਹੁਤ ਦੂਰ ਪਹਿਲਾਂ ਸਾਈਨ ਲੱਗ ਜਾਂਦੇ ਸੀ ਕਿ ਬਈ ਆ ਦੋ ਲਾਈਨਾਂ ਬੰਦ ਆ, ਇੱਕ ਲਾਈਨਾਂ ਬੰਦ ਆ। ਹੁਣ ਸਾਈਨ ਇੱਕ ਲਾਈਨ ਦਾ ਹੁੰਦਾ, ਜੇ ਦੋ ਲਾਈਨਾਂ ਬੰਦ ਹੋਣ, ਬਹੁਤ ਘੱਟ ਦਿਸਦਾ ਵੀ ਦੋ ਲਾਈਨਾਂ ਬੰਦ ਦੇ ਸਾਈਨ ਹੋਣ, ਜਿਹਦੇ ਵਿੱਚ ਟ੍ਰੈਫਿਕ ਜੈਮ ਵੱਧ ਜਾਂਦਾ ਹੈ, ਕਿਤੇ ਐਕਸੀਡੈਂਟ ਵੱਧ ਜਾਂਦੇ ਹਨ, ਅਤੇ ਕਿੱਡੀ ਦੂਰ ਪਹਿਲਾਂ ਪਾਇਲਾਂ ਨੂੰ ਰੱਖਣੀਆਂ ਉਹ ਵੀ ਦੇਖਣਾ ਪੈਂਦਾ। ਮੈਂ ਬਹੁਤ ਵਾਰੀ ਸੋਚਦਾ ਹੁੰਦਾ ਯਾਰ ਵੀ ਆਹ ਸਿਸਟਮ ਠੀਕ ਨਹੀਂ ਹੈ
7: ਬਾਈ ਜੀ। ਹੋਰ ਦੇਖੋ ਕਈ ਜਗ੍ਹਾ ਤੱਕ ਨਾ ਇਹ ਸਟੋਪ ਦਾ ਸਾਈਨ ਵੀ ਨਹੀਂ ਹੱਥ 'ਚ ਫੜਦੇ, ਹੱਥ ਦੇ ਨਾਲ ਹੀ ਕਹਿੰਦੇ ਰੋਕ ਲਓ। ਮੈਂ ਉਹਨੂੰ ਪਰਸੋਂ ਚੌਥੇ ਆਖਿਆ, ਮੈਂ ਤੇਰਾ ਹੱਥ ਤਾਂ ਦਿਖਦਾ ਨਹੀਂ ਹੈਗਾ, ਤੂੰ ਸਟੋਪ ਸਾਈਨ ਦਾ ਆਪਣੇ ਸਾਈਨ ਕਿਉਂ ਨਹੀਂ ਫੜਿਆ, ਤੂੰ ਲੋਕਾਂ ਨੂੰ ਰੋਕ ਰਿਹਾ, ਦੂਜੇ ਪਾਸੇ ਤੁਹਾਡੀ ਜਿਹੜੀ ਕਰੇਨ ਆ ਉਹ ਮੂਵ ਕਰ ਰਹੀ ਆ, ਰਾਈਟ ਇੰਟਰ ਕਰ ਰਿਹਾ ਉਹਦਾ ਆਪਣੇ ਇੱਕ ਬਲੌਕ ਰੋਡ 'ਚ ਨੂੰ, ਪਰ ਤੂੰ ਹੱਥ ਨਾ, ਮੈਂ ਤੇਰਾ ਸਟੋਪ ਸਾਈਨ ਕਿੱਥੇ ਗਿਆ, ਉਹ ਚੁੱਪ ਕਰਕੇ ਤੁਰ ਗਿਆ, ਉਹਨੇ ਮੇਰੀ ਗੱਲ ਹੀ ਨਹੀਂ ਸੁਣੀ। ਫੋਨ ਤੇ ਖੜਾ ਹੁੰਦਾ ਵਾ ਤੇ ਲੋਕਾਂ ਨੂੰ ਕਹਿੰਦਾ ਹੌਲੀ ਹੋ ਜਾਓ, ਤੇਜ਼ ਹੋ ਜਾਓ, ਤੇ ਉਹ ਚੈੱਕ ਹੀ ਨਹੀਂ ਕਰਦੇ ਭਾਜੀ। ਦੇਖ ਤੁਸੀਂ ਆਪ ਨੋਟਿਸ ਕਰ ਸਕਦੇ ਹੋ ਸਾਰੇ ਜਣੇ।
6: ਧੰਨਵਾਦ ਤੁਹਾਡਾ ਕਾਲ ਕਰਦਾ। ਕੱਲ ਮੇਰੀ ਇੱਕ ਬਿਜ਼ਨਸਮੈਨ ਨਾਲ ਮੀਟਿੰਗ ਵੀ ਸੀ, ਉੱਥੇ ਮੈਂ ਗਿਆ ਸੀ, ਉਹ ਵੀ ਦੱਸ ਰਹੇ ਸੀਗੇ ਚਾਰਲਸ ਬੁਲਵਰਡ ਤੇ ਮਕਲੋਕਨ ਡਰਾਈਵ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਹਨ ਜਦੋਂ ਲੋਕੀ ਰਾਈਟ ਮੋੜਦੇ ਹਨ। ਕਹਿੰਦੇ ਖੱਬੇ ਪਾਸੇ ਦਰਖਤ ਇੰਨੇ ਵੱਡੇ ਹਨ, ਜਿਹੜਾ ਖੱਬੇ ਪਾਸੇ ਦੇਖਣਾ ਉਹ ਮੁਸ਼ਕਿਲ ਹੋ ਜਾਂਦਾ ਹੈਗਾ ਆ। ਕਹਿੰਦੇ ਇੱਕ ਬੰਦੇ ਨੂੰ 45 ਫੁੱਟ ਜਾ ਕੇ ਡਿੱਗਿਆ ਸੀਗਾ ਜਦੋਂ ਉਹਨੂੰ ਰਾਈਟ ਮੋੜ ਸੀ, ਉੱਧਰੋਂ ਕੋਈ ਬੰਦਾ ਆਉਂਦਾ ਉਹਦੇ ਵਿੱਚ ਆ ਕੇ ਵੱਜਿਆ, ਅਤੇ ਐਕਸੀਡੈਂਟ ਵੱਧ ਹੁੰਦੇ ਹਨ। ਪਰ ਇਹ ਵੀ ਡਾਟਾ ਵਰਤ ਕੇ ਉੱਥੇ ਸੇਫਟੀ ਅਤੇ ਸਿਕਿਉਰਿਟੀ ਲਿਆ ਸਕਦੇ ਹਨ। ਜਿੱਦਾਂ ਆਪਾਂ ਦੱਸਿਆ ਸੀ ਨਾ, ਇੱਕ ਦਰਖਤ ਮੂਵ ਕਰਵਾਉਣਾ ਪਿਆ, ਵੱਡੀ ਸਾਰੀ ਬੁਸ਼, ਐਂਬੂਲੈਂਸ ਵੀ ਪਾਸੇ ਨੂੰ ਹੋ ਕੇ ਲੰਘਦੀ ਸੀਗੀ, ਸੜਕ ਦੀ ਬਲੌਕ ਕੀਤੀ ਹੋਈ ਸੀ ਉਸ ਬੁਸ਼ ਨੇ, ਜਦ ਤੱਕ ਆਵਾਜ਼ ਨਹੀਂ ਉਠਾਈ, ਜਦ ਤੱਕ ਇਹਨਾਂ ਨੇ ਉਹ ਦਰਖਤ ਨਹੀਂ ਮੂਵ ਕੀਤਾ। ਸਮਟਾਈਮ ਆਵਾਜ਼ ਉਠਾਉਣੀ ਪੈਂਦੀ ਆ। ਸੋ ਜੋ ਗਲਤ ਹੈਗਾ ਉਹਨੂੰ ਗਲਤ ਕਹੋ, ਜੋ ਸਹੀ ਹੈਗਾ ਸਹੀ ਕਹੋ, ਜਿਹੜਾ ਸਹੀ ਹੈਗਾ ਉਹਨੂੰ ਵੋਟ ਪਾ ਦਿਓ। ਗਲਤ ਹੈਗਾ ਕਿ ਨਹੀਂ ਕੰਮ ਹੋਇਆ, ਮੈਂ ਤਾਂ ਕਹਿੰਦਾ ਜੇ ਨਹੀਂ ਕੰਮ ਹੋਇਆ ਤੁਹਾਡੇ ਸਰ, ਜੇ ਕੰਮ ਹੋਇਆ ਤਾਂ ਮੁੜ ਕੇ ਦੁਬਾਰਾ ਵਾਪਸ ਇਹਨਾਂ ਨੂੰ ਲੈ ਕੇ ਆ ਜਾਵੋ। ਬ੍ਰੇਕ ਲੈਂਦਾ, ਮੈਨੂੰ ਟੈਕਸਟ ਮੈਸੇਜ ਬਹੁਤ ਸਾਰੇ ਆ ਰਹੇ ਨੇ, ਪਰ ਟੈਕਸਟ ਮੈਸੇਜ ਮੈਂ ਆਨਸਰ ਕਰਨੇ, ਜਦ ਤੇ ਛੋਟੀ ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
8: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
9: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
8: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
10: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
11: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top
6: ਬਹੁਤ ਬਹੁਤ ਧੰਨਵਾਦ ਮੈਸੇਜਸ ਭੇਜੇ ਤਾਂ ਮੈਨੂੰ ਪਤਾ। ਕਹਿੰਦੇ ਵੀ ਰੇਡੀਓ ਦੀ ਆਵਾਜ਼ ਬਿਲਕੁਲ ਠੀਕ ਹੈਗੀ, ਟੀਵੀ ਤੇ ਆਵਾਜ਼ ਨਹੀਂ ਆ ਰਹੀ ਹੈਗੀ ਆ। ਸੋ ਮੈਂ ਇਕੱਲਾ ਹੀ ਬੈਠਾ ਇੱਥੇ, ਜੇ ਹੁਣ ਟੀਵੀ ਦੀ ਆਵਾਜ਼ ਦੇ ਲਵੇ ਉੱਠਣਾ ਪੈਣਾ ਹੈਗਾ ਆ। ਰੇਡੀਓ ਤੇ ਸਹੀ ਸਲਾਮਤ ਜਾ ਰਹੀ ਹੈਗੀ ਆ, ਥੈਂਕ ਯੂ। ਦਲਵੀਰ ਸਿੰਘ ਸਿੱਧੂ ਦਾ ਮੈਸੇਜ, ਬਲਦੇਵ ਸਿੰਘ ਦਾ ਮੈਸੇਜ, ਤੇ ਗੁੱਡ ਮਾਰਨਿੰਗ ਦਵਿੰਦਰ ਸਿੰਘ ਦੀ ਆਈ ਆ, ਤੇ ਬੂਟਾ ਧਾਲੀਵਾਲ ਜੀ ਦਾ, ਹੋਰ ਕਾਫੀ ਸਾਰੇ ਮੈਸੇਜ ਹਨ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦੇਵਾਂ। ਧੰਨਵਾਦ ਤੁਹਾਡਾ ਯਾਰ, ਮੈਸੇਜ ਭੇਜਣ ਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਆਨਲਾਈਨ ਗੈਂਬਲਿੰਗ, ਹਲੋ ਜੀ, ਪ੍ਰਭ ਗਿੱਲ ਦੀ ਫੋਨ ਕਾਲ ਆ ਗਿਆ ਹੈਗਾ। ਮੈਂ ਹੁਣ ਪ੍ਰਭ ਗਿੱਲ ਨਾਲ ਲੰਬੀ ਚੌੜੀ ਗੱਲਬਾਤ ਕਰਨੀ ਆ। ਮੈਨੂੰ ਪਤਾ ਲੱਗਾ ਕਿ ਮੈਂ ਆਊਟ ਆਫ ਟਾਊਨ ਸੀਗਾ। ਇਹਨਾਂ ਦੀਆਂ ਡਿਬੇਟ ਬਹੁਤ ਸਾਰੀਆਂ ਹੁੰਦੀਆਂ ਹਨ। ਇੱਕ ਡਿਬੇਟ ਦੇ ਵਿੱਚ ਜਿਹੜੇ ਕਰੰਟ ਮੇਅਰ ਆ ਬੜੀ ਜਲਦੀ ਕੁਰਸੀ ਛੱਡ ਕੇ ਚਲ ਗਏ ਜਦੋਂ ਸਵਾਲ ਜਵਾਬ ਹੋਣ ਲੱਗੇ। ਕਹਿੰਦੇ ਆਪਾਂ ਦੂਸਰੇ ਪਾਸੇ ਜਾਣਾ, ਜਾਂ ਡਿਬੇਟ ਤੁਸੀਂ ਇੱਥੇ ਹੋ ਰਹੀ ਹੈ, ਦੂਸਰੇ ਪਾਸੇ ਮੀਡੀਆ 'ਤੇ ਕੀ ਕਰਨ ਜਾਣਾ। ਉਹ ਡਰੇ ਹੋ ਸਕਦਾ ਸੀ ਕਿਉਂਕਿ ਵੱਡਾ ਮੀਡੀਆ, ਉਹ ਸਾਡੇ ਪਾਸੇ ਹਰ ਇੱਕ ਵੱਡਾ ਮੀਡੀਆ, ਆਪਾਂ ਬਹੁਤ ਛੋੜੇ ਹਾਂ, ਕਿਉਂਕਿ ਵਿਨ ਮੀਡੀਆ ਵੱਡਾ ਵੀ ਹੋ ਸਕਦਾ ਹੈਗਾ ਆ। ਪਰ ਜਿਸ ਡਿਬੇਟ 'ਤੇ ਤੁਸੀਂ ਹਾਂ ਕੀਤੀ, ਤੁਹਾਨੂੰ ਪਤਾ ਹੈ ਘੰਟੇ 2 ਘੰਟੇ ਲੱਗਣੇ ਹੀ ਆ, ਛੱਡ ਕੇ ਚਲ ਗਏ ਸੀਗੇ। ਲਓ ਜੀ, ਮੈਂ ਪ੍ਰਭ ਗਿੱਲ ਦੀ ਮੈਂ ਲਾਈਨ ਲੈਂਦਾ ਏਅਰ 'ਤੇ। ਪ੍ਰਭ ਗਿੱਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
12: ਤੁਮੜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ ਟੂ ਆਲ ਲਿਸਨਰਸ, ਥੈਂਕ ਯੂ ਫੋਰ ਹੈਵਿੰਗ ਮੀ ਵਾਂਸ ਅਗੇਨ।
6: ਤੁਹਾਡਾ ਆਪਣਾ ਹੀ ਪ੍ਰੋਗਰਾਮ, ਹਰ ਇੱਕ ਨੂੰ ਆਪਾਂ ਇੱਥੇ ਚਾਂਸ ਦੇਈਦਾ। ਪ੍ਰਭ ਗਿੱਲ ਜੀ, ਮੈਂ ਦੋ ਚਾਰ ਗੱਲਾਂ ਬਾਤਾਂ ਕਰਨੀ ਆ। ਲੋਕੀ ਪਹਿਲਾਂ ਕਹਿੰਦੇ ਸੀਗੇ ਪ੍ਰਭ ਗਿੱਲ ਹੈ ਕੌਣ, ਕਿਉਂਕਿ ਜਦੋਂ ਅਵੀ ਧਾਲੀਵਾਲ ਜੀ ਪਹਿਲਾਂ ਆਏ ਸੀਗੇ ਤਾਂ ਬੜੀ ਸਪੋਰਟ ਦਿੱਤੀ ਅਵੀ ਧਾਲੀਵਾਲ ਨੂੰ। ਫਿਰ ਅਵੀ ਧਾਲੀਵਾਲ ਅਵੀ ਧਾਲੀਵਾਲ ਜੀ ਪ੍ਰਭ ਗਿੱਲ ਲਈ ਹੀ ਬੈਠੇ ਹਨ, ਇੱਕੋ ਟੀਮ ਹੈਗੀ ਆ। ਸੋ ਬਹੁਤ ਸਾਰੇ ਬੰਦੇ ਰਜਿਸਟਰ ਹੋ ਗਏ ਸੀ ਸਿਟੀ ਆਫ ਬਰੈਂਪਟਨ ਦੇ ਵਿੱਚ। ਫਿਰ ਕਈਆਂ ਨੇ ਸਲਾਹ ਕੀਤੀ ਬਈ ਕਿਸੇ ਸਾਡੇ ਤੋਂ, ਹਰ ਇੱਕ ਬੰਦਾ ਵਧੀਆ ਹੈਗਾ, ਹਰ ਇੱਕ ਬੰਦਾ ਕੇਪੇਬਲ ਹੈਗਾ ਜੋਬ ਕਰਨ ਦਾ, ਵੀ ਸਾਡੇ ਤੋਂ ਬੈਟਰ ਕੌਣ ਕਰ ਸਕਦਾ। ਇਹਨੇ ਇਕੱਠੇ ਨੇ ਸਲਾਹ ਕੀਤੀ ਵੀ ਜਿਹੜਾ ਵੀ ਬੈਟਰ ਕਰੂਗਾ ਉਹਦੇ ਮਗਰ ਆਪਾਂ ਬਾਕੀ ਸਾਰੇ ਖੜ੍ਹੇ ਹਾਂ। ਤੋ ਬਾਕੀ ਸਾਰੇ ਬੈਠ ਗਏ ਸੀਗੇ, ਜਿੰਨੇ ਵੀ ਸੀਗੇ, ਦੋ ਤਿੰਨ ਬੈਠੇ, ਚਾਰ ਬੈਠੇ। ਅਤੇ ਪ੍ਰਭ ਗਿੱਲ ਜੀ ਕਹਿੰਦੇ ਜਿਹੜੀ ਹੈਗੀ ਆ ਆਪਣੀ ਜਿਹੜੀ ਆ ਫੋਰਮ ਭਰ ਕੇ ਅਤੇ ਮੇਅਰ ਦੀ ਸੀਟ ਲਈ ਖੜ੍ਹੇ ਹਨ, ਤੋ ਬਾਕੀ ਇਹਨਾਂ ਦੇ ਨਾਲ ਹਨ, ਇਹ ਮੈਂ ਦੁਬਾਰਾ ਫੇਰ ਦੱਸ ਦਿੰਦਾ ਹੈਗਾ ਹਾਂ। ਹੁਣ ਪ੍ਰਭ ਗਿੱਲ ਜੀ, ਤੁਸੀਂ ਵੱਖ ਵੱਖ ਲੋਕਾਂ ਨੂੰ ਮਿਲਦੇ ਹੋ, ਬਜ਼ੁਰਗਾਂ ਦੇ ਬਜ਼ੁਰਗਾਂ ਨੂੰ ਪਾਰਕਾਂ ਵਿੱਚ ਮਿਲਦੇ ਹੋ, ਗੁਰੂ ਘਰ ਜਾਂਦੇ ਹੋ, ਵੱਖ ਵੱਖ ਮੰਦਰਾਂ ਦੇ ਵਿੱਚ, ਮਸਜਿਦ ਦੇ ਵਿੱਚ, ਕੀ ਰਿਸਪੋਂਸ ਆ ਰਿਹਾ ਪਹਿਲਾਂ ਇਹ ਦੱਸ ਦੇਵੋ, ਅਤੇ ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸ ਦਿਓ, ਦੁਬਾਰਾ ਫੇਰ ਜਾਗਰਤ ਕਰ ਦਈਏ ਲੋਕਾਂ ਨੂੰ ਵੀ ਜਿਸ ਨੂੰ ਲੱਭਦੇ ਸੀਗੇ ਉਹ ਮਿਲ ਗਿਆ, ਹੁਣ ਬਾਕੀ ਲੋਕਾਂ ਦੀ ਮਰਜ਼ੀ ਹੈ, ਗੋ ਹੈਡ।
12: ਹਾਂਜੀ ਤੰਬਰ ਸਾਹਿਬ, ਥੈਂਕ ਯੂ ਸੋ ਮਚ। ਹਾਂਜੀ ਬਿਲਕੁਲ, ਜਦੋਂ ਵੀ ਮੈਂ ਬਾਹਰ ਵਿਚਰਦਾ ਲੋਕਾਂ ਦੇ ਵਿੱਚ, ਖਾਸ ਕਰਕੇ ਬਜ਼ੁਰਗਾਂ ਦੇ ਵਿੱਚ, ਯੂਥ ਦੇ ਵਿੱਚ, ਇੱਕ ਬੜਾ ਉਤਸ਼ਾਹ ਆ, ਇੱਕ ਐਕਸਾਈਟਮੈਂਟ ਆ ਕਿ ਪਹਿਲੀ ਵਾਰ ਕੋਈ ਸਾਡੀ ਸੁਣਨ ਵਾਲਾ ਆਇਆ, ਪਹਿਲੀ ਵਾਰ ਕੋਈ ਉਹ ਬੰਦਾ ਆਇਆ ਜਿਹੜਾ ਨਾ, ਮੈਂ ਤੇ ਕੋਈ ਕਰੀਅਰ ਪੋਲੀਟੀਸ਼ੀਅਨ ਨਹੀਂ ਆ, ਮੈਂ ਬੇਸਿਕਲੀ ਇੱਕ ਲੀਡਰ ਆ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਤੇ ਲੋਕਾਂ ਦੀ ਆਵਾਜ਼ ਨੂੰ ਲੈ ਕੇ ਮੈਂ ਬਾਹਰ ਆਇਆ। ਮੈਂ ਇਕੱਲਾ ਫਿਲੋਸਫੀ ਤੇ ਗੱਲ ਨਹੀਂ ਕਰਦਾ, ਮੈਂ ਤੱਤ ਦੇ ਆਧਾਰ ਤੇ ਜਿਹਨੂੰ ਫੈਕਟਸ ਕਹਿੰਦੇ ਉੱਤੇ ਗੱਲ ਕਰਦਾ, ਮੈਂ ਇਕੱਲਾ ਇਸ਼ੂਸ ਤੇ ਗੱਲ ਨਹੀਂ ਕਰਦਾ, ਮੈਂ ਇਸ਼ੂਸ ਦੇ ਨਾਲ ਨਾਲ ਸੋਲੂਸ਼ਨਸ ਤੇ ਵੀ ਗੱਲ ਕਰਦਾ।
6: ਵੈਲ ਸੈਡ, ਮੈਂ ਮਿੱਥੇ ਰੋਕਣਾ ਚਾਹੁੰਦਾ, ਇਸ਼ੂ ਤਾਂ ਸਾਰੇ ਅਨਾਉਂਸ ਕਰ ਜਾਂਦੇ ਆ, ਸੋਲੂਸ਼ਨ ਕੋਈ ਲੈ ਕੇ ਨਹੀਂ ਆਉਂਦਾ।
12: ਰਾਈਟ, ਤੇ ਸੋਲੂਸ਼ਨ ਮੈਂ ਦੇਖੋ ਤੰਬੜ ਸਾਹਿਬ, ਮੈਂ ਹੈ ਹੀ ਸੋਲੂਸ਼ਨ ਓਰੀਐਂਟਡ
6: ਜੀ,
12: ਕਿਉਂਕਿ ਜਿਹੜਾ ਮੇਰਾ ਪ੍ਰੋਫੈਸ਼ਨ ਵੀ ਹੈ ਨਾ, ਉਹ ਵੀ ਡਿਸਪਿਊਟ ਰੈਜ਼ੋਲੂਸ਼ਨ ਆ। ਠੀਕ ਆ, ਮੈਂ ਕਹਿੰਦਾ ਹੁੰਦਾ ਕਿ ਜਿੱਥੇ ਪ੍ਰੋਬਲਮ ਹੈ ਨਾ, ਉੱਥੇ ਸੋਲੂਸ਼ਨ ਵੀ ਆ, ਹਰ ਇੱਕ ਪ੍ਰੋਬਲਮ ਸੋਲੂਸ਼ਨ ਲੈ ਕੇ ਆਉਂਦੀ ਆ, ਬਸ ਵੇਖਣ ਵਾਲੇ ਦੀ ਅੱਖ ਚਾਹੀਦੀ ਆ ਤੇ ਢੂੰਡਣ ਵਾਲੇ ਦੀ ਵਿਲਿੰਗਨੈਸ ਚਾਹੀਦੀ ਹੁੰਦੀ ਆ। ਸੋ ਪ੍ਰੋਫੈਸ਼ਨਲੀ ਮੈਂ ਇਸ 'ਚ ਮਾਹਰ ਆ ਸੋਲੂਸ਼ਨ ਲੱਭਣ 'ਚ। ਤੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਹੈ ਨਾ, ਉਹ ਇਹ ਹੈ ਕਿ ਮੈਂ ਪ੍ਰੋਮਿਸ ਨਹੀਂ ਕਿਸੇ ਨੂੰ ਕਰਦਾ, ਮੈਂ ਕਮਿਟਮੈਂਟ ਦੇ ਰਿਹਾ ਆ। ਜਿੱਦਾਂ ਪੋਲੀਟੀਸ਼ੀਅਨ ਦੀ ਨਾ ਇੱਕ ਸੁਭਾਅ ਹੁੰਦਾ, ਆਦਤ ਹੁੰਦੀ ਹੈ, ਜਾਂ ਉਹਨਾਂ ਦੇ ਕੈਂਪੇਨ ਵਾਲੇ ਜਾਂ ਆਲੇ ਦੁਆਲੇ ਲੋਕ ਟ੍ਰੇਨ ਕਰਦੇ ਆ ਵੀ ਤੂੰ ਲਾਰਾ ਲਾ ਦੇ, ਬਾਅਦ ਚ ਤੂੰ ਜੇ ਕੁਰਸੀ ਤੇ ਬਹਿਜੇਗਾ ਤੇ ਫਿਰ ਵੇਖੀ ਜਾਊਗੀ। ਮੈਂ ਕਿਹਾ ਬਿਲਕੁਲ ਨਹੀਂ, ਮੈਂ ਕਿਸੇ ਨੂੰ ਕੋਈ ਲਾਰਾ ਨਹੀਂ ਲਾਉਣਾ, ਮੈਂ ਸਾਰੀ ਰਿਸਰਚ ਕਰਕੇ ਐਨਾਲਾਈਜ਼ ਕਰਕੇ ਤੇ ਮੈਂ ਜੋ ਵੀ ਗੱਲ ਕਰਦਾ ਆ ਮੈਂ ਉਸ ਸਾਫ਼ ਸੁਥਰੀ ਸੱਚਾਈ ਦੇ ਨਾਲ ਕਰਦਾ ਆ। ਕਾਫੀ ਬਜ਼ੁਰਗ ਮੈਨੂੰ ਮਿਲਦੇ ਆ, ਮੈਂ ਬਜ਼ੁਰਗਾਂ ਤੋਂ ਤਾਂ ਸ਼ੁਰੂ ਕਰ ਰਿਹਾ ਅੱਜ ਕਿਉਂਕਿ ਕੱਲ ਸਾਡਾ ਇੱਕ ਇਵੈਂਟ ਸੀਗਾ ਤੇ ਉਹ ਇੱਕ ਰਿਟਾਇਰਮੈਂਟ ਹੋਮਸ ਦੇ ਵਿੱਚ ਸੀਗਾ ਤੇ ਉੱਥੇ ਹਾਲਾਂਕਿ ਸਾਰੇ ਗੋਰੇ ਬਜ਼ੁਰਗ ਸੀਗੇ, ਉੱਥੇ ਆਪਣੇ ਵੀ ਕੁਛ ਪੰਜਾਬੀ ਬਜ਼ੁਰਗ ਵੀ ਸੀਗੇ ਤੇ ਉਹਨਾਂ ਨੂੰ ਪੋਲੀਟੀਸ਼ੀਅਨ ਨੇ ਬਹੁਤ ਲਾਰੇ ਦਿੱਤੇ ਲਾਏ ਹਨਾ, ਤੇ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਫ੍ਰੀ ਸਰਵਿਸ ਦੇਵਾਂਗੇ ਜਿਹੜੀਆਂ ਉਹਨਾਂ ਕੋਲ ਹੈਗੀਆਂ, ਸਹੂਲਤਾਂ ਵੀ ਹੈਗੀਆਂ। ਪਰ ਬਜ਼ੁਰਗਾਂ ਦੇ ਵਿੱਚ ਜਿਹੜੀ ਕੋਸਟ ਆਫ ਲਿਵਿੰਗ ਆ, ਜਿਹੜੇ ਬਜ਼ੁਰਗ ਰਿਟਾਇਰ ਹੋਣਾ ਚਾਹੁੰਦੇ ਪਰ ਹੋ ਨਹੀਂ ਸਕਦੇ ਕਿਉਂਕਿ ਉਹ ਸਰਵਾਈਵ ਨਹੀਂ ਕਰ ਸਕਦੇ
6: ਜੀ।
12: ਠੀਕ ਹੈ, ਜਿਹੜੇ ਬਜ਼ੁਰਗ ਰਿਟਾਇਰ ਹੋ ਚੁੱਕੇ ਆ, ਈਵਨ ਜਿਹੜੇ ਨਰਸਿੰਗ ਹੋਮ ਚ ਵੀ ਰਹਿ ਰਹੇ ਆ, ਉਹਨਾਂ ਉਹ ਅਫੋਰਡੇਬਲ ਹੀ ਨਹੀਂ ਕਰ ਅਫੋਰਡ ਹੀ ਨਹੀਂ ਕਰ ਸਕਦੇ $5,000 ਮਹੀਨੇ ਤੱਕ ਦਾ ਕਮਰਾ ਚੜਾਇਆ ਜਾ ਰਿਹਾ ਆ ਉੱਥੇ। ਠੀਕ ਆ, ਤੇ ਕੁਛ ਬਜ਼ੁਰਗ ਵੀ ਕਹਿੰਦੇ ਵੀ ਅਸੀਂ ਆਪਣਾ ਘਰ ਬਾਰ ਵੇਚ ਕੇ ਜੇ ਇੱਥੇ ਆਉਣੇ ਨਹੀਂ ਆ ਨਾ
6: ਜੀ,
12: ਤੇ ਵੱਧ ਤੋਂ ਵੱਧ 5-7 ਸਾਲ ਦੇ ਵਿੱਚ ਸਾਡਾ ਜਿਹੜੀ ਸੇਵਿੰਗਸ ਆ ਉਹ ਰਨ ਆਊਟ ਕਰ ਜਾਣੀ ਆ। ਸੋ ਦੇਖੋ, ਮੈਂ ਇਹ ਗੱਲ ਕੋਈ ਵੀ ਨਹੀਂ ਕਰ ਰਿਹਾ ਸੀਗਾ ਬਜ਼ੁਰਗਾਂ ਦੀ ਅਫੋਰਡੇਬਿਲਿਟੀ ਦੀ, ਹਰ ਇਨਸਾਨ ਯੂਨੋ ਆਪਣਾ ਫੈਮਿਲੀ ਦੀ ਅਫੋਰਡੇਬਿਲਿਟੀ ਗੱਲ ਕਰਦਾ ਸੀਗਾ, ਪਰ ਬਜ਼ੁਰਗਾਂ ਦੀ ਅਫੋਰਡੇਬਿਲਿਟੀ ਕੋਈ ਗੱਲ ਨਹੀਂ ਕਰ ਰਿਹਾ। ਮੈਂ ਇਹ ਮੁੱਦਾ ਲੈ ਕੇ ਆਇਆ ਕਿ ਦੇਖੋ ਜਿਹੜੇ ਸਾਡੇ ਸੀਨੀਅਰਸ ਆ, ਉਹਨਾਂ ਨੇ ਆਪਣਾ ਟੈਕਸ ਪੇ ਕੀਤਾ, ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਕੀਤੀ ਸਿਟੀ ਦੇ ਵਿੱਚ, ਉਹਨਾਂ ਨੇ ਬੱਚੇ ਪਾਲੇ, ਰਾਈਟ, ਉਹਨਾਂ ਨੇ ਬਹੁਤ ਆਪ ਮਹਾਰੇ ਹੋ ਕੇ ਬੇਸਿਕਲੀ ਸਿਟੀ ਨੂੰ ਉਹਨਾਂ ਫਲੋਰਿਸ਼ ਕੀਤਾ। ਪਰ ਉਹਨਾਂ ਨੂੰ ਕੱਲਾ ਤੁਸੀਂ ਫ੍ਰੀ ਸਰਵਿਸਿਸ ਦੇ ਰਹੇ ਹੋ, ਕੁਛ ਹੱਦ ਤੱਕ ਫ੍ਰੀ ਬੱਸ ਸਰਵਿਸਿਸ ਹੋ ਗਈਆਂ, ਰਾਈਟ, ਰੈਕਰੇਸ਼ਨ ਸੈਂਟਰ ਹੋ ਗਏ, ਪਰ ਉਹਨਾਂ ਦੀ ਐਕਸੈਸਿਬਿਲਿਟੀ ਦਾ ਕੀ ਆ, ਉਹਨਾਂ ਦੀ ਅਫੋਰਡੇਬਿਲਿਟੀ ਦਾ ਕੀ ਆ? ਹੁਣ ਹੁਣ ਹੁਣ ਹੁਣ ਸਿਟੀ ਨੇ ਜਾਂ ਮੇਅਰ ਨੇ ਆ ਕੇ ਉਹਨਾਂ ਦੇ ਘਰ ਗਰੋਸਰੀ ਤਾਂ ਪਾਉਣੀ ਨਹੀਂ, ਰਾਈਟ
6: ਜੀ,
12: ਗਰੋਸਰੀ ਤਾਂ ਉਹਨੂੰ ਆਹ ਪਾਉਣੀ ਪੈਣੀ ਆ, ਕੁਛ ਬਜ਼ੁਰਗ ਜਿਹੜੇ ਆ ਉਹ ਆਪਣਾ ਅਲੱਗ ਰਹਿੰਦੇ ਆ, ਉਹਨਾਂ ਦੀ ਮੋਰਗੇਜ ਕਿੰਨੇ ਪੇ ਕਰਨੇ, ਉਹਨਾਂ ਦਾ ਰੈਂਟ ਕਿੰਨੇ ਪੇ ਕਰਨਾ, ਉਹ ਮੇਅਰ ਨੇ ਤਾਂ ਕਰਨਾ ਨੀ, ਰਾਈਟ? ਸੋ ਉਹਨਾਂ ਦੇ ਪ੍ਰੋਪਰਟੀ ਟੈਕਸ ਵੀ ਮੇਅਰ ਨੇ ਨੀ ਪੇ ਕਰਨੇ, ਸੋ ਉਹਨਾਂ ਬਾਰੇ ਤੇ ਕੋਈ ਗੱਲ ਨੀ ਕਰਦਾ। ਸੋ ਮੈਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਉਹਨਾਂ ਨੂੰ ਗੱਲ ਕਹਿ ਕੇ ਆਇਆ ਕਿ ਅਸੀਂ ਇਕੱਲੇ ਆਪਣਾ ਰੈਕਰੇਸ਼ਨ ਸੈਂਟਰ ਜਾਂ ਹੋਰ ਤੇ ਫੈਸਿਲਿਟੀਆਂ ਨਹੀਂ ਦੇਵਾਂਗੇ, ਅਸੀਂ ਐਕਸੈਸਿਬਿਲਿਟੀ ਹੋ ਗਈ, ਫਿਰ ਜਿਹੜੇ ਪ੍ਰੋਪਰਟੀ ਟੈਕਸ ਵਧੇ ਹੋਏ ਆ ਐਜ਼ ਅ ਹੋਲ, ਅਸੀਂ ਉਹਦੇ ਉੱਤੇ ਕੰਮ ਕਰਾਂਗੇ ਤੇ ਉਹਨੂੰ ਘਟਾਵਾਂਗੇ। ਤੇ ਮੈਨੂੰ ਸਵਾਲ ਆਇਆ ਵੀ ਘਟਾਓਗੇ ਕਿੱਦਾਂ, ਇਸ਼ੂ ਆ ਨਾ, ਰਾਈਟ
6: ਜੀ?
12: ਤੇ ਉੱਥੇ ਮੈਂ ਗੱਲ ਕਹੀ ਵੀ ਘਟਾਉਣ ਦਾ ਮੇਰੇ ਕੋਲ ਸੋਲੂਸ਼ਨ ਹੈਗਾ ਆ, ਮੇਰੇ ਤੁਸੀਂ ਵੈਬਸਾਈਟ ਜਾਓ ਨਾ prabgale.ca, ਉੱਥੇ ਸੋਲੂਸ਼ਨ ਹੈਗੇ ਆ, ਉੱਥੇ 100-day ਸੋਲੂਸ਼ਨ, ਯੂ ਨੋ ਸੋਰੀ 40-day ਸੋਲੂਸ਼ਨ, 100-day ਸੋਲੂਸ਼ਨ। ਤੇ ਉਹਨਾਂ ਨੇ ਅਸੀਂ ਕਿਹਾ ਕਿ ਤੁਸੀਂ ਦੇਖੋ ਕਿ ਜਿਹੜੀ ਸਿਟੀ ਦੀ ਵੇਸਟਫੁਲ ਸਪੈਂਡਿੰਗ ਆ ਉਹ ਬਹੁਤ ਜ਼ਿਆਦਾ ਆ, ਰਾਈਟ? ਜੇ ਆਪਾਂ ਸਿਰਫ ਤੇ ਸਿਰਫ ਦੋ ਗੱਲਾਂ ਹੀ ਕਰੀਏ, ਇੱਕ ਤੇ ਆਪਣੀ ਜਿਹੜੀ ਸੈਂਟਰਲ ਪ੍ਰਾਪਰਟੀ ਆ ਨਾ, ਉਹ ਜਦੋਂ ਆਪਣਾ ਵਿੱਚ ਵੇਚਦੇ ਆ, ਸਸਤੀ ਵੇਚਦੇ ਆ ਤੇ ਮਹਿੰਗੀ ਖਰੀਦਦੇ ਆ, ਠੀਕ ਆ? ਤੁਸੀਂ ਸੋਚ ਕੇ ਦੇਖੋ ਕਿ ਇੱਕ ਉਹ ਹੋ ਗਈ, ਉਸ ਤੋਂ ਬਾਅਦ ਜਿਹੜੀ ਜਿਸ ਪਰਪਸ ਵਾਸਤੇ ਉਹ ਪ੍ਰਾਪਰਟੀ ਖਰੀਦੀ ਜਾਂਦੀ ਆ, ਉਹਦੇ ਚ ਇਹਨਾਂ ਨੇ ਕੈਮਰੇ ਸਟੋਰ ਕਰਨੇ ਸੀ ਜਿਹੜੇ 74 million ਦਾ ਉਹ ਇਨਵੈਸਟਮੈਂਟ ਹੋ ਗਈ, ਹੁਣ ਆਪਣਾ 74 million ਉਹ ਹੋ ਗਿਆ ਤੇ 79 million ਹੋ ਗਿਆ, ਯੂ ਡੂ ਦਾ ਮੈਥ
6: ਜੀ।
12: ਤੇ ਉਹ ਜਿਹੜਾ ਪੈਸਾ ਉਹ ਕਿੱਥੋਂ ਨਿਕਲਿਆ ਆ, ਹੁਣ ਜਿਹੜਾ $200 million ਜਿਹੜਾ ਸੀਗਾ ਆਪਣਾ ਐਮਰਜੈਂਸੀ ਫੰਡ ਸੀਗਾ
6: ਜੀ,
12: ਉਹ ਕਿੱਥੇ ਗਿਆ? ਕਿਤੇ ਇਹ ਨਾ ਹੋਇਆ ਹੋਵੇ ਕਿ ਉਹ ਪੈਸਾ ਉਹਦੇ ਚੋਂ ਨਿਕਲਿਆ ਹੋਵੇ। ਨੰਬਰ ਦੋ, ਹੁਣ ਜੇ ਉਹ ਜੇ ਇੰਨੀ ਅਣਗਹਿਲੀ ਦੇ ਨਾਲ, ਇੰਨੀ ਤੁਸੀਂ ਕੇਅਰਲੈਸਨੈਸ ਨਾਲ ਇਹ ਚੀਜ਼ਾਂ ਕਰਦੇ ਹੋ ਤੇ ਉਹ ਤੁਸੀਂ ਤੁਸੀਂ ਖਜ਼ਾਨੇ ਵਾਪਸ ਭਰਨੇ ਕਿੱਦਾਂ? ਤੁਸੀਂ ਪ੍ਰੋਪਰਟੀ ਟੈਕਸ ਹੀ ਫਿਰ ਇਨਕਰੀਸ ਕਰ ਰਹੇ ਹੋ, ਉਹਦੇ ਤੋਂ ਹੀ ਭਰ ਰਹੇ ਹੋ
6: ਜੀ।
12: ਤੇ ਮੈਂ ਉਹਨੂੰ ਬੜਾ ਸਿੰਪਲ ਫੰਡਾ ਦਿੱਤਾ ਕਿ ਮੈਂ ਕਿਹਾ ਜਦੋਂ ਮੇਅਰ ਇਨਫੋਰਮਡ ਡਿਸੀਜਨ ਲੈਂਦਾ ਨਾ, ਸੋਚ ਸਮਝ ਕੇ ਫੈਸਲੇ ਕਰਦਾ ਆ, ਤੇ ਇਹੋ ਜਿਹੀਆਂ ਫਿਰ ਟੈਕਸ ਪੇਅਰ ਦੇ ਜੇਬ ਤੇ ਭਾਰ ਨਹੀਂ ਪੈਂਦਾ। ਮੈਂ ਕਿਹਾ ਅਸੀਂ ਕਦੀ ਵੀ ਇਹੋ ਜਿਹੇ ਫੈਸਲੇ ਨਹੀਂ ਲਵਾਂਗੇ, ਏਦਾਂ ਤਾਂ ਪ੍ਰੋਪਰਟੀ ਟੈਕਸ ਕਰਨਾ ਆ, ਰਾਈਟ? ਸੋ ਵੇਸਟਫੁਲ ਸਪੈਂਡਿੰਗ ਜਿਹੜੀ ਆ ਉਹ ਬੰਦ ਕਰਨੀ ਪੈਣੀ। ਸੋ ਆਈ ਐਮ ਐਕਚੁਅਲੀ ਗੋਇੰਗ ਅਰਾਊਂਡ ਲਿਸਨਿੰਗ ਟੂ ਈਚ ਐਂਡ ਐਵਰੀ ਵਨ ਆਫ ਦਮ। ਯੂਥ ਨਾਲ ਗੱਲ ਕਰਦੇ ਹਾਂ, ਮੈਂ ਗੋ ਸਟੇਸ਼ਨ ਤੇ ਜਾਂਦਾ ਤੰਬਰ ਸਾਹਿਬ, ਸਵੇਰੇ 6 ਵਜੇ ਮੇਰਾ ਜਿਹੜਾ ਸਕੈਜੂਲ ਇਹੀ ਹੁੰਦਾ ਆ ਵੀ ਗੋ ਸਟੇਸ਼ਨ ਜਾਣਾ, ਸਕੂਲ ਚ ਜਾਣਾ, ਪੇਰੈਂਟਸ ਚਿੰਤਤ ਆ ਆਪਣਾ ਕ੍ਰਾਈਮ ਦਾ ਡਰੱਗਸ ਨੂੰ ਲੈ ਕੇ, ਰਾਈਟ? ਤੇ ਉਹ ਕਹਿੰਦੇ ਕਿ ਸਾਡੇ ਯੂਥ ਦੀ ਕੋਈ ਗੱਲ ਨੀ ਕਰਦਾ, ਤੇ ਅਸੀਂ ਉਹਨਾਂ ਨੂੰ ਗੱਲ ਕਹੀ ਆ ਕਿ ਅਸੀਂ ਯੂਥ ਵਾਸਤੇ ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਉਹ ਚਲਾਵਾਂਗੇ, ਖਾਸ ਕਰਕੇ ਯੂਥ ਨੂੰ ਜਿਹੜੀ ਆ, ਅਸੀਂ ਮੈਂ ਕੋਈ ਵਾਅਦਾ ਨਹੀਂ ਕਰ ਰਿਹਾ, ਦਸ ਇਜ਼ ਮਾਈ ਪਲਾਨ, ਓਕੇ? ਸਾਡੀ ਕਮਿਟਮੈਂਟ ਯੂਥ ਨੂੰ ਹੈ ਕਿ ਅਸੀਂ ਜਦੋਂ ਦੇਖਾਂਗੇ ਫਾਲਸ ਖੋਲਾਂਗੇ, ਆਡਿਟ ਕਰਾਂਗੇ, ਤੇ ਜਿੱਥੇ ਵੀ ਸਾਨੂੰ ਲੱਗਿਆ ਨਾ ਵੀ ਸਾਡੇ ਕੋਲ ਐਕਸਟਰਾ ਇਨਸੈਂਟਿਵ ਹੈਗਾ ਆ, ਅਸੀਂ ਯੂਥ ਨੂੰ 12 ਸਾਲ ਤੋਂ ਲੈ ਕੇ 16 ਸਾਲ ਤੱਕ ਅਸੀਂ ਉਹਨਾਂ ਨੂੰ ਫ੍ਰੀ ਲਾਈਕ ਲਾ ਲਓ ਕਿ ਜਿਮ ਮੈਂਬਰਸ਼ਿਪਸ ਹੋ ਗਈਆਂ, ਰੈਕਰੇਸ਼ਨ ਸੈਂਟਰ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸਪੋਰਟਸ ਹੁੰਦੀਆਂ, ਅਸੀਂ ਉਹਦੇ ਚ ਇਨਵੈਸਟ ਕਰਾਂਗੇ ਤਾਂ ਕਿ ਯੂਥ ਨੂੰ ਸਟਰੀਟ ਤੋਂ ਲਾ ਕੇ ਅਸੀਂ ਉਹਨਾਂ ਨੂੰ ਜਿਮ ਚ ਵਾੜੀਏ, ਪ੍ਰੋਗਰਾਮ ਚ ਲੈ ਕੇ ਆਈਏ, ਰਾਈਟ? ਉਹਨਾਂ ਦੇ ਮਾਂ ਪਿਓ ਤੇ ਹੁਣ ਸਪੋਜ਼ ਕਰੋ ਜੇ ਕਿਸੇ ਯੂਥ ਨੇ ਆਪਣੀ ਖੇਡਾਂ ਚ ਪਾਉਣਾ, ਕਿਸੇ ਮਾਂ ਪਿਓ ਨੇ ਖੇਡਾਂ ਚ ਪਾਉਣਾ ਯੂਥ ਨੂੰ, ਪਰ ਸਭ ਉਹਦੀ ਫੀਸ ਹੀ ਬਹੁਤ ਆ, ਕਿੱਥੋਂ ਅਫੋਰਡ ਕਰ ਲੈਣਾ, ਰਾਈਟ? ਆਪਣੇ ਬੇਸਿਕ ਨੈਸੈਸਿਟੀ ਨੀ ਪੂਰੀਆਂ ਹੁੰਦੀਆਂ
6: ਜੀ,
12: ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਯੂਥ ਕਿੱਦਾਂ ਕਰੂਗਾ, ਰਾਈਟ? ਸੋ ਅਸੀਂ ਉਹ ਚ ਵੀ ਧਿਆਨ ਰੱਖਦੇ ਹਾਂ। ਅੱਛਾ, ਯੂਥ ਦੀ ਮੰਗ ਸੀਗੀ ਕਿ ਸਾਨੂੰ ਜਦੋਂ ਅਸੀਂ ਯੂਥ ਨਾਲ ਗੱਲ ਕੀਤੀ ਤੇ ਗੋ ਸਟੇਸ਼ਨ ਤੇ ਅਸੀਂ ਕਿਹਾ ਵੀ ਤੁਸੀਂ ਕਿੱਥੇ ਜਾ ਰਹੇ ਹੋ, ਕੰਮ ਤੇ ਜਾ ਰਹੇ ਹੋ ਕੋਈ ਯੂਨੀਵਰਸਿਟੀ ਜਾ ਰਹੇ ਹੋ? ਬਹੁਤੇ ਯੂਥ ਜਿਹੜਾ ਆ ਉਹ ਇੱਥੋਂ ਯੂਨੀਵਰਸਿਟੀ ਆਉਂਦਾ ਆ, ਰਾਈਟ
6: ਜੀ?
12: ਬਾਹਰ ਉਹ ਸੋਚਣ ਵਾਲੀ ਗੱਲ ਕਿ ਰਹਿੰਦੇ ਹੋ ਇੱਥੇ, ਆ ਪ੍ਰੋਪਰਟੀ ਟੈਕਸ ਬੈਂਪਟਨ ਪੇ ਕਰਦੇ ਆ, ਰਾਈਟ? ਤੇ ਉਹਨਾਂ ਨੂੰ ਇਹ ਸਾਡੇ ਕੋਲ ਸਾਡਾ ਆਪਣਾ ਵਿਦਿਅਕ ਅਦਾਰਾ ਹੀ ਹੈ ਨੀਗਾ
6: ਜੀ।
12: ਤੇ ਇਹ ਪ੍ਰਪੋਜ਼ਲ ਜਿਹੜਾ ਆਪਣਾ ਲਿੰਡਾ ਜਾਫਰੀ ਦੀ ਗਵਰਨਮੈਂਟ ਵੇਲੇ ਆਇਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਠੰਡੇ ਪਾਸੇ ਪਾਤਾ, ਉਹਦੀ ਗੱਲ ਹੀ ਨੀ ਹੋਈ, ਠੀਕ ਆ? ਤੇ ਉਹ ਯੂਥ ਇੰਨਾ ਨਾਰਾਜ਼ ਸੀਗਾ, ਉਹ ਕਹਿੰਦੇ ਵੀ ਅਸੀਂ ਐਕਟਿਵ ਤਾਂ ਹੁਣ ਨਹੀਂ ਹੁੰਦੇ ਕਿਉਂਕਿ ਸਾਡੀ ਗੱਲ ਨੀ ਕੋਈ ਸੁਣਦਾ। ਤੇ ਪਹਿਲੀ ਵਾਰ ਯੂਥ ਨੂੰ ਇਹ ਲੱਗਿਆ ਕਿ ਕੋਈ ਸਾਡੀ ਆਵਾਜ਼ ਸੁਣਨ ਆਇਆ ਆ, ਰਾਈਟ? ਮੈਂ ਉਹਨਾਂ ਨਾਲ ਬਹਿ ਕੇ ਗੱਲਾਂ ਕਰਦਾ ਆ ਤੇ
6: ਫੈਸਿਲਿਟੀਜ਼ ਹੁੰਦੀਆਂ ਤੇ ਵੱਖ ਵੱਖ ਕੋਰਸ ਲਿਆਏ ਜਾਂਦੇ ਆ, ਪਾਰਕਿੰਗ ਹੁੰਦੀ ਆ, ਹੋਟਲ ਬਣਦੇ ਆ, ਬੱਚੇ ਦੇ ਰਹਿਣ ਵਾਸਤੇ ਜਗ੍ਹਾ ਬਣਦੀ ਆ, ਪਰ ਪਿਛਲੇ 15 ਸਾਲਾਂ ਤੋਂ ਉੱਪਰ ਰੌਲਾ ਆਵਾਜ਼ ਉੱਠ ਰਹੀ ਹੈਗੀ, ਯੂਨੀਵਰਸਿਟੀ ਲੈ ਕੇ ਆਵੋ, ਯੂਨੀਵਰਸਿਟੀ ਲੈ ਕੇ ਆਵੋ, ਆ ਮਾੜੀ ਜਿਹੀ ਖੋਲ੍ਹ ਕੇ ਇਹਨਾਂ ਲੋਕਾਂ ਦੇ ਮੂੰਹ ਬੰਦ ਕਰਦੇ ਹੈਗੇ। ਨੰਬਰ 2, ਜਿਹੜਾ ਹੌਸਪਿਟਲ ਸੀਗਾ ਨਾ, ਜਾਂ ਹੋਰ ਸਿਟੀਆਂ ਵਿੱਚ ਬਣ ਸਕਦੇ ਹਨ। ਕਿਉਂ ਮੈਂ ਫੈਡਰਲੀ ਗੱਲ ਕਰ ਲਈ ਆ, ਪ੍ਰੋਵਿੰਸ਼ਲੀ ਈਮੇਲਾਂ ਭੇਜ ਦਿੱਤੀਆਂ। ਇੱਕ ਨੇ ਕਿਹਾ ਵੀ ਤੇਰਾ ਦੋਸਤ ਹਰਦੀਪ ਗਰੇਵਾਲ ਤੇ ਉਹ ਆ ਤੁਹਾਡੇ ਰੇਡੀਓ ਦੇ ਆ ਕੇ ਬੋਲੂਗਾ। ਮੇਰੇ ਦੋਸਤ ਸਾਰੇ ਹਨ, ਤੁਸੀਂ ਕਿੱਦਾਂ ਕਹਿ ਸਕਦੇ ਮੇਰਾ ਦੋਸਤ ਹਰਦੀਪ ਗਰੇਵਾਲ ਆ? ਮੇਰੇ ਵਾਸਤੇ ਇੱਥੇ ਏਅਰ ਦੇ ਉੱਪਰ ਕੋਈ ਦੋਸਤ ਨਹੀਂ ਹੁੰਦਾ, ਸਿਰਫ ਉਹੀ ਸਿਰਫ ਇਹ ਅਹੁਦੇ ਤੌਰ 'ਤੇ ਪਹੁੰਚਿਆ ਹੁੰਦਾ ਆ। ਸੋ ਜਿਹੜਾ ਹੌਸਪਿਟਲ ਹੈਗਾ ਇਹ ਪ੍ਰੋਵਿੰਸ਼ਲ ਅਤੇ ਮਿਊਨਸੀਪਲ ਸਰਕਾਰ ਨੇ ਬਣਾਉਣਾ ਹੁੰਦਾ ਆ। ਡਗ ਫੋਰਡ ਦੀ ਅਤੇ ਪੈਟਰ ਬੋਨ ਦੀ ਕਿੰਨੀ ਕੁ ਬਣਦੀ ਹੈ ਸਾਰੇ ਜਾਣਦੇ ਹਨ, ਅਤੇ ਉਹ ਹੌਸਪਿਟਲ ਆ ਨਹੀਂ ਰਿਹਾ, ਇਹ ਕੁਝ ਕਰ ਨਹੀਂ ਰਹੇ, ਨਾ ਆਵਾਜ਼ ਉਠਾ ਰਹੇ ਹਨ। 15 ਸਾਲ ਤੋਂ ਵੱਧ ਹੋ ਗਏ ਹਨ, ਹੁਣ ਫਿਰ ਆ ਕੇ ਕਹਿ ਦੇਣਗੇ ਮੈਂ ਆਪਣੇ ਕੰਮ ਅਧੂਰੇ ਪੂਰੇ ਕਰਨਗੇ। ਯਾਰ ਅਧੂਰੇ ਕਿੰਨੀ ਦੇਰ ਤੁਸੀਂ ਰੱਖੋਗੇ ਇਹਨਾਂ ਕੰਮਾਂ ਨੂੰ? ਯੂਨੀਵਰਸਿਟੀ ਤਾਂ ਨਹੀਂ ਆਈ ਜਿਹੜੀ ਆਉਣੀ ਚਾਹੀਦੀ ਸੀਗੀ, ਲੋਕਾਂ ਨੂੰ ਇੱਥੋਂ ਘਰੋਂ ਆਪਣੇ ਬੱਚਿਆਂ ਨੂੰ ਕਰੇ ਗੋ ਸਟੇਸ਼ਨ ਦੇ ਕਰੇ ਯੂਨੀਵਰਸਿਟੀ ਛੱਡ ਕੇ ਆਉਣਾ ਪੈਂਦਾ? ਐਡੀ ਵੱਡੀ ਪਾਪੂਲੇਸ਼ਨ ਹੈਗੀ ਆ, ਇਹ ਗੱਲਾਂ ਇਹਨਾਂ ਨੂੰ ਖੁਦ ਪੇਸ਼ ਕਰਨੀ ਚਾਹੀਦੀਆਂ ਵੀ ਤੁਹਾਡੇ ਵਾਸਤੇ ਆਪਾਂ ਸਰਪ੍ਰਾਈਜ਼ ਲੈ ਕੇ ਆਏ, ਇੱਕ ਵੱਡੀ ਯੂਨੀਵਰਸਿਟੀ ਲੈ ਕੇ ਆਇਆ, ਇਹਨਾਂ ਦਾ ਕੱਖ ਵੀ ਨਹੀਂ ਲੈ ਕੇ ਆਉਂਦਾ ਸੋ ਫਾਰ।
12: ਜੀ ਮੈਂ ਨਾ ਤੁਹਾਨੂੰ ਇੱਕ ਨਾ ਫੈਕਟ ਸ਼ੇਅਰ ਕਰਨਾ ਚਾਹੁੰਦਾ ਆ, ਸਾਡੇ ਜਿਹੜੇ ਵੋਟਰਸ ਆ ਉਹਨਾਂ ਨੂੰ ਜਾਣਨਾ ਜ਼ਰੂਰੀ ਹੈ। ਦੇਖੋ ਇਹ ਪ੍ਰੋਜੈਕਟ ਲੈ ਆਉਂਦੇ, ਠੀਕ ਆ, ਪ੍ਰੋਜੈਕਟ ਲਿਆਉਣ ਦੇ ਵਿੱਚ ਨਾ ਸਭ ਤੋਂ ਪਹਿਲਾਂ ਉੱਥੇ ਕੰਸਲਟੈਂਟਸ ਹਾਇਰ ਹੁੰਦੇ ਆ, ਕਿਉਂਕਿ ਮੈਨੂੰ ਸਾਰੇ ਪੁੱਛਦੇ ਤੁਸੀਂ ਪ੍ਰਭ ਸਿੰਘ ਤੁਸੀਂ ਪ੍ਰੋਪਰਟੀ ਟੈਕਸ ਕਿੱਦਾਂ ਤੁਸੀਂ ਘਟਾਓਗੇ, ਰਾਈਟ? ਮੈਂ ਉਹਨੂੰ ਕਹਿੰਦਾ ਆ ਦੇਖੋ ਜਿਹੜੀ ਮੌਜੂਦਾ ਜਿਹੜੀ ਗਵਰਨਮੈਂਟ ਆ ਉਹ ਕੰਸਲਟੈਂਸੀ ਵਿੱਚ ਇੰਨਾ ਪੈਸਾ ਖਰਾਬ ਕਰਦੀ, ਖਰਾਬ, ਰਾਈਟ? ਉਹੀ ਉਹ ਪੈਸਾ ਤੁਹਾਡਾ ਆ, ਜੋ ਖਰਾਬ ਨਾ ਕਰੇ ਉਹ ਤੁਹਾਡਾ ਪੈਸਾ ਤੁਹਾਡੀ ਪਾਕਟ ਜਾਵੇ। ਐਗਜ਼ਾਮਪਲ ਆ, ਦੇਖੋ 20 ਮਈ 2022 ਦੇ ਵਿੱਚ ਨਾ ਜਿਹੜੀ ਸਿਟੀ ਦੀ ਇੰਟਰਮ CAOR ਰਿਪੋਰਟ ਹੈ ਜਿਹੜੀ ਉਹਨਾਂ ਦੀ, ਉਹ ਹੀ ਕਹਿੰਦੀ ਆ ਕਿ ਬ੍ਰੈਂਪਟਨ ਯੂਥ ਵਾਸਤੇ ਅਪਰੋਕਸੀਮੇਟਲੀ $6,29,000 ਜਿਹੜਾ ਆ ਉਹ 4 ਵੈਂਡਰਸ ਨੂੰ ਜਿਹੜਾ ਉਹ ਗਿਆ ਆ ਉਹਦੇ ਬ੍ਰੈਂਪਟਨ ਯੂ ਇਨੀਸ਼ੀਏਟਿਵ ਵਾਸਤੇ 2022 ਚ ਅਪਰੋਕਸੀਮੇਟਲੀ, ਰਾਈਟ? ਇਹ ਤੁਸੀਂ ਜਿਹੜੀ ਨਾ ਇਹ ਲੁੱਕ ਇਟ ਅਪ, ਯੂ ਨੋ, ਕਿਉਂਕਿ ਇਹ ਨੰਬਰ ਜਿਹੜੇ ਮੈਂ ਰਿਸਰਚ ਕੀਤੇ ਆ ਇਹ ਅਪਰੋਕਸੀਮੇਟਲੀ ਦਿਸ ਮਚ ਇਨ ਕੰਸਲਟੈਂਸੀ, ਰਾਈਟ? ਤੇ ਜੇ ਇਹ ਪੈਸਾ ਉੱਥੇ ਗਿਆ ਆ ਤੇ ਮੇਰਾ ਸਵਾਲ ਇਹ ਆ ਕਿ ਜੇ ਤੁਸੀਂ ਕੁਛ ਪ੍ਰੋਜੈਕਟ ਲੈ ਕੇ ਆਉਂਦਾ ਤੁਸੀਂ ਉਹਨੂੰ ਇਨੀਸ਼ੀਏਟ ਤੇ ਕਰ ਲਿਆ, ਪਰ ਅੱਗੇ ਕੀ ਫਿਰ ਤੁਸੀਂ ਵੋਟਰਸ ਨੂੰ ਰਝਾਉਣ ਵਾਸਤੇ, ਲਾਰਿਆਂ ਵਾਸਤੇ ਤੁਸੀਂ ਉਹਦੇ ਪੈਸੇ ਖਰਾਬ ਕਰਦੇ ਹੋ, ਮੁੜ ਕੇ ਉਹ ਚੀਜ਼ ਠੰਡੇ ਬਸਤੇ ਤੁਸੀਂ ਪਾ ਦਿੰਦੇ ਹੋ, ਰਾਈਟ? ਠੀਕ ਆ, ਇੱਥੇ ਬ੍ਰੈਂਪਟਨ ਚ ਇਸ਼ੂ ਪਤਾ ਕੀ ਆ ਤੰਬੜ ਸਾਹਿਬ, ਕਿ ਅਨਾਊਂਸਮੈਂਟਸ ਆਫਟਰ ਅਨਾਊਂਸਮੈਂਟਸ, ਬਸ ਅਨਾਊਂਸਮੈਂਟਾਂ ਹੀ ਕਰੀ ਜਾਂਦੇ ਆ, ਕਰਦੇ ਕੁਛ ਨੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕੱਲ ਮੇਅਰ ਸਾਹਿਬ ਆਏ ਸੀਗੇ ਉੱਥੇ ਆਪਣਾ ਸੀਨੀਅਰ ਹੋਮ ਚ, ਰਾਈਟ? ਉਹਨਾਂ ਨੇ ਉੱਥੇ ਫਿਰ ਉਹੀ ਗੱਲ, ਉਹ ਜਿੱਥੇ ਜਾਂਦਾ ਆ ਉਹ ਉਹਨਾਂ ਦੀ ਨਾ ਜਿੱਦਾਂ ਉਹਨੂੰ ਰੱਗ ਪਤਾ ਲੋਕਾਂ ਦੀ, ਜੇ ਸੀਨੀਅਰ ਕੋਲ ਜਾਊਗਾ ਉਹਨਾਂ ਨਾਲ ਉਹ ਰੈਕਰੇਸ਼ਨ ਸੈਂਟਰ ਦੀ ਗੱਲ ਕਰੂਗਾ, ਯੂ ਨੋ, ਹੈਲਥ ਕੇਅਰ ਦੀ ਗੱਲ ਕਰੂਗਾ, ਪਰ ਸਵਾਲ ਇਹ ਹੈ ਕਿ ਤੁਸੀਂ ਗੱਲਾਂ ਕਰੀ ਜਾਂਦੇ, ਡਿਲੀਵਰ ਕੀ ਕੀਤਾ ਹੁਣ ਤੱਕ ਪਿਛਲੇ 8 ਸਾਲਾਂ ਤੱਕ? ਨੰਬਰ 1, ਨੰਬਰ 2 ਉੱਥੇ ਕਿਹਾ ਵੀ ਅਸੀਂ ਨਾ 9 ਪੁਆਇੰਟ ਸਮਥਿੰਗ ਬਿਲੀਅਨ ਦਾ ਪ੍ਰੋਜੈਕਟ ਲੈ ਕੇ ਆਵਾਂਗੇ, ਉਹ ਤੁਸੀਂ ਪ੍ਰੋਜੈਕਟ ਆਈ ਗੈਰਿਡ, ਪਰ ਤੁਸੀਂ ਅਨਾਊਂਸ ਕਰੀ ਜਾਂਦੇ ਹੋ ਇਹ ਹੋਸਪਿਟਲ ਕਿਹੜਾ ਕਰੋ, ਲਿਫਟ ਚੋਂ ਬਾਹਰ ਨਿਕਲਣਾ
6: ਜੀ,
12: ਲਾਈਕ ਜਾਂ ਤੁਸੀਂ ਅੰਡਰਗਰਾਉਂਡ ਹੋਸਪਿਟਲ ਬਣਾ ਰਹੇ ਹੋ, ਰਾਈਟ? ਤੁਸੀਂ ਬਣਾ ਕਿੱਥੇ ਰਹੇ ਹੋ? ਹੁਣ ਕਹਿੰਦੇ ਅਸੀਂ ਨਾ ਦਿਸ ਫਾਲ ਦੇ ਵਿੱਚ ਇਹ ਸ਼ੁਰੂ ਕਰ ਦੇਣਾ। ਅੱਛਾ, ਇੰਨੇ ਚਿਰ ਹੋ ਗਿਆ ਤੁਹਾਨੂੰ ਯਾਦ ਨਹੀਂ ਆਇਆ, ਹੁਣ ਵੋਟਾਂ ਨੇੜੇ ਆ ਗਈਆਂ ਤੁਹਾਨੂੰ, ਹੁਣ ਤੁਸੀਂ ਫਾਲ ਚ ਸ਼ੁਰੂ ਕਰਨਾ ਜੇ? ਸੋ ਉਹ ਕਹਿ ਰਿਹਾ ਕਿ ਸਾਨੂੰ ਫਿਰ ਇੱਕ ਵਾਰ ਵੋਟਾਂ ਪਾਓ ਤੇ ਵੋਟਾਂ ਪਾ ਕੇ ਸਾਨੂੰ ਵਿੱਚ ਲਿਆਓ, ਅਸੀਂ ਨਾ ਹੋਸਪਿਟਲ ਸ਼ੁਰੂ ਕਰਾਂਗੇ। ਯਾਨੀ ਕਿ ਪੈਸੇ ਦੀ ਬਰਬਾਦੀ ਜਿਹੜੀ ਹੈ ਉਹ ਹੋਣੀ, ਹੁਣ ਤੋਂ ਹੀ ਪਲੈਨਿੰਗ ਸ਼ੁਰੂ ਹੋ ਜਾਂਦੀ ਆ, ਰਾਈਟ? ਇਹਨਾਂ ਦੀ ਸੋ ਕੰਸਲਟੈਂਸੀ ਜਿਹੜੀ ਫੀਸ ਹੈ ਨਾ ਉਹ ਸਾਰਾ ਲੱਕ ਤੋੜ ਰਹੀਆਂ ਆ। ਮੈਂ ਇਹ ਚ ਇੱਕ ਹੋਰ ਅਪਡੇਟ ਦੇਣਾ ਚਾਹੁੰਦਾ, ਮੇਰੇ ਦਿਮਾਗ ਚ ਵਿਸਰ ਨਾ ਜਾਵੇ। ਮੈਂ ਕੱਲ ਸਿਟੀ ਹਾਲ ਗਿਆ ਸੀਗਾ, ਲਗਭਗ ਮੈਂ ਅਪਰੋਕਸੀਮੇਟਲੀ 8 to 10 ਨਾ ਫਰੀਡਮ ਆਫ ਇਨਫੋਰਮੇਸ਼ਨ ਪਾ ਕੇ ਆਇਆ ਜੀ। ਫਰੀਡਮ ਆਫ ਇਨਫੋਰਮੇਸ਼ਨ ਹੁੰਦੀ ਆ ਕਿ ਤੁਸੀਂ ਸਿਟੀ ਕੋਲ ਡਿਮਾਂਡ ਜਾਂ ਰਿਕੁਐਸਟ ਕਰ ਦਿਓ ਵੀ ਸਾਨੂੰ ਜਿਹੜਾ ਵੀ ਤੁਸੀਂ ਖਰਚੇ ਕੀਤੇ ਆ ਹਿਸਾਬ ਕਿਤਾਬ ਦਿਓ, ਠੀਕ ਆ? ਤੇ ਉਹ ਜਿਹੜੀਆਂ ਫਰੀਡਮ ਆਫ ਇਨਫੋਰਮੇਸ਼ਨ ਜਿਹਨੂੰ ਤੁਸੀਂ RTI ਕਹਿੰਦੇ ਆ, ਰਾਈਟ ਟੂ ਇਨਫੋਰਮੇਸ਼ਨ ਪੰਜਾਬ ਦੇ ਵਿੱਚ, ਰਾਈਟ? ਮੈਂ ਆਈ ਥਿੰਕ ਵਨ ਆਫ ਦਾ ਫਿਊ ਜਾਂ ਓਨਲੀ ਇੰਡੀਵਿਜੁਅਲ ਜਿਹੜਾ ਅਜੇ ਮੇਅਰ ਬਣਿਆ ਨਹੀਂ ਹੈਗਾ, ਮੈਂ ਮੇਅਰ ਦੀ ਆਲਰੇਡੀ ਜੋਬ ਕਰ ਰਿਹਾ ਆ ਤੁਹਾਡੇ ਵਾਸਤੇ, ਆਪਣਾ ਸਮਾਂ ਲਾ ਕੇ ਆਪਣੇ ਪਰਸਨਲ ਪੈਸੇ ਲਾ ਕੇ ਮੈਂ ਇਹ ਇਨੀਸ਼ੀਟਿਵ ਲਏ, ਵੋਟਾਂ ਵਾਸਤੇ ਨਹੀਂ ਲੈ ਰਿਹਾ। ਐਜ ਏ ਬ੍ਰੈਂਪਟੋਨੀਅਨ ਹੋਣ ਦੇ ਨਾਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਟੈਕਸ ਪੇ ਕੀਤਾ ਉਹ ਗਿਆ ਕਿੱਥੇ? ਉਹਦੇ ਚ ਜਿਹੜੀਆਂ ਮੈਂ ਫਰੀਡਮ ਆਫ ਇਨਫੋਰਮੇਸ਼ਨ ਪਾਈਆਂ ਆ ਉਹ ਇਹੋ ਹੀ ਆ ਕਿ ਜਿਹੜੀਆਂ ਕੰਸਲਟੈਂਟ ਵਰਕ ਜਿਹੜਾ ਹੋਇਆ ਆ ਉਹ ਕਿੱਥੇ ਹੋਇਆ, ਕਿਹੜੀਆਂ ਕੰਸਲਟੈਂਟਸ ਕੰਪਨੀਜ਼ ਹਾਇਰ ਹੋਈਆਂ, ਉਸ ਤੋਂ ਬਾਅਦ ਜਿਹੜਾ ਮਾਈਨਰ ਵੇਰੀਅੰਸ ਦੀ ਫੀਸ ਵਧਾਈ ਗਈ, ਠੀਕ ਆ, ਉਹ ਕਿਉਂ ਵਧਾਈ ਗਈ, ਕਿਹਦੇ ਕੋਲ ਤੁਸੀਂ ਇਹ ਸਾਰੀ ਅਨਾਲਿਸਿਸ ਲਿਆ? ਨੰਬਰ 3 ਜਿਹੜੇ ਆਪਣਾ ਜਿਹੜੀ ਸੈਂਡਲਵੁੱਡ ਪ੍ਰੋਪਰਟੀ ਦੀ ਗੱਲ ਕੀਤੀ ਇਹਨਾਂ ਨੇ, ਕਿੰਨੇ ਉੱਥੇ ਜਿਹੜੇ ਆ ਅਪਰੇਜ਼ਲ ਤੁਸੀਂ ਇੰਡੀਪੈਂਡੈਂਟ ਹਾਇਰ ਕੀਤੇ ਆ? ਠੀਕ ਆ, ਉਸ ਤੋਂ ਬਾਅਦ ਜਿਹੜੀਆਂ ਆਪਣਾ ਵੜੀ ਕਾਲ ਇਟ ਹੌਸਪੀਟਲ ਦੀ ਗੱਲ, ਲੈਵੀ ਜਿਹੜੇ ਕਹਿੰਦੇ ਆ ਨਾ ਟੈਕਸ, ਉਹਦੀ ਗੱਲ, ਸੋ ਏਦਾਂ ਦੀਆਂ ਆਲਮੋਸਟ 8-10 ਆ ਜਿਹੜੀਆਂ ਫ੍ਰੀਡਮ ਆਫ ਇਨਫੋਰਮੇਸ਼ਨ ਆ। ਤੇ ਨਾਲ ਦੀ ਨਾਲ ਅੱਛਾ ਰਿਜ਼ਰਵ ਫੰਡ ਦੀ ਮੈਂ ਗੱਲ ਕੀਤੀ ਵੀ ਮੈਨੂੰ ਹਿਸਾਬ ਚਾਹੀਦਾ ਰਿਜ਼ਰਵ ਫੰਡ ਚ ਕਿੰਨੇ ਪੈਸੇ ਆ, ਠੀਕ ਆ, ਕਿੱਥੇ ਖਰਚੇ ਆ, ਠੀਕ ਆ, ਕਿਉਂਕਿ 30-40% ਟੈਕਸ ਤੇ ਵਧਾ ਤਾ, ਠੀਕ ਆ, ਹਿਸਾਬ ਦਿੱਤਾ ਨੀ, ਖਜ਼ਾਨੇ ਖਾਲੀ ਆ, ਹੁਣ ਖਜ਼ਾਨੇ ਭਰਨ ਲਈ ਤੁਸੀਂ ਜਿਹੜੇ ਆ ਆਪਣਾ ਬ੍ਰੈਮਟੋਨੀਅਨ ਦੇ ਤੁਸੀਂ ਜੇਬਾਂ ਕੁਤਰ ਰਹੇ ਹੋ। ਇਟਸ ਨਾਟ ਗੋਇੰਗ ਟੂ ਵਰਕ ਲਾਈਕ ਦੈਟ। ਹੁਣ ਆਈ ਐਮ ਅ ਵੈਰੀ ਸਟ੍ਰਿਕਟ ਲੀਡਰ, ਮੇਰਾ ਮੇਨ ਫੋਕਸ ਤੰਬੜ ਸਾਹਿਬ ਸਿਰਫ ਬ੍ਰੈਮਟਨ ਦੇ ਵੱਲ ਆ, ਹੁਣ ਮੈਂ ਕਿਸੇ ਬਾਰੇ ਨੀ ਸੋਚ ਰਿਹਾ, ਠੀਕ ਆ, ਮੈਂ ਇੱਥੋਂ ਤੱਕ ਆਰਗਿਊ।
6: ਤੁਸੀਂ ਤੁਸੀਂ 2 ਮਿੰਟ ਬ੍ਰੇਕ ਲਓ, ਮੈਂ ਤੁਹਾਡਾ ਹੋਰ ਗੱਲਾਂ ਬਾਤਾਂ ਕਰਦਾ, ਮੈਂ ਜਿਹੜੇ ਸਪੌਂਸਰ ਵੀ ਦਾ ਸੰਦੇਸ਼ ਲੈ ਲਵਾਂ। ਤੁਸੀਂ ਪਾਣੀ ਦਾ ਘੁੱਟ ਪੀ ਲਓ, ਬੜੀ ਮਿਹਨਤ ਕਰਦੇ ਹਨ, ਤੁਸੀਂ ਲੱਭਦੇ ਸੀਗੇ ਬਈ ਸਾਨੂੰ ਕੋਈ ਐਸਾ ਚਾਹੀਦਾ ਜਿਹੜਾ ਜਿਹੜੀ ਕੰਪੀਟੀਸ਼ਨ ਵਧੀਆ ਵੱਧ ਜਾਵੇ, ਪਤਾ ਲੱਗ ਜਾਵੇ ਸਾਡੇ ਪਾਸੇ ਕੁਝ ਨਾ ਕੁਝ ਕੋਈ ਕਰੂਗਾ। ਮੈਂ ਵਾਰ ਵਾਰ ਕਹਿੰਦਾ ਹੁੰਦਾ ਹਾਂ ਸਾਡੇ ਸਾਰੇ ਹੀ ਆਪਣੇ ਹਨ, ਜੇ ਲੱਗਦਾ ਇਹਨਾਂ ਨੇ ਕੰਮ ਨਹੀਂ ਕੀਤਾ ਨਾ ਉਠਾ ਦੇਵੋ, ਜੇ ਪ੍ਰਭ ਗਿੱਲ ਜਿੱਤ ਜਾਂਦੇ ਹਨ, ਜੇ ਲੱਗਦਾ ਇਹ ਕੰਮ ਨਹੀਂ ਕੀਤਾ 4 ਸਾਲਾਂ ਦੇ ਵਿੱਚ ਉਠਾ ਦਿਓ। ਮੈਂ ਇਹੀ ਕਹਿੰਦਾ ਜੇ ਕੋਈ ਕੰਮ ਨਹੀਂ ਕਰਦਾ ਠੇਕ ਮ ਆਫ ਹਿਸ ਸੀਟ, ਯੂ ਹੈਵ ਦਾ ਰਾਈਟ, ਜੇ ਕੰਮ ਕਰਦੇ ਆ ਦੁਬਾਰਾ ਫਿਰ ਲੈ ਆਵੋ। ਪਰ ਇਹ ਨਾ ਸੋਚੋ ਵੀ ਇਹ ਪੁਰਾਣੇ ਹਨ, ਜੇ ਪੁਰਾਣੇ ਪੁਰਾਣੇ ਨੇ ਕੀਤਾ ਕੀ ਹੈਗਾ, ਡਿਡ ਡੂ ਐਨੀਥਿੰਗ ਫੋਰ ਯੂ? ਜੇ ਕੀਤਾ ਹੈਗਾ ਤਾਂ ਬੀ ਮਾਈ ਗੈਸਟ, ਥੋੜ੍ਹਾ ਬਸ ਬਹੁਤਾ ਬਸ ਕੀਤਾ ਹੋਊ ਜਿਹੜਿਆਂ ਦੇ ਨਾਲ ਨੇੜੇ ਰਹਿੰਦੇ ਹਨ। ਜੇ ਦਿਸਦਾ ਹੈਗਾ ਬ੍ਰੈਮਟਨ ਵਿੱਚ ਕੀ ਕੁਝ ਹੋਇਆ, ਯੂਨੀਵਰਸਿਟੀ ਇੱਥੇ ਨਹੀਂ ਆਈ, ਆ ਸੈਂਡਬਲ ਅਤੇ ਟੋਰਬਰਮ ਦੀ ਜਿਹੜੀ ਜ਼ਮੀਨ ਸੀਗੀ ਨਾ, ਕਿਉਂਕਿ ਆਪਾਂ ਬੱਚਿਆਂ ਦਾ ਸੌਕਰ ਕਲਪ ਚਲਾਉਂਦੇ ਸੀਗੇ, ਮੈਂ ਮਿੰਨਤਾਂ ਕੀਤੀਆਂ ਵੀ ਅਸੀਂ ਇਹਦੇ ਜ਼ਮੀਨ ਦੇ ਖਰੀਦਣੀ ਨਹੀਂ, ਵੀ ਕਿਰਾਇਆ ਦਿੰਦੇ ਆ, ਪੈਸੇ ਦਿੰਦੇ ਆ, ਖਾਲੀ ਪਈ ਆ, ਅਸੀਂ ਫੈਂਸ ਵੀ ਲਾ ਦਿੰਦੇ ਆ, ਵੀ ਬੱਚਿਆਂ ਨੂੰ ਫੁੱਟਬਾਲ ਸੌਕਰ ਖੇਡ ਲੈਂਦੋ, ਮਿਲੀਆਂ ਹੀ ਨਹੀਂ। 30 ਸਾਲ ਇਹ ਜਿਹੜੀ ਗਰਾਊਂਡ ਜਿਹੜੀ ਜਦਾ ਸਕੂਲ ਖੁੱਲ੍ਹਿਆ ਉੱਦਾਂ ਦੀ ਉੱਦੇ ਪਈ ਸੀ, ਹੁਣ ਕੁਝ ਨਾ ਕੁਝ ਕਰਨ ਲੱਗੇ। 30 ਸਾਲ ਤੁਹਾਡੇ ਆਮ ਤੁਹਾਡੇ ਬੱਚਿਆਂ ਵਾਸਤੇ ਵਰਤੀ ਜਾ ਸਕਦੀ ਸੀਗੀ, ਪਰ ਇਹਨਾਂ ਨੇ ਉਦੋਂ ਕਹਿਣਾ ਨਹੀਂ ਮੰਨਿਆ। ਤੁਹਾਡੇ ਸਾਹਮਣੇ ਹੈਗਾ ਸਭ ਕੁਝ, ਕੀ ਕੁਝ ਹੋ ਰਿਹਾ। ਕਬੱਡੀ ਵਾਲੇ ਨੂੰ ਕਬੱਡੀ ਸਟੇਡੀਅਮ ਆ ਰਿਹਾ, ਕਿੱਥੇ ਗਿਆ ਸਟੇਡੀਅਮ ਜਿਹੜੀ ਉਹ ਪ੍ਰਿੰਟਿੰਗ ਕੀਤੀ ਗਈ ਆ, ਕੌਂਸਲਟਿੰਗ ਕੀਤੀ ਗਈ ਆ, ਉਹਦੇ ਪੈਸੇ ਕਿੱਥੇ ਗਏ ਯਾਰ? 6 ਮੈਚ ਹੁੰਦੇ ਆ ਕਬੱਡੀ ਦੇ, 6 ਦਿਨ ਮੈਚ ਹੁੰਦੇ ਆ ਕਬੱਡੀ ਦੇ, 6 ਦਿਨ, 6 ਐਤਵਾਰ ਕਹਿ ਲਵੋ, 6 ਸ਼ਨੀਵਾਰ ਕਹਿ ਲਵੋ, ਤੁਸੀਂ ਕਿੰਨੇ ਮਿਲੀਅਨ ਡਾਲਰ ਲਾਉਣਾ ਸੀਗਾ, ਸ਼ੋਸ਼ਾ ਛੱਡ ਗਏ ਵੀ ਕਬੱਡੀ ਦਾ ਸਟੇਡੀਅਮ ਆ ਰਿਹਾ, ਕਿੱਥੇ ਗਿਆ ਉਹ? ਇਹ ਸ਼ੋਸ਼ੇ, ਇਹ ਕੰਸਲਟੀ ਫੀਸਾਂ, ਇਹ ਬੰਦ ਕਰਵਾਓ, ਇਹਨਾਂ ਕੋਲ ਜਵਾਬ ਮੰਗੋ ਇਹਨਾਂ ਕੋਲ। ਸਾਡੇ ਕੱਲ੍ਹ ਮੈਨੂੰ ਫੋਨ ਕਾਲ ਆਇਆ, ਇਹ ਤਾਂ ਤੰਬੜ ਸਾਹਿਬ ਤੁਹਾਡੇ ਏਰੀਆ ਦਾ ਬੰਦਾ, ਮੈਂ ਕੀ ਕਰਾਂ? ਜਦੋਂ ਮਾਈਕ 'ਤੇ ਬਹਿ ਜਾਂਦਾ ਮੇਰਾ ਕੋਈ ਨਹੀਂ ਹੈਗਾ, ਮੇਰੇ ਤੁਸੀਂ ਹੋ, ਮੇਰੇ ਜਵਾਬ ਦੇਣ ਵਾਲੇ ਜਿਹੜੇ ਖੜ੍ਹਦੇ ਹਨ, ਜਿਹੜੇ ਖੜ੍ਹਨਾ ਚਾਹੁੰਦੇ ਹਨ ਉਹ ਹੁੰਦੇ ਹਨ। ਯਾਰ ਜੇ ਮੇਰੇ ਏਰੀਆ ਦਾ ਬੰਦਾ, ਪਿੰਡ ਦਾ ਬੰਦਾ, ਮੈਂ ਕੀ ਕਰਾਂ? ਲੱਡੂ ਖਿਲਾਵਾਂ ਉਹਨੂੰ? ਨਹੀਂ, ਛੋਂਛਣੇ ਤਾਂ ਬਜਾਣ ਲੱਗੇ, ਕਰਦੇ ਕਾ ਖੈਣੀ, ਮੈਂ ਕਹਿੰਦੇ ਵੋਟਾਂ ਪਾਵਾਂ? ਤੂੰ ਸੋਚਿਆ ਕਰੋ ਯਾਰ, ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ। ਯੋਰ ਕਿਡਸ ਕੈਨ ਸੇ ਗ੍ਰੈਂਡਪਾ, ਵਟ ਹੈਵ ਯੂ ਡਨ ਫੋਰ ਅਸ? ਗ੍ਰੈਂਡਪਾ, ਤੂੰ ਸਾਡੇ ਪਾਸੇ ਕੀ ਕੀਤਾ? ਉਹਨੇ ਇਹੀ ਗੱਲਾਂ ਕਰਨੀਆਂ। ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਪਿੰਡ ਦਾ ਛੱਡ ਦੇਵੋ, ਦੋਸਤ ਛੱਡ ਦੇਵੋ, ਜੇ ਕੰਮ ਕੀਤਾ ਵੋਟ ਪਾਓ, ਜੇ ਨਹੀਂ ਕੀਤਾ ਯਾਰ ਯੂ ਆਰ ਯੂਸਲੈਸ, ਮੇ ਬੀ ਨੈਕਸਟ ਟਾਈਮ, ਦੈਟਸ ਇਟ, ਮੇ ਬੀ ਨੈਕਸਟ ਟਾਈਮ, ਇਹ ਕਹਿ ਦੇਵੋ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ, ਮੈਂ 2-3 ਐਡਵਰਟਾਈਜ਼ ਪੜ੍ਹ ਲਵਾਂ, ਫਿਰ ਤੁਹਾਡੇ ਫੋਨ ਕਾਲ ਲਵਾਂਗਾ ਜ਼ਰੂਰ। ਡੋਰਸ ਐਂਡ ਵਿੰਡੋਜ਼, ਦਰਵਾਜ਼ੇ ਖਿੜਕੀਆਂ ਲਗਵਾਉਣੇ ਚਾਹੁੰਦੇ ਹੋ, ਬਾਏ ਬੰਗਾ ਜੀ ਵਾਲੇ ਇਹ ਡੋਰਸ ਐਂਡ ਵਿੰਡੋਜ਼ ਤੁਹਾਡੇ ਵਾਸਤੇ ਲੈ ਕੇ ਆਏ, ਯਾਰ ਖੁਦ ਮੈਨੂਫੈਕਚਰ ਕਰਦੇ ਅਤੇ ਇੰਸਟਾਲ ਵੀ ਕਰਦੇ ਆ। ਜੇ ਖਿੜਕੀਆਂ ਦਰਵਾਜ਼ੇ ਚਾਹੀਦੇ ਹਨ, 416-6674-6550 'ਤੇ ਗੱਲਬਾਤ ਕਰ ਲਈਏ। ਮੋਨਾ ਮਹਿੰਗੀ ਨੰਬਰ 416-509-1509। ਡਰਕਾਰ ਲਜੈਸਿਕ ਵਾਲੇ ਨੂੰ ਡਰਾਈਵਰ, ਵਰਕਰ ਅਤੇ ਨਾਲ ਦੀ ਨਾਲ ਵੈਲਡਰ ਚਾਹੀਦੇ ਹਨ, 437-242-3158। ਜਸਵੀਰ ਸਿੰਘ ਜੀ ਲਾਈਨ ਹੋਲਡ 'ਤੇ ਰੱਖੋ, 4146 ਵੀ ਆ ਗਿਆ, ਲਾਈਨ ਹੋਲਡ 'ਤੇ ਰੱਖੋ। ਗੁਰਜੀਤ ਜੀ ਤੁਹਾਡੀ ਦੁਬਾਰਾ ਕਾਲ ਲੱਗ ਗਈ ਹੈ, ਮੈਂ ਸਰਪ੍ਰਾਈਜ਼ ਹੋ ਗਿਆ, ਤੁਸੀਂ ਵੀ ਲਾਈਨ ਹੋਲਡ 'ਤੇ ਰੱਖੋ। ਅਤੇ ਸਮੋਸਾ ਸਵੀਟ ਫੈਕਟਰੀ ਦਾ ਧੰਨਵਾਦ। ਢਿੱਲੋ ਵੀਡੀਓ ਆਈ ਪੀ ਟੀ ਵੀ ਡਿਵਾਈਸ ਚਾਹੀਦੇ, 905-204-1313 ਆਈ ਪੀ ਟੀ ਵੀ ਬੋਕਸ ਚਾਹੀਦੇ ਹਨ। ਗੁਰਬਾਣੀ ਰੇਡੀਓ ਇੱਕ ਵਧੀਆ ਗਿਫਟ ਹੁੰਦਾ, ਤੁਸੀਂ ਦੇ ਸਕਦੇ ਹੋ, ਬੜੀ ਸਸਤੀ ਪ੍ਰਾਈਸ ਵੀ ਮਿਲਦਾ। ਢਿੱਲੋ ਵੀਡੀਓ 905-204-1313 ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਿਸ ਕਿਚਨਸ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਟਿਕਟਾਂ ਸਸਤੀ ਪ੍ਰਾਈਸ ਵੀ ਮਿਲਦੀ ਹੈ, ਵਧੀਆ ਸਰਵਿਸ, ਗ੍ਰੇਟ ਪੀਪਲ, 905-678-1200 ਹਵਾਈ ਜਹਾਜ਼ ਟਿਕਟਾਂ ਚਾਹੀਦੀਆਂ, ਤੁਸੀਂ ਲੈ ਸਕਦੇ ਹੋ। ਜਸਵੀਰ ਸਿੰਘ ਜੀ ਪਹਿਲਾਂ ਤੁਸੀਂ ਆ ਜਾਓ, ਸਤਿ ਸ਼੍ਰੀ ਅਕਾਲ ਜੀ।
13: ਅਮਰ ਸਾਹਿਬ ਸਤਿ ਸ਼੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ,
13: ਅਮਰ ਸਾਹਿਬ ਸਾਡੀ ਬ੍ਰੈਮਟਨ ਦੀ ਸਿਟੀ ਦੇ ਕੋਲ ਇਸ ਵੇਲੇ ਬਹੁਤ ਵਧੀਆ ਮੌਕਾ ਆ, ਇਸ ਭਾਈ ਸਾਹਿਬ ਦਾ ਸਾਥ ਦਿਓ ਤਾਂ ਕਿ ਜੋ ਸਾਡੇ ਸਿਟੀ ਦੀ ਮੈਸ ਯੂਜ ਮਨੀ ਜਿਹੜੀ ਆ ਇਹ ਯੂਜ ਕੀਤੀ ਗਈ ਆ ਆਮ ਟੈਕਸ ਪੇਅਰ ਦੀ ਮਨੀ। ਦੇਖੋ ਲੋਕਾਂ ਦੇ ਕੋਲ ਤਾਂ ਗਰੋਸਰੀ ਲਿਆਉਣ ਨੂੰ ਪੈਸੇ ਹੈ ਨਹੀਂ, ਤੇ ਇਹ 27-28 ਮਿਲੀਅਨ ਦੀ ਬਿਲਡਿੰਗ ਜਿਹੜੀ ਆ 78 ਮਿਲੀਅਨ ਦੀ ਲੈ ਰਿਹਾ। ਉਹਦੇ ਵਿੱਚ ਇਹ ਵੀ ਪਤਾ ਕਰਨਾ ਚਾਹੀਦਾ ਵੀ ਰੀਅਲ ਸਟੇਟ ਵਾਲਾ ਕਿਹੜਾ ਸੀਗਾ ਉਹਦੇ ਵਿੱਚ ਇਨਵੋਲਵ ਜਿਹੜਾ ਇੰਨਾ ਕਮਿਸ਼ਨ ਗਿਆ। ਸੈਕਿੰਡ ਮੈਂ ਭਾਈ ਸਾਹਿਬ ਨੂੰ ਕਹਿਣਾ ਵੀ ਸਿਟੀ ਦੀਆਂ ਜਿੰਨੀਆਂ ਪ੍ਰੋਪਰਟੀਆਂ ਹੈਗੀਆਂ ਲੀਜ਼ ਤੇ ਦਿੱਤੀਆਂ ਗਈਆਂ ਬਹੁਤ ਘੱਟ ਪੈਸਿਆਂ ਨੂੰ, ਉਹ ਵੀ ਬਾਹਰ ਕੱਢ ਕੇ ਲਿਆਓ। ਇਹ ਕਿਹੜੇ ਬੜੇ ਢਿੱਡਾਂ ਦੇ ਆ, ਸਾਡਾ ਪੈਸਾ ਖਾ ਗਏ ਆ। ਬਾਕੀ ਮੈਂ ਅਗੇਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਸਾਹਿਬ ਦਾ ਸਾਥ ਦਿਓ, ਬਹੁਤ ਧੰਨਵਾਦ ਤੁਹਾਡਾ ਜੀ।
6: ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਇਹ ਤੇ ਚੱਲ ਗਈ ਹੈਗੀ ਆ। ਪ੍ਰਭ ਜੀ ਇੱਕ ਹੋਰ ਮੈਸੇਜ ਆਉਂਦਾ, ਕਹਿੰਦੇ ਵੀ ਜੇ ਕੋ ਸਿਟੀ ਵਿੱਚ ਘਪਲਾ ਕਰਦਾ ਸਟ੍ਰਿਕਟ ਐਕਸ਼ਨ ਐਸੇ ਰੂਲ ਬਦਲੋ, ਉਹਨੂੰ ਆਪਣੀ ਸੀਟ ਤੋਂ ਉਠਾਇਆ ਜਾਵੇ ਤਾਂ ਉਹਨੂੰ ਪਨਿਸ਼ ਕੀਤਾ ਜਾਵੇ ਬਈ ਯੂਵ ਡਨ ਸਮਥਿੰਗ ਰੋਂਗ ਵੀ ਟੇਕਨ ਯੂ, ਬਈ ਕੁਝ ਨਾ ਕੁਝ ਐਸਾ ਰੂਲ ਲੈ ਕੇ ਆਵੋ ਯਾਰ, ਇਹ ਘੱਬੇ ਪਰ ਘਬਲੇ ਹੋ ਰਹੇ ਹਨ ਜਿਸ ਹਿਸਾਬ ਨਾਲ ਦਿਸ ਰਿਹਾ।
12: ਹਾਂਜੀ ਭਾਜੀ, ਨਹੀਂ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ ਐਜ਼ ਮੇਅਰ, ਰਾਈਟ, ਜਦੋਂ ਮੈਂ ਮੇਅਰ ਉੱਥੇ ਬਣਦਾ ਆ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਬਣ ਜਾਣਾ ਤੇ ਉਹਦੇ ਚ ਪਹਿਲਾ ਕੰਮ ਆਉਣਾ ਹੈ ਜਿਹੜੀ ਅਸੀਂ ਆਪਣਾ ਫੋਰੈਂਸਿਕ ਆਡਿਟਿੰਗ ਕਰਨੀ ਹੈ ਨਾ, ਉਹ ਕਰਨੀ ਇਸੇ ਕਰਕੇ ਆ। ਫੋਰੈਂਸਿਕ ਆਡਿਟਿੰਗ ਹੁੰਦੀ ਆ ਆਡਿਟ ਵਿਸ਼ਿਆਂ ਤੇ ਕਰਾਂਗੇ। ਪਹਿਲੀ ਗੱਲ ਅਸੀਂ ਇੱਥੇ ਕਰਾਂਗੇ ਵੀ ਰਿਜ਼ਰਵ ਫੰਡ ਚੋਂ ਪੈਸੇ ਕਿੱਥੇ ਗਏ, ਨੰਬਰ 1। ਨੰਬਰ 2, ਅਸੀਂ ਪੀਲ ਰੀਜਨ ਪੁਲਿਸ ਆ ਜਿਹੜਾ ਜਿਹੜਾ ਭਾਜੀ ਫੰਡਿੰਗ ਹੁੰਦੀ ਆ ਉਹ ਕਿੱਥੇ ਖਰਚੀ ਜਾਂਦੀ ਆ, ਕਿਉਂਕਿ ਕ੍ਰਾਈਮ ਤੇ ਪੀਕ ਤੇ ਆ, ਕ੍ਰਾਈਮ ਤੇ ਕੰਟਰੋਲ ਨੀ ਹੋ ਰਿਹਾ, ਉਹ ਪੈਸੇ ਜਾ ਕਿੱਥੇ ਰਹੇ ਆ, ਰਾਈਟ। ਨੰਬਰ 3, ਜਿਹੜੇ ਇੰਪਲੋਈਜ਼ ਉੱਥੇ ਕੰਮ ਕਰਦੇ ਆ, ਕਿੰਨੇ ਬਾਹਰੋਂ ਆਏ ਆ, ਕਿੰਨੇ ਇੱਥੋਂ ਕਰ ਰਹੇ ਆ, ਠੀਕ ਆ। ਯਾਨੀ ਕਿ ਤੁਹਾਨੂੰ ਉਦਾਹਰਣਾਂ ਦੇ ਰਿਹਾ, ਉੱਥੇ ਆਡਿਟਿੰਗ ਹੋਣੀ ਆ, ਫਾਈਲਸ ਲਾਈਨ ਬਾਏ ਲਾਈਨ ਰਿਵਿਊ ਹੋਊਗਾ, ਠੀਕ ਆ। ਨਾਲ ਦੇ ਘਪਲੇ ਬਾਈ ਦੇ ਨਾਲ ਨਾਲ ਗੱਲ ਕਰਦਾ ਕਿ ਜਿਹੜੀ ਮਿਊਨਿਸਪਲ ਦੀ ਐਕਸਪੈਂਡੀਚਰ ਆ ਤੇ ਉਹਨਾਂ ਦੀ ਤਨਖਾਹ ਆ, ਮੈਂ ਵੋਟਰਸ ਨੂੰ ਇਹ ਵੀ ਦੱਸ ਦਿੰਦਾ ਆ ਕਿ ਮੈਂ ਇੱਥੋਂ ਤੱਕ ਸਟੈਪ ਲੈ ਰਿਹਾ ਲਊਂਗਾ ਕਿ ਜਿਹੜੀ ਮਿਊਨਿਸਪਲ ਦੇ ਐਕਸਪੈਂਡੀਚਰ ਉਹਨਾਂ ਦੀ ਤਨਖਾਹ ਉਹ ਵਧਾਈ ਗਈ ਆ।
6: ਦੂਸਰੇ ਪਾਸੇ ਨਾ ਸੈਲਫੋਨ ਤੇ ਵੀ ਗੱਲ ਆ ਰਹੀ ਹੈਗੀ, ਮੈਂ ਸਟੂਡੀਓ ਦਾ ਨੰਬਰ ਅਨਾਊਂਸ ਕਰ ਦੇਵਾਂ, 416-837-1515 ਸਟੂਡੀਓ ਨੰਬਰ ਹੁੰਦਾ। ਗੋ ਹੈਡ ਗਿੱਲ ਸਾਹਿਬ।
12: ਹਾਂਜੀ, ਸੋਰੀ, ਓਕੇ। ਤੇ ਜਿਹੜੀ ਇਹਨਾਂ ਨੇ ਮੋਸ਼ਨ ਲਿਆ ਕੇ ਆਪਣੀ ਤਨਖਾਹ ਵਧਾਈ ਆ, ਇਹਨਾਂ ਨੇ ਤਨਖਾਹ ਵਧਾਈ ਨਾ ਆਪਣੀ ਕੌਂਸਲ ਨੇ। ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਜਿਹੜੇ ਸਾਡੇ ਜਿਹੜੇ ਬ੍ਰੈਮਟੋਨੀਅਨਸ ਨੇ ਹਨਾ, ਉਹਨਾਂ ਦੀ ਕਹਿ ਲਓ ਵੀ ਜਾਨ ਨਿਕਲੀ ਪਈ ਆ, ਇੰਨੀ ਮਹਿੰਗਾਈ ਹੋ ਗਈ, ਤੁਸੀਂ ਟੈਕਸ ਵਧਾ ਦੇ, ਤੁਸੀਂ ਆਪਣੀ ਰਜ਼ਾਮਤ ਦੀ ਨਹੀਂ ਤਨਖਾਹ ਵਧਾ ਦਿੱਤੀ, ਠੀਕ ਆ, ਏਦਾਂ ਕਿੱਦਾਂ? ਇਹ ਤੇ ਫਿਰ ਬਿਲਕੁਲ ਧੱਕਾ ਹੋ ਗਿਆ, ਰਾਈਟ। ਅਸੀਂ ਉਹ ਵੀ ਫਰੀਜ਼ ਕਰਾਂਗੇ, ਠੀਕ ਆ। ਅਸੀਂ ਜਿਹੜੀ ਤਨਖਾਹ ਇਹ ਲੈਂਦੇ ਆ ਫਾਲਤੂ ਪੈਸੇ, ਅਸੀਂ ਉਹ ਤਾਂ ਕੈਪ ਲਾਵਾਂਗੇ। ਮੈਂ ਤੁਹਾਨੂੰ ਇੱਕ ਪੁਆਇੰਟਰ ਨੇ ਨਾ April 9, 2026 ਨੂੰ ਇੱਕ ਆਰਟੀਕਲ ਛਾਪਿਆ, ਪੁਆਇੰਟਰ ਜਿਹੜੀ ਆਪਣਾ ਲੋਕਲ ਜਰਨਲਿਜ਼ਮ, ਐਗਜੈਕਟਲੀ। ਉਹਦੇ ਚ ਭਾਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੈਟਰੋ ਬਰਾਊਨ ਨੇ ਜਿਹੜੀ ਸਕਾਈ ਰਾਕਟਿੰਗ ਐਕਸਪੈਂਸ ਜਿਹੜਾ ਉਹ ਰਿਕਾਰਡ ਤੋੜਤਾ
6: ਜੀ।
12: ਉਹ ਕਹਿੰਦੇ ਆ ਵੀ 4,30,000 ਇਹਨੇ ਸੋਸ਼ਲ ਮੀਡੀਆ ਸਪੈਂਡ ਕੀਤਾ, $9,000 ਫੁੱਲਾਂ ਵਾਸਤੇ, ਫਲਾਵਰਸ ਵਾਸਤੇ। ਤੇ ਸਾਡੇ ਸਾਡੇ ਆਮ ਪਰਿਵਾਰਾਂ ਚ ਦੇਖੋ ਇੰਨੀ ਮਹਿੰਗਾਈ, ਫੁੱਲ ਇੰਨੇ ਮਹਿੰਗੇ ਮਹਿੰਗੇ ਆ, ਜੇ ਸਿੱਖਾਂ ਚ ਖੁਸ਼ੀ ਆਵੇ ਤੇ ਅਸੀਂ ਉਹ ਤੋਂ ਵੀ ਗਰੇਜ ਕਰਦੇ, ਚੱਲ ਵੀ ਆ 4 ਪੈਸੇ ਵੀ ਬਚਾ ਲਈਏ ਨਾ।
6: ਪ੍ਰਭ ਜੀ ਮੈਂ ਲਾਈਨ ਹੋਲਡ ਤੇ ਰੱਖੋ ਕਿਉਂਕਿ ਆਫ ਏਅਰ ਮੈਨੂੰ ਕਾਫੀ ਕੱਲ ਆ ਰਹੀ ਆ, ਆਨ ਏਅਰ ਆ ਰਹੀ ਆ, ਮੈਂ 2-4 ਲਾਈਨਾਂ ਕਲੀਅਰ ਕਰ ਦੇਵਾਂ। ਤੇ ਇਹ ਬੜਾ ਲਾਈਕ ਕੀਤਾ ਇਹਨਾਂ ਨੇ, ਮੈਨੂੰ ਟੈਕਸ ਮੈਸੇਜ ਆ ਰਹੇ, ਕਹਿੰਦੇ ਵੀ ਦੈਟਸ ਗੁੱਡ, ਇਹਨਾਂ ਦੇ ਚਾਰਜਰ ਲਗਾਏ ਜਾਣ, ਇਹਨਾਂ ਨੂੰ ਸੀਟ ਤੇ ਉਠਾਇਆ ਜਾਵੇ ਜੇ ਇਹਨਾਂ ਨੇ ਗਲਤ ਕੰਮ ਕੀਤੇ ਹਨ। ਸੋ ਆਡਿਟ ਹੋਣਾ ਬੜਾ ਜ਼ਰੂਰੀ ਆ, ਹਰ ਇੱਕ ਚੀਜ਼ ਦਾ ਆਡਿਟ ਹੋਣਾ ਚਾਹੀਦਾ। ਇੱਕ ਮਿਸ ਸਾਗਾ ਦੇ ਵਿੱਚ ਦਿੰਪਲਾ ਨੌ ਜਿਦਾ ਉਹਨਾਂ ਨੇ ਲੈ ਕੇ ਆਉਂਦਾ ਮੋਸ਼ਨ ਵੀ ਪੁਲਿਸ ਦੇ ਖਰਚੇ ਦਾ ਆਡਿਟ ਹੋਣਾ ਚਾਹੀਦਾ, ਜਿਹੜਾ ਆਪ ਕਰਦੇ ਉਹ ਨਹੀਂ, ਅਫੀਸ਼ੀਅਲ ਆਡਿਟ ਹੋਣਾ ਚਾਹੀਦਾ। ਪਰ ਪੈਟ੍ਰਿਕ ਵੱਲੋਂ ਤੇ ਹੋਰਾਂ ਨੇ ਨਾ ਕਰਤੇ ਜੀ, ਕਹਿੰਦੇ ਇਹ ਨਹੀਂ ਹੋਣਾ ਚਾਹੀਦਾ, ਆਪਾਂ ਕਰਦੇ ਤਾਂ ਹੈਗੇ ਆ, ਸਾਨੂੰ ਪਤਾ ਤੁਸੀਂ ਕੀ ਕਰਦੇ ਆ। ਲਓ ਜੀ ਅਮਰੀਕ ਸਿੰਘ ਜੀ ਤੁਸੀਂ ਆ ਜਾਓ ਫਿਰ ਗੋਸਲ ਜੀ।
14: ਸਤਿ ਸ੍ਰੀ ਅਕਾਲ ਭਾਈ, ਦੋਨਾਂ ਪਿਤਾ ਨੂੰ ਸਤਿ ਸ੍ਰੀ ਅਕਾਲ। ਮੈਂ ਵੀ ਭਾਜੀ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਚੰਗੇ ਬੰਦੇ ਆ ਆਪਣਾ ਤੰਬਰ ਸਾਹਿਬ, ਆਪਾਂ ਉਹਨਾਂ ਦਾ ਸਾਥ ਦੇਈਏ ਉਹਨਾਂ ਦਾ, ਠੀਕ ਹੈ। ਜਿੱਦਾਂ ਤੁਸੀਂ ਗੱਲ ਕੀਤੀ ਵੀ ਜਿਹਨਾਂ ਬੰਦੇ ਨੇ ਘਬਲੇਬਾਜ਼ੀ ਕੀਤੀ ਹੈ ਚੈੱਕ ਉਹਨੂੰ ਜੇਲ੍ਹ ਸਿੱਟੋ, ਨਾ ਤਾਂ ਮੁੜ ਕੇ ਇਲੈਕਸ਼ਨ ਦੇ ਵਿੱਚ ਆਉਣਾ ਚਾਹੀਦਾ। ਪਰ ਆਪਾਂ ਜੀ ਇੱਕ ਇਹ ਗੱਲ ਕਰਨੀ ਚਾਹੁੰਦੇ ਹਾਂ ਵੀ ਜਿੱਦਾਂ ਤੰਬਰ ਸਾਹਿਬ ਨੇ ਕਿਹਾ ਵੀ ਅੱਜ ਤੋਂ ਕੋਡੀ ਨੂੰ 10 ਸਾਲ ਹੋ ਗਏ ਨੇ ਵੀ ਆਪਣਾ ਸਟੇਡੀਅਮ ਬਣਾ ਲਈਏ, ਕੋਈ ਸਟੇਡੀਅਮ ਨੀ, ਇਹ ਇੰਡੀਆ ਵਾਲਾ ਹੋ ਗਿਆ, ਨੀਂਹ ਪੱਥਰ ਰੱਖ ਦੇ ਮੁੜ ਕੇ ਹਲ ਉਡਾਉਂਦਾ ਰੋਡ ਟੁੱਟ ਚੱਲ ਜਾਂਦਾ, ਤੇ ਇਹਦੇ ਬਾਰੇ ਇੱਕ ਸੋਚਣਾ। ਤੇ ਬਾਕੀ ਜਿਹੜੇ ਆਹ ਆਮ ਸਕੂਲਾਂ ਦੇ ਬੈਚ ਆ ਜਿਹੜੇ ਆ ਲਾਗੇ ਸਟੋਰ ਖੁੱਲਿਆ ਭੰਗ ਦੇ, ਭਾਜੀ ਇਹ ਦੱਸ ਦਿਓ ਸਾਡਾ ਆਉਣ ਵਾਲਾ ਬਹੁਤ ਭਵਿੱਖ ਮਾੜਾ, ਅਸੀਂ ਤਾਂ ਉਹੀ ਉਜੜੇ ਪਏ ਆ, ਉਹ ਕਨੇਡਾ ਵਾਲਾ ਪਹਿਲੋਂ ਨੀ ਰਿਹਾ।
6: ਧੰਨਵਾਦ ਅਮਰੀਕ ਸਿੰਘ ਜੀ। ਗੋਸਲ ਜੀ ਤੁਸੀਂ ਆ ਜਾਓ, ਮੈਂ ਲਾਈਨਾਂ ਕੱਟਣੀਆਂ ਪੈਣੀਆਂ ਵਾ। ਗੋਸਲ ਜੀ 30 ਸਕਿੰਟ ਤੁਸੀਂ ਲੈ ਲਓ ਪਲੀਜ਼।
15: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਭਾਜੀ ਹੁਣ ਸਾਡਾ ਫਰਜ਼ ਆ, ਗਿੱਲ ਸਾਹਿਬ ਇੱਕ ਇਮਾਨਦਾਰ ਬੰਦੇ ਆ, ਇਨਸਾਨ ਆ, ਸਾਡਾ ਫਰਜ਼ ਆ ਕਿ ਅਸੀਂ ਇਹਨਾਂ ਨੂੰ ਹੁਣ ਜਿਤਾਈਏ, ਅਸੀਂ ਆਪਣਾ ਜ਼ਮੀਰ ਜਗਾਈਏ ਅੰਦਰੋਂ। ਹੁਣ ਸਾਡੀ ਵਾਰੀ ਆ, ਇਹਨਾਂ ਨੇ ਆਪਣਾ ਫਰਜ਼ ਨਿਭਾਤਾ ਆ ਜੀ, ਇਹ ਮੂਹਰੇ ਆ ਗਏ ਸਾਡੇ। ਥੈਂਕ ਯੂ ਭਾਜੀ,
6: ਧੰਨਵਾਦ। ਗਿੱਲ ਸਾਹਿਬ ਮੈਂ ਤੁਹਾਨੂੰ ਇੱਕ ਮਿੰਟ ਦਿੰਦਾ ਕਿਉਂਕਿ ਮੈਂ ਕਲੋਜ਼ਿੰਗ ਵੀ ਕਰਨੀ, ਸਾਰਾ ਧੰਨਵਾਦ ਵੀ ਕਰਨਾ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
12: ਭਾਜੀ ਮੈਂ ਅਖੀਰ ਚ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਬ੍ਰੈਂਪਟੋਨੀਅਨਸ ਹੁਣ ਇਹ ਤੁਹਾਡਾ ਫਰਜ਼ ਆ, ਤੁਸੀਂ ਕਹਿੰਦੇ ਹੋ ਚੇਂਜ ਚਾਹੀਦੀ ਆ, ਚੇਂਜ ਚਾਹੀਦੀ ਆ, ਉਹ ਚੇਂਜ ਸਿਰਫ ਵੋਟ ਪਾ ਕੇ ਆ ਸਕਦੀ ਆ। ਇੱਕੋ ਰਿਕੁਐਸਟ ਕਰਦਾ ਆ ਕਿ ਜੇ ਵਾਕਈ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਿੰਨੀਆਂ ਵੀ ਕੰਸਰਨਸ ਮੈਂ ਸੁਣੀਆਂ ਆ ਜੋ ਸਾਰੀਆਂ ਪੂਰੀਆਂ ਕਰਨਾ ਚਾਹੁੰਦੇ ਹੋ, ਵੀ ਤੁਸੀਂ ਨਾ ਇਮਾਨਦਾਰੀ ਨੂੰ ਵੋਟ ਪਾਓ, ਤੁਸੀਂ ਮੇਰੇ ਮੇਰੇ ਸਰੀਰ ਨੂੰ ਵੋਟ ਨਾ ਪਾਓ, ਤੁਸੀਂ ਮੇਰੀ ਸੋਚ ਨੂੰ ਵੋਟ ਪਾਓ। ਠੀਕ ਆ, ਮੈਂ ਸਾਰਿਆਂ ਲਈ ਬਰਾਬਰ ਇਮਾਨਦਾਰੀ ਨਾਲ ਕੰਮ ਕਰੂੰਗਾ। ਠੀਕ ਆ, ਮੇਰਾ ਇਹ ਕਮਿਟਮੈਂਟ ਹੈ ਕਿ ਮੈਂ ਬ੍ਰੈਂਪਟਨ ਨੂੰ ਵਾਪਸ ਫਲਾਵਰ ਸਿਟੀ ਬਣਾਊਂਗਾ। ਠੀਕ ਆ, ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਆ ਡਰੱਗਸ ਦੀ, ਅਸੀਂ ਡਰੱਗ ਜਿਹੜਾ ਆ ਉਹ ਇਹ ਇਹ ਸਾਰਾ ਇੱਥੋਂ ਗੰਦ ਕੱਢਾਂਗੇ, ਰਾਈਟ? ਅਸੀਂ ਪ੍ਰੋਵਿੰਸ਼ਨ ਨਾਲ ਗੱਲ ਕਰਾਂਗੇ ਵੀ ਸਾਡੀ ਕਮਿਊਨਿਟੀ ਨਹੀਂ ਚਾਹੁੰਦੀ ਇਹ ਚੀਜ਼, ਸਾਡੇ 'ਚ ਨਹੀਂ ਹੈਗਾ, ਹੈ ਨਾ? ਅਤੇ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਮੈਨੂੰ ਕਾਲ ਕਰ ਸਕਦੇ ਜੇ ਮੇਰਾ ਜਿਹੜਾ ਨੰਬਰ ਹੈਗਾ ਪਰਸਨਲ, ਉਹ ਹੈਗਾ 416-988-1578, ਅਤੇ ਸਾਡਾ ਜਿਹੜਾ ਆਫਿਸ ਆ ਉਹ 2 ਆਟੋਮੈਟਿਕ ਰੋਡ ਹੈਗਾ, ਯੂਨਿਟ 112। ਸਾਨੂੰ ਇਸ ਕੈਂਪੇਨ 'ਚ ਵਾਲੰਟੀਅਰ ਚਾਹੀਦੇ ਆ। ਮੈਂ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਕਰਦਾ ਹਾਂ, ਇਹਨੂੰ ਤੁਸੀਂ ਡੋਨੇਟ ਕਰੋ ਇਹਦੇ 'ਚ ਕੈਂਪੇਨ 'ਚ, ਕਿਉਂਕਿ ਇਹ ਕੈਂਪੇਨ 10 ਨਵਾਂ ਦੀ ਕਿਰਤਨਾ ਕੈਂਪੇਨ ਚੱਲਦਾ ਆ। ਅਸੀਂ ਬਹੁਤ ਮਿਹਨਤ ਕਰਕੇ ਇਹ ਤੁਹਾਡਾ ਕੈਂਪੇਨ ਆ, ਇਹ ਲੜਾਈ ਤੁਹਾਡੇ ਤੋਂ ਬਗੈਰ ਨਹੀਂ ਜਿੱਤੀ ਜਾ ਸਕਦੀ, ਇਹ ਤੁਹਾਡੀ ਲੜਾਈ ਆ, ਤੁਹਾਡਾ ਕੈਂਪੇਨ ਆ, ਤੁਹਾਡੀਆਂ ਆਪਦੀਆਂ ਵੋਟਾਂ। ਏਦਾਂ ਹੈਲਪ ਕਰੋ ਕਿ ਤੁਸੀਂ ਆਪ ਰਨ ਕਰ ਰਹੇ ਹੋ ਤੇ ਤੁਸੀਂ ਆਪ ਚੇਂਜ ਲਿਆਉਣਾ ਚਾਹੁੰਦੇ ਹੋ, ਮੇਰੀ ਇੰਨੀ ਕੁ ਬੇਨਤੀ ਹੈ ਸਾਰਿਆਂ ਨੂੰ।
6: ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
12: ਵਾਹਿਗੁਰੂ ਜੀ ਕੀ ਫਤਿਹ।
6: ਵਾਹਿਗੁਰੂ ਜੀ ਫਤਿਹ। ਜਗਰੂ ਗੁਰਪਾਲ ਜੀ ਤੁਹਾਨੂੰ ਲਾਸਟ ਕਾਲ ਦਿੰਦਾ, ਆ ਜਾਓ ਜੀ, ਸਤਿ ਸ੍ਰੀ ਅਕਾਲ ਜੀ, ਇਹ ਵੀ ਡਰੋਪ ਕਰ ਗਏ ਹਨ, ਤੁਹਾਡਾ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ ਦਾ ਨੰਬਰ ਲੈ ਲਵੋ, ਪ੍ਰਭ ਗਿੱਲ ਦਾ 416-988-1578, 416-988-1578 'ਤੇ ਗੱਲਬਾਤ ਤੁਸੀਂ ਕਰ ਲਿਓ। ਜੇ ਮੇਰੇ ਕੋਲੋਂ ਜਾਂ ਪ੍ਰਭ ਗਿੱਲ ਵੱਲ ਕੁਝ ਕਿਹਾ ਗਿਆ ਤੁਹਾਨੂੰ ਲੱਗਦਾ ਗਲਤ ਆ, ਇੱਥੇ ਆ ਸੀਟ ਵਿਹਲੀ ਹੈਗੀ ਆ, ਟੀ ਵੀ ਦੇ ਉੱਪਰ ਖੱਬੇ ਪਾਸੇ ਮੇਰੇ ਆ, ਜੇ ਤੁਸੀਂ ਟੀ ਵੀ ਦੇਖਦੇ ਸੱਜੇ ਪਾਸੇ ਹੋਵੇਗੀ, ਅਤੇ ਰੇਡੀਓ ਉੱਪਰ ਤੁਹਾਡੇ ਪਾਸ ਸੀਟ ਅਵੇਲੇਬਲ ਹੈਗੀ ਆ, ਦੱਸੋ ਵੀ ਤੁਸੀਂ ਇੱਥੇ ਸਹੀ ਆ ਅਤੇ ਅਸੀਂ ਇੱਥੇ ਗਲਤ ਹੈਗੇ ਹਾਂ। ਕੀ ਤੁਹਾਨੂੰ ਦਿਸਦਾ ਬ੍ਰੈਂਪਟਨ ਵਾਲਿਆਂ ਨੂੰ ਕੀ ਕੁਝ ਹੋਇਆ, ਬ੍ਰੈਂਪਟਨ ਵਿੱਚ ਕੀ ਕੁਝ ਆ ਰਿਹਾ ਹੈਗਾ, ਕੀ ਕੁਝ ਹੋਇਆ ਹੈਗਾ, ਪ੍ਰੋਮਿਸਾਈ ਹੋ ਰਹੀਆਂ ਪਰ ਦਿਸਦਾ ਕੱਖ ਨਹੀਂ। ਮੈਂ ਅੰਡਰਗਰਾਊਂਡ ਹੋਸਪਿਟਲ ਲੱਭਣ ਦੀ ਕੋਸ਼ਿਸ਼ ਕੀਤੀ ਆ, ਮਿਲਿਆ ਨਹੀਂ, ਸ਼ਾਇਦ ਬਣਦਾ ਹੋਵੇ, ਬਟਨ ਪ੍ਰੈਸ ਕਰਕੇ ਉੱਪਰ ਆ ਜਾਵੇ, ਉਹ ਤੁਹਾਡੇ 'ਤੇ ਛੱਡ ਦਿੰਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ। ਅਲਫਾ ਟਰਾਂਸ ਵਾਲਾ ਬਹੁਤ ਬਹੁਤ ਧੰਨਵਾਦ, ਇਹਦੇ ਨਾਲ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ ਜਸਵੀਰ ਸਿੰਘ ਹੁੰਦਾ ਜੀ, ਨੰਬਰ 416-500-2130 ਹੋਏਗਾ। ਪਾਵਰਲ ਸੇਲ ਕਲੈਕਸ਼ਨ ਕਾਲਾਂ ਆ ਰਹੀਆਂ ਹਨ ਅਤੇ 70% ਕਰਜ਼ਾ ਮਾਫ਼ ਕਰ ਦਿੰਦੇ ਆ, 416-500-2130। ਐਮ ਸਰਵਿਸ ਵਾਲਿਆਂ ਦਾ ਦੁਆਬਾ, ਸਵੀਟਸ ਰੈਸਟੋਰੈਂਟ, ਟੋਪ ਆਟੋ ਕਲੀਜਨ, ਸੀ ਡਬਲ ਸੀ ਇਮੀਗ੍ਰੇਸ਼ਨ, ਸਟਾਰਗੇਟ ਲੋਜੈਸਟਿਕਸ, ਮਨਜੀਤ ਚੀਮਾ ਜੀ ਕੋ ਘਰ ਲੱਗਣ ਲੱਗਾ ਹੋਇਆ ਪਾਵਰ ਆਫ ਸੇਲ ਅਤੇ 18 ਸਾਲ ਦਾ ਐਕਸਪੀਰੀਅੰਸ, 416-357-9665, ਐਲੀਟਰਕ ਤੋਂ ਰਾਜਾ ਬਾਈ ਜੀ, ਇੰਡੀਅਨ ਪੰਜਾਬੀ ਬਾਜ਼ਾਰ, ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ।
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਚੜ੍ਹਦੀ ਕਲਾ ਨੂੰ ਟਿਊਨਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸਤੰਬਰ ਮਹੀਨੇ ਦੀ 17 ਤਰੀਕ ਸਨ 2026 ਅਤੇ ਸਮਾਂ ਹੋ ਚੁੱਕਿਆ 7:03। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 ਤੋਂ 8 ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜਦੇ ਹਾਂ ਅਤੇ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੀ ਸਾਂਝ ਪਾਉਣ ਲਈ ਨੰਬਰ 1 1

ਮਿਆਹਾ ਅਰਵਿੰਦਰ ਸਿੰਘ ਭੱਟੀ ਪਹਿਲਾਂ ਪੇਸ਼ ਹੈ ਚੋਣ ਦੀਆਂ ਖ਼ਬਰਾਂ। ਅਰਬ ਸਾਗਰ ਵਿੱਚ ਭਾਰਤੀ ਜੰਗੀ ਬੇੜੇ ਨਾਲ ਟਕਰਾਇਆ ਪਾਕਿਸਤਾਨੀ ਸਮੁੰਦਰੀ ਫੌਜ ਦਾ ਜਹਾਜ਼। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ ਸੰਬੰਧੀ ਸਰਕਾਰ ਵੱਲੋਂ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ। ਸੁਖਬੀਰ ਬਾਦਲ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕੀਤਾ ਪੰਜਾਬ ਦੇ ਭੱਲੇ ਦਾ ਕੋਈ ਕੰਮ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ SCPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਰੇਪ ਕੇਸ ਵਿੱਚ FIR ਦਰਜ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ। ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਤੇ ਸੁਖਪਾਲ ਖਹਿਰਾ ਖਿਲਾਫ਼ ਮਾਣ ਹਾਨੀ ਦਾ ਪਾਇਆ ਗਿਆ ਕੇਸ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਅਰਬ ਸਾਗਰ ਵਿੱਚ ਕੌਮਾਂਤਰੀ ਪਾਣੀਆਂ ਦੀ ਹੱਦ ਅੰਦਰ ਪਾਕਿਸਤਾਨੀ ਸਮੁੰਦਰੀ ਫੌਜ ਦੇ ਇੱਕ ਜਹਾਜ਼ ਨੇ ਭਾਰਤੀ ਜੰਗੇ ਬੇੜੇ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਦੂਤਘਰ ਇੰਚਾਰਜ ਨੂੰ ਬੁੱਧਵਾਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਤਘਰ ਇੰਚਾਰਜ ਨੂੰ ਕਿਹਾ ਗਿਆ ਕਿ ਉਹ ਸੰਬੰਧਿਤ ਪਾਕਿਸਤਾਨੀ ਅਧਿਕਾਰੀਆਂ ਤੱਕ ਭਾਰਤ ਦਾ ਵਿਰੋਧ ਪਹੁੰਚਾਉਣ ਤੇ ਅਜਿਹੀਆਂ ਘਟਨਾਵਾਂ ਦੇ ਦੁਬਾਰਾ ਹੋਣ ਤੋਂ ਰੋਕਣ ਲਈ ਸਾਰੀਆਂ ਫੌਜੀ ਯੂਨਿਟਾਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨਾਲ ਸੰਬੰਧਿਤ ਮਾਮਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕਮੇਟੀ ਨਾਲ ਸੁਚੱਜਾ ਤੇ ਨਿਰੰਤਰ ਤਾਲਮੇਲ ਬਣਾਉਣ ਰੱਖਣ ਲਈ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਐਕਟ ਨਾਲ ਸੰਬੰਧਿਤ ਮਾਮਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖੇਗੀ ਤੇ ਅਹਿਮ ਮੁੱਦਿਆਂ ਤੇ ਆਪਣੇ ਸੁਝਾਅ ਤੇ ਰਿਪੋਰਟਾਂ ਪੰਜਾਬ ਸਰਕਾਰ ਨੂੰ ਅਗਲੇਰੇ ਵਿਚਾਰ ਵਟਾਂਦਰੇ ਲਈ ਸੌਂਪੇਗੀ। ਤੂਰ ਬਜ਼ਾਰਾ ਵਾਸੀ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟਸ ਰਿਪੋਰਟ ਤਲਬ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ। ਮਾਮਲੇ 'ਚ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਨੋਟਿਸ ਜਾਰੀ ਕੀਤੇ ਬਿਨਾਂ ਹੁਣ ਤੱਕ ਦੀ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਮੰਗ ਲਈ ਹੈ। ਨਾਲ ਹੀ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। UPI ਨਾਲ ਭੁਗਤਾਨ ਚ ਫੀਸ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਦੇਸ਼ ਦੀ ਚੋਟੀ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਵਿੱਚ ਵਿੱਤ ਮੰਤਰਾਲੇ ਦੀਆਂ 14 ਤੇ 15 ਸਤੰਬਰ ਦੀਆਂ ਗਜ਼ਟ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਹਨਾਂ ਨੋਟੀਫਿਕੇਸ਼ਨਾਂ ਵਿੱਚ 2000 ਰੁਪਏ ਤੋਂ ਵੱਧ ਦੇ ਵਪਾਰਕ UPI ਲੈਣ ਦੇਣ ਤੇ ਫੀਸ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਆਪਣਾ ਹਰਾ ਪੈਨ ਲੋਕਾਂ ਦੀ ਭਲਾਈ ਵਾਸਤੇ ਵਰਤਣਗੇ, ਪਰ ਇਸ ਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਤਾਂ ਸ਼ਾਂਤਮਈ ਰੋਜ਼ ਮਸਾਰਾ ਕਰ ਰਹੇ ਮੋਹਨਜੀਤ ਸਿੰਘ ਸ਼ੇਰੋ ਤੇ ਗੁਲਜ਼ਾਰ ਸਿੰਘ ਨੂੰ ਵੀ ਨਹੀਂ ਬਖਸ਼ਿਆ, ਜਿਨ੍ਹਾਂ ਨੇ ਨਸ਼ੀਲੇ ਪਦਾਰਥ ਆਮ ਮਿਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਨਾਲ ਨੌਜਵਾਨ ਪੀੜ੍ਹੀ ਤਬਾਹ ਹੋ ਰਹੀ ਹੈ। ਜਬਰ ਜਨਾਹ ਮਾਮਲੇ ਚ ਘਿਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਉਹਨਾਂ ਆਪਣੇ ਖਿਲਾਫ ਦਰਜ FIR ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੁਝ ਲੋਕ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਨੇ। ਚਾਵਲਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹਨਾਂ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੁਝ ਲੋਕ ਉਹਨਾਂ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਤੇ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਖਿਲਾਫ਼ ਦਰਜ FIR ਬਿਲਕੁਲ ਝੂਠੀ ਤੇ ਬੇਬੁਨਿਆਦ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ। ਗੜਸ਼ੰਕਰ ਦੇ ਪਿੰਡ ਬਾੜੀਆਂ ਕਲਾਂ 'ਚ ਬੀਤੇ ਦਿਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਤੋਂ ਬਾਅਦ ਘਟਨਾ ਸਥਾਨ ਤੇ ਪ੍ਰਦਰਸ਼ਨ ਦੌਰਾਨ ਬਹੁਜਨ ਸਮਾਜ ਪਾਰਟੀ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬਸਪਾ ਵਰਕਰ ਤੇ ਆਗੂ ਡਾਕਟਰ ਅੰਬੇਦਕਰ ਦੇ ਬੁੱਤ ਕੋਲ ਬੇਅਦਬੀ ਵਾਲੀ ਜਗ੍ਹਾ ਤੇ ਭੁੱਖ ਹੜਤਾਲ ਤੇ ਬੈਠੇ ਸਨ। ਇਸ ਦੌਰਾਨ ਜਲੰਧਰ ਤੋਂ ਸਾਬਕਾ ਭਾਜਪਾ

0: ਵਿਧਾਇਕ ਸ਼ੀਤਲ ਅੰਗਰਾਲ ਤੇ ਸੀਨੀਅਰ ਆਗੂ ਵਿਜੇ ਸਾਂਪਲਾ ਸਾਥੀਆਂ ਸਮੇਤ ਘਟਨਾ ਸਥਾਨ ਤੇ ਪਹੁੰਚੇ ਤਾਂ ਧਰਨੇ ਤੇ ਬੈਠੇ ਬਸਪਾ ਵਰਕਰਾਂ ਨੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਤੇ ਇਸ ਦੌਰਾਨ ਵਿਜੇ ਸਾਂਪਲਾ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅਗਲੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
1: ਬਹੁਤ ਬਹੁਤ ਧੰਨਵਾਦ ਅਰਵਿੰਦ ਸਿੰਘ ਭੱਟੀ ਜੀ। ਤੇ ਆਓ ਹੁਣ ਨਿਊਜ਼ ਸੈਗਮੈਂਟ ਦੇ ਵਿੱਚ ਅਗਲਾ ਪੜਾਅ ਪਬਲਿਕ ਸੈਗਮੈਂਟ ਦਾ ਹੁੰਦਾ। ਸੋ 416-233-7378 ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਭੱਟੀ ਸਾਹਿਬ ਤੋਂ ਤਾਂ ਅਗਲੇ ਤਕਰੀਬਨ 10-15 ਮਿੰਟ ਭੱਟੀ ਸਾਹਿਬ ਸਾਡੇ ਨਾਲ ਜੁੜੇ ਰਹਿਣਗੇ। ਸੋ ਤੁਹਾਡੇ ਸਵਾਲ ਭੱਟੀ ਸਾਹਿਬ ਦੇ ਜਵਾਬ 416-233-7378 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟਸ, ਨਾਨਕ ਕਿਉ ਨਾਨਕ ਪਨੀਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਸੋ ਗਰੋਸਰੀ ਦਿਨ ਨੇੜੇ ਆ ਰਹੇ, ਏਸ਼ੀਅਨ ਫੂਡ ਸੈਂਟਰ 'ਤੇ ਗਰੋਸਰੀ ਕਰਨੀ ਹੈ ਤੁਸੀਂ, ਉਹਦੀ ਡਿਟੇਲ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਇਸ ਵੀਕਐਂਡ 'ਤੇ ਕੀ ਕੁਝ ਖਾਸ ਆ ਏਸ਼ੀਅਨ ਫੂਡ ਸੈਂਟਰ 'ਤੇ, ਖਾਸ ਤੌਰ 'ਤੇ ਦਾ ਗੋਰ ਐਂਡ ਪੰਨਾਹਿਲ ਦੀ ਲੋਕੇਸ਼ਨ ਦੇ ਉੱਤੇ। ਭੱਟੀ ਸਾਹਿਬ, ਇੱਕ ਖਬਰ ਵੀਡੀਓ ਬਾਰੇ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ। ਜਿਹੜਾ ਇੱਕ ਵੀਡੀਓ ਸਾਹਮਣੇ ਆਈ ਉਹ ਸ਼ਾਇਦ ਬਠਿੰਡਾ ਦੀ ਲੱਗ ਰਹੀ ਸੀ, ਕਿਉਂਕਿ ਵੀਡੀਓ 'ਚ ਕਈ ਵਾਰ ਪਤਾ ਨਹੀਂ ਹੁੰਦਾ ਉਹਦੀ ਅਥੈਂਟਿਸਿਟੀ ਕਿੰਨੀ ਕੁ ਆ। ਜਿੱਥੇ ਇੱਕ ਮੁੰਡਾ ਮੋਟਰਸਾਈਕਲ 'ਤੇ ਸੀ, ਸ਼ਾਇਦ ਡਰੱਗ ਦਾ ਯੂਜ਼ ਕਰਦਾ ਡਿੱਗਿਆ ਪਿਆ ਸੀ, ਇਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ, ਉਹ ਮੁੰਡਾ ਬਚ ਗਿਆ ਜਾਂ ਡੈਥ ਹੋ ਗਈ, ਉਹਦੇ ਬਾਰੇ ਹੈ ਕੋਈ ਅਪਡੇਟ ਜੀ? ਕਿੱਥੋਂ ਦੀ ਖਬਰ ਇਹ?
0: ਹਰਵੀਰ ਜੀ, ਮੈਂ ਇਹ ਵੀਡੀਓ ਨਹੀਂ ਦੇਖੀ, ਨਾ ਹੀ ਕੋਈ ਹਾਲੇ ਤੱਕ, ਨਾ ਤਾਂ ਟੀਵੀ 'ਤੇ ਅਤੇ ਨਾ ਹੀ ਅਖਬਾਰ 'ਚ ਖਬਰ ਆਈ ਹੈ। ਜੇ ਅੱਜ ਦੀ ਇਹ ਵੀਡੀਓ ਹੋਊਗੀ ਤਾਂ ਫਿਰ ਟੀਵੀ 'ਤੇ ਆਉਣੀ ਚਾਹੀਦੀ ਸੀ, ਫਿਲਹਾਲ ਕਿਸੇ ਚੈਨਲ ਤੋਂ ਇਹ ਖਬਰ ਪ੍ਰਸਾਰਿਤ ਨਹੀਂ ਹੋਈ।
1: 416-233-7378 ਸਟੂਡੀਓ ਦਾ ਨੰਬਰ ਆ। ਸਾਡੇ ਨਾਲ ਇੱਕ ਕਾਲਰ ਨੇ, ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਭੁੱਲਰ ਸਾਹਿਬ ਤੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੇਸ਼ਤਰੀ ਦੇ ਕੇ ਮੈਂ ਆਪਣਾ ਸਵਾਲ ਰੱਖਾਂ। ਮੈਂ ਅੱਜ ਦੇ ਇਵੈਂਟ ਦਾ ਜ਼ਿਕਰ ਕਰਨਾ ਚਾਹਾਂਗਾ ਜੀ। ਅੱਜ ਸੰਗਰਾਂਦ ਦਾ ਦਿਨ ਹੈ, ਅੱਜ ਨਵਾਂ ਮਹੀਨਾ ਅੱਸੂ ਚੜਿਆ, ਤੇ ਅੱਸੂ ਮਹੀਨੇ ਦੀ ਤੁਹਾਨੂੰ ਸਾਰਿਆਂ ਨੂੰ, ਸਰੋਤਾਗਰ ਨੂੰ, ਤੁਹਾਨੂੰ ਭੱਟੀ ਸਾਹਿਬ ਨੂੰ ਮੁਬਾਰਕਾਂ ਹੋਣ, ਤੇ ਇਹ ਕਾਮਨਾ ਕਰਨਾ ਕਿ ਨਵਾਂ ਮਹੀਨਾ ਤੁਹਾਡੇ ਲਈ ਖੁਸ਼ੀਆਂ ਖੇੜੇ ਔਰ ਸਿਹਤ ਤੰਦਰੁਸਤੀ ਲੈ ਕੇ ਆਵੇ।
1: ਬਹੁਤ ਸ਼ੁਕਰੀਆ।
2: ਤੇ ਸਵਾਲ ਮੇਰਾ ਇਹ ਹੈ ਜੀ ਕਿ ਡਾਕਟਰ ਬੀ ਆਰ ਅੰਬੇਦਕਰ ਬਹੁਤ ਹੀ ਆਲਾ ਸ਼ਖਸੀਅਤ, ਬੜੇ ਕਾਬਿਲ ਇਨਸਾਨ ਸਨ, 32 ਡਿਗਰੀਆਂ ਦੇ ਮਾਲਿਕ ਸਨ ਔਰ 9 ਭਾਸ਼ਾਵਾਂ ਦੇ ਗਿਆਤਾ ਸਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੀਆਂ ਮੂਰਤੀਆਂ ਦਾ ਅਕਸਰ ਬੜੀ ਬੇਹੁਰਮਤੀ ਹੁੰਦੀ ਹੈ ਜਗ੍ਹਾ ਜਗ੍ਹਾ। ਹੁਣ ਪਹਿਲੋਂ ਜਲੰਧਰ ਹੋਈ, ਫਿਰ ਹੁਸ਼ਿਆਰਪੁਰ ਉਹਨਾਂ ਦੀ ਜਿਹੜੀ ਬੁੱਧ ਸੀ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਆਖਿਰ ਕਿਹੜੇ ਲੋਕ ਨੇ ਜੇ ਚਾਹੁੰਦੇ ਕੀ ਨੇ, ਕਿਉਂ ਇਸ ਤਰ੍ਹਾਂ ਕਰਦੇ ਨੇ?
1: ਥੈਂਕ ਯੂ ਜਗ੍ਹਾ ਜਗ੍ਹਾ ਪੱਟੀ ਸਾਹਿਬ। ਇਹਨਾਂ ਦਾ ਸਵਾਲ ਕਿ ਜਿਹੜੇ ਕੁਛ ਬੇ ਮੂਰਤੀਆਂ ਦਾ ਬੇਅਦਬੀ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਦਾ ਅੰਜਾਮ ਕੀ ਹੁੰਦਾ ਤੇ ਕੀ ਕਾਰਵਾਈ ਹੁੰਦੀ ਆ, ਤੇ ਉਹਦੇ ਬਾਰੇ ਕੋਈ ਅਪਡੇਟ?
0: ਹਰਵੀਰ ਜੀ, ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ ਕਿ ਅੰਮ੍ਰਿਤਸਰ ਵੀ ਟਾਊਨ ਹਾਲ ਜਿਹੜੀ ਵੱਡੀ ਮੂਰਤੀ ਲੱਗੀ ਹੋਈ ਹੈ ਬੀ ਆਰ ਅੰਬੇਦਕਰ ਉਹਨਾਂ ਦੀ, ਉਹਦੀ ਵੀ ਬੇਅਦਬੀ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਸਾਰੀਆਂ ਪਾਰਟੀਆਂ ਨੇ ਉੱਥੇ ਆ ਕੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਸੀ, ਮਾਫ਼ੀ ਵੀ ਮੰਗੀ ਸੀ, ਤੇ ਮੂਰਤੀ ਨੂੰ ਦੁੱਧ ਨਾਲ ਦੁਬਾਰਾ ਧੋਇਆ ਗਿਆ ਸੀਗਾ ਤੇ ਉਹਨੂੰ ਪਵਿੱਤਰ ਕੀਤਾ ਗਿਆ ਸੀ। ਤੇ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਸੀ ਉਹ ਅਜੇ ਤੱਕ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਹੈ ਜੀ, ਉਹਦੇ ਕੇਸ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਲੁਧਿਆਣੇ 10 ਦਿਨ ਪਹਿਲਾਂ ਬੇਅਦਬੀ ਹੋਈ ਸੀ ਤੇ ਪਰਸੋਂ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ 'ਚ ਹੋਈ ਹੈ। ਇਹ ਬਹੁਤ ਮਾੜੀ ਗੱਲ ਹੈ, ਕੁਝ ਲੋਕ ਜਿਹੜੇ ਉਹ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹਨੂੰ ਤਬਾਹ ਕਰਨਾ ਚਾਹੁੰਦੇ ਆ, ਇਹ ਉਹਨਾਂ ਦੀ ਸਾਜਿਸ਼ ਲੱਗਦੀ ਹੈ। ਜ਼ਰੂਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਫੜ ਕੇ ਤੇ ਸਲਾਖਾਂ ਦੇ ਪਿੱਛੇ ਕਰੇ ਤੇ ਸਖ਼ਤ ਸਜ਼ਾ ਦਵਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਸਦਾ ਕਰਨ ਦੀ ਹਿੰਮਤ ਨਾ ਪਵੇ।
1: ਸਟੂਡੀਓ ਦਾ ਨੰਬਰ 416-233-7368। ਸੋ ਭੱਟੀ ਸਾਹਿਬ, ਸਾਡੇ ਨਾਲ ਉੱਘੇ ਪੱਤਰਕਾਰ ਜਰਨਲਿਸਟ, ਸਾਡੇ ਨਾਲ ਨਿਊਜ਼ ਰੀਡਰ ਜੁੜੇ ਹੋਏ ਨੇ ਅਗਲੇ 10-15 ਮਿੰਟ। ਸੋ ਤੁਹਾਡੇ ਕੋਈ ਵੀ ਸਵਾਲ ਨੇ ਤਾਂ ਬਿਨਾਂ ਦੇਰੀ ਕੀਤੇ ਤੁਸੀਂ ਸਟੂਡੀਓ ਕਾਲ ਕਰ ਸਕਦੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਸਟੂਡੀਓ ਦਾ ਨੰਬਰ 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ, ਇੱਕ ਹੋਰ ਖਬਰ ਜਿਹੜੀ ਫਲੈਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਐਕਸ ਅਕਾਲੀ ਮਿਨਿਸਟਰ ਸੁਰਜੀਤ ਸਿੰਘ ਰੱਖੜਾ ਸਮਾਣਾ ਹਲਕਾ ਤੋਂ ਇੰਚਾਰਜ ਥਾਪੇ ਨੇ, ਤੇ ਕੀ ਇਹਦਾ ਕੋਈ ਹੋਰ ਮਤਲਬ ਆ? ਕੀ ਇਹਦਾ ਫਿਰ ਟਿਕਟ ਕਨਫਰਮ ਉਹਨਾਂ ਦੀ ਸਮਝੀ ਆਵੇ ਜੀ?
0: ਬਿਲਕੁਲ ਜੀ, ਕਿਉਂਕਿ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੋਇਆ ਕਿ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਸਾਡੇ MLA ਨੇ ਉਹਨਾਂ ਦੀਆਂ ਉਹ ਟਿਕਟਾਂ ਕੱਟਣਗੇ ਇਸ ਵਾਰ, ਕਿਉਂਕਿ ਸਰਕਾਰ ਜਿੰਨੇ ਸਰਕਾਰ ਨੇ ਕੰਮ ਕੀਤੇ ਆ ਥੱਲੇ ਦੇ ਲੈਵਲ ਤੇ ਜੇ ਨਹੀਂ ਕੰਮ ਹੋਏ, ਲੋਕਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਕਾਰਪੋਰੇਸ਼ਨ ਲੈਵਲ ਤੇ ਕਈ ਕੰਮ ਨੇ, ਕਈ ਬਿਜਲੀ ਬੋਰਡ ਦੇ ਕੰਮ ਨੇ, ਉਹ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ MLA ਨੇ ਉਹਨਾਂ ਦੀ ਜਿਹੜੀ ਨਾ ਕਾਰਗੁਜ਼ਾਰੀ ਕਰਕੇ ਇਹ ਹੋਇਆ ਤੇ ਉਹ MLA ਨੂੰ ਉਹ ਬਦਲਣਾ ਚਾਹੁੰਦੀ ਹੈ ਸਰਕਾਰ। ਇਹ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ ਜਿਹੜਾ ਸਮਾਣਾ ਹਲਕੇ ਤੋਂ ਪਹਿਲੇ ਜਿਹੜੇ ਸਾਡੇ MLA ਨੇ ਉਹਨਾਂ ਦੀ ਟਿਕਟ ਕੱਟ ਕੇ ਉਹਦੀ ਥਾਂ ਤੇ ਰੱਖੜਾ ਸਾਹਿਬ ਨੂੰ ਲੈ ਕੇ ਆਏ ਨੇ। ਅਸਲ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਚਾਹੁੰਦੀ ਹੈ ਕਿ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਹਰ ਹੀਲੇ ਵਰਤੀਆਂ ਜਾਣ, ਹਰ ਹੀਲੇ ਜਿੱਤੀਆਂ ਜਾਣ, ਤੇ ਉਹਦੇ ਲਈ ਜਿਹੜੇ ਜੇਤੂ ਉਮੀਦਵਾਰ ਨੇ ਜਿਹਨਾਂ ਨੂੰ ਲੱਗਦਾ ਕਿ ਇਸ ਹਲਕੇ ਤੋਂ ਇਹ ਜ਼ਿਆਦਾ ਪ੍ਰਭਾਵ ਰੱਖਦੇ ਆ, ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਹੋਣ, ਇਹ ਵੱਖ ਵੱਖ ਪਾਰਟੀਆਂ ਚੋਂ ਉਹਨਾਂ ਨੇਤਾਵਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰ ਰਹੇ ਆ ਤੇ ਉਹਨਾਂ ਨੂੰ ਟਿਕਟਾਂ ਦੇ ਕੇ ਨਿਵਾਜ ਰਹੇ
1: ਜੀ। ਸੋ ਸਟੂਡੀਓ ਦਾ ਨੰਬਰ 416-233-7368 416-233-7368 ਸਤਨਾਮ ਜੀ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ
1: ਜੀ।
3: ਮੈਂ ਕਿਹਾ ਜੀ ਭੱਟੀ ਸਾਹਿਬ ਨੂੰ ਪੁੱਛਣਾ ਜੀ ਮੈਡੀਕਲ ਕਾਲਜ ਕਿੰਨੇ ਕੁ ਬਣ ਗਏ ਤੇ ਮਾਲਵਾ ਨਹਿਰ ਕਿੰਨੀ ਕੁ ਬਣ ਗਈ, ਤੇ ਇੱਕ ਹੋਰ ਸੀ ਇਹਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਬਿਜਲੀ ਅੰਡਰਗਰਾਉਂਡ, ਉਹ ਕਿੱਥੋਂ ਕਿੱਥੇ ਜਾ ਰਹੀਆਂ ਜੀ ਤਾਰਾਂ
1: ਜੀ? ਭੱਟੀ ਸਾਹਿਬ
0: ਦੇਖੋ ਜੀ, ਇਹ ਸਰਕਾਰ ਦੇ ਕਈ ਵਾਅਦੇ ਹੁੰਦੇ ਆ ਜਿਹੜੇ ਪੂਰੇ ਨਹੀਂ ਕੀਤੇ ਜਾ ਸਕਦੇ ਹੁੰਦੇ, ਜਿੰਨੀਆਂ ਗੱਲਾਂ ਤੁਸੀਂ ਕਹੀਆਂ ਇਹ ਉਹਨਾਂ ਚੋਂ ਕੁਛ ਨੇ ਜਿਹੜੇ ਵਾਅਦੇ ਪੂਰੇ ਨਹੀਂ ਹੋਏ, ਤੇ ਲੋਕਾਂ ਨੂੰ ਜਿਹੜੇ ਉਸ ਇਲਾਕਿਆਂ ਨਾਲ ਸੰਬੰਧਿਤ ਮੰਗਾਂ ਦੇ ਜਿਹੜੇ ਇਹਨਾਂ ਨੇ ਐਲਾਨ ਕੀਤੇ ਸੀਗੇ, ਜੇ ਉਸ ਇਲਾਕੇ ਦੇ ਲੋਕੀ ਸਮਝਣਗੇ ਕਿ ਇਹ ਸਾਡੇ ਵਾਅਦੇ ਸਾਡੇ ਨਾਲ ਕੀਤੇ ਪੂਰੇ ਨਹੀਂ ਹੋਏ, ਤੇ ਆਪੇ ਉਹ ਵੋਟਾਂ ਪਾਉਣਗੇ, ਕਿਉਂਕਿ ਹੁਣ ਵੋਟਾਂ ਦਾ ਟਾਈਮ ਆ ਗਿਆ, ਬਹੁਤ ਨਜ਼ਦੀਕ ਵੋਟਾਂ ਨੇ, ਤੇ ਸਰਕਾਰ ਨੂੰ ਜਿੱਥੋਂ ਜਿੱਥੋਂ ਲੱਗਦਾ ਕਿ ਉਹਨਾਂ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਉੱਥੋਂ ਖਮਿਆਜ਼ਾ ਭੁਗਤਣਾ ਪਏਗਾ।
1: ਤੇ ਕਿਸਾਨਾਂ ਦਾ ਕੀ ਹੈ ਜੀ, ਕੋਈ ਰੇਲਵੇ ਟਰੈਕ ਤੇ ਦੁਬਾਰਾ ਕਿਸਾਨ ਜਾ ਰਹੇ ਨੇ?
0: ਦੇਖੋ ਜੀ, ਪਹਿਲਾਂ ਧਰਨਾ ਸੀਗਾ, ਪਹਿਲਾਂ ਤੇ ਚੰਡੀਗੜ੍ਹ ਵਾਲਾ ਖਤਮ ਕੀਤਾ, ਉਸ ਤੋਂ ਬਾਅਦ 3 ਦਿਨ ਪਹਿਲਾਂ ਇਹਨਾਂ ਨੇ ਜਿਹੜੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ DC ਦਫ਼ਤਰਾਂ ਅੱਗੇ ਧਰਨੇ ਦਿੱਤੇ ਸੀ, ਉਹ ਖਤਮ ਕੀਤੇ ਸੀਗੇ, ਤੇ ਉਸ ਤੋਂ ਬਾਅਦ ਉਹ 1 ਦਿਨ ਦਾ ਹੀ ਇਹਨਾਂ ਦਾ ਪ੍ਰੋਗਰਾਮ ਹੈ ਰੇਲ ਟਰੈਕ ਜਾਮ ਕਰਨ ਦਾ, ਤੇ ਉਹ ਹੁਣ ਦੇਖੋ ਕਿੰਨਾ ਕਾਮਯਾਬ ਰਹਿੰਦਾ ਇਹਨਾਂ ਦਾ।
1: ਸੋ ਮੰਗ ਕੀ ਹੈ ਜਿਹੜੇ ਸਰੋਤਿਆਂ ਨੂੰ ਸਾਡੇ ਨੂੰ ਨਹੀਂ ਪਤਾ, ਇੱਕ ਵਾਰ ਦੱਸੋਗੇ ਮੰਗ ਕੀ ਹੈ?
0: ਦੇਖੋ ਜੀ, ਇਹਨਾਂ ਦੀਆਂ ਕੁਛ ਮੰਗਾਂ ਜ਼ਿਆਦਾ ਬਲਕਿ ਮੰਗਾਂ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ, ਤੇ ਕੁਝ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ। ਜਦੋਂ ਮੋਹਾਲੀ ਜਿਹੜਾ ਧਰਨਾ ਚੁੱਕਿਆ ਗਿਆ ਉਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖੇਤੀ ਮੰਤਰੀ ਨੇ ਉਹ ਆ ਕੇ ਲਿਖਤੀ ਤੌਰ ਤੇ ਕਹਿ ਕੇ ਗਏ ਸੀ ਕਿ ਅਸੀਂ ਇਹ ਮੰਗਾਂ ਤੁਹਾਡੀਆਂ ਠੀਕ ਨੇ ਤੇ ਇਹਨਾਂ ਨੂੰ ਮੰਗ ਲਾਂਗੇ, ਮਤਲਬ ਲਿਖਤੀ ਭਰੋਸਾ ਦੇਣ ਤੇ ਉਹਨਾਂ ਨੇ ਇਹ ਆਪਣਾ ਧਰਨਾ ਚੁੱਕਿਆ ਸੀ। ਪਰ ਜ਼ਿਆਦਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਹੀ ਸੰਬੰਧਿਤ ਨੇ, ਤੇ ਉਹਦੇ ਵਾਸਤੇ ਉਹ ਉਹਨਾਂ ਇਹ ਕਰ ਰਹੇ ਕਿ ਦੁਬਾਰਾ ਕੇਂਦਰ ਸਰਕਾਰ ਖਿਲਾਫ ਹੀ ਅਸੀਂ ਮੋਰਚਾ ਲਵਾਂਗੇ।
1: ਸਟੂਡੀਓ ਦਾ ਨੰਬਰ ਆ 416-233-7368 416-233-7368 ਲਾਸਟ 5 ਮਿੰਟ ਆਪਣੇ ਕੋਲ ਨੇ, ਭੱਟੀ ਸਾਹਿਬ ਸਾਡੇ ਨਾਲ ਹੈਗੇ ਨੇ, ਜੁੜੇ ਹੋਏ ਨੇ, ਤੇ ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ। ਸੋ 5 ਮਿੰਟ 416-233-7368 ਅਗਲੀ ਕਾਲ 7350 ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਦੋਨੋਂ ਉਸਤਾਦ ਭਰਾਵਾਂ ਨੂੰ।
1: ਸਤਿ ਸ੍ਰੀ ਅਕਾਲ
4: ਭੱਟੀ ਸਾਹਿਬ, ਇਹ ਪੁੱਛਣਾ ਸੀ ਜਿੱਦਾਂ ਹੁਣ ਝੋਨਾ ਹੋ ਗਿਆ ਸੀਜ਼ਨ, ਤੇ ਹਰ ਸਾਲ ਇਹ ਰੌਲਾ ਪੈਂਦਾ ਦਿੱਲੀ ਚ ਧੂੰਆਂ ਆ ਗਿਆ ਜੀ, ਪਲਾਰੀ ਇੱਦਾਂ ਹੋ ਗਈ, ਇਹ ਹੋ ਗਿਆ, ਹੁਣ ਇਸ ਸਾਲ ਗੌਰਮੈਂਟ ਦਾ ਕੀ ਪਲਾਨ ਹੈ? ਪਹਿਲੇ ਤੋਂ ਕਿਸਾਨਾਂ ਨੂੰ ਕੋਈ ਇੰਸਟਰਕਸ਼ਨ ਹੈਗੀ ਜਾਂ ਕੋਈ ਇਹਨਾਂ ਦਾ ਮਾਸਟਰ ਪਲਾਨ ਬਣਾਇਆ ਇਹਨਾਂ ਨੇ? ਇਸ ਜਿਹੜੀ ਪ੍ਰੋਬਲਮ ਆ ਜਾਂਦੀ ਹਰ ਸਾਲ ਦੀ, ਉਹਨੂੰ ਜਲਾ ਦਿੰਦੇ ਨੇ ਕਿਸਾਨ। ਬਾਕੀ ਮੈਂ ਇਹ ਵੀ ਦੇਖਿਆ ਕਿ ਕੋਈ ਕਿਸਾਨ ਉਹਦੀ ਕੁਛ ਟਾਈਲਾਂ ਬਣਾ ਰਹੇ ਨੇ, ਉਹਦਾ ਇੰਡਸਟਰੀਅਲ ਫਾਰਮ ਕਰ ਰਹੇ ਨੇ, ਦੱਸੋ ਇਹਦੇ ਬਾਰੇ ਜੇ ਕੁਛ ਦੱਸ ਸਕਦੇ ਹੋ ਪਲੀਜ਼। ਥੈਂਕ ਯੂ ਜੀ।
0: ਭਾਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀਆਂ ਸਰਕਾਰਾਂ ਉਹ ਪਹਿਲਾਂ ਨੀ ਕੋਈ ਜ਼ਿਆਦਾ ਸੋਚਦੀਆਂ, ਬਾਅਦ ਚ ਉਹ ਜਦੋਂ ਕੰਮ ਹੋ ਚੁੱਕਾ ਹੁੰਦਾ ਉਦੋਂ ਸੋਚਦੀਆਂ। ਹੁਣ ਆਪਾਂ ਹੜਾਂ ਦੀ ਗੱਲ ਲਈਏ, ਪਿਛਲੇ ਸਾਲ ਜਿਹੜੇ ਇੰਨੇ ਭਿਆਨਕ ਹੜ ਆਏ ਸੀਗੇ, ਉਹ ਪਹਿਲਾਂ ਜੇ ਜਿਹੜੀਆਂ ਨਦੀਆਂ ਨੇ, ਜਿਹੜੇ ਦਰਿਆ ਨੇ, ਉਹਨਾਂ ਦੇ ਕੰਢੇ ਮਜ਼ਬੂਤ ਕੀਤੇ ਹੁੰਦੇ ਤੇ ਫਿਰ ਉਹ ਕੰਮ ਨਹੀਂ ਸੀ ਹੋਣਾ। ਜਦੋਂ ਹੜ ਆ ਗਏ ਫਿਰ ਸਰਕਾਰ ਫੰਡ ਜਾਰੀ ਕਰਦੇ ਕਿ ਹੁਣ ਆਹ ਧੂਸੀਆਂ ਉਹਨਾਂ ਨੂੰ ਪੱਕੀਆਂ ਕੀਤੀਆਂ ਜਾਣਗੀਆਂ, ਬੰਨ ਪੱਕੇ ਕੀਤੇ ਜਾਣਗੇ, ਕੰਢੇ ਪੱਕੇ ਕੀਤੇ ਜਾਣਗੇ। ਇਹੀ ਹਾਲ ਜਿਹੜਾ ਧੂੰਏ ਦਾ, ਪਰਾਲੀ ਦੇ ਜਿਹੜੇ ਸਾੜਨ ਦਾ, ਹੁਣ ਤੱਕ ਇਹਨੂੰ ਸਰਕਾਰ ਨੂੰ ਚਾਹੀਦਾ ਸੀ ਕਿ ਕੋਈ ਅਲਟਰਨੇਟ ਦਿੰਦੇ ਕਿਸਾਨਾਂ ਨੂੰ, ਪਰ ਜਦੋਂ ਹੁਣ ਕਿਸਾਨਾਂ ਨੇ ਝੋਨਾ ਆਪਣਾ ਤੇ ਵੱਢ ਕੇ ਤੇ ਪਰਾਲੀ ਸਾੜਨੀ ਹੈ। ਫਿਰ ਇਹਨਾਂ ਨੇ ਆਪਣੇ ਕਾਨੂੰਨ ਲਾਗੂ ਕਰਨੇ ਆ ਕਿ ਫਿਰ ਸਖ਼ਤੀ ਵੀ ਕਰਨਗੇ, ਗ੍ਰਿਫਤਾਰੀਆਂ ਵੀ ਕਰਨਗੇ, ਤੇ ਇਹ ਸਾਰਾ ਕੁਝ ਉਦੋਂ ਹੀ ਹੁੰਦਾ ਬਾਅਦ ਚ। ਤੁਹਾਡੀ ਗੱਲ ਠੀਕ ਆ ਕਿ ਪਹਿਲਾਂ ਸਰਕਾਰ ਨੂੰ ਜ਼ਰੂਰ ਕੋਈ ਪਲਾਨ ਬਣਾਉਣਾ ਚਾਹੀਦਾ ਜਿਹੜਾ ਹਜੇ ਤੱਕ ਨਹੀਂ ਬਣਾਇਆ।
1: 3056 ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ?
5: ਭੁੱਲਰ ਸਾਹਿਬ ਤੇ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ।
5: ਭਾਜੀ ਜਿਸ ਹਿਸਾਬ ਨਾਲ ਜਿੱਦਾਂ ਖਬਰਾਂ ਆ ਰਹੀਆਂ ਪੰਜਾਬ ਤੋਂ ਹੋਰ ਹਿੰਦੁਸਤਾਨ ਤੋਂ, ਉੱਥੇ ਜਿੱਦਾਂ ਹੁਣ ਬੀਜੇਪੀ ਗੱਠਜੋੜ ਕਰ ਰਹੀ ਆ ਆਪਣੇ ਪੰਜਾਬ ਦੇ ਵਿੱਚ, ਇਹ ਲੱਤਾਂ ਪਸਾ ਰਹੇ ਆ, ਕੀ ਪੰਜਾਬ ਦੇ ਲੋਕ ਬੀਜੇਪੀ ਨੂੰ ਵੋਟਾਂ ਪਾਉਣਗੇ? ਕਿਸਾਨੀ ਮੋਰਚਾ ਭੁੱਲ ਜਾਣਗੇ ਉਹ? ਜਿੱਦਾਂ ਹੁਣ ਬਾਦਲ ਸਾਹਿਬ ਨੇ ਪਿੱਛੇ ਜਿੱਦਾਂ ਬਿਆਦੀਆਂ ਕੀਤੀਆਂ ਸੀਗੀਆਂ, ਕੀ ਬਾਦਲ ਸਾਹਿਬ ਨੂੰ ਉਹ ਭੁੱਲ ਲੋਕੀ ਉਹ ਭੁੱਲ ਜਾਣਗੇ? ਜਿੱਦਾਂ ਜਿਹੜੇ ਮੋਰਚੇ ਲੱਗੇ ਸੀ ਹੱਤਿਆਂ ਦੇ ਗੋਲੀਆਂ ਚਲਾਈਆਂ ਸੀਗੀਆਂ,
6: ਮੂਰਤੀਆਂ ਦੀ ਬੇਅਦਬੀ ਦੀ ਗੱਲ ਸੁਣੀ ਜੀ ਪਹਿਲਾਂ ਸਰੋਤੇ ਤੋਂ ਮੈਂ ਵੀ, ਤੇ ਇਹਦਾ ਦੁੱਖ ਤਾਂ ਜਰੂਰ ਹੁੰਦਾ ਜੀ, ਇਹਦਾ ਫਿਰ ਆਪਣੇ ਅਵੇਅਰਨੈਸ ਦੀ ਕਮੀ ਵੀ ਲੱਗਦੀ ਆ, ਕਿਉਂਕਿ ਕਿਤੇ ਵੀ ਜਿੱਥੇ ਤੁਹਾਡੀ ਮੇਰੇ ਹਿਸਾਬ ਨਾਲ ਜਿਵੇਂ ਕਹਿੰਦੇ ਨੇ ਜਾਣੇ ਵੀ ਆਪਣੇ ਮੁੱਕ ਜਾਂਦੀ ਆ ਨਾ ਗੱਲ ਕਰਨ ਦੀ ਕਪੈਸਿਟੀ, ਉਦੋਂ ਬੰਦਾ ਦੰਗੇ ਤੇ ਉਤਰਦਾ ਨਾ। ਜਿਵੇਂ ਕਈ ਰੇਡੀਓ ਹੋਸਟ ਨੂੰ ਜਿਵੇਂ ਇੱਥੇ ਕੈਲਗਰੀ ਰੈਡ ਐਫ ਐਮ ਵਾਲਾ ਦਾ ਰਿਸ਼ੀ
1: ਬਾਈ ਜੀ, ਮੈਨੂੰ ਨੀ ਪਤਾ ਤੁਸੀਂ ਕੀ ਗੱਲ ਕਹਿਣ ਲੱਗੇ ਹੋ, ਸੋ ਮੈਂ ਏਦਾਂ ਟਿੱਪਣੀ, ਤੁਸੀਂ ਗੱਲਬਾਤ ਆਪਣੀ ਰੱਖਿਆ ਕਰੋ, ਪਤਾ ਗੱਲ ਕੀ ਹੈ ਕਿਸੇ ਹੋਰ ਚੈਨਲ ਬਾਰੇ ਕਿਸੇ ਹੋਰ ਹੋਸਟ ਬਾਰੇ ਕੀ ਕਹਿਣਾ ਕੀ ਨਹੀਂ, ਸੋ ਉਹ ਚੀਜ਼ ਮੈਂ ਔਨੇਅਰ ਨਹੀਂ ਕਰ ਸਕਦਾ। ਤੁਸੀਂ ਪਲੀਜ਼ ਇਹਦਾ ਗੁਰੇਜ਼ ਕਰਿਆ ਕਰੋ। ਸਾਡੇ ਭੱਟੀ ਸਾਹਿਬ ਜੋ ਪਹਿਲੀ ਚੀਜ਼ ਸੀ ਉਹ ਕਹਿੰਦੇ ਹੁਣ, ਕਿਉਂਕਿ ਹਰ ਸਰਕਾਰ ਕੁਝ ਨਾ ਕੁਝ, ਕਾਂਗਰਸ 'ਤੇ ਕੁਝ ਅਜਿਹੇ ਦੋਸ਼ ਨੇ, ਬੀਜੇਪੀ 'ਤੇ ਕੁਝ ਅਜਿਹੇ ਦੋਸ਼ ਨੇ, ਅਕਾਲੀਆਂ 'ਤੇ ਅਜਿਹੇ ਦੋਸ਼ ਨੇ, ਐਂਡ ਸੇਮ ਕੁਝ ਕੁ ਅਜਿਹਾ ਇਸ ਸਰਕਾਰ ਦੇ ਵਿੱਚ ਵੀ ਹੋਇਆ, ਸੋ ਇਹਦਾ ਮਤਲਬ ਫਿਰ ਲੋਕ ਨਵੇਂ ਫਰੰਟ ਨੂੰ ਲੈ ਕੇ ਆਉਣ, ਇਹਦਾ ਮਤਲਬ?
0: ਭਾਜੀ ਦਾ ਐਕਸਲੈਂਟ ਨਾ ਗੱਲ ਉਹਨੇ ਕੀਤੀ ਸੀ ਅਕਾਲੀ ਭਾਜਪਾ ਗੱਠਜੋੜ ਦੀ, ਜਿਹਦੀ ਗੱਲਬਾਤ ਅੱਜ ਰਹੀ ਹੈ। ਹਾਲਾਂਕਿ ਫਿਰ ਕੱਲ ਪਰਸੋਂ ਫਿਰ ਇੱਕ ਉਹਨਾਂ ਦਾ ਭਾਜਪਾ ਦਾ ਲੀਡਰ ਕਹਿ ਰਿਹਾ ਸੀ ਕਿ ਅਸੀਂ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ। ਅਕਾਲੀਆਂ ਦੀ ਗੱਲ ਹੋਵੇ ਤੇ ਇਹ ਦੱਬੀ ਜ਼ਬਾਨ ਚ ਇਹ ਕਹਿੰਦੇ ਕਿ ਅਸੀਂ ਗੱਠਜੋੜ ਕਰ ਰਹੇ ਹਾਂ। ਮੈਨੂੰ ਇੱਕ ਗੱਲ ਨੀ ਸਮਝ ਲੱਗਦੀ ਕਿ ਜਦੋਂ ਪਹਿਲਾਂ ਬੜਾ ਵਧੀਆ ਗੱਠਜੋੜ ਇਹਨਾਂ ਦਾ ਚੱਲ ਰਿਹਾ ਸੀਗਾ, ਉਦੋਂ ਕਿਸਾਨ ਮੋਰਚਾ ਆ ਗਿਆ। ਕਿਸਾਨ ਮੋਰਚੇ ਕਰਕੇ ਜਿਹੜੇ ਉਹਨਾਂ ਨੇ ਬਿੱਲ ਲਿਆਂਦੇ ਸੀਗੇ ਉਹਦੇ ਅਗੇਂਸਟ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਇਹ ਅਸਤੀਫਾ ਦੇ ਕੇ ਤੇ ਬਾਹਰ ਆ ਗਈ ਸੀ, ਤੇ ਇਹਨਾਂ ਨੇ ਆਪਣਾ ਗੱਠਜੋੜ ਤੋੜਿਆ ਸੀ। ਹੁਣ ਜੇ ਇਹ ਦੁਬਾਰਾ ਗੱਠਜੋੜ ਕਰ ਰਹੇ ਆ ਤੇ ਅਕਾਲੀ ਦਲ ਨੂੰ ਇਹ ਸਮਝ ਨਹੀਂ ਲੱਗਦੀ ਕਿ ਉਹੀ ਸਰਕਾਰ ਹੈ, ਉਹੀ ਕਿਸਾਨਾਂ ਦਾ ਜਿਹੜਾ ਮਸਲੇ ਹਾਲੇ ਤੱਕ ਪੈਂਡਿੰਗ ਪਏ ਆ, ਤੇ ਫਿਰ ਇਹ ਦੁਬਾਰਾ ਕਿੱਦਾਂ ਜੁਆਇਨ ਕਰ ਰਹੇ ਆ? ਸੋ ਇਹ ਸਿਰਫ ਤੇ ਸਿਰਫ ਵੋਟਾਂ ਦੀ ਸਿਆਸਤ ਹੈ ਜੀ, ਪਰ ਲੱਗਦਾ ਨਹੀਂ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਉਸ ਸਖ਼ਤੀ ਨੂੰ ਜਿਹੜੀ ਉਹਨਾਂ ਨੇ ਹਰਿਆਣਾ ਦਾਖਲ ਹੋਣ ਵੇਲੇ ਕੀਤੀ ਸੀ, ਜਾਂ 750 ਕਿਸਾਨ ਦਿੱਲੀ ਦੀਆਂ ਬਰੋਹਾਂ ਤੇ ਸ਼ਹੀਦ ਕੀਤਾ ਸੀ, ਲੋਕੀ ਇਹਨਾਂ ਨੂੰ ਮੰਨਣਗੇ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ
1: ਜੀ। ਹਰਵਿੰਦਰ ਜੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਭੁੱਲਰ ਸਾਹਿਬ, ਪੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਦੇਖੋ ਜੀ ਪੱਟੀ ਸਾਹਿਬ, ਇਹਨਾਂ ਨੇ ਜਿਹੜਾ ਬਿਜਲੀ ਬੋਰਡ ਦਾ ਸਭ ਤੋਂ ਉੱਪਰਲਾ ਸਤਰ ਸੀ ਉਹ ਬਦਲਤਾ, ਉਹਦਾ ਕਸੂਰ ਤਾਂ ਦੱਸੋ ਕੀ ਆ? ਦੇਖੋ ਬਿਜਲੀ ਫ੍ਰੀ ਤੁਸੀਂ ਦਿੰਦੇ ਹੋ ਵੋਟਾਂ ਕਰਕੇ ਉਹਦੇ, ਹਨਾ, ਤੇ ਬਿਜਲੀ ਕੋਲ ਪੈਸਾ ਨੀ, ਬਿਜਲੀ ਬੋਰਡ ਕੋਲ ਆ ਰਿਹਾ ਉਹ, ਹੁਣ ਕੋਲਾ ਕਿੱਥੋਂ ਖਰੀਦੇ? ਪੈਸਾ ਤੁਸੀਂ ਨੀ ਉਹਨੂੰ ਦੇ ਰਹੀ, ਸਰਕਾਰ ਆਪ ਕੰਗਾਲ ਹੋਈ ਪਈ ਆ, ਤੇ ਕੋਲਾ ਕਿੱਥੋਂ ਖਰੀਦੇ ਜਿੱਥੋਂ ਉਹ ਬਿਜਲੀ ਬਣਾਉਣ? ਉਹਨੇ ਕੋਲਾ ਨੀ ਖਰੀਦਿਆ, ਫਿਰ ਦੱਸੋ ਕੋਲਾ ਕਿਉਂ ਨੀ ਖਰੀਦਿਆ? ਕਿਉਂਕਿ ਉਹਦੇ ਕੋਲ ਪੈਸਾ ਨੀ। ਉਹ ਜਿਹੜਾ ਮਰਜ਼ੀ ਅਫਸਰ ਲਾ ਲਓ ਉਹਨੇ ਇਹੀ ਕਰਨਾ, ਪਲੀਜ਼ ਤੁਹਾਡੇ ਵਿਚਾਰ ਕੀ ਨੇ ਮੈਂ ਆਪ ਕਲੀਅਰ ਸੁਣੂੰਗਾ। ਥੈਂਕ ਯੂ ਸਰ।
1: ਸ਼ੁਕਰੀਆ ਜੀ। ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੱਸ ਦੇ, ਕਿਉਂਕਿ ਅਖੀਰੀ ਚਰਨ ਦੇ ਵਿੱਚ ਇਹ ਸੈਗਮੈਂਟ ਦੇ ਆਪਾਂ ਪਹੁੰਚ ਗਏ ਹਾਂ, ਫਿਰ ਆਪਾਂ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਦਾਖਲ ਹੋਵਾਂਗੇ। ਸੋ 416-233-73-68 ਨੰਬਰ ਆ ਜੀ। ਭੱਟੀ ਸਾਹਿਬ,
0: ਭਾਜੀ ਮੇਰਾ ਇਹ ਖਿਆਲ ਹੈ ਕਿ ਜੇ ਸਰਕਾਰ ਨੂੰ ਲੱਗਦਾ ਸੀ ਕਿ ਬਸੰਤ ਗਰਗ ਇੰਨੇ ਕਾਬਿਲ ਅਫਸਰ ਨਹੀਂ ਹੈ, ਉਹਨਾਂ ਕਰਕੇ ਇਹ ਸੰਕਟ ਆਇਆ, ਤੇ ਜਿਹੜੇ ਉਹਨਾਂ ਨੇ ਨਵੇਂ ਗੁਰਕੀਰਤ ਕਿਰਪਾਲ ਸਿੰਘ ਜਿਹੜੇ ਬਹੁਤ ਸੀਨੀਅਰ IAS ਅਫਸਰ ਨੇ, ਜੇ ਸਰਕਾਰ ਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਚਲਾ ਸਕਦੇ ਆ, ਤੇ ਆਉਣ ਵਾਲੇ ਸਮੇਂ 'ਚ ਜੇ 10-15 ਦਿਨ ਤੱਕ ਇਹ ਸੰਕਟ ਏਦਾਂ ਹੀ ਬਰਕਰਾਰ ਰਿਹਾ, ਤੇ ਫਿਰ ਉਹ ਸਰਕਾਰ ਦੀ ਨਾਕਾਮਯਾਬੀ ਹੋਏਗੀ ਉਹਨੂੰ ਬਦਲਣ 'ਚ। ਤੇ ਜੇ ਗੁਰਕੀਰਤ ਕਿਰਪਾਲ ਸਿੰਘ ਆਪਣੀ ਸੂਝ ਵਰਤ ਕੇ ਇਹ ਸੰਕਟ ਦੂਰ ਕਰ ਸਕਦੇ ਆ, ਤੇ ਫਿਰ ਸਰਕਾਰ ਦਾ ਕਦਮ ਠੀਕ ਮੰਨਿਆ ਜਾਏਗਾ। ਤੇ ਆਉਣ ਵਾਲਾ ਜਿਹੜਾ ਇੱਕ ਹਫ਼ਤਾ ਉਹ ਬੜਾ ਕਰੂਸ਼ਲ ਹੈ ਇਹ ਡਿਸਾਈਡ ਕਰਨ ਵਾਸਤੇ ਕਿ ਬਸੰਤ ਗਰਗ ਠੀਕ ਸੀ ਕਿ ਕਿਰਪਾਲ ਸਿੰਘ ਠੀਕ ਸੀ।
1: ਸਚਵੰਤ ਭੱਟੀ ਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਦੋਨੇ ਵੀਰਾਂ ਨੂੰ ਤੇ ਭੱਟੀ ਸਾਹਿਬ। ਇਹ ਜਿਹੜਾ ਬੀਬੀ ਬਾਦਲ ਨੇ ਅਸਤੀਫਾ ਦਿੱਤਾ ਸੀ ਪਹਿਲਾਂ ਤੋਂ ਸਾਰਾ ਟੱਬਰ ਉਹਦੇ ਫਾਇਦੇ ਹੀ ਕਰਾਉਣ ਤੇ ਲੱਗਾ ਹੋਇਆ ਸੀਗਾ ਜਿਹੜੇ ਤਿੰਨ ਕਾਨੂੰਨ ਸੀਗੇ, ਪਰ ਉਹ ਲੋਕਾਂ ਦੇ ਜ਼ਿਆਦਾ ਪ੍ਰੈਸ਼ਰ ਦੇ ਪੈਣ ਕਾਰਨ ਫਿਰ ਉਹਨੂੰ ਮਰਦੀ ਨੇ ਅੱਕ ਚੱਬਿਆ, ਉਹ ਹਨਾ ਗਾਣੇ ਵਾਲੀ ਗੱਲ ਹੋਈ ਸੀ ਉਹਨੂੰ, ਤਾਂ ਅਸਤੀਫਾ ਦੇਣਾ ਪਿਆ ਸੀ, ਉਹਨੇ ਕੋਈ ਪੁੰਨ ਦੇ ਖੈਰ ਨਹੀਂ ਦਿੱਤਾ। ਤੇ ਜਿਹੜਾ ਹੜਾਂ ਬਾਰੇ ਆਪ ਜੀ ਕਹਿ ਰਹੇ ਆ, ਕਪੂਰਥਲੇ ਜ਼ਿਲ੍ਹੇ ਦੇ ਆਪ ਨੇ ਵੀ ਵੀਡੀਓ ਦੇਖੀਆਂ ਹੋਣੀਆਂ, ਕੁਛ ਪਿੰਡ ਜਿਹੜੇ ਉਹ ਕਹਿੰਦੇ ਬਿਆਸਾ ਦਰਿਆ ਜਿਹੜੇ ਆ ਬਿਆਸ ਡੇਰੇ ਵਾਲੇ ਆ ਉਹੋ ਹੀ ਹੜ੍ਹ ਦਾ ਕਾਰਨ ਬਣੇ ਆ, ਵੀ ਉਹਨਾਂ ਨੇ ਉਹ ਬਿਆਸ ਦਾ ਕਾਫੀ ਆਲਾ ਦੁਆਲਾ ਕਿਲੋ ਡੇਢ ਦੋ ਕਿਲੋਮੀਟਰ ਦਾ ਉਹ ਭਰਤੀ ਪਾ ਕੇ ਉੱਥੇ ਬੰਨ ਬਣਾ ਤਾ, ਉਹਦੇ ਕਾਰਨ ਵੀ ਹੜ੍ਹ ਆ ਸਕਦੇ ਆ। ਕਿ ਉੱਥੇ ਉਹ ਕਾਨੂੰਨ ਹੈ ਨੀ ਕਿ ਬਾਬਿਆਂ ਤੋਂ ਹੀ ਸਾਰੀਆਂ ਸਰਕਾਰਾਂ ਡਰਦੀਆਂ ਵੀ ਜਿਹੜੇ ਬਾਬੇ ਦੇ ਕੋਲ ਵੋਟ।
1: ਸੋ ਥੈਂਕ ਯੂ ਜੀ। ਇੱਕ ਇੱਕ ਕਾਲ ਹੋਰ, ਅੱਜ ਦੀ ਆਖਰੀ ਕਾਲ ਦੀ ਹੈ, ਸਗੁਣ ਦਾ ਆਖਰੀ ਕਾਲ ਆ। ਸੋ ਇਹ ਆ ਕਿ ਬਿਆਸ ਡੇਰੇ ਕਰਕੇ ਕੀ ਉਹ ਇਲਾਕੇ ਤੇ ਪ੍ਰਭਾਵ ਪਿਆ? ਅਮਰਜੀਤ ਜੀ ਸਤਿ ਸ੍ਰੀ ਅਕਾਲ।
9: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਭੱਟੀ ਸਾਹਿਬ ਨੇ ਸਵਾਲ ਹੈ ਜੀ, ਜਿਹੜਾ ਸੁੱਚਾ ਸਿੰਘ ਲੰਗਾਹ ਦਾ ਇੱਕ ਆਪਣਾ ਭਰਾ ਹੈ ਇੱਕ ਹੋਰ ਫੜਿਆ ਗਿਆ ਜੀ, ਉਹਦੇ ਬਾਰੇ ਪੁੱਛਿਆ।
1: ਤੇ ਇੱਕ ਹੋਰ ਕਾਲ ਨਾਲ ਹੀ ਲੈਣੇ ਫਿਰ ਭੱਟੀ ਸਾਹਿਬ, ਇਕੱਠੀ ਸਾਰੇ ਸਵਾਲਾਂ ਦਾ ਜਵਾਬ ਦੇ ਕੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਹਰਪਾਲ ਜੀ ਨੇ ਸਾਡੇ ਨਾਲ।
10: ਹੈਲੋ
1: ਸਤਿ ਸ੍ਰੀ ਅਕਾਲ ਜੀ।
10: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਦੇਖੋ ਗੱਲ ਸੁਣ ਰਿਹਾ ਸੀ, ਕਹਿੰਦੇ ਜੀ ਲੋਕੀ ਭੁੱਲ ਗਏ ਕਿ ਬੇਇੱਜ਼ਤੀਆਂ ਕੀਤੀਆਂ ਬਾਦਲਾਂ ਨੇ ਜਾਂ
1: ਪਹਿਲੀ ਚੀਜ਼
10: ਮਾਫ਼ ਕਰ ਦੇਣਗੇ
1: ਜੀ।
10: ਹਾਂ ਮੈਂ ਕਹਿੰਦਾ ਕਿ ਲੋਕਾਂ ਦੇ ਤਾਂ ਜ਼ਮੀਰ ਮਰੇ ਹੋਏ ਜਿਹਨਾਂ ਨੇ
1: ਜ਼ਮੀਰ ਵੀ ਨਹੀਂ, ਜ਼ਮੀਰ ਵਾਲੀ ਗੱਲ ਅਲੱਗ ਆ ਮਨਕੂ ਸਾਹਿਬ, ਪਰ ਜਿਹੜੀ ਚੀਜ਼ ਆ ਉਹ ਇੱਦਾਂ ਨਹੀਂ ਹੈਗਾ ਉਹਨਾਂ ਨੇ ਕਰਵਾਏ ਨੇ ਜਾਂ ਕੀ ਆ, ਉਹ ਜਿਹੜੀ ਉਹ ਐਲੀਗੇਸ਼ਨ ਇਹ ਆ ਕਿ ਉਹ ਜਿਹੜੀ ਬਣਦੀ ਪੈਰਵਾਈ ਕੀਤੀ ਜਾ ਸਕਦੀ ਸੀ ਜਿਹੜਾ ਉਹਨੂੰ ਰੋਕਣ ਦੇ ਲਈ, ਜਾਂ ਉਹ ਗੋਲੀਕਾਂਡ ਹੋਇਆ ਉਹਦੇ ਆਦੇਸ਼, ਜਾਂ ਫਿਰ ਉਸਨੂੰ ਫੜਨ ਦੇ ਲਈ ਸਜ਼ਾ ਤੱਕ ਪਹੁੰਚਾਉਣ ਲਈ ਉਹਦੇ ਵਿੱਚ ਬਣਦੀ ਪੈਰਵਾਈ ਦੇ ਵਿੱਚ ਕਤਾਹੀ ਦੇ ਐਲੀਗੇਸ਼ਨ ਲੱਗੇ ਨੇ ਕਿ ਸ਼ਾਇਦ ਵੋਟਾਂ ਦੇ ਸੈਗਮੈਂਟ ਕਰਕੇ ਇੰਨਾ ਜਿਹੜਾ ਸਹੀ ਤਰੀਕੇ ਦੇ ਨਾਲ ਫੈਸਲੇ ਨਹੀਂ ਹੋਏ, ਐਲੀਗੇਸ਼ਨ ਇਹ ਲੱਗੇ ਨੇ, ਇਹ ਨਹੀਂ ਲੱਗੇ ਕਿ ਕਰਵਾਏ ਨੇ। ਬਾਕੀ ਭੱਟੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਜੀ। ਭੱਟੀ ਸਾਹਿਬ ਸਾਰੇ ਕਾਲਾਂ ਦੇ ਆਨਸਰ ਕਰ ਦਿਓ।
0: ਦੇਖੋ ਜੀ, ਬਿਆਸ ਵਾਲੀ ਗੱਲ ਉਹ ਬਿਲਕੁਲ ਸਹੀ ਹੈ ਕਿ ਸਾਰੀ ਦੁਨੀਆਂ ਨੂੰ ਆਲੇ ਦੁਆਲੇ ਲੋਕਾਂ ਨੂੰ ਪਤਾ ਹੈ ਕਿ ਬਿਆਸ ਡੇਰੇ ਕਰਕੇ ਉਸ ਇਲਾਕੇ ਚ ਕਪੂਰਥਲੇ ਚ ਹੜ੍ਹ ਆਉਂਦੇ ਆ, ਪਰ ਕਿਉਂਕਿ ਇੱਕ ਬੜਾ ਮਜ਼ਬੂਤ ਧੜਾ ਹੈਗਾ ਪੰਜਾਬ ਦਾ ਜਿਹੜਾ ਬਾਬੇ ਨੂੰ ਮੰਨਦੇ ਆ, ਬਹੁਤ ਸਾਰੇ ਲੋਕ ਉਹਨਾਂ ਦੇ ਅਨੁਯਾਈ ਨੇ, ਇਸ ਕਰਕੇ ਸਰਕਾਰਾਂ ਵੀ ਥੋੜਾ ਜਿਹਾ ਉਹਨਾਂ ਤੋਂ ਥੋੜਾ ਜਿਹਾ ਭੈ ਖਾਂਦੀਆਂ, ਇਸ ਕਰਕੇ ਉਹਨਾਂ ਨੂੰ ਬਲੇਮ ਨਹੀਂ ਕੀਤਾ ਜਾਂਦਾ। ਦੂਜੀ ਗੱਲ ਕਿਹੜੀ ਸੀ ਸਰ?
1: ਉਹ ਸੁੱਚਾ ਸਿੰਘ ਲੰਗਾਹ ਦੇ ਬ੍ਰਦਰ
0: ਸੁੱਚਾ ਸਿੰਘ ਲੰਗਾਹ, ਉਹ ਮੈਂ ਖਬਰ ਪਹਿਲਾਂ ਦੇ ਚੁੱਕਾ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਬਹੁਤ ਪੁਰਾਣੇ ਆਗੂ ਪ੍ਰਧਾਨ ਵੀ ਰਹੇ ਨੇ ਜੀ, ਉਹ ਅਮਰਜੀਤ ਸਿੰਘ ਚਾਵਲਾ, ਮਹਿਤਾ ਚਾਵਲਾ ਗਰੁੱਪ ਦੇ ਉਹ ਪ੍ਰਧਾਨ ਰਹੇ ਨੇ, ਤੇ ਅੱਜ ਕੱਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਵੀ ਨੇ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ। ਉਹਨਾਂ ਤੇ ਇੱਕ ਔਰਤ ਨੇ ਰੇਪ ਦਾ ਕੇਸ ਦਰਜ ਕਰਾਇਆ ਮੈਜਿਸਟਰੇਟ ਅੱਗੇ, ਉਹਨੇ ਸਬੂਤ ਵੀ ਦਿੱਤੇ ਆ ਤੇ ਗਵਾਹੀ ਵੀ ਦਿੱਤੀ ਆ, ਜਿਹਦੇ ਬੇਸ ਤੇ ਉਹਦੇ ਤੇ ਐਫ ਆਈ ਆਰ ਦਰਜ ਹੋਈ ਹੈ। ਪਰ ਚਾਵਲਾ ਸਾਹਿਬ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਆਪਣੇ ਸਾਰੇ ਅਹੁਦਿਆਂ ਤੇ ਅਸਤੀਫਾ ਦਿੱਤਾ, ਤੇ ਇਹ ਕਿਹਾ ਕਿ ਜਦੋਂ ਤੱਕ ਮੈਂ ਅਦਾਲਤ ਤੋਂ ਬਰੀ ਨਹੀਂ ਹੋਵਾਂਗਾ ਉਦੋਂ ਤੱਕ ਮੈਂ ਕੋਈ ਅਹੁਦਾ ਨਹੀਂ ਸੰਭਾਲਾਂਗਾ। ਸੋ ਬੜੀ ਆਉਣ ਵਾਲੇ ਸਮੇਂ ਚ ਕਲੀਅਰ ਹੋ ਜਾਏਗਾ ਜੀ, ਜਦੋਂ ਅਦਾਲਤੀ ਕਾਰਵਾਈ ਚੱਲੇਗੀ ਕਿ ਵਾਕਈ ਉਹਨਾਂ ਨੇ ਰੇਪ ਕੀਤਾ ਜਾਂ ਨਹੀਂ ਕੀਤਾ।
1: ਸ਼ੁਕਰੀਆ ਭੱਟੀ ਸਾਹਿਬ, ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੇ ਬਹੁਤ ਸ਼ੁਕਰੀਆ ਜੀ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਹੁੰਦੀਆਂ ਨੇ ਮੁਲਾਕਾਤਾਂ। ਬਹੁਤ ਧੰਨਵਾਦ ਜੀ। ਸਟੂਡੀਓ ਨੰਬਰ 416-233-7368 ਤੇ ਬੜਾ ਜਲਦੀ ਅਸੀਂ ਗੱਲਬਾਤ ਕਰਾਂਗੇ ਖੁੰਡ ਚਰਚਾ ਸੈਗਮੈਂਟ ਦੇ ਵਿੱਚ। ਇਹਨਾਂ ਨੂੰ ਇੱਕ ਫਰਮੈਸ਼ੀ ਗੀਤ ਤੁਸੀਂ ਸੁਣੋ।

0: ਦੋਸਤੋ ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ 8 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ ਤੇ ਹੁਣ ਸੈਗਮੈਂਟ ਖੁੰਡ ਚਾਚਾ ਦੇ ਵਿੱਚ ਗੱਲਬਾਤ ਕੱਲ੍ਹ ਵਾਲੀ ਨੂੰ ਕੰਟੀਨਿਊ ਕਰਾਂਗੇ ਤੇ ਇਹ ਸੈਗਮੈਂਟ ਨੂੰ ਸਪੋਂਸਰ ਕਰਦੇ ਨੇ ਦਲਾਵਰੀ ਗਰੁੱਪ ਤੋਂ ਫਰੋਸਟ GMC ਸ਼ੈਵਰਲੇ ਬਿਊਕ ਤੇ ਕੈਡੀਲੈਕ ਬਵੇਡ ਐਂਡ ਮੇਨ ਦੇ ਉੱਤੇ ਇਹ ਡੀਲਰਸ਼ਿਪ ਆ ਐਂਡ ਰੇਡੀਓ ਚੜ੍ਹਦੀ ਕਲਾ ਲਈ ਇਹਨਾਂ ਨੇ ਸਪੈਸ਼ਲ ਇੱਕ ਪ੍ਰੋਗਰਾਮ ਇੱਕ ਸਪੈਸ਼ਲ ਡੀਲ ਲੈ ਕੇ ਆਏ ਨੇ ਇੱਕ ਨਾ SUV ਗੱਡੀ ਆ ਸ਼ੈਵਰਲੇ ਦੀ ਟਰੈਕਸ ਗੱਡੀ ਆ ਬਹੁਤ ਸੋਹਣੀ ਗੱਡੀ ਆ ਖੁੱਲ੍ਹੀ 2026 ਦੀ ਟਰੈਕਸ ਜੇ ਤੁਸੀਂ ਦੋਸਤੋ 2 ਸਾਲਾਂ ਲਈ ਇਹ ਗੱਡੀ ਨੂੰ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ ਇਹਦੀ ਵੀਕਲੀ ਪੇਮੈਂਟ ਸਿਰਫ ਤੇ ਸਿਰਫ $49 ਪਲੱਸ ਟੈਕਸ ਰਹਿ ਜਾਂਦੀ ਆ ਇਹਨੂੰ ਬਾਈ ਵੀਕਲੀ 'ਚ ਕਨਵਰਟ ਕਰ ਲਓ ਇਹਨੂੰ ਮੰਥਲੀ 'ਚ ਕਰ ਲਓ ਬਹੁਤ ਲੋ ਕੋਸਟ ਈਵਨ ਕਈ ਪੁਰਾਣੀਆਂ ਗੱਡੀਆਂ ਇਸ ਤੋਂ ਡਬਲ ਚਾਰਜ ਕਰਦੀਆਂ ਨੇ ਜੇ ਇਹ ਮੰਥਲੀ 220 ਆ ਤਾਂ ਕਈ ਪੁਰਾਣੀਆਂ ਗੱਡੀਆਂ ਦੀ ਕੀਮਤ ਚਲੋ ਡਿਪੈਂਡ ਹੁੰਦਾ ਗੱਡੀ ਦੀ ਵੈਲਿਊ 'ਤੇ ਸਾਰੇ ਕਾਸ 'ਤੇ ਪਰ $400-400 ਆਮ ਤੌਰ 'ਤੇ ਹੁੰਦੀ ਆ $49 ਵੀਕਲੀ ਇਹ ਤਾਂ ਜਿਵੇਂ ਕਹਿ ਲਈਏ ਬ੍ਰੈਂਡ ਨਿਊ ਗੱਡੀ SUV ਦੇ ਲਈ ਡ੍ਰੀਮ ਕਮ ਟਰੂ ਆ ਇਹ ਗੱਡੀ ਨੂੰ ਫਾਈਨੈਂਸ ਵੀ ਕਰਾ ਸਕਦੇ ਹੋ ਟਰੈਕਸ 2 ਸਾਲਾਂ ਲਈ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ $49 ਪਲੱਸ ਟੈਕਸ ਵੀਕਲੀ ਪੇਮੈਂਟ ਬਣੂਗੀ ਸੋ ਜੇ ਤੁਸੀਂ ਇਸ ਡੀਲ ਬਾਰੇ ਹੋਰ ਵਧੇਰੇ ਜਾਣਨਾ ਚਾਹੁੰਦੇ ਹੋ ਤਾਂ ਵਿੱਕ ਸੇਠੀ ਜੀ ਨੂੰ ਤੁਸੀਂ ਕਾਲ ਕਰਨੀ ਆ ਬੜੇ ਅਜੀਜ਼ ਨੇ ਉੱਥੋਂ ਦੇ ਜਨਰਲ ਮੈਨੇਜਰ ਨੇ ਸਾਡੇ ਬੜੇ ਖਾਸ ਨੇ ਅਤੇ ਰੇਡੀਓ ਚੜ੍ਹਦੀ ਕਲਾ ਦੇ ਪ੍ਰੋਗਰਾਮ ਦਾ ਆਨੰਦ ਮਾਣਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਲਾਵਰੀ ਗਰੁੱਪ ਦਾ ਐਂਡ ਵਿੱਕ ਸੇਠੀ ਜੀ ਨੂੰ ਤੁਸੀਂ ਕਾਲ ਕਰੋ ਉਹਨਾਂ ਨਾਲ ਗੱਲਬਾਤ ਕਰੋ ਇਹ ਡੀਲ ਲੈ ਕੇ ਆਓ ਅਤੇ ਜਦੋਂ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦੇਣਗੇ ਤੁਹਾਨੂੰ ਇਹ ਨਹੀਂ ਪਤਾ ਉਹ $500 ਦਾ ਫਿਊਲ ਕਾਰਡ ਦਾ ਕੋਈ ਗਿਫਟ ਦੇ ਦੇਣ ਹਾਂਜੀ ਕਾਲ ਕਰ ਲਓ 647-992-1913 647-992-1913 647-992-1913 647-992-1913 647-992-1913 647-992-1913 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਜਿਹੜੇ ਕਿ ਇਹਨਾਂ ਕੋਲ ਨਾ ਅੰਮ੍ਰਿਤਸਰ ਵਾਲੀਆਂ ਟਿਕਟਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਕਿਉਂਕਿ ਦਿੱਲੀ ਵਾਲੀ ਟਿਕਟ ਨਾਲੋਂ ਜਿਹੜੀਆਂ ਅੰਮ੍ਰਿਤਸਰ ਵਾਲੀਆਂ ਨੇ ਥੋੜ੍ਹੀਆਂ ਮਹਿੰਗੀਆਂ ਜ਼ਰੂਰ ਨੇ ਪਰ ਪਹੁੰਚਦਾ ਵੀ ਬੰਦਾ ਸਿੱਧਾ ਅੰਮ੍ਰਿਤਸਰ ਆ ਕਤਰ ਏਅਰਲਾਈਨ ਵਨ ਆਫ ਦਾ ਬੈਸਟ ਏਅਰਲਾਈਨ ਆ ਸਿਰਫ ਇੱਕ ਸਟੋਪ ਹੁੰਦਾ 2 ਘੰਟੇ 40 ਮਿੰਟ ਦਾ ਅਤੇ 2 ਬੈਗ ਨੇ ਇਹ ਟਿਕਟ ਸੋਲ ਮਾਰਕੀਟ ਦੇ ਵਿੱਚ ਕਈ ਵਾਰ 1-way ਟਿਕਟ 1600-1700-1800-1800 ਦੀ ਅੰਮ੍ਰਿਤਸਰ ਵਾਲੀ ਟਿਕਟ ਮਿਲਦੀ ਆ ਅਪ ਡਾਊਨ ਸ਼ਾਇਦ 2200 ਦੀ ਮਿਲਦੀ ਆ 2400 ਦੀ ਮਿਲਦੀ ਆ ਬਾਈ ਜੀ ਕਟਾਰੀਆ ਟਰੈਵਲਸ 'ਤੇ ਸਿਰਫ 1450 ਦੀ ਮਿਲ ਰਹੀ ਆ ਅਤੇ ਅਗਲੀ 23 ਤਰੀਕ ਤੱਕ ਅੱਜ 17 ਸਤੰਬਰ ਹੋ ਗਈ 23 ਸਤੰਬਰ ਤੱਕ ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਲੈ ਕੇ ਜੇ ਤੁਸੀਂ ਇਹ ਟਿਕਟ ਬੁੱਕ ਕਰਾਉਂਦੇ ਹੋ ਆਹ ਮਹੀਨੇ ਸਤੰਬਰ ਮਹੀਨੇ ਦੀਆਂ 2 ਟਿਕਟਾਂ ਬਚੀਆਂ ਨੇ ਅਕਤੂਬਰ ਨਵੰਬਰ ਦਸੰਬਰ ਦੀਆਂ ਟਿਕਟਾਂ ਪਈਆਂ ਨੇ ਕਿਸੇ ਵੀ ਮੰਥ ਤੁਸੀਂ ਜਾਣਾ ਗਾ $100 ਦਾ ਡਿਸਕਾਊਂਟ ਹੋਊਗਾ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ $100 ਦਾ ਡਿਸਕਾਊਂਟ ਜਾਣੀ ਕਿ ਟਿਕਟ ਤੁਹਾਨੂੰ $1350 ਦੀ ਪਊ ਟੋਰਾਂਟੋ ਤੋਂ ਅੰਮ੍ਰਿਤਸਰ 2 ਬੈਗਾਂ ਦੇ ਨਾਲ 905-678-1200 905-678-1200 905-678-1200 905-678-1200 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ
1: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
2: ਬਸ ਇੰਨੀ ਗੱਲ

0: ਪਾਪਾ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
1: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
0: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
1: 416-731-2611-416-732-2611। ਨਾਮ ਯਾਦ ਰੱਖੀ ਜਸ ਭੁੱਲਰ।

0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਅਤੇ ਸੈਗਮੈਂਟ ਖੁੰਡ ਚਰਚਾ ਐਂਡ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰਦੇ ਨੇ ਕੁਇਕ ਸ਼ਿਪ, ਸਾਡੇ ਡਿਲੀਵਰੀ ਪਾਰਟਨਰ ਨੇ। ਤੁਸੀਂ ਕਿਤੇ ਵੀ ਦੋਸਤ ਦੁਨੀਆ ਭਰ ਦੇ ਵਿੱਚ ਕੋਈ ਵੀ ਡਿਲੀਵਰੀ ਕਰਵਾਉਣੀ ਹੈ, ਵਿਦਇਨ ਕਨੇਡਾ ਤੁਸੀਂ ਮੂਵ ਕਰ ਰਹੇ ਹੋ ਲੋਕਲ ਸਿਟੀ ਦੇ ਵਿੱਚ, ਨਾਲ ਦੇ ਸੂਬੇ ਦੇ ਵਿੱਚ, ਅਤੇ ਉਹਦੇ ਵਿੱਚ ਹੈਲਪ ਕਰਦੇ ਨੇ। ਜੇ ਤੁਸੀਂ ਆਊਟ ਆਫ ਕੰਟਰੀ ਇੰਡੀਆ ਕੋਈ ਸਮਾਨ ਭੇਜਣਾ, ਪਾਕਿਸਤਾਨ ਕੋਈ ਸਮਾਨ ਭੇਜਣਾ, ਸ਼੍ਰੀਲੰਕਾ, ਬੰਗਲਾਦੇਸ਼, ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਛੋਟਾ ਚਾਹੇ ਵੱਡਾ ਪਾਰਸਲ ਆ, ਤਾਂ ਉਹਦੇ ਪੂਰੇ ਘਰ ਦੀ ਮੂਵਿੰਗ ਤੋਂ ਲੈ ਕੇ ਇੱਕ ਪੈਨ ਤੱਕ, ਇੱਕ ਪੇਪਰ ਤੱਕ, ਡਾਕੂਮੈਂਟ, ਐਵਰੀਥਿੰਗ ਇਹ ਸ਼ਿਪ ਕਰਦੇ ਨੇ। ਅਤੇ ਇਹ ਕਹਿੰਦੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਇਹ ਵਨ ਆਫ ਦਾ ਬਿਗੈਸਟ ਕੰਪਨੀ ਸੀ, ਅਤੇ ਹੁਣ ਕਨੇਡਾ ਦੇ ਵਿੱਚ ਆ ਕੇ ਤੁਹਾਡਾ ਬ੍ਰਾਂਚਿਸ ਖੋਲ੍ਹ ਰਹੀਆਂ ਨੇ, ਅਤੇ ਇਹ ਮਾਰਕੀਟ ਬਣਾਉਣ ਦੇ ਲਈ ਇਸ ਸਮੇਂ ਰਾਈਟ ਨਾਓ ਬੈਸਟ ਪ੍ਰਾਈਸ ਦੇ ਰਹੇ ਨੇ। ਇਹ ਕਹਿੰਦੇ ਜੇ ਸਾਨੂੰ ਕੋਈ ਤੁਹਾਨੂੰ ਲੱਗਦਾ ਨਾ ਕਿ ਜੀ ਮੈਨੂੰ ਫਲਾਨੀ ਜਗ੍ਹਾ ਤੋਂ ਆਹ ਪ੍ਰਾਈਸ ਮਿਲ ਰਿਹਾ, ਇਹ ਕਹਿੰਦੇ ਅਸੀਂ ਪ੍ਰਾਈਸ ਬੀਟ ਕਰਕੇ ਦੇਵਾਂਗੇ। ਸੋ ਨੋਰਮਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਰੇਟ ਜੇ ਤਾਂ ਜੇ ਜਿੱਦਾਂ ਵੱਧ ਵੇਟ ਹੁੰਦਾ ਓਨਾ ਹੀ ਜਿਹੜਾ ਸਸਤਾ ਰੇਟ ਪਈ ਜਾਂਦੇ ਨੇ। ਸੋ 10 ਕਿਲੋ ਤੱਕ ਦਾ ਸਮਾਨ ਆ ਤਾਂ ਸ਼ਾਇਦ ਫਲੈਟ ਰੇਟ ਨੇ, ਜੇ 10 ਤੋਂ 30 ਕਿਲੋ ਦੇ ਵਿੱਚ ਆ ਤਾਂ $8 ਪਰ ਕਿਲੋ ਦੇ ਹਿਸਾਬ ਨਾਲ, ਜੇ 30 ਕਿਲੋ ਜਾਂ ਇਸ ਤੋਂ ਵੱਧ ਸਮਾਨ ਤੁਸੀਂ ਭੇਜਣਾ $7 ਪਰ ਕਿਲੋ ਦੇ ਹਿਸਾਬ ਨਾਲ ਤੁਸੀਂ ਸਮਾਨ ਭੇਜ ਸਕਦੇ ਹੋ। ਐਂਡ ਬਾਕੀ ਕਿਹੜੀ ਸਿਟੀ ਦੇ ਵਿੱਚ ਡਿਲੀਵਰ ਕਰਾਉਣਾ ਉਹਦੇ ਦੇ ਡਿਲੀਵਰੀ ਚਾਰਜ ਐਕਸਟਰਾ ਹੋ ਸਕਦੇ ਨੇ, ਉਹ ਤੁਹਾਨੂੰ ਉਹਨਾਂ ਨੂੰ ਕਾਲ ਕਰਕੇ ਪਤਾ ਕਰਨਾ ਪੈਣਾ ਕਿ ਰਿਮੋਟ ਏਰੀਏ ਦੇ ਵਿੱਚ ਆਉਂਦਾ, ਉੱਥੇ ਇਹਨਾਂ ਦੇ ਆਫਿਸ ਹੈਗੇ ਨੇ ਨਹੀਂ ਹੈਗੇ ਨੇ। ਪਰ ਇਹ ਉਰੋਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਸਮਾਨ ਡਰੋਪ ਕਰ ਦਿਉ ਅਤੇ ਤੁਹਾਡੇ ਘਰ ਹੋਮ ਡੋਰ ਦੇ ਉੱਤੇ ਸਮਾਨ ਡਿਲੀਵਰ ਹੋ ਜੂਗਾ। ਜੇ ਤੁਸੀਂ ਇੱਥੋਂ ਵੀ ਸਮਾਨ ਜ਼ਿਆਦਾ ਆ ਤੁਸੀਂ ਪਿੱਕ ਕਰਾਉਣਾ ਵੀ ਸਾਡੇ ਕੋਲੋਂ ਜੀ ਪਿੱਕ ਕਰਕੇ ਲੈ ਜਾਓ, ਉਹਦੇ ਡਿਲੀਵਰੀ ਉਹਦੇ ਪਿਕਅਪ ਚਾਰਜ ਵੱਖਰੇ ਹੋਣਗੇ। ਸੋ ਤੁਸੀਂ ਪਰ ਇਹ ਸਰਵਿਸ ਵੀ ਇਹਨਾਂ ਦੇ ਲੈ ਸਕਦੇ ਹੋ। ਕੁਇਕ ਸ਼ਿਪ ਤੋਂ ਨੂੰ ਕਾਲ ਕਰੋ, ਨੰਬਰ 647-463-5455 647-463-5455 647-463-5455 647-463-5455 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਛਾ ਦੋਸਤੋ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਾਡੇ ਕੋਲ ਇਲੈਕਸ਼ਨ ਕੈਂਡੀਡੇਟ ਪਹੁੰਚੇ ਸੀ, ਉਹਨਾਂ ਨਾਲ ਇੰਟਰਵਿਊ ਕਰਕੇ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਗੱਲਾਂਬਾਤ ਇੱਦਾਂ ਲੱਗ ਰਿਹਾ ਸੀ ਕਿ ਸਮਾਂ ਬਹੁਤ ਘੱਟ ਆ, ਅਤੇ ਮੈਂ ਸਰੋਤੇ ਨਾਲ ਕੰਸਲਟ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਕਿ ਚਲੋ ਭਾਈ ਕੱਲ੍ਹ ਨੂੰ ਵੀ, ਯਾਨੀ ਕਿ ਅੱਜ ਵੀ ਤੁਸੀਂ ਇਹੀ ਟੋਪਿਕ ਦੇ ਉੱਤੇ ਗੱਲਬਾਤ ਕਰੀਏ, ਕਿਉਂਕਿ ਕੱਲ੍ਹ ਸਮਾਂ ਬਹੁਤ ਘੱਟ ਗਿਆ ਸੀ। ਉਹ ਸੀਗਾ ਅਮੈਰੀਕਾ ਵਰਸਿਸ ਕਨੇਡਾ, ਜਿਹੜੇ ਸਰੋਤੇ ਸਾਡੇ ਨਾਲ ਅੱਜ ਜੁੜੇ ਨੇ, ਤਾਂ ਟੋਪਿਕ ਦੀ ਤੁਹਾਨੂੰ ਮੇਨ ਭੂਮਿਕਾ ਇਹੀ ਸੀ ਕਿ ਕਨੇਡਾ ਵਧੀਆ ਜਾਂ ਅਮੈਰੀਕਾ। ਐਂਡ ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਜਦੋਂ ਨਾ ਮੈਂ ਲਾਸਟ ਟਾਈਮ ਜਦੋਂ ਟਰੰਪ ਨੇ 51 ਸਟੇਟ ਵਾਲਾ ਬਿਆਨ ਦਿੱਤਾ ਸੀਗਾ ਜਾਂ ਟੈਰਿਫ ਵਾਰ ਵਾਲੀ ਚੀਜ਼ਾਂ ਚੱਲੀਆਂ ਸੀ, ਉਦੋਂ ਮੈਂ ਪ੍ਰੋਗਰਾਮ ਕੀਤਾ ਸੀ, ਉਦੋਂ ਮੈਨੂੰ ਤਕਰੀਬਨ 30-35% ਕੋਲਾਂ ਇੱਦਾਂ ਹੀ ਆ ਸੀ ਕਿ ਜੀ ਅਮੈਰੀਕਾ ਬੈਟਰ ਆ ਕਨੇਡਾ ਨੂੰ, ਅਮੈਰੀਕਾ ਦੇ ਵਿੱਚ ਡਰਾਈਵਰਾਂ ਦੇ ਪੇ ਚੈੱਕ ਸਾਡੇ ਨਾਲੋਂ ਡਬਲ ਬਣਦੇ ਨੇ, ਘਰਾਂ ਦੇ ਰੇਟ ਉੱਥੇ ਅੱਧੇ ਨੇ, ਉੱਥੋਂ ਦੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਆਪਦੇ ਸਿਟੀਜ਼ਨਾਂ ਲਈ ਬਹੁਤ ਸੋਚਦਾ, ਜੇ ਉਹਨਾਂ ਨੂੰ ਲੱਗਦਾ ਕਿ ਇਲੀਗਲ ਇਮੀਗ੍ਰੈਂਟਸ ਕਰਕੇ ਕੰਟਰੀ ਦੇ ਵਿੱਚ ਸਾਡੇ ਸਿਟੀਜ਼ਨ ਔਖੇ ਹੋ ਰਹੇ ਨੇ, ਤਾਂ ਉਹਨਾਂ ਨੂੰ ਟਾਸਕ ਫੋਰਸਾਂ ਬਣਾ ਕੇ ਉਹ ਇਮੀਡੀਏਟ ਕੰਮ ਸ਼ੁਰੂ ਹੋ ਜਾਂਦਾ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ। ਅਤੇ ਮੈਂ ਇਹੀ ਸਵਾਲ ਤੁਹਾਡੇ ਸਾਹਮਣੇ ਕਰਦਾ ਕਿ ਤੁਹਾਨੂੰ ਕੀ ਲੱਗਦਾ ਆਪਣਾ ਮੁਲਕ ਕਨੇਡਾ ਵਧੀਆ ਅਮੈਰੀਕਾ ਨਾਲੋਂ, ਜਾਂ ਹੁਣ ਜਿਹੜੀ ਆ ਟੈਰਿਫ ਵਾਰ ਚੱਲੀ ਹੋਈ ਆ ਇਹਦੇ ਵਿੱਚ ਨੁਕਸਾਨ ਅਮੈਰੀਕਾ ਦਾ ਹੋ ਰਿਹਾ ਜਾਂ ਕਨੇਡਾ ਦਾ ਹੋ ਰਿਹਾ, ਬਾਂਹ ਕੀ ਨੇ, ਕਿਹਦੀ ਮਰੋੜੀ ਹੋਈ ਆ, ਅਤੇ ਇਹ ਜੰਗ ਕਦੋਂ ਰੁਕੂਗੀ, ਇਹਦੇ ਵਿੱਚ ਨੁਕਸਾਨ ਕਿਹਦੇ ਹੋ ਰਹੇ ਨੇ। ਜੇ ਡੈਰੀ ਪ੍ਰੋਡਕਟ ਕਨੇਡਾ ਇੰਪੋਰਟ ਨਹੀਂ ਕਰ ਪਾਉਂਦਾ ਅਮੈਰੀਕਾ ਨੂੰ ਤਾਂ ਇਹਦੇ ਵਿੱਚ ਨੁਕਸਾਨ ਕਿਹਦਾ। ਜੇ ਅਲਕੋਹਲ ਮੁੱਖ ਮੰਤਰੀ ਆਪਣੀਆਂ ਸ਼ੈਲਵਾਂ ਤੋਂ ਕਹਿ ਸਕਦੇ ਨੇ ਕਿ ਭਾਈ ਚੱਕ ਲਓ, ਅਤੇ ਜੇ ਹੁਣ ਉਹ ਵੀ ਕਹਿ ਰਹੇ ਨੇ ਕਿ ਪਰਮਾਨੈਂਟਲੀ ਬੈਨ ਆ, ਤਾਂ ਫਿਰ ਇਹਦੇ ਵਿੱਚ ਨੁਕਸਾਨ ਕਿਹਦਾ। ਆਟੋ ਇੰਡਸਟਰੀ ਤਾਂ ਪਹਿਲਾਂ ਹੀ ਖਮਿਆਜਾ ਭੁਗਤ ਰਹੀ ਆ, 50% ਬੈਨ ਤੋਂ ਲੈ ਕੇ $1 for $1 ਜਿਹੜਾ ਰਿਟੈਲੀਏਸ਼ਨ ਤੱਕ, ਇਸ ਤੋਂ ਬਾਅਦ ਕੁਝ ਕੁ ਪ੍ਰੋਡਕਟ ਨੇ ਜਿਹੜੇ ਕਿ ਪਰਮਾਨੈਂਟਲੀ ਭਾਈ ਅਸੀਂ ਤਾਂ ਇੰਪੋਰਟ ਤੁਹਾਡੇ ਤੋਂ ਲੈਣੀ ਨਹੀਂ, ਇਹ ਚੀਜ਼ਾਂ ਪਹੁੰਚ ਗਈਆਂ ਨੇ, ਇਹਦਾ ਐਂਡ ਰਿਜ਼ਲਟ ਕੀ ਹੋਊਗਾ। ਅਤੇ ਜਿਹੜਾ ਬੱਬੂ ਮਾਂ ਦਾ ਗਾਣਾ ਸੀ ਅਮੈਰੀਕਾ ਮੂੰਹ ਤਾਹਨੂੰ ਕਰਕੇ ਥੁੱਕਦਾ ਹੈ, ਕੀ ਉਹ ਗੱਲ ਸੱਚੀ ਹੈ? ਸਟੂਡੀਓ ਦਾ ਨੰਬਰ ਆ 416-233-7368 416-233 7318 ਤੇ ਤੁਸੀਂ ਕਾਲ ਕਰਕੇ ਦੱਸੋ ਕਿ ਤੁਸੀਂ ਆਪਣੀ ਕੰਟਰੀ ਨੂੰ ਪਸੰਦ ਕਰਦੇ ਹੋ, ਕੈਨੇਡਾ ਗੁੱਡ ਕੰਟਰੀ ਆ, ਜਾਂ ਫਿਰ ਜਿਵੇਂ ਪਿਛਲੇ ਕੁਝ ਸਮੇਂ ਦੇ ਵਿੱਚ ਰੁਝਾਨ ਹੋਇਆ ਕੁਝ ਲੋਕਾਂ ਨੇ ਕੈਨੇਡਾ ਛੱਡ ਕੇ ਅਮੈਰੀਕਾ ਵੀ ਮੂਵ ਹੋਏ ਵੱਖ ਵੱਖ ਰੀਜ਼ਨ ਕਰਕੇ ਜੋ ਮੈਂ ਕੁਝ ਦੱਸੇ ਨੇ, ਜਾਂ ਤੁਹਾਨੂੰ ਲੱਗਦਾ ਕਿ ਯਾਰ ਗੁਆਂਢੀ ਸੂਬਾ ਤਕੜਾ ਜ਼ਿਆਦੇ ਆ ਜਾਂ ਡੋਲਰ ਸਟਰੋਂਗ ਆ ਉੱਥੋਂ ਦਾ ਅਤੇ ਬੈਟਰ ਕੰਟਰੀ ਆ ਕੈਨੇਡਾ ਦੇ ਨਾਲੋਂ, ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਾਲ ਕਰ ਸਕਦੇ ਹੋ 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਰਸ਼ਮੀਰ ਜੀ ਨਾਲ ਬੜਾ ਜਲਦੀ ਅਸੀਂ ਕਾਲ ਗੱਲਬਾਤ ਕਰਾਂਗੇ, ਸੋ ਉਹ ਵੀ ਸਾਡੇ ਇਸ ਪ੍ਰੋਗਰਾਮ ਦੇ ਖਾਸ ਮੈਂਬਰ ਨੇ ਅਤੇ ਬਹੁਤ ਉਹਨਾਂ ਦਾ ਅਚੇਚੇ ਤੌਰ 'ਤੇ ਧੰਨਵਾਦ। ਨਾਲ ਦੇ ਨਾਲ ਐਵਰੈਸਟ ਟ੍ਰੇਡਰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਸੋ ਐਵਰੇਜ ਟ੍ਰੇਡਰ 'ਤੇ ਨਾ ਜੇ ਤੁਸੀਂ ਦੋਸਤੋ ਤੁਹਾਡੇ ਕੋਲ ਕੋਈ ਵੀ ਗਰੋਸਰੀ ਪ੍ਰੋਡਕਟ ਨੇ ਤੁਸੀਂ ਉਹਨਾਂ ਨੂੰ ਸ਼ਿਪ ਕਰਾ ਸਕਦੇ ਹੋ, ਡਿਲੀਵਰ ਕਰਾ ਸਕਦੇ ਹੋ ਅਤੇ ਹਰ ਗਰੋਸਰੀ ਸਟੋਰ ਦੀਆਂ ਸ਼ੈਲਵਾਂ 'ਤੇ ਰਖਾ ਸਕਦੇ ਹੋ। ਸੋ ਐਵਰੇਜ ਟ੍ਰੇਡਰ ਨਾਨਕ ਜਿਹੜੀ ਕੰਪਨੀ ਆ ਉਹਦੇ ਡਿਸਟ੍ਰੀਬਿਊਟਰ ਨੇ, ਤੁਸੀਂ ਨਾਨਕ ਪ੍ਰੋਡਕਟ ਜਿਹੜੇ ਵੀ ਗਰੋਸਰੀ ਸਟੋਰਾਂ 'ਚ ਦੇਖਦੇ ਹੋ ਉਹ ਐਵਰੈਸਟ ਹੀ ਆ ਜਿਹੜਾ ਉਹ ਹਰ ਗਰੋਸਰੀ ਸਟੋਰ 'ਤੇ ਉਹ ਪ੍ਰੋਡਕਟ ਲੈ ਕੇ ਆਉਂਦਾ ਗਾ। ਸੋ ਤੁਸੀਂ ਵੀ ਆਪਣੀ ਡਿਸਟ੍ਰੀਬਿਊਸ਼ਨ ਚੇਨ ਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਤੁਸੀਂ ਕੋਈ ਵੀ ਸਮਾਨ ਚਾਹੁੰਦੇ ਹੋ ਕਿ ਸਾਡਾ ਭਾਈ ਰੱਖਿਆ ਜਾਵੇ ਤਾਂ ਨੰਬਰ 'ਤੇ ਕਾਲ ਕਰ ਲਓ 647-521-5858 647-521-5858 6475215758 647-521-5858 ਦੇ ਉੱਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ, ਬਵੇਡ ਐਂਡ ਚਿੰਗਿਊਜ਼ੀ 'ਤੇ ਤੁਸੀਂ ਪਹੁੰਚਣਾ ਜੇ ਤੁਸੀਂ ਅਪਲਾਇੰਸ ਬਾਏ ਕਰਨੇ ਨੇ, ਅਤੇ ਇਹਦੇ ਲਈ ਸੁਲਤਾਨ ਜੀ 905-450-2828 905-450-2828 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੱਬੂਆਂ ਦਾ ਗੀਤ ਵੀ ਮੈਂ ਟਿਊਨ ਇਨ ਕਰਦਾ, ਸੋ ਇੱਕ ਵਾਰੀ ਫਿਰ ਮੈਂ ਕੁਐਸਚਨ ਰਿਪੀਟ ਕਰ ਦਿੰਦਾ, ਕੱਲ੍ਹ ਦੇ ਪ੍ਰੋਗਰਾਮ ਵਿੱਚ ਸਾਡੇ ਸਰੋਤਿਆਂ ਨੇ ਕਿਹਾ ਸੀ ਕਿ ਕੱਲ੍ਹ ਨੂੰ ਜ਼ਰੂਰ ਇਹ ਟੋਪਿਕ 'ਤੇ ਗੱਲਬਾਤ ਕਰਿਓ ਕਿ ਕੈਨੇਡਾ ਵਰਸਿਜ਼ ਅਮੈਰੀਕਾ, ਕੀ ਅਮੈਰੀਕਾ ਜ਼ਿਆਦਾ ਗੁੱਡ ਆ ਜਾਂ ਫਿਰ ਕੈਨੇਡਾ ਜ਼ਿਆਦਾ ਗੁੱਡ ਆ। ਸੋ ਕੱਲ੍ਹ ਇਹ ਪ੍ਰੋਗਰਾਮ ਅੱਧ ਦੇ ਵਿੱਚ ਆਪਣਾ ਇਹ ਟੋਪਿਕ ਰਹਿ ਗਿਆ ਸੀ, ਅਤੇ ਕਿਉਂਕਿ ਸਾਡੇ ਵਾਰਡ 9 ਐਂਡ 10 ਦੇ ਕੈਂਡੀਡੇਟ ਬਲਜਿੰਦਰ ਨਹਿਲ ਅਤੇ ਹਰਸਿਮਰਨ ਜੀ ਪਹੁੰਚੇ ਸੀ, ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀ। ਸੋ ਰਾਈਟ ਨਾਓ ਤੁਹਾਡੇ ਕੋਲ ਟਾਈਮ ਆ, ਸਟੂਡੀਓ ਨੰਬਰ ਆ 416-233-7368 7479 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ,
1: ਪਹਿਲਾਂ ਕੈਨੇਡਾ ਨੂੰ ਸੋਚਣਾ ਚਾਹੀਦਾ ਫਿਰ ਉਹਨਾਂ ਨਾਲ ਟੱਕਰ ਲੈਣ ਦੇ ਬਰਾਬਰ ਹੈਗੇ ਆ। ਦੂਜਾ ਅਮੈਰੀਕਾ ਹੈਗਾ ਛੁਰੀ, ਕੈਨੇਡਾ ਇੱਕ ਐਪਲ ਆ, ਚਾਹੇ ਛੁਰੀ ਇੱਥੇ ਡਿੱਗਿਆ ਚਾਹੇ ਛੁਰੀ ਤੇ ਡਿੱਗਿਆ ਕੱਟਣਾ ਇਹਨੇ, ਇਹਨਾਂ ਨੁਕਸਾਨ ਜ਼ਿਆਦਾ।
0: ਸੋ ਕੈਨੇਡਾ ਤੁਸੀਂ ਕਹਿ ਰਹੇ ਹੋ ਟੋਟਲੀ ਡਿਪੈਂਡੈਂਟ ਅਮੈਰੀਕਾ ਤੇ ਆ ਤੇ ਉਹਦੇ ਨਾਲ ਪੰਗਾ ਲੈ ਕੇ ਆਪਣਾ ਚੱਲ ਨਹੀਂ ਸਕਦਾ,
1: ਕੋਈ ਮੋਟਰ ਵਹੀਕਲ ਬਣਦਾ ਇੱਥੇ ਕੁਛ ਨਹੀਂ ਬਣਦਾ, ਟਰੱਕ ਅੱਜ ਬੰਦ ਕਰ ਦੇ ਵਾਟਰ ਕਿ ਮੈਂ 2 ਵੀਕਲ ਵਾਟਰ ਸ਼ਟ ਆਊਟ ਕਰ ਰਿਹਾ, ਟਰੱਕ ਸਾਰੇ 5-5 ਹਜ਼ਾਰ ਨੂੰ ਨਹੀਂ ਵਿਕਣੇ, ਇਹ ਵੀ ਦੇਖ ਲਿਆ।
0: ਸੋ ਕੈਨੇਡਾ ਨੂੰ ਪੰਗਾ ਨਹੀਂ ਲੈਣਾ ਚਾਹੀਦਾ, ਮਿਲ ਜੁਲ ਕੇ ਵਰਤਣਾ ਚਾਹੀਦਾ, ਤੇ ਇਹਦੇ ਚ ਅਮਰੀਕਾ ਨੂੰ ਕੋਈ ਨੁਕਸਾਨ ਹੋਣਾ?
1: ਕਹਿੰਦੇ ਨਾ ਗੁਆਂਢੀ, ਕਹਿੰਦੇ ਫੋੜਨ ਭਾਵੇਂ ਇੱਕ ਪੱਤਾ, ਉਹ ਗੁਆਂਢ ਇੱਕ ਪੱਤਾ ਨਹੀਂ ਹੋਣਾ ਚਾਹੀਦਾ, ਗੁਆਂਢ ਨਾ ਮੇਰਾ ਬਣਾ ਕੇ ਰੱਖੋ।
0: ਸ਼ੁਕਰੀਆ ਜੀ, ਥੈਂਕ ਯੂ। 416-233-7368 ਬਾਈ ਜੀ ਕਹਿੰਦੇ ਜੀ ਕਿ ਅਮਰੀਕਾ ਨਾਲ ਤਾਂ ਬਣਾ ਕੇ ਰੱਖੋ ਤੇ ਤੁਸੀਂ ਪੰਗਾ ਕਿਉਂ ਲੈਂਦੇ ਹੋ ਭਾਈ, ਇਹ ਕਹਿੰਦੇ ਅਮੈਰੀਕਾ ਇੰਨੀ ਸਟਰੋਂਗ ਕੰਟਰੀ ਆ, ਨੁਕਸਾਨ ਇਹ ਜਿਹੜੀ ਟੈਰਿਫ ਵਾਰ ਚੱਲ ਰਹੀ ਆ ਇਹਦੇ ਵਿੱਚ ਨੁਕਸਾਨ ਅਲਟੀਮੇਟਲੀ ਕੈਨੇਡਾ ਦਾ ਅਤੇ ਕੈਨੇਡੀਅਨਸ ਦਾ ਹੋਣਾ ਗਾ, ਤੁਹਾਡੇ ਕੀ ਵਿਚਾਰ ਨੇ? 416-233-7368 ਮੋਰਗੇਜ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ ਇਹ ਸਾਨੂੰ ਅਕਾਲ ਮੋਰਗੇਜ ਤੋਂ ਰਸ਼ਮੀਤ ਜੀ ਜਾਣੂ ਕਰਾਉਣਗੇ, ਸੋ ਉਹਨਾਂ ਨਾਲ ਅਸੀਂ ਬੜਾ ਜਲਦੀ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਫੋਨ ਲਾਈਨਜ਼ ਤੁਹਾਡੇ ਲਈ ਵੀ ਓਪਨ ਨੇ 416-233-7368 ਅਵਤਾਰ ਜੀ ਸਤਿ ਸ਼੍ਰੀ ਅਕਾਲ।
1: ਆਪਣੀ ਨਾ ਬ੍ਰਦਰ ਏਦਾਂ ਹੈਗਾ ਕਿ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਹੋ, ਆਪਣੀ ਨਾ 2-4-5 ਸਾਲ ਚ ਨਾ ਬੰਦਾ ਪਹਿਲੀ ਗੱਲ ਇਮੀਗ੍ਰੇਸ਼ਨ ਲੈ ਲੈਂਦਾ, ਠੀਕ ਹੈ ਜੀ, ਦੂਜੀ ਗੱਲ ਆਪਣੀ ਸੈਟਲ ਹੋਣਾ ਵਧੀਆ, ਓਪਰਚੁਨਿਟੀ ਬਹੁਤ ਨੇ, ਇਹ ਤਾਂ ਚਲੋ GTA ਥੋੜਾ ਕਰਾਊਡਿਡ ਆਪਾਂ ਨੂੰ ਚੈਲੰਜ ਲੱਗਦਾ, ਆਪਾਂ ਥੋੜਾ ਜਿਹਾ ਇੱਧਰ ਨੂੰ ਵੈਸਟ ਨੂੰ ਚਲੇ ਜਾਈਏ, ਈਸਟ ਨੂੰ ਚਲੇ ਜਾਈਏ, ਆਪਾਂ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦੇ ਹਾਂ। ਦੂਜੀ ਗੱਲ ਆਪਣਾ ਬ੍ਰਦਰ ਇੱਥੇ ਗਰਾਊਂਡ ਲੈਵਲ ਤੇ ਨਾ ਰੇਸਿਜ਼ਮ ਬੜਾ ਘੱਟ ਹੈ, ਯੂਨਾਈਟਿਡ ਸਟੇਟ ਚ ਨਾ ਰੇਸਿਜ਼ਮ ਬਹੁਤ ਹੈ ਗਰਾਊਂਡ ਲੈਵਲ ਤੇ ਨਾ, ਤੇ ਰਹੀ ਗੱਲ ਘਰਾਂ ਦੀ ਹਨਾ, ਤੁਸੀਂ ਵੀਰ ਕਹਿੰਦੇ ਸੀਗੇ ਦੇਖੋ ਸਰ 5 ਲੱਖ ਦਾ ਘਰ US ਦਾ ਤੇ ਤੁਸੀਂ ਆਪਣੇ ਇੱਥੇ ਲਾ ਲਓ, ਉਹ ਵੀ ਤਾਂ 9.5 ਲੱਖ ਦਾ ਸਰ, ਆਪਣਾ ਡਾਲਰ ਵੀ ਬੜਾ ਡਾਊਨ ਹੈ ਨਾ, ਤੇ ਤੁਸੀਂ ਕੰਪੇਅਰ ਕਰ ਲਓ, ਤੁਸੀਂ ਇੱਕ ਮੈਕਡੋਨਲਡ ਦਾ ਮੀਲ ਲੈ ਲਓ, ਮੈਕਡੋਨਲਡ ਚ ਨਾ 9.99 ਦਾ ਮਿਲਦਾ, ਠੀਕ ਹੈ ਜੀ, ਤੇ ਉਹ ਮੈਕਡੋਨਲਡ ਦਾ ਮੀਲ ਤੁਸੀਂ ਇੱਥੇ ਕੰਪੇਅਰ ਕਰ ਲਓ, ਤੁਹਾਨੂੰ $14-15 ਦਾ ਮਿਲ ਜਾਣਾ ਹਨਾ।
0: ਬਹੁਤ ਲੋਕ ਕਹਿੰਦੇ ਨੇ ਜਦੋਂ ਜਿਹੜੇ ਕਹਿੰਦੇ ਅਸੀਂ ਵਿੰਜ਼ਰ ਉੱਥੇ ਰਹਿੰਦੇ ਹਾਂ ਬਾਰਡਰ ਤੋਂ ਕ੍ਰੋਸ ਕਰਕੇ, ਕਹਿੰਦੇ ਗਰੋਸਰੀ ਉੱਧਰੋਂ ਲੈ ਆਓ ਜਾਂ ਫਿਰ ਕੱਪੜੇ ਉੱਧਰੋਂ ਲੈ ਆਓ, ਸੋ ਉਹ ਕਹਿੰਦੇ ਸਸਤਾ ਬਹੁਤ ਪੈਂਦਾ ਗਾ।
1: ਬ੍ਰਦਰ ਤੁਸੀਂ ਇਮੇਜਿਨ ਕਰੋਗੇ 12 ਅੰਡਿਆਂ ਦੀ ਟ੍ਰੇਨ ਹੈ $75 ਦੀ ਹੈ, ਡਾਲਰ ਦੀ
0: 12 ਅੰਡਿਆਂ ਦੀ ਟ੍ਰੇਨ, ਸੱਚੀ?
1: ਹਾਂਜੀ ਹਾਂਜੀ, ਤੁਸੀਂ ਵਾਲਮਾਰਟ ਪੈਂਦਾ ਇੱਕ, ਵਾਲਮਾਰਟ ਚ ਤੁਸੀਂ ਨਾ ਉਹ ਤੁਸੀਂ ਉਹ ਛੱਡੋ ਸਰ, 32 ਔਂਸ ਦੀ ਨਾ ਬੋਟਲ ਆਉਂਦੀ ਹੈ, ਮਤਲਬ ਜਿੰਨੀ ਕੁ ਆਪਣੀ 750 ਲੀਟਰ ਦੀ ਦਾਰੂ ਦੀ ਬੋਤਲ ਹੈ ਸਰ, ਮੈਕਡੋਨਲਡ ਦੀ ਬੀਅਰ ਮਿਲਦੀ ਹੈ ਕੱਚ ਦੀ ਓਦਾਂ ਦੀ ਸਰ, $3 ਦੀ ਬੀਅਰ ਜਿਹੜੀ ਤੁਸੀਂ ਇੱਥੇ, ਤੁਹਾਨੂੰ $3.5 ਦਾ ਕੈਨ ਮਿਲਦਾ ਬੀਅਰ ਦਾ। ਤੇ ਦੂਜੀ ਸਭ ਤੋਂ ਵੱਡੀ ਗੱਲ ਮੈਂ ਯੂਨਾਈਟਿਡ ਸਟੇਟ ਦੀ ਕੁਆਲਿਟੀ ਇਹ ਦੱਸ ਦਿੰਦਾ ਸਰ, ਜੇ ਨਾ ਉਹ ਨਾ ਆਪਣੇ ਆਪਣੇ ਆਪ ਨੂੰ ਨਾ ਕਿਸੇ ਨੂੰ ਕੰਟਰੋਲ ਨੀ ਹੋਣ ਦਿੰਦੇ, ਉਹ ਨੰਬਰ ਵਨ ਕੰਟਰੀ ਆ, ਉਹਨਾਂ ਨੇ ਨੰਬਰ ਵਰਲਡ ਹੀ ਰਹਿਣਾ, ਨੰਬਰ ਵਨ ਕੰਟਰੀ ਰਹਿਣਾ। ਜਿੱਦਾਂ ਸਾਨੂੰ ਭਾਜੜਾਂ ਪਈਆਂ ਹੋਈਆਂ ਨਾ, ਸਾਡੇ ਵਾਲਾ ਯੂਰੋਪ ਚੱਲਿਆ, ਕਦੇ ਇੱਧਰ ਚੱਲਿਆ, ਉਹ ਏਦਾਂ ਨੀ ਹੈ ਸਰ, ਉਹਨਾਂ ਨੂੰ ਲੋੜ ਨੀ ਹੈ ਕਿਸੇ ਦੀ, ਉਹਨਾਂ ਨੇ ਆਪਣੇ ਆਪ ਨੂੰ ਬੜਾ ਡਿਵੈਲਪ ਕਰਕੇ ਰੱਖਿਆ।
0: ਜੀ ਸ਼ੁਕਰੀਆ ਭਾਜੀ, ਥੈਂਕ ਯੂ ਵੈਰੀ ਮਚ। ਸਟੂਡੀਓ ਨੰਬਰ 416-233-7368। ਰਸ਼ਮੀ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ
2: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਹੀਲੋਕ ਬਾਰੇ। ਹੀਲੋਕ ਮਤਲਬ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਾਂ ਇਹਨੂੰ ਅਸੀਂ ਸਿਕਿਓਰਡ ਲਾਈਨ ਵੀ ਕਹਿ ਦਿੰਦੇ ਹਾਂ। ਸਿਕਿਓਰਡ ਮਤਲਬ ਘਰ ਦੀ ਸਿਕਿਓਰਿਟੀ ਮਿਲ ਗਈ ਬੈਂਕ ਨੂੰ, ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਤੇ ਅਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹ ਰਹੇ ਕਿਸੇ ਵੀ ਰੀਜ਼ਨ ਕਰਕੇ, ਕਿ ਬਹੁਤ ਪੈਨਲਟੀ ਪੈ ਰਹੀ ਹੈਗੀ ਹੈ, ਜਾਂ ਵਧੀਆ ਰੇਟ ਮਿਲਿਆ ਹੋਇਆ ਹੈਗਾ, ਜਾਂ ਰਾਈਟ ਵੇ ਐਕੁਇਟੀ ਚਾਹੀਦੀ ਨਹੀਂ ਹੈ, ਪੈਸੇ ਚਾਹੀਦੇ ਨਹੀਂ ਹੈ, ਬਟ ਅਸੀਂ ਲਾਈਨ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ। ਸੋ ਅਸੀਂ ਕੀ ਕਰ ਸਕਦੇ ਹਾਂ, ਪਹਿਲੀ ਬੈਂਕ ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈਗੀ ਹੈ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤ ਹੀ ਜਾਣਕਾਰੀ ਲਈ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਤੁਸੀਂ ਕੋਈ ਘਰ ਖਰੀਦਿਆ ਹੋਇਆ, ਕੋਈ ਘਰ ਵੇਚਣਾ, ਮੋਰਗੇਜ ਦੇ ਲਈ ਕਈ ਵਾਰ ਬ੍ਰਿਜ ਬਣਾਉਣ ਦੀ ਲੋੜ ਪੈਂਦੀ ਹੈ, ਜਿਵੇਂ ਪ੍ਰੀ ਅਪਰੂਵਲ ਦੀ ਲੋੜ ਪੈਂਦੀ ਆ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਬੰਦਾ ਕਹਿੰਦਾ ਯਾਰ ਕਾਸ਼ ਇਹ ਗੱਲ ਪਹਿਲਾਂ ਪਤਾ ਹੁੰਦਾ, ਅਤੇ ਪਹਿਲਾਂ ਤਾਂ ਹੀ ਪਤਾ ਹੋਊ ਜੇ ਤੁਸੀਂ ਇੱਕ ਐਕਸਪੀਰੀਅੰਸ ਮੋਰਗੇਜ ਬ੍ਰੋਕਰ ਨਾਲ ਗੱਲਬਾਤ ਕਰੋਗੇ, ਜੋ ਕਿ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ ਰਸ਼ਮੀਤ ਜੀ। ਸੋ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰਸ਼ਮੀਤ ਜੀ ਦਾ ਨੰਬਰ ਤੁਸੀਂ ਰਾਈਟ ਵੇ ਵੀ ਗੱਲ ਕਰਨੀ ਹੋਵੇ 6475494499, 6475494499 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਕਾਲ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਵਧੀਆ ਜੀ, ਠੀਕ ਠਾਕ।
3: ਭਾਜੀ ਜਿਹੜਾ ਤੁਸੀਂ ਨੰਬਰ ਬੋਲ ਕੇ ਗਏ, ਜਿਹੜਾ ਤੁਸੀਂ ਕਹਿੰਦੇ ਸਮਾਨ ਸ਼ਿਪ ਕਰਦੇ ਆ, ਉਹ ਕਿੱਥੇ ਉਹਨਾਂ ਦਾ ਆਫਿਸ ਵਗੈਰਾ?
0: ਇਹਨਾਂ ਦਾ ਨਾ ਉਧਰ ਆ ਜੀ, ਵੈਨਕਿਰਕ ਤੇ ਆ।
3: ਓਕੇ, ਵੈਨਕਿਰਕ ਤੇ ਆਪਣੇ ਇੱਧਰ ਬਵੇਡਲ।
0: ਹਾਂਜੀ ਹਾਂਜੀ ਹਾਂਜੀ, ਉਹ ਜਿਹੜੀ ਏਜੰਸੀ ਜੀ ਹੈ ਨਾ, ਡੀਲਰਸ਼ਿਪ ਆ, ਉਹਦੇ ਬੈਕ ਸਾਈਡ ਤੇ ਆ, ਮਤਲਬ ਜਿਹੜੀ ਵੈਨਕਿਰਕ ਨਾਲ ਹੀ ਘੁੰਮ ਜਾਂਦੀ ਆ ਮੇਨ ਰੋਡ ਤੋਂ। ਤੇ ਇਦਾਂ ਮੈਂ ਤੁਹਾਨੂੰ ਐਗਜ਼ੈਕਟ ਵੀ ਦੱਸ ਦਿੰਦਾ, 35 ਆ ਮੈਨੂੰ ਲੱਗਦਾ, ਹਾਂ 35 ਵੈਨਕਿਰਕ ਡਰਾਈਵ ਯੂਨਿਟ 15।
3: ਓਕੇ ਭਾਜੀ,
0: ਠੀਕ।
3: ਨਾਂ ਕੀ ਦੱਸਿਆ?
0: ਖਰਾਣਾ ਸਾਹਿਬ ਹੋਣਗੇ ਉੱਥੇ, ਜਾਂ ਮੈਡਮ ਖਰਾਣਾ ਹੋਣਗੇ, ਕੁਇਕ ਸ਼ਿਪ ਕੰਪਨੀ ਦਾ ਨਾਮ ਆ। ਤੇ ਜੇ ਤੁਸੀਂ ਉੱਥੇ ਸਮਾਨ ਡਿਲੀਵਰ ਕਰਦੇ ਹੋ ਤਾਂ ਉਹਦਾ ਕੋਈ ਐਕਸਟਰਾ ਚਾਰਜ ਨਹੀਂ, ਜੇ ਘਰੋਂ ਪਿਕ ਕਰਾਉਣਾ ਤਾਂ ਉਹਦੇ ਪਿਕਅਪ ਚਾਰਜਸ ਵੱਖਰੇ ਹੁੰਦੇ ਨੇ।
3: ਤੇ ਇਹ ਹਰ ਕੰਟਰੀ ਨੂੰ ਭੇਜਦਾ ਸਮਾਨ?
0: ਹਰ ਇੱਕ ਕੰਟਰੀ ਨੂੰ ਜੀ। ਸ਼ੁਕਰੀਆ ਜੀ, ਥੈਂਕ ਯੂ। ਜੁੜਿਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਅੱਜ ਦੀ ਗੱਲਬਾਤ ਚੱਲ ਰਹੀ ਸੀ ਅਮੈਰੀਕਾ ਵਰਸਸ ਕੈਨੇਡਾ, ਤੇ ਕੀ ਕੈਨੇਡੀਅਨ ਚਾਹੁੰਦੇ ਨੇ। ਕਿਉਂਕਿ ਨਾ ਮੈਂ ਜਦੋਂ ਪਿਛਲੀ ਵਾਰ ਟਾਕ ਸ਼ੋਅ ਕੀਤਾ ਸੀ, ਮੈਂ ਸਰਪ੍ਰਾਈਜ਼ ਹੋ ਗਿਆ, ਕਈ ਕਾਲਾਂ ਅਜਿਹੀਆਂ ਆਈਆਂ ਕਹਿੰਦੇ ਜੇ ਅਮੈਰੀਕਾ ਸਾਨੂੰ ਟੇਕ ਓਵਰ ਕਰ ਲਏ, ਅਸੀਂ ਅਮੈਰੀਕਾ ਦਾ ਹਿੱਸਾ ਬਣ ਜਾਈਏ, ਕਹਿੰਦੇ ਸੁਖਾਲਾ ਹੋ ਜਾਊਗਾ ਅਤੇ ਅਮੈਰੀਕਨ ਡਾਲਰ ਚੱਲਣ ਲੱਗ ਜੂ, ਸਾਡੀਆਂ ਜੇਬਾਂ ਭਰ ਜਾਣਗੀਆਂ। ਮੈਂ ਬੜਾ ਹੈਰਾਨ ਹੋਇਆ, ਮੈਂ ਖੈਰ ਇੱਦਾਂ ਕਾਲਾਂ ਚਲੋ ਸੀਗੀਆਂ 30% ਹੀ, ਪਰ 30% ਵੀ ਬਿਗ ਨੰਬਰ ਹੈ, ਮੈਂ ਐਕਸਪੈਕਟ ਨਹੀਂ ਕੀਤਾ ਸੀ। ਸੋ ਇਹੀ ਸਵਾਲ ਅੱਜ ਤੁਹਾਡੇ ਲਈ ਆ, ਅਮੈਰੀਕਾ ਅਤੇ ਕੈਨੇਡਾ ਦੇ ਵਿੱਚ ਤੁਸੀਂ ਕਿਹਨੂੰ ਪਾਵਰਫੁਲ ਜ਼ਿਆਦਾ ਮੰਨਦੇ ਹੋ, ਕਿਹਨੂੰ ਇੰਡੀਪੈਂਡੈਂਟ ਜ਼ਿਆਦਾ ਮੰਨਦੇ ਹੋ, ਅਤੇ ਟੈਰਿਫ ਵਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਝੁਕੂਗਾ, ਕੌਣ ਜਿੱਤੂਗਾ। 416-233-7378।

0: ਸੋ ਇਹ ਗੱਲਾਂ ਬੱਬੂ ਮਾਨ ਨੇ ਕਹੀਆਂ ਸੀ, ਮੈਂ ਨੀ ਕਹਿ ਰਿਹਾ। ਤੇ ਇਹਨਾਂ ਦਾ ਕੈਨੇਡਾ ਕੈਨੇਡਾ ਤੇ ਗਾਣਾ ਵੀ ਸੀ, ਉਹ ਵੀ ਮੈਂ ਜਾਂਦੇ ਹੋਏ ਜਰੂਰ ਸੁਣਾ ਕੇ ਜਾਊਂਗਾ। 7603 ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਦਲਵੀਰ ਸਿੱਧੂ ਆ।
0: ਸਿੱਧੂ ਸਰ,
1: ਤੇ ਉਹ ਇੱਕ ਤਾਂ ਇਹ ਕਹਿੰਦਾ ਕਹਿੰਦੇ ਨਾ ਗੁਆਂਢੀ ਦਾ ਗੁਆਂਢੀ ਦੇ ਨਾਲ ਵਿਗਾੜ ਨਹੀਂ ਕਦੇ ਨਹੀਂ ਚਾਹੀਦੀ ਜੀ, ਕਹਿੰਦੇ
0: ਨਹੀਂ ਵਿਗਾੜਨੀ ਚਾਹੀਦੀ।
1: ਹੁਣ ਸਾਡੇ ਨਾ ਇੱਕ ਪਾਸੇ ਪਾਕਿਸਤਾਨ, ਇੱਕ ਪਾਸੇ ਅਫਗਾਨੀ, ਮੂਹਰੇ ਹਿੰਦੂ ਆ।
0: ਸਿੱਧੂ ਸਾਹਿਬ ਪਤਾ ਨੀ ਅਗਲੇ ਕਾਲਰ ਨੇ, ਬਹੁਤ ਸ਼ੁਕਰੀਆ ਜੀ। ਤੁਸੀਂ ਕਹਿ ਰਹੇ ਹੋ ਗੁਆਂਢੀਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਵਿਗਾੜਨ ਦਾ ਖਾਸ ਤੌਰ ਤੇ ਅਮਰੀਕਾ ਵਰਗੀ ਕੰਟਰੀ ਨਾਲ ਤੇ ਵਿਗਾੜਨ ਦਾ ਬਿਲਕੁਲ ਕੋਈ ਫਾਇਦਾ ਨੀ। ਅਗਲੀ ਕਾਲ 0145। ਸਤਿ ਸ਼੍ਰੀ ਅਕਾਲ ਜੀ।
2: ਜੀ ਮੈਂ ਨਾ 10 ਸਾਲ ਰਿਹਾ ਇੱਥੇ, ਆਪਣਾ ਅਮੈਰੀਕਾ ਰਿਹਾ, ਤੇ ਮਤਲਬ 2010 ਤੋਂ ਲੈ ਕੇ ਰਿਹਾ ਵਾ, ਮਤਲਬ 20 ਤੱਕ। ਜੋ ਭਾਜੀ ਨਜ਼ਾਰਾ ਕੈਨੇਡਾ ਚ ਨਾ, ਉਹ ਉੱਥੇ ਹੈ ਨੀ ਗਾ। ਜਿੱਦਾਂ ਤੁਸੀਂ ਰਾਤ ਨੂੰ ਜਦੋਂ ਮਰਜ਼ੀ ਨੇਰੇ ਸਵੇਰੇ ਤੁਰ ਫਿਰ ਸਕਦੇ ਆ ਜੀ। ਉੱਥੇ ਭਾਜੀ ਗੈਸ ਸਟੇਸ਼ਨਾਂ ਤੇ ਵੀ ਕੰਮ ਕੀਤਾ ਵਾ, ਕੰਸਟਰਕਸ਼ਨ ਦਾ ਵੀ ਕੀਤਾ, ਹਰ ਇੱਕ ਚੀਜ਼ ਚ ਭਾਜੀ ਉੱਥੇ ਰੇਸਿਜ਼ਮ ਬਹੁਤ ਆ। ਹਰ ਇੱਕ ਦੂਜਾ ਕਸਟਮਰ ਤੁਹਾਨੂੰ ਮਤਲਬ ਕਿ ਉੱਥੇ ਲੜਨ ਨੂੰ, ਗਾਲਾਂ ਕੱਢਣ ਨੂੰ ਆਉਂਦਾ, ਮਤਲਬ ਇੰਨਾ ਕੁ ਬੋਦਰ ਕਰਦੇ ਨਾ ਭਾਜੀ। ਲਾਈਕ ਤੁਸੀਂ ਦੱਸ ਨੀ, ਹਾਂ ਘੁੰਮਣ ਫਿਰਨ ਨੂੰ ਜੇ ਤੁਸੀਂ ਰੋਡਾਂ ਤੇ ਰਹਿੰਦੇ ਹੋ ਉਦੋਂ ਤੁਹਾਨੂੰ ਵਧੀਆ ਹੀ ਲੱਗਣਾ, ਜੋ ਤੁਸੀਂ ਅੰਦਰ ਜਾਂਦੇ ਆ ਫਿਰ ਪਤਾ ਲੱਗਦਾ। ਕਈ ਵਾਰੀ ਅਸੀਂ
0: ਡਾਲਰ
2: ਜੇ ਕੋਈ ਰੋਬ ਕਰਨ ਆਇਆ ਤੇ ਉਹਨੂੰ ਦੇਣ ਜੋਗਾ ਕੁਛ ਹੋਵੇ।
0: ਬਹੁਤ ਸ਼ੁਕਰੀਆ
2: ਲੱਗਦਾ ਭਾਜੀ।
0: ਥੈਂਕ ਯੂ ਜੀ, ਮੈਂ ਤੁਹਾਡਾ ਕਾਲ ਸ਼ਾਰਟ ਰੱਖ ਰਿਹਾ ਭਾਜੀ, ਮਾਫੀ ਚਾਹਾਂਗੇ। ਸਮਾਂ ਨਾ 5 ਮਿੰਟ ਹੀ ਰਹਿ ਗਏ ਆਪਣੇ ਕੋਲ। ਜੀ 7340। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਆਪਣੇ ਕੈਨੇਡਾ ਵਧੀਆ ਹੈ ਜੀ ਅਮਰੀਕਾ ਨਾਲੋਂ, ਇੱਥੇ ਜਿਹੜਾ ਹੈਗਾ ਹਿਊਮਨ ਵੈਲਿਊਜ ਜਿਹੜੀਆਂ ਉਹ ਜਿੱਦਾਂ ਆਪਾਂ ਕਹਿੰਦੇ ਰੇਸਿਜ਼ਮ ਆ ਇੱਥੇ ਨਹੀਂ ਹੈ, ਉੱਥੇ ਜ਼ਿਆਦਾ। ਖਾਸ ਤੌਰ ਤੇ ਜੇ ਆਪਾਂ ਐਜ਼ ਸਿੱਖ ਦੇਖੀਏ, ਜਿੰਨੀ ਸਿੱਖਾਂ ਦੀ ਐ ਸਿੱਖ ਸਾਡੀ ਮਾਨਤਾ ਇੱਥੇ ਕੈਨੇਡਾ ਦੇ ਵਿੱਚ ਆ, ਉਨੇ ਉੱਤੇ ਨਹੀਂ ਹੈਗੀ।
0: ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਅਗਲੀ ਕਾਲ ਤੇ ਜਾਂਦੇ ਆ ਅਸੀਂ, 7748 ਨੰਬਰ। ਸਤਿ ਸ਼੍ਰੀ ਅਕਾਲ ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਡਿਫਰੈਂਸ ਜਿਹੜਾ ਕੈਨੇਡਾ ਤੇ ਯੂਐਸਏ ਦਾ, ਮੈਂ ਯੂਐਸਏ ਦੇ ਵਿੱਚ ਰਹਿ ਕੇ ਦੇਖਿਆ, ਮੈਂ 92 ਸ਼ਿਫਟ ਹੋਇਆ ਸੀਗਾ ਕੈਨੇਡਾ ਦੇ ਵਿੱਚ। ਉਦੋਂ ਤਾਂ ਯੂਐਸਏ ਦੇ ਕਾਫੀ ਜਿਹੜੇ ਮਾੜੇ ਹਾਲਾਤ ਸੀਗੇ। ਜਦੋਂ ਗੱਲ ਚੱਲਦੀ ਸੁਪਰ ਪਾਵਰ ਦੀ, ਸੁਪਰ ਪਾਵਰਾਂ ਬਣਦੀਆਂ ਆ, ਖਤਮ ਹੁੰਦੀਆਂ ਆ, ਤਾਂ ਇਹਨੂੰ ਖਤਮ, ਸੁਪਰ ਪਾਵਰ ਨੂੰ ਬ੍ਰੇਕ ਨਹੀਂ ਕਰਨਾ ਆ। ਜਿਹੜੇ ਬ੍ਰੇਕ ਨੀ ਹੈਗਾ, ਬ੍ਰਾਜ਼ੀਲ ਆ, ਰਸ਼ੀਆ ਆ, ਇੰਡੀਆ, ਚਾਈਨਾ, ਇਹ ਜਿਹੜਾ ਬਲੌਕ ਆ, ਜਦੋਂ ਤੱਕ ਯੂਐਸ ਡਾਲਰ ਮਾਰਕੀਟ ਦੇ ਵਿੱਚ ਆ, ਯੂਐਸ ਸੁਪਰ ਪਾਵਰ ਆ। ਜਿਸ ਦਿਨ ਯੂਐਸ ਡਾਲਰ ਖਤਮ ਹੋ ਗਿਆ ਮਾਰਕੀਟ ਦੇ ਵਿੱਚ, ਤੁਸੀਂ ਦੇਖਿਓ ਯੂਐਸਏ ਨੇ ਆਟੋਮੈਟਿਕਲੀ ਕੋਲੈਪਸ ਹੋ ਜਾਣਾ ਆ। ਇਸ ਕਰਕੇ ਜ਼ਿਆਦਾ ਕੋਈ, ਦੋਨਾਂ ਕੰਟਰੀਆਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈਗੀ ਆ ਮੇਰੇ ਹਿਸਾਬ ਨਾਲ, ਕਿਉਂਕਿ ਮੈਂ ਇੱਥੇ ਰਹਿ ਗਿਆ ਤਾਂ ਹੁਣ 25-30 ਸਾਲ ਤੋਂ, ਲੇਕਿਨ ਮੈਨੂੰ ਕੋਈ ਜ਼ਿਆਦਾ ਜਿਹੜਾ ਆ ਇਸ ਕਰਕੇ ਫਰਕ ਨਹੀਂ ਲੱਗਦਾ ਬਿਜ਼ਨਸ ਦਾ ਵਿੱਚ। ਦੇਖੋ ਕੈਨੇਡਾ ਦੇ ਵਿੱਚ ਨੈਚੁਰਲ ਰਿਸੋਰਸ ਬਹੁਤ ਜ਼ਿਆਦਾ ਆ, ਜਿਹਨਾਂ ਨੂੰ ਮੇਰਾ ਖਿਆਲ
0: ਮਹਿੰਗਾਈ ਕਿੱਥੇ ਫੀਲ ਹੁੰਦੀ ਆ, ਕੈਨੇਡਾ ਚ ਜਾਂ ਅਮਰੀਕਾ ਚ?
4: ਮੇਰਾ ਖਿਆਲ ਜਿਹੜੀ ਪੈਡਰਲ ਲਾਈਫ ਆ, ਜਿਹੜੀ ਫੈਮਿਲੀ ਲਾਈਫ ਆ, ਉਹ ਸਭ ਤੋਂ ਬੈਸਟ ਜਿਹੜੀ ਹੈਗੀ ਆ ਉਹ ਕੈਨੇਡਾ ਦੇ ਵਿੱਚ।
0: ਮੈਂ ਸ਼ੁਕਰੀਆ, ਥੈਂਕ ਯੂ, ਥੈਂਕ ਯੂ
4: ਜੀ, ਥੈਂਕ ਯੂ ਜੀ,
0: ਸ਼ੁਕਰੀਆ ਜੀ। 416-233-7368 ਸਮਾਂ ਸਿਰਫ 3 ਮਿੰਟ ਦਾ ਬਾਕੀ ਆ। ਐਂਡ ਰਾਹਲ ਜੀ ਪੂਰੀ ਹੈਰੀਟੇਜ ਤੋਂ ਜੁੜੇ ਨੇ, ਕਿਉਂਕਿ ਨਾ ਮੈਂ ਪਿਛਲੇ 2 ਦਿਨ ਪਹਿਲਾਂ ਸੰਦੇਸ਼ ਦਿੱਤਾ ਸੀ ਕੈਮਰਿਆਂ ਨੂੰ ਲੈ ਕੇ, ਡੈਸ਼ ਕੈਮ ਨੂੰ ਲੈ ਕੇ, ਕਿ ਡੈਸ਼ ਕੈਮ ਲਵਾ ਲਓ। $99 ਤੋਂ ਡੈਸ਼ ਕੈਮ ਸਟਾਰਟ ਨੇ। ਕੁਇਕ ਆਪਾਂ, ਕਿਉਂਕਿ ਪੂਰੀ ਹੈਰੀਟੇਜ, ਰਾਹਲ ਜੀ ਸਤਿ ਸ਼੍ਰੀ ਅਕਾਲ, ਰੇਡੀਓ ਚੜ੍ਹਦੀ ਕਲਾ ਤੇ ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ। ਇੱਕ ਵਾਰੀ ਤਾਂ ਇਹ ਦੱਸੋ ਪੂਰੀ ਹੈਰੀਟੇਜ ਤੇ ਕੰਮ ਕੀ ਕੀ ਹੁੰਦੇ ਨੇ 1 ਲਾਈਨ ਦੇ ਵਿੱਚ।
5: ਪੂਰੀ ਹੈਰੀਟੇਜ ਦੇ ਲਈ ਆਪਾਂ ਟੈਂਟਿੰਗ, ਡੀਟੇਲਿੰਗ, ਗੱਡੀਆਂ ਦਾ ਸਾਰਾ ਕੰਮ ਕਰੀਦਾ ਜੀ ਆਪਾਂ। ਪੀਸੀਐਫ ਹੋ ਗਈ, ਆਪਣਾ ਟੈਂਟ ਹੋ ਗਿਆ, ਡੀਟੇਲਿੰਗ, ਸਰਾਮੀ ਕੋਟਿੰਗ, ਡੈਸ਼ ਕੈਮ ਹੋ ਗਈ, ਗੱਡੀ ਤੁਸੀਂ ਕੋਈ ਵੀ ਕੰਮ ਕਰਾਉਣਾ।
0: ਸੋ ਗੱਡੀ ਨੂੰ ਡਿਟੇਲਿੰਗ ਕਰਾਉਣਾ, ਗੱਡੀ ਨੂੰ ਟਿੰਟ ਕਰਾਉਣਾ, ਰੈਪ ਕਰਾਉਣਾ, ਪੀਪੀਐਫ ਕਰਾਉਣਾ, ਗੱਡੀ ਦੀ ਐਕਸੈਸਰੀ ਚਾਹੀਦੀ ਨੇ, ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਓਕੇ, ਡੈਸ਼ ਕੈਮ ਦੀ ਨਾ ਸਾਨੂੰ ਬੜੀ ਡਿਮਾਂਡ ਆਈ, ਮੈਨੂੰ ਕਾਫੀ ਦੇਰ ਤੱਕ ਕਾਲਾਂ ਆ ਰਹੀਆਂ ਸੀ, ਉਹ ਦੱਸੋ ਜੀ ਕੀ ਕਿਵੇਂ ਆ ਤੇ ਇੰਸਟਾਲੇਸ਼ਨ ਫ੍ਰੀ ਕਰੋਗੇ ਤੁਸੀਂ?
5: ਹਾਂਜੀ, ਇੰਸਟਾਲੇਸ਼ਨ ਬਿਲਕੁਲ ਫ੍ਰੀ ਹੈ ਜੀ। $99 ਦਾ ਡੈਸ਼ ਕੈਮ ਸਟਾਰਟ ਹੈ ਜੀ ਆਪਣੇ ਆਪਣੇ ਕੋਲ। ਫਰੰਟ ਹੋ ਗਿਆ ਜੀ, ਆਪਣਾ ਬੈਕ ਹੋ ਗਿਆ ਜੀ, ਸਾਈਡਾਂ ਵਾਲੇ ਹੋ ਗਏ, ਸਾਰੇ ਤਰ੍ਹਾਂ ਦੇ ਡੈਸ਼ ਕੈਮ ਆਪਣੇ ਕੋਲ ਹੈਗੇ।
0: ਓਕੇ,
5: GPS ਵਾਲੇ ਟਰੈਕੇਬਲ, ਹਰ ਤਰ੍ਹਾਂ ਦੇ ਡੈਸ਼ ਕੈਮ ਆਪਣੇ ਕੋਲ ਅਵੇਲੇਬਲ ਨੇ ਜੀ।
0: $99 ਤੋਂ ਸਟਾਰਟ ਨੇ।
5: ਬਿਲਕੁਲ,
0: $99 ਚ ਡੈਸ਼ ਕੈਮ ਲੱਗ ਜੂ, ਤੇ ਵਿਦ ਇੰਸਟਾਲੇਸ਼ਨ ਦਾ ਕੋਈ ਵੱਖਰਾ ਚਾਰਜ ਨਹੀਂ, ਕੋਈ ਹਿਡਨ ਚਾਰਜ ਨਹੀਂ?
5: ਨਹੀਂ ਜੀ।
0: ਤੋਂ ਹੁਣੇ ਕਾਲ ਕਰ ਲਈਏ ਤੁਹਾਡੀ ਮਲਟੀਪਲ ਲੋਕੇਸ਼ਨ ਤੇ ਵੀ ਲੱਗ ਜੂ, ਡਾਊਨ ਟਾਊਨ ਵਾਲੇ ਤੇ ਵੀ ਲੱਗ ਜੂ, ਵੈਸਟ ਵਾਲੇ ਤੇ ਵੀ ਲੱਗ ਜੂ, ਹਾਂਜੀ
5: ਬਿਲਕੁਲ ਜੀ, ਤਿੰਨੋਂ ਲੋਕੇਸ਼ਨ ਲੱਗ ਜੂ।
0: ਬਹੁਤ ਸ਼ੁਕਰੀਆ ਜੀ, ਆਹ ਲਓ ਨੰਬਰ ਦੋਸਤੋ, ਬਹੁਤ ਸ਼ੁਕਰੀਆ ਰਾਹੁਲ ਜੀ, ਧੰਨਵਾਦ। 647-942-1023 647-962-1023 $99 ਚ ਡੈਸ਼ ਕਿਵੇਂ ਲਵਾਉਣਾ ਵਿਦ ਇੰਸਟਾਲੇਸ਼ਨ, ਤਾਂ ਪੂਰੀ ਹੈਰੀਟੇਜ ਨੂੰ ਕਾਲ ਕਰ ਲਓ 647-942-1023 647-962-1023। ਪ੍ਰੋਗਰਾਮ ਦਾ ਇਸ ਸਪੋਂਸਰ ਕਰ ਰਹੇ ਨੇ ਸੁੱਖ ਬਾਈ ਜੀ, ਵੀਕਐਂਡ ਆ ਰਹੇ ਆ ਅਤੇ ਕੱਲ੍ਹ ਨੂੰ ਅਸੀਂ ਵਧੀਆ ਵਧੀਆ ਡੀਲਾਂ ਲੈ ਕੇ ਦੇਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਲਈ। ਤੁਸੀਂ ਆਪਣਾ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ 294 ਵੋਕ ਡਰਾਈਵ ਤੋਂ ਲੈ ਸਕਦੇ ਹੋ ਜੀ। ਇੱਥੇ ਹੀ ਢਿੱਲੋਂ ਵੀਡੀਓ ਦਾ ਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ ਅਸੀਂ। 905-204-1313 ਅਤੇ ਡਕਟ ਕਲੀਨਿੰਗ ਕਰਵਾਉਣੀ ਆ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ, ਜੇ ਘਰ ਅਪ ਟੂ 3000 ਸਕੇਅਰ ਫੀਟ ਆ ਤਾਂ ਫਲੈਟ ਰੇਟ 149 905-330-9900 905-330-9900 905-330-8900 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੁਹਾਨੂੰ ਕਲੀਨਿੰਗ ਦਾ ਨੰਬਰ ਚਾਹੀਦਾ, ਡਕਟ ਕਲੀਨਿੰਗ ਦਾ ਨੰਬਰ ਚਾਹੀਦਾ, ਤੁਹਾਨੂੰ ਬਲਾਇੰਡਸ ਦਾ ਨੰਬਰ ਚਾਹੀਦਾ, ਮੈਨੂੰ ਕਾਲ ਕਰ ਸਕਦੇ ਹੋ। ਅਪਲਾਇੰਸ ਰਿਪੇਅਰ ਕਰਵਾਉਣੇ ਨੇ ਮੈਨੂੰ ਕਾਲ ਕਰ ਲਿਓ, ਤੁਸੀਂ ਗ੍ਰਾਫਿਕ ਦਾ ਕੰਮ ਕਰਵਾਉਣਾ ਗਾ ਮੈਨੂੰ ਕਾਲ ਕਰ ਲਿਓ 647-921-2032 647-921-2032 647-921-2032 $99 'ਚ $50,000 ਫਲਾਇਰ ਪ੍ਰਿੰਟ ਹੋ ਸਕਦਾ ਤੁਹਾਡਾ ਜੀ ਦੋਨੇ ਸਾਈਡਨ। ਇਸ ਤੋਂ ਬਿਨਾਂ ਜਸਪੁਲਰ ਜੀ ਨਾਲ ਕੱਲ੍ਹ ਨੂੰ ਗੱਲਬਾਤ ਕਰਾਂਗੇ 416-732-2611 ਅਤੇ ਫੈਸ਼ਨ ਆਈ ਕਿਊ ਨਾਲ ਵੀ ਮੈਂ ਟਰਾਈ ਕਰੂੰਗਾ ਕਿਉਂਕਿ ਵੀਕਐਂਡ 'ਤੇ ਸ਼ੋਪਿੰਗ ਦਾ ਨੇੜੇ ਆ ਜਾਂਦਾ। ਸੋ ਤੁਸੀਂ ਫੈਸ਼ਨ ਆਈ ਕਿਊ ਨੂੰ ਵਿਜਿਟ ਕਰ ਸਕਦੇ ਹੋ ਜੇ ਲੀੜਾ ਲੱਤਾ ਤੁਹਾਨੂੰ ਚਾਹੀਦਾ ਗਾ। ਇਹਦੇ ਲਈ ਗੁਰਪ੍ਰੀਤ ਜੀ ਨਾਲ ਵੀ ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਨੂੰ ਤੁਹਾਡੀ ਗੱਲਬਾਤ ਕਰਾਵਾਂ। ਬਾਕੀ ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਹੋਵੇ ਜਾਂ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਅਦਾਰੇ ਦੀ ਐਡਵਰਟੀਜ਼ਮੈਂਟ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਿਓ। ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕੱਲ੍ਹ ਨੂੰ ਹੁੰਦੀਆਂ ਨੇ ਮੁਲਾਕਾਤ।
6: Everyone knows you don't let a kid swim unsupervised. You don't touch a baking tray straight out of the oven.
7: Ouch!
6: You're careful when using a sharp knife. And you don't drive without a seatbelt.
7: Buckle up.
6: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
8: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: GTA de home buyers miss na kar jayo. Paradise Developments sell kar rahe ne town home ate detached ghar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com.
13: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: yafarmhouse.com.
1: Aaj hi call karo 437-655-1984. 437-655-1984. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789

0: यार क्या बात है। प्रोग्राम में पंजाबी लहरन ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ, ਵੈਲਕਮ, ਹੈਪੀ ਫਰਾਈਡੇ ਜੂਨੀਅਰ। ਵਾਹ, ਫਰਾਈਡੇ ਜੂਨੀਅਰ ਆ ਗਿਆ, ਕੱਲ੍ਹ ਤੋਂ ਵੀਕਐਂਡ ਦੀ ਸ਼ੁਰੂਆਤ ਹੈ। ਸੋ ਕਿਵੇਂ ਹੋ? ਬੱਲੇ ਬੱਲੇ ਚੜ੍ਹਦੀ ਕਲਾ, ਬਹਿਜਾ ਬਹਿਜਾ ਚੱਕੀਆਂ ਨੇ ਫੱਟੇ। ਸੋ ਹਲਕੀ ਫੁਲਕੀ ਅੱਜ ਬੱਦਲਵਾਈ, ਅਤੇ ਬੱਦਲਵਾਈ ਹੀ ਰਹੇਗੀ, ਬਟ ਟੈਂਪਰੇਚਰ ਬੜੇ ਅੱਛੇ ਹੋਣਗੇ। 24 ਤੱਕ ਆਪਾਂ ਪਹੁੰਚ ਜਾਵਾਂਗੇ, ਫਿਰ ਕੱਲ੍ਹ ਨੂੰ ਵੀ ਯਾਰ ਸੋਹਣਾ ਦਿਨ ਹੈ, 21-22 ਡਿਗਰੀ, ਅਤੇ ਫਿਰ ਸੈਟਰਡੇ ਨੂੰ ਹਲਕੀ ਫੁਲਕੀ ਠੰਡ ਹੋਜੂਗੀ ਯਾਰ। ਸੈਟਰਡੇ ਤੋਂ ਸੈਟਰਡੇ ਲੋ ਆਫ 9 ਡਿਗਰੀਜ਼, ਮੰਡੇ ਟਿਊਜ਼ਡੇ ਲੋ ਆਫ 8 ਡਿਗਰੀਜ਼। ਸੋ ਠੰਡ ਠੰਡ ਠੰਡ, ਠਰੂ ਠਰੂ ਕਰਾਂਗੇ ਆਪਾਂ ਹੁਣ ਹੌਲੀ ਹੌਲੀ ਯਾਰ, ਕਰਨਾ ਹੀ ਹੈ, ਹੁਣ ਵਿੰਟਰ ਆ ਰਹੀ ਹੈ। ਸੋ ਕਿਵੇਂ ਹੋ ਸਾਰੇ? ਠੀਕ ਠਾਕ ਹੋ? ਹੋਪ ਯੂਅਰ ਇੰਜੋਇੰਗ ਹੈਵਿੰਗ ਅ ਗੁੱਡ ਟਾਈਮ। ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਅਤੇ ਨੰਬਰ ਆਪਣਾ ਸਟੂਡੀਓ ਦਾ ਤੁਹਾਨੂੰ ਯਾਦ ਹੀ ਹੈ, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਦਾ ਕੀਤਾ ਜਾ ਰਿਹਾ ਬਈ ਵਨ ਐਂਡ ਓਨਲੀ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ। ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਕੁਝ ਘਰ ਨੇ, ਪ੍ਰਾਈਸ ਸੁਣੋ ਯਾਰ। ਤੁਸੀਂ ਕਹੋਗੇ ਨਵੀਂ ਇੰਨੀਆਂ ਵਧੀਆ ਪ੍ਰਾਈਸ ਤੱਕ ਕਿੱਥੋਂ ਲੈ ਕੇ ਆਉਂਦੇ ਹੋ? GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com। ਠੀਕ ਹੈ, paradisedevelopments.com ਤੇ ਜਾਓਗੇ ਤੇ ਵੈਬਸਾਈਟ ਤੇ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਰਾਈਟ ਵੇ ਆ ਜਾਂਦਾ, ਰਾਈਟ ਹੈਂਡ ਸਾਈਡ ਤੇ ਲਿਖਿਆ ਹੋਇਆ ਨਾਓ ਸੈਲਿੰਗ ਅਕ੍ਰੋਸ ਦ GTA, ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ, ਟਾਊਨ ਹੋਮ 629 ਤੋਂ, ਡੀਟੈਚ 974 ਤੋਂ। ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਣਕਾਰੀ ਲਈ 9058407135, ਕਹਿ ਦਿਓ ਰੇਡੀਓ ਤੇ ਸੁਣਿਆ 905-840-7135, 9058407135। ਕੋਈ ਰੀਅਲਟਰ ਦਾ ਕੰਮ ਨਹੀਂ, ਡਾਇਰੈਕਟ ਇਹਨਾਂ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ। 905-840-7135 ਵੀ ਇਹਨਾਂ ਦਾ ਫੋਨ ਨੰਬਰ ਹੈ। ਅਤੇ ਅੱਜ ਸਵੇਰੇ ਸਵੇਰੇ ਕਹਿੰਦੇ ਯਾਰ 911 ਦੀ ਆਊਟੇਜ ਬਹੁਤ ਆਈ ਓਵਰਨਾਈਟ GTA ਦੇ ਅਕ੍ਰੋਸ ਟੋਰਾਂਟੋ, ਪੀਐਲ, ਯੋਰਕ, ਨਾਇਗਰ, ਡਰਮ। ਕਹਿੰਦੇ ਕਿ 911 ਦੀ ਐਮਰਜੈਂਸੀ ਲਾਈਨ ਡਾਊਨ ਸੀਗੀ, ਕੋਈ ਵੀ ਕਾਲ ਨਹੀਂ ਸੀ ਰਿਸੀਵ ਹੋ ਰਹੀ, ਅਤੇ ਕਿਹਾ ਜਾ ਰਿਹਾ ਸੀ, ਹੁਣ ਟੋਰਾਂਟੋ ਪੁਲਿਸ ਨੇ ਪਾਇਆ ਸੀ ਵੀ ਸਾਡੀ ਨੋਨ ਐਮਰਜੈਂਸੀ ਲਾਈਨ ਹੈ, ਜੇ ਤੁਹਾਨੂੰ ਕੋਈ ਲੋੜ ਹੈ ਤਾਂ ਉੱਥੇ ਤੁਸੀਂ ਜ਼ਰੂਰ ਸਾਨੂੰ ਮੈਸੇਜ ਕਰੋ। ਸੋ ਸਵੇਰੇ ਜਾ ਕੇ ਫਿਰ ਇਹਨਾਂ ਨੇ ਅਪਡੇਟ ਕੀਤਾ ਕਿ ਇਹ ਇਸ਼ੂ ਹੋ ਰਿਹਾ। ਸੋ 911 ਯਾਰ ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈ, ਇਹਦੀ ਆਊਟੇਜ ਕਿੱਥੋਂ ਹੋ ਗਈ ਹੈ? ਸੋ ਹਰੇਕ ਜਿਹੜਾ ਯੂਨੋ ਰੀਜਨ ਦੀ ਪੁਲਿਸ ਹੈ, ਡਰਮ, ਟੋਰਾਂਟੋ, ਸਾਰੇ ਪੋਸਟ ਕਰ ਰਹੇ ਸੀਗੇ ਕਿ ਇਹ ਇਸ਼ੂ ਹੈ, ਬਟ ਹੁਣ ਆਈ ਥਿੰਕ ਕਿ ਬਹੁਤ ਸਾਰੇ ਥਾਵਾਂ 'ਤੇ ਰੀਸਟੋਰ ਹੋ ਚੁੱਕੀ ਹੈ। ਸਕੇਰੀ ਯਾਰ। ਸੋ ਨੋਨ ਐਮਰਜੈਂਸੀ ਲਾਈਨ ਵੀ ਤੁਸੀਂ ਨੋਟ ਕਰ ਲਿਆ ਕਰੋ, ਕਿ 911 ਨਹੀਂ ਮਿਲਦਾ ਉੱਥੇ ਘੁਮਾ ਲਿਆ ਕਰੋ ਫੋਨ। 6664 ਹੈਲੋ,
1: ਹਾਈ ਨਵੀ, ਹਾਊ ਯੂ?
0: ਗੁੱਡ ਜੀ, ਤੁਸੀਂ ਸੁਣਾਓ?
1: ਬਸ ਵਧੀਆ। ਨਵੀ, ਪੁੱਛਣਾ ਸੀ, ਕੱਲ ਮੈਂ ਤੁਹਾਡੇ ਨਾ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ, ਇੱਕ ਜਾਗੋ ਵਾਲੀ।
0: ਜਾਗੋ, ਹਾਂਜੀ, ਅੱਛਾ।
1: ਤੇ ਉਹ ਮੈਂ ਪੁੱਛਣਾ ਸੀ ਕਿ ਮਤਲਬ ਤੁਸੀਂ ਜਿਵੇਂ ਕਿਸੇ ਦੇ, ਜਿਵੇਂ ਤੁਹਾਡੀ ਸਟਰੀਟ ਹੈ ਪੂਰੀ, ਹਨਾ, ਉਹ ਸਾਰੇ ਸਟਰੀਟ ਵਾਲੇ ਘਰ ਦੇ ਤੁਸੀਂ ਆਪਣੇ ਟੇਬਲ ਆਪਣੇ ਘਰ ਦੇ ਮੂਰੇ ਉਹ ਕਰਦੇ ਆ?
0: ਬਸ ਇਹ ਪੁੱਛਣਾ ਸੀ ਕਿ ਸਾਰੇ ਨਹੀਂ, ਬਟ ਸੀਗੇ, ਮਤਲਬ ਕਾਫੀ ਐਤਕੀ ਤਾਂ 8-10-12 ਘਰ ਸੀਗੇ ਆਈ ਥਿੰਕ।
1: ਅੱਛਾ,
0: ਸਾਰੇ ਨਹੀਂ,
1: ਬਹੁਤ ਵਧੀਆ ਲੱਗਿਆ ਦੇਖ ਕੇ ਨਾ, ਇਹ ਕੱਲ ਤੁਹਾਡੀ ਦੇਖੀ। ਹਾਂਜੀ,
0: ਹਾਂ, ਨਹੀਂ ਵਧੀਆ
1: ਸੀ ਉਹ,
0: ਨਾਲੇ ਵਧੀਆ ਦੇਖੋ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਹੈ। ਨੇਬਰ ਨੇ, ਨੇਬਰ ਤਾਂ ਆਪਣੇ ਸਭ ਤੋਂ ਜ਼ਿਆਦਾ ਕੰਮ ਆਉਣ ਵਾਲੇ ਬੰਦੇ ਹੁੰਦੇ ਆ ਕਿ ਨਹੀਂ?
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ, ਐਵਰੀ ਸਟਰੀਟ ਤੇ ਰਹਿ ਕੇ ਮਜ਼ਾ ਵੀ ਬੜਾ ਆਉਂਦਾ, ਮੈਨੂੰ ਤਾਂ ਬੜਾ ਮਜ਼ਾ ਆਇਆ ਦੇਖ
0: ਕੇ। ਵਧੀਆ ਲੱਗੀ ਵੀਡੀਓ?
1: ਹਾਂਜੀ,
0: ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਹਾਡਾ ਸਫਰ ਗਿਆ ਮੈਂ ਪੰਜਾਬੀ ਨਾਲ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ। ਸੌਰਭ ਜੀ ਨਾਲ ਕਰੀ ਕੁਝ ਇੱਕ ਫਾਈਨੈਂਸ਼ੀਅਲ ਗੱਲਾਂ ਬਾਤਾਂ। ਤੁਹਾਨੂੰ ਦੇਖੋ, ਅਸੀਂ ਇੱਕ ਰਿਮਾਈਂਡਰ ਦਿੰਦੇ ਹੁੰਦੇ ਹਾਂ, ਜੇ ਤੁਸੀਂ ਇਨਵੈਸਟਿੰਗ ਨਹੀਂ ਸ਼ੁਰੂ ਕੀਤੀ ਕਰਨੀ, ਜੇ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਨਹੀਂ ਕੰਟਰੀਬਿਊਟ ਕਰ ਰਹੇ, ਜੇ ਤੁਸੀਂ FHSA ਵਰਗੇ ਅਕਾਊਂਟ ਆਪਣੇ ਲਈ ਆਪਣੇ ਬੱਚਿਆਂ ਲਈ ਨਹੀਂ ਖੋਲ੍ਹੇ, ਜੇ ਤੁਸੀਂ RRSP RESP ਵਰਗੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰ ਰਹੇ, ਸਿੰਪਲ ਜੇ ਤੁਸੀਂ ਪੈਸਾ ਇਨਵੈਸਟ ਯਾਰ ਮਾਰਕੀਟ ਦੇ ਵਿੱਚ ਨਹੀਂ ਕਰ ਰਹੇ, ਤਾਂ ਜ਼ਿੰਦਗੀ ਦੇ ਵਿੱਚ ਯੂ ਵਿਲ ਫਾਲ ਬਿਹਾਈਂਡ। ਅਸੀਂ ਤੁਹਾਨੂੰ ਦੇਖੋ ਅਵੇਅਰਨੈਸ ਦਿੰਦੇ ਹਾਂ, ਨਹੀਂ ਪਤਾ ਹੁੰਦਾ ਸਾਰਿਆਂ ਨੂੰ ਯਾਰ ਅਸੀਂ ਕਿੱਥੋਂ ਸ਼ੁਰੂ ਕਰਨਾ। ਸੋ ਸੌਰਭ ਜੀ ਵਰਗੇ ਬੰਦੇ ਨਾਲ ਜੁੜੋ, ਅਤੇ ਸੌਰਭ ਜੀ ਦਾ ਨੰਬਰ ਹੈ 416-883-8333-8533। ਸੌਰਭ ਜੀ ਗੁੱਡ ਮਾਰਨਿੰਗ ਸਰ, ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਇਹ ਗੱਲ ਤਾਂ ਪੱਕੀ ਹੈਗੀ ਆ ਕਿ ਚੀਜ਼ਾਂ ਇੰਪਰੂਵ ਹੋਈਆਂ ਹੈਗੀਆਂ ਵਾ ਨੈਟਵਰਕ ਕ੍ਰੀਏਸ਼ਨ ਨੂੰ ਲੈ ਕੇ, ਮਾਰਕੀਟਸ ਹੈਵ ਪਰਫੋਰਮਡ ਵੈਲ ਫੋਰ ਸੋ ਮੈਨੀ ਈਅਰਸ, ਲੇਕਿਨ ਕੰਸੈਂਟ੍ਰੇਸ਼ਨ ਆਫ ਵੈਲਥ ਜਿਹੜੀ ਹੈਗੀ ਹੈ ਉਹ ਇਸ ਵੇਲੇ ਬੈਟਰੀ ਹੈਗੀ ਹੈ ਟੋਪ ਆਈ ਵੁੱਡ ਸੇ 20%। ਸੋ 69% ਆਫ ਦ ਵੈਲਥ ਹੈਜ਼ ਬੀਨ ਕ੍ਰੀਏਟਿਡ ਬਾਏ ਦ ਟੋਪ 20% ਆਫ ਦ ਪੀਪਲ, ਵਿਚ ਇਜ਼ ਨੋਟ ਇਨਕਰੇਜਿੰਗ ਥਿੰਗ ਇਨ ਕੈਨੇਡਾ। ਕਿਉਂਕਿ ਮੈਂ ਦੇਖ ਰਿਹਾ ਸੀਗਾ ਹੁਣ ਤਕਰੀਬਨ ਆਪਾਂ 1,09,000 ਦੀ TFSA ਕੰਟਰੀਬਿਊਸ਼ਨ ਤੇ ਬੈਠੇ ਹਾਂ, ਤੇ ਜੇ ਆਪਾਂ ਮੀਡੀਅਨ ਚੈੱਕ ਕਰੀਏ ਕੈਨੇਡਾ ਦਾ, ਤਕਰੀਬਨ ਐਵਰੇਜ 38,000 ਦੇ ਅਪਰੋਕਸੀਮੇਟਲੀ ਦੇ ਆਸ ਪਾਸ ਜਿਹੜੇ ਹੈਗੇ ਨੇ ਲੋਕ TFSA ਅਕਾਊਂਟ ਹੋਲਡ ਕਰ ਰਹੇ ਹੈਗੇ ਆ। ਲੇਕਿਨ TFSA ਅਕਾਊਂਟ ਦੀ ਮੈਜੋਰਿਟੀ ਜਿਹੜੀ ਹੈਗੀ ਹੈ ਯੂਟੀਲਾਈਜੇਸ਼ਨ, ਉਹ ਇੱਕ ਚੈਕਿੰਗ ਅਕਾਊਂਟ ਦੀ ਤਰ੍ਹਾਂ ਹੋ ਰਹੀ ਹੈ, ਵਿਚ ਇਜ਼ ਅ ਟ੍ਰਬਲਿੰਗ ਥਿੰਗ। ਪੀਪਲ ਆਰ ਨੋਟ ਪੇਇੰਗ ਅਟੈਂਸ਼ਨ ਟੂ ਦੇਅਰ ਮਿਡਟਰਮ ਐਂਡ ਲੌਂਗ ਟਰਮ ਗੋਲਸ। ਲੇਕਿਨ ਅੱਛੀ ਗੱਲ ਇਹ ਹੈਗੀ ਹੈ ਕਿ ਬਜ਼ੁਰਗਾਂ ਦੇ ਵਿੱਚ TFSA ਨੂੰ ਲੈ ਕੇ ਚੱਲਣ ਵਧਿਆ ਹੈਗਾ ਵਾ, ਔਰ ਤਕਰੀਬਨ ਮੋਰ ਦੈਨ ਆਈ ਵੁੱਡ ਸੇ ਕਲੋਜ਼ ਟੂ 3 ਮਿਲੀਅਨ ਜਿਹੜੇ ਓਲਡਰ ਪੀਪਲ ਹੈਗੇ ਨੇ ਉਹ ਹੋਲਡ ਕਰ ਰਹੇ ਹੈਗੇ ਨੇ। ਲੇਕਿਨ ਯੰਗਰ ਪੀਪਲ ਦੇ ਵਿੱਚ ਜਾਂ ਮਿਡਲ ਏਜ ਪੀਪਲ ਦੇ ਵਿੱਚ RRSP ਦਾ ਚੈਨਲ ਤਾਂ ਘਟਿਆ ਹੈਗਾ, ਮਤਲਬ ਪੀਪਲ ਆਰ ਲੈਸ ਇਨਕਲਾਈਨ ਟੂ ਪੁੱਟ ਮਨੀ ਇਨਟੂ RRSP। ਬਟ ਓਵਰਆਲ ਇਫ ਯੂ ਲੁੱਕ ਐਟ ਦ ਕਪੈਸਿਟੀ ਕ੍ਰੀਏਸ਼ਨ ਆਫ ਬੋਥ ਅਕਾਊਂਟ ਫਾਰ ਦੇਅਰ ਰਿਟਾਇਰਮੈਂਟ ਇਨ ਦੋਜ਼ ਅਕਮੂਲੇਸ਼ਨ ਈਅਰਸ, ਉਹ ਹਜੇ ਇੰਨਾ ਜ਼ਿਆਦਾ ਐਕਟਿਵਲੀ ਜਿਹੜਾ ਹੈਗਾ ਹੈ ਉਹ ਪਰਸਿਊ ਨਹੀਂ ਹੋ ਰਿਹਾ। ਉਹਦੇ 4-5 ਅਹਿਮ ਕਾਰਨ ਨੇ। ਜਿਵੇਂ ਮਾਰਕੀਟ ਦੇ ਵਿੱਚ ਅਕਸਰ ਡਿਪਸ ਆਉਂਦੇ ਹੈਗੇ ਨੇ, ਲੋ ਪੁਆਇੰਟਸ ਆਉਂਦੇ ਨੇ, ਪਰ ਯਾਦ ਰੱਖੋ ਮਾਰਕੀਟ ਨੇ ਓਵਰਆਲ ਗਰੋਥ ਬਹੁਤ ਜ਼ਿਆਦਾ ਦਿੱਤੀ ਹੈ। ਭਾਵ ਕਿ ਜੇ ਮੈਂ ਪਿਛਲੇ 65 ਸਾਲ ਦੀ ਹਿਸਟਰੀ ਤਾਂ ਦੇਖਾਂ, ਕਨੇਡੀਅਨ ਸੋਰੀ US ਦੀਆਂ ਜਿਹੜੀਆਂ ਫੋਰ ਐਗਜ਼ਾਮਪਲ ਜਿਹੜੀਆਂ ਲਾਰਜ ਕੈਪ ਕੰਪਨੀਜ਼ ਹੈਗੀਆਂ ਨੇ, ਉਹਨਾਂ ਦੀ ਐਵਰੇਜ ਰਿਟਰਨ ਜਿਹੜੀ ਹੈਗੀ ਹੈ ਉਹ ਮੋਰ ਦੈਨ 11% ਹੈਗੀ ਹੈ। ਸਮਾਲ ਕੈਪ ਕੰਪਨੀਜ਼ ਆਰ ਸਟਿਲ ਸਿਟਿੰਗ ਐਟ ਮੋਰ ਦੈਨ 14%। ਜੇ PSX ਦੀ ਗੱਲ ਕਰੀਏ ਤਾਂ ਇੱਥੇ ਵੀ ਰਿਟਰਨ ਦਾ ਪੈਟਰਨ ਅਬਵ 9% ਦਾ ਹੈਗਾ। ਬਟ ਬਿਟਵੀਨ ਦੀਜ਼ ਲਾਈਨਸ ਇਫ ਵੀ ਰੀਡ ਐਕਚੁਅਲੀ ਤੇ ਕੰਪਨੀਜ਼ ਦੀ ਰਿਟਰਨ ਸ਼ਾਰਟ ਟਰਮ ਦੇ ਵਿੱਚ 1000% ਤੱਕ ਵੀ ਹੈਗੀ ਹੈ। ਸੋ ਇਹਦਾ ਮਤਲਬ ਕੀ ਹੈ ਕਿ ਵੀ ਡੋਨਟ ਨੀਡ ਟੂ ਲੁੱਕ ਐਟ ਦ ਚਿਲ ਇਨ ਦ ਮਾਰਕੀਟ ਵਿਚ ਇਜ਼ ਰਾਈਟ ਨਾਓ ਪ੍ਰੀਵੇਲਿੰਗ ਓਵਰ ਐਸ ਵੈਲ। ਕਿਉਂ? ਕਿਉਂਕਿ ਮਾਰਕੀਟ ਫਾਰਵਰਡ ਪ੍ਰਾਈਸਿੰਗ ਨਾਲ ਚੱਲਦੀ ਪਈ ਹੈ। ਮਾਰਕੀਟ ਇਸ ਵੇਲੇ ਕੋਈ ਬਹੁਤ ਜ਼ਿਆਦਾ ਡਾਊਨ ਟਰਮ ਟ੍ਰੈਂਡ ਨਹੀਂ ਦੇਖ ਰਹੀ ਹੈਗੀ ਇਨ ਟਰਮਸ ਆਫ ਕੰਜ਼ਿਊਮਰ ਡਿਮਾਂਡ। ਮਾਰਕੀਟ ਦੇਖ ਰਹੀ ਹੈਗੀ ਕਿ ਪ੍ਰੋਡਕਟੀਵਿਟੀ ਸਾਈਕਲ AI ਨੂੰ ਲੈ ਕੇ, ਮਸ਼ੀਨ ਲਰਨਿੰਗ ਨੂੰ ਲੈ ਕੇ ਸਟਰੋਂਗਰ ਰਹੇਗਾ, ਗੇਨ ਸਟਰੋਂਗਰ ਰਹਿਣਗੇ। ਲੇਕਿਨ ਹਾਂ, ਇਹ ਜਿਹੜੇ ਸ਼ਾਰਟ ਟਰਮ ਡਿਪਸ ਹੈਗੇ ਨੇ ਇਹਨਾਂ ਨੂੰ ਸਾਨੂੰ ਐਡਜਸਟ ਕਰਨਾ ਪੈਂਦਾ ਹੈ, ਔਰ ਇਹਦੇ ਲਈ ਤੁਹਾਨੂੰ ਇੱਕ ਸਟਰੋਂਗ ਟੀਮ ਦੀ ਜ਼ਰੂਰਤ ਰਹਿੰਦੀ ਹੈ ਜਿਹੜਾ ਤੁਹਾਨੂੰ ਸਟਰੋਂਗ ਕੋਰਸ ਦੇ ਉੱਪਰ ਰੱਖ ਸਕੇ ਕਿ ਦਿਸ ਇਜ਼ ਓਕੇ ਬਟ ਹਾਊ ਟੂ ਰਿਮੇਨ ਮੋਰ ਪ੍ਰੋਡਕਟਿਵ ਫੋਰ ਯੂਰ ਓਨ ਇਨਵੈਸਟਮੈਂਟਸ। ਉਹਦੇ ਨਾਲ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 416-833-8533, 416-833-8533 ਦੇ ਉੱਪਰ। ਜੀ ਨਾ
0: ਜੀ, ਨੰਬਰ ਇੱਕ ਹੈ ਸਰਬਜੀਤ ਦਾ 416-833-8533। ਥੈਂਕ ਯੂ ਸਰ, ਬਹੁਤ ਸ਼ੁਕਰੀਆ।
2: ਥੈਂਕ ਯੂ ਜੀ।
0: ਓਕੇ, ਸਾਰਿਆਂ ਨੂੰ ਇੱਕ ਯਾਰ ਰਿਕੁਐਸਟ ਹੈ, ਪਲੀਜ਼ ਪਲੀਜ਼ ਪਲੀਜ਼ ਡਰਾਈਵ ਕੇਅਰਫੁਲ। ਕੱਲ ਜੋ ਇੱਥੇ ਹਾਦਸਾ ਹੋਇਆ ਕੰਟਰੀ ਸਾਈਡ ਅਤੇ ਗੋਰ ਰੋਡ ਕੰਟਰੀ ਸਾਈਡ ਮਕਵੀਨ ਦੇ ਨੇੜੇ, ਇੱਕ ਵਿਚਾਰਾ ਕੰਮ ਕਰਨ ਵਾਲਾ ਵਰਕਰ ਸੀਗਾ, ਕੰਸਟਰਕਸ਼ਨ ਦਾ ਕੰਮ ਕਰ ਰਿਹਾ ਜਾਂ ਜੋ ਵੀ ਰੋਡ ਮੇਨਟੇਨੈਂਸ ਕਰ ਰਿਹਾ, ਤੇ ਉਹਨੂੰ ਇੱਕ ਵਹੀਕਲ ਨੇ ਹਿੱਟ ਕੀਤਾ ਤੇ ਉਹਦੀ ਮੌਤ ਹੋ ਗਈ। ਸੋ ਵੈਰੀ ਸੈਡ ਯਾਰ, ਮੈਂ ਕੱਲ ਵੀ ਇੱਧਰ ਦੀ ਡਰਾਈਵ ਕਰ ਰਿਹਾ ਸੀ, ਮੈਂ ਕਿਹਾ ਯਾਰ ਆਹ ਕੀ ਹੋਇਆ, ਆਪਣਾ ਕੰਟਰੀ ਸਾਈਡ ਬੰਦ ਹੈ। ਤੇ ਬਾਅਦ ਵਿੱਚ ਪਤਾ ਚੱਲਿਆ ਕਿ ਇੱਕ ਵਰਕਰ ਦੀ ਮੌਤ ਹੋਈ, ਕਿਉਂਕਿ ਉਹ 'ਚ ਆਈ ਥਿੰਕ ਇੱਕ ਇੰਡਸਟਰੀਅਲ ਟਰੱਕ ਹੈ, ਸ਼ਾਇਦ ਉਹ ਵੱਜਿਆ। ਸੋ ਵੈਰੀ ਸੈਡ, ਅਨਫੋਰਚੁਨੇਟ ਗੱਲ ਹੈ ਕਿ ਇੱਦਾਂ ਦੀਆਂ ਚੀਜ਼ਾਂ, ਦੇਖੋ ਗਲਤੀ ਹੋਈ ਹੈ ਕਿਸੇ ਦੀ ਤਾਂ ਹੀ ਇਹ ਚੀਜ਼ਾਂ ਹੋ ਰਹੀਆਂ ਨੇ। ਬੰਦਾ ਡਿਸਟਰੈਕਟਿਡ ਹੈ, ਬੰਦਾ ਬਸ ਅੱਖਾਂ ਬੰਦ ਕਰਕੇ ਚਲਾ ਰਿਹਾ, ਬੰਦਾ ਸਪੀਡਿੰਗ ਕਰ ਰਿਹਾ। ਸੋ ਥੋੜ੍ਹੇ ਜਿਹੇ ਹੌਲੀ ਹੋ ਜਾਇਆ ਕਰੋ, ਬੀ ਕੇਅਰਫੁਲ। ਐਂਡ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਥੋੜ੍ਹੇ ਜਿਹੇ ਅਵੇਅਰ ਹੋਈਏ, ਨਹੀਂ ਤਾਂ ਕਿਸੇ ਦੀ ਜਾਨ ਚਲ ਜਾਂਦੀ ਹੈ। ਵਿਚਾਰਾ ਇੱਕ ਕੰਮ ਕਰਨ ਵਾਲਾ, ਉਹ ਕਿਹੜਾ ਕੁਛ ਹੋਰ ਕਰ ਰਿਹਾ ਸੀ। ਸੋ ਨੰਬਰ ਹੈ ਆਪਣਾ 905-673-3337. ਟੋਰਾਂਟੋ ਰੈਪਟਰਸ ਲਈ ਖੁਸ਼ ਖੁਸ਼ ਖੁਸ਼ ਖਬਰੀ, ਕਵਾਈ ਲੈਨਰਡ ਆ ਗਿਆ ਵੀ ਆਪਣੇ ਕੋਲ, ਅਤੇ ਕਵਾਈ ਲੈਨਰਡ ਨੇ ਕੱਲ੍ਹ ਕਿਹਾ ਕਿ ਬਈ ਇਹ ਮੇਰੀ ਟੀਮ ਨਹੀਂ, ਇਹ ਸਕੋਟੀ ਦੀ ਟੀਮ ਹੈ. ਅਤੇ ਦੇਖੋ ਜਦੋਂ ਨਾ ਇੱਕ ਐਡਾ ਵੱਡਾ ਪਲੇਅਰ ਕਹਿ ਰਿਹਾ ਹੁੰਦਾ ਕਿ ਜਿਹੜਾ ਛੋਟਾ ਮੇਰੇ ਤੋਂ ਉਮਰ 'ਚ ਯੰਗ ਪਲੇਅਰ ਹੈ ਉਹਦੀ ਟੀਮ ਹੈ, ਫਿਰ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਬੋਲ ਰਿਹਾ ਹੁੰਦਾ. ਸੋ ਟੋਰਾਂਟੋ ਰੈਪਟਰਸ ਐਤਕੀ ਮੈਨੂੰ ਲੱਗਦਾ ਕਿ 21 ਤਰੀਕ ਨੂੰ ਆਪਣੇ ਸੀਜ਼ਨ ਦੀ ਸ਼ੁਰੂਆਤ ਕਰ ਰਹੀ ਹੈ. ਚਲੋ ਸਪਤੰਬਰ 17 ਹੋ ਵੀ ਗਈ, ਇਹ ਵੀ ਨਹੀਂ ਪਤਾ ਲੱਗਿਆ. ਕਿਸੇ ਨੇ ਅੱਜ ਪੋਸਟ ਪਾਈ ਕਿ ਸਪਤੰਬਰ 1 ਸੀ ਅਤੇ ਫਿਰ ਕੁਝ ਕੁ ਮਿੰਟਾਂ ਦੇ ਵਿੱਚ ਹੀ ਸਪਤੰਬਰ 17 ਆ ਗਈ ਅਤੇ ਕੁਝ ਕੁ ਘੰਟਿਆਂ ਦੇ ਵਿੱਚ ਵਿੱਚ ਨਿਊ ਈਅਰ ਆ ਰਿਹਾ. ਸੋ ਕਹਿਣ ਦਾ ਮਤਲਬ ਕਿ ਸਮਾਂ ਇੰਨੀ ਛੇਤੀ ਭੱਜਦਾ ਕਿ ਜਿਵੇਂ ਯਾਰ ਦਿਨ ਲੰਘ ਰਹੇ ਆ ਪਤਾ ਨਹੀਂ ਲੱਗ ਰਿਹਾ. ਕੈਨ ਯੂ ਬਿਲੀਵ ਕਿ 17th ਆ ਗਿਆ ਅਤੇ ਬੱਚਿਆਂ ਦੇ ਸਕੂਲ ਸ਼ੁਰੂ ਹੋਏ ਨੂੰ ਆਲਮੋਸਟ 2 ਵੀਕ ਹੋ ਗਏ. ਸਮੇਂ ਤਾਂ ਯਾਰ ਕੁਛ ਨਹੀਂ ਪਤਾ ਅਤੇ ਇਟ ਫਲਾਈਜ਼ ਬਾਏ. ਸੋ ਜ਼ਰੂਰ ਹਰ ਇੱਕ ਪਲ, ਹਰ ਇੱਕ ਮੂਮੈਂਟ, ਹਰ ਇੱਕ ਮਿੰਟ, ਹਰ ਇੱਕ ਸੈਕਿੰਡ ਨੂੰ ਮਾਣਿਆ ਕਰੋ, ਇੰਜੋਏ ਕਰਿਆ ਕਰੋ. ਸੋ ਅਸੀਂ ਨਾ ਕੱਲ੍ਹ ਕੁਝ ਗੱਲਾਂ ਬਾਤਾਂ ਕਰ ਰਹੇ ਸੀ ਕਿ ਕਿਵੇਂ ਆਪਣੇ ਕਈ ਘਰਦੇ ਨੇ, ਪੇਰੈਂਟਸ ਨੇ, ਉਹ ਰਿਸ਼ਤਿਆਂ ਨੂੰ ਰੋਕ ਰਹੇ ਨੇ. ਮੈਨੂੰ ਪਤਾ ਕਿ ਹੁਣ ਓਨਾ ਇਹ ਨਹੀਂ ਹੁੰਦਾ, ਬਟ ਕਿਤੇ ਨਾ ਕਿਤੇ ਇਹ ਚੀਜ਼ ਫਿਰ ਵੀ ਹੋ ਰਹੀ ਹੈ. ਅਤੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੇ ਹਜੇ ਵੀ ਇਹ ਓਪੀਨੀਅਨਸ ਨੇ ਕਿ ਐਂ ਹੋਣਾ ਨਹੀਂ ਚਾਹੀਦਾ. ਸੋ ਮੈਂ ਕੱਲ੍ਹ ਜਨਰਲੀ ਪੁੱਛ ਰਿਹਾ ਸੀ ਸਾਰਿਆਂ ਨੂੰ ਕਿ ਤੁਹਾਡਾ ਕਦੇ ਵੀ ਕੋਈ ਰਿਸ਼ਤਾ ਉਹ ਟੁੱਟਿਆ ਹੋਵੇ, ਉਹ ਨਹੀਂ ਤੁਸੀਂ ਨਿਭਾ ਸਕੇ ਕਿਉਂਕਿ ਜਾਂ ਤਾਂ ਕੁੜੀ ਦੇ ਪੇਰੈਂਟਸ ਨੇ ਉਹ ਨਹੀਂ ਮੰਨੇ ਜਾਂ ਮੁੰਡੇ ਦੇ ਪੇਰੈਂਟਸ ਨੇ ਉਹ ਨਹੀਂ ਮੰਨੇ. ਜ਼ਿਆਦਾਤਰ ਰਿਲੀਜਨ ਦੀ ਗੱਲ ਹੁੰਦੀ ਹੈ. ਕਈਆਂ ਘਰਾਂ ਦੇ ਵਿੱਚ ਕਾਸਟਿਜ਼ਮ ਵੀ ਹਜੇ ਬਹੁਤ ਚੱਲਦੀ ਹੈ ਵੀ ਇਹ ਸਾਡੇ ਕਾਸਟ ਦਾ ਨਹੀਂ, ਇਹ ਆਏ ਨਹੀਂ ਉਹ ਨਹੀਂ. ਨੋਟ ਆਲ, ਬਟ ਹਜੇ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈ. ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪਹਿਲੀ ਗੱਲ ਤਾਂ ਜੇ ਤੁਹਾਡੇ ਨਾਲ ਕਦੇ ਐਸੀ ਚੀਜ਼ ਹੋਈ ਹੋਵੇ ਤੁਸੀਂ ਸ਼ੇਅਰ ਕਰ ਸਕਦੇ ਹੋ. ਤੁਹਾਡਾ ਕੋਈ ਰਿਸ਼ਤਾ ਸੀ ਕਿਸੇ ਕੁੜੀ ਨਾਲ ਅਤੇ ਉਹ ਨਹੀਂ ਨਿਭ ਸਕਿਆ ਬਿਕਾਜ਼ ਕੁੜੀ ਦੇ ਪੇਰੈਂਟਸ ਨਹੀਂ ਮੰਨੇ ਵੀ ਉਹ ਇਹ ਮੁੰਡਾ ਹਿੰਦੂ ਹੈ ਜਾਂ ਇਹ ਮੁੰਡਾ ਸਿੱਖ ਹੈ ਜਾਂ ਇਹ ਮੁੰਡਾ ਇਹ ਹੈ ਵੋ ਹੈ, ਜੋ ਵੀ ਚਲੋ ਕਲਚਰਲ ਚੀਜ਼ਾਂ ਹੁੰਦੀਆਂ ਨੇ. ਜਾਂ ਤੁਸੀਂ ਫੀਮੇਲ ਹੋ ਅਤੇ ਜੋ ਲੜਕਾ ਉਸਦੇ ਘਰ ਦੇ ਨਹੀਂ ਮੰਨੇ ਕਿਸੇ ਵੀ ਯੂਨੋ ਕੋਈ ਰਿਲੀਜਨ, ਕੋਈ ਜੋਬ, ਕੋਈ ਕੋਈ ਵੀ ਸਟੇਟਸ ਕਰਕੇ. ਹੁਣ ਕੱਲ੍ਹ ਮੈਨੂੰ ਇੱਕ ਫੋਨ ਆਇਆ ਕਿ ਭਾਅ ਜੀ ਮੇਰਾ ਭਰਾ ਹੈ ਉਹ ਰਹਿੰਦਾ ਆਈ ਥਿੰਕ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਸੀ ਅਤੇ ਕਹਿੰਦੇ ਜਿਹੜੀ ਕੁੜੀ ਨੂੰ ਉਹ ਪਸੰਦ ਕਰਦਾ, ਉਹ ਡੇਟ ਕਰ ਰਿਹਾ ਕਾਫੀ ਚਿਰ ਤੋਂ, ਉਸ ਕੁੜੀ ਦੇ ਪੇਰੈਂਟਸ ਨਹੀਂ ਮੰਨੇ ਵੀ ਸਾਨੂੰ ਤਾਂ ਬਈ ਕੋਈ ਮੁੰਡਾ ਚਾਹੀਦਾ ਸਟੇਟਸ ਵਾਲਾ, ਸਾਨੂੰ ਤਾਂ ਬਈ ਕੋਈ ਮੁੰਡਾ ਚਾਹੀਦਾ ਪੈਸੇ ਵਾਲਾ. ਵੀ ਕੋਈ ਪੁੱਛੇ ਯਾਰ ਵੀ ਹੁਣ ਪੈਸਾ ਤੁਸੀਂ ਕਿੱਥੇ ਲੈ ਜਾਣਾ ਜੇ ਤੁਹਾਡੀ ਲੜਕੀ ਨਹੀਂ ਖੁਸ਼ ਕਿਸੇ ਨਾਲ. ਬੰਦੇ ਕੋਲ ਜਿੰਨਾ ਮਰਜ਼ੀ ਲੋੜੇ ਦਾ ਪੈਸਾ ਹੋਵੇ ਫਿਰ ਡਸ ਇਟ ਮੈਟਰ, ਫਰਕ ਹੀ ਨਹੀਂ. ਕੱਲ੍ਹ ਮੈਨੂੰ ਇੱਕ ਹੋਰ ਬੜੀ ਹੈਰਾਨੀ ਦੀ ਕਾਲ ਆਈ ਯਾਰ, ਮੈਂ ਉਹਦਾ ਇਗਜ਼ਾਮਪਲ ਦੇ ਰਿਹਾ ਸੀਗਾ ਕਾਫੀ. ਇੱਕ ਵੀਰ ਕਹਿੰਦੇ ਕਿ ਨਾ ਵੀ ਮੈਂ ਹਿੰਦੂ ਹਾਂ, ਕੁੜੀ ਸਿੱਖਾਂ ਦੇ ਪਰਿਵਾਰ ਦੀ ਹੈ ਅਤੇ ਕਹਿੰਦੇ ਅਸੀਂ ਦੋਨੋਂ ਵਕੀਲ ਹਾਂ ਅਤੇ ਕੁੜੀ ਦੇ ਪੇਰੈਂਟਸ ਕਹਿੰਦੇ ਵੀ ਅਸੀਂ ਕਿਸੇ ਅਨਪੜ੍ਹ ਨਾਲ ਇਹਨੂੰ ਪੜ੍ਹਾ ਆਪਣਾ ਵਿਆਹ ਦਾਂਗੇ, ਪਰ ਤੇਰੇ ਨਾਲ ਹੀ ਨਹੀਂ ਅਸੀਂ ਇਹਦਾ ਵਿਆਹ ਕਰਨ ਦੇਣਾ ਕਿਉਂਕਿ ਤੂੰ ਕਿਸੇ ਹੋਰ ਕਲਚਰ ਨੂੰ ਬਿਲੋਂਗ ਕਰਦਾ, ਦੱਸ ਹੈ. ਸੋ 905-673-3337 ਤੁਸੀਂ ਕਦੇ ਵੀ ਐਸੀ ਚੀਜ਼ ਸੁਣੀ ਹੋਵੇ ਤਾਂ ਜ਼ਰੂਰ ਸ਼ੇਅਰ ਕਰੋ, ਤੁਹਾਡੇ ਨਾਲ ਹੋਈ ਹੋਵੇ ਤਾਂ ਵੀ ਸ਼ੇਅਰ ਕਰ ਸਕਦੇ ਹੋ. ਨੰਬਰ ਹੈ ਆਪਣਾ 905-673-3337, 905-673-3337 ਨੰਬਰ ਆਪਣਾ 905-673-3337. ਕਰਦੇ ਕੁਝ ਗੱਲਾਂ ਬਾਤਾਂ ਅਤੇ ਦੇਖੋ ਹੋਰ ਥੋੜ੍ਹੀ ਜਿਹੀ ਅਵੇਅਰਨੈਸ ਆਪਾਂ ਜੇ ਕ੍ਰੀਏਟ ਕਰ ਸਕਦੇ ਹਾਂ, ਵਾਈ ਨਾਟ, ਕਿ ਧਰਮਾਂ ਤੋਂ, ਜਾਤ ਪਾਤ ਤੋਂ, ਇਹੋ ਜਿਹੀਆਂ ਚੀਜ਼ਾਂ ਤੋਂ ਯਾਰ ਥੋੜ੍ਹੇ ਪਰੇ ਹੋ. ਇੱਕ ਅੱਧਾ ਹੋਰ ਐਗਜ਼ਾਮਪਲ ਮੈਂ ਸ਼ੇਅਰ ਕਰੂੰਗਾ ਜਿਹੜੀ ਜਿਹੜੇ ਕੱਲ੍ਹ ਦੇ ਪ੍ਰੋਗਰਾਮ ਤੋਂ ਮੈਨੂੰ ਸੁਣਨ ਨੂੰ ਮਿਲੇ। ਸੋ 905-673-3337 ਨੰਬਰ ਹੈ ਆਪਣਾ। ਪਹਿਲਾਂ ਜੇ ਤੁਹਾਡੀਆਂ ਕੋਈ ਸਟੋਰੀਜ਼ ਹੈਗੀਆਂ, ਚਾਹੇ ਹੁਣ ਦੀਆਂ ਨੇ ਚਾਹੇ ਪੁਰਾਣੀਆਂ ਨੇ, ਜ਼ਰੂਰ ਸ਼ੇਅਰ ਕਰੋ। ਅਤੇ ਪਤਾ ਕਿੱਥੋਂ ਗੱਲ ਸ਼ੁਰੂ ਹੋਈ? ਗੱਲ ਸ਼ੁਰੂ ਹੋਈ ਉਹ ਗਾਣੇ ਤੋਂ, ਚਮਕੀਲਾ ਸਾਹਿਬ ਦਾ ਗੀਤ ਨਹੀਂ ਹੈਗਾ ਕਿ ਕਰ ਯਾਦ ਕੁੜੇ ਬਾਹਾਂ ਗੋਰੀਆਂ ਗਲੇ ਵਿੱਚ ਪਾਉਂਦੀ ਸੀ। ਮੈਂ ਤਾਂ ਬਸ ਜੈਨੂਅਨ ਗੱਲ ਕਰ ਰਿਹਾ ਸੀ ਵੀ ਕਈ ਵਾਰ ਕੁੜੀ ਦਾ ਕਿਤੇ ਹੋਰ ਵਿਆਹ ਹੋ ਜਾਂਦਾ ਤਾਂ ਮੁੰਡਾ ਕਹਿੰਦਾ ਕਿ ਤੂੰ ਕਰੀ ਯਾਦ, ਹੈਂ ਵੀ ਕਿਵੇਂ ਕਿਵੇਂ ਆਪਾਂ ਬਹਿੰਦੇ ਸੀ ਉੱਠਦੇ ਸੀ, ਤੂੰ ਮੈਨੂੰ ਬੁਰਕੀਆਂ ਮੇਰੇ ਮੂੰਹ 'ਚ ਪਾਉਂਦੀ ਸੈਂ। ਸੋ ਖੈਰ, ਸੋ ਤੁਹਾਡੀਆਂ ਕੁਝ ਗੱਲਾਂ ਬਾਤਾਂ, ਤੁਹਾਡੇ ਕੁਝ ਐਕਸਪੀਰੀਅੰਸ ਜੇ ਤੁਹਾਡੇ ਫੈਮਿਲੀ ਫਰੈਂਡਸ ਦੇ ਵਿੱਚ, ਤੁਹਾਡੇ ਖੁਦ ਦੇ ਨਾਲ, ਤੁਹਾਡੇ ਕਿਸੇ ਰਿਸ਼ਤੇਦਾਰਾਂ ਦੇ ਨਾਲ ਐਸੀ ਕੋਈ ਗੱਲ ਹੋਈ ਹੋਵੇ ਵੀ ਪੇਰੈਂਟਸ ਜਾਂ ਕੋਈ ਰਿਸ਼ਤੇਦਾਰਾਂ ਨੇ ਰਿਸ਼ਤਾ ਨਹੀਂ ਹੋਣ ਦਿੱਤਾ, ਕਿਉਂ ਨਹੀਂ ਹੋਣ ਦਿੱਤਾ? ਹੁਣੇ ਬਹੁਤ ਚੀਜ਼ ਮੈਨੂੰ ਪਤਾ ਕਿ ਘੱਟ ਹੈ, ਬਟ ਫਿਰ ਵੀ ਨੰਬਰ ਹੈ ਆਪਣਾ 905-673-3337 905-673-3337। ਅਤੇ ਫਿਰ ਥੋੜ੍ਹੀ ਜਿਹਾ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਵੀ ਯਾਰ ਕੀ ਐਡੀ ਗੱਲ ਹੁੰਦੀ ਹੈ ਜਿੰਨੀ ਕਈ ਫੈਮਿਲੀ ਮੈਂਬਰਸ ਬਣਾ ਕੇ ਰੱਖ ਲੈਂਦੇ ਆ, ਕਈ ਪੇਰੈਂਟਸ ਨੇ ਆਪਣੇ ਉਹ ਕਹਿੰਦੇ ਆ ਕਿ ਬਈ ਜੇ ਤੂੰ ਇੱਦਾਂ ਕੀਤਾ ਅਸੀਂ ਤੈਨੂੰ ਬੁਲਾਉਣਾ ਨਹੀਂ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ। ਬਥੇਰੀਆਂ ਯਾਰ ਪ੍ਰੋਬਲਮਸ ਨੇ ਜੋ ਬੱਚੇ ਕੁਝ ਕੁ ਫੇਸ ਕਰ ਰਹੇ ਆ ਜਸਟ ਉਹਨਾਂ ਦੇ ਪੇਰੈਂਟਸ ਦੇ, ਸੋਰੀ ਟੂ ਸੇ, ਅਨਐਜੂਕੇਟਿਡ ਇੱਕ ਸੋਚ ਦੇ ਕਾਰਨ। ਸੋ ਆਓ ਸ਼ੇਅਰ ਕਰੋ ਜੇ ਤੁਹਾਡੇ ਨਾਲ ਕਦੇ ਆਇਆ ਹੋਇਆ ਹੋਵੇ ਜਾਂ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚ ਇੰਜ ਹੋਇਆ ਹੋਵੇ। ਸੰਗਣਾ ਨਹੀਂ, ਕਈ ਲੋਕ ਕਹਿਣਗੇ ਨਵੀਂ ਯਾਰ ਇਹ ਤਾਂ ਪੁਰਾਣੀਆਂ ਗੱਲਾਂ ਨੇ, ਕਿਉਂ ਤੁਸੀਂ ਸਾਨੂੰ ਯਾਦ ਕਰਾਉਂਦੇ ਹੋ? ਬਟ ਫਿਰ ਵੀ ਇਹ ਜੇ ਚੀਜ਼ਾਂ ਹੋ ਰਹੀਆਂ ਨੇ ਤਾਂ ਵੀ ਸ਼ੁਡ ਟਾਕ ਅਬਾਊਟ ਦਮ। 7114 ਹਾਂਜੀ
3: ਹਾਂਜੀ ਨਵੀਂ ਜੀ, ਬੇਸਿਕਲੀ ਐਗਜੈਕਟਲੀ ਜਿਹੜੀ ਤੁਸੀਂ ਚੀਜ਼ ਮਤਲਬ ਡਿਸਕਸ ਕਰ ਰਹੇ ਹੋ, ਆਈ ਹੈਵ ਬੀਨ ਲਿਵਿੰਗ ਦਿਸ ਫੋਰ 7.5 ਇਅਰਸ ਤੇ ਆਈ ਗੋਟ ਮੈਰਿਡ ਹੇਅਰ ਮਾਈ ਵਾਈਫ, ਮੈਂ ਬ੍ਰਾਹਮਣ ਹਾਂ, ਮੇਰੀ ਵਾਈਫ ਬਾਣੀ ਹੈ ਤੇ ਪੇਰੈਂਟਸ ਹੈਵ ਲਾਈਕ ਐਟ ਦ ਟਾਈਮ ਆਫ ਮੈਰਿਜ ਫੋਰ ਫਸਟ ਕਪਲ ਆਫ ਇਅਰਸ ਇਟ ਵਾਜ਼ ਓਕੇ, ਬਟ ਦੈਨ ਮਤਲਬ ਮੈਨੂੰ ਇਹ ਅਪੈਰੈਂਟਲੀ ਉਹਨਾਂ ਨੇ ਦੱਸਤੀ ਗੱਲ ਕਿ ਯੂ ਨੋ ਆਈ ਡੋਂਟ ਨੋ ਵਾਟ ਵਟ ਐਵਰ ਦ ਰੀਜ਼ਨ ਵਾਸ।
0: ਓਕੇ, ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਓਕੇ ਭਾਅ ਜੀ, ਤੁਹਾਡੀ ਆਵਾਜ਼ ਕੱਟ ਗਈ, ਦੁਬਾਰਾ ਤੋਂ ਕਰਿਓ ਯਾਰ, ਮੈਂ ਤੁਹਾਨੂੰ ਦੋ ਚਾਰ ਸਵਾਲ ਕਰਨੇ ਸੀਗੇ। ਮੈਂ ਤੁਹਾਡੇ ਨਾਲ ਆਪਣਾ ਕੁਐਸਚਨ ਕਰਨਾ ਸੀਗਾ, ਤੁਹਾਡੀ ਕਾਲ ਹੀ ਕੱਟੀ ਗਈ। ਸੋ ਸਾਰੇ ਸ਼ੇਅਰ ਕਰੋ ਯਾਰ, ਕੋਈ ਲੇਡੀਜ਼ ਨੇ, ਕੋਈ ਬੰਦੇ ਨੇ, ਤੁਹਾਡਾ ਕੋਈ ਰਿਸ਼ਤਾ ਸੀਗਾ ਤਿੰਨ ਚਾਰ ਪੰਜ ਛੇ ਸਾਲਾਂ ਦਾ ਅਤੇ ਉਹ ਕਿਉਂ ਟੁੱਟਿਆ, ਕੀ ਐਸਾ ਹੋਇਆ, ਚਾਹੇ ਕੁੜੀ ਦੇ ਪਰਿਵਾਰ ਵੱਲੋਂ, ਮੁੰਡੇ ਦੇ ਪਰਿਵਾਰ ਵੱਲੋਂ, ਜਿਹਦਾ ਵੀ ਜਿੱਥੇ ਵੀ ਤੁਹਾਡਾ ਰਿਸ਼ਤਾ ਸੀਗਾ, ਵਾਈ ਡਿਡ ਇਟ ਬ੍ਰੇਕ, ਮੇਨ ਮੇਰਾ ਕੁਐਸਚਨ ਤੁਹਾਨੂੰ ਇਹ ਹੈ। ਅਤੇ ਫਿਰ ਮੈਂ ਇੱਕ, ਮੇਰੇ ਕੋਲ ਕਾਫੀ ਵੱਡਾ ਸਵਾਲ ਹੈ ਤੁਹਾਡੇ ਲਈ, ਮੈਂ ਉਹਦੇ ਬਾਰੇ ਵੀ ਤੁਹਾਡਾ ਓਪੀਨੀਅਨ ਜ਼ਰੂਰ ਲੈਣਾ ਚਾਹਾਂਗਾ। ਨੰਬਰ ਹੈ ਆਪਣਾ 905-673-3337 905-673-3337 905-673-3337 ਨੰਬਰ ਆਪਣਾ 905-673-3337 ਭਾਈ ਦੀ ਕਾਲ ਹੀ ਕੱਟੀ ਗਈ ਯਾਰ, ਪਤਾ ਨਹੀਂ ਕੀ ਹੋ ਗਿਆ। ਚਲੋ ਕੋਈ ਨਾ ਭਾਅ ਜੀ, ਦੁਬਾਰਾ ਤੋਂ ਕਰ ਲਿਓ ਫੋਨ। ਇੱਕ ਤੁਸੀਂ ਯਾਦ ਰੱਖਣਾ ਜ਼ਰੂਰ, ਕੁਆਲਿਟੀ ਕਾਰ ਰਿਪੇਅਰ ਨੂੰ, ਕੁਲਵੰਤ ਭਾਅ ਜੀ ਨੂੰ ਫੋਨ ਕਰੋ। ਕੋਈ ਵੀ ਗੱਡੀ ਦਾ ਕੰਮ ਹੈ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ 905-460-1111 ਬਹੁਤ ਹੀ ਵਧੀਆ ਮਕੈਨਿਕ ਨੇ ਰਦਰਫੋਰਡ ਕੈਨੇਡੀ ਤੇ, ਓਨੈਸਟ ਅਫੋਰਡੇਬਲ ਰਿਲਾਇਬਲ ਟਰੱਸਟਵਰਦੀ ਟੀਮ ਹੈ ਇਹਨਾਂ ਦੀ। 905-460-1111 905-460-1111। ਮੇਰਾ ਨਾ ਇੱਕ ਕੁਐਸਚਨ ਸੀਗਾ ਇਸ ਇਸ਼ੂ ਦੇ ਉੱਪਰ। ਜੇ ਹੁਣ ਸਪੋਜ਼ ਕਰੋ ਕੋਈ ਕੁੜੀ ਆਪਣੇ ਪੇਰੈਂਟਸ ਕੋਲ ਜਾਂਦੀ ਹੈ ਕਿ ਮੋਮ ਡੈਡ, ਉਹ ਮੁੰਡਾ ਸਪੋਜ਼ ਕਰੋ ਕੁੜੀ ਸਿੱਖਾਂ ਦੇ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਅਤੇ ਉਹ ਕਹਿੰਦੀ ਹੈ ਮੋਮ ਡੈਡ ਮੇਰਾ ਬੋਏਫ੍ਰੈਂਡ ਹੈ ਅਤੇ ਉਹ ਹਿੰਦੂ ਹੈ ਅਤੇ ਮੈਂ ਉੱਥੇ ਵਿਆਹ ਕਰਨਾ। ਜੇ ਪੇਰੈਂਟਸ ਉਹਦੇ ਕਹਿਣ ਕਿ ਨਹੀਂ ਬਈ ਅਸੀਂ ਤਾਂ ਸਹਿਮਤ ਨਹੀਂ ਹੈਗੇ, ਤੂੰ ਨਹੀਂ ਉੱਥੇ ਵਿਆਹ ਕਰਾਉਣਾ ਜੋ ਮਰਜ਼ੀ ਕਰ ਲੈ, ਅਤੇ ਜੇ ਕੁੜੀ ਕਵੇ ਸੋਰੀ ਮੈਂ ਤਾਂ ਕਰਾਉਣਾ ਹੀ ਉੱਥੇ ਹੈ, ਤੁਸੀਂ ਆਓ ਨਾ ਆਓ, ਅਤੇ ਪੇਰੈਂਟਸ ਕੁੜੀ ਦੇ ਨਾਲ ਨਹੀਂ ਗੱਲਬਾਤ ਕਰਦੇ, ਉਹ ਕਹਿੰਦੇ ਆ ਕਿ ਸੋਰੀ ਬਈ ਅਸੀਂ ਤਾਂ ਤੈਨੂੰ ਨਾ ਸਪੋਰਟ ਕਰਨਾ, ਨਾ ਤੇਰੇ ਨਾਲ ਬੋਲਣਾ, ਨਾ ਅਸੀਂ ਆਉਣਾ, ਤੇ ਕੁੜੀ ਫਿਰ ਵੀ ਉੱਥੇ ਵਿਆਹ ਕਰਵਾ ਦਿੰਦੀ ਹੈ, ਤੁਸੀਂ ਕੁੜੀ ਨੂੰ ਗਲਤ ਕਹੋਗੇ ਜਾਂ ਸਹੀ ਕਹੋਗੇ? ਇਹ ਹੋਇਆ ਕਿਸੇ ਨਾਲ? ਜਿਹੜੀ ਕੁੜੀ ਨੇ ਇੰਝ ਕੀਤਾ ਉਹਨੇ ਆਪਣੇ ਪੇਰੈਂਟਸ ਦੀ ਗੱਲ ਨਹੀਂ ਮੰਨੀ ਤੇ ਉਹਨੇ ਜਾ ਕੇ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਕਿਉਂਕਿ ਸ਼ੀ ਲਵਡ ਹਿਮ। ਤੁਸੀਂ ਕੁੜੀ ਨੂੰ ਗਲਤ ਕਹੋਗੇ ਜਾਂ ਸਹੀ ਕਹੋਗੇ ਵੀ ਉਹਨੇ ਆਪਣੇ ਪੇਰੈਂਟਸ ਨੂੰ ਛੱਡ ਕੇ ਉੱਥੇ ਜਾ ਕੇ ਵਿਆਹ ਕਰਾਇਆ? ਨੰਬਰ ਹੈ ਆਪਣਾ 9056733337, 9056733337। ਕੀ ਤੁਸੀਂ ਉਸ ਕੁੜੀ ਨੂੰ, ਉਸ ਲੜਕੀ ਨੂੰ ਗਲਤ ਕਹੋਗੇ ਜਾਂ ਨਹੀਂ, ਇਹਦੇ ਬਾਰੇ ਵੀ ਆਪਣਾ ਓਪੀਨੀਅਨ ਜ਼ਰੂਰ ਦਿਓ। 9056733337। 6266, ਹੈਲੋ।
4: ਹਾਂਜੀ, ਮੈਨੂੰ ਲੱਗਦਾ ਵੀ ਕੁੜੀ ਦੇ ਪੱਖ ਚ ਕੁੜੀ ਲਈ ਤਾਂ ਸਹੀ ਹੈ, ਕਿਸੇ ਨੂੰ ਪਿਆਰ ਕਰਦੀ, ਉਹਦੇ ਨਾਲ ਰਹਿਣਾ ਚਾਹੁੰਦੀ ਹੈ, ਉਹਨੇ ਸਹੀ ਕੀਤਾ। ਪਰ ਪੇਰੈਂਟਸ ਦੇ ਪਾਸਿਓਂ ਦੇਖਿਆ ਜਾਵੇ ਤਾਂ ਉਹਨਾਂ ਦੀ ਕੁੜੀ ਨੇ ਉਹਨਾਂ ਤੋਂ ਬਾਹਰ ਜਾ ਕੇ ਵਿਆਹ ਕਰਾ ਲਿਆ, ਉਹਨਾਂ ਲਈ ਮਾੜੀ ਗੱਲ ਹੈ, ਕੁੜੀ ਲਈ ਸਹੀ ਗੱਲ ਹੈ। ਉਹ ਜਿੱਥੇ ਰਹਿਣ ਖੁਸ਼ ਰਹਿਣਾ ਚਾਹੁੰਦੀ, ਜ਼ਿੰਦਗੀ ਉਹਦੀ ਹੈ। ਤੇ ਹੁਣ ਮੈਂ ਜੇ ਫਾਦਰ ਹਨਾ, ਮੇਰੇ ਕੋਲ ਵੀ ਦੋ ਕੁੜੀਆਂ ਨੇ ਤੇ ਮੈਂ ਤਾਂ ਕਦੀ ਨੀ ਚਾਹੂੰਗਾ ਵੀ ਮੈਂ ਉਹਨਾਂ ਦਾ ਵਿਆਹ ਆਪ ਲੱਭ ਕੇ ਕਰਾਂ, ਕਿਉਂਕਿ ਆਪ ਮੁੰਡਾ ਲੱਭਾ ਉਹਨਾਂ ਲਈ ਹਨਾ, ਕਿਉਂਕਿ ਸਾਰੀ ਰਿਸਪੋਂਸੀਬਿਲਟੀ ਦੈਨ ਮੇਰੇ ਤੇ ਆ ਗਈ। ਜੇ ਮੁੰਡਾ ਵਧੀਆ ਨਿਕਲਿਆ ਤਾਂ ਵੈਲ ਐਂਡ ਗੁੱਡ ਹੈ, ਜੇ ਮਾੜਾ ਨਿਕਲਿਆ ਤਾਂ ਉਹਨਾਂ ਨੇ ਕਹਿਣਾ, ਕੁੜੀ ਨੇ ਮੇਰੀ ਨੇ ਕਹਿਣਾ, ਬਾਬੂ ਤੂੰ ਲੱਭ ਕੇ ਦਿੱਤਾ ਸੀ। ਵਾਈ ਆਈ ਗੈਟ ਇਨਵੋਲਵ ਇਨ ਦਿਸ ਥਿੰਗ, ਉਹਦੀ ਲਾਈਫ ਹੈ, ਉਹਨੂੰ ਰਹਿਣਾ ਚਾਹੀਦਾ। ਅੱਜ ਕੱਲ ਦਾ ਜ਼ਮਾਨਾ ਬਦਲ ਰਿਹਾ, ਪਤਾ ਨੀ ਲੋਕ ਇੰਨਾ ਕਿਉਂ ਸਟ੍ਰਿਕਟ ਨੇ। ਉਹੀ ਤੁਹਾਡੇ ਵਾਲੀ ਗੱਲ, ਸੋਰੀ ਟੂ ਸੇ, ਵੀ ਅਨਐਜੂਕੇਟਡ ਜਿਹਾ ਕੰਮ ਕਰੀ ਜਾਂਦੇ ਨੇ, ਨਾਲੇ ਆਪਣੀ ਜ਼ਿੰਦਗੀ ਹੈਲ ਕਰਦੇ ਨੇ, ਨਾਲੇ ਬੱਚਿਆਂ ਦੀ। ਤੇ ਦੂਜੀ ਮੈਂ ਗੱਲ ਕਹਿਣੀ ਸੀ ਵੀ ਮੈਂ ਜਿਹੜੀ ਮੇਰੀ ਫਸਟ ਮੈਰਿਜ ਸੀਗੀ ਉਹਦੇ ਵਿੱਚ ਨਾ ਜਿਹੜੇ ਮੇਰੇ ਇਨ ਲਾਅ ਸੀਗੇ ਉਹ ਬੜੇ ਡੋਮੀਨੇਟਿੰਗ ਸੀਗੇ। ਮੈਂ ਉਹਨਾਂ ਨਾਲ ਘਰ ਜਮਾਈ ਰਹਿੰਦਾ ਸੀਗਾ, ਘਰ ਜਮਾਈ ਵੀ ਏਦਾਂ ਨੀ ਕਹਿ ਸਕਦੇ ਵੀ ਉਹਨਾਂ ਨੇ ਘਰ ਲੈ ਰੱਖਿਆ ਸੀ, ਅਸੀਂ ਮਿਲ ਕੇ ਹੀ ਨਵਾਂ ਘਰ ਖਰੀਦਿਆ ਸੀਗਾ। ਤੇ ਫਿਰ ਉਹ ਬੋਸੀ ਏਦਾਂ ਹੋ ਗਏ ਵੀ ਉਹ ਕਹਿੰਦੇ ਵੀ ਜਿਹੜਾ ਮੇਰਾ ਬ੍ਰਦਰ ਬ੍ਰੈਂਪਟਨ ਚ ਰਹਿੰਦਾ ਸੀ, ਮੇਰਾ ਘਰ ਕਿਚਨਰ ਸੀਗਾ, ਉਹ ਕਹਿੰਦੇ ਵੀ ਤੇਰਾ ਬ੍ਰਦਰ ਵੱਡਾ ਨਾ ਆਵੇ ਸਾਨੂੰ ਮਿਲਣ ਕਦੀ, ਨਾ ਛੋਟਾ ਆਵੇ ਸਾਨੂੰ ਮਿਲਣ ਕਦੀ, ਇੱਥੇ ਨਾ ਆਣ ਬਸ, ਨਾ ਉਹਨਾਂ ਦੇ ਬੱਚੇ ਆਣ, ਨਾ ਉਹ ਆਣ, ਵੀ ਸਾਨੂੰ ਤਾਂ ਯਾਨੀ ਕਿ ਡੋਮੀਨੇਟਿੰਗ ਨੇਚਰ ਸੀ ਉਹਨਾਂ ਦਾ ਬਾਲਾ ਹੀ। ਉਹਨਾਂ ਨੇ ਮੈਨੂੰ ਐ ਸਮਝ ਲਿਆ ਵੀ ਜਿਵੇਂ ਅਸੀਂ ਕਹਿੰਦੇ ਆ ਉਵੇਂ ਹੀ ਕਰ, ਜੇ ਉਵੇਂ ਨਹੀਂ ਕਰਦਾ ਤਾਂ ਫਿਰ ਘਰ ਚ ਕਲੇਸ਼ ਹੈ। ਪਹਿਲਾਂ ਮੇਰੀ ਵਾਈਫ ਮੇਰੀ ਸੁਣਦੀ ਸੀ, ਪਰ ਜਦੋਂ ਘਰ ਲੈ ਲਿਆ, ਉਹਦੀ ਮਾਂ ਨੇ ਇੰਡੀਆ ਚ ਪ੍ਰੋਪਰਟੀ ਵੇਚੀ ਤੇ ਉਹਦੇ ਨਾਮ ਤੇ ਸ਼ੇਅਰ ਕੀਤਾ ਹਨਾ, ਤਾਂ ਉਹਨੂੰ ਹੋ ਗਿਆ ਵੀ ਹਾਂ ਮੇਰੀ ਮਾਂ ਹੀ ਸਭ ਕੁਛ ਹੈ, ਉਹਨੇ ਆਪਣੀ ਮਾਂ ਦੀ ਗੱਲਾਂ ਹੀ ਸੁਣਨੀ ਹੈ, ਉਹਨੇ ਸਹੀ ਗਲਤ ਦਾ ਫੈਸਲਾ ਕਰਨਾ ਹੀ ਬੰਦ ਕਰਤਾ। ਵੀ ਤੁਸੀਂ ਤਾਂ ਦੇਖੋ ਆਪਦੇ ਘਰ ਚ ਇਕੱਠੇ ਹੀ ਰਹਿ ਰਹੇ ਹੋ, ਤੂੰ ਵਿਆਹ ਤੋਂ ਬਾਅਦ ਵੀ ਆਪਣੇ ਮੋਮ ਡੈਡ ਨਾਲ ਰਹਿ ਰਹੀ ਹੈ, ਮੈਂ ਵੱਖਰਾ ਰਹਿ ਰਿਹਾ ਆਪਦੇ ਪਰਿਵਾਰ ਤੋਂ, ਤੁਹਾਡੇ ਨਾਲ ਰਹਿ ਰਹੇ ਹਾਂ, ਤੁਹਾਡਾ ਘਰ ਚੱਲਦਾ ਹੈ, ਤੇ ਤੁਸੀਂ ਕਿੱਦਾਂ ਮੈਨੂੰ ਰੋਕ ਸਕਦੇ ਹੋ ਹਨਾ। ਬੜਾ 5-6 ਸਾਲ ਮੈਂ ਏਦਾਂ ਦੀਆਂ ਪ੍ਰੋਬਲਮਾਂ ਬੜੀਆਂ ਫੇਸ ਕੀਤੀਆਂ। ਫਿਰ ਉਹ ਜਿੱਦਾਂ ਕਹਿੰਦੇ ਨੇ ਵੀ ਯਾਰ ਐਂਡ ਤਾਂ ਫਿਰ ਇੱਕ ਦਿਨ ਹੁੰਦਾ ਹੀ ਆ
0: ਨਾ,
4: ਘੜਾ ਫਿਰ ਭਰਦਾ ਹੀ ਹੈ, ਫਿਰ ਆਪਾਂ ਨੇ ਫੈਸਲਾ ਲਿਆ ਵੀ ਆਪਾਂ ਮੂਵ ਹੁੰਦੇ ਹਾਂ।
0: ਚਲੋ ਨਹੀਂ ਠੀਕ ਹੈ, ਤੁਸੀਂ ਆਪਣੇ ਇੱਕ ਮੈਂਟਲ ਹੈਲਥ ਦੇ ਲਈ ਫੈਸਲਾ ਕਈ ਵਾਰ ਲੈਣਾ ਪੈਂਦਾ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਤੇ ਅਗਲੀ ਕਾਲ 3344। ਹੈਲੋ
5: ਹਾਂਜੀ, ਗੁੱਡ ਮਾਰਨਿੰਗ ਨੇਵੀ, ਹਾਊ ਆਰ ਯੂ?
0: ਗੁਰਜੀ ਕਿਵੇਂ ਹੋ?
5: ਬਸ ਵਧੀਆ। ਹਾਂ, ਜਿਹੜਾ ਭਾਈ ਸਾਹਿਬ ਸਾਡੇ ਮੋਹਰੇ ਕਹਿ ਕੇ ਗਏ ਨੇ, ਉਹਨਾਂ ਦਾ ਐਂਗਲ ਬਹੁਤ ਠੀਕ ਆ। ਉਹ ਆਪਣੇ ਗੱਲ ਜਿਹੜਾ ਹੈ ਨਾ, ਸਿਆਪਾ ਪਾਉਣ ਨਾਲ ਬੈਠ ਰਿਹਾ। ਉਹ ਕੁੜੀ ਜਿੱਦਾਂ ਕਹਿੰਦੀ ਆ ਉਹਨੂੰ ਕਰ ਲੈਣਾ ਚਾਹੀਦਾ। ਹਾਊਐਵਰ ਦੇਅਰ ਇਜ਼ ਗੋਇੰਗ ਟੂ ਬੀ ਅ ਬਾਇਰਸ ਰਿਮੋਰਸ ਇਫ ਥਿੰਗਸ ਗੋ ਸਾਈਡਵੇਜ਼। ਤੇ ਫੇਰ ਇਹਨਾਂ ਦੀ ਸਿਚੁਏਸ਼ਨ ਦੇ ਵਿੱਚ ਪੇਰੈਂਟਸ ਜਿਹੜੇ ਆ, ਮੈਂ ਉਹਨਾਂ ਪੇਰੈਂਟਸ ਚੋਂ ਆ, ਆਈ ਐਮ ਵੈਰੀ ਆਰਥੋਡਾਕਸ, ਆਲਦੋ ਆਮ ਫੇਅਰਲੀ ਯੂ ਨੋ ਆਮ ਮੇਨ ਸਟ੍ਰੀਮ। ਆਈ ਵੁੱਡ ਵਿਸ਼ ਕਿ ਮੇਰੇ ਬੱਚੇ, ਮੇਰੇ ਵੀ ਇਹ ਦੋ ਧੀਆਂ ਆ, ਤੇ ਮਤਲਬ ਆਈ ਵੁੱਡ ਵਾਂਟ ਦੈਮ ਟੂ ਮੈਰੀ ਸਮਬਡੀ ਦੈਟ ਆਈ ਵੁੱਡ ਅਪਰੂਵ ਆਫ, ਲੇਕਿਨ ਇਫ ਆਈ ਡੋਂਟ ਅਪਰੂਵ ਆਫ ਐਂਡ ਇਫ ਦੇ ਵਾਂਟ ਟੂ ਮੈਰੀ, ਆਈ ਵਿਲ ਮੇਕ ਨੋ ਫਸ। ਤੁਸੀਂ ਯੂ ਬਾਈ ਇਟ, ਯੂ ਹੈਵ ਇਟ, ਲੇਕਿਨ ਅਗਰ ਉਸ ਤੋਂ ਬਾਅਦ ਨਹੀਂ ਬਣੀ ਗੱਲ, ਡੋਂਟ ਕਮ ਬੈਕ ਟੂ ਮੀ, ਯੂ ਨੋ ਦੈਟਸ ਵਾਟ ਆਈ ਵਿਲ ਸੇ। ਮੈਂ ਆਈ ਕੈਨ ਓਨਲੀ ਸਪੋਰਟ ਇਟ ਇਨ ਅ ਵੇ, ਆਈ ਕੈਨ ਜਸਟ ਬੀ ਸਿਵਲ। ਔਰ ਮੈਂ ਇਹੀ ਕਹਿ ਸਕਦਾ ਕਿ ਤੇ ਮੈਂ ਇਹੀ ਕਹਿ ਸਕਦਾ, ਠੀਕ ਹੈ ਭਾਈ, ਮੈਂ ਹੁਣ ਅੱਜ ਕੱਲ ਦੇ ਜ਼ਮਾਨੇ ਚ ਮੈਂ ਥੋੜੀ ਕਹਿਣਾ ਵੀ ਨਹੀਂ ਕਰ ਸਕਦੇ, ਅਮਰੀਸ਼ ਪੁਰੀ ਥੋੜੀ ਪੜਨਾ
0: ਇੱਥੇ।
5: ਉਹ ਇਹ ਹੋਣਾ ਵੀ ਬੱਚੇ ਆਪਣੀ ਮਰਜ਼ੀ ਕਰਦੇ, ਔਰ ਮੇਰੀਆਂ ਬੇਟੀਆਂ ਜਿਹੜੀਆਂ ਹੈਗੀਆਂ ਵੈਲ ਦੇ ਆਰ ਪਬਲਿਕ ਸਰਵੈਂਟ, ਸੋ ਦੇ ਨੋ ਕਿ ਇਟਸ ਹਾਰਡਰ ਫਾਰ ਪੀਪਲ ਹੂ ਆਰ ਮੇਕਿੰਗ ਸਨਸ਼ਾਈਨ ਲਿਸਟ ਐਂਡ ਇਟਸ ਹਾਰਡਰ ਫਾਰ ਦੈਮ ਟੂ ਫਾਈਂਡ
6: a groom from jidda apni desi community if there is some hopefully lekin agar if it so happens that they wish to marry someone else well, you know let it be kyunki main bahut idan de misalan dekhiyan jithe assi oh gootan de vich jod jod ke jatana jatta vyah ho gaye ho aur tie din talaq sade ko $1,000 sahib shagan bhi gaye hain ਜਿਦਾ ਜਿਦਾ ਬਾਕੀ ਜਿਦਾ ਅਸੀਂ ਪ੍ਰਾਹੁਣੇ ਜਾਂਦੇ ਹਾਂ ਜਿਦਾ ਸ਼ਗਨ ਦੇ ਰਿਹਾ ਉਹ ਨਾ ਉਹ ਗੱਲ ਬਣੀ ਨਾ ਉਹ ਗੱਲ ਬਣੀ ਸੋ ਆਈ ਥਿੰਕ ਯੂ ਸ਼ੁਡ ਜਸਟ ਲੀਵ ਇਟ ਟੂ ਦ ਚਿਲਡਰਨ ਲੈਟ ਥੈਮ ਡੀਲ ਵਿਦ ਇਟ ਯੂ ਨੋ ਜਿੱਥੇ ਮਾੜੀ ਮੋਟੀ ਫਾਈਨੈਂਸ਼ੀਅਲ ਸਪੋਰਟ ਹੁੰਦੀ ਆ ਇਨ ਟਰਮਸ ਆਫ ਹੋਸਟਿੰਗ ਅ ਵੈਡਿੰਗ ਆਪਣੀ ਮਰਜ਼ੀ ਨਾਲ ਕਦੇ ਛੋਟਾ ਜਿਹਾ ਛੋਟੇ ਦਾਇਰੇ ਚ ਕਰ ਲਓ ਬਾਕੀ ਕਿਸੇ ਸੰਸਥਾ ਨੂੰ ਦੇ ਦਿਓ ਪੈਸੇ
0: ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਸੋ 905-673-3337 ਨੰਬਰ ਹੈ ਆਪਣਾ 9056733337 0575 ਹੋਲਡ ਕਰੋ ਸਦੀਕ ਸਾਹਿਬ ਸਾਡੇ ਨਾਲ ਨੇ ਆਲ ਦੈਟ ਸੋਲੂਸ਼ਨਸ ਤੋਂ ਸਿਰ ਕਰਜ਼ਾ ਚੜ ਗਿਆ ਜਾਦੇ ਡੋ ਨਾਟ ਵਰੀ ਕਾਲ ਕਰੋ ਮਿਸਟਰ ਸਦੀਕ ਸਦੀਕ ਜੀ ਵੈਲਕਮ
7: ਜੀ ਰਵੀ ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਨੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਚਾਹੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਰਸਨਲ ਲੋਨਸ ਪੇ ਡੇ ਲੋਨਸ ਜਾਂ ਇਨਕਮ ਟੈਕਸ ਦਾ ਮਾਮਲਾ ਹੈ ਸੀ ਆਰ ਏ ਦੇ ਨਾਲ ਪਰਸਨਲ ਜਾਂ ਬਿਜ਼ਨਸ ਜੀ ਐਸ ਟੀ ਪੇ ਰੋਲ ਵੀ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ ਜਾਂ ਕੋਈ ਹੈਸਕੇਪ ਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ ਜਾਂ ਕੋਈ ਕਾਰ ਟਰੱਕ ਜਾਂ ਟਰੈ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਤੇ ਇਹ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਚਾਹੇ ਕਰਜ਼ਾ ਤੁਹਾਡਾ $10,000 ਦਾ ਹੈ 20,000 ਦਾ ਹੈ ਲੱਖ ਦਾ ਹੈ ਮਿਲੀਅਨ ਦਾ ਹੈ ਜੋ ਵੀ ਤੁਹਾਡੀ ਡਿਸੀਜਨ ਹੈਗੀ ਹੈ ਆਪਣਾ ਪੈਸਾ ਇਨਕੈਸੀ ਜ਼ਾਇਆ ਨਾ ਕਰੋ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਉਹ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਜਾਂ ਇੱਕ ਦਫਾ ਆਓ 10 ਦਫਾ ਆਓ ਕੁਝ ਪੇ ਨਹੀਂ ਕਰਨਾ ਨੰਬਰ ਹੈ ਸਾਡਾ 416-6170-577-416-671-0577 ਤੇ ਕਾਲ ਕਰ ਸਕਦੇ ਹੋ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ ਚ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਤੇ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਮੈਂ ਤੁਹਾਡਾ ਕੇਸ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ ਜੋ ਵਾਅਦਾ ਕਰਾਂਗਾ ਪਹਿਲੇ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਔਰ ਅਗਰ ਜੇ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਆ ਕ੍ਰੈਡਿਟ ਰਿਵਿਊ ਪ੍ਰੋਗਰਾਮ ਵਿੱਚ ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਵਾਪਸ ਤੁਹਾਨੂੰ ਮਿਲ ਸਕਦਾ ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ ਨੰਬਰ ਸਾਡਾ 416-6170-577-0577 ਤੇ ਕਾਲ ਕਰਕੇ ਸਪੈਸ਼ਲ ਲੈ ਸਕਦੇ ਹੋ ਜੀ ਨਵੀ ਜੀ
0: ਨੰਬਰ ਇੱਕ ਕੁਇਕ ਹੈ 416-671-0577-416-671-0577 ਬਹੁਤ ਸ਼ੁਕਰੀਆ ਸਰ ਥੈਂਕ ਯੂ 0575 ਹੈਲੋ
8: ਹਾਂਜੀ ਨਵੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
0: ਠੀਕ ਹੈ ਜੀ ਕਿਵੇਂ
8: ਵਧੀਆ ਜੀ ਵਧੀਆ ਦੇਖੋ ਮੈਂ ਨਾ ਪਿਛਲੇ ਹਫਤੇ ਕੁਛ ਸੁਣ ਰਿਹਾ ਥਾ ਉਸਕੀ ਇੱਕ ਬਾਤ ਮੇਰੇ ਕੋ ਲਗੀ ਬਈ ਇਹ ਮਤਲਬ ਨਹੀਂ ਹੈ ਤੁਮ ਇੱਕ ਲਾਈਫ ਕੋ ਜਨਮ ਦੇ ਰਹੇ ਹੋ ਤੁਮ ਉਸ ਲਾਈਫ ਕੋ ਓਨ ਕਰ ਰਹੇ ਹੋ ਵੀ ਡੋਂਟ ਓਨ ਦੈਮ ਵੀ ਕੈਨ ਗਾਈਡ ਦੈਮ ਬਟ ਵੀ ਡੋਂਟ ਓਨ ਦੈਮ ਤੋ ਇਸ ਲਈ ਨਹੀਂ ਹੈ ਕਿ ਬਈ ਸਾਰੇ ਡਿਸੀਜਨ ਤੁਮ ਹੀ ਲੋਗੇ ਉਨਕੀ ਲਾਈਫ ਕੇ ਜਬ ਵੋ ਮੈਚਿਓਰ ਹੋ ਗਏ ਦੇ ਹੈਵ ਟੂ ਟੇਕ ਡਿਸੀਜਨ ਉਨਕਾ ਗਲਤ ਵੀ ਹੋ ਸਕਤਾ ਸਹੀ ਵੀ ਹੋ ਸਕਤਾ ਉਨਕੇ ਸਾਥ ਰਹੋ ਗਾਈਡ ਕਰੋ ਠੀਕ ਹੈ ਤੁਮ ਰਿਜੈਕਟ ਕਰ ਸਕਤੇ ਹੋ ਇਸਕਾ ਮਤਲਬ ਯੇ ਨਹੀਂ ਹੈ ਕਿ ਬਈ ਅਬ ਉਹਨੇ ਲੈ ਲਿਆ ਡਿਸੀਜਨ ਤੋ ਠੀਕ ਹੈ ਫਿਰ ਗਲਤ ਹੋ ਜਾਏਗਾ ਤੋ ਫਿਰ ਤੁਮ ਉਨਕੋ ਉਠਾਓ ਬਟ ਯੇ ਨਹੀਂ ਹੈ ਕਿ ਤੁਮ ਉਨ੍ਹੇ ਓਨ ਕਰਤੇ ਹੋ ਡੋਂਟ ਓਨ ਦੈਮ ਇਟਸ ਦੇਅਰ ਓਨ ਲਾਈਫ
0: ਓਕੇ ਐਂਡ ਕੁਐਸਚਨ ਇਹ ਹੈ ਇੱਕ ਲੜਕੀ ਹੈ ਉਹਦੇ ਪੇਰੈਂਟਸ ਕਹਿੰਦੇ ਕਿ ਨਹੀਂ ਬਈ ਤੂੰ ਇਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਉਹ ਕਹਿੰਦੀ ਕਿ ਮੈਂ ਤਾਂ ਕਰਾਉਣਾ ਉਹ ਕਹਿੰਦੇ ਕਿ ਜਾਂ ਤਾਂ ਤੂੰ ਫਿਰ ਉਹਨੂੰ ਪਿੱਕ ਕਰ ਲੈ ਜਾਂ ਸਾਨੂੰ ਪਿੱਕ ਕਰ ਲੈ ਉਹ ਲੜਕੀ ਕਹਿੰਦੀ ਕਿ ਸੌਰੀ ਮੈਂ ਤਾਂ ਉਹਨੂੰ ਪਿੱਕ ਕਰ ਰਹੀ ਹਾਂ ਤੁਸੀਂ ਆਉਣਾ ਆ ਜਾਓ ਨਹੀਂ ਆਉਣਾ ਠੀਕ ਹੈ ਕੀ ਉਸ ਲੜਕੀ ਨੇ ਸਹੀ ਕੀਤਾ ਜਾਂ ਗਲਤ ਕੀਤਾ
8: हाँ लड़की की अपनी लाइफ है भाई उसने ठीक किया उसकी अपनी लाइफ है उसका वो सोचना है तो वही मैं कह रहा हूँ ना वो उसको ऑन नहीं करते भाई उन्होंने तुमने उसको जन्म दिया है ठीक है इट्स अ सेपरेट आइडेंटिटी भगवान ने उसे सेपरेट बनाया उसने अपने डिसीजन लिया उसने अपना डिसीजन लिया ठीक है व्हाट्स रॉन्ग इन दैट
0: हमारी कम्युनिटी में ना बहुत सारी लड़कियां हैं नहीं एक्सेप्ट भी नहीं करते लेकिन बहुत सारी लड़कियां वो लड़कियां सोचती हैं कि नहीं भाई हम पेरेंट्स को कैसे छोड़ेंगे फिर वो जो लड़का होता है उसको छोड़ देती हैं
8: हाँ वो अपनी इच्छाएं मार लेती हैं और फिर बाद में फिर रिग्रेट होता रहेगा पूरी लाइफ भर
0: सही बात है यार ਠੀਕ ਹੈ, ਸੋ ਲੈਟਸ ਸੀ। ਸੋ ਸਵਾਲ ਇਹ ਹੈ ਤੁਹਾਨੂੰ ਸਾਰਿਆਂ ਨੂੰ, ਇਹ ਰੀਅਲ ਲਾਈਫ ਸਟੋਰੀ ਹੈ। ਇੱਕ ਲੜਕੀ, ਉਹਦੇ ਪੇਰੈਂਟਸ ਕਹਿੰਦੇ ਕਿ ਬਈ ਤੂੰ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ, ਜਸਟ ਉਹ ਕੋਈ ਰਿਲੀਜਨ ਦੀ ਗੱਲ ਸੀਗੀ। ਐਂਡ ਉਹਨਾਂ ਨੇ ਉਹਨੂੰ ਕਹਿ ਦਿੱਤਾ, ਅਲਟੀਮੇਟਮ ਦਿੱਤਾ ਕਿ ਜਾਂ ਤਾਂ ਤੂੰ ਵਿਆਹ ਕਰਾ ਲਾ ਉਹਦੇ ਨਾਲ, ਜਾਂ ਤੂੰ ਸਾਡੀ ਬਣ ਕੇ ਰਹਿ। ਕੁੜੀ ਨੇ ਫੈਸਲਾ ਲਿਆ ਕਿ ਸੋਰੀ ਬਈ, ਮੈਂ ਤਾਂ ਉਹਦੇ ਨਾਲ ਤਾਂ ਮੇਰਾ ਪਿਆਰ ਹੈ, ਉਹਦੇ ਨਾਲ ਸਾਰੀ ਉਮਰ ਮੈਂ ਕੱਟਣੀ ਹੈ, ਵੀ ਮੈਂ ਤਾਂ ਵਿਆਹ ਕਰਾਊਂਗੀ, ਤੁਸੀਂ ਆਇਓ ਨਾ ਆਇਓ। ਉਹਨੇ ਕੁਛ ਗਲਤ ਕੀਤਾ ਕੁੜੀ ਨੇ ਜਾਂ ਨਹੀਂ? 9056733337 ਨੰਬਰ ਹੈ ਆਪਣਾ। ਇੱਕ ਤੁਸੀਂ ਯਾਦ ਰੱਖੋ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਰੈਸਟੋਰੈਂਟ ਹੈ, ਅਤੇ ਇਹਨਾਂ ਦੀ ਤੀਜੀ ਲੋਕੇਸ਼ਨ ਖੁੱਲ੍ਹ ਚੁੱਕੀ ਹੈ ਵਿਲੀਅਮਸ ਅਤੇ ਟੋਰਬਰਮ 'ਤੇ, 1650 ਵਿਲੀਅਮਸ ਪਾਰਕਵੇ। 24 ਘੰਟੇ 24/7 ਖੁੱਲ੍ਹਾ ਇਹ ਰੈਸਟੋਰੈਂਟ ਹੈ, ਸਬਜ਼ੀ ਮਾਰਕੀਟ। ਅਤੇ ਸਬਜ਼ੀ ਮਾਰਕੀਟ 'ਤੇ ਪਾਓ ਭਾਜੀ ਇੱਕ ਕਿਲੋ ਦੂਜੀ ਫਰੀ, ਗੰਨੇ ਦਾ ਰਸ ਇੱਕ ਕਿਲੋ ਦੂਜਾ ਫਰੀ, ਜਲੇਬੀ ਇੱਕ ਪਾਊਂਡ ਨਾਲ ਇੱਕ ਪਾਊਂਡ ਫਰੀ। ਸਬਜ਼ੀ ਮਾਰਕੀਟ 'ਤੇ ਪਹੁੰਚੋ। ਫੈਸ਼ਨ ਆਈਕਿਊ ਨੂੰ ਵੀ ਯਾਦ ਰੱਖੋ, ਲੇਡੀਜ਼ ਤੁਹਾਡੇ ਲਈ ਸੂਟਾਂ ਦੀ ਬਹੁਤ ਟੌਪ ਦੀ ਸੇਲ ਹੈ ਫੈਸ਼ਨ ਆਈਕਿਊ। ਇੱਕ ਸੂਟ ਲਓ ਦੂਜਾ ਆਪਣਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ ਐਂਡ ਕਿਚਨਰ। ਨੰਬਰ ਇਜ਼ 9054532225 9054532225 5134। ਹਾਂਜੀ
9: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ?
9: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਮੈਂ ਕਿਹਾ ਹੁਣ ਪਿਓ ਦਾ ਘਰ ਕਾਸ਼ਦਮ ਤਾਂ ਐ ਨੀ ਵੀ 25 ਸਾਲ ਤੁਹਾਨੂੰ ਫੀਡ ਕਰੇ, ਨਾਲੇ ਤੁਹਾਨੂੰ ਪੜਾਵੇ, ਤੇ ਮੁੜ ਕੇ ਉਹਦਾ ਕਹਿਣਾ ਵਾ ਨਾ ਮੰਨੋ ਤੁਸੀਂ ਹਨ।
0: ਅੱਛਾ,
9: ਜੇ ਤੁਹਾਡੀ ਜੇ ਲਾਈਫ ਹੈ, ਜੇ ਤੁਹਾਡੀ ਤੁਸੀਂ ਜੰਮੇ ਆ ਤੇ ਤੁਸੀਂ ਉਦੋਂ ਫਿਰ ਸੈਪਰੇਟ ਰਹਿਣ ਲੱਗ ਪਓ, ਜਦੋਂ ਤੁਸੀਂ ਜੰਗ ਹੋ ਜਾਂਦੇ ਵੀ ਅਸੀਂ ਆਪਣਾ ਆਪ ਕਰਾਂਗੇ, ਤੁਹਾਨੂੰ 25 ਸਾਲ ਪੜ੍ਹਾਈ ਵੀ ਕਰਾਉਂਦਾ, ਸਭ ਕੁਝ ਦਿੰਦਾ ਤੁਹਾਨੂੰ, ਹੈ ਤੇ ਤੁਸੀਂ ਉੱਠ ਕੇ ਕਹਿਣਾ ਨਹੀਂ ਮੈਂ ਤੁਹਾਡੀ ਵਰਜੀ ਦੇ ਖਿਲਾਫ਼ ਆ ਹਨਾ। ਉਹ ਜੇ ਉਹ ਤਾਂ ਫਰਜ਼ ਤਾਂ ਹੈਗਾ ਆ, ਉਹ ਡਿਊਟੀ ਵੀ ਬਣਦੀ ਇਹਨਾਂ ਨਾਲ ਹਨਾ, ਜੇ ਪੇਰੈਂਟਸ ਦਾ ਫਰਜ਼ ਹੈ ਉਹਨਾਂ ਨੂੰ ਪਾਲਣਾ ਤੇ ਉਹਨਾਂ ਦੀ ਡਿਊਟੀ ਹੈ, ਉਹਨਾਂ ਦਾ ਫਰਜ਼ ਬਣਦਾ ਵੀ ਤਾਂ ਉਹਨਾਂ ਦੀ ਕੇਅਰ ਕਰਨੀ ਹਨਾ।
0: ਅੱਛਾ
9: ਹਾਂਜੀ, ਤੇ ਬਾਕੀ ਇਹ ਆ ਵੀ ਜਦੋਂ ਫਿਰ ਇਹ ਗੱਲ ਹੁੰਦੀ ਜਦੋਂ ਆਪਣੀ ਨਾ ਚੋਇਸ ਨਾ ਕੋਈ ਬੱਚਾ ਜਾਂ ਬੱਚੀ ਚੂਜ਼ ਕਰਦਾ ਤੇ ਬਾਅਦ ਚ ਨਹੀਂ ਨਿਭਦਾ ਤੇ ਮੁੜ ਕੇ ਫਿਰ ਦੁਬਾਰਾ ਫਿਰ ਪੇਰੈਂਟਸ ਕੋਈ ਆਉਂਦੇ ਆ, ਫਿਰ ਹੋਰ ਨੀ ਕਿਤੇ ਜਾਂਦੇ, ਫਿਰ ਆ ਕੇ ਪੇਰੈਂਟਸ ਦੇ ਮੰਜਿਆਂ ਦੇ ਨਾਲ ਹੀ ਰੋਂਦੇ ਆ, ਮੇਰਾ ਆਹ ਹੋ ਗਿਆ, ਮੇਰਾ ਆਹ ਹੋ ਗਿਆ, ਮੇਰਾ ਆਹ ਹੋ ਗਿਆ।
0: ਨਹੀਂ ਪਰ ਫਿਰ ਕੀ ਹੋ ਗਿਆ ਭਾਜੀ, ਇਹ ਲਾਈਫ ਹੈ, ਲਾਈਫ ਦੇ ਵਿੱਚ ਹੁਣ ਜੇ ਜੇ ਪੇਰੈਂਟਸ ਰਿਸ਼ਤਾ ਕਰਦੇ ਨੇ ਕਈ ਵਾਰ ਉਹ ਵੀ ਨਹੀਂ ਨਿਭਦੇ,
9: ਤੁਹਾਡੀ ਪੇਰੈਂਟਸ ਜੇ ਤੁਸੀਂ ਪੇਰੈਂਟਸ ਦੇ ਨਾਲ ਚੱਲੋਗੇ ਤੇ ਪੇਰੈਂਟਸ ਤੁਹਾਨੂੰ ਹੈਲਪ ਕਰਨਗੇ, ਭਾਵੇਂ ਤਾਂ ਡਿਵੋਰਸ ਹੁੰਦਾ ਜਾਂ ਕੁਛ ਹੁੰਦਾ, ਤੁਹਾਡੀ ਹੈਲਪ ਕਰਨਗੇ ਉਹ। ਜਦੋਂ ਤੁਸੀਂ ਆਪ ਚੂਜ਼ ਕਰਦੇ ਆ ਜਦੋਂ ਇਹ ਹੁੰਦਾ ਫਿਰ ਪੇਰੈਂਟਸ ਵੀ ਖੱਟੇ ਹੋ ਜਾਂਦੇ ਵੀ ਤੁਸੀਂ ਆਪੇ ਲੱਭਿਆ ਸੀ ਤੇ ਉਹਨਾਂ ਕੋਲ ਚੋਇਸ ਨਹੀਂ ਰਹਿੰਦੀ ਉਹ।
0: ਠੀਕ ਹੈ, ਸੋ ਸੋ ਤੁਹਾਨੂੰ ਲੱਗਦਾ ਹੈ ਕਿ ਲੜਕੀ ਨੇ ਗਲਤ ਕੀਤਾ?
9: ਹਾਂਜੀ ਗਲਤ ਹੈ ਜੀ ਕੰਮ ਇਹ।
0: ਠੀਕ ਹੈ, ਲੈਟਸ ਸੀ, ਦੇਖਦੇ ਆ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦਵਾਂ ਦੁਆਬਾ ਟਰੈਵਲ ਦਾ। ਜਿਹੜੇ ਸੱਜਣ ਮਿੱਤਰ ਕਹਿੰਦੇ ਨਵੀਂ ਅਸੀਂ ਜਾਣਾ ਇੰਡੀਆ ਪਰ ਅਸੀਂ 5-6 ਮਹੀਨੇ ਲਾ ਕੇ ਆਉਣੇ ਆ, ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜੇ ਆਓ। ਦੋ ਟੈਚੀ ਮਿਲ ਰਹੇ ਆ, $1580 ਦੀ ਟਿਕਟ ਹੈ, ਲਿਮਿਟਿਡ ਸੀਟਸ, ਰਾਊਂਡ ਟ੍ਰਿਪ 1580, 905-796-7700, 9057967800 ਨੰਬਰ ਹੈ ਦੁਆਬਾ ਟਰੈਵਲ ਐਂਡ ਟੂਰ 7922। ਹੈਲੋ
10: ਹੈਲੋ, ਹਾਂਜੀ ਹਾਂ ਕਿਵੇਂ ਜੀ?
0: ਸਤਿ ਸ਼੍ਰੀ ਅਕਾਲ।
10: ਹਾਂਜੀ ਭਾਜੀ, ਦੋਨੋਂ ਪਾਸੇ ਗੱਲ ਆ ਭਾਜੀ, ਹਨਾ, ਨਿਆਣਿਆਂ ਨੂੰ ਸੁਣਨਾ ਵੀ ਚਾਹੀਦਾ ਹਨਾ, ਭਾਵੇਂ ਮੁੰਡਾ ਭਾਵੇਂ ਕੁੜੀ ਆ, ਪਰ ਭਾਜੀ ਦੇਖਣਾ ਵੀ ਪੈਂਦਾ ਹਨਾ। ਬੰਦਾ ਅਗਰ ਮਾਂ ਪੇ ਨੂੰ ਪਤਾ ਆ ਕਿ ਮੂਹਰੇ ਠੀਕ ਨਹੀਂ ਹੈਗਾ ਕੋਈ, ਦੇਖ ਕੇ ਵੀ ਆਪਣੇ ਨਿਆਣੇ ਨੂੰ ਖੂਹ ਚ ਨੀ ਸੁੱਟ ਸਕਦਾ ਹਨਾ ਭਾਈ। ਜੇ ਉਹ ਕਹਿੰਦਾ ਕਿ ਕੋਈ ਨਾ ਇਹਨਾਂ ਦੀ ਲਾਈਫ ਆ ਡਿੱਗ ਜਾਣ ਖੂਹ ਚ, ਸਾਨੂੰ ਕੋਈ ਫਰਕ ਨਹੀਂ, ਅਸੀਂ ਇਹਨਾਂ ਨੂੰ ਹੋਣ ਨੀ ਕਰਦੇ, ਉਹ ਵੀ ਬੇਵਕੂਫੀ ਆ ਹਨਾ। ਥੋੜਾ ਦੇਖਣਾ ਭਾਜੀ, ਕਿਉਂਕਿ ਵਿਆਹ ਨਿਆਣਿਆਂ ਚ ਨੀ ਹੁੰਦੇ, ਪਰਿਵਾਰਾਂ ਚ ਵੀ ਹੁੰਦੇ ਆ ਹਨਾ। ਕਈ ਵਾਰ ਮੈਂ ਭਾਜੀ ਏਦਾਂ ਦੀਆਂ ਵੀ ਦੇਖੇ ਆ, ਮੁੰਡੇ ਕੁੜੀਆਂ, ਮੁੰਡੇ ਕੁੜੀ ਦਾ ਬਹੁਤ ਪਿਆਰ ਸੀ ਹਨਾ, ਉਹਨਾਂ ਨੇ ਲਵ ਮੈਰਿਜ ਕਰਾ ਲਈਆਂ ਜੋ ਵੀ ਸੀ ਹਨਾ, ਪਰ ਉਹ ਪਰਿਵਾਰ ਮੋੜ ਲਿਓ ਜਾਂ ਮੁੰਡੇ ਦਾ ਉੱਦਾਂ ਦਾ ਸੀ ਜਾਂ ਕੁੜੀ ਦਾ ਉੱਦਾਂ ਸੀ, ਕਿ ਉਹ ਵਿਆਹ ਤੋਂ ਬਾਅਦ ਵੀ ਉਹਨਾਂ ਦੀ ਵਿਆਹ ਨੀ ਚੱਲ ਸਕੇ, ਉਹਨਾਂ ਦੇ ਪਿਆਰ ਕਰਕੇ ਨੀ, ਉਹਨਾਂ ਦੀ ਫੈਮਿਲੀਆਂ ਕਰਕੇ ਹਨਾ। ਜਦੋਂ ਫੈਮਿਲੀ ਇੱਕ ਪਾਸੇ ਦੀ ਏਦਾਂ ਦੀ ਸੀ ਕਿ ਉਹ ਹੋ ਹੀ ਨੀ ਸਕਦਾ ਸੀ, ਇਸ ਲਈ ਇਹ ਨਾ ਕਦੀ ਸੋਚੀ ਹੈ ਕਿ ਇਕੱਲਾ ਮੁੰਡੇ ਕੁੜੀ ਦਾ ਹੀ ਵਿਆਹ ਹੁੰਦਾ, ਮੁੰਡੇ ਕੁੜੀ ਦਾ ਨੀ ਵਿਆਹ ਹੁੰਦਾ ਸਾਡੇ ਕਲਚਰ ਚ, ਮਤਲਬ ਮੈਂ ਆਪਣੇ ਦੇਸੀ ਕਲਚਰ ਦੀ ਗੱਲ ਕਰਦਾ, ਸਾਡੇ ਚ ਪਰਿਵਾਰਾਂ ਦਾ ਵੀ ਆਪਸ ਚ ਵਿਆਹ ਹੁੰਦਾ। ਮੈਂ ਏਦਾਂ ਵੀ ਹੁੰਦਾ ਜੀ ਦੇਖਿਆ, ਜਿੱਥੇ ਮੁੰਡਾ ਕੁੜੀ ਚੰਗੇ ਸੀ ਪਰ ਕਿਸੇ ਇੱਕ ਦੀ ਫੈਮਿਲੀ ਏਦਾਂ ਦੀ ਸੀ ਕਿ ਉਹ, ਮਤਲਬ ਇਹ ਨੀ ਕਿ ਉਹ ਉਹਨਾਂ ਦੇ ਲਵ ਮੈਰਿਜ ਦੇ ਖਿਲਾਫ਼ ਸੀ, ਪਰ ਉਹ ਹੈ ਹੀ ਏਦਾਂ ਦੇ ਸੀਗੇ, ਉਹ ਬਸਣ ਹੀ ਨੀ ਦੇ ਸਕਦੇ ਸੀ ਉਹਨਾਂ ਨੂੰ ਹਨਾ। ਤਾਂ ਕਈ ਹੁਣ ਭਾਜੀ ਜੇ ਕਿਸੇ ਮੁੰਡੇ ਵਾਲਿਆਂ ਨੂੰ ਪਤਾ ਕਿ ਕੁੜੀ ਖਰਾਬ ਆ ਪਰ ਮੁੰਡੇ ਦਾ ਪਿਆਰ ਹੀ ਬਹੁਤ ਆ,
0: ਖਰਾਬ ਕਿਹੜੇ ਸੈਂਸ ਵਿਚ ਕਿਵੇਂ ਖਰਾਬ ਹੈ
11: ਭਾਜੀ? ਹੁਣ ਮੈਂ ਏਦਾਂ ਦੇ ਵੀ ਦੇਖੇ ਆ ਕਿ ਚਲੋ ਕੁੜੀਆਂ ਦਾ ਲਾ ਜਾਂ ਮੁੰਡਿਆਂ ਦਾ ਲਾ ਲਓ ਜਾਂ ਕੁੜੀ ਦਾ ਲਾ ਲਓ, ਕੁੜੀਆਂ ਨੂੰ ਪਤਾ ਵੀ ਹੁੰਦਾ, ਘਰਦਿਆਂ ਨੂੰ ਪਤਾ ਮੁੰਡਾ ਨਸ਼ੇ ਕਰਦਾ ਹਨਾ, ਪਰ ਕੁੜੀ ਕਹਿੰਦੀ ਮੈਨੂੰ ਤਾਂ ਪਿਆਰ ਆ, ਕੋਈ ਨਾ ਮੈਂ ਉਹਨੂੰ ਸਹੀ ਕਰ ਲੂੰਗੀ ਹਨਾ। ਹੁਣ ਜੇ ਮਾਪੇ ਨੂੰ ਪਤਾ ਆ ਕਿ ਮੁੰਡਾ ਖਰਾਬ ਆ, ਪਰ ਕੁੜੀ ਕਹਿ ਰਹੀ ਕੋਈ ਨਾ ਮੈਂ ਇਹਦਾ ਪਿਆਰ ਆ ਮੈਂ ਕਰ ਲੈਂਦਾ, ਪਰ ਹੁਣ ਭਾਜੀ ਮੇਰੇ ਵੀ ਯਾਰ ਨਿਆਣੇ ਆ ਨਾ, ਮੇਰੇ ਮੁੰਡੇ ਵੀ ਆ ਕੁੜੀ ਵੀ ਆ, ਅਸੀਂ ਕਿੱਦਾਂ ਆਪਣੇ ਨਿਆਣਿਆਂ ਨੂੰ ਦੇਖਦੇ ਹੋਏ ਵੀ ਬੰਦਾ ਕੋਈ ਖੂਹ ਚ ਸਿੱਟ ਦੂਗਾ ਹਨਾ। ਆਹ ਜਿਹੜੇ ਪਿਛਲੇ ਭਾਜੀ ਵੀ ਗੱਲ ਕਰਕੇ ਗਏ ਉਹ ਵੀ ਆ,
0: ਪਰ ਹੈਗੇ ਆ ਯਾਰ ਇਦਾਂ ਦੇ ਸਿਚੁਏਸ਼ਨ ਵੀ ਕੁੜੀ ਬਿਲਕੁਲ ਯੂ ਨੋ ਕੋਈ ਨਸ਼ਾ ਨਹੀਂ ਕਰਦੀ, ਕੁੜੀ ਬੜੀ ਪੜ੍ਹੀ ਲਿਖੀ ਹੈ ਤੇ ਉਹ ਜਾ ਕੇ ਕਿਸੇ ਨਸ਼ੇੜੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ।
11: ਹਾਂਜੀ
0: ਹੁੰਦੇ ਨੇ ਇਦਾਂ ਦੇ ਸਿਚੁਏਸ਼ਨ, ਇੰਨੇ ਮਿਲਦੇ ਤਾਂ ਬਹੁਤ ਲਿਮਿਟਿਡ ਜੇ ਹੋਣਗੇ
11: ਭਾਜੀ, ਬਹੁਤ ਨੇ ਤੁਸੀਂ ਰਹਿ, ਮੈਂ ਤਾਂ ਇਦਾਂ ਦੇ ਲੋਕ ਵੀ ਦੇਖੇ ਆ, ਉਹਨਾਂ ਨੂੰ ਫੇਰ ਦੀਦਾ ਹੀ ਕੁਛ ਨੀ, ਉਹਨਾਂ ਨੂੰ ਫੇਰ ਬਸ ਇਹੀ ਹੁੰਦਾ ਮੇਰਾ ਤਾਂ ਪਿਆਰ ਆ ਹਨਾ। ਮੈਂ ਤੁਹਾਨੂੰ ਕਿਹਾ ਦੋਨੋਂ ਸਿਚੁਏਸ਼ਨ ਆ ਭਾਜੀ, ਦੇਖ ਕੇ ਹੁੰਦਾ ਹਨਾ। ਮੈਂ ਇਹ ਕਹਿੰਦਾ ਹਾਂ ਅਗਰ ਮੁੰਡਾ ਕੁੜੀ ਦੋਨੋਂ ਸਹੀ ਆ ਹਨਾ, ਉਹਨਾਂ ਦੇ ਆਪਸ ਚ ਪਿਆਰ ਆ, ਸਭ ਕੁਛ ਸਹੀ ਆ, ਤਾਂ ਮਾਂ ਪਿਆਂ ਨੂੰ ਸਾਥ ਵੀ ਦੇਣਾ ਚਾਹੀਦਾ। ਪਰ ਇਹ ਨੀ ਕਿ ਮੈਨੂੰ ਪਿਆਰ ਆ ਤਾਂ ਭਾਵੇਂ ਮੂਹਰੇ ਖੂਹ ਆ ਤਾਂ ਮੈਨੂੰ ਸਿੱਟ ਦੋ ਹਨਾ, ਕੋਈ ਨਾ ਮੈਂ ਡਿੱਗ ਜੂੰਗੀ, ਮੈਂ ਮੇਰੀ ਲਾਈਫ ਆ ਮੈਂ ਦੇਖ ਲੂੰਗੀ, ਏਦਾਂ ਨੀ ਭਾਜੀ ਨਿਆਣੇ ਨੂੰ ਸਿੱਟ ਸਕਦਾ ਹਨਾ, ਮੇਰੇ ਵੀ ਨਿਆਣੇ ਆ ਹਨਾ ਬਾਈ, ਮੈਂ ਤਾਂ ਨੀ ਏਦਾਂ ਸਿੱਟ ਸਕਦਾ।
0: ਠੀਕ ਹੈ ਨੀ, ਠੀਕ ਹੈ ਜੀ, ਥੈਂਕ ਯੂ। ਦੇਖੋ ਇੱਕ ਤਾਂ ਹੁੰਦਾ ਉਹ, ਚਲੋ ਬੜਾ ਯੂਨੀਕ ਜਿਹਾ ਸਿਚੁਏਸ਼ਨ ਆ ਵੀ ਮੁੰਡਾ ਨਸ਼ੇੜੀ ਆ, ਕੁੜੀ ਕਹਿੰਦੀ ਨਹੀਂ ਵੀ ਮੈਂ ਤਾਂ ਇਹਦੇ ਨਾਲ ਹੀ ਵਿਆਹ ਕਰਾਉਣਾ। ਆਈ ਥਿੰਕ ਹੋਣਗੇ ਕੁਝ ਬਟ ਵੈਰੀ ਲਿਮਿਟਿਡ ਸਿਚੁਏਸ਼ਨਸ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਸਕਿੱਲ ਡਿਵੈਲਪਮੈਂਟ ਤੇ ਐਜੂਕੇਸ਼ਨ ਲਈ। ਸਰਾਸ਼ ਪਹਿਲਾਂ ਤਾਂ ਕੀ ਹਾਲ?
12: ਵਧੀਆ, ਸਤਿ ਸ਼੍ਰੀ ਅਕਾਲ ਜੀ, ਵਧੀਆ, ਤੁਸੀਂ ਦੱਸੋ ਜੀ?
0: ਵਧੀਆ। ਸੋ ਸਰਾਸ਼, ਇਹ ਤੁਸੀਂ ਜਿਹੜੀ ਗਵਰਨਮੈਂਟ ਦੀ ਫੰਡਿੰਗ ਦੀ ਗੱਲ ਕਰ ਰਹੇ ਹੋ, ਇਹਦੀ ਕੀ ਐਲੀਜੀਬਿਲਟੀ ਹੈ, ਕਿਹਨੂੰ ਕਿਹਨੂੰ ਇਹ ਫੰਡਿੰਗ ਮਿਲ ਰਹੀ ਹੈ?
12: ਬਿਲਕੁਲ ਜੀ, 50,000 to 170,000 ਤੱਕ ਇਹ ਫੰਡਿੰਗ ਹੈ, $170,000 ਤੱਕ। ਐਂਡ ਇਸਮੇ ਅਗਰ ਆਪ ਪੀ ਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ, ਆਪ ਐਲੀਜੀਬਲ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ ਚਾਹੇ ਹਾਊਸ ਵਾਈਫ ਹੈ, ਅਨਇਮਪਲੋਇਡ ਹੈ, ਇੰਪਲੋਇਡ ਹੈ, ਆਪ ਇਸ ਲਈ ਐਲੀਜੀਬਲ ਹੈ। ਔਰ ਲਾਈਕ ਹਮਾਰਾ ਪ੍ਰੋਪਰ ਆਫਿਸ ਹੈ, ਕੋਈ ਵੀ ਚਲਾਕੀ ਨਹੀਂ ਹੈ, ਕਾਲ ਕਰੇ, ਅਸੈਸਮੈਂਟ ਕਰਾਏ।
0: ਸਰਾਸ਼, ਮੰਨ ਲਓ ਕੋਈ ਫੈਮਿਲੀ ਆਫ 4 ਹੈ, ਦੋਨੋਂ ਹਸਬੈਂਡ ਵਾਈਫ, ਸੌਖਾ ਈਜ਼ੀ ਫੁੱਲੀ ਆਨਲਾਈਨ ਕੋਰਸ ਕਰਨਾ ਚਾਹੁੰਦੇ ਨੇ, ਤੇ ਕਿੰਨੀ ਫੰਡਿੰਗ ਮਿਲ ਸਕਦੀ ਉਹਨਾਂ ਨੂੰ?
12: ਬਿਲਕੁਲ ਜੀ, ਜੋ ਜ਼ਿਆਦਾਤਰ ਕਲਾਇੰਟਸ ਫੁੱਲੀ ਆਨਲਾਈਨ ਕੋਰਸ ਹੀ ਚੂਜ਼ ਕਰਤੇ ਹੈ, ਜੋ ਆਰਾਮ ਸੇ ਲਾਈਕ ਘਰ ਸੇ 20 ਘੰਟੇ ਹਫਤੇ ਮੇ ਲਗਾਤੇ ਹੈ, ਹਫਤੇ ਕੇ 20 ਘੰਟੇ, ਦੈਟਸ ਇਟ, ਦੇ ਆਰ ਗੁੱਡ ਟੂ ਗੋ। ਸਾਥ ਮੇ ਸਰਟੀਫਿਕੇਟ ਵੀ ਆ ਗਿਆ ਉਨਕੇ ਪਾਸ ਬਿਜ਼ਨਸ ਕਾ, ਔਰ ਉਨਕੋ $1.5 lakh, ਇਸ ਕੇਸ ਮੇ $1.5 lakh ਕੇ ਫੰਡਿੰਗ ਉਨਕੋ ਗਵਰਨਮੈਂਟ ਸੇ ਡਾਇਰੈਕਟ ਉਨਕੇ ਖਾਤੇ ਮੇ ਆਤੀ ਹੈ, ਅਰਾਊਂਡ 1-3 ਮਹੀਨੇ ਮੇ। ਔਰ ਇਸਮੇ ਲਾਈਕ ਦੇਰ ਇਜ਼ ਨੋ ਕੈਚ ਇਨ ਇਟ, ਕੋਈ ਚਾਬੀ ਨਹੀਂ ਹੈ ਇਸਕੇ ਅੰਦਰ, ਕੋਈ ਛੁਪਾ ਹੁਆ ਨਹੀਂ ਹੈ, ਕੋਈ ਕਾਗਜ਼ ਨਹੀਂ ਹਿਲਤਾ ਇਸਕੇ ਅੰਦਰ, ਆਪਕੇ ਡਾਕੂਮੈਂਟਸ ਵੀ ਕਿਆ ਲਗਤੇ ਹੈਂ, ਆਪਕਾ NOA, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਤੋ ਕੋਈ ਵੀ ਇਸਮੇ ਹੇਰਾ ਫੇਰੀ ਹੈ ਹੀ ਨਹੀਂ।
0: ਐਂਡ ਸਰਾਸ਼, ਤੁਸੀਂ ਕਹਿੰਦੇ ਨੇ ਕਿ ਇਹ ਜੋ ਲੋਨ ਹੈ ਇਹ ਕਾਫੀ ਯੂਨੀਕ ਹੈ, ਕਾਫੀ ਡਿਫਰੈਂਟ ਹੈ, ਸੋ ਇਹਦੀਆਂ ਕੀ ਕੰਡੀਸ਼ਨਸ ਨੇ ਤੇ ਤੁਹਾਡੀ ਕਿੰਨੀ ਫੀਸ ਆ?
12: ਬਿਲਕੁਲ ਜੀ, ਇਹ ਲੋਨ ਸਭਸੇ ਡਿਫਰੈਂਟ ਹੈ, ਇਸੇ ਕਹਤਾ ਹੈ, ਲੋਨ ਹੈ ਕਹਿਣਾ ਵੀ ਚਾਹੀਏ, ਬਟ ਇਹ ਲੋਨ ਕੀ ਤਰ੍ਹਾਂ ਹੈ ਨਹੀਂ, ਕਿਉਂ? ਅਬ ਇਨਕੋ $1.5 lakh ਆ ਗਿਆ ਇਸ ਫੈਮਿਲੀ ਕੋ, ਰਾਈਟ? ਅਬ ਇਹਨਾਂ ਨੇ 2.5 ਸਾਲ ਬਾਅਦ ਇਸਕੀ ਕਿਸ਼ਤ ਸਟਾਰਟ ਹੈ, ਇੰਸਟਾਲਮੈਂਟ ਸਟਾਰਟ ਹੈ, ਔਰ ਇਤਨੇ ਟਾਈਮ ਤੱਕ 2.5 ਸਾਲ ਤੱਕ ਵਿਆਜ ਹੀ ਨਹੀਂ ਹੈ, 0% ਹੈ। 2.5 ਸਾਲ ਬਾਅਦ ਵਿਆਜ ਕਿਤਨਾ ਹੈ? 2.5% ਪੂਰੇ ਸਾਲ ਕਾ, ਮਤਲਬ $1,00,000 ਕਾ ਵਿਆਜ ਮਹੀਨੇ ਕਾ ਬਣਾ $200। ਐਸਾ ਲੋਨ ਆਪਕੋ ਕਹਾਂ ਮਿਲੇਗਾ ਜਿਸਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ, 15 ਸਾਲ ਮੈਂ ਆਪ ਇਸੇ ਦੇ ਸਕਤੇ ਹੈ। ਅਗਰ ਹਾਥ ਟਾਈਟ ਹੈ, ਗਵਰਨਮੈਂਟ ਆਪਕਾ ਲੋਨ ਇੰਟਰੈਸਟ ਕੇ ਸਾਥ ਡੈਫਰ ਕਰ ਦੇਤੀ ਹੈ, ਕ੍ਰੈਡਿਟ ਕਾਰਡ ਰੀਫਾਈਨੈਂਸਿੰਗ ਕਿਸੇ ਔਰ ਚੱਕਰ ਮੇ ਨਾ ਪੜੇ, ਇਸ ਚੀਪ ਲੋਨ ਕੋ ਲੈ ਕੇ ਆਪ, ਹਮਾਰੇ ਕਲਾਇੰਟਸ ਬਤਾਤੇ ਕਿ ਹਮਨੇ ਔਰ ਐਕਸਪੈਂਸਿਵ ਲੋਨ ਵਾਪਸ ਕਰ ਦੀਏ, ਇਹ ਵਾਲਾ ਸਸਤਾ ਲੋਨ ਲੈ ਕੇ ਨੰਬਰ, ਔਰ ਹਮਾਰੀ ਫੀਸ ਕਮ ਹੋਣੇ ਕੇ ਬਾਅਦ $199, ਕੋਈ ਵੀ ਇਸ ਪਰ ਚਲਾਕੀ ਨਹੀਂ ਹੈ, ਹਮ ਠਾ ਕਰਕੇ ਫੀਸ ਏਅਰ ਪਰ ਬਤਾਤੇ ਹੈਂ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਪ੍ਰੋਪਰ ਆਫਿਸ ਹੈ ਮੇਰੇ ਸਾਗਾ ਮੇ, ਆਫਿਸ ਆਈਏ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, 437-264-3175, 437-264-3175, 437-264-3175।
0: 437-264-3175 ਸਰਾਸ਼ ਦਾ ਨੰਬਰ ਹੈ। ਸਰਾਸ਼, ਬਹੁਤ ਸ਼ੁਕਰੀਆ, ਤੇ ਇੱਕ ਜਿਹੜੇ ਡੇਰੀ ਹਰਨ ਡੇਰੀ ਵਾਲੇ ਘਰ ਨੇ ਉਹਨਾਂ ਦੀ ਜਾਣਕਾਰੀ ਕੁਇਕਲੀ ਲੈ ਲਓ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMOREHOMES.COM, 0093। ਹਾਂਜੀ। ਠੀਕ ਹੈ ਜੀ, ਕੀ ਹਾਲ?
13: ਅੱਲਾ ਦਾ ਅਹਿਸਾਨ ਹੈ ਭਾਈ ਜਾਨ, ਇਹਦੇ ਵਿੱਚ ਕੋਈ ਦੂਜੀ ਰਾਏ ਹੀ ਨਹੀਂ। ਜਿਸ ਕੰਮ ਵਿੱਚ ਵਾਲਦਾ ਵਾਲਦ ਦੀ ਰਜ਼ਾਮੰਦੀ ਨਹੀਂ ਨਾ, ਉਹ ਕਦੀ ਵੀ ਤੁਹਾਡੀ ਕਾਮਯਾਬ ਨਹੀਂ ਹੋ ਸਕਦੀ। ਤੁਸੀਂ ਆਪਣੇ ਆਂਢ ਗੁਆਂਢ ਹਿਸਾਬ ਲਾ ਲਵੇ, 80% ਉਹ ਬੱਚੇ ਜਿਹੜੇ ਨਾ ਉਹ ਰੁੱਲ ਗਏ, ਜਿਹਨਾਂ ਵਾਲਦੈਨ ਤੋਂ ਹੱਟ ਕੇ ਸ਼ਾਦੀਆਂ ਕੀਤੀਆਂ ਨੇ, ਵਾਲਦੈਨ ਤੋਂ ਹੱਟ ਕੇ ਕਾਰੋਬਾਰ ਕੀਤਾ ਹੈ, ਕੋਈ ਵੀ ਦੁਨੀਆਂ ਦਾ ਕੰਮ, ਜੇ ਵਾਲਦੈਨ ਦੀ ਦੁਆ ਨਹੀਂ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ? ਇੱਕ ਗੱਲ। ਦੂਜੀ ਗੱਲ ਇਹ, ਤੁਸੀਂ ਅਗਰ ਸ਼ਾਦੀ ਕਰ ਲਈਏ ਵਾਲਦੈਨ ਤੋਂ ਹੱਟ ਕੇ, ਤੁਹਾਡਾ ਅੱਲਾ ਪਾਕ ਬੱਚੇ ਬੱਚੀਆਂ ਦੇ ਛੜੇ, ਫਿਰ ਜੋ ਕੁਛ ਤੁਸੀਂ ਆਪਣੇ ਵਾਲਦੈਨ ਨਾਲ ਕੀਤਾ ਇਹਦੀ ਤੁਸੀਂ ਉਮੀਦ ਰੱਖੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਉਹ ਹੀ ਕਰਨ।
0: ਪਰ ਓਕੇ, ਹੁਣ ਤੁਸੀਂ ਕਿਹਾ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਉਦਾਂ ਕਰਨ, ਬਟ ਤੁਸੀਂ ਉਦਾਂ ਦੇ ਪੇਰੈਂਟਸ ਹੀ ਨਹੀਂ ਬਣਨਾ।
13: ਤੁਸੀਂ ਅਗਰ ਗੰਦਮ ਕੱਟੋਗੇ ਤਾਂ ਗੰਦਮ ਹੀ ਸਵਰਣੀ ਨਾ, ਮੁੰਜੀ ਤੇ ਨਹੀਂ ਨਾ ਬਣਨੀ, ਇਹ ਸਵਾਲ ਨਹੀਂ ਪੈਦਾ ਹੁੰਦਾ। ਵਾਲਦੈਨ ਨੇ ਜਿਸ ਬੰਦੇ ਖਫਾ ਕਰਨਾ ਉਹ ਬਰਬਾਦ।
0: ਚਲੋ ਨਹੀਂ, ਠੀਕ ਹੈ ਸਰ, ਥੈਂਕ ਯੂ। ਦੇਖੋ ਪਰ ਯਾਰ, ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਉਦਾਂ ਕਰਨਗੇ, ਬਟ ਤੁਸੀਂ ਤਾਂ ਉਦਾਂ ਦਾ ਬਿਹੇਵੀਅਰ ਨਹੀਂ ਰੱਖਣਾ ਉਹਨਾਂ ਨਾਲ। ਤੁਸੀਂ ਜੇ ਉਹਨਾਂ ਨਾਲ ਓਪਨਨੈਸ ਰੱਖੋਗੇ, ਉਹਨਾਂ ਨੂੰ ਤੁਸੀਂ ਪਰਮਿਸ਼ਨ ਦਿਓਗੇ, ਉਹ ਫਿਰ ਤੁਹਾਡੀ ਤਾਂ ਸਗਾ ਤਾਂ ਉਹਨਾਂ ਨਾਲ ਰਿਲੇਸ਼ਨਸ਼ਿਪ ਵਧੀਆ ਹੋਊਗੀ। ਠੀਕ ਹੈ ਨਾ? ਜਿਹੜੇ ਹੁਣ ਕੋਈ ਪੇਰੈਂਟਸ ਨੇ ਉਹ ਕਹਿ ਰਹੇ ਤੂੰ ਆਈ ਨਹੀਂ ਕਰ, ਉਹ ਨਹੀਂ ਕਰਨਾ, ਸੋ ਉਹ ਬੱਚੇ ਦੀ ਅਤੇ ਪੇਰੈਂਟਸ ਦੀ ਰਿਲੇਸ਼ਨਸ਼ਿਪ ਹੀ ਦੇਖ ਲਓ, ਉਹ ਨਾ ਬਰਾਬਰ ਹੀ ਆ। ਹਾਂ, 9390। ਹਾਂਜੀ ਵੀਰੇ,
14: ਉੱਥੇ ਮਾਂ ਪਿਓ ਦਾ ਨਾ ਕਹਿਣਾ ਬਣਦਾ ਵੀ ਆ, ਕਿਉਂਕਿ ਅਗਲੇ ਨੇ ਆਪਣੀ ਧੀ ਤੋਰਨੀ ਆ। ਠੀਕ ਹੈ ਨਾ ਜੀ, ਕੋਈ ਵੀ ਹੋਊਗਾ ਉਹ ਅਗਲਾ ਬੰਦਾ ਵੇਖ ਕੇ ਵਿਆਹ ਕਰਦਾ ਵਾ, ਪਰ ਦੂਜੇ ਬੰਦੇ ਫਿਰ ਵੀ ਪੇਰੈਂਟਸ ਵੀ ਗਲਤ ਹੋ ਜਾਂਦੇ। ਸਭ ਕੁਝ ਬੰਦਾ ਵੀ ਸਹੀ ਹੁੰਦਾ, ਸਭ ਕੁਝ ਠੀਕ ਹੁੰਦਾ, ਉਹ ਕਹਿੰਦੇ ਜੀ ਇਹ ਸਾਡੀ ਕਾਸਟ ਨਹੀਂ ਮੈਚ ਕਰਦੀ, ਉੱਥੇ ਵੀ ਪੇਰੈਂਟਸ ਵੀ ਗਲਤ ਹੁੰਦੇ ਆ, ਇਹ ਦੋਨੋਂ ਧੀਰੀ ਆ। ਇਹ ਤੁਸੀਂ ਵੇਖਣਾ ਚਾਹੀਦਾ ਵਾ ਵੀ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ। ਜੇ ਹੁਣ ਇਕੱਲਾ ਅੱਖਾਂ ਤੇ ਪਰਦਾ ਪੈਣ, ਉਮਰ ਹੀ ਇੱਦਾਂ ਹੁੰਦੀ ਜਿਹੜੀ ਬੰਦਾ ਹੋ ਜਾਏ ਕੱਲ 20-25 ਸਾਲ ਦਾ, ਹੁਣ ਮਾਂ ਪਿਓ ਦੀ ਉਮਰ 50-55 ਦੀ ਆ, ਉਹਨਾਂ ਦਾ ਤਜਰਬਾ ਜ਼ਿਆਦਾ ਹਨਾ, ਤੇ ਉਹ ਸਾਨੂੰ ਦੇਖਣਾ ਚਾਹੀਦਾ ਵਾ। ਮੈਂ ਬੜੀਆਂ ਮੈਰਿਜ ਆਪਣੇ ਵੇਖੀਆਂ ਐਕਸਪੀਰੀਅੰਸ ਦੇ ਵਿੱਚ, ਜਿਨ੍ਹਾਂ ਨੇ ਜਿੱਦਣਾ ਵਿਆਹ ਕਰਾਇਆ ਵਾ ਪਰ ਉਹ ਨੇਪੜੇ ਨਹੀਂ ਚੜੀਆਂ, ਉੱਥੇ ਜਿੱਦੇ ਵੀ ਮੈਂ ਤੇ ਬਸ ਇਹਦੇ ਨਾਲ ਲਾਈਫ ਗੁਜ਼ਾਰਨੀ ਆ, ਤੇ ਬਾਅਦ ਚ ਫਿਰ ਉਹਨਾਂ ਨੇ ਕਹਿਣਾ ਵੀ ਉਹ ਮਾਂ ਪਿਓ ਤੋਂ ਵੱਖਰੀ ਵੀ ਹੋਈ ਆ, ਪਰ ਮਾਂ ਪਿਓ ਨੂੰ ਮਰਦੇ ਆ ਕੇ ਚਪੜਾ ਪੈਂਦਾ, ਧੀ ਹੈ ਨਾ, ਛੱਡ ਵੀ ਦਿੱਤੀ, ਫਿਰ ਜਦੋਂ ਸਾਰਾ ਕੁਝ ਹੋ ਗਿਆ ਫਿਰ ਵਾਪਸ ਲਿਆਂਦੀ।
0: ਚਲੋ ਮੈਂ ਥੈਂਕ ਯੂ ਵੀਰੇ, ਮੈਂ ਬਹੁਤ ਘੱਟ ਦੇਖਿਆ ਯਾਰ ਵੀ ਕੋਈ ਪੇਰੈਂਟਸ ਨਹੀਂ ਸੀ ਮੰਨਦੇ ਤੇ ਉੱਥੇ ਜਾ ਕੇ ਲੜਕੀ ਨੇ ਵਿਆਹ ਕਰਾ ਲਿਆ ਤੇ ਫਿਰ ਉਸ ਲੜਕੀ ਦਾ ਉਹ ਸਿਰੇ ਨਹੀਂ ਚੜਿਆ। ਆਈ ਡੋਂਟ ਨੋ, ਮੈਂ ਕੋਈ ਇਦਾਂ ਦੇ ਬੜੇ ਐਗਜ਼ਾਮਪਲ ਨਹੀਂ ਦੇਖੇ ਵੀ ਉਹ ਡਿਸੀਜਨ ਰੋਂਗ ਰਹੀ ਹੈ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦਾ ਕੋਰਨਰ ਹੈ, ਬਿਯੋਂਡ ਆਈਵਰ, ਇੱਕ ਐਨਕ ਲਓ ਦੂਜੀ ਫ੍ਰੀ, ਤੇ ਬਹੁਤ ਜ਼ਬਰਦਸਤ ਡੀਲਾਂ ਨੇ। 9057933937 ਬਿਯੋਂਡ ਆਈਵਰ, ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ ਹੈ, ਕੈਨੇਡੀ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਆਪਣੀ ਕਮਿਊਨਿਟੀ ਦਾ ਲੀਡਿੰਗ ਗਰੋਸਰੀ ਸਟੋਰ ਹੈ। ਕੈਲੇਡਿਨ ਮਿਤਸੂਬਿਸ਼ੀ, ਗੱਡੀਆਂ ਲਓ ਮਿਤਸੂਬਿਸ਼ੀ ਦੀਆਂ, 10 ਸਾਲ ਦੀ ਅਗਲੇ ਵਾਰੰਟੀ ਦੇ ਰਹੇ, ਨਹੀਂ ਤਾਂ 10 ਸਾਲ ਦੀ ਵਾਰੰਟੀ ਕਿਹੜਾ ਦਿੰਦਾ ਬਈ। ਮਿਤਸੂਬਿਸ਼ੀ ਦੀਆਂ ਗੱਡੀਆਂ ਪ੍ਰੀਮੀਅਮ ਫੀਚਰ ਨੇ। ਨੰਬਰ ਹੈ 6476782754 6476782754। ਸਾਰੀਆਂ ਕਾਲਸ ਪਲੀਜ਼ ਕੁਇਕ ਰੱਖਿਓ, 7111। ਹੈਲੋ,
15: ਹਾਂਜੀ ਭਾਈ, ਸਤਿ ਸ਼੍ਰੀ ਅਕਾਲ
0: ਸਰ, ਕਿਵੇਂ?
15: ਵੀਰੇ ਮੈਨੂੰ ਲੱਗਦਾ ਕਿ ਜਿਹੜੀਆਂ ਮੈਰਿਜ ਆ ਕੋਈ ਵੀ ਆ ਨਾ, ਉਹਦੀ ਕੋਈ ਗਰੰਟੀ ਨਹੀਂ ਹੈਗੀ, ਮਤਲਬ ਚਾਹੇ ਲਵ ਮੈਰਿਜ ਆ ਚਾਹੇ ਅਰੇਂਜ ਮੈਰਿਜ ਆ, ਪਰ ਦੋਨਾਂ ਦੇ ਵਿੱਚ ਸਪੋਰਟ ਕਰਨੀ ਚਾਹੀਦੀ ਆ ਉਹਨਾਂ ਨੂੰ। ਮਤਲਬ ਇਹ ਨਾ ਹੋਵੇ ਕਿ ਬਾਅਦ ਵਿੱਚ ਕੁੜੀ ਕਰਾ ਲੇ ਮੈਰਿਜ ਲਵ ਮੈਰਿਜ ਤੇ ਉਹਨੂੰ ਇਹ ਲੱਗੇ ਕਿ ਮੈਂ ਹੁਣ ਆਪਣੇ ਘਰਦੇ ਨੂੰ ਦੱਸਣਾ ਨੀ, ਇਨ ਕੇਸ ਵਰਕ ਨਹੀਂ ਕਰਦੀ ਤਾਂ। ਤਾਂ ਦੋਨਾਂ ਦੇ ਵਿੱਚ ਸਪੋਰਟ ਕਰਨੀ ਚਾਹੀਦੀ ਹੈ, ਇਨ ਕੇਸ ਜੇ ਕੋਈ ਵਰਕ ਨਹੀਂ ਹੁੰਦੀ ਤਾਂ ਉਹਨੂੰ ਲੱਗੇ ਕਿ ਮੇਰੇ ਪੇਰੈਂਟਸ ਹੈਗੇ ਆ ਤੇ ਮੈਂ ਉਹਨਾਂ ਕੋਲ ਵਾਪਸ ਜਾ ਸਕਦੀ, ਮੈਨੂੰ ਸਪੋਰਟ ਮਿਲ ਸਕਦੀ।
0: ਨਹੀਂ ਦੇਖੋ, ਬਿਲਕੁਲ ਯਾਰ, 100% ਗਰੰਟੀ ਤਾਂ ਕਿਤੇ ਨਹੀਂ ਹੁੰਦੀ। ਹੁਣ ਕੋਈ ਕਹੂਗਾ, ਹੁਣ ਕੀ ਕਹਿੰਦੇ ਆ, ਤੁਸੀਂ ਦੇਖ ਲਓ ਜਿਹਨਾਂ ਨੇ ਪੇਰੈਂਟਸ ਨੂੰ ਯੂਨੋ ਪੁੱਛਿਆ ਨਹੀਂ, ਇਹ ਵੀ ਉਹਨਾਂ ਦੀ ਨਹੀਂ ਨਿਭੀ, ਇਹ ਸਟੈਟਿਸਟਿਕ ਤਾਂ ਆਪਣੇ ਕੋਲ ਕਿੱਥੇ ਨੇ, ਐਵੇਂ ਆਪਾਂ 80-90% ਕਹਿ ਦਿੰਦੇ ਹਾਂ।
15: ਉਹੀ ਵੀਰੇ, ਇਹ ਤਾਂ ਇੱਕ ਡਿਸੀਜ਼ਨ ਹੈ ਲਾਈਫ ਦਾ, ਇਹ ਲਾਸਟ ਡਿਸੀਜ਼ਨ ਹੀ ਹੋਣਾ ਚਾਹੀਦਾ, ਮਤਲਬ ਕਿ ਇੱਕ ਜੇ ਗਲਤ ਹੋ ਗਿਆ ਤਾਂ ਲਾਈਫ ਖਰਾਬ ਆ, ਪਰ ਇੱਕ ਡਿਸੀਜ਼ਨ ਹੈ, ਚਲੋ ਇਹ ਵਰਕ ਕਰ ਗਿਆ ਠੀਕ ਹੈ, ਜੇ ਨਹੀਂ ਕੀਤਾ ਤਾਂ ਇਸ ਓਕੇ, ਤੁਹਾਡੇ ਕੋਲ ਸੈਕਿੰਡ ਚਾਂਸ ਵੀ ਹੁੰਦਾ ਹੈ ਲਾਈਫ ਦੇ ਵਿੱਚ।
0: ਜੀ ਬਿਲਕੁਲ, ਠੀਕ ਹੈ ਸਰ, ਥੈਂਕ ਯੂ। ਯਾ ਇਟਸ ਨਾਟ ਦੀ ਐਂਡ ਆਫ ਦ ਵਰਲਡ, ਚੀਜ਼ਾਂ ਹੋ ਜਾਂਦੀਆਂ ਨੇ। ਪੈਰਾਡਾਈਸ ਡਿਵੈਲਪਮੈਂਟਸ ਵਾਲੇ ਘਰ ਵੇਚ ਰਹੇ ਆ ਵੱਖਰੇ ਵੱਖਰੇ ਸ਼ਹਿਰਾਂ 'ਚ ਸਿਰਫ 6,29,000 ਤੋਂ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਬਿਲਕੁਲ paradisedevelopments.com 2989 ਹੈਲੋ
16: ਹੈਲੋ
0: ਹਾਂਜੀ
16: ਹਾਂਜੀ ਕੀ ਹਾਲ ਹੈ ਜੀ?
0: ਠੀਕ ਹੈ ਜੀ, ਕੁਇਕਲੀ ਦੱਸੋ ਭਾਜੀ, ਅੱਧਾ ਮਿੰਟ ਹੈ ਤੁਹਾਡੇ ਕੋਲ।
16: ਹਾਂਜੀ ਹਾਂਜੀ, ਮੈਂ ਕਿਹਾ ਰਾਤ ਹੀ ਇਸ ਗੱਲ ਤੇ ਹੋ ਰਹੀ ਸੀ ਟਾਕ, ਕੋਈ ਮੈਰਿਜ ਹੋਈ ਸੀਗੀ।
0: ਭਾਜੀ ਓਪੀਨੀਅਨ ਦੋ, ਓਪੀਨੀਅਨ ਕੀ ਟਾਕ ਹੋ ਰਹੀ ਸੀ ਕੀ ਨਹੀਂ ਉਹ ਵੱਖਰੀ ਗੱਲ ਹੈ, ਕੀ ਓਪੀਨੀਅਨ ਹੈ ਤੁਹਾਡਾ?
16: ਅੱਛਾ ਜੀ, ਅੱਜ ਮੇਰੇ ਫਾਦਰ ਇਲਾ ਕਹਿੰਦੇ ਸੀਗੇ ਵੀ ਇਹ ਪਿਆਰ ਨਾ ਇੱਕ ਰੋਗ ਦਾ ਨਾਂ ਆ, ਇਹ ਜਿਹਦੀ ਕੋਈ ਦਵਾਈ ਨਹੀਂ ਹੈਗੀ।
0: ਅੱਛਾ,
16: ਦੈਟਸ ਇਟ।
0: ਚਲੋ ਠੀਕ ਹੈ, ਓਕੇ। ਕਿਉਂ ਰੋਗ ਦਾ ਨਾਮ ਹੈ ਯਾਰ? ਪਿਆਰ ਬੜੀ ਵਧੀਆ ਚੀਜ਼ ਹੈ, ਪਿਆਰ ਕਰਨਾ ਸਿੱਖੋ। 2163 ਹਾਂਜੀ
17: ਜ਼ਰੂਰੀ ਨੀ ਹੈਗਾ ਕਿ ਅਸੀਂ ਮਾਂ ਬਾਪ ਬਣ ਜਾਂਦੇ ਹਾਂ ਤਾਂ ਉਮਰ ਦੇ ਹਿਸਾਬ ਨਾਲ ਬਹੁਤ ਸਿਆਣੇ ਹੋ ਜਾਂਦੇ ਹਾਂ। ਮੈਨੂੰ ਇਹ ਸਮਝ ਨੀ ਆਉਂਦੀ ਕਿ ਕਿਉਂ, ਮਤਲਬ ਆਈ ਮੀਨ ਕਿ ਠੀਕ ਹੈ ਐਕਸਪੀਰੀਅੰਸਿਸ ਹੁੰਦੇ ਨੇ, ਪਰ ਕਈ ਵਾਰੀ ਕੋਈ ਡਿਸੀਜਨ ਹੈਗੇ ਆ ਜਿਹੜੇ ਤੁਹਾਡੇ ਬੱਚੇ ਆ ਉਹ ਤੁਹਾਡੇ ਨਾਲ ਜ਼ਿਆਦਾ ਚੰਗੇ ਲੈ ਸਕਦੇ ਨੇ। ਮੈਰਿਜ ਦੀ ਕੋਈ ਗਾਰੰਟੀ ਨੀ ਹੈਗੀ, ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਮੈਂ ਹੁਣ ਲੈ ਸਕਦੇ ਗਾਰੰਟੀ ਕਿ ਜਿਹੜਾ ਅਸੀਂ ਮੁੰਡਾ ਤੇਰੇ ਵਾਸਤੇ ਲੱਭਾਂਗੇ ਉਹ ਤੇਰੇ 100% ਸਹੀ ਹੋਏਗਾ,
0: ਕਦੇ
17: ਡਿਵੋਰਸ ਨਹੀਂ ਹੋਏਗਾ ਤੇ ਨਾ ਲੜੇਗਾ। ਦਿਸ ਇਜ਼ ਰੋਂਗ।
0: I'm sorry, ਮੈਂ ਕੱਟ ਕਰ ਰਿਹਾ, ਤੁਹਾਨੂੰ ਸਮਾਂ ਬਹੁਤ ਘੱਟ ਹੈ। ਥੈਂਕ ਯੂ ਸੋ ਮਚ ਸਾਰਿਆਂ ਦੇ ਯਾਰ, ਕਾਲਾਂ ਬਹੁਤ ਜ਼ਿਆਦਾ ਨੇ ਤੇ ਹੁਣ ਸਮਾਂ ਵੀ ਬੜਾ ਘੱਟ ਹੈ, ਬਟ ਸਟੇ ਟਿਊਨ, ਸ਼ਾਮ ਨੂੰ ਮੇਬੀ ਵੀ ਕੈਨ ਕੰਟੀਨਿਊ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2046।

0: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।

0: ਚਲੋ ਜੀ ਫਿਰ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ। ਇੰਨਾ ਸੋਹਣਾ ਦਿਨ ਚੜਿਆ ਆ, ਨਾ ਤਾਂ ਧੁੱਪ ਹੈ ਨਾ ਤੇ ਛਾਂ ਆ, ਮਤਲਬ ਮਿਕਸ ਜਿਹਾ ਵੈਦਰ ਹੈ। ਔਰ ਜਦੋਂ ਅਸੀਂ ਗੱਡੀ ਚਲਾ ਕੇ ਆਫਿਸ ਵੱਲ ਆ ਰਹੇ ਸੀ ਤੇ ਬਹੁਤ ਹੀ ਪੋਜ਼ਿਟਿਵਿਟੀ ਆ ਰਹੀ ਸੀ, ਕਿਉਂਕਿ ਕਿਤੇ ਨਾ ਕਿਤੇ ਵੈਦਰ ਦੇ ਨਾਲ ਵੀ ਸਾਡਾ ਦਿਲ ਕਨੈਕਟਡ ਹੁੰਦਾ ਹੈ। ਸੋ ਸਟੂਡੀਓ ਤੇ ਤੁਸੀਂ ਵੀ ਸਾਰਿਆਂ ਨੇ ਸਾਨੂੰ ਕਾਲ ਕਰਨੀ ਹੈ ਤੇ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਵੀ ਵੈਦਰ ਦੇ ਕੇ ਖੁਸ਼ੀ ਜਾਂ ਗਮੀ ਹੁੰਦੀ ਆ, ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ। ਤੁਹਾਡਾ ਆਪਣਾ ਸ਼ੋਅ ਹੈ ਤੇ ਸਾਰਿਆਂ ਨੇ ਦੱਸਣਾ ਹੈ ਸਾਨੂੰ ਕਾਲ ਕਰਕੇ 905-673-3037-3337 ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦੇਣਾ ਸਾਨੂੰ। ਤੇ ਅੱਜ ਬਹੁਤ ਹੀ ਪਿਆਰਾ ਜਿਹਾ ਦਿਨ ਹੈ ਤੇ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰਾਂਗੇ ਤੇ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਹੈਗਾ ਹੈ ਸ਼ੋਅ ਤੇ। ਅਸੀਂ ਵੈਲਕਮ ਕਰਦੇ ਹਾਂ ਅਮਨ ਜੀ ਦਾ। ਵੈਲਕਮ ਬੈਕ ਅਮਨ ਜੀ।
1: ਥੈਂਕ ਯੂ ਸੋ ਮਚ, ਔਰ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਗੁੱਡ ਮਾਰਨਿੰਗ, ਜਿੱਥੇ ਮੈਂ ਕਹਿੰਦਾ ਕਿ ਇੱਕ ਸੁਰਮਈ ਸਵੇਰ ਜ਼ਿੰਦਗੀ ਦੇ ਬਰਾਗ ਵਰਗੀ, ਅਲਾਦੀਨ ਦੇ ਚਿਰਾਗ ਵਰਗੀ, ਜਿਵੇਂ ਸੰਘਣੇ ਬੁੜਾਂ ਦੀ ਛਾਂ, ਜਿਵੇਂ ਮੂੰਹ ਵਿੱਚ ਡੁੱਬੀ ਮਾਂ, ਠੰਡ ਵਰਗੀ, ਖੰਡ ਵਰਗੀ, ਦੋਸਤੀ ਦੇ ਸੱਚ ਵਰਗੀ, ਖੁਸ਼ੀ ਨਾ ਕੱਚ ਪਰੇ ਕੱਚ ਵਰਗੀ, ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋਗੇ। ਔਰ ਇੱਕ ਵਾਰ ਫਿਰ ਤੋਂ ਅਸੀਂ ਤੁਸੀਂ ਔਰ AM530 ਡਾਲ ਤੇ ਚੱਲਦੇ ਰਹਾਂਗੇ, ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਟਿਕਟਾਂ ਦੋ ਲੈ ਲਈ। ਤੁਹਾਡੀ ਟਿਕਟ ਹੈ 905-673-3337 ਤੇ ਲਾਈਨ ਖਾਲੀ ਹੈ ਤੇ ਤੁਸੀਂ ਸਾਡੇ ਨਾਲ ਐਂਟਰ ਹੋ ਜਾਣਾ। ਆਗਾਜ਼ ਹਮੇਸ਼ਾ ਉਸ ਪਰਮਪਰਕ ਪਰਮੇਸ਼ਵਰ ਦੇ ਨਾਮ ਉਟਾਸਣਾ, ਜਿਸ ਦੇ ਨਾਮ ਉਟਾਸਣਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ੈ ਦਾ। ਉਮੀਦ ਦਿਨ ਖੁਸ਼ਗਵਾਰ, ਚੜ੍ਹਦੀ ਕਲਾ ਵਾਲਾ, ਨਿਰਭਉ, ਨਿਰਵੈਰ, ਪੋਜ਼ਿਟਿਵਿਟੀ, ਯਾਨੀ ਕਿ ਚੜ੍ਹਦੀ ਕਲਾ ਤੁਹਾਡੇ ਨਾਲ ਰਹੂਗੀ, ਰੋਸ਼ਨੀ ਰਸਤੇ ਦਿਖਾਵੇਗੀ, ਨਵੀਆਂ ਚੀਜ਼ਾਂ ਜ਼ਿੰਦਗੀ 'ਚ ਆਉਣਗੀਆਂ ਅਤੇ ਤੁਸੀਂ ਚੱਲਦੇ ਰਹੋਗੇ। ਇੱਕ ਵਾਰ ਫਿਰ ਤੋਂ AM530 ਤੇ ਆਪ ਸਭ ਦਾ ਸਵਾਗਤ ਅਤੇ ਤੁਸੀਂ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਅਤੇ ਕੁਛ ਖਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। 905-673-3337 ਪਰ ਬੜੇ ਦਿਨਾਂ ਬਾਅਦ ਲਾਈਵ ਸਟੂਡੀਓ 'ਚ ਆ ਕੇ ਤੁਹਾਡੇ ਨਾਲ ਹੈਲੋ ਹਾਈ ਕਰਨ ਲੱਗਿਆ, ਅਤੇ ਫਿਰ ਹੈਲੋ ਹਾਈ ਕਰ ਲਈ ਆਪਾਂ, ਯਾਨੀ ਕਿ ਸਾਡੀ ਹੈਲੋ ਹਾਈ ਆਈ ਹੁੰਦੀ ਹੈ ਚੜ੍ਹਦੀ ਕਲਾ ਵਾਲੀ। ਛੋਟੀਆਂ ਜਿਹੀਆਂ ਦੋ ਕਹਾਣੀਆਂ ਨੇ, ਬਹੁਤ ਖੂਬਸੂਰਤ ਨੇ, ਬਹੁਤ ਖੂਬਸੂਰਤ। ਉਮੀਦ ਕਰੂੰਗਾ ਕਿ ਜਿਹੜੀ ਵੀ ਚਿੰਤਾ ਲੈ ਕੇ ਘਰੋਂ ਨਿਕਲਿਓ, ਜਿਹੜਾ ਵੀ ਵਿਸ਼ਾ ਵਿਕਾਰ, ਯਾਨੀ ਵਿਕਾਰ ਹੁੰਦਾ ਐਵੇਂ ਫਾਲਤੂ ਦੇ ਵਿੱਚ ਬਿਨਾਂ ਵਜ੍ਹਾ ਤੋਂ ਮੁੱਦਾ ਬਣਾਇਆ ਹੋਇਆ, ਉਹਨੂੰ ਪਰੇ ਤੱਕ ਰੱਖ ਕੇ ਜਦੋਂ ਤੁਸੀਂ ਗੱਲ ਕਰੋਗੇ ਨਾ, ਤਾਂ ਜ਼ਿੰਦਗੀ, ਯਾਨੀ ਕਿ ਜੋ ਜ਼ਿੰਦਗੀ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ, ਅਤੇ ਉਹਦੇ ਮਾਇਨੇ ਸਮਝ ਪਾਓਗੇ, ਆਈ ਬਿਲੀਵ ਸੋ, ਉਹਨੂੰ ਚੜ੍ਹਦੀ ਕਲਾ ਕਹਿੰਦੇ ਹੁੰਦੇ ਨੇ। ਅਤੇ ਤੁਹਾਡੇ ਨਾਲ 905-673-3337 'ਤੇ ਗੱਲਬਾਤ ਕਰਾਂਗੇ, ਅਤੇ ਅਸੀਂ ਯੂੰ ਗਏ ਔਰ ਯੂੰ ਵਾਪਸ ਆਏ।

ਚਲੋ ਪਾਇਲਟ ਸੀਟ ਅਸੀਂ ਚੇਂਜ ਕਰ ਲਈਆਂ ਅਤੇ ਦੋਨੋਂ ਪਾਇਲਟਸ ਅਸੀਂ ਜਿਹੜਾ ਹੈਗਾ ਪਹੁੰਚ ਚੁੱਕੇ ਹਾਂ ਆਪਣੇ ਆਪਣੇ ਸੀਟ ਦੇ ਉੱਤੇ। 905-673-3337 ਪਹਿਲਾਂ ਤੁਹਾਡੀ ਗੱਲ ਸੁਣਨੀ ਹੈ ਮੈਂ, ਫਿਰ ਕੋਈ ਵੀ ਗੱਲ ਸੁਣਨੀ ਹੈ ਚੜ੍ਹਦੀ ਕਲਾ ਦੇ ਨਾਲ। ਇੱਕ ਵਾਰ ਫਿਰ ਤੋਂ ਤੁਸੀਂ ਜ਼ਰੂਰ ਜੀ ਆਇਆਂ ਨੂੰ ਕਹੋਗੇ, ਜਿਵੇਂ ਮੈਂ ਤੁਹਾਨੂੰ ਹਰ ਸਵੇਰ ਜੀ ਆਇਆਂ ਨੂੰ ਕਹਿੰਦਾ ਹੁੰਦਾ, ਅਤੇ ਤੁਹਾਡੇ ਵਾਲੀ ਜੀ ਆਈ ਹੁੰਦੀ ਹੈ ਜੀ ਆਇਆਂ ਨੂੰ ਚੜ੍ਹਦੀ ਕਲਾ। 905-673-3337 905-673-3337 ਆ ਜਾਓ ਪਿਆਰੋ, ਫਿਰ ਤੁਹਾਡੀ ਆਵਾਜ਼ ਸੁਣੀਏ ਪਹਿਲਾਂ, ਅਤੇ ਫਿਰ ਗੱਲਾਂ ਬਾਤਾਂ ਅਤੇ ਹੋਰ ਜਿਹੜੇ ਸਿਲਸਿਲੇ ਨੇ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ। 905-673-3337 905-673-3337 ਸਟੂਡੀਓਜ਼ ਦਾ ਨੰਬਰ ਨੇ, ਅਤੇ ਤੁਹਾਡੀ ਰੈਸਟੋਰੈਂਟ ਤੋਂ ਚੜ੍ਹਦੀ ਕਲਾ ਸੁਣੀਏ ਅਤੇ ਚੱਲੀਏ ਫਿਰ ਗਾਹਾਂ। ਅਤੇ

0: ਜਿਹੜੀ ਕਿਹੜੇ ਸ਼ਹਿਰ ਚੋਂ ਨਾਲੇ ਵੀ ਦੱਸ ਦਿਓ ਪਰ ਮੈਨੂੰ ਜਿਵੇਂ ਸੰਤੋਸ਼ ਆਪਾਂ ਹਮੇਸ਼ਾ ਕਹਿੰਦੇ ਨੇ ਆਪਣਾ ਸ਼ਹਿਰ ਦਾ ਨਾਮ ਦੱਸੋ
1: ਜੀ ਬਿਲਕੁਲ ਬਿਲਕੁਲ
0: ਸੋ ਕਿਹੜੇ ਸ਼ਹਿਰ ਚੋਂ ਸੁਣਦੇ ਪਏ ਹੋ ਤੇ ਦੇਖਦੇ ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਕੌਣ ਪਹੁੰਚਣਗੇ 905-673-33-37
1: ਕਰ ਰਹੇ ਹੋ ਸ਼ੋਅ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ
2: ਡਰਾਈਵਿੰਗ ਲਾਇਸੈਂਸ
1: ਨੋ
2: ਪੁਲਿਸ ਆਫਿਸਰ
1: ਨੋ ਨੋ
2: ਟ੍ਰੈਫਿਕ ਲਾਇਸੈਂਸ
1: ਨੋ
2: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ ਔਰ 905-673-33-37 ਲਾਈਨਸ ਫੁੱਲ ਹੋ ਗਈਆਂ ਨੇ ਸਾਰੀਆਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਖਪਾਲ ਜੀ
3: ਹਾਂਜੀ ਵੀਰ ਜੀ ਵੈਲਕਮ ਬੈਕ ਜੀ
0: ਥੈਂਕ ਯੂ ਸੋ ਮਚ ਬਹੁਤ ਦਿਨ ਦੇਖੋ ਨੰਗੇ ਹੈ ਨਾ
3: ਮੈਂ ਹਾਂਜੀ
0: ਕਾਫੀ
3: ਦਿਨ ਤੁਹਾਡੀ ਆਵਾਜ਼ ਸੁਣ ਕੇ ਨਜ਼ਾਰਾ ਆ ਗਿਆ
0: ਜੀ ਨਹੀਂ ਨਹੀਂ ਨਜ਼ਾਰੇ ਹੈ ਤਾਂ
3: ਪਰ ਜਿਹੜਾ ਨਜ਼ਾਰਾ ਆਇਆ ਉਹ ਵੱਖਰਾ ਹੀ
0: ਪਰ ਮੈਂ ਗੱਲ ਸੁਣ ਲੱਗੇ ਅਗਲੀ ਐਡ ਦਾ ਨਜ਼ਾਰਾ ਹੀ ਚੱਲਣ ਲੱਗੀ ਸੀ ਮੈਂ ਬੜਾ ਮਿਸ ਕਰ ਰਿਹਾ ਤੁਹਾਡਾ ਹੱਸਣਾ ਸਾਰਿਆਂ ਨਾਲ ਹੱਸਣਾ ਬਹੁਤ ਮਿਸ ਕਰ ਰਿਹਾ ਸੀ ਦੋ ਸੋਹਣੀਆਂ ਜਿਹੀਆਂ ਕਹਾਣੀਆਂ ਨੇ ਭਾਜੀ ਬਹੁਤ ਛੋਟੀਆਂ ਜਿਹੀਆਂ ਕਹਾਣੀਆਂ ਦੋਨਾਂ ਕਹਾਣੀ ਦਾ ਰੈਫਰੈਂਸ ਸੰਤ ਸਿੰਘ ਮਸਕੀਨ ਨੇ ਸੁਣੋ ਜ਼ਰੂਰ ਦੇਖਿਓ ਬੋਝ ਲੈਂਦੇ ਦੇਖਿਓ ਤੁਸੀਂ ਬਸ ਮੈਂ 905-673-33-37 ਇੱਕ ਨਾ ਐਕਸਟਰਨਲ ਇੱਕ ਇੰਟਰਨਲ ਇੱਕ ਦੁਨੀਆ ਸਾਡੇ ਅੰਦਰ ਆ ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਇੱਕ ਦੁਨੀਆ ਬਾਹਰ ਆ ਬਾਹਰੀ ਦੁਨੀਆ ਦੇ ਵਿੱਚ ਤਮਾਂ ਹੈਗੀ ਆ ਬਹੁਤ ਜ਼ਿਆਦਾ ਵੀ ਕੀ ਪਾਉਣਾ ਕਿੱਥੇ ਰਹਿ ਗਏ ਪਿੱਛੇ ਰਹਿ ਗਏ ਚਿੰਤਾ ਵਿਸ਼ੇ ਵਿਕਾਰ ਇਹ ਸਾਰੇ ਨੇ ਇੱਕ ਅੰਦਰਲੀ ਦੁਨੀਆ ਜਿਹਦੀ ਕਦੇ ਸਫ਼ਰ ਹੀ ਨਹੀਂ ਹੁੰਦੀ ਤੇ ਉਹ ਅੰਦਰ ਦੀ ਯਾਤਰਾ ਉਹ ਛੋਟੀ ਜਿਹੀ ਕਹਾਣੀ ਹੈ ਉਹਦੇ ਬਾਰੇ ਦੱਸੂਗਾ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਖਾਲਸਾ ਬਾਈ ਜੀ ਕੀ ਫਤਿਹ ਜੀ ਬਹੁਤ ਬਹੁਤ ਪਿਆਰ ਰੂਹਾਂ ਰੂਹਾਂ ਨੂੰ ਟਕਰਾਉਂਦੀਆਂ ਨੇ ਸ਼ਹਿਰ ਬੋਲ ਦਿਓ ਕਿਹੜੇ ਚੋਂ ਔਸ਼ਵਾ ਤੋਂ ਵੈਰੀ ਗੁੱਡ ਸਰ ਔਰ ਕੈਨੇਡਾ ਸਮਥਿੰਗ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਬ੍ਰੈਂਪਟਨ ਥੈਂਕ ਯੂ ਸੋ ਮਚ ਲੋਟ ਆਫ ਸਪੋਰਟ ਪਿਆਰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਲੋ
4: ਹਾਂਜੀ ਅਮਨਦੀਪ ਬਾਈ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸਾਰੇ ਰੱਬ ਅੱਗੇ ਸੁੱਤੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ ਕਿਚਨਾ ਵਾਟਲੂ ਦੇ ਖੁੱਲਿਆ ਗਰਾਉਂਡਾ ਜੀ
0: ਤੇ ਨਾਮ ਆਪ ਜੀ ਨਾਮ
4: ਕੁਲਦੀਪ ਸਿੰਘ ਗਰੇਵਾਲ ਜੀ
0: ਗਰੇਵਾਲ ਸਾਹਿਬ ਅੱਛਾ ਤੁਹਾਡੀ ਦੇਖੋ ਤੁਹਾਨੂੰ ਮੈਂ ਪੁੱਛਦਾ ਹੁੰਦਾ ਤੁਸੀਂ ਚਾਹ ਕਿਹੜੀ ਪੀਣਾ ਪੁੱਛਦਾ ਹੁੰਦਾ ਯਾਦ ਕੁਲਦੀਪ ਮੈਨੂੰ ਆਪਣੀ ਏਜ ਦੱਸੋਗੇ ਏਜ ਅਰਾਊਂਡ ਦੱਸੋਗੇ ਕੀ ਹੈ ਤੁਹਾਡੀ
4: ਤੁਸੀਂ ਪਰਸਨਲ ਕੁਐਸਚਨ ਪੁੱਛਦੇ ਹੋ ਬੜਾ ਬੇਟਾ ਮੇਰਾ 28 ਸਾਲ ਦਾ ਜੀ
0: ਅੱਛਾ ਤੁਸੀਂ ਮੈਂ ਲਾ ਲਵਾਂ ਵੀ ਤੁਸੀਂ 55-60 ਦੇ ਨੇੜੇ ਤੇ ਲਾ ਲਵਾਂ
4: 60 ਸਾਲ ਦੇ ਹੋ ਗਿਆ ਜੀ ਤੁਹਾਡਾ ਵੀਰ
0: ਤੇ ਮੈਂ ਤੁਹਾਨੂੰ 40 ਗਿਣ ਕੇ ਚੱਲਦਾ ਨਾ ਤੁਹਾਡੀ ਆਵਾਜ਼ ਤੋਂ
4: ਸੱਤ ਚੀਜ਼ਾਂ ਪਾਈ ਦੀਆਂ ਜੀ ਚਾਹ ਚ
0: ਹਾਂਜੀ ਕੀ ਪਾਉਂਦੇ
4: ਹੋ ਉਹ ਪੀ ਦੀਆਂ ਮੈਂ ਕਿਹਾ ਸੱਤ ਚੀਜ਼ਾਂ ਜਿੱਦਾਂ ਲੌਂਗ ਇਲਾਇਚੀ ਆਪਣੇ ਦਾਲਚੀਨੀ ਸਾਰਾ ਕੁਝ ਅਦਰਕ
0: ਅੱਛਾ ਮੈਂ ਇੱਕ ਗੱਲ ਦੱਸਾਂ ਮੈਂ ਨਾ ਕੋਰੋਨਾ ਤੋਂ ਬਾਅਦ ਨਾ ਇੱਕ ਨਾ ਕਿਸੇ ਨੇ ਮਿਕਸਚਰ ਦੱਸਿਆ ਸੀਗਾ ਚਾਹ ਮੰਗੋ ਉਬਾਲ ਕੇ ਪੀਣ ਦਾ ਰੋਜ਼ ਕੁਲਦੀਪ ਮੈਂ ਜਦੋਂ ਉਹ ਪੀਣਾ ਸ਼ੁਰੂ ਕੀਤਾ ਨਾ ਬਲੀਵ ਮੀ ਮੇਰੀ ਐਨਰਜੀ ਲੈਵਲ ਦੇ ਵਿੱਚ ਚੇਂਜ ਆ ਗਿਆ ਸੀ ਬਹੁਤ ਜ਼ਿਆਦਾ ਉਹ ਨਾ ਉਹਦੇ 'ਚ ਚਾਹ ਪੱਤੀ ਨਹੀਂ ਸੀ ਉਹ ਤੋਂ ਇਲਾਵਾ ਬਹੁਤ ਕੁਛ ਸੀ ਅਤੇ ਦੁੱਧ ਨਹੀਂ ਸੀਗਾ ਹੈਂਜੀ ਉਹ ਲਗਾਤਾਰ 1.5-2 ਸਾਲ ਮੇਰੀ ਆਦਤ ਬਣ ਗਈ ਚਾਹ ਮੰਗੋ ਪੀਣ ਦੀ ਉਹ ਬਾਹਰ ਨਾ ਮਿਲਦਾ ਹੋਣ ਕਰਕੇ ਦੁਬਾਰਾ ਚਾਹ ਤੇ ਫੇਰ ਆ ਗਏ
1: ਹਰਬਲ ਚੀਜ਼ਾਂ ਸੀਗੀਆਂ
0: ਨਹੀਂ ਹਰਬਲ ਨਹੀਂ ਸੰਤੋਸ਼ ਆ ਜਿਹੜੇ ਆਪਣੇ ਮਸਾਲੇ ਨੇ ਨਾ ਜਿਹੜੇ ਪ੍ਰਮਾਤਮਾ ਨੇ ਬਖਸ਼ੇ ਨੇ
1: ਜੀ
0: ਇਹ ਸਾਊਥ ਜਿਹੜਾ ਆਪਾਂ ਹਰੇਕ ਨਾ ਬਾਡੀ ਅਲੱਗ ਅਲੱਗ ਤਰ੍ਹਾਂ ਦੀ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਮੈਡੀਕਲ ਟਰਮ ਦੇ ਵਿੱਚ ਸਮਝਾਉਣਾ ਅੰਦਰੂਨੀ ਤੌਰ ਦੇ ਉੱਤੇ ਆਪਾਂ ਤੇ ਗੋਰਿਆਂ 'ਚ ਬਹੁਤ ਫਰਕ ਆ
1: ਜੀ
0: ਕੁਲਦੀਪ ਜੀ ਮੈਂ ਬਾਕੀ ਦੀ ਵੀ ਕਾਲ ਲੈ ਲਵਾਂ ਥੈਂਕ ਯੂ ਸੋ ਮਚ ਬਈ ਬਸ 4 ਪਿਆਰੀਆਂ ਰੂਹਾਂ 5 ਪਿਆਰੀਆਂ ਰੂਹਾਂ ਬਸ 905-673-33-37 ਲਾਈਨ ਬਿਜ਼ੀ ਆ ਰਹੀ ਹੋਣੀ ਪਹਿਲਾਂ ਹੁਣ ਖਾਲੀ ਹੋ ਗਈਆਂ 3 ਖਾਲੀ ਨੇ ਮੇਰੇ ਕੋਲ ਇੱਕ ਭਰ ਗਈ 3 ਖਾਲੀ ਰਹਿ ਗਈਆਂ 905-673-33-37 905-673-33-37 ਇੱਕ ਘੰਟੇ 'ਚ ਇੰਨਾ ਕੁਛ ਇਕੱਠਾ ਕਰ ਦੇਣਾ ਹੁੰਦਾ ਵੀ ਤੁਸੀਂ ਲਾਉਂਦੇ ਹੋ ਵੀ ਅਗਲੇ ਹੁਣ 24 ਘੰਟਿਆਂ ਬਾਅਦ ਦੇਖਾਂਗੇ ਕੀ ਬਣੂਗਾ ਇੱਕ ਘੰਟੇ 'ਚ ਤੇ 905-673-33-37 ਇੱਕ ਨਾ ਮੈਂ ਆਨਲਾਈਨ ਪੋਰਟਲ ਜਿਹੜਾ ਹੈਗਾ ਉਹਦੇ 'ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਮੈਂ ਵਾਪਸ ਆ ਕੇ ਕਿ ਮੈਂ ਉਹ ਚਲਾਉਣਾ ਹੈਗਾ
1: ਜੀ
0: ਅਤੇ ਤੁਸੀਂ ਮੈਨੂੰ ਇਹ ਵੀ ਦੱਸਿਓ ਕਿ ਜੇ ਐਡੀਸ਼ਨਲ ਮੈਂ ਇੱਕ ਸ਼ੋਅ ਬਣਾਉਣੇ ਸ਼ੁਰੂ ਕਰਾਂ ਛੋਟੇ ਛੋਟੇ ਹੋਇਆ ਕਰਨਗੀਆਂ ਗੱਲਾਂ ਕੰਮ ਦੀਆਂ ਕੋਈ ਬੇਕਾਰ ਗੱਲ ਨਹੀਂ ਹੋਊਗੀ
1: ਜੀ
0: ਛੋਟੀ ਛੋਟੀਆਂ ਗੱਲਾਂ ਰਿਸਰਚ ਹੋਣਗੀਆਂ ਆਈਡੀਆਜ਼ ਹੋਣਗੇ ਤੁਸੀਂ ਉਹਦੇ ਤੇ ਵੀ ਦੱਸਿਓ ਮੈਨੂੰ ਤੇ 905-673-3337 ਵੀ ਮੈਂ ਤਾਂ ਸੰਤੋਸ਼ ਆਇਆ ਸੀਗਾ ਵੀ ਮੈਂ ਤਾਂ ਫੋਨ ਤੇ ਕਾਲ ਨਹੀਂ ਸੰਭਾਲੇ ਜਾਣੇ ਹੈਗੇ ਤੇ ਹਜੇ ਲੋਕਾਂ ਤੋਂ ਫੋਨ ਹੀ ਨਹੀਂ ਸੰਭਿਆ ਜਾ ਰਿਹਾ ਹਜੇ
1: ਸਾਰੇ ਐਕਸਾਈਟਡ ਹੋ ਗਏ ਪਹਿਲਾਂ ਸੁਣ ਰਹੇ ਆ ਕਿ ਅਮਨ ਜੀ ਬੋਲ ਕੇ ਰਹੇ ਆ ਉਸ ਤੋਂ ਬਾਅਦ ਕਾਲਸ ਕਰਨਗੇ ਸੋ ਸਾਰਿਆਂ ਨੇ ਹਾਜ਼ਰੀ ਲਵਾਉਣੀ ਅੱਜ ਅਟੈਂਡੈਂਸ ਟਾਈਮ ਹੈ 905-673-3337 9056733337
0: ਤੇ ਸੰਤੋਸ਼ ਨੇ ਕਹਿੰਦੇ ਸ਼ੋਅ ਬੜਾ ਵਧੀਆ ਨਹੀਂ ਕੀਤਾ ਮਗਰੋਂ ਨਾਲ ਵੀ ਉਹਨਾਂ ਨੂੰ ਪੁੱਛਣਾ ਸੀਗਾ ਮੈਨੂੰ ਮਤਲਬ ਫੀਡਬੈਕ ਦਿੱਤੀ ਹੈ
1: ਕਿਸੇ ਨੇ ਹਾਂਜੀ ਬਿਲਕੁਲ ਹੁਣ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਹੈ ਕਿਉਂਕਿ ਅਮਨ ਜੀ ਨੇ
0: ਸਾਰਿਆਂ ਨੇ ਛੇੜਦਾ ਮੈਂ ਛੇੜ ਜਾਣਾ ਹੋਗਾ
1: ਕਿਉਂਕਿ ਅਮਨ ਜੀ ਨੇ ਕਹਿ ਦਿੱਤਾ ਕਿ ਮੈਂ ਵਧੀਆ ਸ਼ੋਅ ਨਹੀਂ ਕੀਤਾ ਸੋ ਕਿੱਥੇ ਹੋ ਸਾਰੇ ਜਾਣੇ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਨਿਭਾਇਆ ਕਾਲ ਕਰਕੇ ਸਾਥ
0: ਪਤਾ ਨਹੀਂ ਮੈਨੂੰ ਕੋਈ ਕਹਿ ਰਿਹਾ ਸੀ ਕਹਿੰਦੇ ਸੰਤੋਸ਼ ਠੀਕ ਠਾਕ ਜਿਹਾ ਕਰੇ 905-673-3337 ਹਾਂਜੀ ਹੈਲੋ
3: ਹੈਲੋ ਜੀ
0: ਸਤਿ ਸ਼੍ਰੀ ਅਕਾਲ ਜੀ
3: ਹਾਂਜੀ
0: ਸਤਿ ਸ਼੍ਰੀ ਅਕਾਲ ਜੀ ਅਮਨ ਜੀ ਪਹਿਲਾਂ ਸਿਹਤ ਸੁਣਾਓ ਜੀ
3: ਆਪਣੀ
0: ਬਹੁਤ ਚੜ੍ਹਦੀ ਕਲਾ ਤੇ ਨਾਮ ਦੇਖੋ ਕਿੰਨਾ ਪਿਆਰਾ ਸਤਿਗੁਰ ਸਿੰਘ ਸਤਿਗੁਰ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਪਹਿਲਾਂ ਹੀ ਦੱਸੋ ਤੁਹਾਡਾ ਨਾਂ ਤੁਹਾਡੇ ਪਿਤਾ ਜੀ ਨੇ ਰੱਖਿਆ ਮਾਤਾ ਜੀ ਨੇ ਕਿ ਬਜ਼ੁਰਗਾਂ ਨੇ ਰੱਖਿਆ ਵੱਡਿਆਂ ਨੇ
5: ਮੇਰੇ ਨਾਨਾ ਜੀ ਨੇ ਰੱਖਿਆ ਜੀ
0: ਮੈਨੂੰ ਮੈਂ ਤੁਸੀਂ ਬੋਲਣਾ ਸੀ ਮੈਨੂੰ ਇੰਟੂਇਸ਼ਨ ਸੀ ਪਹਿਲਾਂ ਤੁਸੀਂ ਕਹੋਗੇ ਦਾਦਾ ਜਾਂ ਨਾਨੇ ਨੇ ਰੱਖਿਆ ਸੀ
5: ਨਹੀਂ ਜੀ ਮੇਰੇ ਨਾਨਾ ਜੀ ਨੇ ਰੱਖਿਆ ਜੀ
0: ਅੱਛਾ ਹੁਣ ਆ ਉਹ ਆਪਣਾ ਨਾਂ ਤਾਂ ਐਂ ਰੱਖ ਦਿੰਦੇ ਸੀ ਕਿ ਆਪਾਂ ਹੋਈਏ ਵੀ ਇਦਾਂ ਦੇ
1: ਜੀ ਬਿਲਕੁਲ
0: ਜਿਵੇਂ ਸਾਡੇ ਘਰੇ ਇੱਕ ਬੱਚਾ ਉਹਦਾ ਨਾਮ ਅਗਮ ਆ
1: ਜੀ
0: ਅਗਮ ਹੁੰਦਾ ਵਿਲੱਖਣ ਵੀ ਅਲੱਗ ਹੋਣਾ ਬਾਕੀਆਂ ਤੋਂ ਹੈ ਨਾ ਅਗਮ ਅਗੋਚਰ ਪਰਮਾਤਮਾ ਨੂੰ ਵੀ ਅਗਮ ਕਿਹਾ ਜਾਂਦਾ ਹੈਗਾ ਪਰ ਅਗਮ ਅਗੋਚਰ ਕਿਹਾ ਜਾਂਦਾ ਵੀ ਵਿਲੱਖਣ ਆ ਪਰਮੇਸ਼ਵਰ ਹੈ ਨਾ ਸਤਿਗੁਰ ਜੀ ਕਿਹੜੇ ਸ਼ਹਿਰ ਚੋਂ
5: ਮੈਂ ਜੀ ਬ੍ਰੈਂਪਟਨ ਤੋਂ ਜੀ
0: ਚਲੋ ਸੁਣਦੇ ਰਹੋ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਸੁਣਾਵਾਂਗੇ ਆਪਾਂ ਤੇ ਸੰਤੋਸ਼ ਦੇ ਸ਼ੋਅ ਬਾਰੇ ਬਸ ਮੈਂ ਸੁਣਿਆ ਸੀ ਮੈਨੂੰ ਬੜਾ ਹੋਇਆ ਵੀ ਕਮਾਲ ਹੈ ਗੱਲ ਹੋ ਗਈ
1: ਮੇਰਾ ਸਾਥ ਦਿੱਤਾ ਦੇਖੋ ਤੁਸੀਂ ਸਾਰੇ ਮੇਰਾ ਦਿਲ ਤੋੜ ਰਹੇ ਹੋ ਇੰਨੇ ਦਿਨ ਮੈਂ ਸਵੇਰੇ ਸਵੇਰੇ ਉੱਠ ਕੇ ਸ਼ੋਅ ਕਰਦੀ ਸੀ ਤੁਸੀਂ ਥੋੜਾ ਜਿਹਾ ਤਾਂ ਹੌਸਲਾ ਦਿਓ ਮੈਨੂੰ ਨਹੀਂ ਤਾਂ ਅਮਨ ਜੀ ਨੇ ਸ਼ੋਅ ਤੋਂ ਬਾਅਦ
0: ਮੈਂ ਤਾਂ ਜੋ ਮੈਨੂੰ ਕਿਸੇ ਨੇ ਕਿਹਾ
1: ਮੈਨੂੰ ਤੁਸੀਂ ਕਾਲ ਕਰੋ ਔਰ ਬਚਾ ਲਓ ਮੈਨੂੰ 905-673-3337 9056733337 ਨਹੀਂ ਤੇ ਮੈਂ ਡੀਲਸ ਨਹੀਂ ਦੱਸਣੀਆਂ ਫਿਰ
0: ਹਾਂ 905-673-3337 ਕੁਲਵਿੰਦਰ ਸਿੰਘ ਪੰਕਜ ਤੇ ਇਹਨਾਂ ਨੇ ਬੜਾ ਵਧੀਆ ਨਹੀਂ ਕੰਮ ਕੀਤਾ ਪਰਮਾਤਮਾ ਮਿਹਰ ਕਰਨਾ ਜ਼ਿੰਦਗੀ ਇੱਕ ਟਾਈਮ ਹੈ ਕੁਲਵਿੰਦਰ ਸਿੰਘ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਿਆ ਮੈਂ ਜ਼ਿੰਦਗੀ ਪਤਾ ਕਿਵੇਂ ਕੱਢੀ ਆ ਬਾਲੇ ਬੂਝ ਬੂਝ ਨਹੀਂ ਲੈ ਜ਼ਿੰਦਗੀ ਚ ਚਾਹੇ ਸਿਹਤ ਤੇ ਕੋਈ ਗੱਲ ਆਈ ਹੈ ਨਾ ਤੁਹਾਡੇ ਮੂਹਰੇ ਬੈਠਾ ਸਾਰਾ ਟੱਬਰ ਰੌਲਾ ਪਾਉਂਦਾ ਜਾਣਾ ਪਰਾਂ ਹਟੋ ਹੈ ਨਾ ਬਈ ਮੈਂ ਨੀ ਬੜੇ ਬੋਝ ਲਏ ਨਾ ਮੈਂ ਬੜੀਆਂ ਗਿਣਤੀਆਂ ਕੀਤੀਆਂ ਨੇ ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣ ਲੱਗਿਆ ਜਿੰਨੀ ਵੀ ਲੰਘੀ ਆ ਨਾ ਲਾਜਵਾਬ ਆ ਹੈਰਾਨ ਆ ਸ਼ੁਰੂ 'ਚ ਕਹਿੰਦੇ ਹੁੰਦੇ ਨਾ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਉਹਦਾ ਮਤਲਬ ਕੀ ਆ ਜੇ ਮੈਂ ਇਵੈਲਿਊਸ਼ਨਸ ਕਰਾਂ ਮੇਰੀਆਂ ਆਪਣੀਆਂ ਖੁਦ ਦੀਆਂ ਇਵੈਲਿਊਸ਼ਨਸ ਕਰਾਂ ਤਾਂ ਮੇਰੇ ਕੋਲ ਵਿੱਦਿਆ ਹੈ ਨਹੀਂ ਗੀ ਦਸਵੀਂ ਗ੍ਰੇਡ ਮੈਂ ਪਾਸ ਆ ਮੈਂ ਗੱਲ ਜਾਣ ਕੇ ਕਹਿੰਦਾ ਹੁੰਦਾ ਤਾਂ ਜੋ ਕਿਸੇ ਅੰਦਰ ਇਹ ਹੀਣ ਭਾਵਨਾ ਨਾ ਰਹੇ ਕਿ ਮੈਂ ਪੜ੍ਹਿਆ ਨਹੀਂ ਤੇ ਮੈਂ ਅੱਗੇ ਨਹੀਂ ਵੱਧ ਸਕਦਾ
1: ਜੀ ਬਿਲਕੁਲ
0: ਬਿਲਕੁਲ ਕੋਈ ਦੀਵਾਰ ਨਹੀਂ ਹੈਗੀ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਉਸ ਪਰਮੇਸ਼ਵਰ ਦੀ ਇੰਨੀ ਅਪਾਰ ਕਿਰਪਾ ਦੇਖੋ ਮੈਂ ਕਿੱਦਾਂ ਦਾ ਹੈਗਾ ਮੈਂ ਤੁਹਾਨੂੰ ਦੱਸਦਾ ਮੈਂ ਹੰਕਾਰ ਦਾ ਭਰਿਆ ਹੋਇਆ ਤੁਹਾਡੇ ਵਰਗਾ ਤੁਸੀਂ ਮੈਨੂੰ ਅੱਗਿਓ ਗਾਲ ਕੱਢੀ ਮੈਂ ਤੁਹਾਨੂੰ ਕਰਤੀ ਮੈਂ ਇੱਦਾਂ ਦਾ ਤੁਹਾਡੇ ਵਰਗਾ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਆ ਫਿਰ ਆਪਾਂ ਰੋੜਾ ਕੂੜਾ ਹੀ ਹੋ ਗਏ ਨਾ ਕਿਉਂਕਿ ਸਾਹਮਣੇ ਵਾਲੇ ਬੰਦੇ ਨੇ ਸੈਕਿੰਡ 'ਚ ਆਪਣੇ ਵਰਗਾ ਸਾਨੂੰ ਬਣਾ ਲਿਆ ਕਿ ਨਹੀਂ ਬਣਾ ਲਿਆ
1: ਜੀ
0: ਆਪਾਂ ਉਹਦੇ ਵਰਗੇ ਬਣ ਗਏ ਸੈਕਿੰਡਸ ਦੇ ਵਿੱਚ ਉਹਨੇ ਸਾਨੂੰ ਕੁਛ ਕਿਹਾ ਅਤੇ ਅਸੀਂ ਉਹਦੇ ਨਾਲ ਬਰਾਬਰੀ ਕਰਕੇ ਉਹਦੇ ਬਰਾਬਰ ਦੇ ਬਣ ਗਏ ਮਜ਼ਾ ਤਾਂ ਸੀ ਅਸੀਂ ਮੁਸਕਰਾ ਕੇ ਕਹਿੰਦੇ ਵੀ ਹੋਰ ਕੁਛ ਇਸ ਤੋਂ ਇਲਾਵਾ ਦੱਸ ਕੁਛ ਹੋਰ ਹੈਗਾ ਚੱਲ ਰੱਖ ਹੁਣ ਤੋਂ ਥੱਲੇ ਫੋਨ ਅਤੇ ਉਹਨੂੰ ਫੀਲ ਹੋਵੇ ਕਿ ਮੇਰੀ ਕੋਈ ਵੈਲਿਊ ਹੀ ਨਹੀਂ ਪਈ ਮੈਂ ਇੰਨਾ ਕੁਛ ਬੋਲਿਆ ਬੰਦਾ ਕਹਿੰਦਾ ਰੱਖ ਚੱਲ ਹੁਣ ਆਰਾਮ ਕਰ ਅਤੇ ਵਿਹਲਾ ਹੋ ਜਾ ਸਾਈਡ 'ਤੇ ਹੋ ਜਾ ਪਰਮਾਤਮਾ ਤੈਨੂੰ ਬੁੱਧੀ ਬਖਸ਼ੇ ਸੋਚੀ ਤੂੰ ਕੀ ਕਰਕੇ ਹਟਿਆ ਹੁਣ
1: ਜੀ
0: ਉਹ ਸੋਚਣ 'ਤੇ ਮਜਬੂਰ ਹੋ ਜਾਵੇ ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਇਵੈਲਿਊਸ਼ਨਸ ਵਿੱਚ ਦੇਖਾਂ ਫਾਈਨਾਂਸ $1,150 ਜਿਹੜੇ ਕਿ ਮੈਂ ਆਪਣੇ ਐਸਟਸ ਵੇਚ ਕੇ ਜੇਬ ਦੇ ਵਿੱਚ ਪਾ ਕੇ ਇਸ ਮੁਲਕ 'ਚ ਵੜਿਆ ਪੀਅਰਸਨ ਏਅਰਪੋਰਟ 'ਤੇ ਉਤਰਿਆ ਉੱਤਰ ਦੀ ਸਾਰ ਜਦੋਂ ਦਰਵਾਜ਼ਾ ਸੀਗਾ ਉਹ ਜਿਹੜਾ ਖੁੱਲ੍ਹਦਾ ਟਰਮੀਨਲ ਦਾ ਬਾਹਰ ਮੈਂ ਉੱਥੇ ਮੱਥਾ ਟੇਕਿਆ ਜਦੋਂ ਮੈਂ ਆਪਣੇ ਸਿਸਟਰ ਨੂੰ ਪਹਿਲੀ ਵਾਰ ਮਿਲਿਆ ਮੱਥਾ ਟੇਕ ਕੇ ਮੈਂ ਕਿਹਾ ਹੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਿਓ, ਅਗਰ ਮਿਹਰ ਹੋ ਜਾਵੇ, ਮੇਰਾ ਅੰਤਿਮ ਸਮਾਂ ਇਸ ਮੁਲਕ 'ਚ ਕਰ ਦਿਓ। ਬਈ ਇਹ ਨਹੀਂ ਹੁੰਦੀ ਗੱਲ ਕਿ ਇਮੀਗ੍ਰੇਸ਼ਨ ਆ ਫਲਾਣਾ ਢਮਕਾਣਾ, ਨਾ, ਭਾਵਨਾ ਹੁੰਦੀ ਹੈ ਤੁਹਾਡੇ ਅੰਦਰ ਦੀ, ਜਦੋਂ ਤੁਹਾਡੀ ਭਾਵਨਾ ਹੀ ਇਸ ਪਾਸੇ ਨੂੰ ਤੁਰ ਪਈ ਨਾ, ਤਾਂ ਕੋਈ ਕੰਮ ਰੁਕ ਨਹੀਂ ਸਕਦਾ। ਇਹ ਚੀਜ਼ ਨੂੰ ਯਕੀਨਨ ਬਣ ਕੇ ਚੱਲਿਓ। ਜਦੋਂ ਭਾਵਨਾ ਦੇ ਵਿੱਚ ਕਮੀ ਹੈ, ਯਾਨੀ ਕਿ ਤੁਹਾਡਾ ਸੈੱਲ ਫੋਨ ਤੁਹਾਡੇ ਹੱਥ 'ਚ ਹੈਗਾ ਪਰ ਉਹਦੀ ਰੇਂਜ ਮੈਚ ਨਹੀਂ ਕਰ ਰਹੀ ਟਾਵਰ ਦੇ ਨਾਲ, ਪਰ ਫੋਨ ਬੜਾ ਸੋਹਣਾ ਲਿਆ ਹੋਇਆ, ਤੁਸੀਂ ਫੋਨ ਤੁਸੀਂ $3,000 ਦਾ ਲਿਆ ਹੋਇਆ ਪਰ ਉਹਦੀ ਰੇਂਜ ਜਿਹੜੀ ਟਾਵਰ ਨਾਲ ਮੈਚ ਨਹੀਂ ਕਰ ਰਹੀ, ਅਤੇ ਤੁਸੀਂ ਕਮਿਊਨੀਕੇਟ ਨਹੀਂ ਕਰ ਪਾ ਰਹੇ। ਸੇਮ ਐਜ਼ ਲਾਈਫ ਇਜ਼, ਜ਼ਿੰਦਗੀ ਵੀ ਇਸੇ ਤਰ੍ਹਾਂ। ਜਦੋਂ ਤੁਸੀਂ ਇੱਕ ਟਾਰਗੇਟ ਲੈ ਕੇ ਚੱਲਦੇ ਹੋ ਕਿ ਮੈਂ ਜ਼ਿੰਦਗੀ 'ਚ ਆਹ ਕਰ ਦੇਣਾ, ਜਿਹੜੇ ਕਿ ਪਹਿਲਾਂ ਕਰ ਰਹੇ ਲੋਕ ਖੁਸ਼ ਨਹੀਂ ਹੈਗੇ, ਉਹਦੇ ਵਿੱਚ ਤੁਹਾਡੇ ਤੋਂ ਮੂਹਰਲੇ ਬਾਹਲੇ ਹੈਪੀ ਨਹੀਂ ਹੈਗੇ, ਪਰ ਤੁਸੀਂ ਸੋਚਦੇ ਮੈਂ ਇੱਥੇ ਪਹੁੰਚਣਾ, ਅਚੀਵਮੈਂਟ ਹੈ ਮੇਰੀ। ਅਚੀਵਮੈਂਟ ਇਹ ਨਹੀਂ ਹੈ ਕਿ ਤੁਸੀਂ ਕਿੱਥੇ ਪਹੁੰਚਣਾ, ਅਚੀਵਮੈਂਟ ਇਹ ਹੈ ਕਿ ਤੁਸੀਂ ਕੀ ਹੋ। ਸਭ ਤੋਂ ਪਹਿਲਾਂ ਇਹ ਪਹਿਚਾਨਣਾ ਕਿ ਤੂੰ ਕੌਣ ਹੈ ਅਤੇ ਕੀ ਕਰਨਾ ਆ
6: ਜੀ।
0: ਸਭ ਤੋਂ ਪਹਿਲਾਂ ਸਵਾਲ ਹੁੰਦਾ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ, ਮੇਰਾ ਨਾਮ ਕਿਸੇ ਹੋਰ ਨੇ ਰੱਖਿਆ, ਮੈਨੂੰ ਜਨਮ ਕਿਸੇ ਹੋਰ ਨੇ ਦਿੱਤਾ, ਮੈਨੂੰ ਰੋਟੀ ਕੋਈ ਹੋਰ ਦੇ ਰਿਹਾ, ਆਹ ਮੇਰਾ ਕੰਮ ਚੱਲਦਾ, ਕੋਈ ਮੈਨੂੰ ਗਾਹਕ ਬਣ ਕੇ ਆਉਂਦਾ ਤਾਂ ਮੇਰੀ ਰੋਟੀ ਚੱਲਦੀ ਹੈ, ਨਹੀਂ ਤਾਂ ਮੈਂ ਪੱਲੇ ਮੇਰੇ ਕੁਛ ਨਹੀਂ ਹੈਗਾ। ਅਤੇ ਮੇਰਾ ਜਦੋਂ ਕੋਈ ਬਿਮਾਰ ਹੋ ਗਿਆ, ਇਲਾਜ ਵੀ ਕੋਈ ਹੋਰ ਕਰ ਰਿਹਾ, ਜੇ ਮੈਂ ਦੁਨੀਆਂ ਤੋਂ ਚਲਿਆ ਗਿਆ ਤਾਂ ਮੇਰਾ ਸੰਸਕਾਰ ਵੀ ਕੋਈ ਹੋਰ ਕਰ ਰਿਹਾ, ਅਤੇ ਮੈਂ ਕੌਣ ਹਾਂ, ਵਿੱਚ ਆ ਗਿਆ ਸਵਾਲ ਕਿ ਮੈਂ ਕੌਣ ਹਾਂ। ਮੈਂ ਗਲੀਆਂ ਦਾ ਰੋੜਾ ਕੂੜਾ, ਕੂੜਾ ਹੀ ਹਾਂ ਮੈਂ। ਬਸ ਬਖਸ਼ਿਸ਼ ਉਸ ਪਰਮੇਸ਼ਵਰ ਦੀ ਕਿ ਮੇਰੇ ਫਰਿੱਜ 'ਚ ਸਮਾਨ ਪਿਆ, ਮੇਰੇ ਆਸ ਪਾਸ ਕੁਛ ਅੱਛੇ ਲੋਕ ਦੋਸਤ ਨੇ ਮੇਰੇ। ਕੋਈ ਵੀ ਬੰਦਾ ਮੈਨੂੰ ਦੁਸ਼ਮਣ ਸਮਝ ਲੈਂਦਾ, ਮੈਂ ਕਿਸੇ ਨੂੰ ਦੁਸ਼ਮਣ ਮੰਨ ਕੇ ਨਹੀਂ ਚੱਲਦਾ ਕਿ ਮੇਰਾ ਜ਼ਿੰਦਗੀ 'ਚ ਕੋਈ ਦੁਸ਼ਮਣ ਹੀ ਨਹੀਂ ਆ, ਮੈਨੂੰ ਕਿੰਨਾ ਨਜ਼ਾਰਾ ਆਉਂਦਾ। ਹਾਂ, ਫਰਸਟ੍ਰੇਸ਼ਨ ਹੋ ਸਕਦੀ ਹੈ ਕਿਸੇ ਪ੍ਰਤੀ, ਪਰ ਮੇਰਾ ਦੁਸ਼ਮਣ ਨਹੀਂ ਕੋਈ ਹੈ ਕਿ ਮੈਂ ਕਿਸੇ ਦਾ ਮਾੜਾ ਕਰਨ ਦਾ ਟਾਈਮ ਆ ਜਾਵੇ ਅਤੇ ਹੁਣ ਮੇਰੇ ਕੋਲ ਬਟਨ ਹੋਵੇ ਮੈਂ ਦੱਬ ਦੇਵਾਂ, ਉਹ ਮੈਂ ਨਹੀਂ ਕਰ ਸਕਦਾ ਕਿਉਂਕਿ ਉਹ ਜ਼ਮੀਰ ਅਲਾਊ ਨਹੀਂ ਕਰਦਾ। ਬੇਸਿਕ ਚੀਜ਼ ਹੈ ਇੰਟਰਨਲ ਐਂਡ ਐਕਸਟਰਨਲ। ਬਾਹਰਲੇ ਪਾਸੇ ਕਾਰ ਦਿਖਦੀ ਹੈ ਕਿਹੜੀ 'ਚ ਮੈਂ ਆਇਆ ਅਤੇ ਮੇਰੇ ਕੱਪੜਾ ਕਿਹੜਾ ਪਾਇਆ, ਮੇਰੇ ਸੋਨਾ ਕਿੰਨਾ ਪਾਇਆ। ਇੰਟਰਨਲ ਹੈ ਅੰਦਰ ਮੇਰੇ ਕੀ ਚੱਲ ਰਿਹਾ। ਮੈਨੂੰ ਕੁਛ ਮਿੰਟ ਪਹਿਲਾਂ ਤੱਕ ਨਹੀਂ ਪਤਾ ਸੀ ਵੀ 15 ਦਿਨ ਮੈਂ ਬੈੱਡ 'ਤੇ ਰਹੂੰਗਾ। ਐਗਜ਼ਾਮਪਲ ਦਿੰਦਾ, ਕੁਛ ਮਿੰਟ ਪਹਿਲਾਂ ਮੇਰੀ ਪਾਵਰ ਇੰਨੀ ਕਿਸੀ ਅੰਦਰ ਲਈ ਸਮਝਣ ਦੀ ਕਿ ਮੈਨੂੰ ਹੀ ਨਹੀਂ ਪਤਾ ਸੀ ਅਤੇ ਮੈਂ 15 ਦਿਨ ਬੈੱਡ 'ਤੇ ਰਹੂੰਗਾ। ਮੈਨੂੰ ਖੁਦ ਨੂੰ ਨਹੀਂ ਪਤਾ ਸੀ ਆਹ ਮੇਰੀ ਪਾਵਰ ਆ ਅੰਦਰ ਲਈ। ਅੰਦਰਲੀਆਂ ਪਾਵਰਸ ਉਹਨਾਂ ਦੀਆਂ ਹੁੰਦੀਆਂ ਨੇ ਜਿਹੜੇ ਜਾਣ ਤੋਂ ਪਹਿਲਾਂ ਦੱਸ ਦਿੰਦੇ ਨੇ ਭਾਈ ਸਾਡਾ ਸਮਾਂ ਆ ਗਿਆ ਜਾਣ ਦਾ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਇੰਗਲੈਂਡ 'ਚ ਲਾਸਟ ਸਤਸੰਗ ਕਰ ਰਹੇ ਨੇ, ਉੱਥੇ ਚੋਲਾ 'ਚ ਸਰੀਰ ਛੱਡਿਆ ਉਹਨਾਂ ਨੇ ਆਪਣਾ, ਅਤੇ ਜਾਣ ਤੋਂ ਪਹਿਲਾਂ ਕਹਿੰਦੇ ਵੀ ਹੁਣ ਸਮਾਂ ਆ ਗਿਆ ਇਸ ਦੁਨੀਆਂ ਨੂੰ ਰੁਖਸਤ ਕਹਿਣ ਦਾ। ਇਹ ਦੁਨੀਆਂ ਇੱਕ ਮੇਲਾ ਹੈ ਜਿਹਦੇ 'ਚ ਅਸੀਂ ਗਵਾਚ ਜਾਂਦੇ ਹਾਂ, ਕੋਸ਼ਿਸ਼ ਕਰੋ ਗਵਾਚੋ ਨਾ। ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਸਮਝਣਾ ਤਾਂ ਬੜਾ ਪ੍ਰੋਬਲਮਸ ਨੇ, ਨਹੀਂ ਸਮਝਣੀਆਂ ਤਾਂ ਤੁਰ ਪੈਣਾ ਪ੍ਰੋਬਲਮ ਨੂੰ, ਕਹਿਣਾ ਤੂੰ ਖੜ ਇੱਥੇ ਮੈਂ ਗਾਂਹ ਚੱਲਿਆ। ਇਹ ਲੈਵਲ ਆ। ਸਟੂਡੀਓ ਨੰਬਰ 9056733337। ਹੈਲੋ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਭਾਜੀ।
0: ਸਰ, ਚੜ੍ਹਦੀ ਕਲਾ ਜੀ,
7: ਠੀਕ ਹੈ ਭਾਈ?
0: ਉਹ ਵਧੀਆ, ਬਹੁਤ ਚੜ੍ਹਦੀ ਕਲਾ। ਆਪਾਂ ਨੂੰ ਕੀ ਹੋਣਾ ਯਾਰ, ਚੜ੍ਹਦੀ ਕਲਾ ਜੀ। ਉਹ ਮੈਂ ਦੱਸਦਾ, ਖੁਰਾਕ ਦੇ ਤੌਰ ਤੇ ਦੱਸੂਗਾ ਜੀ।
7: ਮੈਨੂੰ
0: ਪਤਾ ਹੀ ਨੀਗਾ ਜੀ, ਮੈਂ ਤਾਂ ਦੁਨੀਆਂ ਤੋਂ ਟੁੱਟਿਆ ਹੋਇਆ ਸੀਗਾ ਜੀ 15 ਦਿਨ ਲਈ।
7: ਹਾਂਜੀ,
0: ਮੈਂ ਤੁਹਾਨੂੰ ਛੋਟੀ ਗੱਲ ਕਰਕੇ ਵੱਡੀ ਗੱਲ ਬੋਲਤੀ ਹੈ ਜੀ ਕਿ ਅਸੀਂ ਭੀੜ 'ਚ ਵਿਸ਼ਵਾਸ ਕਰਦੇ ਹਾਂ, ਸਾਡੇ ਆਸ ਪਾਸ ਲੋਕ ਹੋਣੇ ਚਾਹੀਦੇ ਆ, ਮਜ਼ਬੇ ਲੱਗੇ ਹੋਣੇ ਚਾਹੀਦੇ। ਇਹ ਇਕਾਂਤ 'ਚ ਕਰਦੇ ਆ। ਇਕਾਂਤ ਦੇ ਵਿੱਚ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਨਾ, ਉਹਨਾਂ ਨੇ ਇਕਾਂਤ ਨੂੰ ਪ੍ਰਾਇਓਰਿਟੀ ਦਿੱਤੀ ਆ। ਜਦੋਂ ਤੁਸੀਂ ਇਕਾਂਤ ਹੋ, ਤੁਸੀਂ ਆਪਣੇ ਆਪ 'ਚੋਂ ਤੁਸੀਂ ਬਿਲੀਵ ਕਰੋਗੇ। ਇੱਕ ਦਿਨ ਮੈਂ 4 ਘੰਟੇ ਬਿਨਾਂ ਬੋਲੇ ਦੇਖ ਰਿਹਾ ਸੀ ਬਾਹਰ ਨੂੰ ਬੈਠਾ ਵਿੰਡੋ ਵੱਲ, ਉੱਧਰ ਮੈਂ ਸੁਤੰਤਰਤਾ ਨੂੰ ਫੀਲ ਕਰ ਰਿਹਾ ਸੀ ਕਿ ਕਿੰਨੇ ਲੋਕ ਨੇ ਦੁਨੀਆਂ 'ਤੇ ਜਿਹੜੇ ਤੁਰ ਨਹੀਂ ਸਕਦੇ, ਜਿਨ੍ਹਾਂ ਨੂੰ ਮੈਡੀਕਲ ਟਰਮਸ ਜਾਂ ਮੈਂਟਲ ਜਾਂ ਕੁਛ ਹੋਰ ਇਸ਼ੂਜ਼ ਨੇ। ਅਤੇ ਮੈਂ ਸਾਹਮਣੇ ਇੱਕ ਲੜਕਾ ਤੁਰਿਆ ਜਾ ਰਿਹਾ ਸੀਗਾ ਬਹੁਤ ਲੰਬੀਆਂ ਡੈਂਗਾਂ ਪੱਟ ਕੇ, ਮੈਂ ਬੜਾ ਖੂਬਸੂਰਤ ਫੀਲ ਕਰ ਰਿਹਾ ਸੀ ਉਹਨੂੰ। ਮੈਂ ਕਿਹਾ ਬੜਾ ਅੱਛਾ ਲੱਗ ਰਿਹਾ, ਕਿਵੇਂ ਲੰਬੀਆਂ ਲੰਬੀਆਂ ਡੈਂਗਾਂ ਪੱਟ ਕੇ ਭੱਜਿਆ ਜਾ ਰਿਹਾ, ਉੜਿਆ ਹੀ ਜਾ ਰਿਹਾ। ਸਭ ਤੋਂ ਵੱਡੀ ਚੀਜ਼ ਆ ਦੁਨੀਆਂ ਦੇ ਵਿੱਚ ਸੁਤੰਤਰਤਾ, ਬਿਮਾਰੀ ਤੋਂ ਜੇਲ੍ਹ ਤੋਂ ਸੁਤੰਤਰਤਾ ਮਤਲਬ ਜੇਲ੍ਹ ਨਹੀਂ ਹੁੰਦੀ ਜਾਂ ਕਿਸੇ ਮੁਲਕ ਦੀ ਗੁਲਾਮੀ ਨਹੀਂ ਹੁੰਦੀ ਸੁਤੰਤਰਤਾ ਅੰਦਰ ਹੁੰਦੀ ਹੈ ਤੁਹਾਡੇ ਸਮਝੇ
6: ਮੈਂ ਜਿਹੜਾ ਮੇਰਾ ਪ੍ਰੋਫੈਸ਼ਨ ਹੈ ਜੀ ਮੈਂ
0: ਬਸ ਜੇ ਤੁਸੀਂ ਕੱਲਾ ਇਹ ਸਮਝਦੇ ਹੋ ਤੇ ਤੁਸੀਂ ਜ਼ਿੰਦਗੀ ਚ ਵਿਚਰਦੇ ਨਹੀਂ ਪਏ ਉਦਾਂ ਬਸ ਇਹ ਤੁਹਾਡੇ ਡਬਲ ਡਬਲ ਰੋਲ ਆ ਇੱਕੋ ਫਿਲਮ ਚ ਦੋ ਰੋਲ ਮਿਲੇ ਹੋਏ ਤੁਹਾਨੂੰ ਉਸੇ ਫਿਲਮ ਦੇ ਹੀਰੋ ਵੀ ਤੁਸੀਂ ਹੋ ਹਾਂਜੀ ਤੇ ਵਿਲਨ ਵੀ ਤੁਸੀਂ ਸ਼ਾਹਰੁਖ ਖਾਨ ਵੀ ਤੁਸੀਂ ਹੋ ਡਰ ਵਾਲੇ ਤੇ ਉਹਦਾ ਹੀਰੋ ਵੀ ਹੈਗਾ ਵਿੱਚ ਡਬਲ ਰੋਲ ਚ ਆਪਾਂ ਬਸ ਸਮਝਣਾ ਅੰਦਰੋਂ ਕਿ ਕਿਵੇਂ ਚੱਲਣਾ ਬੜੀ ਸਰਲ ਆ ਜ਼ਿੰਦਗੀ ਬੜੀ ਖੂਬਸੂਰਤ ਆ ਬਹੁਤ ਪਿਆਰੀ ਆ ਹੈਲੋ ਜੀ
8: ਜੀ ਗੁੱਡ ਮਾਰਨਿੰਗ
0: ਮਾਰਨਿੰਗ ਸਰ
8: ਤੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਹਰ ਬੰਦੇ ਦੇ ਸਮਝ ਤੋਂ ਬਾਹਰ ਨੇ ਤੁਸੀਂ ਯੂ ਟਾਕ ਡਿਫਰੈਂਟ ਲੈਂਗੁਏਜ ਤੇ ਅੱਛਾ ਲੱਗਦਾ ਤੁਹਾਡੀ ਗੱਲ ਸੁਣਿਆ ਨਾ ਆਈ ਹੋਪ ਕਿ ਐਵਰੀਬਾਡੀ
0: ਅੰਡਰਸਟੈਂਡ ਜਾਨ ਆਪਾਂ ਨਾ ਦੁਨੀਆ ਦੇ ਵਿੱਚ ਮੇਰੇ ਨਾਲ ਨਾ ਕੋਈ ਕੰਮ ਕਰਦੇ ਹੁੰਦੇ ਸੀ ਉਹਨੇ ਕਹਿਣਾ ਵੀ ਇਹਨੂੰ ਸਬਕ ਸਿਖਾਵਾਂਗੇ ਇਹਦਾ ਟਾਈਮ ਆਉਣ ਦੇ ਉਹਨੂੰ ਮੈਂ ਸਬਕ ਸਿਖਾਊਂ ਮੈਂ ਉਹਨੂੰ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀ ਸਬਕ ਸਿੱਖੇ ਜਾਂਦੇ ਹੁੰਦੇ ਨੇ ਸਿਖਾਏ ਨਹੀਂ ਜਾਂਦੇ ਠੀਕ ਹੈ
8: ਵੈਰੀ ਨਾਈਸ
0: ਹਾਂਜੀ
8: ਦੈਟਸ ਟਰੂ
0: ਬਿਲਕੁਲ ਸਹੀ ਜ਼ਿੰਦਗੀ 'ਚ ਸਬਕ ਸਿੱਖਣੇ ਨੇ ਸਿਖਾਉਣਾ ਕਿਸੇ ਨੂੰ ਨਹੀਂ ਹੈਗਾ ਆਪਾਂ ਠੀਕ ਹੈ
8: ਦੈਟਸ ਵੈਰੀ ਟਰੂ ਥੈਂਕ ਯੂ ਸੋ ਮਚ ਹਾਂਜੀ
0: ਆਪਾਂ ਤਾਂ ਬਸ ਸਿੱਖਣਾ ਤੁਸੀਂ ਕਹਿ ਦਿੰਦੇ ਹੋ ਫਲਾਣਾ ਆਇਆ ਮੈਨੂੰ ਲੁੱਟ ਕੇ ਲੈ ਗਿਆ ਉਹਨੇ ਮੈਨੂੰ ਬਰਬਾਦ ਕਰਤਾ ਯਾਰ ਕੁਛ ਸਿੱਖਣ ਨੂੰ ਮਿਲਿਆ ਉਹਨੇ ਜੋ ਕਰਨਾ ਸੀ ਉਹਨੇ ਉਹ ਕਰਤਾ ਜੋ ਤੁਸੀਂ ਕਰਨਾ ਸੀ ਤੁਸੀਂ ਕਰਤਾ ਹਮੇਸ਼ਾ ਗੁੱਡ ਕਮੈਂਟਸ ਮਿਲੇ ਮੈਂ ਇੱਕ ਚੀਜ਼ ਤੇ ਹੈਰਾਨ ਆ ਕਿ ਇਸ ਆਦਮੀ ਦੀ ਕੰਪਨੀ 4.9 ਦੀ ਰੇਟਿੰਗ ਨਾਲ ਚੱਲਦੀ ਹੈ ਤੇ ਪਰੇਸ਼ਾਨ ਹੋਇਆ ਇੱਕ ਦਿਨ ਮੈਨੂੰ ਮਿਲਿਆ ਕਹਿੰਦਾ 5 ਸੇ ਨੀਚੇ ਚਲਾ ਗਿਆ ਜੀ ਮੈਂ ਕਿਹਾ ਜਾਣਦੇ 5 ਨਕਲੀ ਲੱਗਦਾ ਹੈ 4.9 ਕੋਈ ਤਾਂ ਕ੍ਰਿਟਿਕ ਹੋਣਾ ਚਾਹੀਏ ਲਾਈਫ ਮੇ ਬਰਜੀ ਅਗਰ ਲਾਈਫ ਮੇ ਕ੍ਰਿਟਿਕ ਨਹੀਂ ਰੱਖੋਗੇ ਤਾਂ ਚੇਂਜ ਕੈਸੇ ਆਏਗੀ ਲਾਈਫ ਮੇ ਐਸੇ ਲੱਗੇਗਾ ਕੰਮ ਸੰਪੂਰਨ ਹੋ ਗਿਆ ਲਾਈਫ ਮੇ ਕ੍ਰਿਟਿਕਸ ਚਾਹੀਏ ਹਮੇ
8: ਠੀਕ ਹੈ
0: ਹਾਂ ਸੋ ਬ੍ਰਿਜੀ ਕੋਲ ਤੁਸੀਂ ਜਾਣੇ ਹੋ ਸਾਰੇ ਬ੍ਰਿਜੀ ਤੁਹਾਡੀ ਬਾਡੀ ਨੂੰ ਇੰਟਰਨਲ ਐਕਸਟਰਨਲ ਜਿਹੜੇ ਦੋਨੋਂ ਪਾਸੇ ਅੰਦਰ ਤੇ ਬਾਹਰ ਦੋਨੋਂ ਪਾਸੇ ਆਰਾਮ ਦਿੰਦਾ ਅੰਦਰ ਆਰਾਮ ਕਿਵੇਂ ਮਿਲਦਾ ਜਿਹੜੇ ਗੋਰੇ ਨੇ ਨਾ ਮੈਡੀਕਲੀ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਤੱਕ ਅਪਲਾਈ ਹੁੰਦਾ ਸਾਰੇ ਇੰਡੀਅਨਸ 'ਤੇ ਅਪਲਾਈ ਹੁੰਦਾ ਇੱਥੇ ਵੀ ਨਹੀਂ ਜਿਹੜੀ ਆਪਣੀ ਏਜ ਵੱਧਦੀ ਆ ਆਪਣੀਆਂ ਜਿਹੜੀਆਂ ਨਾੜਾਂ ਨੇ ਉਹ ਸ਼ਰਿੰਕ ਹੁੰਦੀਆਂ ਨੇ ਆਪਾਂ ਲੋਕਾਂ ਦੀਆਂ ਉਹਦਾ ਕਾਰਨ ਹੈ ਸਾਡਾ ਥੋਟ ਪ੍ਰੋਸੈਸ ਚਿੰਤਾ ਕਰਨੀ ਸਾਡਾ ਸੋਚਣਾ ਇੱਕ ਸਾਡੀ ਖੁਰਾਕ
9: ਜੀ
0: ਅਸੀਂ ਖੁਰਾਕ ਜਿਹੜੀ ਖਾਂਦੇ ਪਏ ਆ ਨਾ ਇਹਨਾਂ ਨੇ ਸ਼ੁਰੂ ਤੋਂ ਇਹੋ ਜਿਹੀਆਂ ਖੁਰਾਕਾਂ ਖਾਧੀਆਂ ਹੁੰਦੀਆਂ ਨੇ ਜਿਹੜੀਆਂ ਕਿ ਮੈਚ ਕਰ ਰਹੀ ਹੁੰਦੀਆਂ ਪ੍ਰੋਟੀਨ ਮਿਲ ਰਿਹਾ ਆਹ ਮਿਲ ਰਿਹਾ ਉਹ ਮਿਲ ਰਿਹਾ ਸਾਡੇ ਵਾਲੇ 'ਚ ਕਾਰਬੋਹਾਈਡਰੇਟ ਹੁੰਦੀਆਂ ਵੀ ਸਵੇਰੇ ਵੀ ਰੋਟੀਆਂ ਰਾਤ ਨੂੰ ਵੀ ਰੋਟੀਆਂ ਅਤੇ ਮਿਡ ਨਾਈਟ 'ਚ ਵੀ ਰੋਟੀਆਂ ਠੀਕ ਹੈ ਨਾ ਸੋ ਇਹਨਾਂ ਜਿਹੜੀ ਖੁਰਾਕ ਹੈ ਉਹ ਇੱਕ ਮੈਚਿੰਗ ਲੈਵਲ 'ਤੇ ਹੁੰਦੀ ਹੈ ਜੋ ਬਾਡੀ ਦੇ ਹਾਰਮੋਨਸ ਨੇ ਉਹਨਾਂ ਨੂੰ ਚਾਹੀਦਾ ਹਾਂਜੀ ਸੋ ਦੂਸਰੀ ਚੀਜ਼ ਹੈ ਸਾਡੀਆਂ ਨਾੜਾਂ ਜ਼ਿਆਦਾ ਸੁੰਗੜਦੀਆਂ ਨੇ ਜਿਹੜੀ ਤੁਸੀਂ ਸਰਜਰੀਜ਼ ਦੇਖਦੇ ਹੋ ਲੋਕਾਂ ਦੀਆਂ ਹੁੰਦੀਆਂ ਜ਼ਿਆਦਾ ਉਹਦਾ ਕਾਰਨ ਹੀ ਮੁੱਖ ਇਹ ਹੁੰਦਾ ਕਿ ਉਹ ਨਾੜਾਂ ਅੰਦਰਲੀਆਂ ਜਿਹੜੀਆਂ ਨੇ ਉਹ ਉਨੀਆਂ ਸਡੋਲ ਤੇ ਤੰਦਰੁਸਤ ਨਹੀਂ ਹੁੰਦੀਆਂ ਇਸ ਲਈ ਸਰਜਰੀਜ਼ ਹੁੰਦੀਆਂ ਆਪਾਂ ਸੁਣਦੇ ਕਿਤੇ ਸਰਜਰੀ ਹੋਈ ਤੇ ਸਰਜਰੀ ਤਾਂ ਗੋਰਿਆਂ ਦੀ ਵੀ ਹੁੰਦੀਆਂ ਹੋਣਗੀਆਂ ਪਰ ਜਿਹੜੀ ਮੈਂ ਕਾਮਨ ਗੱਲ ਕਰ ਰਿਹਾ ਉਹ ਹੀ ਹੈ ਸਭ ਤੋਂ ਵੱਡੀ ਦੂਸਰੀ
9: ਜੀ
0: ਮੈਂ ਹਸਪੀਟਲਾਈਜ਼ ਹੋਇਆ ਐਗਜ਼ਾਮਪਲ ਮੈਂ ਸਿਰਫ ਸਾਰੀ ਗੱਲਾਂ ਤੁਹਾਨੂੰ ਤਾਂ ਦੱਸਣੀਆਂ ਹੁੰਦੀਆਂ ਤੁਸੀਂ ਜੋ ਆਪਾਂ ਸਾਰੇ ਲਰਨ ਕਰ ਸਕੀਏ
10: ਐਕਸਪੀਰੀਅੰਸ
0: ਬਣ ਸਕੇ ਮੈਂ ਹਸਪੀਟਲਾਈਜ਼ ਹੋਇਆ ਉੱਥੇ ਮੇਰੇ ਨਾਲ ਦੋ ਬੈੱਡ ਸ਼ੇਅਰ ਹੋਏ ਠੀਕ ਹੈ ਇੱਕ ਬੈੱਡ ਸਾਡੇ ਬਜ਼ੁਰਗ ਦਾ ਸ਼ੇਅਰ ਹੋਇਆ ਇੰਡੀਅਨ ਦਾ ਉਹਨਾਂ ਨਾਲ ਜੋ ਸਮਾਂ ਕੱਟਣ ਆਇਆ ਸੀ ਉਹ ਜ਼ਿਆਦਾਤਰ ਲੋਕਾਂ ਨਾਲ ਫੋਨ ਤੇ ਬਿਜ਼ੀ ਰਿਹਾ ਜਾਂ ਰਹੀ ਵਾਟ ਐਵਰ ਦੋਨਾਂ 'ਚ ਇੱਕ ਹੈਗਾ ਠੀਕ ਹੈ ਉਹ ਮਤਲਬ ਆਇਆ ਕਿਸੇ ਕੋਲ ਹੋਇਆ ਸੀ ਪਰ ਉਹਦੀ ਦੁਨੀਆ ਉਸ ਕਮਰੇ ਤੋਂ ਬਾਹਰ ਸੀ ਉਹ ਸਿਰਫ ਉਹਦੀ ਦੇਹ ਉੱਥੇ ਬੈਠੀ ਸੀ ਸੇਮ ਐਜ਼ ਆਈ ਟੋਲਡ ਯੂ ਕਿ ਤੁਹਾਡੇ ਕੋਲ ਸੈੱਲ ਫੋਨ ਤਾਂ ਬੜਾ ਮਹਿੰਗਾ ਪਰ ਤੁਹਾਡਾ ਸਿਗਨਲ ਪ੍ਰੋਪਰਲੀ ਨਹੀਂ ਚੱਲ ਰਿਹਾ ਉਹ ਸੈੱਲ ਫੋਨ ਦੀ ਵੈਲਿਊ ਕੋਈ ਨਹੀਂ ਹੈ ਫਿਰ
10: ਬਿਲਕੁਲ
0: ਸੇਮ ਐਜ਼ ਉਹਨੇ ਕੋਲ ਦੁੱਖ ਘਟਾਉਣ ਆਇਆ ਸੀ ਪਰ ਉਹ ਹੋਰਾਂ ਨਾਲ ਬਹੁਤ ਸਾਰੀਆਂ ਗੱਲਾਂ ਮਾਰੀ ਜਾ ਰਿਹਾ ਸੀ ਮਤਲਬ ਇੰਨਾ ਬਿਜ਼ੀ ਸੀ
9: ਜੀ
0: ਜੇ ਇੰਨਾ ਬਿਜ਼ੀ ਤਾਂ ਸਮਝ ਲਓ ਕਿ ਲੇਡੀ ਹੋਊਗੀ ਕੋਈ ਠੀਕ ਹੈ ਬੰਦਾ ਨਹੀਂ ਹੋਣਾ ਨੰਬਰ 2 ਸਾਹਿਬ ਪੰਗਾ ਸਹੀ ਹੈ ਕਿ ਨਹੀਂ ਅੱਛਾ ਮੈਂ ਪੰਗਾ ਲੈ ਲਿਆ ਬੁਲਾ ਕੇ ਮੈਂ ਕਿਹਾ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਵੀ ਕੀ ਹੋਇਆ ਮਾਤਾ ਜੀ ਹੁਣਾਂ ਨੂੰ ਹਨਾ ਬਸ ਉਹ ਦੱਸਦਾ ਉਸ ਤੋਂ ਬਾਅਦ ਤਾਂ ਸ਼ੀ ਵਾਜ਼ ਲਵਲੀ ਬਹੁਤ ਖੂਬਸੂਰਤ ਅੰਦਰੋਂ ਬਹੁਤ ਪਿਆਰੀ ਪਰ ਉਹਦਾ ਲਾਈਫ ਨਾ ਛੋਟਾ ਜਿਹਾ ਬਾਕਸ ਸੀਗਾ ਨਿੱਕਾ ਜਿਹਾ ਬਾਕਸ
9: ਜੀ ਜੀ
0: ਮੈਂ ਲਗਾਤਾਰ 6 ਘੰਟੇ ਉਸ ਬਾਕਸ ਦੇ ਵਿੱਚ ਘੁੰਮਦੇ ਦੇਖਿਆ ਮਤਲਬ ਬਾਹਰਲੀ ਦੁਨੀਆਂ ਦਾ ਉਹਨੂੰ ਕੁਛ ਨਹੀਂ ਪਤਾ
9: ਜੀ
0: ਕਿ ਬਾਹਰ ਕੀ ਹੋ ਰਿਹਾ ਟਰੰਪ ਕਿਉਂ ਅੱਜ ਅਪਸੈਟ ਆ ਉਹਨੂੰ ਇਹੀ ਨਹੀਂ ਪਤਾ ਵੀ ਅੱਜ ਟਰੰਪ ਕਿਉਂ ਅਪਸੈਟ ਆ ਬੰਦਾ ਕਾਹਦਾ ਹੋਇਆ ਜਿਹਨੂੰ ਇਹ ਨਾ ਪਤਾ ਵੀ ਅੱਜ ਕਾਹਦੇ ਲਈ ਅਪਸੈਟ ਆ ਐਵਰੀਡੇ ਅਪਸੈਟ ਹੁੰਦਾ ਵਿਚਾਰਾ ਉਹ
9: ਜੀ ਜੀ
0: ਅੱਜ ਵੀ ਅਪਸੈਟ ਹੈ ਹੈਨਾ ਤੇ ਦੂਸਰਾ ਇੱਕ ਗੋਰਾ ਆਇਆ
9: ਜੀ
0: ਉਹਨੂੰ ਮੇਰੇ ਕੋਲ ਰਿਹਾ 45-46 ਆਵਰਸ ਰਿਹਾ ਤਿੰਨ ਕੁ ਦਿਨ ਲਾ ਲਓ ਹੋ ਗਈ
9: ਜੀ ਜੀ
0: ਢਾਈ ਦਿਨ ਲਾ ਲਓ ਢਾਈ ਦਿਨਾਂ ਦੇ ਵਿੱਚ ਉਹਨੂੰ ਦੋ ਵਾਰ ਉਹਦਾ ਇੱਕ ਦੋਸਤ ਮਿਲਣ ਆਇਆ
9: ਜੀ
0: ਉਸ ਆਦਮੀ ਨੇ ਦੋ ਕਾਲਸ ਮਿਲਾਏ ਲੈਣ ਲਾਈ ਤੋਂ ਸੈਲਫੋਨ ਉਹਦੇ ਕੋਲ ਹੈ ਨਹੀਂ ਸੀ ਇੱਕ ਚ ਉਹਨੇ ਕਿਹਾ ਕਿ ਮੇਰਾ ਜਿਹੜਾ ਗਾਰਬੇਜ ਆ ਉਹ ਚੱਕ ਕੇ ਬਾਹਰ ਸੁੱਟ ਦਿਓ ਮਤਲਬ ਉਹਦਾ ਘਰ ਹੈਗਾ ਤੇ ਉਹ ਇਕੱਲਾ ਰਹਿੰਦਾ ਉਹ ਚ
9: ਜੀ
0: ਉਹਨੇ ਕਿਸੇ ਨੇਬਰ ਨੂੰ ਕਿਹਾ ਕਿ ਆਹਾ ਆਹਾ ਚੀਜ਼ਾਂ ਗਾਰਬੇਜ ਦੀਆਂ ਇੱਦਾਂ ਮੇਰੀਆਂ ਬਾਹਰ ਰੱਖ ਦੀ ਇਹ ਉਹਦਾ ਲਾਈਫ ਦਾ ਡਿਸਿਪਲਿਨ ਸੀਗਾ ਡਿਸਿਪਲਿਨ ਦਿਖ ਰਿਹਾ ਸੀ ਉਹਦੀ ਗੱਲ ਚੋਂ
9: ਜੀ
0: ਦੂਸਰਾ ਨੰਬਰ 2 ਦੇ ਉੱਤੇ ਉਹਨੂੰ ਇੱਕੋ ਬੰਦਾ ਮਿਲਣ ਆਇਆ ਜਦੋਂ ਉਹ ਮਿਲਣ ਆਇਆ ਉਹਨੇ ਸਿਹਤ ਤੇ ਬਹੁਤ ਥੋੜੀ ਗੱਲ ਕੀਤੀ ਵਿੱਚ ਉਹਨੇ ਟਰੰਪ ਦੇ ਉੱਤੇ ਥੋੜੀ ਜਿਹੀ ਗੱਲ ਕੀਤੀ ਕਿ ਇਹ ਸ਼ਦਾਈ ਹੋ ਗਿਆ ਲੱਗਦਾ ਇਹ ਇਹ ਪਾਗਲ ਹੋ ਚੁੱਕਿਆ ਆਦਮੀ
9: ਜੀ
0: ਹੈਨਾ ਮੈਂ ਬੜਾ ਹੱਸ ਰਿਹਾ ਸੀ ਇੱਧਰ ਬੈਠਾ ਮੈਂ ਕਹਿੰਦਾ ਮੇਰਾ ਫੇਵਰਟ ਬੰਦਾ ਛੇੜ ਲਿਆ ਇਹਨਾਂ ਨੇ ਤੇ ਉਹ ਕਹਿੰਦਾ ਸ਼ਦਾਈ ਹੋ ਗਿਆ ਇਹ ਆਦਮੀ ਪਾਗਲ ਹੋ ਗਿਆ ਤੇ ਹੁਣ ਐਂ ਕਹਿ ਰਿਹਾ ਅੱਜ ਉਹ ਕਹਿੰਦਾ ਆਇਆ ਉਹ ਬ੍ਰਿਟਨ ਉਹ ਬ੍ਰਿਟਿਸ਼ ਸੀਗਾ
9: ਓਕੇ
0: ਉਹ ਬ੍ਰਿਟਨ ਤੋਂ ਮੂਵ ਹੋਇਆ ਗੋਰਾ ਸੀ
9: ਜੀ
0: ਇਹ ਜਿਹੜੀ ਇਹਦੇ ਪ੍ਰੋਨਾਂਸੀਏਸ਼ਨ ਹੁੰਦੀ ਆ
9: ਹਾਂਜੀ
0: ਇਹ ਥੋੜੇ ਡਿਫਰੈਂਟਲੀ ਕਹਿੰਦਾ ਐਕਸੈਂਟ ਜਿਹੜਾ ਉਹ ਵਰਡ ਪ੍ਰੋਨਾਂਸੀਏਸ਼ਨ ਜਿਹੜੀ ਇਹਨੇ ਡਿਫਰੈਂਟ ਹੁੰਦੀ ਆ ਤੇ ਉਹ ਉਵੇਂ ਬੋਲ ਰਿਹਾ ਸੀ
9: ਜੀ
0: ਤੇ ਉਹ ਕਹਿੰਦਾ ਉਹ ਇੰਨਾ ਜਿੰਦਾ ਦਿਲ ਜਿਹਾ ਆਦਮੀ ਪ੍ਰੋਬਲਮ ਇੰਨੀਆਂ ਵੱਡੀਆਂ ਉਹਦੀਆਂ ਉਹਦੀਆਂ ਪਲਾਜ਼ਮਾ ਪਲੂਜ਼ਮਾ ਤੱਕ ਦੀਆਂ ਪ੍ਰੋਬਲਮ ਸੀਗੀਆਂ ਬਲੱਡ ਪ੍ਰੈਸ਼ਰ ਬੰਦ ਹੋ ਜਾਂਦੇ ਸੀ ਬਣਨੇ ਇਸ ਲੈਵਲ ਦੀਆਂ ਪ੍ਰੋਬਲਮ ਸੀ ਚੜ੍ਹਦੀ ਕਲਾ ਵਾਲਾ ਬੰਦਾ ਚੜ੍ਹਦੀ ਕਲਾ ਮਤਲਬ ਚਿੰਤਾ ਹੀ ਨਹੀਂ ਕੋਈ ਹਾਏ ਹਾਏ ਜ਼ਰੂਰ ਕੀਤੀ ਉਸ ਸਮੇਂ ਦੇ ਵਿੱਚ ਜਦੋਂ ਤੁਸੀਂ ਲੰਘਦੇ ਹੋ ਆਈ ਬਿਨ ਟੂ ਦਾ ਹਸਪਿਟਲਾਈਜ਼ 2 ਟਾਈਮਸ ਤਿੰਨ ਵਾਰ ਹੋਇਆ ਇੱਕ ਇੰਡੀਆ ਅਤੇ 2 ਵਾਰ ਇੱਥੇ ਹਰ ਵਾਰ ਕੁਛ ਸਿੱਖ ਕੇ ਬਾਹਰ ਪਰਮਾਤਮਾ ਕੱਢਦੇ ਨੇ ਕਿ ਚੱਲ ਵੀ ਬਾਹਰ ਜਾ ਹੁਣ ਬਹੁਤੇ ਲੋਕਾਂ ਨੂੰ ਜਾ ਕੇ ਦੱਸਦੇ ਕਿ ਜ਼ਿੰਦਗੀ ਦੀਆਂ ਇਹਨਾਂ ਚੀਜ਼ਾਂ ਨੂੰ ਆਪਣੀਆਂ ਨੂੰ ਨਿਆਮਤ ਸਮਝ ਕੇ ਚੱਲਣਾ ਸ਼ੁਰੂ ਕਰੋ ਤੁਸੀਂ ਸ਼ੁਕਰ ਹੈ ਪਰਮਾਤਮਾ ਦਾ ਕਿ ਤੁਸੀਂ ਚੱਲ ਕੇ ਘਰੋਂ ਗਏ ਹੋ
9: ਜੀ
0: ਭੱਜੇ ਕੇ ਥੱਲੇ ਪੌੜੀਆਂ ਉਤਰੇ ਹੋ ਸ਼ੁਕਰ ਹੈ ਪਰਮਾਤਮਾ ਦਾ ਖਾਣਾ ਪੀਣਾ ਸਭ ਮਿਲ ਗਿਆ ਉਹਨਾਂ ਨੂੰ ਪਤਾ ਕੀ ਮਿਲਦਾ ਉੱਥੇ ਹਸਪੀਟਲ 'ਚ ਮੈਂ ਬੜਾ ਹੱਸਦਾ ਸੀ ਉਦੋਂ ਖਾਣਾ ਲੈ ਕੇ ਆਉਂਦੇ ਮੈਂ ਕਿਹਾ ਲੈ ਮੇਰਾ ਵੇਟ ਘਟਾਉਣ ਗਿਆ ਹੁਣ ਉਦੋਂ ਤਾਂ ਨਹੀਂ ਘਟਦਾ ਉਹਨਾਂ ਨੇ ਇੱਕ ਪਾਣੀ ਉਬਲਿਆ ਹੋਇਆ ਦੇ ਦੇਣਾ ਸਾਨੂੰ ਹੈਨਾ
9: ਜੀ ਜੀ
0: ਥੋੜੇ ਜਿਹੇ ਚੌਲ ਕਦੇ ਉੱਤੇ ਉਹਦੇ ਛੋਲੇ ਮੁੱਦੇ ਮਾਰ ਦੇਣੇ
10: ਤੇ ਕਦੇ ਹਾਂ
0: ਉਹ ਵਧੀਆ ਲੱਗਣ ਲੱਗ ਗਿਆ ਵਧੀਆ ਲੱਗਦਾ ਸੀ ਸਵਾਦਾਂ ਤੋਂ ਪਰੇ ਹਟ ਕੇ ਤੇ ਉਹਨਾਂ ਨੇ ਉਹਨਾਂ ਨੂੰ ਫੂਡ ਦੇਣਾ ਇੱਕ ਫੂਡ 6 ਵਜੇ ਦੇ ਦੇਣਾ ਤੇ ਇੱਕ ਫੂਡ ਸਵੇਰੇ 11 ਵਜੇ ਦੇ ਦੇਣਾ ਇੱਕ ਸਵੇਰੇ ਜੇ ਆ ਕੇ 7 ਵਜੇ 8 ਵਜੇ ਚਾਹ ਦੇ ਦੇਣੀ ਆ ਤੇ ਚਾਹ ਵੀ ਦੇਖ ਲਓ ਕਿਹੜੀ ਆ ਡੱਬੀ ਜੀ ਖੋਲ ਕੇ ਦੁੱਧ ਸਿੱਟ ਲਓ ਵਿੱਚ ਤੇ ਆਪਣੇ ਲਈ ਉਹ ਫਾਹਾ ਵੱਡਾ ਆਪਣੇ ਤਾਂ ਜਦ 5-7 ਵਾਲੇ ਨਹੀਂ ਹੁੰਦੇ ਗੱਲੇ ਨਹੀਂ ਬਣਦੀ ਵੀ ਚਾਹ ਬਣੀ ਆ ਹੈ ਜਿਵੇਂ ਕਹਿੰਦੇ 8 ਚੀਜ਼ਾਂ ਪਾਉਂਦੇ ਆ ਚਾਹ 'ਚ 8 ਚੀਜ਼ਾਂ ਪਾਉਂਦੇ ਆ ਚਾਹ ਨਾ ਹੋ ਗਈ ਮਲਬਾ ਹੋ ਗਿਆ ਆਪਾਂ ਇੱਦਾਂ ਬਣਾ ਕੇ ਪੀਂਦੇ ਹਾਂ ਵਿੱਚ ਗੁੜ ਵੀ ਪਾ ਦਿਓ ਆਹ ਵੀ ਪਾ ਦਿਓ
9: ਜੀ ਜੀ
0: ਸੋ ਜ਼ਿੰਦਗੀ ਖੂਬਸੂਰਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬ੍ਰਿਜੀ ਮੈਸੇਜ ਦਿਓ ਇੱਕ ਵਾਰ ਫਿਰ
10: ਬ੍ਰਿਜੀ ਆਪ ਆਉਂਦੇ
0: ਹੋ ਮੋਹਨ ਜੀ ਬ੍ਰਿਜੀ ਇੱਕ ਤਾਂ ਬ੍ਰਿਜ ਦੀ ਪ੍ਰੋਬਲਮ ਹੈ ਇਹਨੂੰ ਪੰਜਾਬੀ ਨਹੀਂ ਸਮਝਉਂਦੇ ਨੇ ਲੱਗਣਾ ਦਾ ਵੀ ਗੱਲ ਹੋ ਚੁੱਕੀ ਹੈ ਦੀ
10: ਬ੍ਰਿਜੀ ਆਪ ਔਨ 에ਅਰ ਹੋ ਆਪਣਾ ਮੈਸੇਜ ਦੇ ਦਿਓ
0: ਮੈਂ ਦੇ ਦਿੰਦਾ ਚਲੋ
10: ਮੇ ਵੀ ਕਾਲ ਆ ਗਈ ਹੋਣੀ ਕੋਈ
0: ਹਾਂ ਬ੍ਰਿਜੀ ਨੂੰ ਕਾਲ ਕਰਨੀ ਹੈ ਤੁਹਾਡੀ ਬਾਡੀ ਦੇ ਬਾਹਰੋਂ ਤੇ ਅੰਦਰੋਂ ਦੋਨੋਂ ਜਗ੍ਹਾ ਤੋਂ ਸੇਵਾ ਹੋ ਜੂ ਤੁਹਾਡੀ ਸੇਕ ਦੇ ਨਾਲ ਤੁਹਾਡੀ ਜਿਹੜੇ ਅੰਦਰਲੇ ਸੋਜਿਸ਼ ਆ ਸੋਜਿਸ਼ ਸਭ ਤੋਂ ਵੱਡੀ ਬਿਮਾਰੀ ਹੁੰਦੀ ਹੈ ਸਵੈਲਿੰਗ
9: ਜੀ
0: ਸਵੈਲਿੰਗ ਨੂੰ ਠੀਕ ਕਰਨਾ ਬਾਡੀ ਨੂੰ ਠੀਕ ਕਰਨਾ ਮਤਲਬ ਇਹ ਚੀਜ਼ ਨੂੰ ਫਾਰਮੂਲੇ ਦੇ ਤੌਰ ਤੇ ਯੂਜ਼ ਕਰ ਲਓ ਜਿਹੜਾ ਏ ਪਲੱਸ ਬੀ ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਮੈਥ ਦੇ ਵਿੱਚ ਹੁੰਦਾ ਸੀ ਪਰ ਆਹ ਸਮਝ ਆਇਆ ਕਿ ਸਵੈਲਿੰਗ ਖਤਮ ਕਰਨੀ ਬਾਡੀ ਨੂੰ ਤੰਦਰੁਸਤ ਕਰਨਾ ਤੇ ਬਾਡੀ ਨੂੰ ਅੰਦਰੋਂ ਦੇਖਣਾ ਨਾ ਧੱਕਾ ਕਰਨਾ ਬਾਡੀ ਨਾਲ ਬਾਹਰੋਂ ਬਾਡੀ ਨੂੰ ਦੇਖੀ ਜਾਣਾ
9: ਜੀ
0: ਕਦੇ ਟੈਟੂ ਬਣਾ ਲਿਆ ਟੈਟੂ ਕਿਤੇ ਬਣਾ ਪੰਕਜ ਜੀ ਆਪਕੇ ਬਣਾ
9: ਨਹੀਂ ਨਹੀਂ ਨਹੀਂ
0: ਸੰਤੋਸ਼ ਤੁਹਾਡੇ ਬਣਿਆ
10: ਹਾਂਜੀ
0: ਹਾਂਜੀ ਮੇਰੇ ਵੀ ਬਣਿਆ ਨਹੀਂ ਹੈਗਾ ਅੱਛਾ ਕਦੇ ਟੈਟੂ ਬਣਾ ਲਿਆ ਸੋ ਇਹ ਸਭ ਚੀਜ਼ਾਂ ਨੇ ਫਿਲਹਾਲ ਇਹ ਸਭ ਤੋਂ ਪਹਿਲਾਂ ਚੱਲ ਕੇ ਸਿਹਤ ਦਾ ਖਿਆਲ ਰੱਖੋ ਬ੍ਰਿਜੀ ਨੂੰ ਕਾਲ ਕਰੋ ਬ੍ਰਿਜੀ ਤੁਹਾਡੇ ਨਾਲ ਤੁਹਾਡੀ ਬਾਡੀ ਦੀ ਇੰਟਰੋਡਕਸ਼ਨ ਕਰਾਊਗਾ ਜਿਹੜੇ ਪਾਰਟਸ ਤੁਸੀਂ ਦੇਖ ਨਹੀਂ ਸਕਦੇ ਆਪਣੀ ਬੈਕ ਆਪਣੀਆਂ ਲੈਗਸ ਕੋਈ ਗੱਠਾਂ ਬਣ ਰਹੀਆਂ ਨੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਬਲੱਡ ਪ੍ਰੈਸ਼ਰ ਇਜ਼ ਵੈਰੀ ਮਤਲਬ ਸ਼ੁੱਡ ਬੀ ਔਨ ਡੀਸੈਂਟ ਲੈਵਲ ਤੇ ਅਸੀਂ ਸਾਹ ਲੈਂਦੇ ਹਾਂ ਸਿਰ ਤੇ ਸਾਡਾ ਖੂਨ ਸਾਡੀ ਜ਼ਿੰਦਗੀ ਨੂੰ ਅੱਗੇ ਅੱਗੇ ਵਧਾਉਂਦਾ ਪਿਆ ਤੇ ਤੁਸੀਂ ਬ੍ਰਿਜੀ ਨੂੰ 647-619-1369 647-619-1369 647-619-1369 ਟਨਸ ਆਫ ਕਾਲਸ ਲਈ ਬੰਡਲ ਆਫ ਥੈਂਕਸ ਮੇਰੇ ਬਹੁਤ ਸਾਰੇ ਥੈਂਕਸ ਤੁਹਾਨੂੰ ਬਹੁਤ ਸਾਰਿਆਂ ਨੂੰ ਪਹੁੰਚ ਚੁੱਕੇ ਨੇ ਤੇ ਬਹੁਤ ਸਾਰੇ ਕਾਲਸ ਦੇ ਵਾਸਤੇ ਪੀਐਸਐਨ ਰਿਪੋਰਟ ਦਾ ਟਰੈਕ 6 ਜਿੱਥੇ ਵੈਸਟ ਜੈਟ ਜਾਣ ਨੂੰ ਖੜੀ ਹੈ ਉੱਥੇ ਕੁਛ ਖਬਰਾਂ ਖਬਰਾਂ ਦੇ ਵਿੱਚ ਇਹ ਹੈ ਕਿ ਮਾਰਕ ਕਾਰਨੀ ਵੱਲੋਂ ਜਿਹੜਾ ਕਿ ਮੈਂ 3 ਦਿਨ ਪਹਿਲਾਂ ਬੋਲ ਕੇ ਗਿਆ ਸੀ ਕਿ ਯੂਰਪੀਅਨ ਯੂਨੀਅਨ ਨਾਲ ਇੱਕ ਡਿਫਰੈਂਟ ਟਾਈਪ ਦਾ ਐਗਰੀਮੈਂਟ ਬਣਾਇਆ ਗਿਆ ਹੈਗਾ ਜਿਹੜਾ ਇੱਕ ਸਾਈਡ ਲਾਈਨ ਐਗਰੀਮੈਂਟ ਹੈ ਜਿਹਦੇ ਮੁਤਾਬਕ 28 ਮੁਲਕਾਂ ਦੇ ਵਿੱਚੋਂ ਅਸੀਂ 29ਵਾਂ ਮੁਲਕ ਨਹੀਂ ਹੈਗੇ, ਪਰ ਅਸੀਂ ਐਸੋਸੀਏਟ ਮੁਲਕ ਹਾਂ। ਯਾਨੀ ਕਿ ਇਹ ਐਸੋਸੀਏਟ ਮੁਲਕ ਇਸ ਲਈ ਗਿਣਨਾ ਹੁੰਦਾ, ਤੁਸੀਂ ਇੱਕ ਤਾਂ ਵਪਾਰਕ ਤੌਰ ਦੇ ਉੱਤੇ ਬਾਰਡਰ ਖੁੱਲ੍ਹ ਜਾਂਦੇ ਨੇ ਆਪਸ 'ਚ
9: ਜੀ,
0: ਟੈਕਸ ਬ੍ਰੈਕਟ ਚੇਂਜ ਹੋ ਜਾਂਦੀਆਂ ਨੇ ਜਿਹੜੇ ਬਿਜ਼ਨਸ ਕਰਨਗੇ ਨਾ। ਜਿਵੇਂ ਸਵੇਰੇ ਮੈਂ ਮੇਨ ਸਟ੍ਰੀਮ ਸੁਣ ਰਿਹਾ ਸੀ, ਇੱਕ ਗ੍ਰੀਕ ਰਿਪੋਰਟਰ ਕਾਲ ਕਰ ਰਿਹਾ ਸੀ ਜਿਹੜਾ ਕਿ ਕੈਨੇਡੀਅਨ ਆ
9: ਜੀ,
0: ਹਾਂਜੀ, ਉਹ ਕਹਿੰਦਾ ਵੀ ਗ੍ਰੀਸ ਦੇ ਵਿੱਚ ਇਹ ਗੱਲਬਾਤ ਸ਼ੁਰੂ ਹੋ ਚੁੱਕੀ ਆ ਕਿ ਕੈਨੇਡਾ ਨੂੰ ਕੀ ਐਕਸਪੋਰਟ ਕੀਤਾ ਜਾ ਸਕਦਾ ਤੇ ਕੈਨੇਡਾ ਤੋਂ ਕੀ ਇੰਪੋਰਟ ਕੀਤਾ ਜਾ ਸਕਦਾ
9: ਜੀ।
0: ਟ੍ਰਾਂਜੈਕਸ਼ਨਲ ਲੈਵਲ ਤੇ ਮੋਰ ਜਿਹੜੇ ਹੈਗੇ ਨੇ ਸਾਡੀ ਕੰਟਰੀ 'ਚ ਟ੍ਰਾਂਜੈਕਸ਼ਨ ਹੋਣਗੇ ਯੂਰਪ ਦੇ, ਟੂਰਿਜ਼ਮ ਤੋਂ ਲੈ ਕੇ ਸਾਡੀ ਹੋਟਲ ਇੰਡਸਟਰੀ ਨੂੰ ਬੜਾ ਪ੍ਰੋਫਿਟ ਹੋਊਗਾ
9: ਜੀ।
0: ਜੇ ਤੁਸੀਂ ਡਬਈ ਕਾਮਯਾਬ ਆ, ਡਬਈ ਨੂੰ ਇਸ ਲਈ ਨਾ ਸਮਝੋ ਕਿ ਤੁਸੀਂ ਭਾਰਤ ਤੋਂ ਜਹਾਜ਼ ਚੜ੍ਹ ਕੇ ਜਾਂਦੇ ਹੋ, ਤੁਹਾਡੀ ਨਹੀਂ ਬੜੀ ਗਿਣਤੀ ਹੈਗੀ। ਜਿਹੜੇ ਉਹਨਾਂ ਦੇ ਸੁਪਰ ਐਕਸਪੈਂਸਿਵ ਲੈਵਲ ਦੇ ਜਿਹੜੇ ਜਿਹੜੇ ਉਹਨਾਂ ਦੇ ਇੱਕ ਪਲਾਨ ਨੇ ਵਿਕਦੇ ਨੇ ਟੂਰਿਜ਼ਮ ਦੇ ਵਿੱਚ
9: ਜੀ ਜੀ,
0: ਉਹ ਵਿਕਦੇ ਨੇ ਯੂਰਪੀਅਨ ਲੋਕਾਂ ਨੂੰ, ਉਹ ਖਰਚਦੇ ਨੇ
9: ਜੀ।
0: ਯੂਰਪੀਅਨਸ ਜਿਹੜੇ ਨੇ ਅਮਰੀਕਾ ਔਰ ਡਬਈ ਨੂੰ ਛੱਡ ਕੇ ਕੈਨੇਡਾ ਵੱਲ ਵੱਧ ਪ੍ਰਾਇਓਰਟੀ ਦੇਣਗੇ, ਕਿਉਂਕਿ ਉਹਨਾਂ ਦਾ ਤਾਪਮਾਨ ਵੀ ਉੱਥੋਂ ਦਾ ਸਾਡੇ ਵਰਗਾ ਹੀ ਹੈਗਾ, ਰਹਿਣ ਸਹਿਣ ਸਾਡੇ ਵਰਗਾ
9: ਜੀ।
0: ਹੁਣ ਉਹ ਕਹਿ ਰਿਹਾ ਸੀ ਕਿ ਗ੍ਰੀਕ ਜਿਹੜਾ ਹੈਗਾ ਤੇ ਕੈਨੇਡਾ ਦੇ ਰਹਿਣ ਸਹਿਣ 'ਚ ਬਾਹਲਾ ਫਰਕ ਨਹੀਂ ਹੈਗਾ
9: ਜੀ ਜੀ।
0: ਬਈ ਸਾਡੇ ਲੋਕ ਬੜੇ ਐਕਸਾਈਟਡ ਨੇ ਕਿ ਅਸੀਂ ਕੈਨੇਡਾ ਦੇ ਨਾਲ ਗਵਰਨਮੈਂਟ ਜਿਹੜੇ ਡੋਰ ਓਪਨ ਕਰੂਗੀ, ਅਸੀਂ ਹੋਰ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ। ਅਸੀਂ ਅਮਰੀਕਾ ਨੂੰ ਇਗਨੋਰ ਨਹੀਂ ਕਰ ਸਕਦੇ, ਅਮਰੀਕਾ ਨੂੰ ਇਗਨੋਰ ਕਰਨਾ ਪੋਸੀਬਲ ਨਹੀਂ ਰਾਈਟ ਨਾਓ
9: ਜੀ।
0: ਬਟ ਅਮਰੀਕਾ ਸਾਨੂੰ ਇਗਨੋਰ ਕਰਕੇ ਕੰਮ ਚਲਾ ਲੂਗਾ। ਡੋਨਲਡ ਟਰੰਪ ਦੀ ਹੇਕ ਭੰਨੀ ਗਈ ਹੈ ਤਦੇ ਕੱਲ ਜਦੋਂ ਇੱਕ ਡਾਕੂਮੈਂਟ ਦੇ ਉੱਤੇ ਅਨਾਊਂਸਮੈਂਟ ਇੱਧਰ ਮਾਰਕਰ ਨਹੀਂ ਕਰਦਾ, ਜਿਵੇਂ ਇੱਕ ਮਹਿਬੂਬਾ ਨਹੀਂ ਹੁੰਦੀ ਉਹ ਤੁਹਾਨੂੰ ਛੱਡ ਕੇ ਦੂਜੇ ਕਿਸੇ ਬੰਦੇ ਨਾਲ ਰਹਿਣ ਲੱਗ ਜਾਂਦੀ ਹੈ ਤੇ ਤੁਸੀਂ ਉਹਦੇ ਬਰਥਡੇ ਪੋਸਟ ਕੀਤੇ ਤੇ ਖਿੱਚਦੇ ਹੁੰਦੇ ਹੋ, ਇਹ ਸਾਡੀ ਲੈਂਡਰ ਆ ਇੱਕ ਨੰਬਰ ਦੀ, ਇਹ ਤਾਂ ਸੜੀ ਆਇਆ ਹੈ ਨਾ, ਪਰ ਤੁਸੀਂ ਉਹਨੇ 4 ਸਾਲ ਬਿਤਾਏ ਹੁੰਦੇ ਆ, ਤੁਸੀਂ ਉਹਨੂੰ ਹੀ ਲੈਂਡਰ ਕਹਿ ਰਹੇ ਹੁੰਦੇ ਹੋ। ਸੇਮ ਥਿੰਗ ਡੋਨਲਡ ਟਰੰਪ ਕਰ ਰਿਹਾ ਸੀ ਕੱਲ
9: ਜੀ,
0: ਸੋ ਉਹਨੂੰ ਬੜੀ ਤਕਲੀਫ ਹੋਈ ਡਾਕੂਮੈਂਟਸ ਜਿਹੜੇ ਨੇ ਉਹਨਾਂ ਦੇ ਸਿਗਨੇਚਰਸ ਦੇ ਉੱਪਰ, ਕਿ ਉਹਨੇ ਉਹਦੇ ਉੱਤੇ ਵੀ ਇੱਕ ਕੁਐਸਚਨ ਕਰ ਦਿੱਤਾ ਕਿ ਯੂਰਪ ਨਾਲ ਵੀ ਮੈਂ ਹੁਣ ਟੈਰਿਫ ਰਾਹੀਂ ਦੇਖੂੰਗਾ
9: ਜੀ।
0: ਹੁਣ ਡੋਨਲਡ ਟਰੰਪ ਦਾ ਜਿਹੜਾ ਹੈਗਾ ਜਿਹੜਾ ਇਹ ਟੈਰਿਫ ਵਾਲਾ ਬੰਬ ਆ ਫਟ ਚੁੱਕਿਆ, ਇਹਦੇ ਜ਼ਰਾ ਚਿਥੜੇ ਇਹਨਾਂ ਵੱਲੇ ਡਿੱਗੇ ਨੇ। ਦੂਸਰੇ ਪਾਸੇ ਕੱਲ ਅਮੈਰੀਕਨ ਬੈਂਕ ਜਿਹੜੀ ਹੈਗੀ ਆ, ਗਵਰਨਿੰਗ ਬਾਡੀ ਆ, ਉਹਨੇ ਇੰਟਰਸਟ ਰੇਟ ਵਧਾ ਦਿੱਤਾ, ਵਧਾਇਆ ਜਪਾਨ ਨੇ ਵੀ ਹੈ, 4-5 ਮਹੀਨੇ ਪਹਿਲਾਂ ਵਧਾਇਆ ਸੀ ਉਹਨਾਂ ਨੇ ਇੰਟਰਸਟ ਰੇਟ ਵਧਾਇਆ ਲੋਕਾਂ 'ਚ ਕੰਜ਼ਿਊਮਰ ਦੇ ਵਿੱਚ ਜ਼ਿਆਦਾ ਨਾ ਖਰਚਣ ਨੂੰ ਡਰਾਵਾ ਪੈਦਾ ਕਰਨ ਲਈ
9: ਜੀ,
0: ਵੀ ਉਹ ਜ਼ਿਆਦਾ ਨਾ ਖਰਚਣ ਮਹਿੰਗਾਈ ਦੇ ਵਿੱਚ, ਮਹਿੰਗਾਈ ਨੂੰ ਆਦਤ ਨਾ ਬਣਾ ਲੈਣ
9: ਜੀ ਜੀ।
0: ਵਧਣ ਦਾ ਕਾਰਨ ਹੈ ਡੀਜ਼ਲ ਐਂਡ ਗੈਸ, ਡੋਨਲਡ ਟਰੰਪ ਹੀ ਕਾਰਨ ਹੈ। ਇਸ ਸਮੇਂ ਸਿਆਸੀ ਡੈਮੇਜਸ ਜਿਹੜੇ ਨੇ ਇੰਨੇ ਵੱਡੇ ਲੈਵਲ 'ਤੇ ਹੋ ਚੁੱਕੇ ਨੇ। ਟੈਕਸਸ ਇੱਕ ਐਸੀ ਸਟੇਟ ਆ ਵੀ ਤੁਸੀਂ ਕਹੋ ਵੀ ਜਿਵੇਂ ਨਰਿੰਦਰ ਮੋਦੀ ਕਹਿੰਦਾ ਸੀ ਮੇਰੀ ਹੋਰ ਕੋਈ ਇੱਛਾ ਨਹੀਂ ਹੈ ਜ਼ਿੰਦਗੀ 'ਚ, ਮੇਰੀ ਇੱਕ ਇੱਛਾ ਕਿ ਮੈਂ ਦੀਦੀ ਨੂੰ ਇਲੈਕਸ਼ਨ 'ਚ ਹਰਾਉਣਾ
9: ਜੀ,
0: ਮਮਤਾ ਬੈਨਰਜੀ
9: ਜੀ ਜੀ।
0: ਇੱਕ ਪ੍ਰਧਾਨ ਮੰਤਰੀ ਕਹੇ ਕਿ ਸਟੇਟ ਦੀ ਚੀਫ ਮਿਨਿਸਟਰ ਨੂੰ ਹਰਾਉਣਾ ਹੈ ਮੇਰੀ ਇੱਛਾ, ਬਈ ਇਹ ਈਗੋ ਬਣ ਗਈ ਆ
9: ਜੀ।
0: ਸੋ ਸੋ ਜਿਹੜਾ ਇਹ ਸਾਰਾ ਸਿਸਟਮ ਹੈ ਇਹਦੇ 'ਚ ਡੋਨਲਡ ਟਰੰਪ ਹੁਣ ਇੱਦਾਂ ਕਰੈਸ਼ ਹੋ ਰਹੇ ਨੇ ਇਸ ਸਮੇਂ। ਅਤੇ ਜਿਸ ਤਰ੍ਹਾਂ ਦੇ ਕੋਈ ਵੀ ਸਵਾਲ ਕਰਦਾ ਫੋਕਸ ਨਿਊਜ਼ 'ਤੇ ਉਹਨੂੰ ਸਵਾਲ ਆਇਆ ਲੜਾਈ ਦੇ ਉੱਪਰ, ਤੇਲ ਦੇ ਰੇਟ ਦੇ ਉੱਪਰ, ਮਹਿੰਗਾਈ ਦੇ ਉੱਪਰ, ਬੜੇ ਅਜੀਬ ਕਿਸਮ ਦੇ ਜਵਾਬ ਜਿਹੜੇ ਦੇ ਰਿਹਾ ਸੀ, ਉਹਦੇ 'ਚ ਇਹ ਲੱਗ ਰਿਹਾ ਕਿ ਇਹਦੀ ਮੈਂਟਲ ਹੈਲਥ ਜਿਹੜੀ ਠੀਕ ਨਹੀਂ ਹੈ। ਉਹ ਇੱਕ ਇੱਕ ਇੱਕ ਸਨਕੀ ਟਾਈਪ ਦਾ ਬੁੱਢਾ ਨਹੀਂ ਹੁੰਦਾ ਜਿਹੜਾ ਜਿਹਨੂੰ ਚੌਧਰ ਮਿਲ ਜਾਵੇ ਘਰ 'ਚ, ਉਹਨੇ ਸਿਰ ਨਹੀਂ ਟੱਕਿਆ ਸੀ ਪਹਿਲੇ ਦਿਨ, ਇਹਦੀ ਇਹੀ ਕੀਤਾ ਸੀ, ਇਹਨੂੰ ਠੋਕੂ ਪਹਿਲਾਂ
9: ਜੀ ਜੀ,
0: ਕੁੜੇ ਕਿੱਧਰ ਆ ਤੂੰ, ਐਂ ਕਰਕੇ ਉਹ ਚੀਜ਼ ਦੇ ਉੱਤੇ ਉਹ ਜਾ ਪਿਆ ਹੈਗਾ
10: ਜੀ।
0: ਬਈ ਉਹ ਇੱਕ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਦੇ ਉੱਤੇ ਨਹੀਂ, ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਪ੍ਰੋਸੀਡ ਹੋਣਾ ਚਾਹੀਦਾ ਸੀ, ਉਹ ਨੈਸ਼ਨਲ ਲੈਵਲ ਤੇ ਪ੍ਰੋਸੀਡ ਕਰਨ ਲੱਗ ਗਿਆ, ਆਪਣੇ ਵੋਟਾਂ ਨੂੰ ਖੁਸ਼ ਕਰਨ ਲੱਗ ਗਿਆ
9: ਜੀ।
0: ਪ੍ਰਧਾਨ ਜਿਹੜਾ ਸੀ ਅਮਰੀਕਾ ਦਾ ਜਦੋਂ ਬੋਲਦਾ ਸੀ ਪੂਰੀ ਦੁਨੀਆ ਖੜ ਕੇ ਸੁਣਦੀ ਸੀ ਕਿ ਪ੍ਰਧਾਨ ਕੀ ਕਹਿਣ ਲੱਗਿਆ, ਕਿਉਂਕਿ ਉਹਨੂੰ ਦੁਨੀਆ ਦਾ ਪ੍ਰਧਾਨ ਮੰਨਿਆ ਜਾਂਦਾ ਸੀ
9: ਜੀ ਜੀ,
0: ਠੀਕ ਹੈ। ਜਦੋਂ ਦੁਨੀਆ ਦਾ ਪ੍ਰਧਾਨ ਸਿਰਫ ਛੋਟਾ ਜਿਹਾ ਇੱਕ ਲੈਟਰ ਭੇਜਿਆ ਸੀਗਾ ਇਹਨਾਂ ਨੇ ਦਿੱਲੀ
10: ਜੀ,
0: ਆਲਾ ਗੈਂਗ ਗੁੰਗ ਜਿਹੜਾ ਗੁੰਡੇ ਗਾਂਡੇ ਜਿਹਨੇ ਰੱਖੇ ਫੜੇ ਗਏ ਸਾਰੇ, ਹੁਣ ਇਕੱਠੇ ਕਰਤੇ
9: ਜੀ ਜੀ,
0: ਇਕੱਠੇ ਕਰਕੇ ਜੇਬ 'ਚ ਪਾਤੇ ਦਿਨਾਂ 'ਚ ਇਹਨਾਂ ਨੇ
9: ਜੀ ਜੀ ਜੀ।
0: ਉਹਨਾਂ ਨੇ ਇੱਕ ਲੈਟਰ ਜੋ ਬਾਈਡਨ ਨੇ ਭੇਜਿਆ ਸੀ ਦਿੱਲੀ, ਦਿੱਲੀ ਹਿਲਾ ਕੇ ਰੱਖਤੀ ਸੀ, ਉਹਨੂੰ ਕਿਹਾ ਕਿ ਇਹਨੂੰ ਕੰਟਰੋਲ ਕਰ ਲਓ, ਬੰਦਾ ਤੁਹਾਡਾ ਅਸੀਂ ਲਿਆ ਫੜ, ਤੁਹਾਡੇ ਖਿਲਾਫ਼ ਉਹਨੇ ਸਟੇਟਮੈਂਟ ਦਿੱਤੀ, ਜੇ ਇਹ ਬੰਦਾ ਅਸੀਂ ਇੰਟਰਨੈਸ਼ਨਲ ਮੰਚ 'ਤੇ ਲੈ ਗਏ ਤੁਹਾਡੀ ਸਿਆਸਤ ਤਾਂ ਪਰੇ ਗਈ, ਤੁਹਾਡਾ ਜਲੂਸ ਬਹੁਤ ਨਿਕਲਣਾ ਹੈਗਾ
9: ਜੀ,
0: ਫਲਾਣਾ ਜੇਲ੍ਹ ਮੇ ਬੈਠਾ, ਧਮਕਾਣਾ ਗੁੰਡਾ ਬੈਠਾ, ਚਿੰਦੀ ਚੋਰ ਜੇ ਬੰਦੇ ਇਹਨਾਂ ਨੇ ਬਣਾਏ ਹੋਏ ਸੀ ਵੀ ਉਹ ਬਿਸ਼ਨੋਈ ਹੋਣੇ, ਸਰਕਾਰ ਤੋਂ ਉੱਪਰ ਹੋਏ ਨੇ, ਮਤਲਬ ਚਿੰਦੀ ਚੋਰ ਟਾਈਪ ਲੋਕ, ਮਤਲਬ ਚਿੰਦੀ ਚੋਰ ਹਾਂਜੀ। ਮੈਂ ਕਿਉਂ ਕਹਿੰਦਾ ਚਿੰਦੀ ਚੋਰ ਇਹੋ ਜਿਹੇ ਕੰਮ ਕਰ ਦਿੰਦੇ ਵੀ ਤੂੰ ਐਂ ਦੇ ਦੇ ਓਏ, ਨਹੀਂ ਤਾਂ ਤੇਰਾ ਐਂ ਕਰ ਦਾਂਗੇ, ਡੋਨੀ ਬਰਾੜ ਫਲਾਣਾ ਬਰਾੜ ਸਭ ਫੜ ਫੜ ਕੇ ਬਾੜਤੇ, ਕਿਉਂਕਿ ਉੱਥੋਂ ਦੇ ਸਿਸਟਮ ਨੇ ਖੜੇ ਕੀਤੇ ਹੋਏ ਸੀ ਕਿ ਪੁਲਿਸ ਤੋਂ ਬਾਅਦ ਇੱਕ ਸਿਸਟਮ ਹੋਰ ਖੜਾ ਕਰ ਦਿਓ, ਪੁਲਿਸ ਦੇ ਕੰਪੈਟੀਟਿਵ ਹੋਵੇ ਕੰਟਰੋਲ 'ਚ ਸਾਡੇ, ਪਰ ਅਸੀਂ ਕਹੀਏ ਅਸੀਂ ਨਹੀਂ ਕਰਦੇ ਤਾਂ ਉਹ ਕਰਦੇ ਪਏ ਨੇ, ਸਮਝਣਾ ਮਿਲੀ, ਗੁੰਡਾਗਰਦੀ 'ਚ ਇੱਕ ਚੀਜ਼ ਖੜੀ ਕੀਤੀ ਹੋਈ ਸੀ, ਉਸ ਚੀਜ਼ ਨੂੰ ਇਹਨਾਂ ਨੇ ਫੜ ਕੇ ਭੰਨ ਦਿੱਤਾ, ਇਹਨਾਂ ਨੇ ਕਿਹਾ ਬੰਦਾ ਤੇਰਾ ਫੜਿਆ ਹੋਇਆ, ਓਫੀਸ਼ਲ ਸੈਂਟਰਲ ਗਵਰਨਮੈਂਟ ਦੀਆਂ ਵੱਡੀਆਂ ਪੋਸਟਾਂ ਤੇ ਜੌਬ ਕਰ ਚੁੱਕਿਆ, ਤੁਹਾਡੇ ਬਾਰੇ ਉਹ ਸਟੇਟਮੈਂਟ ਚਾਰ ਥੱਪੜ ਕਰਕੇ ਦੇ ਚੁੱਕਿਆ, ਥੱਪੜ ਤਾਂ ਇਹ ਮਾਰਦਾ ਹੀ ਨਹੀਂ, ਉਹ ਤੋਂ ਬਿਨਾਂ ਹੀ ਉਹਨੇ ਦਿੱਤੀਆਂ ਨੇ
9: ਜੀ,
0: ਠੀਕ ਹੈ। ਸੋ ਹੁਣ ਜਿਹੜਾ ਅੱਜ ਇਸ ਵੇਲੇ ਅਮੈਰੀਕਾ ਹੈਗਾ, ਅਮੈਰੀਕਾ ਜਿੰਨੀ ਜਲਦੀ ਹੋ ਸਕਦਾ ਅਗਰ ਟ੍ਰੇਡ ਡੀਲ ਸਟੈਬਲਿਸ਼ ਕਰਦਾ ਤਾਂ ਆਪਣੀ ਮਹਿੰਗਾਈ ਨੂੰ ਕੰਟਰੋਲ ਕਰ ਪਾਊਗਾ। ਸਾਨੂੰ ਪ੍ਰਧਾਨ ਮੰਤਰੀ ਕਹਿ ਚੁੱਕਿਆ ਥੋੜ੍ਹੇ ਟਾਈਮ ਲਈ ਅਨਸਰਟਨਿਟੀ ਰਹੂਗੀ, ਉਹ ਹੈਗੀ ਹੋ ਸਾਡੇ ਕੋਲ ਪਹਿਲਾਂ ਹੀ ਚੱਲਦੀ
9: ਜੀ।
0: ਕਹਿੰਦੇ ਨੇ ਹੁੰਦੇ ਵੀ ਉਹ ਮਾੜਾ ਢੱਬਾ ਉਹਨੂੰ ਕੀ ਫਰਕ ਪੈਣਾ, ਫਰਕ ਤਾਂ ਫਲਾਣੇ ਜਾਗੀਰਦਾਰ ਨੂੰ ਪੈਣਾ
9: ਜੀ ਜੀ।
0: ਇਸ ਵੇਲੇ ਸਾਨੂੰ ਮਾੜਾ ਢੱਬਾ ਹੀ ਗਿਣ ਕੇ ਚੱਲੋ, ਸਾਨੂੰ ਬੜਾ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਜਿੱਥੇ ਖੜੇ ਹਾਂ ਸਾਡੇ ਡੈਮੇਜਸ ਜ਼ਿਆਦਾ ਹੋਰ ਹੋਣ ਦੇ ਚਾਂਸਸ ਘੱਟ ਨੇ। ਹੁਣ ਇਸ ਚੀਜ਼ ਦੇ ਉੱਪਰ ਗੱਲਬਾਤ ਚੱਲ ਪਈ ਹੈ, ਚਾਹੇ ਸਲੈਂਟਸ ਦਾ ਪਲਾਂਟ ਹੈ ਬ੍ਰੈਂਟਨ ਦੇ ਵਿੱਚ ਕ੍ਰਾਈਸਲਰ ਦੀ ਕਾਰ ਬਣਦੀ ਸੀ, ਚਾਹੇ ਉਹ ਤੋਂ ਲੈ ਕੇ ਸਿਆਸੀ ਉਥਲ ਪੁਥਲ, ਕੱਲ੍ਹ ਜਿਹੜੀ ਜੌਲੀ ਆ ਟ੍ਰੇਡ ਮਿਨਿਸਟਰ ਆ ਉਹਨੇ ਕੱਲ੍ਹ ਕਿਹਾ ਹੈਗਾ ਕਿ ਸਲੈਂਟਸ ਨੂੰ ਨਵੀਂ ਗੱਡੀ ਬਣਾਉਣੀ ਚਾਹੀਦੀ ਹੈ ਇੱਥੇ, ਨਹੀਂ ਤਾਂ ਅਸੀਂ ਇਹਨਾਂ ਤੋਂ ਰੁਪਈਏ ਲਵਾਂਗੇ ਬੈਕ, ਇਹ ਸੁੱਕੇ ਨਹੀਂ ਜਾਣ ਦੇਵਾਂਗੇ। ਨਾਲ ਇੱਥੇ ਨਵੇਂ ਲੋਕਾਂ ਨੇ ਬਿਡਿੰਗ ਕਰਨੀ ਸ਼ੁਰੂ ਕਰਤੀ ਹੈ, ਹੁਣ ਇੱਥੋਂ ਦੇ ਜਿਹੜੇ ਹੈਗੇ ਨੇ ਮੇਅਰ ਨੇ ਉਹਨਾਂ ਨੂੰ ਸਿਆਸੀ ਸ਼ਾਈਨਿੰਗ ਚਾਹੀਦੀ ਹੈ, ਇਸ ਵੇਲੇ ਮੁੱਦੇ ਉਹਨਾਂ ਦੇ ਵੀ ਬਥੇਰੇ ਨੇ ਮਾਰਕੀਟ 'ਚ। ਉਹ ਕੀ ਕਰ ਰਹੇ ਨੇ ਹੁਣ ਸਲੈਂਟਸ ਦੇ ਉੱਪਰ ਫੋਕਸ ਕਰ ਰਹੇ ਨੇ, 2000 ਜੋਬ ਆ ਜਿਹੜੀ ਹਾਈ ਐਂਡ ਪੇਡ ਆ, ਆਉਣ ਵਾਲਾ ਟਾਈਮ ਵਧੀਆ ਹੋਊਗਾ, ਥੋੜ੍ਹਾ ਟਾਈਮ ਔਖੇ ਸੌਖੇ ਕੱਢ ਲਓ ਸਾਰੇ। ਅਤੇ ਇਹ ਖਬਰਾਂ ਦਾ ਜਿਹੜਾ ਇੱਕ ਮੇਨ ਜਿਹੜਾ ਹੈਗਾ ਮੋਟਿਵ ਹੈ ਦੱਸਣ ਦਾ ਕਿ ਇੰਟਰਸਟ ਰੇਟ ਪ੍ਰੋਬਬਲੀ ਸਾਡਾ 25% ਵਧੇ, ਪ੍ਰੋਬਬਲੀ ਇੱਦਾਂ ਹੀ ਰਹੇ ਕਿਉਂਕਿ ਅਸੀਂ ਇੰਗਲੈਂਡ ਨੂੰ ਫੋਲੋ ਕਰ ਰਹੇ ਹਾਂ। ਇੰਗਲੈਂਡ ਨੇ ਐਂਡ ਆਫ ਈਅਰ ਤੱਕ ਦੇ ਇੰਟਰਸਟ ਰੇਟ ਆਲਮੋਸਟ ਕਹਿਤੇ ਨੇ ਕਿ ਆਲਮੋਸਟ ਸੇਮ ਰਹਿਣਗੇ, ਯਾਨੀ ਕਿ ਸਾਡੇ ਅਗਲੇ 4 ਮਹੀਨੇ ਤੱਕ ਦੇ ਇੰਟਰਸਟ ਰੇਟ ਦੇ ਵਿੱਚ ਕੋਈ ਵੱਡੇ ਲੈਵਲ 'ਤੇ ਚੇਂਜ ਨਜ਼ਰ ਨਹੀਂ ਆਊਗੀ। ਉਹ ਦਿਨ ਗਏ ਕਿ ਅਸੀਂ ਅਮੈਰੀਕਨ ਡਾਲਰ ਦੇ ਕੰਪੈਟੀਟਿਵ ਆਪਣੇ ਆਪ ਨੂੰ ਫੋਲੋ ਕਰਕੇ ਸਟਰੋਂਗ ਕਰਨਾ
9: ਜੀ,
0: ਹੁਣ ਉਹ ਦਿਨ ਆ ਗਏ ਕਿ ਜਿਹੜੇ ਬਾਕੀ ਕੰਟਰੀ ਨੇ। ਹੁਣ ਦੂਜੀ ਚੀਜ਼ ਇਹ ਸੋਚਣ ਵਾਲੀ ਆ ਪੰਕਜ
9: ਜੀ, ਜੀ
0: ਜਦੋਂ ਮੈਂ ਸੂਸੈਂਟ ਮਰੀ ਜਾਣਾ, ਜਦੋਂ ਮੈਂ ਟਿਮਸ ਜਾਣਾ, ਜਦੋਂ ਮੈਂ ਜਿਹੜਾ ਸਡਬਰੀ ਜਾਣਾ, ਮੈਂ ਦੇਖਣਾ ਕਿ ਇਹ ਕਹਿੰਦੇ ਇੱਥੇ ਨਿਕਲ ਬਹੁਤ ਪਈ ਆ, ਇਹ ਕਹਿਣਾ ਇਹਨਾਂ ਨੇ ਪੋਟਾਸ਼ੀਅਮ ਬਹੁਤ ਪਈ ਆ ਇੱਥੇ, ਇਹਨਾਂ ਨੇ ਕਹਿਣਾ ਇੱਥੇ ਫਲਾਣੀ ਧਾਤ ਬਹੁਤ ਪਈ ਆ। ਅਸੀਂ ਰਿਫਾਇਨਰੀਆਂ ਲਾਈਆਂ, ਤੁਹਾਨੂੰ ਪਤਾ ਆਪਣੀਆਂ ਰਿਫਾਇਨਰੀ ਸੇਂਟ ਸੂਮਰੀ ਦੇ ਵਿੱਚ ਸਾਡੀ ਰਿਫਾਇਨਰੀ ਲੱਗੀ ਹੋਈ ਆ। ਅਮੈਰੀਕਾ 'ਚੋਂ ਜਿੰਨੇ ਵੀ ਖਣਿਜ ਪਦਾਰਥ ਨਿਕਲਦੇ ਨੇ
9: ਜੀ,
0: ਉਹ ਰਿਫਾਇੰਡ ਹੋਣ ਕੈਨੇਡਾ 'ਚ ਆਉਂਦੇ ਨੇ, ਉਧਰੋਂ ਬਾਰਡਰ ਕ੍ਰੋਸ ਕਰਕੇ ਡਿਟਰੋਇਟ ਵਾਲੇ ਪਾਸਿਓਂ। ਸੋ ਅਸੀਂ ਉਹਨਾਂ ਦੀ ਰਿਫਾਇਨਰੀ ਆ, ਤੇਲ 'ਚ ਸਾਡੀ ਉਹ ਰਿਫਾਇਨਰੀ ਨੇ, ਜਿਵੇਂ ਪਿਛਲੇ ਦਿਨੀਆਂ ਨੇ ਕਿਹਾ ਜੀ ਹੋ ਨਿਬੜ ਗਿਆ ਜੀ, ਵੈਨਜ਼ੂਲਾ ਤੋਂ ਤੇਲ ਆਇਆ ਕਰੂਗਾ, ਚਲੋ ਕੈਨੇਡਾ ਤੁਹਾਨੂੰ ਕਰਤਾ ਸਾਈਡ ਲਾਈਨ। ਲੋਕਾਂ ਨੇ ਇੰਨਾ ਮਜ਼ਾਕੀਆ ਤੌਰ 'ਤੇ ਲਿਆ ਇਸ ਚੀਜ਼ ਨੂੰ ਕਿ ਤੂੰ ਕੈਨੇਡਾ ਦੇ ਤੇਲ ਨੂੰ ਵੈਨਜ਼ੂਲਾ ਦੇ ਤੇਲ ਨਾਲ ਕਿਵੇਂ ਮੈਚ ਕਰ ਲੇਗਾ, ਤੇਰੀ ਤਾਂ ਰਿਫਾਇਨਰੀਆਂ ਦਾ ਜਿਹੜਾ ਪੈਟਰਨ ਹੀ ਉਹ ਆ, ਸਾਡੀ ਰੇਤੇ 'ਚੋਂ ਤੇਲ ਨਿਕਲਦਾ, ਵੈਨਜ਼ੂਲਾ ਡ੍ਰਿਲ ਕਰਕੇ ਤੇਲ ਕੱਢ ਰਹੇ ਨੇ, ਤੇ ਜਿਹੜਾ ਪੈਟਰਨ ਹੀ ਡਿਫਰੈਂਟ ਹੈ। ਰਿਫਾਇਨਰੀ ਲਾਉਣ ਦਾ ਮਤਲਬ ਹੈ ਕਲੋਜ਼ ਟੂ ਟ੍ਰਿਲੀਅਨ ਡਾਲਰ
9: ਜੀ ਜੀ,
0: ਸਮਝਣਾ ਕੋਈ ਛੋਟਾ ਮੋਟਾ ਅਮਾਊਂਟ ਥੋੜ੍ਹੀ ਆ ਕਿ ਤੁਸੀਂ ਸਬਸਟੀਟਿਊਟ ਕਰ ਦੋਗੇ। ਤੁਸੀਂ ਫੋਰਡ ਨੂੰ ਕਹੋ ਆਪਣੇ ਪਲਾਂਟ ਪੱਟ ਕੇ ਉੱਧਰ ਆ ਜਾ, ਫੋਰਡ ਕਹਿੰਦਾ ਪਹਿਲਾਂ ਹੀ ਤਾਂ ਮੈਂ 15% ਪ੍ਰੋਫਿਟ 'ਤੇ ਕੰਮ ਕਰ ਰਹੀ ਹਾਂ
9: ਜੀ,
0: ਜੇ ਮੈਂ ਪੱਟ ਕੇ ਪਲਾਂਟ ਲੈ ਕੇ ਜਾਣਾ, ਚੱਲ ਤੂੰ ਮੈਨੂੰ ਗ੍ਰਾਂਟ ਕੀ ਦਿੰਦਾ, ਗ੍ਰਾਂਟ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਡੇ ਕੋਲ 40 ਟ੍ਰਿਲੀਅਨ ਕਰਜ਼ਾ
9: ਜੀ,
0: ਸਮਝੇ ਨਾ
10: ਜੀ।
0: ਅਸੀਂ ਆਪਣੇ ਬਿਜ਼ਨਸ ਨੂੰ ਆਪਣੇ ਹੋਟਲ ਵਾਂਗੂ ਚਲਾਉਣ ਲੱਗ ਗਏ ਤਾਂ ਉਹ ਕੋਈ ਗੱਲ ਨਹੀਂ, ਪਰ ਸਾਡੇ ਹੋਟਲ ਵਾਂਗੂ ਅਸੀਂ ਕਿਸੇ ਕੰਟਰੀ ਨੂੰ ਚਲਾਵਾਂਗੇ, ਉਹ ਬਹੁਤ ਵੱਡਾ ਅਮੈਰੀਕਨਸ ਨੂੰ ਡੈਮੇਜ ਆ। ਮੈਂ ਅੱਗੇ ਪਿਛਲੇ ਇਲੈਕਸ਼ਨ 'ਚ ਕਿਹਾ ਸੀ ਕਿ ਰਸ਼ੀਆ ਨੇ ਡੋਨਲਡ ਟਰੰਪ ਲਾਂਚ ਕਰਾਤਾ ਕੋਰੋਨਾ ਵਾਇਰਸ ਵਾਲੇ ਇਲੈਕਸ਼ਨ 'ਚ, ਉਹਨੇ ਅਮਰੀਕਾ 'ਤੇ ਪਰਮਾਣੂ ਬੰਬ ਨਹੀਂ ਸਿੱਟਿਆ, ਉਹਨੇ ਸਿਆਸਤ ਦਾ ਬੰਬ ਸਿੱਟ ਦਿੱਤਾ, ਇੱਕ ਐਸਾ ਆਦਮੀ ਬਿਠਾ ਦਿੱਤਾ। ਹੁਣ ਇਹ ਪਾਗਲ ਨਹੀਂ ਹੈਗਾ, ਬੜਾ ਬੜਾ ਬੜਾ ਤੇਜ਼ ਹੈ ਇਹ ਬੁੜਾ, 500 billion ਪਲੱਸ ਦੇ ਉੱਤੇ ਇਕੱਲੇ ਬੁੜੇ ਦੀ ਪ੍ਰੋਪਰਟੀ ਵੱਧ ਗਈ ਇੱਕ ਸਿਆਸਤ ਦੀ ਜੌਬ ਦੇ ਉੱਤੇ। ਅਤੇ ਜਿਹੜੇ ਕਮਲੇ ਲੋਕ ਨੇ, ਬਾਬਾ ਰਾਮਦੇਵ ਤਨਖਾਹ ਨਹੀਂ ਲੈਂਦਾ, ਬਾਬਾ ਰਾਮਦੇਵ ਤਨਖਾਹ ਨਹੀਂ ਲੈਂਦਾ, ਮੋਦੀ ਤਨਖਾਹ ਨਹੀਂ ਲੈਂਦਾ, ਜੈ ਮੋਦੀ, ਘਰ ਘਰ ਮੋਦੀ, ਗੋਦੀ ਗੋਦੀ, ਮੋਦੀ ਮੋਦੀ, ਜਿਹੜੇ ਇਸ ਟਾਈਪ ਦੇ ਲੋਕ ਨੇ ਅਜਿਹੀਆਂ ਗੱਲਾਂ ਬਹੁਤ ਕਰ ਦਿੰਦੇ ਆ ਛੋਟੇ ਸਤਰ ਦੀਆਂ ਗੱਲਾਂ
9: ਜੀ।
0: ਉਹ ਆਦਮੀ ਕਿਸੇ ਤੋਂ ਜਹਾਜ਼ ਜਿਹੜਾ ਹੈਗਾ ਗਿਫਟ 'ਚ ਲੈ ਲੈਂਦਾ ਪਰ ਉਹ ਆਪਣੀ ਤਨਖਾਹ ਨਹੀਂ ਲੈਂਦਾ। ਇਹਨੂੰ ਮੰਦ ਬੁੱਧੀ ਕਹਿੰਦੇ ਹੁੰਦੇ, ਯਾਨੀ ਕਿ ਤੁਹਾਡੀ ਬੁੱਧੀ 'ਚ ਨਫ਼ਰਤ ਭਰੀ ਹੋਈ ਆ ਕਿ ਗੋਰੇ ਹੀ ਹੋਣੇ ਚਾਹੀਦੇ, ਹੋਰ ਕੋਈ ਨਹੀਂ ਹੋਣਾ ਚਾਹੀਦਾ, ਗੋਰਾ ਗੋਰੇ ਨੂੰ ਭਾਵੇਂ ਰੋਟੀ ਦੇਵੇ ਨਾ ਦੇਵੇ
9: ਜੀ,
0: ਪਰ ਹੁਣੇ ਗੋਰੇ ਚਾਹੀਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਪ੍ਰਤੀਕਰਮ ਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ
10: ਜੀ,
0: ਅਤੇ ਮੈਂ ਕੋਈ ਲਿਖ ਕੇ ਨਹੀਂ ਲੈ ਕੇ ਆਇਆ, ਕੁਛ ਨਹੀਂ, ਇੱਕ ਮਾਡਲ ਆ ਜਿਹੜਾ ਮਾਇੰਡ 'ਚ ਸੈੱਟ ਹੋ ਗਿਆ। ਜੇ ਤੁਸੀਂ ਆਪਣੇ ਆਪ ਨੂੰ ਡੈਵਲਪ ਕਰਨਾ ਹੈਗਾ, ਇਹਨਾਂ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰ ਦਿਓ। ਜਿਵੇਂ ਭਾਈ ਸਾਹਿਬ ਕਹਿ ਗਏ ਸੀ ਗੋਰੇ ਇੱਦਾਂ ਹੁੰਦੇ ਨੇ ਆਪਣੇ, ਆਪਾਂ ਕਾਹਨੂੰ ਕੰਪੈਰੀਜ਼ਨਾਂ 'ਚ ਪੈਣਾ, ਆਪਾਂ ਇਹ ਦੇਖਣਾ ਕਿ ਅਸੀਂ ਕੀ ਹਾਂ, ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕੀ ਬਣਨਾ। ਜਿਹਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਹਨੇ ਪ੍ਰੇਮ ਕੀਤਾ ਜਿਹੜਾ ਰਸਤੇ 'ਚ ਚੱਲਿਆ। ਹੁਣ ਪ੍ਰੇਮ ਕੀ ਆ, ਸੰਤ ਸਿੰਘ ਮਸਕੀਨ ਕਹਿੰਦੇ ਨੇ, ਇੱਕ ਕਸ਼ਮੀਰ 'ਚ ਮੇਰਾ ਸਮਾਗਮ ਸੀ, ਮੈਂ ਚੱਲਿਆ ਜਾ ਰਿਹਾ ਸੀ ਕਸ਼ਮੀਰ ਦੇ ਸਮਾਗਮ ਦੇ ਵਿੱਚ, ਜਿਹੜਾ ਜਦੋਂ ਮੈਂ ਸ਼ਾਮ ਨੂੰ ਸੈਰ ਕਰ ਰਿਹਾ, ਅੱਜ ਤੇ ਕੱਲ੍ਹ ਮੈਂ ਇੱਕ ਲੜਕਾ ਦੇਖਿਆ ਜਿਹੜਾ 13 ਸਾਲ ਦਾ ਸੀ, 13 ਜਾਂ 14 ਸਾਲ ਦਾ ਹੋਊਗਾ, 12 ਸਾਲ ਦਾ ਹੋਊਗਾ, ਉਹਦੇ ਬੈਗ ਬੰਨਿਆ ਹੁੰਦਾ ਸੀ, ਉਹ ਆਜੜੀ ਸੀ, ਭੇਡਾਂ ਚਾਰਦਾ ਸੀ, ਉਹਨਾਂ ਲਾ ਕੇ ਵੇਚ ਕੇ ਪੈਸੇ ਬਣਾਉਂਦਾ ਸੀ। ਉਹਨੇ ਨਾ ਪਹਾੜੀ 'ਤੇ ਭੇਡਾਂ ਮਗਰ ਚੜ੍ਹਨਾ, ਭੇਡਾਂ ਦੀ ਫਿਤਰਤ ਹੁੰਦੀ ਆ, ਹੌਲੀ ਹੌਲੀ ਛਾਲਾਂ ਮਾਰਦੀਆਂ ਮਾਰਦੀਆਂ ਇਹ ਸਾਈਡ ਤੇ ਰੱਖ ਦੇ, ਭਾਰ ਚੱਕੇ ਚੜ੍ਹਦਾ ਤੇਰਾ ਜ਼ਿਆਦਾ ਜ਼ੋਰ ਲੱਗਦਾ। ਤਾਂ ਉਹਨੇ ਕਿਹਾ, ਸਰਦਾਰ ਜੀ ਇਹ ਭਾਰ ਨਹੀਂ, ਇਹ ਮੇਰਾ ਭਾਈ ਹੈ, ਇਹਨੂੰ ਭਾਰ ਨਹੀਂ ਕਹਿਣਾ ਹੈਗਾ
9: ਜੀ।
0: ਸੰਤ ਸਿੰਘ ਜੀ ਕਹਿੰਦੇ, ਜਦੋਂ ਮੈਂ ਦੇਖਿਆ ਉਹਦੇ ਵਿੱਚ ਬੱਚਾ ਸੀ ਛੋਟਾ ਇੱਕ, 2 ਸਾਲ ਦਾ 2.5 ਸਾਲ ਦਾ ਹੋਊਗਾ, ਯਾਨੀ ਕਿ ਇਹ ਬੱਚਾ ਆਪਣੇ ਇਹ ਮੁੰਡਾ ਆਪਣੇ ਭਰਾ ਨੂੰ ਇੰਨੀ ਸ਼ਿੱਦਤ ਨਾਲ ਪਿਆਰ ਕਰਦਾ, ਮਤਲਬ ਮਾਂ ਨਹੀਂ ਹੋਊਗੀ ਸ਼ਾਇਦ
9: ਜੀ,
0: ਭੇਡਾਂ ਚਰਨ ਨਾਲ ਲੈ ਕੇ ਆਉਂਦਾ ਤੇ ਪਿੱਛੇ ਬੰਨ ਕੇ ਰੱਖਦਾ ਤੇ ਕਹਿੰਦਾ ਇਹਨੂੰ ਭਾਰ ਨਹੀਂ ਕਹਿਣਾ ਹੈਗਾ, ਇਹ ਮੇਰਾ ਭਰਾ ਹੈ ਜੀ। ਸੋ ਇਹ ਇੱਕ ਇੱਕ ਜਿਹੜਾ ਕਨੈਕਸ਼ਨ ਆ ਸਾਰੇ ਕਾਸੇ 'ਚ ਜੁੜਿਆ ਰਿਸ਼ਤੇ ਦੇ ਵਿੱਚ, ਇਹ ਪ੍ਰੇਮ ਦਾ ਕਨੈਕਸ਼ਨ ਆ
9: ਜੀ,
0: ਰਿਸ਼ਤਿਆਂ ਦੀ ਸਾਂਝ ਨਹੀਂ ਹੈ, ਇਹ ਇੱਕ ਮੁਹੱਬਤ ਦਾ ਕਨੈਕਸ਼ਨ ਹੈ ਕਿ ਉਹ ਤਾਂ ਅਪਿੰਗ ਪਾਰਟ ਆ, ਮੇਰੀ ਮੇਰੀ ਬੋਡੀ ਦਾ ਹੀ ਪਾਰਟ ਆ, ਉਹਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਮੈਂ ਪਿੱਛੇ ਇੱਕ 7 ਜਾਂ 8 ਕਿਲੋ ਦਾ ਵਜ਼ਨ ਪਿੱਠ 'ਤੇ ਬੰਨਿਆ ਹੋਇਆ। ਅਤੇ ਉਸੇ ਤਰ੍ਹਾਂ ਸੰਸਦ ਮਸਕੀਨ ਕਹਿੰਦੇ ਨੇ ਕਿ ਕਾਰੂ ਕਰਕੇ ਨਾ ਜਿਹੜਾ ਹੈਗਾ ਗੁਲਾਮ ਹੋਇਆ, ਜਿਨ੍ਹਾਂ ਟਾਈਮਾਂ 'ਚ ਜਿਹੜੇ ਅਹਿਮਦ ਸ਼ਾਹ ਹੁਣੇ ਹਮਲੇ ਕਰਕੇ ਬੈਕ ਜਾਂਦੇ ਰਹੇ, ਲੁੱਟ ਕੇ ਲੈ ਜਾਂਦੇ ਸੀ, ਪਰ ਇਹਨੂੰ ਇਰਾਨ ਤਹਿਰਾਨ ਵੱਲ ਨੂੰ ਚਲੇ ਜਾਂਦੇ ਸੀ ਲੁੱਟ ਕੇ ਭਾਰਤ ਨੂੰ, ਹੁਣ ਇਹਨਾਂ ਨੇ ਮਨਸੂਬਾ ਬਣਾ ਕੇ ਕਬਜ਼ਾ ਹੀ ਕਰ ਲੈਣਾ, ਤਾਂ ਬੜੇ ਕਮਜ਼ੋਰ ਲੋਕ ਨੇ, ਮੈਂ ਤੁਹਾਨੂੰ ਕੀ ਕਹਿੰਦਾ ਹੁੰਦਾ, ਸਭ ਤੋਂ ਵੱਧ ਗੁਲਾਮ ਆਪਾਂ ਲੋਕ ਰਹੇ, ਮਾਇੰਡ ਨਾ ਕਰੋ ਇਸ ਗੱਲ ਦਾ, ਗੁਲਾਮੀ ਸਾਡੇ ਦਿਮਾਗ 'ਚ ਭਰੀ ਹੋਈ, ਅਸੀਂ ਸਭ ਤੋਂ ਵੱਧ ਵੜਕਾਂ ਮੂੰਹ ਨਾਲ ਬੋਲ ਕੇ ਮਾਰਦੇ ਹਾਂ, ਗੋਰੇ ਮੂੰਹ ਨਾਲ ਘੱਟ ਬੋਲਦੇ ਨੇ, ਐਕਸ਼ਨ ਨਾਲ ਜ਼ਿਆਦਾ ਕਰਦੇ ਨੇ, ਇਹ ਵੀ ਫਰਕ ਹੈ ਗੋਰਿਆਂ ਸਾਡੇ ਨਾਲ, ਅਸੀਂ ਮੂੰਹ ਨਾਲ ਬਹੁਤ ਬੋਲਦੇ ਹਾਂ
9: ਜੀ
0: ਅਤੇ ਫਾਲਤੂ ਵੀ ਬਹੁਤ ਬੋਲਦੇ ਹਾਂ। ਹੁਣ ਕੀ ਹੋਇਆ, ਅਸੀਂ ਗੱਲਾਂ ਨਾਲ ਲੋਕਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਗੱਲੀ ਅਸੀਂ ਚੰਗੀ ਆਚਾਰੀ ਬੁਰਾਇਆ ਮਨੁੱਖ ਸੁੱਧਾ ਕਾਲਿਆ ਬਾਹਰ ਚਟਾਇਆ, ਕਿ ਗੱਲਾਂ ਨਾਲ ਅਸੀਂ ਬੜੇ ਵਿਦਵਾਨ ਅਤੇ ਬੜੇ ਉੱਪਰਲੇ ਲੈਵਲ ਦੇ ਹਾਂ, ਆਚਰਣ ਸਾਡੇ ਬੜੇ ਘਟੀਆ ਲੈਵਲ ਦੇ ਨੇ। ਗੁਰੂ ਨਾਨਕ ਪਾਤਸ਼ਾਹ
9: ਜੀ ਜੀ
0: ਗੁਰਮਤਿ ਸਾਨੂੰ ਕਹਿੰਦੇ ਨੇ। ਅੱਛਾ, ਹੁਣ ਇਹ ਬਾਦਸ਼ਾਹ ਜਦੋਂ ਆਇਆ, ਇੱਕ ਦਰਖਤ ਦੇਖਿਆ, ਉਹਨੂੰ 75 ਫਲ ਨਜ਼ਰ ਆਇਆ, ਇਹਨੇ ਕਾਫਲਾ ਰੋਕਿਆ, ਇਹਨੇ ਆਪਣੇ ਗੁਲਾਮ ਨੂੰ ਕਿਹਾ ਕਿ ਉਹ ਫਲ ਤੋੜ ਕੇ ਲੈ ਕੇ ਆ। ਗੁਲਾਮ ਦਾ ਮਤਲਬ ਸੀ ਜਿਉਣਾ ਮਰਨਾ ਉਹਦੇ ਹੁਕਮ 'ਤੇ ਆ
9: ਜੀ ਜੀ,
0: ਯਾਨੀ ਜਾਨ ਉਹ 'ਚ ਆ, ਹੁਕਮ ਦੂਜਾ ਦਊਗਾ। ਹੁਣ ਉਹ ਡਿਸਿਪਲਿਨ ਬੜਾ ਸਟਰੋਂਗ ਸੀ ਗੁਲਾਮਾਂ ਦਾ, ਉਹਨੇ ਜਦੋਂ ਫਲ ਤੋੜਿਆ, ਫਲ ਤੋੜ ਕੇ ਬੈਕ ਆਇਆ
9: ਜੀ,
0: ਉਹ ਬੈਕ ਆਇਆ ਤਾਂ ਉਹ ਕਹਿੰਦਾ ਕੱਟ ਇਹਨੂੰ ਖਾ ਕੇ ਦੇਖ ਕਿੱਦਾਂ ਦਾ, ਚੈੱਕ ਕਰਨਾ ਸੀ, ਉਹਨੇ ਟੈਸਟ ਕਰਨਾ ਸੀ
9: ਜੀ ਜੀ।
0: ਉਹ ਕੱਟ ਰਿਹਾ ਸੀ, ਉਹ 'ਚੋਂ ਰਸ ਨਿਕਲਿਆ, ਕਹਿੰਦਾ ਬੜਾ ਮਿੱਠਾ ਲੱਗਦਾ, ਖਾ ਇਹਨੂੰ ਖਾ ਕੇ ਦੇਖ। ਉਹਨੇ ਉਹ ਫਲ ਖਾਧਾ
10: ਜੀ,
0: ਅਤੇ ਕਹਿੰਦਾ ਕਿੰਨਾ ਕੁ ਮਿੱਠਾ, ਉਹ ਕਹਿੰਦਾ ਜਹਾਂ ਪਨਾ ਬਹੁਤ। ਕਹਿੰਦਾ ਲੈ ਕੱਟ ਕੇ ਖੋਰ ਤੋੜ ਕੇ ਲਿਆ ਮੈਨੂੰ ਦੇ
10: ਜੀ।
0: ਉਹ ਗਿਆ ਕੱਟ ਕੇ, ਕਹਿੰਦੇ ਲਿਆ ਮੈਨੂੰ ਦੇ। ਉਹ ਜਦੋਂ ਦੇਣ ਲੱਗਾ ਨੇ ਫਟਾਫਟ ਆਪਣੇ ਮੂੰਹ 'ਚ ਪਾ ਲਿਆ ਅਤੇ ਫਟਾਫਟ ਅੰਦਰ ਲੰਘਾ ਗਿਆ। ਹੁਣ ਬਾਦਸ਼ਾਹ ਨੂੰ ਬੜੀ ਇਹ ਲੱਗੀ ਕਿ ਬੇਇੱਜ਼ਤੀ ਵਾਲੀ ਗੱਲ ਆ
10: ਜੀ,
0: ਠੀਕ ਹੈ। ਉਹਨੇ ਬਾਦਸ਼ਾਹ ਨੇ ਦੁਬਾਰਾ ਉਹਨੂੰ ਕਿਹਾ ਕਿ ਇਹ ਤੂੰ ਗੁਸਤਾਖੀ ਕੀਤੀ ਹੈ, ਮੈਨੂੰ ਪਤਾ ਤੈਨੂੰ ਸਵਾਦ ਲੱਗਿਆ ਹੋਣਾ, ਨਾਲ ਹੱਸ ਪਿਆ, ਪਰ ਇਹ ਗੁਸਤਾਖੀ ਮੰਨਿਆ ਜਾਊਗਾ ਹਕੂਮਤ ਦੀ
10: ਜੀ।
0: ਇੱਕ ਹੋਰ ਤੋੜ ਕੇ ਲੈ ਕੇ ਆ ਮੈਨੂੰ ਦੇ। ਉਹ ਤੋੜ ਕੇ ਲਿਆ, ਕੱਟ ਕੇ ਉਹਨੇ ਫਿਰ ਖਾ ਲਿਆ। ਬਾਦਸ਼ਾਹ ਕਹਿੰਦਾ ਵੀ ਤੂੰ ਬੜੀ ਵੱਡੀ ਸਜ਼ਾ ਕਮਾ ਲਈ, ਤਾਂ ਸਾਰੀ ਜ਼ਿੰਦਗੀ ਸਭ ਤੋਂ ਨੇੜੇ ਰਿਹਾ ਮੇਰੇ ਤੋਂ, ਤਦੇ ਮੈਂ ਤੈਨੂੰ ਹੱਕ ਮਾਰ ਕੇ ਕਿਹਾ ਸੀ। ਉਹਨੇ 50 ਗੁਲਾਮ ਛੱਡ ਕੇ ਜਾਣੇ ਸੀ ਇੱਥੇ, ਜਿਨ੍ਹਾਂ ਨੇ ਰਾਜ ਕਰਨਾ ਸੀ ਲੋਕਾਂ 'ਤੇ, ਸਾਨੂੰ ਗੁਲਾਮ ਬਣਾਉਣਾ ਸੀ। ਉਹ 50 ਗੁਲਾਮ ਆਪਣੇ ਲੈ ਕੇ ਆਏ ਸੀ ਕਿ ਸਾਰੇ ਵਫਾਦਾਰੀ ਕਰਨਗੇ, ਕੋਈ ਵੀ ਸਾਡਾ ਬੇਕਦਰੀ ਨਹੀਂ ਕਰੂ। ਉਹਨਾਂ ਕਿਹੜਾ ਟਾਈਮ 'ਚ ਕਿਹੜਾ ਸੈਲਫੋਨ ਹੁੰਦੇ ਸੀ, ਬਾਦਸ਼ਾਹ ਆਇਆ ਹੋ ਗਿਆ ਆ ਜਾਓ ਫਟਾਫਟ, ਹੁਣ ਤਾਂ ਕੁੜੀਆਂ ਵੀ ਮੰਮੀ ਨੂੰ ਦੱਸ ਦਿੰਦੇ ਨੇ ਅੱਜ ਘਰੇ ਕੀ ਬਣਾਇਆ, ਰਾਈਟ। ਉਹ ਤਾਂ ਬਾਦਸ਼ਾਹ ਨੂੰ ਵੀ ਬਾਅਦ 'ਚੋਂ ਪਤਾ ਲੱਗਦਾ ਸੀ ਮੇਰਾ ਰਾਜ ਖੋਲਿਆ ਕਿਸੇ ਨੇ ਸਾਲ ਬਾਅਦ। ਸੋ ਉਹਨੇ ਜਦੋਂ ਦੂਸਰਾ ਬੰਦਾ ਬੁਲਾਇਆ ਨਾ, ਉਹਨੂੰ ਕਿਹਾ ਫਲ ਤੋੜ ਕੇ ਲੈ ਕੇ ਆਓ, ਅਤੇ ਕੱਟ ਕੇ ਜਦੋਂ ਫੜਾਉਣ ਲੱਗਿਆ, ਉਦੋਂ ਵੀ ਉਹਨੇ ਹੱਥ ਖੜਾ ਕੀਤਾ, ਬਾਦਸ਼ਾਹ ਨਾ। ਬਾਦਸ਼ਾਹ ਨੇ ਫੜਿਆ, ਜਦੋਂ ਮੂੰਹ 'ਚ ਪਾਇਆ, ਥੁੱਕਦਾ ਬਾਹਰ ਜ਼ਹਿਰ ਸੀਨਰੀ, ਇੰਨੀ ਕੜੱਤਨ ਸੀ, ਕੜੱਤਨ ਤੋਂ ਉੱਪਰ ਸੀ, ਬੜਾ ਹੈਰਾਨ ਹੋਇਆ। ਅਤੇ ਬਾਦਸ਼ਾਹ ਕਹਿੰਦਾ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹ ਕੌੜਾ? ਉਹ ਕਹਿੰਦਾ ਇੱਥੇ ਤਾਂ ਗੱਲ ਮੁੱਕ ਗਈ ਜੀ, ਤੁਸੀਂ ਕਹੋ ਕਿ ਇਹ ਮਿੱਠਾ, ਕਿ ਤੇਰਾ ਭਾਣਾ ਮਿੱਠਾ ਲਾਗੇ, ਪੰਜਵੇਂ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਹੋਣ, ਗਰਮ ਰੇਤਾਂ ਪਾ ਕੇ ਚਮੜੀ ਜਲ ਚੁੱਕੀ ਹੋਵੇ, ਛਾਲੇ ਪੈ ਚੁੱਕੇ ਹੋਣ ਉੱਪਰ, ਜਹਾਂਗੀਰ ਬਾਦਸ਼ਾਹ ਦੁਨੀਆਂ ਨੂੰ ਦਿਖਾ ਰਿਹਾ ਹੋਵੇ ਕਿ ਇਹ ਇੱਕ ਪਖੰਡੀ ਸਾਧੂ ਹੈ, ਇੱਕ ਪਖੰਡੀ ਬਾਬਾ ਹੈ ਜਾਂ ਫਕੀਰ ਹੈ, ਉਹ ਦਿਖਾਉਣ ਲਈ ਉਹਨੂੰ ਸ਼ਹਾਦਤ ਕੀਤੀ ਜਾ ਰਹੀ ਹੈ, ਤੁਹਾਨੂੰ ਤਾਂ ਇਤਿਹਾਸ ਵੀ ਨਹੀਂ ਪੜ੍ਹਨ ਦਾ ਟਾਈਮ ਲੱਗਦਾ, ਜਹਾਂਗੀਰ ਨੇ ਕਰਾਇਆ। ਅਤੇ ਉਹ ਜਹਾਂਗੀਰ ਦਿਖਾ ਰਿਹਾ ਲੋਕਾਂ ਨੂੰ, ਸਾਬਤ ਕਰ ਰਿਹਾ ਵੀ ਦੇਖੋ ਜਾ ਕੇ ਤੁਸੀਂ ਉਹਦਾ ਕੀ ਹਸ਼ਰ ਹੋ ਰਿਹਾ, ਜਿਹੜੇ ਇੱਦਾਂ ਦੇ ਲੋਕ ਹੋਣਗੇ ਇਸਲਾਮ ਦੇ ਖਿਲਾਫ ਹੋਣਗੇ, ਅੰਦਰ ਜਲਨ ਹੋਵੇ। ਮੀਆਂ ਮੰਨੂ ਜੀ ਜਿਹੜੇ ਨੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਬੜੇ ਤਕੜੇ ਪੀਰ ਮੰਨੇ ਜਾਂਦੇ ਸੀ, ਇਹੋ ਜਿਹੇ ਪੀਰ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਝੁਕਦੇ ਹੋਣ, ਅਤੇ ਉਹਨਾਂ ਨੂੰ ਇਸਲਾਮ ਦੀ ਤੌਹੀਨ ਲੱਗਣ ਲੱਗ ਗਈ, ਅਤੇ ਇਹ ਜ਼ਬਰੀ ਜਿਹੜਾ ਹੈਗਾ ਜ਼ੁਲਮ ਦੇ ਨਾਲ ਲੋਕਾਂ 'ਤੇ ਧਰਮ ਪਾਉਂਦੇ ਸੀ, ਆਪਣਾ ਧਰਮ ਪਰਿਵਰਤਨ ਕਰਾਉਂਦੇ ਸੀ, ਅਤੇ ਸ਼ਹਾਦਤ ਹੁੰਦੀ, ਉੱਥੇ ਆਵਾਜ਼ ਹੁੰਦੀ ਹੈ ਕਿ ਤੇਰਾ ਭਾਣਾ ਮਿੱਠਾ ਲਾਗੇ। ਉਹ ਪੁੱਛਦੇ ਕਿ ਕਿੱਦਾਂ ਲੱਗ ਰਿਹਾ, ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗੇ। ਸਾਨੂੰ ਛੋਟੀਆਂ ਛੋਟੀਆਂ ਪ੍ਰੋਬਲਮਸ ਆ ਜਾਣ ਸਾਡੇ ਕੋਲ, ਅਸੀਂ ਪਰਮਾਤਮਾ ਤੋਂ ਟੁੱਟ ਜਾਈਏ, ਛੋਟੇ ਛੋਟੇ ਇਸ਼ੂ ਹੋਣ, ਮੁੱਦੇ ਹੋਣ, ਅਸੀਂ ਪਰਮਾਤਮਾ ਨੂੰ ਭੁੱਲ ਜਾਈਏ, ਤੇ ਸਾਡੇ ਨਾਲ ਤੋਂ ਗੁਲਾਮ ਚੰਗਾ ਉਹ ਕਹਿੰਦਾ ਜਹਾਂ ਪਨਾਹ ਮੈਂ ਕਹੀ ਨਹੀਂ ਸਕਿਆ ਇਹ ਕੌੜਾ ਕਿਉਂਕਿ ਤੁਹਾਡੀ ਰਸਨਾ ਨੇ ਕਹਿਤਾ ਸੀ ਇਹ ਮਿੱਠਾ ਤਾਂ ਮੈਨੂੰ ਮਿੱਠਾ ਮੰਨ ਕੇ ਹੀ ਲਈ ਗਿਆ ਅਤੇ ਉਹ ਦਿਨ ਸੀ ਅਤੇ ਉਹ ਬਾਦਸ਼ਾਹ ਦਾ ਜਿਹੜਾ ਸਿੱਖਣ ਦਾ ਸਬੱਬ ਬਣਿਆ ਉਸ ਤੋਂ ਆਪਣੇ ਗੁਲਾਮ ਤੋਂ ਤੁਸੀਂ ਵੀ ਜ਼ਿੰਦਗੀ ਸਿੱਖੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ 205-673-3337 ਨੰਬਰ ਨੇ ਅਗਰ ਕੋਈ ਭੁੱਲੇ ਭਟਕੀ ਰੂਹ ਸਾਡੇ ਨਾਲ ਹੈਲੋ ਹਾਏ ਨਹੀਂ ਕਰ ਪਾਈ ਤਾਂ ਕਾਲ ਕਰ ਸਕਦੇ ਹਾਂ 905-673-3337 ਵਾਪਸ ਆਏ
11: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
12: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
13: ਜੀ ਹਾਂ ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਵਿਲ ਸੇਖੋ 416-819-6000
14: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0
15: गया। इत्थे कैनेडा विच एक व्याह कीता।
14: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941।
15: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
16: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
14: ਤਵਾ ਕਿਚਨ, 50 Sunnyvale Gate, Brampton, Mountain Ash and Bovedda Intersection, ya visit karo www.tawakitchen.ca, 905-790-1699, 905-790-1699.
15: ਸਤਾਰਾਂ ਸੌ ਕੁਐਸਚਨ ਵੀ ਸਤਾਰਾਂ ਤੋਂ ਹੈਗਾ ਜੋ ਮੇਰਾ ਸੈਵਨਟੀਨ ਪਲੱਸ ਸੈਵਨਟੀਨ ਡਿਵਾਈਡਿਡ ਬਾਈ ਸੈਵਨਟੀਨ ਮਾਈਨਸ ਸੈਵਨਟੀਨ ਪਲੱਸ ਸੈਵਨਟੀਨ ਸਤਾਰਾਂ ਜਮ੍ਹਾਂ ਸਤਾਰਾਂ ਭਾਗ ਸਤਾਰਾਂ ਘਟਾਓ ਸਤਾਰਾਂ ਜਮ੍ਹਾਂ ਸਤਾਰਾਂ।
14: ਸਤਾਰਾਂ
15: ਪਲੱਸ ਸਤਾਰਾਂ ਭਾਗ ਸਤਾਰਾਂ ਘਟਾਓ ਸਤਾਰਾਂ ਜਮ੍ਹਾਂ ਸਤਾਰਾਂ।
14: ਠੀਕ ਹੈ, ਇੱਕ ਪੀਜ਼ਾ ਸ਼ੈਫ ਤੋਂ ਅੱਜ ਤੁਹਾਨੂੰ ਜਿਹੜਾ ਵਿਨਰ ਹੈ
9: ਜੀ ਜੀ
14: ਚੀਜ਼ ਪੀਜ਼ਾ ਜਿਹੜਾ ਹੈਗਾ
9: ਜੀ
14: ਮੀਡੀਅਮ ਮੈਂ ਪਿੱਕ ਕਰਵਾਉਂਗਾ। ਠੀਕ ਹੈ, ਮੀਡੀਅਮ ਚੀਜ਼ ਪੀਜ਼ਾ ਜਿਹੜਾ ਜਿਹੜਾ ਵਿਨਰ ਹੋ, ਇੱਕ ਕੱਲ ਵਾਲੇ ਵਿਨਰ ਚੋਂ ਕਿਹੜਾ ਕੋਈ ਇੱਕ ਨਾਮ ਬੋਲ ਦਿਓ ਜਿਹੜਾ ਵੀ ਕੋਈ
15: ਹੈ। ਕੱਲ ਬੋਲ ਦਿੱਤਾ ਸੀ ਅਸੀਂ।
9: ਜੀ ਜੀ ਜੀ, ਕੱਲ ਆਈ ਥਿੰਕ ਕੈਂਬਰਿਜ ਸੇ ਥੀ,
15: ਨਹੀਂ ਕੱਲ ਹਮਾਰੇ ਉਨਕਾ ਜੋ ਨਾਮ,
14: ਜਲਦੀ ਬੋਲ ਦੋ ਨਾ, ਟਾਈਮ ਤਾਂ ਹੈ, ਜਿੰਨੇ ਸਲਾਹ ਤੁਸੀਂ ਕਰ ਲਓ।
15: ਗੁਲਾਮ ਜੀ
14: ਉਸ ਕਾਲ ਕਰ ਲਓ ਤੁਸੀਂ। ਆਪ 17 17 17 17 ਦਾ ਆਨਸਰ ਕੀ ਆ
15: ਜੀ,
14: ਇੱਕ ਵਾਰ ਕੁਇਕਲੀ ਫੇਰ ਬੋਲਣ ਲੱਗੇ
15: ਕੁਇਕਲੀ। 17 ਪਲੱਸ 17 ਡਿਵਾਈਡਡ ਬਾਈ 17 ਮਾਈਨਸ 17 ਪਲੱਸ 17
14: ਕੀ ਆਨਸਰ ਹੈਗਾ? 905-673-3337। ਔਰ ਇੱਕ ਨਾ US ਵਾਸਤੇ ਟੀਮ ਡਰਾਈਵਰ ਚਾਹੀਦੇ ਨੇ, 4 ਡਰਾਈਵਰ ਚਾਹੀਦੇ ਨੇ, 4 US ਵਾਸਤੇ, ਕੈਲੀਫੋਰਨੀਆ ਵਾਸਤੇ। ਕੋਈ ਵੀ ਕਾਲ ਕਰ ਲਓ, ਬਹੁਤ ਵੱਡੀ ਕੰਪਨੀ ਆ ਅਤੇ ਪੁਰਾਣੀ ਕੰਪਨੀ ਆ ਅਤੇ ਵਧੀਆ ਚੱਲਦੀ ਕੰਪਨੀ ਆ
15: ਜੀ, ਬਿਲਕੁਲ।
14: ਅਤੇ ਤੁਹਾਨੂੰ ਪੈਸੇ ਬਹੁਤ ਅੱਛੇ ਬਣਗੇ, ਦੋਨੋਂ ਡਰਾਈਵਰ 15-17 ਹਜ਼ਾਰ ਮਹੀਨੇ ਦਾ ਲਿਆਇਆ ਕਰਨਗੇ, ਫਿਰ ਸਾਡਾ ਇਨਵੈਸਟਮੈਂਟ ਕਰ ਲੈਣ ਬਾਅਦ ਚੋਂ
15: ਜੀ, ਬਿਲਕੁਲ।
14: ਅਤੇ ਨੰਬਰ ਆ 647-302
0: 8071 ਸਿੰਗਲ ਚੱਲਣਾ ਜਾਂ ਟੀਮ 'ਚ ਚੱਲਣਾ ਅਤੇ 647-302-8071 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ ਸੰਤੋਸ਼ ਦਾ ਆਂਸਰ ਦੇਣ ਲਈ 905-673-3337 'ਤੇ ਜਲਦੀ ਜਲਦੀ ਕਾਲ ਕਰ ਲਓ
10: ਜੀ ਬਿਲਕੁਲ
0: ਤੁਹਾਡੀ ਲਾਈਨ ਖਾਲੀ ਹੈਗੀ ਆ ਆਰ ਐੱਸ ਜੀ ਕਸਟਮ ਸੋਫਾ ਕਸਟਮ ਸੋਫੇ ਦੇ ਵਿੱਚ ਟੋਪ ਦਾ ਨਾਮ ਹੈ ਤੁਸੀਂ ਪੁਰਾਣੇ ਫਰਨੀਚਰ ਨੂੰ ਨਵਾਂ ਬਣਾਉਣਾ ਹੈਗਾ ਅਗਰ
10: ਜੀ
0: ਪੁਰਾਣੇ ਫਰਨੀਚਰ ਨੂੰ ਨਵਾਂ ਬਣਾਉਣ ਲਈ ਜਾਂ ਤੁਸੀਂ ਕਸਟਮ ਕੋਈ ਵੀ ਚੀਜ਼ ਤਿਆਰ ਕਰਾਉਣੀ ਹੈ ਸਾਈਜ਼ ਰੂਮ ਦੇ ਹਿਸਾਬ ਨਾਲ ਅਤੇ ਮਾਡਲ ਦੇ ਡਿਜ਼ਾਈਨ ਦੇ ਹਿਸਾਬ ਨਾਲ ਦੁਨੀਆਂ ਦਾ ਕੋਈ ਵੀ ਮਾਡਲ ਦੇ ਦਿਓ ਬਣਾ ਦੇਣਗੇ 6477-705-1317 647-705-1317 ਫਸਟ ਕਾਲ ਤੇ ਜਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ 3651
17: ਆਨਸਰ ਹੈਗਾ 32
0: 32
10: 32
0: ਨਾਮ ਬੋਲਦੇ ਤੁਹਾਡਾ ਕੀ ਆ
17: ਅਮਰਜੀਤ
0: ਅਮਰਜੀਤ ਠੀਕ ਆ ਜੀ ਤੇ ਹੈਰੀ
18: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ 18 ਸਰ ਜੀ
0: ਕਿੰਨਾ
18: 18 ਜੀ 18
0: 18 ਆ ਪਹਿਲਾ ਹੈਰੀ ਦਾ 18 ਆ
10: ਹੈਰੀ
0: ਤੇ 1427 ਨੰਬਰ ਹੈਲੋ
19: ਹਾਂਜੀ ਭਾਜੀ
0: ਹਾਂਜੀ
19: ਗੁੱਡ ਮਾਰਨਿੰਗ
0: ਮਾਰਨਿੰਗ ਜੀ
19: 18 ਸਰ ਜੀ 18
0: 18
10: ਨਾਮ ਦੱਸੋ ਤੁਸੀਂ
0: ਨਾਮ ਬੋਲਦੇ ਹੋ
19: ਮਨਿੰਦਰ
0: ਮਨਿੰਦਰ ਤੇ ਅਮਨਦੀਪ ਮੈਂ ਵੀ ਆ ਤੇ ਅਮਨਦੀਪ ਕੋਈ ਹੋਰ ਵੀ ਆ ਅਮਨਦੀਪ ਜੀ ਕੀ ਆਨਸਰ ਆ
20: ਆਨਸਰ ਆ ਜੀ 18
0: 18
20: ਹਾਂਜੀ
0: ਠੀਕ ਹੈ 905-673-3337 ਜਿਨ੍ਹਾਂ ਨੇ ਵੀ ਕਿਸੇ ਨੇ ਇੰਸ਼ੋਰੈਂਸ ਦਾ ਮੋਰਗੇਜ ਦਾ ਰੀਅਲ ਸਟੇਟ ਦਾ ਜਾਂ ਤੁਸੀਂ ਡਿਜ਼ਾਈਨਰ ਆਰਕੀਟੈਕਟ ਦਾ ਜਾਂ ਕਿਸੇ ਤਰ੍ਹਾਂ ਦਾ ਲਾਇਸੈਂਸ ਲੈਣਾ ਹੈਗਾ ਮੋਰਗੇਜ ਏਜੰਟ ਦਾ ਲਾਇਸੈਂਸ ਲੈਣਾ ਇੱਕ ਤੋਂ ਦੋ ਮਹੀਨਿਆਂ 'ਚ 95% ਸਕਸੈਸ ਰੇਟ ਦੇ ਨਾਲ ਮਾਸਟਰ ਯੂਰ ਐਗਜ਼ਾਮ ਆ ਇਹ ਕਰਵਾ ਕੇ ਦਿੰਦੇ ਨੇ ਨੰਬਰ ਹੈ 6472-667-6576 672-667-6576 ਹਜੇ ਆਨਸਰ ਦੀ ਲਾਈਨ ਖੁੱਲ੍ਹੀ ਖਾਲੀ ਆ ਚੈੱਕ ਕਰੋ ਪੀਜ਼ਾ ਕਿਤੇ ਤੁਹਾਡੇ ਘਰ ਨਾ ਜਾਣਾ ਹੋਵੇ ਸ਼ਾਮ ਨੂੰ
10: ਬਿਲਕੁਲ ਅਸੀਂ ਹੁਣੇ ਹੀ ਅਨਾਊਂਸ ਕਰ ਦੇਣਾ ਫਿਰ ਲੱਕੀ ਵਿਨਰ ਜਲਦੀ ਜਲਦੀ ਕਾਲ ਕਰੋ 905-673-3337
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
10: ਹੈਲੋ
0: 1007 ਹੈਲੋ ਚਲੋ ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਸ਼ੋਅ ਦੇ ਪ੍ਰਾਊਡ ਸਪੋਂਸਰ ਦੇ ਵਿੱਚੋਂ ਗੱਡੀ ਗਈ ਹਾਈਲੈਂਡ 'ਤੇ ਅਤੇ ਤੁਸੀਂ ਗਏ ਹਾਈਲੈਂਡ 'ਤੇ ਰਿਸ਼ਤਾ ਬਣਾ ਲੈਣਾ ਵਰਕਸ਼ਾਪ ਦੇ ਨਾਲ ਅਤੇ ਤੁਸੀਂ 10% ਡਿਸਕਾਊਂਟ ਲੈਣਾ ਕੋਈ ਵੀ ਰਿਪੇਅਰ ਕਰਾਉਣ ਤੋਂ ਬਾਅਦ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ 905-463-6363 905-463-6363 AAA ਲੈਂਡਸਕੇਪਿੰਗ ਵਾਲੇ ਅਮੀਰ ਤੀਰ ਯਾਰਾਂ ਦੇ ਯਾਰ ਅਤੇ ਸਾਡੇ ਨਾਲ ਤਕਰੀਬਨ 7ਵਾਂ ਸਾਲ ਇਹਨਾਂ ਨੂੰ ਮਾਰਕੀਟਿੰਗ ਕਰਦੇ ਹਾਂ ਸਨੋ ਰਿਮੂਵਲ ਜਾਂ ਕਿਸੇ ਵੀ ਪਲਾਜ਼ੇ ਜਾਂ ਵੱਡੀ ਕੰਪਨੀ ਦੀ ਤੁਸੀਂ ਲੈਂਡਸਕੇਪਿੰਗ ਕਰਾਉਣੀ ਆ AAA 647-784-1213 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਕੁਲਜੀਤ ਮੇਰੇ ਨਾਲ ਕੁਲਜੀਤ ਕੀ ਕਹਿਣਾ ਚਾਹੁੰਦੇ ਹੋ ਕੁਲਜੀਤ
21: 18 ਜੀ 18
0: 18 ਓਕੇ ਪੰਜਾਬ ਟੈਕਸਲੇਸ਼ਨ ਤੋਂ ਜਗਜੀਤ ਸਾਚਾ ਕੇਂਬਰਿਜ ਔਰ ਬ੍ਰੈਂਪਟਨ ਦੇ ਵਿੱਚ ਦੋ ਲੋਕੇਸ਼ਨ ਨੇ ਮਿਸਾਗਾ ਟੈਕਸ ਦੀਆਂ ਕੰਪਲੀਕੇਸ਼ਨਸ ਨੇ ਬਹੁਤ ਲੋਕਾਂ ਦੇ ਆਡਿਟ ਹੋ ਗਏ ਕਿਉਂਕਿ ਅਕਾਊਂਟਿੰਗ ਪ੍ਰੋਪਰਲੀ ਨਹੀਂ ਹੋਈ ਸੀ ਸਰਕਾਰ ਦਾ ਨਹੀਂ ਇਕੱਲਾ ਕਸੂਰ ਤੁਹਾਡੀ ਅਕਾਊਂਟਿੰਗ ਦਾ ਵੀ ਕਸੂਰ ਆ ਤੁਸੀਂ ਅਗਰ ਟਰੱਕ ਡਰਾਈਵਰ ਹੋ ਨਾ ਇਹ 'ਚ ਸਪੈਸ਼ਲਾਈਜ਼ ਕਰਦੇ ਨੇ ਜਗਜੀਤ ਸਾਚਾ 416-720-3642 416-720-3642 ਕੋਮਲ ਆਲ ਲਿੰਕ ਟਰੈਵਲ ਦੀ ਕਹਿੰਦੀ ਇੰਡੀਆ ਜਾਣਾ ਰੋਣਾ ਪਿੱਟਣਾ ਕਾਹਦਾ ਤੁਸੀਂ ਮੈਨੂੰ ਕਾਲ ਕਰੋ ਇਸ ਵੇਲੇ 1600 ਤੋਂ ਲੈ ਕੇ 2800 ਤੱਕ ਦੇ ਵਿੱਚ ਦੀਆਂ ਟਿਕਟਾਂ ਮਿਲਦੀਆਂ ਪਈਆਂ ਨੇ ਤੁਹਾਨੂੰ ਵਧੀਆ ਟ੍ਰਿਪ ਲੈ ਕੇ ਦਊਂਗੀ ਕੋਮਲ ਆਲ ਲਿੰਕ ਟਰੈਵਲ 905-239-7711 9052-39771 ਡਕਟ ਕਲੀਨਿੰਗ ਕਰਾਉਣੀ ਹੈ ਡਕਟ ਕਲੀਨਿੰਗ ਲਈ ਨੰਬਰ ਹੈ 416-729-1521 ਨਾਨਕ ਡਕਟ ਕਲੀਨਿੰਗ ਡਕ ਕਲੀਨਿੰਗ ਲਈ 416-729-1521 ਪ੍ਰਨੀਤ ਬੈਨਾ ਹੋਰ ਤੁਸੀਂ ਪ੍ਰਨੀਤ ਸਤਿ ਸ਼੍ਰੀ ਅਕਾਲ ਪ੍ਰਨੀਤ 30 ਸੈਕਿੰਡ ਦੇ ਵਿੱਚ ਜਿਨ੍ਹਾਂ ਨੇ ਜ਼ਿੰਦਗੀ 'ਚ ਨਜ਼ਾਰਾ ਲੈ ਕੇ ਆਉਣਾ ਹੈਗਾ ਨਜ਼ਾਰਾ 'ਤੇ ਪਹੁੰਚੋ ਤੁਸੀਂ ਬਰਥਡੇ ਪਾਰਟੀ ਸੈਲੀਬ੍ਰੇਸ਼ਨ ਕੋਈ ਇਕੱਠੇ ਮੀਟਿੰਗ ਕਰਨੀ ਹੈ ਦੋਸਤਾਂ ਨੇ ਬਹਿਣਾ ਅੱਜ ਇਹਨਾਂ ਕੋਲ ਕਿਸੇ ਨੇ ਰੇਡੀਓ ਤੋਂ ਕਾਲ ਕਰਕੇ 11 ਬੰਦਿਆਂ ਨੇ ਸਿਟਿੰਗ ਬੁੱਕ ਕੀਤੀ ਹੈ ਕੀ ਉਹਨਾਂ ਦਾ ਕੋਈ ਇਵੈਂਟ ਅੱਜ 11 ਜਣਿਆਂ ਦਾ ਕੀ ਹੈਗਾ ਅੱਜ ਏਅਰਪੋਰਟ ਵਰਗੇ ਏਅਰਪੋਰਟ ਦੇ ਨਾਲ ਦੇ ਵਾਸ਼ਰੂਮ ਕਲੀਨ ਸਾਰੇ 7-8 ਵਾਸ਼ਰੂਮ ਬਣੇ ਨੇ ਨਜ਼ਾਰਾ ਤੁਹਾਡੀ ਅਗਲੇ ਜਨਮ ਦਿਨ ਜਾਂ ਪਾਰਟੀ ਵਾਸਤੇ 416-816-1616 ਦੇ ਉੱਤੇ ਤੁਸੀਂ ਕਾਲ ਕਰਨੀ ਆ ਔਰ ਐਮ ਕੇ ਪੈਲਟਸ ਹੈ ਕਿਸੇ ਵੀ ਕਾਰਖਾਨੇ 'ਚ ਸੁਪਰਵਾਈਜ਼ਰ ਹੈਗੇ ਹੋ ਮੈਨੇਜਰ ਹੈਗੇ ਹੋ ਸੇਲਸ ਵਿੱਚੋਂ ਸਕਿੱਡ ਬਣਾਉਂਦੀ ਹੈ ਕੰਪਨੀ ਦੁਨੀਆ ਭਰ 'ਚ ਐਕਸਪੋਰਟ ਹੁੰਦੀ ਹੈ ਸਕਿੱਡ ਆਪਣੀ ਕਮਿਊਨਿਟੀ
22: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
23: This is AM 530, CHUO.
22: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.

0: 8877sofastudio.ca. Thank you ji.
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
3: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 17 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ। ਅਤੇ ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਦੀ, ਸੋ ਬਿਲਕੁਲ ਜੀ ਭਾਦੋਂ ਦਾ ਮਹੀਨਾ ਖਤਮ ਹੋ ਗਿਆ ਅਤੇ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਅਤੇ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਨਵਾਂ ਦੇਸੀ ਮਹੀਨਾ ਅੱਜ ਸ਼ੁਰੂ ਹੋ ਗਿਆ ਜੀ। ਅਤੇ ਆਪਾਂ ਸਭ ਤੋਂ ਪਹਿਲਾਂ ਨਵੇਂ ਮਹੀਨੇ ਦਾ ਸੁਣਨਾ ਜੀ ਨਾਮ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਕਿਉਂਕਿ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਅਤੇ ਅੱਜ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ

ਬਿਲਕੁਲ ਜੀ, ਅੱਜ ਅੱਸੂ ਮਹੀਨੇ ਦੀ ਹੋ ਗਈ ਜੀ ਸੰਗਰਾਂਦ। ਨਵਾਂ ਮਹੀਨਾ ਅੱਸੂ ਦਾ ਚੜ੍ਹ ਚੁੱਕਿਆ ਜੀ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਨਵੇਂ ਮਹੀਨੇ ਦੀਆਂ। ਔਰ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ

0: ਸ਼ਾਂਤੀ, ਖੁਸ਼ੀਆਂ, ਖੇੜੇ, ਤੰਦਰੁਸਤੀ ਵਾਲਾ ਜੀਵਨ ਰੱਬ ਸਭ ਨੂੰ ਬਖਸ਼ੇ, ਤੇ ਇਹੀ ਰੱਬ ਅੱਗੇ ਅਰਦਾਸ ਹੈ। ਬਿਲਕੁਲ ਜੀ, ਅੱਜ ਅੱਸੂ ਮਹੀਨੇ ਦੀ ਸੰਗਰਾਂਦ ਹੈ। ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ ਗੁਣਤਾਸ ਰੇਡੀਓ ਪ੍ਰੋਗਰਾਮ ਦੇ ਵਿੱਚ। ਤੇ ਜੇਕਰ ਤੁਸੀਂ ਵੀ ਇਸ ਮਹੀਨੇ ਬਾਰੇ ਕੋਈ ਕੁਝ ਵੀ ਐਡ ਕਰਨਾ ਚਾਹੁੰਦੇ ਹੋ, ਬਿਲਕੁਲ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। 647-1313-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਣੀ ਹੈ। ਤੇ ਜੇਕਰ ਤੁਸੀਂ ਕੋਈ ਮੇਰੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਜੀ, ਚਾਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਇਨਪੁੱਟ ਪਾਉਣਾ ਚਾਹੁੰਦੇ ਹੋ, ਜਾਂ ਕੋਈ ਵਿਸ਼ਾ ਤੁਸੀਂ ਦੱਸਣਾ, ਜਾਂ ਤੁਸੀਂ ਕੋਈ ਐਡ ਦੇਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨੀ ਹੈ, ਜਾਂ ਫਿਰ ਇੰਸ਼ੋਰੈਂਸ ਦੀ ਤੁਹਾਡੀ ਕੋਈ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਜਿਹਦੇ 'ਚ ਪਰਸਨਲ ਇੰਸ਼ੋਰੈਂਸ ਆ ਜਾਂਦੀ ਹੈ, ਤੇ ਨਾਲ ਦੀ ਨਾਲ ਆਟੋ, ਹੋਮ, ਬਿਜ਼ਨਸ ਤੇ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, 6477-6527-2340, 647-7523-40 ਤੇ ਤੁਸੀਂ ਮੇਰੇ ਨਾਲ ਗੱਲਬਾਤ 11 ਵਜੇ ਤੋਂ ਬਾਅਦ ਕਰ ਸਕਦੇ ਹੋ। ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਜੇ ਕਰਨੀ ਹੈ ਤਾਂ ਫਿਰ ਸਟੂਡੀਓ ਦਾ ਨੰਬਰ ਹੁੰਦਾ ਜੀ 647-8074-1313, 6478741313 ਤੇ ਆਪਾਂ ਗੱਲਬਾਤ ਸਟੂਡੀਓ ਦੇ ਵਿੱਚ ਕਰ ਸਕਦੇ ਹਾਂ ਜੀ। ਸੋ ਅੱਸੂ ਦਾ ਮਹੀਨਾ ਜਿਹੜਾ ਸ਼ੁਰੂਆਤ ਹੋਈ ਹੈ ਜੀ, ਸੋ ਅੱਸੂ ਦੇ ਮਹੀਨੇ ਦੇ ਵਿੱਚ ਕਹਿੰਦੇ ਮੌਸਮ ਜਿਹੜਾ ਹੈਗਾ ਨਾ ਉਹ ਬਹੁਤ ਸੁਹਾਵਣਾ ਹੋ ਜਾਂਦਾ। ਇਸ ਵਧੀਆ ਮੌਸਮ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਹੈ ਉਹ ਵੀ ਹੁੰਦੀ ਹੈ ਪਰ ਘੱਟ ਹੁੰਦੀ ਹੈ, ਕਿਉਂਕਿ ਜ਼ਿਆਦਾ ਮੀਂਹ ਵਾਲੇ ਜਿਹੜੇ ਮਹੀਨੇ ਹੁੰਦੇ ਆ ਉਹ ਹੁੰਦੇ ਆ ਸਾਉਣ ਤੇ ਭਾਦੋਂ ਤੇ ਸਾਉਣ ਦੇ ਮਹੀਨੇ, ਹੈ ਨਾ, ਸਾਉਣ ਤੇ ਭਾਦੋਂ ਦੋ ਮਹੀਨੇ ਜਿਹੜੇ ਕਿ ਨਿਕਲ ਚੁੱਕੇ ਆ। ਸੋ ਭਾਦੋਂ ਦਾ ਮਹੀਨਾ ਤਾਂ ਹੁਣ ਕੱਲ੍ਹ ਹੀ ਖਤਮ ਹੋਇਆ, ਸੋ ਅੱਜ ਅੱਸੂ ਦੇ ਮਹੀਨੇ ਦੀ ਹੋ ਗਈ ਸ਼ੁਰੂਆਤ। ਸੋ ਇਸ ਮਹੀਨੇ 'ਚ ਕਹਿੰਦੇ ਮੀਂਹ ਘੱਟ ਪੈਂਦਾ, ਹੁਣ ਮੌਸਮ ਸੁਹਾਵਣਾ ਰਹਿੰਦਾ, ਬੜਾ ਵਧੀਆ, ਜ਼ਿਆਦਾ ਗਰਮੀ ਵੀ ਨਹੀਂ ਹੁੰਦੀ, ਜ਼ਿਆਦਾ ਠੰਡ ਵੀ ਨਹੀਂ ਹੁੰਦੀ, ਬਈ ਮਾਇਲਡ ਜਿਹਾ ਟੈਂਪਰੇਚਰ ਰਹਿੰਦਾ, ਅਤੇ ਬਹੁਤ ਵਧੀਆ ਪਲੈਜ਼ੈਂਟ ਜਿਹਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੁੰਦਾ। ਸੋ ਇਸ ਮਹੀਨੇ 'ਚ ਕਹਿੰਦੇ ਜਿਹੜੇ ਤਿਉਹਾਰ ਹੈ ਉਹ ਮੇਨ ਤੌਰ 'ਤੇ ਜਿਹੜੇ ਆਉਂਦੇ ਆ ਜੀ, ਨਰਾਤੇ ਆਉਂਦੇ ਆ, 9 ਨਰਾਤੇ, ਫਿਰ 10ਵਾਂ ਦੁਸਹਿਰਾ ਹੁੰਦਾ। ਸੋ 9 ਨਰਾਤੇ, 10ਵਾਂ ਦੁਸਹਿਰਾ, ਯਾਨੀ ਕਿ ਇਹਦੇ ਵਿੱਚ ਨਵਰਾਤਰੇ ਅਤੇ ਦੁਸਹਿਰਾ, ਇਹ ਦੋ ਜਿਹੜੇ ਤਿਉਹਾਰ ਹੈ ਜੀ ਉਹ ਆਉਂਦੇ ਆ ਜ਼ਿਆਦਾਤਰ, ਪਰ ਕਈ ਵਾਰ ਦੀਵਾਲੀ ਵੀ ਆ ਜਾਂਦੀ ਹੈ ਜੇ ਦਿਨ ਦੁਸਹਿਰੇ ਪਹਿਲਾਂ ਆ ਗਿਆ, ਦੁਸਹਿਰਾ ਹੈ ਨਾ, ਸੋ ਫਿਰ ਦੁਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਹੁੰਦੀ ਹੈ, ਸੋ ਫਿਰ ਕਈ ਵਾਰ ਅਕਤੂਬਰ 'ਚ ਵੀ ਆ ਬਾਅਦ ਦੀਵਾਲੀ ਹੁੰਦੀ ਹੈ, ਸੋ ਫਿਰ ਕਈ ਵਾਰ ਅਕਤੂਬਰ 'ਚ ਵੀ ਆ ਜਾਂਦੀ ਹੈ। ਸੋ ਇਸ ਵਾਰ ਪਤਾ ਨਹੀਂ ਕਦੋਂ ਦੀ ਹੈ, ਨਵੰਬਰ 'ਚ ਕਿ ਅਕਤੂਬਰ 'ਚ ਹੀ ਆ, ਸੋ ਦੱਸ ਸਕਦੇ ਹੋ ਤੁਸੀਂ। ਅਤੇ ਲਓ ਜੀ, ਬਿਲਕੁਲ ਜੀ, ਅੱਸੂ ਮਹੀਨੇ ਦੀ ਹੋ ਗਈ ਸ਼ੁਰੂਆਤ, ਤੁਹਾਡੇ ਸਾਰਿਆਂ ਦੇ ਲਈ ਸ਼ੁਭਕਾਮਨਾਵਾਂ। ਅਤੇ ਸਮਾਂ ਆਪਣਾ ਹੋ ਗਿਆ ਜੀ 10:14, ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ। ਅਤੇ ਹੁਣ ਆਪਾਂ ਪਹਿਲਾਂ ਮੌਸਮ ਦੇਖੀਏ ਅੱਜ ਕਿਵੇਂ ਦਾ। ਅੱਜ ਮੌਸਮ ਦੀ ਜੇ ਆਪਾਂ ਗੱਲਬਾਤ ਕਰਦੇ ਹਾਂ ਜੀ, ਤੇ 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਬਣੀ ਹੋਈ ਹੈ, ਹਾਈ ਟੈਂਪਰੇਚਰ 24 ਡਿਗਰੀ ਹੈ, ਲੋਅ 15 ਡਿਗਰੀ ਹੈ, ਤੇ ਜਿਹੜਾ ਮੀਂਹ ਪੈਣ ਦੇ ਆਸਾਰ ਥੋੜ੍ਹੇ ਜਿਹੇ ਨਜ਼ਰ ਆ ਰਹੇ ਆ ਕਿਉਂਕਿ ਬੱਦਲਵਾਈ ਹੋਈ ਹੋਈ ਹੈ। ਬਾਕੀ ਜਿਹੜੀ ਹਵਾ ਹੈ ਜੀ ਉਹ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਪਰ ਬੱਦਲਵਾਈ ਅੱਜ ਰਹਿਣੀ, ਧੁੱਪ ਮਾੜੀ ਮੋਟੀ ਚਮਕੂਗੀ, 7:25 'ਤੇ ਅੱਜ ਸਨਸੈੱਟ ਹੋ ਜਾਣਾ ਜੀ, ਅਤੇ ਰਾਤ ਦਾ ਟੈਂਪਰੇਚਰ ਵੀ 19, 18, 17, 16, 15, 14, ਅਤੇ ਕੱਲ੍ਹ ਸਵੇਰੇ 7 ਵਜੇ ਦੇ ਕਰੀਬ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 7:02 'ਤੇ ਸਵੇਰੇ ਸਨਰਾਈਜ਼ ਹੋਣਾ, ਕੱਲ੍ਹ ਨੂੰ ਧੁੱਪ ਦਿਖਾਈ ਦੇ ਰਹੀ ਸਵੇਰੇ ਸਵੇਰੇ, ਪਰ ਬਾਅਦ 'ਚੋਂ ਬੱਦਲ ਵੀ ਹੋ ਸਕਦੇ, 10:00 ਕਹਿੰਦੇ ਮਿਕਸ ਜਿਹੀ ਹੈ, ਬੱਦਲ ਵੀ ਹੈ ਅਤੇ ਧੁੱਪ ਵੀ ਹੈ। ਅਤੇ ਲਓ ਜੀ, ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦਾ ਦਿਨ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ। ਅਤੇ ਅੱਸੂ ਮਹੀਨੇ ਦੀ ਅੱਜ ਹੋ ਗਈ ਜੀ ਸੰਗਰਾਂਦ, ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਗੱਲਾਂ ਬਾਤਾਂ ਦੇ ਵਿੱਚ ਜੇ ਆਪਾਂ ਗੱਲਬਾਤ ਅੱਜ ਕਰੀਏ, ਵੀਰਵਾਰ ਦਾ ਦਿਨ ਆਪਾਂ ਜਾਂਦੇ ਹਾਂ ਪੰਜਾਬ ਵੱਲ ਨੂੰ, ਹੈ ਨਾ, ਸੋ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ, ਅਤੇ ਇੱਕ ਕਾਲਰ ਸਾਡੇ ਨਾਲ ਜੁੜ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਜੋਤ ਬੋਲਦਾ।
0: ਹਾਂਜੀ ਪ੍ਰਭਗਿੱਲ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਠਾਕ, ਤੁਸੀਂ ਸੁਣਾਓ?
0: ਜੀ ਜੀ, ਬਹੁਤ ਵਧੀਆ। ਤੇ ਲਓ ਜੀ, ਸਾਡੇ ਨਾਲ ਪ੍ਰਭਗਿੱਲ ਜੀ ਜੁੜ ਚੁੱਕੇ ਆ, ਤੇ ਇਹ ਮੇਅਰ ਦੀ ਇਲੈਕਸ਼ਨ ਦੇ ਵਿੱਚ ਕਰ ਰਿਹਾ ਜੀ ਪਾਰਟਿਸਪੇਟ, ਕੈਂਡੀਡੇਟ ਹੈਗੇ ਆਪਣੇ ਮੇਅਰ ਦੇ। ਸੋ ਬਾਕੀ ਹੁਣ ਆਪਾਂ ਇਹਨਾਂ ਦੀ ਗੱਲਬਾਤ ਸੁਣਾਂਗੇ, ਕਿਉਂਕਿ ਜੇ ਇਹਨਾਂ ਨੂੰ ਕੁਛ ਖਾਸ ਲੱਗਿਆ ਤਾਂ ਹੀ ਇਹ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ, ਇਲੈਕਸ਼ਨ 'ਚ ਖੜੇ ਹੋਏ ਆ, ਤਾਂ ਕਿ ਇਹ ਥੋੜ੍ਹਾ ਬਹੁਤਾ ਸੁਧਾਰ ਕਰ ਸਕਣ ਜਿਵੇਂ ਦਾ ਸਮਾਂ ਚੱਲ ਰਿਹਾ। ਪ੍ਰਭਗਿੱਲ ਜੀ, ਪਹਿਲਾਂ ਥੋੜ੍ਹੀ ਜਿਹੀ ਆਪਣੀ ਤੁਸੀਂ ਇੰਟਰੋਡਕਸ਼ਨ ਦਿਓ।
1: ਹਾਂਜੀ ਭੈਣ ਜੀ, ਥੈਂਕ ਯੂ ਸੋ ਮੱਚ ਭੈਣ ਜੀ ਫੋਰ ਹੈਵਿੰਗ ਮੀ ਔਨ ਦ ਸ਼ੋਅ
0: ਜੀ।
1: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਜੀ।
1: ਮੇਰਾ ਨਾਮ ਪ੍ਰਭਗਿਆ ਲਿਆ ਤੇ ਮੈਂ ਪਿਛਲੇ ਅਪਰੋਕਸੀਮੇਟਲੀ 20 ਇਅਰਸ ਤੋਂ ਕਮਿਊਨਿਟੀ ਐਡਵੋਕੇਸੀ ਕਰ ਰਿਹਾ। ਖਾਸ ਕਰਕੇ ਜਿਹੜੀ ਮੇਰੀ ਪ੍ਰੋਫੈਸ਼ਨਲ ਪ੍ਰੈਕਟਿਸ ਆ ਉਹ ਹੈਗੀ ਡਿਸਪਿਊਟ ਰੈਜ਼ੋਲੂਸ਼ਨ ਦੀ, ਤੇ ਮੈਂ ਇੱਕ ਆਰਬਿਟਰੇਟਰ ਆ ਰਜਿਸਟਰਡ ਵਿਦ ਦੀ ਅਲਟਰਨੇਟਿਵ ਰੈਜ਼ੋਲੂਸ਼ਨ ਆਫ ਕੈਨੇਡਾ, ਤੇ ਨਾਲ ਦੀ ਨਾਲ ਮੇਰਾ ਜਿਹੜਾ ਪ੍ਰੋਫੈਸ਼ਨਲ ਇੱਕ ਹੋਰ ਰੋਲ ਵੀ ਹੈਗਾ ਉਹ ਹੈ ਫੈਮਿਲੀ ਰੈਜ਼ੋਲੂਸ਼ਨ ਐਕਸਪਰਟ, ਜਿਹਦੇ ਵਿੱਚ ਜਿੰਨੇ ਵੀ ਫੈਮਿਲੀ ਡਿਸਪਿਊਟ ਹੁੰਦੇ ਆ ਉਹਨਾਂ ਨੂੰ ਮੈਂ ਰਿਜ਼ੋਲਵ ਕਰਦਾ ਆ ਆਊਟ ਆਫ ਕੋਰਟ। ਸੋ ਇਹ ਮੇਰਾ ਪ੍ਰੋਫੈਸ਼ਨਲ ਜਿਹੜਾ ਆ ਬੈਕਗ੍ਰਾਉਂਡ ਆ।
0: ਠੀਕ ਹੈ, ਤੇ ਪ੍ਰਭਗਿੱਲ ਜੀ ਤੁਹਾਨੂੰ ਕਿਉਂ ਲੱਗਿਆ ਵੀ ਅਸੀਂ ਇਲੈਕਸ਼ਨ ਦੇ ਵਿੱਚ ਮੈਂ ਪਾਰਟਿਸਿਪੇਟ ਕਰਾਂ ਐਜ਼ ਅ ਮੇਅਰ ਆਫ ਬ੍ਰੈਂਪਟਨ?
1: ਹਾਂਜੀ ਭੈਣ ਜੀ, ਇਹ ਮੇਰੀ ਮੈਂ ਮੈਨੂੰ ਤਾਂ ਲੱਗਿਆ ਕਿ ਜਿਹੜੀ ਮੇਰੀ ਲੀਡਰਸ਼ਿਪ ਡਿਊਟੀ ਆ ਉਹਦੇ ਕਰਕੇ, ਕਿਉਂਕਿ ਮੈਂ ਇਹ ਇਲੈਕਸ਼ਨ ਕੋਈ ਫਰਸਟ੍ਰੇਸ਼ਨ ਜਾਂ ਕੰਪਲੇਂਟ ਕਰਕੇ ਨਹੀਂ ਲੜ ਰਿਹਾ, ਇਹ ਇਲੈਕਸ਼ਨ ਤਾਂ ਲੜ ਰਿਹਾ ਬਿਕੋਜ਼ ਬ੍ਰੈਂਪਟਨ ਨੂੰ ਇੱਕ ਵਾਕਈ ਹੀ ਚੇਂਜ ਦੀ ਲੋੜ ਆ। ਉਹਨਾਂ ਨੂੰ ਇੱਕ ਇਮਾਨਦਾਰ ਇੱਕ ਲੀਡਰ ਚਾਹੀਦਾ, ਨਾ ਕਿ ਕਰੀਅਰ ਪੋਲੀਟੀਸ਼ੀਅਨ। ਇਲੈਕਸ਼ਨ ਲੜਨ ਤੋਂ ਪਹਿਲਾਂ ਮੈਂ ਆਲਮੋਸਟ 2 ਸਾਲ ਜਿਹੜਾ ਮੈਂ ਸਰਵੇ ਕੀਤਾ ਇੱਥੇ, ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਕਮਿਊਨਿਟੀ ਦੇ ਮੈਂ ਜਿਹੜੇ ਕੁਛ ਇਸ਼ੂਜ ਉਹਦੇ ਵਿੱਚ ਐਡਵੋਕੇਸੀ ਕੀਤੀ, ਉਹਨਾਂ ਦੁੱਖ ਸੁਣ ਕੇ। ਸੋ ਆਈ ਮੇਡ ਅਪ ਮਾਈ ਮਾਈਂਡ ਕਿ ਮੈਂ ਇਸ ਡੈਮੋਕ੍ਰੈਟਿਕ ਜਿਹੜੀ ਆ ਪਾਰਟੀਸਪੇਸ਼ਨ ਚ ਭਾਗ ਲਊਂਗਾ ਤੇ ਆਊਟ ਬ੍ਰਿੰਗ ਚੇਂਜ। ਤੇ ਦੂਜਾ ਮੇਰਾ ਸਵਾਲ ਹੁੰਦਾ ਆ ਆਲਵੇਸ ਯੂ ਨੋ ਕਾਊਂਟਰ ਕੁਐਸਚਨ ਵੀ ਮੈਂ ਕਿਉਂ ਨਹੀਂ, ਕਿਉਂਕਿ ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਹੈ ਕੈਨੇਡਾ ਇੱਥੇ ਆਪਣਾ ਬ੍ਰੈਂਪਟਨ ਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਸੇਮ ਇਸ਼ੂ ਆ ਰਹੇ ਆ, ਤੇ ਇੰਨੇ ਸਾਡੇ ਇੱਥੇ ਪੜ੍ਹੇ ਲੋਕ ਪੜ੍ਹੇ ਲਿਖੇ ਵੀਰ ਨੇ ਭੈਣਾਂ ਨੇ, ਤੇ ਮੈਂ ਸੋ ਕਹਿੰਦਾ ਉਹਨਾਂ ਵੀ ਕਿਸੇ ਨੇ ਜ਼ੁਲਮ ਕਿਉਂ ਨੀ ਕੀਤੀ ਹੁਣ ਤੱਕ ਜਿਹੜਾ ਹੁਣ ਦਾ ਮੌਜੂਦਾ ਮੇਅਰ ਆ ਉਹਦੇ ਖਿਲਾਫ਼ ਲੜਨ ਦੀ। ਸੋ ਆਈ ਟੁੱਕ ਦਿਸ ਇਨੀਸ਼ੀਏਟਿਵ ਤੇ ਮੈਂ ਇਸ ਕਰਕੇ ਆਪਣਾ ਨਾਂ ਰੱਖਿਆ ਕਿਉਂਕਿ ਆਈ ਰੀਅਲੀ ਪਰਸਨਲੀ ਵਾਂਟ ਚੇਂਜ, ਮੈਂ ਆਪਣੀ ਫੈਮਿਲੀ ਲਈ ਚੇਂਜ ਚਾਹੁੰਦਾ, ਮੈਂ ਬ੍ਰੈਂਪਟੋਨੀਅਨਸ ਵਾਸਤੇ ਚੇਂਜ ਚਾਹੁੰਦਾ ਹਾਂ
0: ਜੀ। ਤੇ ਲਓ ਜੀ, ਬਿਲਕੁਲ ਪ੍ਰਭਗਿੱਲ ਜੀ ਸਾਡੇ ਨਾਲ ਗੱਲਬਾਤ ਕਰ ਰਿਹਾ ਜੀ। ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਦੱਸ ਦਵਾਂ, ਇਹ ਮੇਅਰ ਵਾਸਤੇ ਬ੍ਰੈਂਪਟਨ ਦੇ ਮੇਅਰ ਵਾਸਤੇ ਜਿਹੜੇ ਹੁਣ ਮਿਊਂਸੀਪਲ ਇਲੈਕਸ਼ਨ ਹੋਣੇ ਆ ਉਹਨਾਂ ਦੇ ਵਿੱਚ ਐਜ਼ ਏ ਕੈਂਡੀਡੇਟ ਹੈਗੇ ਆ। ਸੋ ਅਸੀਂ ਇਹਨਾਂ ਦੀ ਗੱਲਬਾਤ ਸੁਣ ਰਹੇ ਹਾਂ, ਸੋ ਤੁਸੀਂ ਵੀ ਧਿਆਨ ਨਾਲ ਸੁਣਨੀ ਹੈ ਅਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਕੋਈ ਕੁਸ਼ਚਨ ਆਪਾਂ ਨੇ ਪੁੱਛਣਾ, ਅਤੇ ਤੁਸੀਂ ਮੈਨੂੰ ਮੇਰੇ ਨੰਬਰ 6477652340 'ਤੇ ਮੈਸੇਜ ਕਰ ਦਿਉ ਅਤੇ ਆਪਾਂ ਉਹ ਗੱਲਬਾਤ ਵੀ ਪੁੱਛ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਹੋਰ ਕਰਾਂਗੇ। ਅਤੇ ਪ੍ਰਭਗਿੱਲ ਜੀ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਮੇਨ ਇਸ਼ੂਜ਼ ਹੈਗੇ ਬ੍ਰੈਂਪਟਨ ਦੇ ਵਿੱਚ?
1: ਭੈਣ ਜੀ, ਜਿਹੜਾ ਉਹਨਾਂ ਦਾ ਮੇਨ ਇਸ਼ੂਜ਼ ਹੈ ਉਹ ਹੈਗਾ ਅਫੋਰਡੇਬਿਲਿਟੀ, ਤੇ ਅਫੋਰਡੇਬਿਲਿਟੀ ਦੇ ਵਿੱਚ ਸਾਡੇ ਟੈਕਸਿਸ ਵੀ ਆ ਜਾਂਦੇ ਆ, ਜਿਹੜੇ ਹਾਇਰ ਟੈਕਸਿਸ ਜਿਹੜੇ ਇਨਕਰੀਜ਼ ਕੀਤੇ ਗਏ ਬਾਏ 30-40% ਫੋਰ ਦਾ ਪਾਸਟ 4 ਈਅਰ, ਇੱਕ ਇਹ ਹੋ ਗਿਆ। ਦੂਜਾ ਹੈਗਾ ਆ ਵੀ ਜਿਹੜਾ ਕ੍ਰਾਈਮ ਹੈ ਨਾ, ਤੇ ਜਿਹੜਾ ਆਪਣੇ ਨੇਬਰਹੁੱਡ ਸੇਫਟੀ ਹੋ ਗਈ, ਪਬਲਿਕ ਸੇਫਟੀ ਹੋ ਗਈ, ਉਹ ਲਿਟਰਲੀ ਜੈਪਰਟਾਈਜ਼ ਆ। ਐਂਡ ਆਲਸੋ ਹੈਲਥ ਕੇਅਰ ਬਹੁਤ ਵੱਡਾ ਇੱਕ ਵੱਡਾ ਇਸ਼ੂ ਆ, ਕਿਉਂਕਿ ਜੇ ਅਸੀਂ ਕੰਪੇਅਰ ਕਰਦੇ ਹਾਂ ਆਪਣੀ ਨੇਬਰਿੰਗ ਸਿਟੀਜ਼ ਨੂੰ, ਮਿਸਿਸਾਗਾ ਵਿੱਚ 4 ਹਾਸਪਿਟਲ ਨੇ ਤੇ ਇੱਥੇ ਸਾਡਾ ਇੱਕ ਆ, ਉਹ ਵੀ ਜਿਹੜਾ ਆ ਅੰਡਰ ਪ੍ਰਿਵਿਲੇਜ ਆ
0: ਜੀ।
1: ਸੋ ਜੇ ਆਪਾਂ ਐਪਲ ਟੂ ਐਪਲ ਕੰਪੇਅਰ ਕਰਦੇ ਹਾਂ, ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਦਾ ਬ੍ਰੈਂਪਟਨ ਨੂੰ, ਸਾਡੇ ਨਾਲ ਫੇਅਰਨੈਸ ਨਹੀਂ ਹੁੰਦੀ। ਤੁਸੀਂ ਦੂਜੇ ਨੇਬਰ ਸਟੇਟ ਚਲ ਜਾਓ, ਤੁਹਾਨੂੰ ਵਾਕਈ ਲੱਗਦਾ ਕਿ ਤੁਸੀਂ ਕੈਨੇਡਾ 'ਚ ਤੁਸੀਂ ਰਹਿੰਦੇ ਹੋ, ਉਹ ਵਾਕਈ ਤੁਹਾਨੂੰ ਲੱਗਦਾ ਕਿ ਇਹ ਫਸਟ ਵਰਲਡ ਕੰਟਰੀ ਆ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਨਿਕਲਦੇ ਹੋ ਤੇ ਤੁਹਾਨੂੰ ਲੱਗਦਾ ਕਿ ਲਾਈਕ ਸਵਾਲ ਮਨ 'ਚ ਆਉਂਦਾ ਕਿ ਅਸੀਂ ਥਰਡ ਵਰਲਡ ਕੰਟਰੀ 'ਚ ਰਹਿੰਦੇ ਹਾਂ, ਜਿਸ ਤਰ੍ਹਾਂ ਬ੍ਰੇਕਿੰਗ ਹੋ ਰਹੀਆਂ ਆ। ਖਾਸ ਤੌਰ ਤੇ ਸੀਨੀਅਰ ਦੀ ਗੱਲ ਕਰੀਏ, ਡਿਸਟਰੈਕਸ਼ਨ ਥੈਫਟ ਜਿਹੜੀ ਆ ਉਹ ਰਾਈਜ਼ ਤੇ ਆ। ਜਿੱਦਾਂ ਤੁਸੀਂ ਪੰਜਾਬ ਸੁਣਿਆ ਹੋਣਾ ਕਿ ਤੁਰਦੇ ਫਿਰਦੇ ਜਿਹੜੇ ਬਜ਼ੁਰਗਾਂ ਨੇ ਚੇਨੀ ਲਾ ਲਈ, ਉਹਨਾਂ ਦੇ ਨਾਲ ਕਹਿ ਲਓ ਵੀ ਚੋਰੀ ਕਰ ਲਈ, ਉਹਨਾਂ ਦੇ ਝੋਲੇ ਚੋਲੇ ਦੀ ਕੱਢ ਲਈ, ਰਾਈਟ? ਇਹ ਰਿਪੋਰਟਸ ਹੋਈਆਂ ਆ। ਸੋ ਜਿਹੜੀ ਦੇਖੋ ਮਿਆਰ ਸਾਡੇ ਬ੍ਰੈਂਪਟਨ ਦਾ ਇੰਨਾ ਗਿਰ ਚੁੱਕਾ ਕਿ ਸਾਡੇ ਬਜ਼ੁਰਗ ਵੀ ਸੇਫ ਨੀ, ਸਾਡੇ ਬੱਚੇ ਵੀ ਸੇਫ ਨੀ, ਰਾਈਟ? ਘਰਾਂ ਦੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ, ਬ੍ਰੇਕਿੰਗ ਹੁੰਦੇ ਆ ਨਾ। ਸੋ ਇਹ ਫੀਅਰ ਆ ਬ੍ਰੈਂਪਟੋਨੀਅਨ ਦੇ ਮਨ ਦੇ ਵਿੱਚ। ਸੋ ਆਈ ਐਮ ਐਕਚੁਅਲੀ ਮਾਈ ਵਿਜ਼ਨ ਇਜ਼ ਟੂ ਕੰਬੈਟ ਕ੍ਰਾਈਮ, ਤੇ ਇਹ ਜਿਹੜੇ ਮੇਨ ਸਾਡੇ ਮੋਟਿਵਸ ਨੇ। ਉਸ ਤੋਂ ਬਾਅਦ ਬੇਸਿਕ ਨੈਸੈਸਿਟੀਜ਼, ਭੈਣ ਜੀ, ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਪਰਮਿਟਸ ਦੀ ਗੱਲ ਕਰ ਲਈਏ, ਮਾਈਨਰ ਵੇਰੀਐਂਟਸ ਦੀ ਗੱਲ ਕਰ ਲਈਏ, ਐਜ਼ ਲਿਟਲ ਐਜ਼ ਯੂ ਨੋ ਸੈਂਸ ਆਫ ਬਿਲੋਂਗਿੰਗ ਦੀ ਕਰ ਲਈਏ। ਲੋਕ ਕਹਿੰਦੇ ਅਸੀਂ ਬ੍ਰੈਂਪਟਨ ਛੱਡ ਕੇ ਬਾਹਰ ਜਾਣਾ ਚਾਹੁੰਦੇ ਹਾਂ, ਟ੍ਰਾਂਜ਼ਿਟ ਦੀ ਗੱਲ ਕਰ ਲਈਏ, ਯੂ ਨੋ ਦੇਅਰ ਇਜ਼ ਨਾਟ ਯੂ ਨੋ ਪਰਫੈਕਟ ਕਨੈਕਸ਼ਨ। ਸੋ ਆਲ ਇਨ ਆਲ ਥਿੰਗਸ ਇਜ਼ ਚੇਂਜ, ਐਂਡ ਉਹ ਚੇਂਜ ਆਉਣੀ ਆ ਇੱਕੋ ਚੀਜ਼ ਨਾਲ, ਭੈਣ ਜੀ, ਆਉਣੀ ਆ ਅਕਾਊਂਟੇਬਿਲਿਟੀ ਐਂਡ ਆਨੈਸਟ ਲੀਡਰਸ਼ਿਪ ਦੇ ਨਾਲ।
0: ਬਿਲਕੁਲ ਜੀ, ਬਿਲਕੁਲ ਜੀ, ਪ੍ਰਭ ਗਿੱਲ ਜੀ ਦਾ ਅਸੀਂ ਬਿਲਕੁਲ ਸਵਾਗਤ ਕਰ ਰਹੇ ਹਾਂ ਆਪਣੇ ਗੁਰਦਾਸ ਰੇਡੀਓ ਪ੍ਰੋਗਰਾਮ ਦੇ ਵਿੱਚ, ਤੇ ਗੱਲਬਾਤ ਇਹਨਾਂ ਦੀ ਸੁਣ ਰਹੇ ਹਾਂ ਤੇ ਕਰ ਰਹੇ ਹਾਂ, ਹੈਨਾ? ਤੇ ਪ੍ਰਭ ਗਿੱਲ ਜੀ, ਤੁਹਾਨੂੰ ਕੀ ਲੱਗਦਾ, ਜਿਵੇਂ ਹੁਣ ਤੁਸੀਂ ਡੋਰ ਨੋਕਿੰਗ ਲਈ ਜਾਂਦੇ ਹੋ, ਹੈਨਾ, ਲੋਕਾਂ ਦਾ ਰਿਸਪੌਂਸ ਕੀ ਹੈ, ਲੋਕ ਕੀ ਕਹਿੰਦੇ ਆ ਤੁਹਾਨੂੰ, ਤੇ ਉਹਨਾਂ ਦੇ ਮਨ ਦੇ ਜਿਹੜੇ ਸਵਾਲ ਹੈਗੇ ਆ ਉਹਨਾਂ ਦੇ ਆਨਸਰ ਤੁਹਾਡੇ ਕੋਲ ਹੁੰਦੇ ਆ?
1: ਦੇਖੋ ਬਿਲਕੁਲ, ਮੈਂ ਨਹੀਂ ਕਹਿੰਦਾ ਕਿ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੁੰਦੇ ਆ, ਪਰ ਮੈਂ ਉਹਨਾਂ ਨੂੰ ਐਕਟਿਵਲੀ ਸੁਣਦਾ ਆ ਤੇ ਮੈਂ ਉਹਨਾਂ ਦੇ ਜਿਹੜੇ ਕੰਸਰਨ ਨੇ ਉਹ ਰੈਜ਼ੋਨੇਟ ਕਰਦਾ ਆ, ਕਿਉਂਕਿ ਮੈਂ ਵੀ ਇੱਕ ਪਿਤਾ ਆ, ਰਾਈਟ
0: ਜੀ,
1: ਯੂ ਨੋ, ਐਂਡ ਮੇਰੇ ਵੀ ਬਜ਼ੁਰਗ ਹੈਗੇ ਆ, ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੋ ਉਹ ਇਸ਼ੂਸ ਫੀਲ ਕਰ ਰਹੇ ਆ ਉਹ ਮੇਰੀ ਫੈਮਿਲੀ ਫੀਲ ਕਰਦੀ ਆ। ਜਿਹੜਾ ਸਭ ਤੋਂ ਵੱਡਾ, ਜਿਹੜੇ ਸਭ ਤੋਂ ਵੱਡੇ ਸਵਾਲ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਵਾ, ਇਹ ਆ ਕਿ ਪ੍ਰਭ ਅਸੀਂ ਬਰੈਂਪਟਨ ਛੱਡ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਸਾਡੇ ਬੱਚੇ ਦਾ ਭਵਿੱਖ ਨਹੀਂ ਹੈਗਾ, ਇੱਥੇ ਜੋਬ ਨਹੀਂ ਹੈਗੀ, ਇੱਥੇ ਯੂਨੀਵਰਸਿਟੀ ਨਹੀਂ ਹੈਗੀ, ਪਬਲਿਕ ਸੇਫਟੀ ਨਹੀਂ ਹੈਗੀ, ਅਸੀਂ ਇੰਨੇ ਹਾਇਰ ਟੈਕਸ ਪੇ ਕਰਦੇ ਹਾਂ ਤੇ ਸਾਨੂੰ ਰਿਟਰਨ ਚ ਮਿਲਦਾ ਕੀ ਆ, ਰਾਈਟ? ਦੂਜੀ ਗੱਲ ਸਾਨੂੰ ਇਹ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਜਦੋਂ ਵੀ ਬਾਹਰ ਜਾਂਦੇ ਹਾਂ, ਕਿਤੇ ਲਾਲਾ ਯੂ ਨੋ ਆਊਟ ਆਫ ਸਿਟੀ ਜਾਂਦੇ ਹਾਂ, ਇਹ ਆਊਟ ਆਫ ਕੰਟਰੀ ਜਾਂਦੇ ਹਾਂ, ਉਹ ਸਾਨੂੰ ਪੁੱਛਦੇ ਤੁਸੀਂ ਕਿੱਥੋਂ, ਕਹਿੰਦੇ ਅਸੀਂ ਬਰੈਂਪਟਨ ਦਾ ਨਾਂ ਲੈਂਦੇ ਹਾਂ ਤੇ ਆਟੋਮੈਟਿਕਲੀ ਉਹਨਾਂ ਦੇ ਦਿਮਾਗ ਚ ਇੱਕ ਛਵੀ ਹੁੰਦੀ ਹੈ ਕਿ ਬਰੈਂਪਟਨ ਜਿਹੜਾ ਆ ਇੱਕ ਗੋਥਿਕ ਸਿਟੀ ਹੈ, ਲਾਈਕ ਇੱਥੇ ਕ੍ਰਾਈਮ ਬਹੁਤ ਹੁੰਦਾ, ਜਿੱਦਾਂ ਡਿਟਰੋਇਟ ਨਹੀਂ ਸੀ ਭੈਣ ਜੀ,
0: ਜੀ
1: ਡਿਟਰੋਇਟ ਵਾਂਗੂ ਇੱਕ ਲੋਕਾਂ ਦੇ ਮਨ ਚ ਗੱਲ ਹੈਗੀ, ਇਹ ਕ੍ਰਾਈਮ ਬਹੁਤ ਹੈ ਇੱਥੇ, ਚੋਰੀਆਂ ਠੱਗੀਆਂ ਹੁੰਦੀਆਂ, ਯੂ ਨੋ, ਮਹਿੰਗਾਈ ਬਹੁਤ। ਸੋ ਬੇਸਿਕਲੀ ਉਹ ਕੰਸਰਨ ਉਹਨਾਂ ਦੇ ਵਿੱਚ ਆ ਕਿ ਬਰੈਂਪਟਨ ਜਿਹੜਾ ਆ ਉਹ ਰਹਿਣ ਦੇ ਲਾਇਕ ਨਹੀਂ ਰਹਿ ਗਿਆ, ਤੇ ਮੇਰਾ ਉਹਨਾਂ ਨੂੰ ਜਵਾਬ ਇਹ ਹੁੰਦਾ ਆ, ਸੋਲੂਸ਼ਨ ਇਹ ਹੁੰਦਾ ਕਿ ਅਸੀਂ ਉਹਨੂੰ ਫਿਕਸ ਕਰਾਂਗੇ,
0: ਠੀਕ ਹੈ,
1: ਤੁਹਾਨੂੰ ਸ਼ਹਿਰ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਕਹਿੰਦੇ ਆਸਕ ਮੀ ਹਾਊ ਯੂ ਡੂ ਇਟ, ਤੋ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਟੀ ਲੀਡਰਸ਼ਿਪ ਨੀਡਸ ਟੂ ਨੋ ਕਿ ਕਿੱਥੇ ਪੈਸੇ ਖਰਚੇ ਜਾ ਰਹੇ ਆ, ਠੀਕ ਹੈ, ਗੱਲ ਤਾਂ ਸਾਰੀ ਫੰਡਿੰਗ ਦੀ ਹੈ, ਓਕੇ, ਜੇ ਫੰਡਿੰਗ ਪ੍ਰੋਪਰ ਹੋਵੇ ਤੇ ਸੁਵਿਧਾਵਾਂ ਵੀ ਪ੍ਰੋਪਰ ਮਿਲਦੀਆਂ,
0: ਠੀਕ ਹੈ।
1: ਸੋ ਜਿਹੜੀ ਵੇਸਟਫੁਲ ਜਿਹੜੀ ਸਪੈਂਡਿੰਗ ਆ, ਅਸੀਂ ਉਹਦੇ ਤੇ ਅਸੀਂ ਰੋਕ ਲਾਵਾਂਗੇ ਤੇ ਅਸੀਂ ਆਡਿਟ ਕਰਾਵਾਂਗੇ, ਫੋਰੈਂਸਿਕ ਆਡਿਟ, ਅਸੀਂ ਫਾਈਲ ਲਾਈਨ ਬਾਏ ਲਾਈਨ ਰਿਵਿਊ ਕਰਾਂਗੇ ਹਰ ਇੱਕ ਇਸ਼ੂ ਦਾ,
0: ਠੀਕ ਹੈ,
1: ਰਾਈਟ? ਫੋਰ ਐਗਜ਼ਾਮਪਲ ਵੀ ਜਿਹੜੇ ਬ੍ਰੈਂਪਟੋਨੀ ਨੇ ਉਹ ਪ੍ਰੋਪਰਟੀ ਟੈਕਸ ਕਿਉਂ ਵੱਧ ਪੇ ਕਰ ਰਹੇ ਆ, ਯੂ ਨੋ, ਤੇ ਨੰਬਰ 2 ਜਿਹੜੇ ਪਿੱਛੇ ਜਿਹੜਾ ਮੌਜੂਦਾ ਮੇਅਰ ਤੇ ਉਹਦੀ ਲੀਡਰਸ਼ਿਪ ਨੇ ਜਿਹੜੇ ਫੈਸਲੇ ਲਏ ਆ, ਫੋਰ ਐਗਜ਼ਾਮਪਲ ਇੱਕ ਪ੍ਰੋਪਰਟੀ ਜਿਹੜੀ ਆ ਸਸਤੀ ਵੇਚ ਕੇ ਤੇ ਮੁੜ ਕੇ ਮਹਿੰਗੀ ਖਰੀਦ ਲੈਣੀ, ਫਿਰ ਉਸੇ ਪ੍ਰੋਪਰਟੀ ਵਿੱਚ 74 ਮਿਲੀਅਨ ਦੇ ਜਿਹੜੇ ਕੈਮਰੇ ਆ ਉਹ ਰੱਖਣ ਵਾਸਤੇ ਖਰੀਦਣੀ, ਜੇ ਤੁਸੀਂ ਆਲ ਇਨ ਆਲ ਮੈਥ ਕਰੋ 180 ਦੇ ਲਗਭਗ ਮਿਲੀਅਨ ਡਾਲਰ ਦੇ ਹੀ ਹੋ ਗਿਆ, ਤੇ ਜੇ ਇਹ ਗਲਤ ਫੈਸਲਾ ਨਾ ਲਿਆ ਹੁੰਦਾ ਤੇ ਤੁਸੀਂ ਸੋਚ ਕੇ ਦੇਖੋ ਕਿ ਪ੍ਰੋਪਰਟੀ ਟੈਕਸ ਵੱਧ ਕਲੈਕਟ ਕਰਨ ਦੀ ਲੋੜ ਹੀ ਨਹੀਂ ਸੀਗੀ
0: ਜੀ।
1: ਸੋ ਇਹ ਵੇਸਟਫੁਲ ਸਪੈਂਡਿੰਗ ਆ, ਇਨ ਇਨਫੋਰਮਡ ਅਨਇਨਫੋਰਮਡ ਡਿਸੀਜਨ ਜਿਹੜੇ ਆ ਬ੍ਰੈਂਪਟੋਨੀਅਨ ਤੋਂ ਪੁੱਛੇ ਬਗੈਰ ਲਾਏ ਗਏ ਆ,
0: ਠੀਕ ਹੈ।
1: ਸੋ ਵੀ ਹੈਵ ਸੋਲੂਸ਼ਨ ਫਾਰ ਥੀਸ, ਰਾਈਟ? ਸੋ
0: ਜੀ,
1: ਸੋ ਦੈਟਸ ਆਰ ਰਿਸਪੌਂਸ,
0: ਠੀਕ ਹੈ। ਤੇ ਇਹਦੇ ਨਾਲ ਨਾਲ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਹਮੇਸ਼ਾ, ਚਲੋ ਜਦੋਂ ਵੀ ਇਲੈਕਸ਼ਨ ਹੁੰਦੇ ਆ, ਇੱਕ ਯੂਨੀਵਰਸਿਟੀ ਤੇ ਇੱਕ ਹਸਪੀਟਲ, ਇਹ ਮਸਲਾ ਜਾਂ ਇਹ ਇਸ਼ੂ ਨੂੰ ਉਭਾਰਿਆ ਜਾਂਦਾ ਹੈ ਨਾ, ਪਰ ਉਹਦੇ ਤੱਕ ਉਹਦੇ ਲਈ ਹਾਲੇ ਤੱਕ ਬਹੁਤਾ ਕੋਈ ਕੰਮ ਹੋਇਆ ਨਹੀਂ, ਤੇ ਤੁਹਾਨੂੰ ਕੀ ਲੱਗਦਾ ਫਿਰ ਜਦੋਂ ਜੇ ਤੁਸੀਂ ਐਜ਼ ਏ ਮੇਅਰ ਆਉਂਦੇ ਹੋ ਤਾਂ ਇਹਨਾਂ ਦੇ ਸੰਬੰਧ ਦੇ ਵਿੱਚ ਕੀ ਤੁਹਾਡਾ ਏਜੰਡਾ ਹੈਗਾ?
1: ਦੇਖੋ ਜਿਹੜਾ ਆਪਾਂ ਯੂਨੀਵਰਸਿਟੀ ਗੱਲ ਕਰਦੇ ਹਾਂ, ਕਹਿੰਦੀ ਯੂਨੀਵਰਸਿਟੀ ਦੇ ਵਿੱਚ ਆਪਣਾ ਲਿੰਡਾ ਜਾਫਰੀ ਦੇ ਸਮੇਂ ਯੂਨੀਵਰਸਿਟੀ ਜਿਹੜੀ ਇਹ ਗੱਲ ਛਿੜੀ ਸੀਗੀ, ਤੇ ਰਾਜਸਥਾਨ ਜਿਹੜਾ ਕੈਂਪਸ ਸੀ ਉਹਦੇ ਨਾਲ ਦੇ ਜਿਹੜੇ ਯੂਨੀਵਰਸਿਟੀ ਬੇਸ ਕੈਂਪਸ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ 2018 ਦੇ ਬਾਅਦ ਸਾਰੀ ਕੌਂਸਲ ਜਾਂ ਲਾ ਲਓ ਕਿ ਨਵੀਂ ਗਵਰਨਮੈਂਟ ਆਉਂਦੀ ਆ ਜਾਂ ਬਰਾਊਨ ਦੀ ਗਵਰਨਮੈਂਟ ਆਉਂਦੀ, ਉਹ ਗੱਲ ਠੰਡੇ ਬਸਤੇ ਪਾ ਦਿੱਤੀ ਗਈ, ਉਸ ਤੋਂ ਬਾਅਦ ਉੱਥੇ ਗੱਲ ਨਹੀਂ ਹੋਈ। ਲਗਭਗ ਜਿੱਥੋਂ ਤੱਕ ਮੇਰੀ ਰਿਸਰਚ ਕਹਿੰਦੀ ਆ ਜਾਂ ਜਿੱਥੇ ਤੁਸੀਂ ਆਰਟੀਕਲ ਪੜ੍ਹਦੇ ਹੋ, ਆਲਮੋਸਟ 6 ਲੱਖ ਡਾਲਰ ਦੇ ਲਗਭਗ ਇਹਨਾਂ ਨੇ ਕੰਸਲਟੈਂਸੀ ਫੀਸਾਂ ਵੀ ਦਿੱਤੀਆਂ ਉਹਦੇ ਵਾਸਤੇ, ਰਾਈਟ? ਪਰ ਉਹ ਗੱਲ ਵਧੀ ਨਹੀਂ। ਸਮਝਣ ਦੀ ਗੱਲ ਇਹ ਹੈ ਕਿ ਜੇ ਜਿਹੜਾ ਮੌਜੂਦਾ ਮੇਅਰ ਆ ਉਹ ਵਾਕਈ ਹੀ ਯੂਥ ਨੂੰ ਨਜ਼ਰ 'ਚ ਰੱਖਦਾ ਆ, ਜੋ ਸਮਝਦਾ ਹੈ ਕਿ ਜਿਹੜੀ ਆਪਣੀ ਐਜੂਕੇਸ਼ਨ ਇੰਸਟੀਟਿਊਸ਼ਨ ਆ ਉਹ ਕਿੰਨੇ ਜ਼ਰੂਰੀ ਨੇ ਤੁਹਾਡੇ ਆਪ ਦੇ ਸ਼ਹਿਰ 'ਚ, ਕਿਉਂਕਿ ਉਹਦੇ ਨਾਲ ਇਨਕਮ ਜਨਰੇਟ ਹੋਣੀ, ਇਕਨੋਮਿਕ ਗਰੋਥ ਹੋਣੀ ਆ, ਬੱਚਿਆਂ ਨੂੰ ਬਾਹਰ ਸ਼ਹਿਰ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ, ਪੇਰੈਂਟਸ ਨੂੰ ਕਿੰਨਾ ਕਨਵੀਨੀਅੰਟ ਹੁੰਦਾ ਆ, ਰਾਈਟ? ਤੇ ਉਹ ਚੀਜ਼ ਉਹਨਾਂ ਦਾ ਫੇਲੀਅਰ ਆ। ਸੋ ਉਹਦੇ ਤੇ ਕੋਈ ਗੱਲ ਨਹੀਂ ਹੋ ਰਹੀ। ਤੁਸੀਂ ਹਸਪੀਟਲ ਦੇ ਵੱਲ ਆ ਜਾਓ,
0: ਠੀਕ ਹੈ,
1: ਗਰਾਊਂਡ ਬ੍ਰੇਕਿੰਗ ਨੂੰ ਕਿੰਨਾ ਚਿਰ ਹੋ ਗਿਆ, ਆਲਮੋਸਟ ਲਾਈਕ ਓਵਰ ਕਿੰਨੇ ਸਾਲ, ਆਲਮੋਸਟ 1.5 ਈਅਰ ਔਰ ਸੋ, ਜ਼ਿਆਦਾ ਹੀ ਹੋ ਗਿਆ। ਤੇ ਉਹ ਹੁਣ ਉਹ ਕਦੀ ਵੀ ਉਹ ਤਾਂ ਕਰੇਨ ਉੱਥੇ ਉਦੇ ਖੜੀ ਆ, ਅਸੀਂ ਜਾ ਕੇ ਆਏ ਹਾਂ। ਹੁਣ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਤੇ ਉਦੋਂ ਹੀ ਇਹ ਮਸਲੇ ਕਿਉਂ ਚੁੱਕੇ ਜਾਂਦੇ ਆ
0: ਜੀ।
1: ਰਾਈਟ, ਨੰਬਰ 2, ਜਿਹੜੀ ਹੈਲਥ ਕੇਅਰ ਦੀ ਗੱਲ ਆ ਉਹ ਪ੍ਰੋਵਿੰਸ਼ੀਅਲ ਮੈਟਰ ਆ, ਠੀਕ ਆ, ਵਿੱਚ ਵੀ ਅੰਡਰਸਟੈਂਡ ਕਿ ਜੁਰਿਸਡਿਕਸ਼ਨਲ ਬੈਰੀਅਰਸ ਹੈਗੇ ਆ, ਪਰ ਜਿਹੜਾ ਮੇਅਰ ਹੁੰਦਾ ਨਾ ਉਹਦੀ ਜੇ ਪਾਵਰ ਨਹੀਂ ਵੀ ਹੁੰਦੀ ਪਰ ਉਹਦੇ ਚ ਵਿਲਿੰਗਨੈਸ ਹੁੰਦੀ ਆ ਕਿ ਮੈਂ ਆਪਣੇ ਬ੍ਰੈਂਪਟਨ ਵਾਸਤੇ ਜਾਂ ਆਪਣੇ ਸ਼ਹਿਰ ਵਾਸਤੇ ਮੈਂ ਸਟੈਪ ਅਪ ਕਰਾਂ ਤੇ ਮੈਂ ਪ੍ਰੋਵਿੰਸ ਨੂੰ ਕਹਾਂ ਕਿ ਮੇਰੇ ਕੋਲ ਇੱਕ ਹਾਸਪਿਟਲ ਆ ਉਹ ਵੀ ਅੰਡਰ ਪ੍ਰਿਵਿਲੇਜ ਆ, ਉਹਦੇ ਚ ਸਟਾਫ ਦੀ ਕਮੀ ਆ ਤੇ ਸਾਡੇ ਬ੍ਰੈਂਪਟਨ ਚ ਭੁਗਤਣਾ ਪੈਂਦਾ, ਰਾਈਟ, ਤੇ ਉਹਦੇ ਵਾਸਤੇ ਮੈਂ ਫੰਡਿੰਗ ਦੀ ਗੱਲ ਕਰਾਂ। ਪਰ ਦੈਨ ਅਗੇਨ ਪ੍ਰੋਵਿੰਸ ਤਾਂ ਜੇ ਪੁੱਛਦਾ ਵੀ ਜਿਹੜੀ ਤੁਹਾਡੇ ਕੋਲ ਫੰਡਿੰਗ ਆ ਉਹ ਦਿਖਾਓ ਪਹਿਲਾਂ,
0: ਠੀਕ ਹੈ।
1: ਹੁਣ ਜੇ ਸਿਟੀ ਦੇ ਖਜ਼ਾਨੇ ਖਾਲੀ ਨੇ ਤੇ ਪ੍ਰੋਵਿੰਸ ਕਹਿੰਦਾ ਵੀ ਅਸੀਂ ਹੋਰਾਂ ਨੂੰ ਸ਼ਹਿਰਾਂ ਨੂੰ ਤਾਂ ਫੰਡਿੰਗ ਕਰਨੀ ਆ, ਅਸੀਂ ਤੁਹਾਨੂੰ ਫੰਡਿੰਗ ਕਰਾਂਗੇ, ਤੁਸੀਂ ਤਾਂ ਲਾਪਰਵਾਹੀ ਨਾਲ ਖਰਚੀ ਜਾਂਦੇ ਹੋ। ਸੋ ਦੇਰ ਇਜ਼ ਐਨ ਅਕਾਊਂਟੇਬਿਲਟੀ ਇਸ਼ੂ, ਰਾਈਟ,
0: ਬਿਲਕੁਲ। ਇਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਹੁਣ ਚਲੋ ਕਈ ਵਾਰ ਹੁੰਦਾ ਵੀ ਉਹਨਾਂ ਦੀ ਜੂਰਿਸਡਿਕਸ਼ਨ ਚ ਉਹ ਨਹੀਂ ਆ ਰਿਹਾ ਜਿਹੜਾ ਕੁਛ ਲੋਕ ਚਾਹੁੰਦੇ ਆ, ਹੈਨਾ, ਬਟ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਅੱਗੇ ਤੋਂ ਅੱਗੇ, ਜਿਵੇਂ ਹੁਣ ਜੇ ਡੈਮੋਕ੍ਰੇਸੀ ਚ ਇਹ ਬਣਾਏ ਹੋਏ ਆ ਸਟੈਪ, ਹੈਨਾ, ਤੇ ਉਹਦੇ ਅਨੁਸਾਰ ਗੱਲ ਲੋਕਾਂ ਦੀ ਅੱਗੇ ਤੱਕ ਪਹੁੰਚਣੀ ਚਾਹੀਦੀ ਹੈ। ਫਿਰ ਜੋ ਵੀ ਉਸ ਸੰਬੰਧ ਦੇ ਵਿੱਚ ਜਿਹੜੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਉਹਨਾਂ ਨੂੰ ਫਿਰ ਉਹ ਸਟੈਪ ਚੱਕਣਾ ਚਾਹੀਦਾ, ਉਹਦੇ ਲਈ ਉਹ ਕੰਮ ਕਰਨਾ ਚਾਹੀਦਾ। ਤੇ ਲਓ ਜੀ, ਬਿਲਕੁਲ, ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰਭ ਗਿੱਲ ਜੀ ਦੇ ਨਾਲ, ਔਰ ਮੇਅਰ ਦੀ ਇਲੈਕਸ਼ਨ ਵਾਸਤੇ ਇਹ ਖੜੇ ਹੋਏ ਆ, ਔਰ ਇਹਨਾਂ ਨੂੰ ਵੋਟਾਂ ਪਾ ਕੇ ਆਪਾਂ ਨੇ ਜਿਤਾਉਣਾ, ਕਿਉਂਕਿ ਕਹਿੰਦੇ ਆ ਵੀ ਬ੍ਰੈਂਪਟਨ ਦੇ ਵਿੱਚ ਜਿਹੜੀ ਚੇਂਜ ਆ ਇੱਕ ਤਾਂ ਕਹਿੰਦੇ ਉਹ ਆਉਣੀ ਚਾਹੀਦੀ ਹੈ, ਇੱਕ ਜੋ ਕੰਮ ਕਾਜ ਹੈਗੇ ਆ ਜੋ ਲੋਕ ਚਾਹੁੰਦੇ ਆ ਉਹ ਹੋਣੇ ਚਾਹੀਦੇ ਆ। ਪ੍ਰਭ ਗਿੱਲ ਜੀ, ਇੱਕ ਆਟੋ ਇੰਸ਼ੋਰੈਂਸ ਦਾ ਵੀ ਬੜਾ ਮਸਲਾ, ਕਹਿ ਦਿੰਦੇ ਆ ਵੀ ਬ੍ਰੈਂਪਟਨ ਦੇ ਵਿੱਚ ਆਟੋ ਇੰਸ਼ੋਰੈਂਸ ਜਿਹੜੀ ਆ ਉਹ ਹਰ ਇੱਕ ਦੀ ਵਧੀਓ ਜਾਂਦੀ ਹੈ, ਇਹਦੇ ਪਿੱਛੇ ਕੀ ਰੀਜ਼ਨ ਤੁਹਾਨੂੰ ਲੱਗਦਾ ਹੈ ਜਾਂ ਫਿਰ ਕੀ ਕੀਤਾ ਜਾਏਗਾ ਤੁਹਾਡੇ ਵੱਲੋਂ ਜੇ ਤੁਸੀਂ ਐਜ਼ ਏ ਮੇਅਰ ਆ ਜਾਂਦੇ ਹੋ?
1: ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਗੱਲ ਹੈ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤੀ ਆ ਕਿ ਇਸ਼ੂ ਜਿਹੜੇ ਪ੍ਰੋਵਿੰਸ਼ੀਅਲ ਆ, ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੂਰਿਸਡਿਕਸ਼ਨ ਨੂੰ ਐਕਸਕਿਊਜ਼ ਬਣਾਉਣੀ ਆ, ਇਹ ਗੱਲ ਸਮਝਣ ਦੀ ਲੋੜ ਆ। ਜਿਹੜੀ ਟਰੂ ਲੀਡਰਸ਼ਿਪ ਹੁੰਦੀ ਆ ਨਾ ਉਹ ਸਿਟੀ ਦੀ ਆਵਾਜ਼ ਹੁੰਦੀ ਆ, ਤੇ ਟਰੂ ਲੀਡਰਸ਼ਿਪ ਦਾ ਕੰਮ ਆ ਕਿ ਆਪਣੇ ਸ਼ਹਿਰ ਦੀ ਆਵਾਜ਼ ਫੈਡਰਲ ਤੇ ਪ੍ਰੋਵਿੰਸ਼ੀਅਲ ਦੇ ਕੰਨੀ ਪਾਉਣੀ, ਇਕੱਲੀ ਕੰਨੀ ਨਹੀਂ ਪਾਉਣੀ, ਉਹਨਾਂ ਤੇ ਤੁਸੀਂ ਇਨਫਲੂਐਂਸ ਕਰਨਾ ਆ ਕਿ ਜੇ ਮੇਰੇ ਬ੍ਰੈਂਪਟੋਨੀਅਨਸ ਦੀ ਇੰਸ਼ੋਰੈਂਸ ਤੇ ਨਹੀਂ ਘਟਾ ਹੁੰਦਾ ਤੇ ਉਹਨਾਂ ਦੇ ਜਿਹੜਾ ਆ ਉਹ ਬਿਲ ਉਹਨਾਂ ਦੇ ਲਾਈਫ ਤੇ ਇੰਪੈਕਟ ਪੈਂਦਾ, ਉਹ ਖਰਚੇ ਵੱਧਦੇ ਆ, ਰਾਈਟ। ਨੰਬਰ 2, ਇਹ ਅਸੀਂ ਜਿਹੜਾ ਆ ਸਿਨੋਪਸਿਸ ਕਰਾਂਗੇ ਤੇ ਇਹ ਅਸੀਂ ਰਿਪੋਰਟ ਭੇਜਾਂਗੇ ਪ੍ਰੋਵਿੰਸ ਨੂੰ ਤੇ ਫੈਡ, ਈਵਨ ਵਿਦ ਫੈਡਸ, ਕਿ ਇਕੱਲੇ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ ਦੀਆਂ ਕਾਰਾਂ ਨਹੀਂ ਆਉਂਦੀਆਂ, ਉਹ ਚ ਮਿਸਸਾਗਾ, ਵੌਨ, ਕੈਲਡਨ ਤੇ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਇਕੱਲੇ ਬ੍ਰੈਂਪਟਨ ਬ੍ਰੈਂਪਟਨ ਜਿਹੜੇ ਕੋਸਟਲ ਕੋਡ ਲਾ ਲਓ ਜਾਂ ਬ੍ਰੈਂਪਟਨ ਆਪਣਾ ਲਾਇਸੈਂਸ ਥੋੜਾ ਹੁੰਦੇ ਆ, ਤੇ ਸਰਟਨ ਪੋਸਟਲ ਕੋਡ ਨੂੰ ਇੱਕ ਇੱਕ ਮਿਆਰ ਬਣਾ ਕੇ ਤੇ ਤੁਸੀਂ ਕਹਿੰਦੇ ਹੋ ਜੀ ਇੱਥੇ ਇਸ ਇਲਾਕੇ ਚੋਰੀਆਂ ਜ਼ਿਆਦਾ ਹੁੰਦੀਆਂ, ਇਸ ਇਲਾਕੇ ਐਕਸੀਡੈਂਟ ਜ਼ਿਆਦਾ ਹੁੰਦੇ ਆ, ਜਿਹੜਾ ਗਲਤ ਆ।
0: ਠੀਕ ਹੈ,
1: ਬ੍ਰੈਂਪਟਨ ਨੂੰ ਅਨਫੇਅਰਲੀ ਟ੍ਰੀਟ ਕੀਤਾ ਜਾ ਰਿਹਾ ਆ, ਦੂਜੇ ਸ਼ਹਿਰਾਂ ਦੀਆਂ ਗਲਤੀਆਂ ਵੀ ਬ੍ਰੈਂਪਟਨ ਨੂੰ ਮੜੀਆਂ ਜਾਂਦੀਆਂ। ਉਹ ਕਿਉਂ? ਕਿਉਂਕਿ ਇਸ ਸ਼ਹਿਰ ਦੀ ਜਿਹੜੀ ਲੀਡਰਸ਼ਿਪ ਹੈ ਸੁੱਤੀ ਪਈ ਆ, ਤੇ ਜਦੋਂ ਇਸ ਸ਼ਹਿਰ ਦੀ ਆਵਾਜ਼ ਹੀ ਨੀ ਹੈਗੀ, ਤੁਸੀਂ ਇੰਸ਼ੋਰੈਂਸ ਨੂੰ ਛੱਡੋ, ਸਾਡੇ ਕੋਲ ਜਿਹੜੀਆਂ ਹੋਰ ਸਾਡੇ ਕੋਲ ਜੋਬ ਕ੍ਰੀਏਸ਼ਨ ਨਹੀਂ ਹੈਗੀਆਂ, ਸਾਡੇ ਕੋਲ ਇਕਨੋਮਿਕ ਗਰੋਥ ਨਹੀਂ ਹੈਗੀ, ਸਾਡੇ ਜਿਹੜੇ ਸਮਾਲ ਬਿਜ਼ਨਸਿਸ ਨੇ ਉਹ ਬੰਦ ਕਰਕੇ ਲੋਕ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਕੁਛ ਲੋਕ ਅਮੈਰੀਕਾ ਮੂਵ ਹੋ ਰਹੇ ਆ, ਰਾਈਟ। ਸੋ ਬਹੁਤ ਜ਼ਿਆਦਾ ਲੰਮੇ ਇਸ਼ੂ ਆ। ਪਰ ਮੇਰਾ ਭੈਣ ਜੀ ਇੱਕ ਲਾਸਟ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਦੇ ਕੋਲ 8 ਸਾਲ ਸੀਗੇ, 8 ਸਾਲ ਤੇ ਮੂਨਾ ਗਹਿਣ ਹੁੰਦੇ ਆ,
0: ਠੀਕ ਹੈ,
1: 8 ਸਾਲਾਂ ਚ ਤੁਸੀਂ ਮੈਨੂੰ ਬ੍ਰੈਂਪਟਨ ਦੱਸਣ ਦੀ ਕਿਹੜੀ ਗਰੋਥ ਹੋਈ ਆ 8 ਸਾਲਾਂ ਚ? ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਆ ਵਧਾਈ ਦੇ ਪਾਤਰ ਨੇ, ਅਸੀਂ ਵਧਾ ਦਿੰਦੇ ਹਾਂ ਇਹਨਾਂ ਨੂੰ, ਪਰ ਜਿਹੜੇ ਕੰਮ ਗਲਤ ਹੋਇਆ ਘੱਟੋ ਘੱਟ ਉਹਨੂੰ ਓਨ ਤੇ ਕਰਨ, ਉਹ ਮੰਨਣ ਕਿ ਅਸੀਂ ਫੇਲ ਹੋਏ ਆ ਇਸ ਲੀਡਰਸ਼ਿਪ ਚ, ਤੇ ਜੇ ਫੇਲ ਹੋਇਆ ਤੇ ਇਟਸ ਟਾਈਮ ਫੋਰ ਦੈਮ ਟੂ ਗਿਵ ਇਟ ਅਪ ਐਂਡ ਗਿਵ ਸਮਵਨ ਐਲਸ ਐਨ ਆਪਰਚੁਨਿਟੀ ਟੂ ਫਿਕਸ ਦੀਸ ਇਸ਼ੂਸ।
0: ਠੀਕ ਹੈ, ਪ੍ਰਭ ਗਿੱਲ ਜੀ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਪੋਜੀਸ਼ਨ ਕੀ ਹੈ, ਜਿਵੇਂ ਹੁਣ ਕਿੰਨੀਆਂ ਕੁ ਪਰਸੈਂਟੇਜ ਵੋਟਾਂ ਤੁਹਾਨੂੰ ਮਿਲ ਸਕਦੀਆਂ ਜਾਂ ਜਿੱਤ ਪ੍ਰਾਪਤ ਹੋ ਸਕਦੀ ਹੈ, ਕੀ ਤੁਹਾਨੂੰ ਲੱਗਦਾ? ਕਿਉਂਕਿ ਤੁਸੀਂ ਡੋਰ ਨੋਕਿੰਗ ਕਰਦੇ ਹੋ, ਮਿਲਦੇ ਜੁਲਦੇ ਹੋ, ਲੋਕਾਂ ਦੀ ਰਾਏ ਲੈਂਦੇ ਹੋ, ਹੈਨਾ, ਤੇ ਇਸ ਸੰਬੰਧ ਚ ਤੁਸੀਂ ਕੀ ਕਹਿਣਾ ਚਾਹੋਗੇ?
1: ਜੀ ਜਿਹੜੀ ਸਪੋਰਟ ਜਾਂ ਚਾਂਸ ਉਹ 100% ਆ।
0: ਅੱਛਾ ਜੀ,
1: ਉਹਦੇ ਪਿੱਛੇ ਰੀਜ਼ਨ ਆ, ਲੋਕਾਂ ਨੂੰ ਪਹਿਲੀ ਵਾਰ ਇੱਕ ਲੀਡਰਸ਼ਿਪ ਮਿਲੀ ਜਿਹੜੀ ਲੋਕਾਂ ਦੀ ਆਪ ਦੀ ਆਵਾਜ਼ ਆ, ਉਹਨਾਂ ਨੂੰ ਇਹ ਲੀਡਰਸ਼ਿਪ ਮਿਲੀ ਹੈ ਕਿ ਬੰਦਾ ਕਰੀਅਰ ਪੋਲੀਟੀਸ਼ੀਅਨ ਨਹੀਂ ਹੈਗਾ, ਮੈਂ ਕਰੀਅਰ ਪੋਲੀਟੀਸ਼ੀਅਨ ਨਹੀਂ ਆ, ਮੈਂ ਇੱਕ ਲੀਡਰ ਆ ਜਿਹਨੇ ਆਲਮੋਸਟ 15-20 ਇਅਰਸ ਪਬਲਿਕ ਐਡਵੋਕੇਸੀ ਕੀਤੀ ਆ, ਗ੍ਰਾਸ ਰੂਟ ਐਡਵੋਕੇਸੀ ਕੀਤੀ ਆ, ਮੈਂ ਲੋਕਾਂ ਦੇ ਦੁੱਖਾਂ 'ਚ ਸ਼ਰੀਕ ਹੋਇਆ। ਹਾਂ, ਮੈਂ ਇੱਕ ਚੀਜ਼ ਨਹੀਂ ਭੈਣ ਜੀ ਕੀਤੀ, ਮੈਂ ਜਲੇਬੀਆਂ ਦੀ ਲਾਈਨ 'ਚ ਨਹੀਂ ਖਲੋਤਾ, ਨਾ ਮੈਂ ਭੋਗਾਂ ਮੱਸਿਆ ਭੁੰਨਿਆ ਗਿਆ ਆ, ਬਸ ਮੈਂ ਲੋਕਾਂ ਦੇ ਕੰਮ ਕੀਤੇ ਆ। ਕਿਉਂਕਿ ਸਾਨੂੰ ਲੀਡਰਸ਼ਿਪ ਉਹ ਨੀ ਚਾਹੀਦੇ ਵੀ ਜਿਹੜੇ ਬੇਸਿਕਲੀ ਲੋਕਾਂ ਦੇ ਫੰਕਸ਼ਨ ਅਟੈਂਡ ਕਰਨ, ਸਾਨੂੰ ਲੀਡਰਸ਼ਿਪ ਉਹ ਚਾਹੀਦੀ ਆ ਜਿਹੜੀ ਲੋਕਾਂ ਦੇ ਮਸਲੇ ਹੱਲ ਕਰੇ, ਉਹ ਵੀ ਸਿਟੀ ਹਾਲ ਚ ਬਹਿ ਕੇ। ਕਿਉਂਕਿ ਜਿੰਨਾ ਟਾਈਮ ਲੀਡਰ ਸਿਟੀ ਹਾਲ ਬਿਹਾਈਂਡ ਦਾ ਡੈਸਕ ਬਹਿੰਦਾ ਆ, ਉਹ ਤੁਹਾਡੀ ਤਨਖਾਹ ਤੇ ਆ, ਤੇ ਜੇ ਉਹ ਆਪਣੀ ਤਨਖਾਹ ਤੇ ਹੋ ਕੇ ਡਿਊਟੀ ਤੇ ਹੋ ਕੇ, ਤੇ ਜੇ ਉੱਥੇ ਗੱਡੀ ਚੁੱਕ ਕੇ ਕਦੀ ਇੱਧਰ ਨੂੰ ਤੁਰ ਪਏ ਉੱਧਰ ਨੂੰ ਤੁਰ ਪਏ, ਰਾਈਟ, ਉਹ ਤੁਹਾਡੇ ਟੈਕਸਪੇਅਰ ਦੇ ਮਨੀ ਦਾ ਵੇਸਟ ਕਰ ਰਿਹਾ। ਇਹ ਲੋਕਾਂ ਨੂੰ ਪਤਾ ਹੈ ਕਿ ਪ੍ਰਭ ਗਿੱਲ ਜਿਹੜਾ ਹੈ ਕਿ ਆਨੈਸਟ ਲੀਡਰ ਆ, ਤੇ ਆਨੈਸਟ ਲੀਡਰ ਹੀ ਜਿਹੜਾ ਇਸ ਸਿਟੀ ਦਾ ਸੁਧਾਰ ਕਰ ਸਕਦਾ। ਬਿਕਾਜ਼ ਆਈ ਬਿਲੋਂਗ ਟੂ ਬ੍ਰੈਂਪਟਨ ਐਂਡ ਬ੍ਰੈਂਪਟੋਨੀਅਮ ਬਿਲੋਂਗਸ ਟੂ ਮੀ, ਦਿਸ ਇਜ਼ ਅ ਲੀਡਰਸ਼ਿਪ ਵੀ ਆਰ ਟਾਕਿੰਗ ਅਬਾਊਟ। ਅਸੀਂ ਬ੍ਰੈਂਪਟਨ ਨੂੰ ਪਹਿਲਾਂ ਰੱਖ ਰਹੇ ਹਾਂ, ਅਸੀਂ ਕਿਸੇ ਹੋਰ ਸ਼ਹਿਰ ਨੂੰ ਪਹਿਲਾਂ ਰੱਖ ਰਹੇ, ਪਰ ਐਟ ਦ ਸੇਮ ਟਾਈਮ ਵੀ ਆਰ ਕੋਲੈਬੋਰੇਟਿੰਗ ਵਿਦ ਅਦਰ ਸਿਟੀਜ਼, ਵੀ ਆਰ ਕੋਲੈਬੋਰੇਟਿੰਗ ਵਿਦ ਫੀਲਡ ਰੀਜਨ ਪੁਲਿਸ, ਵੀ ਵਿਲ ਕੋਲੈਬੋਰੇਟ ਵਿਦ ਦ ਫੀਲਡ ਰੀਜਨ ਇਟਸੈਲਫ, ਫੈਡਰਲ, ਪ੍ਰੋਵਿੰਸ਼ੀਅਲ ਆਲਸੋ। ਜੇ ਹੁਣ ਟ੍ਰੇਡ ਵਾਰ ਲੱਗੀ ਹੋਈ ਆ, ਸਾਡੀ ਜਵਾਬ ਆ ਕਿ ਹੈਵ ਅ ਡਾਇਲੋਗ ਵਿਦ ਇੰਟਰਨੈਸ਼ਨਲ ਬਾਡੀਜ਼ ਕਿ ਸਾਡੇ ਬ੍ਰੈਂਪਟਨ ਚ ਬਿਜ਼ਨਸ ਲੈ ਕੇ ਆਓ, ਐਂਡ ਵੋ ਗਿਵ ਯੂ ਇਨਸੈਂਟਿਵਸ, ਰਾਈਟ
0: ਜੀ।
1: ਇਹ ਸਾਰੇ ਪ੍ਰੈਕਟੀਕਲ ਸੋਲੂਸ਼ਨਸ ਨੇ।
0: ਠੀਕ ਹੈ, ਤੇ ਲਓ ਜੀ, ਬਿਲਕੁਲ ਗੱਲਬਾਤ ਆਪਾਂ ਨੇ ਕੀਤੀ ਪ੍ਰਭ ਗਿੱਲ ਜੀ ਦੇ ਨਾਲ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਹੋਰ ਗੱਲਾਂ ਬਾਤਾਂ, ਹੋਰ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਅੱਗੇ ਜਾ ਕੇ ਆਪਾਂ ਅਗਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ। ਪ੍ਰਭ ਗਿੱਲ ਜੀ ਤੋਂ ਆਪਾਂ ਹੁਣ ਇੱਕ ਤਾਂ ਨੰਬਰ ਲੈ ਲੈਂਦੇ ਹਾਂ, ਪ੍ਰਭ ਜੀ ਇੱਕ ਤਾਂ ਤੁਸੀਂ ਆਪਣਾ ਨੰਬਰ ਦੇ ਦਿਓ, ਇੱਕ ਜੇ ਵਲੰਟੀਅਰ ਲਈ ਤੁਹਾਨੂੰ ਤੁਹਾਡੀ ਸਪੋਰਟ ਕਰਨ ਦੇ ਲਈ ਚਾਹੀਦੇ ਆ ਤਾਂ ਉਹਨਾਂ ਦੇ ਲਈ ਵੀ ਤੁਸੀਂ ਕਹਿ ਸਕਦੇ ਹੋ ਜੀ, ਤੇ ਨੰਬਰ ਵੀ ਦੇ ਸਕਦੇ ਹੋ ਆਪਣਾ।
1: ਬਿਲਕੁਲ, ਮੇਰੇ ਸਾਡੇ ਜਿਹੜਾ ਮੇਰਾ, ਮੈਂ ਤੁਹਾਨੂੰ ਆਪਣਾ ਪਰਸਨਲ ਸੈਲ ਫੋਨ ਦਿੰਦਾ ਆ, ਆਈ ਲਾਈਕ ਟੂ ਡੂ ਦੈਟ, 416-988-1578
0: ਜੀ, ਰਿਪੀਟ ਕਰ ਦੋ ਇੱਕ।
1: ਤੇ ਹਾਂਜੀ, 416-988-1578 ਇਹ ਮੇਰਾ ਪਰਸਨਲ ਨੰਬਰ ਆ,
0: 785 ਦੁਬਾਰਾ ਬੋਲ ਦੋ,
1: 1578
0: 78 ਬਿਲਕੁਲ ਜੀ, ਤੁਸੀਂ ਇਹ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਪ੍ਰਭ ਗਿੱਲ ਜੀ ਨੂੰ, ਤੇ ਕਿਉਂਕਿ ਵਲੰਟੀਅਰ ਵਰਕ ਵੀ ਕਰਦੇ ਆ, ਕਈ ਸਟੂਡੈਂਟ ਵੀ ਕਰਦੇ ਆ ਸਰ, ਉਹਨਾਂ ਨੂੰ ਫਿਰ ਜਿਵੇਂ ਵਲੰਟੀਅਰ ਆਵਰਸ ਮਿਲਦੇ ਆ ਜੇ ਤੁਹਾਡੇ ਨਾਲ ਕੰਮ ਕਰਨਗੇ?
1: ਹਾਂਜੀ, ਉਹਨਾਂ ਨੂੰ ਵਲੰਟੀਅਰ ਆਵਰਸ ਮਿਲਦੇ ਆ, ਉਹਨਾਂ ਨੂੰ ਲੀਡਰਸ਼ਿਪ ਅਪਰਚੁਨਿਟੀਜ਼ ਮਿਲਦੀਆਂ, ਸਿੱਖਣ ਨੂੰ ਬਹੁਤ ਕੁਝ ਮਿਲਦਾ।
0: ਵੈਰੀ ਗੁੱਡ,
1: ਜਦੋਂ ਤੁਸੀਂ ਵਿਚਰਦੇ ਹੋ ਤੇ ਆਈਡੀਆਜ਼ ਆਉਂਦੇ ਆ, ਤੁਸੀਂ ਯੂਥ ਲੀਡਰਸ਼ਿਪ ਚ ਬਹੁਤ ਯਕੀਨ ਰੱਖਦੇ ਆ, ਰਾਈਟ, ਨਾਲ ਦੀ ਨਾਲ ਸਾਡਾ ਉਹਨਾਂ ਨੂੰ ਰੈਫਰੈਂਸ ਲੈਟਰ ਵੀ ਦਿੰਦਾ ਆ, ਜਿਹੜੀ ਰੈਫਰੈਂਸ ਲੈਟਰ ਲੈ ਕੇ ਉਹ ਯੂਨੀਵਰਸਿਟੀ ਚ ਜਦੋਂ ਅਪਲਾਈ ਕਰਦੇ ਆ, ਉਹਨਾਂ ਚ ਬਹੁਤ ਹੈਲਪ ਹੁੰਦੀ ਆ। ਐਂਡ ਆਲਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬ੍ਰੈਂਪਟੋਨੀਅਨਸ ਨੇ, ਉਹਨਾਂ ਦਾ ਕੋਈ ਸਵਾਲ ਆ ਜਾਂ ਸਾਨੂੰ ਮਿਲਣਾ ਚਾਹੁੰਦੇ ਨੇ, ਉਹ ਸਾਡੇ ਪਿੰਡ ਆਫਿਸ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਸਾਨੂੰ ਸੁਝਾਅ ਦੇ ਸਕਦੇ ਨੇ। ਸਾਡਾ ਐਡਰੈਸ ਹੈਗਾ 2 ਆਟੋਮੈਟਿਕ ਰੋਡ, ਇਹ ਆਪਣਾ ਵਿਲੀਅਮ ਪਾਰਕ ਦੇ ਬਿਲਕੁਲ ਨੇੜੇ ਆ
0: ਜੀ,
1: ਇੰਟਰਸੈਕਸ਼ਨ। ਹਾਂਜੀ, ਸੋ ਇੱਥੇ ਆਓ ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਤੇ ਮੈਂ ਭੈਣ ਜੀ ਸਾਰੇ ਬ੍ਰੈਂਪਟੋਨੀਅਨਸ ਨੂੰ ਤੇ ਵੋਟਰਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਤੁਹਾਡਾ ਆਪਦਾ ਕੈਂਪੇਨ ਆ, ਠੀਕ ਆ, ਇਹ ਲੋਕਾਂ ਦੀ ਮੂਵਮੈਂਟ ਆ, ਇਹ ਮੂਵਮੈਂਟ ਤੁਸੀਂ ਜਿਉਂਦੀ ਰੱਖਣੀ ਆ। ਜੇ ਤੁਸੀਂ ਵਾਕਈ ਚੇਂਜ ਚਾਹੁੰਦੇ ਹੋ ਤੇ ਤੁਹਾਨੂੰ ਇਸ ਮੂਵਮੈਂਟ ਚ ਭਾਗ ਲੈਣਾ ਪੈਣਾ, ਯੂ ਹੈਵ ਨੋ ਅਦਰ ਚੋਇਸ। ਤੁਸੀਂ 8 ਸਾਲ ਦੇਖ ਲਿਆ ਤੁਹਾਡੇ ਨਾਲ ਕੀ ਹੋਇਆ ਆ, ਹੁਣ ਜੇ ਤੁਸੀਂ ਬਾਹਰ ਨਿਕਲ ਕੇ ਜ਼ਿੰਮੇਵਾਰੀ ਆਪਣੀ ਡੈਮੋਕ੍ਰੈਟਿਕ ਰਾਈਟਸ ਨਹੀਂ ਐਕਸਰਸਾਈਜ਼ ਕਰਦੇ ਤੇ ਦੈਨ ਉਹ ਰੱਬ ਰੱਖਾ ਆ, ਰਾਈਟ, ਯੂ ਹੈਵ ਨੋ ਚੋਇਸ ਐਟ ਆਲ। ਆਪਣੇ ਬੱਚਿਆਂ ਦੇ ਭਵਿੱਖ ਵੱਲ ਜ਼ਰੂਰ ਦੇਖੋ।
0: ਠੀਕ ਹੈ, ਬਿਲਕੁਲ ਜੀ, ਪ੍ਰਭ ਗਿੱਲ ਜੀ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਤੇ ਆਉਣ ਦੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਇੱਦਾਂ ਹੀ ਕਰਾਂਗੇ ਤੇ ਸਰੋਤਿਆਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਾਵਾਂਗੇ, ਕਿਉਂਕਿ ਹੁਣ ਮੈਨੂੰ ਕਾਲਾਂ ਆ ਰਹੀਆਂ, ਬਟ ਮੈਂ ਕਿਸੇ ਦੀ ਕਾਲ ਲਿੱਤੀ ਨਹੀਂ, ਮੈਂ ਕਿਹਾ ਪਹਿਲਾਂ ਅੱਜ ਤੁਹਾਡੀ ਗੱਲਬਾਤ ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ।
1: ਧੰਨਵਾਦ ਭੈਣ ਜੀ, ਐਂਡ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਮੀ
0: ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਤੇ ਲਓ ਜੀ, ਬਿਲਕੁਲ ਇਹ ਸੀਗੇ ਪ੍ਰਭ ਗਿੱਲ ਜੀ, ਫੋਰ ਮੇਅਰ ਆਫ ਬ੍ਰੈਂਪਟਨ ਦੇ ਲਈ ਇਹ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ, ਜਿਹੜੇ ਆਪਣੀਆਂ ਹੁਣ ਮਿਊਂਸੀਪਲ ਇਲੈਕਸ਼ਨਸ ਹੋਣੀਆਂ, ਸੋ ਇਹਨਾਂ ਦੀ ਗੱਲਬਾਤ ਆਪਾਂ ਨੇ ਸੁਣੀ। ਵੈਸੇ ਗੱਲਬਾਤ ਤਾਂ ਬੜੀ ਵਧੀਆ ਕੀਤੀ ਹੈ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ, ਕਿਉਂਕਿ ਮੇਰੇ ਕੋਲ ਕੁਐਸਚਨ ਦੇ ਲਈ ਆ ਰਹੇ ਸੀ, ਫੋਨ 6972 ਜੀ ਦਾ ਆ ਰਿਹਾ ਸੀ, ਮੇਰੇ ਸੈੱਲ ਫੋਨ 'ਤੇ ਵੀ 2-3 ਆਏ, ਹੈ ਨਾ, ਸੋ ਮੈਂ ਕਿਹਾ ਫਿਰ ਨਾ ਥੋੜ੍ਹਾ ਜਿਹਾ ਗੱਲਬਾਤ ਪ੍ਰੋਪਰ ਪੂਰੀ ਸੁਣੀ ਨਹੀਂ ਜਾਂਦੀ, ਪਹਿਲਾਂ ਅੱਜ ਇਹਨਾਂ ਦੀ ਗੱਲਬਾਤ ਆਪਾਂ ਸੁਣੀਏ, ਇਹਨਾਂ ਦੀ ਜ਼ਬਾਨੀ, ਫਿਰ ਆਪਾਂ ਲੋਕਾਂ ਦੀਆਂ ਗੱਲਾਂ ਬਾਤਾਂ ਜੋ ਉਹ ਚਾਹੁੰਦੇ ਆ ਕੁਐਸਚਨਸ ਉਹਨਾਂ ਦੇ ਆਨਸਰ ਦੇਣ ਉਹ, ਹੈ ਨਾ ਪ੍ਰਭ ਗਿੱਲ ਜੀ, ਸੋ ਫਿਰ ਆਪਾਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ। ਸੋ ਥੈਂਕ ਯੂ ਵੈਰੀ ਮੱਚ ਪ੍ਰਭ ਗਿੱਲ ਸਾਹਿਬ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਅਤੇ ਲਓ ਜੀ, ਬਿਲਕੁਲ ਜੀ, ਪਤਾ ਕੀ ਆ, ਹੁਣ ਜਿਵੇਂ ਇਲੈਕਸ਼ਨਸ ਦਾ ਸਮਾਂ ਹੈਗਾ ਹੈ ਨਾ, ਤੇ ਉਹਦੇ ਵਿੱਚ ਪਾਰਟਿਸਿਪੇਟ ਜਿੰਨੇ ਵੀ ਰੀਜਨਲ ਕੌਂਸਲਰ, ਕੌਂਸਲਰ, ਸਕੂਲ ਟਰੱਸਟੀ ਹੈ ਨਾ, ਐਜ ਏ ਮੇਅਰ ਜਿਹੜੇ ਕੈਂਡੀਡੇਟ ਹੈਗੇ ਆ, ਬਿਲਕੁਲ ਉਹ ਆਪਣੇ ਆ ਕੇ ਗੱਲਬਾਤ ਕਰ ਸਕਦੇ ਆ ਤੇ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚਾ ਸਕਦੇ ਆ। ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕਿ ਜਦੋਂ ਤੱਕ ਇੱਕ ਤਾਂ ਉਹ ਨਹੀਂ ਆਪਾਂ ਨੂੰ ਕੁਛ ਦੱਸਦੇ ਹੈ ਨਾ, ਦੂਜੇ ਨੰਬਰ ਤੇ ਤੁਹਾਡੇ ਕੁਐਸਚਨ ਉਹਨਾਂ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਕਲੀਅਰ ਨਹੀਂ ਹੁੰਦੀਆਂ ਗੱਲਾਂ ਕਿ ਲੋਕ ਅਸਲ 'ਚ ਕੀ ਚਾਹੁੰਦੇ ਆ, ਜਾਂ ਜਿਹੜੇ ਕੈਂਡੀਡੇਟ ਹੈਗੇ ਆ ਉਹ ਜਾਣੂ ਵੀ ਹੈਗੇ ਵੀ ਕੀ ਪ੍ਰੋਬਲਮਸ ਹੈਗੀਆਂ, ਕੀ ਕੁਛ ਕਰਨਾ, ਕਿ ਜਿਵੇਂ ਕਹਿੰਦੇ ਆ ਵੀ ਇੱਦਾਂ ਹੀ ਬਿਨਾਂ ਦੇਖੇ ਸੋਚੇ ਸਮਝੇ ਹੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਨ ਲੱਗ ਗਏ, ਸੋ ਇੱਦਾਂ ਨਹੀਂ ਹੈਗਾ। ਅਤੇ ਲਓ ਜੀ, ਪਹਿਲਾਂ ਆਪਾਂ ਗੁਰਜੀਤ ਕੌਸਲ ਭਾਅ ਜੀ ਨੂੰ ਲਈਏ। ਭਾਅ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਬਹੁਤ ਵਧੀਆ ਇਨਸਾਨ ਆ ਜੀ, ਇੱਥੇ ਦੇ ਪੜ੍ਹੇ ਲਿਖੇ ਆ ਜੀ।
0: ਜੀ ਜੀ,
1: ਹੁਣ ਇਹ ਤੋਂ ਪਰੇ ਤਾਂ ਲੀਡਰ ਆਪਾਂ ਨੂੰ ਇਮਾਨਦਾਰ ਮਿਲਣਾ ਨੀ ਜੀ ਕੋਈ। ਜੇ ਅਸੀਂ ਹੈ ਨਾ ਹੁਣ 4 ਸਾਲ ਪਿੱਟਦੇ ਆ, ਸਾਡਾ ਪ੍ਰੋਪਰਟੀ ਟੈਕਸ, ਸਾਡਾ ਗਾਰਬੇਜ, ਸਾਡੀਆਂ ਰੋਡਾਂ ਨੀ ਬਣਦੀਆਂ ਹਨਾ,
0: ਬਿਲਕੁਲ
1: ਸਾਡੇ ਬਿੱਲ ਵਧਦੇ ਆ ਗਾਰਬੇਜ ਦੇ ਜਾਂ ਹੋਰ, ਸਾਨੂੰ ਹੁਣ ਜਾਗਣ ਦੀ ਲੋੜ ਆ।
0: ਠੀਕ ਆ।
1: ਹਾਂਜੀ, ਹੁਣ ਏਕਾ ਕਰ ਲਓ, ਆਪਣਾ ਜ਼ਮੀਰ ਜਗਾ ਲਓ ਸਾਰੇ ਜਣੇ, ਤੇ ਐਤਕੀ ਚੇਂਜ ਲਿਆਓ
0: ਜੀ।
1: ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਕਹਿ ਦਿੰਦੇ ਮੂੰਹ ਚੱਕ ਕੇ ਕਿ ਉਹ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਆ, ਪਰ ਉਹਨਾਂ ਨੇ ਚੇਂਜ ਤਾਂ ਲਿਆਤੀ ਜੀ ਉੱਥੇ। ਅਸੀਂ ਵੀ ਇੱਕ ਵਾਰੀ ਇਹਦੇ ਹੱਲਾ ਮਾਰ ਦਈਏ, ਚੇਂਜ ਲਿਆ ਦਈਏ।
0: ਬਿਲਕੁਲ, ਥੈਂਕ ਯੂ ਭਾਜੀ।
1: ਹਾਂਜੀ, ਆਪਣਾ ਜ਼ਮੀਰ ਜਗਾਓ ਜੀ, ਬੇਨਤੀ ਆ ਸਾਰਿਆਂ ਨੂੰ ਜੀ।
0: ਠੀਕ ਆ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਨਹੀਂ, ਸਹੀ ਗੱਲ ਆ, ਪਤਾ ਕੀ ਆ, ਹੁਣ ਜਿਹੜੇ ਇਲੈਕਸ਼ਨ ਆ ਉਹ ਜਦੋਂ ਹੋਣੇ ਆ ਨਾ, ਤੇ ਉਹਦੇ ਚ ਪਾਰਟਿਸਪੇਸ਼ਨ ਲੋਕਾਂ ਦੀ ਜ਼ਰੂਰੀ ਹੈ, ਯਾਨੀ ਕਿ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ ਜ਼ਰੂਰ ਪਾਓ। ਜਿਵੇਂ ਆਪਾਂ ਜਦੋਂ ਪਰਸੈਂਟੇਜ ਦੇਖਦੇ ਹਾਂ ਨਾ ਇਲੈਕਸ਼ਨਾਂ ਤੋਂ ਬਾਅਦ, ਉਹ ਮਸਾਂ ਹੀ 50-60% ਤੱਕ ਜਿਹੜੀਆਂ ਫੈਡਰਲ ਇਲੈਕਸ਼ਨ ਹੁੰਦੀਆਂ, ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੈਗੀਆਂ ਨੇ, ਤਾਂ ਲੋਕਾਂ ਦੀ ਜਿਹੜੀ ਹੈਗੀ ਆ ਵੋਟਿੰਗ ਹੀ ਬੜੀ ਥੋੜ੍ਹੀ ਹੁੰਦੀ ਆ, ਪਤਾ ਨਹੀਂ ਕੀ ਗੱਲ ਹੈ। ਔਰ ਕਈ ਸਾਰੇ ਜਾਂਦੇ ਆ, ਆਹ ਪ੍ਰੋਬਲਮ, ਆਹ ਪ੍ਰੋਬਲਮ, ਆਹ ਪ੍ਰੋਬਲਮ, ਅਤੇ ਉਹਨਾਂ ਨੂੰ ਸੋਲਵ ਕਿਹਨੇ ਕਰਨਾ? ਜਿਹੜੀ ਇਹ ਸਰਕਾਰ ਹੈ ਇਹਨਾਂ ਨੇ ਹੀ ਕਰਨਾ ਹੈ ਨਾ, ਉਹਨਾਂ ਨੂੰ ਆਪਣੇ ਇੱਥੇ ਦੀ ਸਿਟੀ ਦਾ ਪਤਾ। ਸੋ ਇਸ ਕਰਕੇ ਵੋਟ ਜ਼ਰੂਰ ਪਾਓ। ਜਿਹਦੀ ਵੋਟ ਨਹੀਂ ਹੁੰਦੀ ਉਹ ਅਗਲਾ ਕਹਿੰਦਾ ਮੈਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ ਤਾਂ ਮੈਂ ਕਦੋਂ ਵੋਟ ਪਾਉਣ ਜਾਵਾਂ। ਇਸ ਕਰਕੇ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ, ਸਿਟੀਜ਼ਨਸ਼ਿਪ ਮਿਲੀ ਹੋਈ ਆ, ਤੁਸੀਂ ਵੋਟ ਪਾਉਣ ਦੇ ਅਧਿਕਾਰ ਰੱਖਦੇ ਹੋ, ਤੇ ਤੁਸੀਂ ਜ਼ਰੂਰ ਵੋਟ ਪਾਓ ਤੇ ਆਪਣੀ ਮਨਪਸੰਦ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾਓ, ਤਾਂ ਕਿ ਵਧੀਆ ਕੰਮ ਹੋ ਸਕੇ। ਅਸੀਂ ਕੰਪਲੇਂਟਾਂ ਹੀ ਨਾ ਕਰੀ ਜਾਈਏ, ਜਿਹੜਾ ਕੁਛ ਅਸੀਂ ਕਰਨਾ ਉਹ ਵੀ ਕਰੀਏ। ਤੇ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜ ਚੁੱਕੇ ਆ ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲਈਏ ਜਾਣਕਾਰੀ। ਪਰਮਜੀਤ ਜੀ, ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਡੈਕਸੀ ਅਤੇ ਗਲਿੰਗਟਨ ਏਰੀਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਪ੍ਰਾਈਸ ਸਿਰਫ 499,000 ਡਾਲਰ ਰੱਖੀ ਗਈ ਆ। ਇਸ ਦੇ ਵਿੱਚ ਪੀਜ਼ਾ ਸਟੋਰ ਦਾ ਪੀਜ਼ੇ ਦਾ ਬਿਜ਼ਨਸ ਜਿਹੜਾ ਰਨ ਹੋ ਰਿਹਾ ਵਾ, ਪੀਜ਼ਾ ਸਟੋਰ ਵੀ ਜਿਹੜਾ ਵਾ ਪੀਜ਼ੇ ਦਾ ਬਿਜ਼ਨਸ ਉਹ ਵੀ ਸੇਲ ਤੇ ਆ। ਅਗਰ ਤੁਸੀਂ ਦੋਵੇਂ ਹੀ ਪੀਜ਼ਾ ਦਾ ਬਿਜ਼ਨਸ ਅਤੇ ਕਮਰਸ਼ੀਅਲ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ, ਕਿਉਂਕਿ ਪ੍ਰਾਈਸ ਬੜੀ ਲੋ ਰੱਖੀ ਹੈ ਯੂਨਿਟ ਦੀ। ਯੂਨਿਟ ਦੀ ਪ੍ਰਾਈਸ ਸਿਰਫ 499,000 ਆ ਅਤੇ ਪੀਜ਼ੇ ਦੀ ਪ੍ਰਾਈਸ ਵੀ ਬੜੀ ਲੋ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਤੁਹਾਨੂੰ ਡੈਨਫੋਰਥ ਅਤੇ ਜਿਹੜਾ ਕਿ ਲੇਕ ਸ਼ੋਰ ਦੇ ਨਜ਼ਦੀਕ ਮਿਲ ਰਿਹਾ ਵਾ। ਇਸ ਦੀ ਸੇਲ ਮੋਰ ਦੈਨ 70,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ ਤੇ ਸਿਰਫ $5,100 ਪਰ ਮੰਥ ਹੋਵੇਗਾ ਲੀਜ਼, ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ 149,000 ਆ, ਸਟਿਲ ਨੈਗੋਸ਼ੀਏਬਲ ਆ। ਇਸ ਦੇ ਵਿੱਚ 78% ਦੀ ਸੀਟਿੰਗ ਆ, ਲੇਕਰ ਲਾਇਸੈਂਸ ਆ, ਬਾਰ ਬਣੀ ਹੋਈ ਆ, ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ। ਅਗਰ ਤੁਸੀਂ ਇਸ ਨੂੰ ਕਿਸੇ ਵੀ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਆਪਸ਼ਨ ਆ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੁਬੇੜ ਅਤੇ ਕੈਨੇਡੀ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $4,100 ਪਰ ਮੰਥ, ਲੀਜ਼ ਲੌਂਗ ਟਰਮ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜਨਸ ਚਾਹੁੰਦੇ ਹੋ ਜਾਂ ਕੋਈ ਖਰੀਦਣਾ ਚਾਹੁੰਦੇ ਹੋ, ਆਪਣੀ ਖਰੀਦਣਾ ਚਾਹੁੰਦੇ ਹੋ ਤਾਂ ਵੀ ਮੇਰੇ ਨਾਲ ਰਾਬਤਾ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ, ਤੇ ਸਾਡੇ ਨਾਲ ਪ੍ਰੇਮ ਗਿੱਲ ਭਾਜੀ ਜੁੜ ਚੁੱਕੇ ਆ। ਸੋ ਪ੍ਰੇਮ ਗਿੱਲ ਭਾਜੀ ਵੀ ਕੈਂਡੀਡੇਟ ਹੈ ਜੀ ਜਿਹੜੀਆਂ ਇਹ ਮਿਊਂਸੀਪਲ ਇਲੈਕਸ਼ਨਸ ਹੈਗੀਆਂ। ਪ੍ਰੇਮ ਭਾਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭੈਣ ਜੀ।
0: ਜੀ ਜੀ ਕੀ ਹਾਲ ਚਾਲ ਤੁਹਾਡਾ?
3: ਬਹੁਤ ਵਧੀਆ, ਬਹੁਤ ਵਧੀਆ।
0: ਕਿਵੇਂ ਚੱਲ ਰਹੀ ਕੈਂਪੇਨਿੰਗ?
3: ਕੈਂਪੇਨਿੰਗ ਬਹੁਤ ਵਧੀਆ ਚੱਲ ਰਹੀ ਜੀ, ਬਹੁਤ ਭਰਮਾ ਹੰਗਾਰਾ ਮਿਲਦਾ ਜੀ
0: ਸਾਰੀ
3: ਕਮਿਊਨਿਟੀ ਤੋਂ। ਬੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜੀ ਇਸ ਵਾਰ। ਤੁਸੀਂ ਬਿਲੀਵ ਕਰੋਗੇ ਮੇਰੇ ਪਾਰਟ ਦੇ ਵਿਚ ਜਿਹੜੇ ਹੁਣ ਇਸ ਵੇਲੇ ਰੀਜਨਲ ਕੌਂਸਲਰ ਹੈ, ਲੋਕਾਂ ਨੂੰ ਨਾਮ ਤੱਕ ਨੀ ਪਤਾ।
0: ਠੀਕ ਹੈ। ਅੱਛਾ, 2-6 ਵਾਰਡ ਹੈ ਤੁਹਾਡਾ ਹੈ ਨਾ, ਵਾਰਡ ਨੰਬਰ 2 ਐਂਡ 6, ਤੇ ਕਿੰਨੇ ਕ ਐਜ਼ ਅ ਰੀਜਨਲ ਕਾਉਂਸਲਰ ਜਿਨ੍ਹਾਂ ਨੇ ਜਿਹੜੇ ਕੈਂਡੀਡੇਟ ਆ ਉਹ ਕਿੰਨੇ ਆ ਤੁਹਾਡੇ ਏਰੀਆ ਚ?
3: 6 ਹੈਗੇ ਇਨਕਲੂਡਿੰਗ ਮੀ, 7 ਹੋ ਗਏ।
0: ਅੱਛਾ, 7 ਹੈਗੇ ਤੁਹਾਡੇ ਹੈ। ਠੀਕ ਹੈ। ਉਹਨਾਂ ਚੋਂ ਤੁਸੀਂ ਜ਼ਿਆਦਾ ਐਕਟਿਵ ਪਾਰਟਿਸਿਪੇਟ ਕਰ ਰਹੇ ਹੋ?
3: ਫਿਲਹਾਲ ਤਾਂ ਜੀ ਮੈਂ ਹੀ ਆ, ਤਕਰੀਬਨ 2.5 ਮਹੀਨੇ ਹੋ ਗਏ ਜੀ, ਡੋਰ ਟੂ ਡੋਰ ਜਾਂਦੇ ਨੂੰ 3 ਮਹੀਨੇ ਤਕਰੀਬਨ ਹੋਣਾ, ਚਲੋ ਜੇ ਆਪਾਂ ਕਾਗਜ਼ ਭਰੇ।
0: ਵੈਰੀ ਗੁੱਡ, ਠੀਕ ਆ।
3: ਬਾਕੀ ਅਜੇ ਤੱਕ ਕੋਈ ਐਕਟਿਵ ਤਾਂ ਹੈ ਨੀ ਗਾ, ਈਵਨ ਜਿਹੜੇ ਮੌਜੂਦਾ ਹੈਗੇ ਆ ਇਸ ਵੇਲੇ ਮਾਈਕਲ ਪਲੈਸੀ, ਉਹ ਵੀ ਐਕਟਿਵ ਨੀ ਹੈਗੇ ਬਿਲਕੁਲ। ਉਹਨਾਂ ਨੂੰ ਲੱਗਦਾ ਜੀ ਕਿ ਜਿੱਦਾਂ ਪਿਛਲੀ ਵਾਰ ਲੋਟਰੀ ਲੱਗ ਗਈ ਸੀਗੀ, ਇਸ ਵਾਰੀ ਵੀ ਲੱਗ ਜਾਣੀ।
0: ਨਹੀਂ ਕੀ ਪਤਾ ਆਪਣੇ ਲੈਵਲ ਤੇ ਪੂਰਾ ਜ਼ੋਰ ਲਾ ਰਹੇ ਹੁਣ ਤੇ ਤੁਹਾਡੇ ਤੱਕ ਪੂਰੀ ਇਨਫੋਰਮੇਸ਼ਨ ਨਾ ਹੋਵੇ, ਹਨਾ ਆਪਾਂ ਕਹਿ ਨਹੀਂ ਸਕਦੇ। ਤੇ ਬਿਲਕੁਲ ਜੀ, ਸਾਰੇ ਜਿਹੜੇ ਹੁਣ ਰੀਜਨਲ ਕੌਂਸਲਰ ਜਾਂ ਕੌਂਸਲਰ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਉਹ ਆਪਣੇ ਵੱਲੋਂ ਤਾਂ ਜ਼ੋਰ ਲਾ ਹੀ ਰਹੇ ਹੋਣੇ, ਹਨਾ। ਬਾਕੀ ਤੁਸੀਂ ਜੇ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਜੀ, ਬਿਲਕੁਲ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਗੱਲਬਾਤ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਬਾਕੀ ਸਾਨੂੰ ਸੁਣ ਰਹੇ ਆ, ਜਿਹਨਾਂ ਨੇ ਪਾਰਟਿਸਿਪੇਟ ਕਰ ਰਹੇ ਆ, ਠੀਕ ਹੈ, ਐਜ਼ ਏ ਕੈਂਡੀਡੇਟ। ਤੇ ਅੱਛਾ, ਤੁਸੀਂ ਡੋਰ ਨੋਕਿੰਗ ਕਰਦੇ ਹੋ, ਤੁਹਾਨੂੰ ਕੀ ਕਿਵੇਂ ਦਾ ਹੁੰਗਾਰਾ ਮਿਲਦਾ ਜੀ ਲੋਕਾਂ ਤੋਂ? ਲੋਕ ਕੀ ਕਹਿੰਦੇ ਆ, ਕਿਹੜੀਆਂ ਸਮੱਸਿਆਵਾਂ ਮੇਨ ਆ ਉਹਨਾਂ ਦੀਆਂ, ਨੰਬਰ 1 ਨੰਬਰ 2?
3: ਹੁਣ ਇੱਕ ਜਿਹੜਾ ਨਵਾਂ ਮੁੱਦਾ ਜਿਹੜਾ ਸਾਹਮਣੇ ਆਇਆ, ਮੈਂ ਕਿੰਨੇ ਦਿਨਾਂ ਤੋਂ ਹੀ ਲੋਕੀ ਦੱਸ ਰਹੇ ਉਹਨਾਂ ਬਾਰੇ, ਉਹ ਹੈਗਾ ਜੀ ਪਾਰਕਿੰਗ ਦਾ। ਜਿਹੜੀ ਘਰਾਂ ਦੇ ਵਿੱਚ ਜਿਹੜੀਆਂ ਟਿਕਟਾਂ ਮਿਲ ਰਹੀਆਂ ਲਾਲ, ਉਹਦੇ ਵਿੱਚ ਕੀ ਹੈ ਕਿ ਜਿਹੜੇ ਡਰਾਈਵ ਹੈ ਨਾ ਉਹਨਾਂ ਨੂੰ ਡਿਜ਼ਾਇਨ ਗਲਤ ਕੀਤਾ ਗਿਆ। ਪਹਿਲੀ ਗੱਲ ਤਾਂ 2-5 ਬੈਡਰੂਮ ਦਾ ਘਰ ਹੈਗਾ ਆ ਤੇ 2 ਜਿਹੜੀ ਪਾਰਕਿੰਗ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਲੋਕਾਂ ਨੂੰ, ਉਹਦੇ ਨਾਲ ਸਮੱਸਿਆ ਪੈਦਾ ਹੋ ਰਹੀ ਹੈ। ਤੇ ਜਿਹੜਾ ਉਹਨਾਂ ਨੇ ਡਰਾਈਵਵੇ ਤੋਂ ਲੈ ਕੇ ਵਾਕਵੇ ਤੱਕ, ਜਿਹੜੀ ਸੋਰੀ ਸੜਕ ਤੋਂ ਲੈ ਕੇ ਆਪਣਾ ਰੋਡ ਤੋਂ ਲੈ ਕੇ ਵਾਕਵੇ ਜਿਹੜਾ ਆ ਉਹਦੇ ਵਿੱਚ ਜਿਹੜੀ 10-12 ਫੁੱਟ ਜਗ੍ਹਾ ਛੱਪ ਦਿੱਤੀ, ਉਹ ਕਿਸੇ ਕੰਮ ਦੀ ਨੀ। ਜਦੋਂ ਲੋਕੀ ਗੱਡੀਆਂ ਉੱਥੇ ਲਾਉਂਦੇ ਤੇ ਇਹਨਾਂ ਨੂੰ ਹੁਣ ਪਾਰਕਿੰਗ ਦੀ ਟਿਕਟ ਮਿਲਦੀ ਆ।
0: ਆਉਣ ਵਾਲੇ ਸਮੇਂ ਚ ਇਹ ਚੀਜ਼ ਚ ਸੁਧਾਰ ਕਿਵੇਂ ਹੋਣਾ? ਫਿਰ
3: ਸੁਧਾਰ ਪੈ ਜੀ, ਕਿਉਂਕਿ ਦੇਖਿਆ ਜਾਵੇ ਤੇ ਉਹ ਜਿਹੜੀ ਜਗ੍ਹਾ ਉਹਦਾ ਤਾਂ ਕੋਈ ਮਤਲਬ ਹੀ ਨੀ, ਉਹ ਛੱਡੀ ਕਿਉਂ? ਇੰਨੀ ਜਗ੍ਹਾ ਜਿਹੜੀ ਆ ਉਹਦਾ ਜੇ ਉੱਥੇ ਗੱਡੀ ਨੀ ਲਾ ਸਕਦੇ ਤੇ ਫਿਰ ਉਹਨੂੰ ਛੱਡਣ ਦਾ ਪਰਪਸ ਕੀ ਆ? ਤੇ ਉਹ ਜੇ ਉਹ ਕਹਿੰਦੇ ਕਿ ਸੇਫਟੀ ਸੇਫਟੀ ਕਰਕੇ ਟਿਕਟ ਦਿੰਦੇ ਕਿ ਉਹਦਾ ਬੁਲਟ ਬਾਹਰ ਆ ਜਾਂਦਾ, ਤੇ
0: ਦੋ ਗੱਡੀਆਂ ਖੜ ਸਕਣ, ਹੈਨਾ? ਨਹੀਂ ਤਾਂ ਫਿਰ ਉਹੀ ਹੈ ਵੀ ਨਾ ਉੱਥੇ ਖੜ ਸਕਦੀ ਗੱਡੀ, ਨਾ
3: ਪਹਿਲਾਂ ਜਿਹੜੇ ਡਰਾਈਵਰ ਸੀਗੇ ਉਹਨਾਂ ਦੀ 4-6 ਗੱਡੀਆਂ ਬਾਹਰ ਲੱਗ ਗਈਆਂ।
0: ਬਿਲਕੁਲ,
3: ਹੁਣ ਤਾਂ ਜਿਹੜਾ ਡਿਟੈਚ ਘਰ ਹੈਗਾ 2 ਗੱਡੀਆਂ ਦੀ ਪਾਰਕਿੰਗ, ਕਮਾਲ ਹੋ ਗਈ।
0: ਜੀ ਜੀ ਜੀ ਤੇ ਲਓ ਜੀ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰੇਮ ਪਾਲ ਗਿਰੀ ਭਾਜੀ ਦੇ ਨਾਲ ਤੇ ਬਿਲਕੁਲ ਜੀ ਇਹ ਕਹਿੰਦੇ ਆ ਵੀ ਮੈਂ ਡੈਡੀਕੇਟਿਡ ਪਬਲਿਕ ਸਰਵੈਂਟ ਹੈਗਾ ਐਜ਼ ਅ ਰੀਜਨਲ ਕੌਂਸਲਰ ਦੇ ਲਈ ਇਹ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਹੈਗੇ ਆ ਸੋ ਤੁਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਤੇ ਜਿਤਾਉਣਾ ਤੇ ਬਾਕੀ ਜਦੋਂ ਤੁਹਾਡੇ ਡੋਰ ਨੋਕਿੰਗ ਲਈ ਆਉਂਦੇ ਆ ਤਾਂ ਤੁਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹੋ ਤਾਂ ਕਿ ਫਿਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਨੂੰ ਰਿਸਪੋਂਸੀਬਲ ਠਹਿਰਾ ਸਕੋ ਤੇ ਵੋਟ ਜ਼ਰੂਰ ਪਾਉਣੀ ਆ ਆਪਾਂ ਤੁਹਾਨੂੰ ਜ਼ਰੂਰ ਇਹ ਰਿਕੁਐਸਟ ਹੀ ਕਰਦੇ ਹਾਂ ਕਿ ਅਧਿਕਾਰ ਤੁਹਾਨੂੰ ਮਿਲਿਆ ਤਾਂ ਜ਼ਰੂਰ ਵੋਟ ਪਾਓ ਮੈਂ ਨੰਬਰ ਇੱਕ ਵਾਰ ਦੇ ਦਿੰਦੀ ਹਾਂ ਪ੍ਰੇਮਪਾਲ ਗਿੱਲ ਭਾਜੀ ਦਾ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਵਾਰਡ ਨੰਬਰ 2 ਤੇ 6 ਦੇ ਵਿੱਚ ਇਹ ਖੜੇ ਹੋਏ ਆ ਜੀ ਰੀਜਨਲ ਕੌਂਸਲਰ ਵਜੋਂ 647-606-4931 ਨੰਬਰ ਇਹਨਾਂ ਦਾ 6476064931 ਤੁਸੀਂ ਵਲੰਟੀਅਰ ਵਰਕ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗੇ ਆ ਉਹ ਪੁੱਛਣਾ ਚਾਹੁੰਦੇ ਹੋ 647-606-4931 ਤੇ ਗੱਲਬਾਤ ਹੋ ਸਕਦੀ ਹੈ
3: ਤਕਰੀਬਨ 10 ਤੋਂ 11 ਫੁੱਟ ਸੀ ਪਹਿਲਾਂ ਹੁਣ ਅੱਬਲ ਤੱਕ 12 ਫੁੱਟ ਵੀ ਦੇਖਿਆ ਜੀ ਹੁਣ ਜਿਹੜਾ ਜਿਹੜਾ ਦੇਖਣ ਨੂੰ ਆ ਰਿਹਾ ਉਹਦੇ 5 ਫੁੱਟ ਦਾ ਗੈਪ ਹੈ ਸਾਰਾ 5 ਫੁੱਟ ਦੇ ਗੈਪ ਦੇ ਨਾਲ ਉਹ ਕਿੱਥੋਂ ਪੂਰਾ ਹੋ ਜਾਊਗਾ ਭੈਣ ਜੀ ਫਿਰ ਉਹ ਐ ਲੱਗਦਾ ਜਿੱਦਾਂ ਟਾਊਨ ਹਾਊਸ ਬਣੇ ਹੁੰਦੇ ਨਾ ਲੈਟ ਸੇ ਕਿ ਜੇ ਕੋਈ ਸਾਨੂੰ ਕੋਈ ਅੱਗ ਲੱਗਦੀ ਇੱਕ ਘਰ ਦੇ ਵਿੱਚ ਦੂਸਰਾ ਘਰ ਤਾਂ ਉਹਦੇ ਲਪੇਟ ਚ ਆ ਜਾਣਾ ਉਹਦੇ ਇਹ ਵੀ ਇੱਕ ਸੇਫਟੀ ਨੂੰ ਤਾਂ ਸਿਟੀ ਨੇ ਖੁਦ ਨੀ ਮੱਦੇਨਜ਼ਰ ਰੱਖ ਕੇ ਪਾਸ ਕੀਤੇ ਘਰ ਨਾ ਬਿਲਡਰ ਸੜਕੇ ਸਾਰਾ ਕੁਛ ਕਰ ਲਿਆ ਘਰਾਂ ਮਾ ਤੇ ਉਹ ਸਾਰੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ
0: ਲੋਕੀ
3: ਲੋਕਾਂ ਦੀ ਕੰਪਲੇਂਟ ਹੈ ਜੀ ਥੈਂਕ ਯੂ ਭੈਣ ਜੀ ਤੇ ਸਮਾਂ ਦੇਣ ਦਾ
0: ਜੀ ਬਹੁਤ ਬਹੁਤ ਧੰਨਵਾਦ ਜੀ
3: ਮੈਂ ਤਾਂ ਇਹੀ ਕਹੂੰਗਾ ਜੀ ਕਿ ਵੋਟਾਂ ਜ਼ਰੂਰ ਪਾਓ ਜੀ ਮੇਰਾ ਨੰਬਰ ਹੈ ਜੀ 6476064931 647-606-4931 ਮੇਰਾ ਨੰਬਰ ਹੈ ਜੀ ਤੇ ਮੈਨੂੰ ਵਲੰਟੀਅਰ ਦੀ ਵੀ ਲੋੜ ਹੈਗੀ ਆ
0: ਠੀਕ ਹੈ
3: ਤੇ ਕੋਈ ਵੀ ਸਰੋਤਾ ਤੁਹਾਡਾ ਸੁਣਦਾ ਜੀ
0: ਗੱਲਬਾਤ ਕਰੀਏ ਨਰਦੇਵ ਸਿੱਧੂ ਜੀ ਦੇ ਨਾਲ ਨਰਦੇਵ ਸਿੱਧੂ ਜੀ ਜਿਹੜੇ ਕਿ ਮੋਰਗੇਜ ਏਜੰਟ ਹੈਗੇ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਮੋਰਗੇਜ ਸੰਬੰਧੀ ਤੁਹਾਡਾ ਸਵਾਲ ਹੈਗਾ ਤੇ ਫਿਰ ਵਧੀਆ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਨਰਦੇਵ ਜੀ ਸਵਾਗਤ ਤੁਹਾਡਾ
4: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਬਰੀਫ ਰੱਖਾਂਗਾ ਜੀ ਆਈ ਨੋ ਕਿ ਟਾਈਮ ਦੀ ਸ਼ੋਰਟ ਹੈਗੀ ਹੈ
0: ਜੀ ਜੀ
4: ਜਿਹੜੇ ਭੈਣ ਭਾਵ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਜੀ ਉਹ ਸਾਨੂੰ ਸੰਪਰਕ ਕਰ ਸਕਦੇ ਆ ਕਿਉਂਕਿ ਰੀਫਾਈਨਾਂਸ ਕਰਕੇ ਤੁਹਾਡੀ ਜਿਹੜੀ ਅਗਰ ਹਾਈ ਇੰਟਰਸਟ ਰੇਟ ਹੈ ਉਹਨੂੰ ਲੋ ਇੰਟਰਸਟ ਰੇਟ ਮੋਰਗੇਜ ਤਬਦੀਲ ਕੀਤਾ ਜਾ ਸਕਦਾ ਕਿਸੇ ਪ੍ਰਾਈਵੇਟ ਬੈਂਕ ਦੇ ਨਾਲ ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ ਹੈ ਕਿਸੇ ਬੀ ਲੈਂਡਰ ਦੇ ਨਾਲ ਹੈਗੀ ਔਰ ਮੂਵ ਕਰਕੇ ਕਿਸੇ ਏ ਲੈਂਡਰ ਜਾਂ ਮੇਜਰ ਬੈਂਕ ਦੇ ਨਾਲ ਕੀਤਾ ਜਾ ਸਕਦਾ ਹੈ ਉਹਦੇ ਨਾਲ ਤੁਹਾਡੇ ਪੈਸੇ ਸੇਵ ਹੋ ਸਕਦੇ ਆ ਉਹਦੇ ਨਾਲ ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਜਿਹਦੇ ਨਾਲ ਤੁਹਾਡੇ ਪੈਸੇ ਸੇਵ ਹੋ ਸਕਦੇ ਆ ਜੇ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਹਿਲਾਂ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ ਤੁਸੀਂ ਆਪਣੇ ਘਰ ਚੋਂ ਪੈਸੇ ਕੱਢਣੇ ਰੀਫਾਈਨਾਂਸ ਕਰਕੇ ਪੈਸੇ ਵੀ ਕੱਢ ਸਕਦੇ ਹੋ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਤੁਸੀਂ ਆਪਣੇ ਘਰ ਚੋਂ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਨਾਮ ਪਾਉਣਾ ਹੈਗਾ ਇਹ ਸਾਰੀਆਂ ਚੀਜ਼ਾਂ ਮੋਰਗੇਜ ਰੀਫਾਈਨਾਂਸ ਕਰਕੇ ਕੀਤੀਆਂ ਜਾ ਸਕਦੀਆਂ ਤੇ ਇਹਦਾ ਜਿਹੜਾ ਬੈਸਟ ਟਾਈਮ ਹੁੰਦਾ ਜੀ ਰੀਫਾਈਨਾਂਸ ਦਾ ਉਹ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ ਬਾਕੀ ਜਿਹੜੇ ਰੀਫਾਈਨਾਂਸ ਜੀ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਆਪਾਂ ਰੀਫਾਈਨਾਂਸ ਕਰਕੇ ਉਹਨਾਂ ਦੇ ਬਹੁਤ ਸਾਰੇ ਡਾਲਰਸ ਜਿਹੜੇ ਹੈਗੇ ਜੀ ਬਚਾ ਕੇ ਦਿੱਤੇ ਹੈਗੇ ਆ ਮੈਂ ਪਹਿਲਾਂ ਵੀ ਕਈ ਵਾਰ ਦਿੱਤੀ ਹੈਗੀ ਹੈ ਮੈਂ ਰੀਸੈਂਟਲੀ ਕਿਸੇ ਦੀ ਰੀਫਾਈਨਾਂਸ ਕੀਤੀ ਸੀਗੀ ਉਹ $7,860 ਪਹਿਲਾਂ ਮਹੀਨੇ ਦੀ ਪੇਮੈਂਟ ਕਰਦੇ ਸੀਗੇ 6,03,000 ਦੀ 6,10,000 ਦੀ ਉਹਨਾਂ ਦੀ ਮੋਰਗੇਜ ਸੀਗੀ ਤੇ ਨਵੀਂ ਮੋਰਗੇਜ 6,25,000 ਦੀ ਕੀਤੀ ਹੈ ਤੇ ਉਹ ਉਹਨਾਂ ਦੀ ਜਿਹੜੀ ਪੇਮੈਂਟ ਹੈਗੀ ਉਹ ਕੁੱਲ ਮਿਲਾ ਕੇ ਉਹਨਾਂ ਨੂੰ $4,200 ਦੀ ਜਿਹੜੀ ਸੇਵਿੰਗ ਹੈ ਉਹ ਮਹੀਨੇ ਦੀ ਹੋਈ ਹੈਗੀ ਹੈ ਸੋ ਕਾਫੀ ਸਾਰੇ ਤੁਹਾਡੇ ਪੈਸੇ ਰੀਫਾਈਨਾਂਸ ਕਰਕੇ ਸੇਵ ਹੋ ਸਕਦੇ ਹੈਗੇ ਆ ਤੁਸੀਂ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੋ ਆਪਣੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-247-5503 ਨਰਦੇਵ ਸਿੱਧੂ 4729455503 ਟਾਈਮ ਦੇਣ ਲਈ ਧੰਨਵਾਦ
0: ਜੀ ਬਹੁਤ ਬਹੁਤ ਧੰਨਵਾਦ ਨਰਦੇਵ ਜੀ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਬੜੀ ਸ਼ੋਰਟ ਜੀ ਗੱਲਬਾਤ ਬੜੀ ਵਧੀਆ ਕੀਤੀ ਹੈ ਤੇ ਥੋੜੀਆਂ ਕੌਲਾਂ ਆ ਰਹੀਆਂ ਪਰ ਮੈਂ ਨਾ ਇੱਕ ਤੁਹਾਨੂੰ ਪਹਿਲਾਂ ਨੰਬਰ ਦਵਾਂ, ਔਰ ਇਹ ਨੰਬਰ ਹੈਗਾ ਦੀਪਾਂਸ਼ ਦਾ। ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਟਿਕਟਾਂ ਜੇਕਰ ਤੁਸੀਂ ਲੈਣੀ ਹੈ। ਰੇਸ਼ਮ ਭਾਜੀ ਕੀ ਹਾਲ ਚਾਲ ਜੀ? ਥੈਂਕ ਯੂ।
5: ਬੜੀ ਚੜ੍ਹਦੀ ਕਲਾ ਬਾਕੀ ਆਪਣੇ ਬ੍ਰੈਂਪਟਨ ਤੋਂ ਵੈਸਟ ਤੋਂ ਜੀ, ਆਪਣਾ ਮੇਵਾ ਤੇ ਵੋਟਾਂ ਪਾ ਕੇ ਕਾਮਯਾਬ ਕਰੋ ਜੀ।
0: ਬਿਲਕੁਲ,
5: ਅਸੀਂ ਵੈਸਟ ਵਾਲੇ ਪਾਸੇ ਰਹਿੰਦੇ ਹਾਂ ਜੀ, ਤੇ ਆਪਾਂ ਤਾਂ ਇਹ ਕਹਿੰਦੇ ਵੀ ਕਾਮਯਾਬ ਕਰੋ ਕੋਈ ਵੀ ਬਣੇ।
0: ਹਾਂਜੀ
5: ਭੈਣ ਜੀ, ਬਹੁਤ ਵਧੀਆ ਸੋਚ ਕਰ ਰਹੇ ਜੀ।
0: ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਜੀ ਸਤਿ ਸ੍ਰੀ ਅਕਾਲ। ਤੇ ਲਓ ਜੀ, ਬਲਦੇਵ ਭਾਜੀ ਵੀ ਪਹੁੰਚ ਗਏ। ਬਲਦੇਵ ਭਾਜੀ ਕੀ ਹਾਲ ਚਾਲ?
5: ਨਵੀਂ ਕੌਂਸਲ ਲਿਆਓ ਫੇਰ ਪਤਾ ਲੱਗੂਗਾ। ਪ੍ਰਭ ਗੱਲ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ। ਧੰਨਵਾਦ ਭੈਣ ਜੀ।
0: ਠੀਕ ਹੈ, ਥੈਂਕ ਯੂ, ਤੁਹਾਡੇ ਵਿਚਾਰ ਚਲੇ ਗਏ ਜੀ। ਬਿਲਕੁਲ, ਜਿਹੜਾ ਮਤਲਬ ਤੁਹਾਨੂੰ ਲੱਗਦਾ ਹੈ ਨਾ ਵੀ ਹਾਂ ਕੁਛ ਕਰ ਸਕਦੇ ਆ, ਹਨਾ, ਤੇ ਉਹਨਾਂ ਦੀ ਗੱਲਬਾਤ ਜ਼ਰੂਰ ਸੁਣਨੀ ਚਾਹੀਦੀ ਆ। ਹਾਂਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਤੁਹਾਡੀ ਕਾਲ ਆ ਰਹੀ ਸੀ ਉਦੋਂ, ਤੇ ਦੋ ਤਿੰਨ ਹੋਰ ਸੀ, ਇੱਕ ਤੁਹਾਡੀ ਤਾਂ ਬੜੀ ਵਾਰੀ ਫਲੈਸ਼ ਹੋਈ, ਹੈ ਨਾ, ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਤੇ ਮੈਂ ਕਿਹਾ ਅੱਜ ਗੱਲਬਾਤ ਉਹਨਾਂ ਨਾਲ ਕਰੀਏ ਖੁੱਲੀ, ਤੇ ਉਸ ਤੋਂ ਬਾਅਦ ਆਪਾਂ ਫਿਰ ਲੋਕਾਂ ਦੀ ਗੱਲਬਾਤ ਵੀ ਪਹੁੰਚਾਇਆ ਕਰਾਂਗੇ ਉਹਨਾਂ ਤੱਕ। ਹਾਂਜੀ
6: ਮੈਂ ਕਿਹਾ ਸੀ ਆਪਣਾ ਬ੍ਰੈਂਪਟਨ ਦੇ ਵਿੱਚ ਕੋਈ ਗੋਰਾ ਉਮੀਦਵਾਰ ਖੜਾ?
0: ਹਾਂਜੀ ਖੜੇ ਆ।
6: ਕਿੱਥੇ, ਕਿਹੜੇ ਕੌਂਸਲਰ ਖੜੇ ਹੋਏ ਆ?
0: ਸਾਰਿਆਂ ਚ ਹੀ ਆ, ਜਿਹੜੇ ਐਜ਼ ਏ ਮੇਅਰ ਆ ਉਹਦੇ ਵਿੱਚ ਵੀ ਹੈਗੇ ਆ, ਕੌਂਸਲਰ ਵੀ, ਰੀਜਨਲ ਕੌਂਸਲਰ ਵੀ, ਸਕੂਲ ਟਰਸਟੀ ਵੀ, ਸਾਰੇ ਹੈਗੇ ਆ।
6: ਨਹੀਂ ਨਹੀਂ, ਮਤਲਬ ਗੋਰੇ ਗੋਰੇ ਆਪਣੇ ਨਹੀਂ, ਪੰਜਾਬੀ ਨਹੀਂ?
0: ਹਾਂਜੀ ਹਾਂਜੀ ਗੋਰੇ, ਸਮਝ ਗਈ ਮੈਂ, ਆਪਣਿਆਂ ਨੂੰ ਤਾਂ ਬਰਾਊਨ ਕਹਿੰਦੇ ਆ, ਗੋਰੇ ਮੀਨਸ ਗੋਰੇ ਅੰਗਰੇਜ਼ ਹੈ।
6: ਅੱਜ
0: ਤੋਂ ਬਾਅਦ ਮਤਲਬ ਕਾਹਤੋਂ ਨੀ ਪਾਓਗੇ? ਮੈਂ ਕਹਿ ਰਹੀ ਹਾਂ ਖੂਨ ਚ ਹੀ ਆ। ਤੇ ਚਲੋ ਆਪਾਂ ਨਾ ਹੁਣ ਟਾਈਮ 54 ਹੋ ਗਿਆ, ਮੇਰੀ ਅੱਜ ਸਪੋਂਸਰ ਰਹਿ ਗਏ ਆ, ਤੇ ਆਪਾਂ ਗੱਲ ਕਰਾਂਗੇ ਮੰਡੇ ਨੂੰ, ਠੀਕ ਹੈ? ਕੱਲ ਨੂੰ ਵੀ ਇੰਨਾ ਟਾਈਮ ਨਹੀਂ ਹੁੰਦਾ ਆਪਾਂ ਕੋਲ, ਤੇ ਆਪਾਂ ਕਰਾਂਗੇ ਗੱਲਬਾਤ। ਦੇਖੋ ਬਈ, ਆਪਣੇ ਬੰਦਿਆਂ ਨੂੰ ਆਪਾਂ ਏਦਾਂ ਨਾ ਭੰਡਿਆ ਕਰੋ, ਹੈ ਵੀ ਆਪਣੇ ਖੂਨ ਚ ਹੀ ਆ। ਆਪਾਂ ਤਾਂ ਪੰਜਾਬੀਆਂ ਨੇ ਪੂਰੇ ਵਰਲਡ ਦੇ ਵਿੱਚ ਧੱਕ ਪਾਈ ਹੋਈ ਆ, ਤੇ ਤੁਸੀਂ ਕਿੱਦਾਂ ਕਹਿੰਦੇ ਹੋ, ਹਨਾ, ਤੇ ਥੋੜੇ ਬਹੁਤੇ ਤਾਂ ਜਿਵੇਂ ਕਹਿੰਦੇ ਨਾ ਕੰਗਿਆਰੀ, ਉਹ ਸਾਰਿਆਂ ਜਿਹੜੇ ਚਾਹੇ ਕੋਈ ਵੀ ਨਸਲ ਕੌਮ ਹੋਵੇ, ਉਹ ਸਾਰਿਆਂ ਚ ਹੁੰਦੀ ਥੋੜੇ ਬਹੁਤੇ, ਕਿਉਂਕਿ ਹਰੇਕ ਦੀ ਆਪਣੀ ਸੋਚਣੀ ਹੁੰਦੀ ਆ। ਹੁਣ 100% ਤਾਂ ਕੁਛ ਵੀ ਨਹੀਂ ਠੀਕ ਹੁੰਦਾ, ਸੋ ਇਸ ਕਰਕੇ ਆਪਣੀ ਕੌਮ ਵਰਗਾ ਤਾਂ ਕੋਈ ਕੌਮ ਨਹੀਂ ਹੈਗੀ ਜਿਹੜੇ ਇੰਨੀ ਤਰੱਕੀ ਕਰਦੇ ਆ, ਮੱਲਾਂ ਮਾਰਦੇ ਆ, ਤੇ ਆਪਣਿਆਂ ਨੂੰ ਇਹ ਹੈ ਜਿੱਥੇ ਕੋਈ ਗਲਤੀ ਕਰਦਾ ਉਹਨੂੰ ਉਹਦੀ ਨੁਕਤਾਚੀਨੀ ਕਰੋ, ਐ ਓਵਰਆਲ ਤੁਸੀਂ ਆਪਣੀ ਸਾਰੀ ਕੌਮ ਨੂੰ ਹੈ ਵੀ ਖੂਨ ਹੀ ਖਰਾਬ ਹੈ, ਨਾ ਇੱਦਾਂ ਨਹੀਂ ਕਿਸੇ ਨੂੰ ਕਹਿਣਾ ਹੈਗਾ, ਹੈ ਨਾ। ਆਪਣੇ ਤਾਂ ਇੰਨੀ ਤਰੱਕੀ ਕਰਦੇ ਆ ਸਾਰੇ ਪਾਸੇ, ਉਹਨਾਂ ਨੇ ਬੜਾ ਵਧੀਆ ਨਾਮਣਾ ਖੱਟਿਆ ਹੋਇਆ ਹਰੇਕ ਫੀਲਡ ਦੇ ਵਿੱਚ, ਇਹ ਨਹੀਂ ਵੀ ਇੱਕ 'ਚ, ਹਰੇਕ ਫੀਲਡ 'ਚ। ਤੇ ਲਓ ਜੀ, ਮੈਂ ਨਾ ਹੁਣ ਆਪਣੇ ਸਪੋਂਸਰ, ਮੈਂ 5 ਮਿੰਟ ਰਹਿ ਗਿਆ, ਤੇ ਤੁਹਾਡੀਆਂ ਕਾਲਾਂ ਆ ਰਹੀਆਂ, 9090 ਵੇਟ ਕਰ ਲਓ, ਮੈਂ ਲੈਂਦੀ ਤੁਹਾਨੂੰ। ਸਪੈਸ਼ਲ ਪ੍ਰਾਈਸ ਫੋਰ ਵਿੰਟਰ ਡੀਲਸ ਹੈ, ਫੈਮਿਲੀ ਡੇ, ਮਾਰਚ ਬ੍ਰੇਕ ਦੇ ਵਿੱਚ ਤੁਸੀਂ ਜਾਣਾ ਹੈ ਨਾ, ਵਿਆਹ ਹੈ ਕੋਈ ਆ, ਵੈਸੇ ਸਨੋਅ ਦਾ ਟਾਈਮ ਹੁੰਦਾ, ਘੁੰਮਣ ਫਿਰਨ ਜਾਣਾ ਇੰਡੀਆ ਨੂੰ, ਤੇ ਫਰਵਰੀ ਵਿੱਚ ਟੋਰੋਂਟੋ ਟੂ ਡੈਲੀ ਜਾਓ ਇੱਕ ਸਟੋਪ ਦੇ ਨਾਲ, ਮਾਰਚ ਅਪ੍ਰੈਲ ਮਈ ਵਿੱਚ ਦਿੱਲੀ ਟੂ ਟੋਰੋਂਟੋ, ਦਿੱਲੀ ਤੋਂ ਟੋਰੋਂਟੋ ਫਿਰ ਵਾਪਸ ਆ ਜਾਣਾ, ਯਾਨੀ ਕਿ ਆਉਣ ਜਾਣ ਇਸ ਟਿਕਟ ਦੇ ਵਿੱਚ ਹੈਗਾ। ਕੱਲ੍ਹ ਵੀ ਮੈਨੂੰ ਪਰਸੋਂ ਵੀ ਪੁੱਛਿਆ ਸੀ, ਤੁਸੀਂ ਕੱਲ ਵੀ ਪੁੱਛਿਆ ਸੀ, 1480 ਦੀ ਇਹ ਟਿਕਟ ਹੈ ਇੱਕ ਬੈਗ ਦੇ ਨਾਲ, ਦੋ ਬੈਗ ਲੈ ਕੇ ਜਾਣੇ 1540 ਦੀ ਹੈ, ਯਾਨੀ ਕਿ 1480 1480 ਇੱਕ ਬੈਗ ਦੇ ਨਾਲ, 1540 ਦੀ ਦੋ ਬੈਗ ਦੇ ਨਾਲ, ਯਾਨੀ ਕਿ 1480 ਦੀ ਟਿਕਟ ਇੱਕ ਬੈਗ ਦੇ ਨਾਲ, ਜੇ ਦੋ ਬੈਗ ਲੈ ਕੇ ਜਾਣੇ ਤਾਂ 1540 ਦੀ ਹੈ। ਅਤੇ ਤੁਸੀਂ ਕਾਲ ਕਰ ਲਓ ਫਟਾਫਟ ਦੀਪਾਂਸ਼ ਨੂੰ ਹੁਣੇ ਨਾਲ ਦੀ ਨਾਲ, 905-673-1400, ਕਿਉਂਕਿ ਜੇ ਟਿਕਟਾਂ ਵਿਕ ਗਈਆਂ, ਕਿਉਂਕਿ ਕਹਿੰਦੇ ਬਸ ਮਾੜੀ ਮੋਟੀਆਂ ਹੀ ਆ, ਜੇ ਤੁਸੀਂ ਜਿਹਨੇ ਕਾਲ ਕਰ ਲਈ ਉਹਨੂੰ ਮਿਲ ਜਾਣੀਆਂ, 905-673-1400 'ਤੇ ਤੁਸੀਂ ਦੀਪਾਂਸ਼ ਨੂੰ ਦੁਆਬਾ ਟਰੈਵਲਸ 'ਤੇ ਕਾਲ ਕਰ ਲਓ। ਅਤੇ ਇੱਕ ਮੈਂ ਪਹਿਲਾਂ ਮੈਂ ਨੰਬਰ ਦੇਵਾਂ ਜ਼ਫਰ ਮਲਿਕ ਜੀ ਦਾ, ਇਹ ਕਹਿੰਦੇ ਆ ਵੀ ਤੇਲ ਵਾਲਾਂ ਦੇ ਵਿੱਚ ਲਾਓ, ਜੇ ਤੁਹਾਡੇ ਵਾਲ ਜਮਾਂ ਹੀ ਝੜ ਗਏ ਆ, ਜਿਵੇਂ ਕਹਿੰਦੇ ਨਾ ਸਿਰ ਗੰਜਾ ਹੀ ਹੋ ਗਿਆ ਅਤੇ ਵਾਲ ਉੱਗੇ ਆਉਣਗੇ, ਦੇਖ ਲਓ ਇਹ ਇੱਦਾਂ ਕਹਿੰਦੇ ਆ। ਸੋ ਤੇਲ ਵੈਸੇ ਹੈ ਹੀ ਵਾਕਈ ਬੜੇ ਕਮਾਲ ਦਾ, ਵਾਲ ਝੜਨੇ ਹਟ ਜਾਂਦੇ ਆ, ਵਾਲ ਆ ਜਾਂਦੇ ਆ, ਵਾਲ ਕਾਲੇ ਹੋ ਜਾਂਦੇ ਆ, ਵਾਲ ਲੰਬੇ ਹੋ ਜਾਂਦੇ ਆ, ਵਾਲ ਸ਼ਾਈਨੀ ਹੋ ਜਾਂਦੇ ਆ, ਪਤਾ ਨਹੀਂ ਕੀ ਗੁਣ ਹੈਗੇ ਆ ਇਸ ਤੇਲ ਦੇ ਵਿੱਚ, ਇੰਨਾ ਜ਼ਬਰਦਸਤ ਤੇਲ ਇਹ ਕੈਨੇਡਾ ਦੇ ਵਿੱਚ ਬਣਾਉਂਦੇ ਆ, ਐਂ ਨਹੀਂ ਵੀ ਇੰਡੀਆ ਪਾਕਿਸਤਾਨ ਤੋਂ ਕਿਤੋਂ ਬਣਾ ਕੇ ਲਿਆਏ, ਨੋ, ਇੱਥੇ ਹੀ ਪ੍ਰਿਪੇਅਰ ਕਰਦੇ ਆ, ਰੈਡੀ ਕਰਦੇ ਆ। ਜ਼ਫਰ ਮਲਿਕ ਜੀ ਦਾ ਨੰਬਰ ਨੋਟ ਕਰੋ ਤੁਸੀਂ, ਹੇਅਰ ਆਇਲ ਦਾ ਜ਼ਫਰ ਮਲਿਕ ਜੀ ਦਾ ਨੰਬਰ ਹੈਗਾ ਜੀ 647-521-5159, 6472151519 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਮੈਟਰਸਿਸ ਦੇ ਲਈ ਕਮਾਲ ਦੇ ਮੈਟਰਸਿਸ, ਨੀਂਦ ਆਊਗੀ ਇੰਨੀ ਵਧੀਆ, ਅਤੇ ਸਵੇਰ ਨੂੰ ਐਂ ਫਰੈਸ਼ ਪਲਾਕੀ ਮਾਰ ਕੇ ਉੱਠੋਗੇ ਬੈੱਡ ਤੋਂ, ਕਿਉਂਕਿ ਜੇ ਨਾ ਮੈਟਰਸ ਵਧੀਆ ਨਹੀਂ, ਨੀਂਦ ਨਹੀਂ ਵਧੀਆ ਆਉਣੀ, ਕਈਆਂ ਦੀ ਪਿੱਠ ਦੁਖਣ ਲੱਗ ਜਾਂਦੀ ਹੈ। ਸੋ ਨੰਬਰ ਹੈਗਾ 905-495-9041, ਇਹਨਾਂ ਦੀ ਆਪਣੀ ਫੈਕਟਰੀ ਹੈ, ਬੜੇ ਰੀਜ਼ਨੇਬਲ ਰੇਟ 'ਤੇ ਤੁਹਾਨੂੰ ਇਹ ਦਿੰਦੇ ਆ ਮੈਟਰਸਿਸ, ਅਤੇ ਰੀਜ਼ਨੇਬਲ ਰੇਟ 'ਤੇ ਹੀ ਤੁਹਾਨੂੰ ਇਹ ਡਿਲੀਵਰ ਕਰ ਦਿੰਦੇ ਆ। ਅਤੇ ਬਾਕੀ ਫਿਰ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਫੈਕਟਰੀ ਇਹਨਾਂ ਦੀ ਆਪਣੀ ਹੈ, ਜਿਹਦੇ ਕਰਕੇ ਤੁਹਾਨੂੰ ਰੇਟ ਕਮਾਲ ਦਾ ਮਿਲ ਰਿਹਾ, 905-495-9041। ਅਤੇ ਬੇਸਮੈਂਟ ਰੈਂਟ 'ਤੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਈਟੋਬੀਕੋ 'ਚ ਇਹ, ਤਾਂ ਤੁਸੀਂ ਕਾਲ ਕਰ ਲਓ, 1 ਨਵੰਬਰ ਤੋਂ ਰੇਡੀ ਹੈ ਤੁਹਾਡੇ ਲਈ, 647-833-2771, 6478-332-771 'ਤੇ ਗੱਲਬਾਤ ਹੋ ਸਕਦੀ ਹੈ। ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨੂੰ ਕਾਲ ਕਰ ਲਓ ਜੀ, ਵਧੀਆ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ, ਅਤੇ ਲੋਨ ਦੀ ਜਿਹੜਾ ਅਮਾਊਂਟ ਹੈ ਨਾ ਉਹ ਡਬਲ ਹੈ, ਅਤੇ ਨੰਬਰ ਤੁਸੀਂ ਨੋਟ ਕਰ ਲਓ 437-264-3175, 437-264-3175। ਇੱਕ ਕਾਲ ਫਟਾਫਟ ਲੈ ਲੈਂਦੇ ਹਾਂ, 9090। ਹਾਂਜੀ ਸ਼ਾਰਟ ਰੱਖਿਓ ਭਾਜੀ
7: ਜੀ। ਸਤਿ ਸ਼੍ਰੀ ਅਕਾਲ, ਬਸ ਸ਼ੋਰਟ ਹੀ ਹੈ, ਆਪਕੋ ਸਲਾਮ ਕਰਨੇ ਕੇ ਲਿਏ ਆਇਆ, ਔਰ ਆਪਕੀ ਬਾਤ ਬਿਲਕੁਲ ਸਹੀ ਹੈ, ਕਿਸੀ ਇੱਕ ਕੇ ਲਿਏ ਪੂਰੀ ਕੌਮ ਕੋ ਨਹੀਂ ਬੋਲ ਸਕਤੇ, ਬਸ ਇਸੀ ਪੇ ਯਹੀ ਕਹੂੰਗਾ ਕਿ ਐਸੇ ਮਿਲਾ ਕਰੋ ਕਿ ਕਰੇ ਲੋਕ ਆਰਜ਼ੂ, ਐਸੇ ਰਹਾ ਕਰੋ ਕਿ ਜ਼ਮਾਨਾ ਮਿਸਾਲ ਦੇ।
0: ਵਾਹ ਜੀ ਵਾਹ,
7: ਦੈਟਸ ਆਲ ਯੋਰ ਆਨਰ,
0: ਵੈਰੀ ਗੁੱਡ, ਥੈਂਕ ਯੂ ਸਰ। ਤੇ ਲਓ ਜੀ, ਜਾਂਦੇ ਜਾਂਦੇ ਕਿੰਨਾ ਵਧੀਆ ਇਹਨਾਂ ਨੇ ਜਿਹੜੀਆਂ ਦੋ ਲਾਈਨਾਂ ਸੁਣਾ ਦਿੱਤੀਆਂ, ਤੇ ਬਾਗੋ ਬਾਗ ਹੋ ਗਏ ਆਪਾਂ ਵੀ, ਤੇ ਤੁਸੀਂ ਵੀ ਹੋ ਗਏ ਹੋਣੇ, ਆਈ ਹੋਪ। ਤੇ ਲਓ ਜੀ, ਸਗਨਦੀਪ ਦਾ ਨੰਬਰ ਵੀ ਨੋਟ ਕਰੋ, ਸੋਫਾ ਸਟੂਡੀਓ ਦੇ ਸਗਨਦੀਪ, 905-799-8877 ਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਦੀ ਨਾਲ ਪੀ ਐਲ ਪ੍ਰਾਈਮ ਲੁੱਕ ਸਟੂਡੀਓ ਤੇ ਪਹੁੰਚਣਾ, ਸਜੋ ਬਜੋ ਆਪਣੇ ਤੁਸੀਂ ਹੇਅਰ ਟਰੀਟਮੈਂਟ ਕਰਾਉਣਾ ਚਾਹੁੰਦੇ ਹੋ, ਤੇ ਨੰਬਰ ਨੋਟ ਕਰੋ 416-722-4215, 416-722-4215। ਤੇ ਨਾਲ ਦੀ ਨਾਲ ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਪਹੁੰਚੋ, ਟਰੱਕਾਂ ਨੂੰ ਵਾਸ਼ ਕਰਾਓ, ਚਮਕਾਓ, ਦਮਕਾਓ ਉਹਨਾਂ ਨੂੰ, 905-452-5555 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਕੈਨ ਟਰੱਕ ਅਤੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ, 647-292-5757। ਅਤੇ ਈਗਲ ਟਰੱਕ ਸੇਲ ਦੇ ਬਿੱਲ ਸੇਖੋ ਜੀ ਦੇ ਕੋਲ ਟਰੱਕ ਬਿਲਕੁਲ ਨਵੇਂ ਨਕੋਰ ਰੈਡੀ ਖੜ੍ਹੇ ਆ, 416-816-6000 'ਤੇ ਗੱਲਬਾਤ ਹੋ ਸਕਦੀ ਹੈ। ਆਪਣਾ ਸਮਾਂ ਹੋ ਗਿਆ ਜੀ ਜਾਣ ਦਾ, ਤੇ ਬਾਕੀ ਗੱਲਾਂ ਬਾਤਾਂ ਕਰਾਂ।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਇਹ ਅੱਲਾਹ ਤਾਲਾ ਜੀਸਸ ਮਹਾਰਾਜ ਜੀ ਤੁਹਾਡੀ ਸਦਾ ਸਦਾ ਹੀ ਜੈ ਹੋਵੇ, ਔਰ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੋ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਕਿ ਤੁਸੀਂ ਸਾਰੇ ਜਣੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ। ਪੰਜਾਬੀ ਵਿਰਸਾ ਰੇਡੀਓ ਵੱਲੋਂ ਅਰਦਾਸ ਹੈ ਤੁਹਾਡੇ ਸਾਰਿਆਂ ਵਾਸਤੇ, ਔਰ ਤੁਸੀਂ ਸਦਾ ਖੁਸ਼ ਰਹੋ। ਪਰ ਉਸ ਤੋਂ ਪਹਿਲਾਂ ਮੈਨੂੰ ਸਿਰਫ ਇੱਕ ਜਾਂ ਦੋ ਕਾਲਸ ਇਹ ਚਾਹੀਦੀਆਂ ਕਿ ਮੇਰੀ ਜਿਹੜੀ ਆਵਾਜ਼ ਆ ਬਾਹਰ ਬਿਲਕੁਲ ਠੀਕ ਆ ਰਹੀ ਹੈ, ਕਿਉਂਕਿ ਮੈਨੂੰ ਮੇਰਾ ਥੋੜ੍ਹਾ ਮੀਟਰ ਜਿਹੜਾ ਘਾਉ ਮਾਉ ਜਿਹਾ ਲੱਗਦਾ ਦੱਸ ਰਿਹਾ ਸਟੂਡੀਓ ਦਾ, ਔਰ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਕਿ ਮੇਰੀ ਜਿਹੜੀ ਆਵਾਜ਼ ਬਿਲਕੁਲ ਤੁਹਾਨੂੰ ਕਲੀਅਰ ਆ ਰਹੀ ਹੈ, ਹਾਂ ਜਾਂ ਨਾ, ਜਾਂ ਕੁਛ ਗੜਬੜਾ ਆਵਾਜ਼ ਦੇ ਵਿੱਚ ਬਾਹਰ ਰੇਡੀਓ 'ਚ ਕੋਈ ਗੜਬੜਾ, ਅਤੇ ਮੈਨੂੰ ਇੱਕ ਦੋ ਕਾਲ ਕਰਕੇ ਪਲੀਜ਼ ਕਨਫਰਮ ਕਰ ਦਿਓ। ਨੰਬਰ ਸਟੂਡੀਓ ਦਾ ਤੁਹਾਨੂੰ ਪਤਾ ਹੀ ਹੁੰਦੇ ਆ, ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337 905-673-3337 905-673-3337 ਨਿਤ ਭਾਲਦੇ ਰਹੇ ਇੱਕ ਮੁੱਖੜਾ।

0: ਸਾਰੀ ਰਾਤ ਹੀ ਭੇਜਦੇ ਰਹੇ। ਓਹੋ ਕਿਆ ਬਾਤ ਹੈ। ਬੱਲੇ ਹੰਸ ਰਾਜ ਹੰਸ ਸਾਹਿਬ ਜੀਓ ਪੰਜਾਬੀ ਵਿਰਸਾ। ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਬ੍ਰੈਂਡਪੋਰਟ ਤੋਂ ਸਾਊਥ ਤੱਕ ਵਧੀਆ ਆਵਾਜ਼ ਆ ਰਹੀ ਹੈ ਤੁਹਾਡੀ।
0: ਬੜੀ ਮਿਹਰਬਾਨੀ ਸਰ, ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਸੀ। ਨੈਕਸਟ ਵਨ ਹੈਲੋ
1: ਵੀਰੇ ਸਤਿ ਸ਼੍ਰੀ ਅਕਾਲ ਜੀ। ਟੱਲੀਆਂ ਖੜਕ ਗਏ ਟੱਲੀਆਂ।
0: ਕਿੱਥੇ ਤੁਸੀਂ ਸੁਣ ਰਹੇ ਇਸ ਵੇਲੇ ਸ਼ੋਰ ਵੀਰ ਮੇਰੇ?
1: ਅਸੀਂ ਸੁਣਦੇ ਹਾਂ ਜੀ ਆਸ਼ਵਾ ਚ।
0: ਉਹ ਆਸ਼ਵਾ ਤੱਕ ਆਵਾਜ਼ ਆ ਰਹੀ ਹੈ ਬਾਈ, ਕਮਾਲ ਦੀ ਗੱਲ ਹੈ। ਤਾਂ ਜੀ ਵਿਧੀ ਸ਼ਾਵੜਾ ਕਹਿੰਦੇ ਹੁੰਦੇ ਆ ਵੀ ਮੇਰੀ ਆਵਾਜ਼ ਤਾਂ ਆਸ਼ਵਾ ਕੇ ਆਗੇ ਵੀ ਜਾਤੀ ਹੈ। ਚਲੋ ਕੋਈ ਗੱਲ ਨਹੀਂ। 905-673-3337 ਲੋ। ਗੱਲ ਇੱਦਾਂ ਹੋਈ ਹੈ ਕਿਉਂਕਿ ਮੈਂ ਗੱਲ ਕਰਨ ਤੋਂ ਪਹਿਲਾਂ ਨਾ ਫਿਰ ਮਤਲਬ ਮੇਕ ਸ਼ੋਅ ਕਰਨਾ ਚਾਹੁੰਦਾ ਸੀ। ਹਰਜੀਤ ਜੀ ਤੁਹਾਡੀ ਆਵਾਜ਼ ਬਾਹਰ ਟੱਲੀ ਵਾਂਗ ਖੜਕ ਰਹੀ ਹੈ, ਕ੍ਰਿਸਟਲ ਕਲੀਅਰ, ਜਿੱਦਾਂ ਡਾਇਮੰਡ ਕਲੀਅਰ ਹੁੰਦਾ ਨਾ। ਕਿਤੇ ਲਾਈਟ ਦੇ ਵਿੱਚ ਡਾਇਮੰਡ ਨੂੰ ਥੋੜ੍ਹਾ ਜਿਹਾ ਸ਼ਾਈਨ ਦੇ 'ਚ ਰੱਖੋ ਅਤੇ ਉਹ ਜਿਹੜੀਆਂ ਤੁਹਾਡੀਆਂ ਤਰੰਗਾਂ ਨਿਕਲਦੀਆਂ ਵਿੱਚੋਂ, ਇਸ ਤਰ੍ਹਾਂ ਦੀ ਆਵਾਜ਼ ਪੰਜਾਬੀ ਵਿਰਸਾ ਦੇ ਹੋਸਟ ਸਿੰਘ ਹਰਜੀਤ ਦੀ ਆਉਣੀ ਚਾਹੀਦੀ ਹੈ ਤੁਹਾਨੂੰ। ਅਤੇ ਜੇ ਫਿਰ ਆਵਾਜ਼ 'ਚ ਦਮ ਹੈ ਨਹੀਂ

ਤੇ ਫਿਰ ਬਾਕੀ ਦਾ ਤੁਸੀਂ ਅੱਗੋਂ ਆਪ ਸਮਝ ਸਕਦੇ ਹੋ, ਠੀਕ ਹੈ। ਇਸ ਤੋਂ ਉੱਪਰ ਤਾਂ ਮੈਂ ਹੁਣ ਤੁਹਾਨੂੰ ਕੁਛ ਕਹਿ ਨਹੀਂ ਸਕਦਾ, ਬਿਕੋਜ਼ ਟੁਡੇ ਇਜ਼ ਥਰਸਡੇ, ਟੁਮੋਰੋ ਇਜ਼ ਫਰਾਈਡੇ, ਦ ਡੇ ਇਜ਼ ਕਮਿੰਗ ਗਾਈਜ਼, ਦ ਡੇ ਇਜ਼ ਕਮਿੰਗ। ਆਹਾ ਆਹਾ।

0: ਮੁਲਾਕਾਤ ਹੋ ਗਈ ਆ। ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਟੋਰਾਂਟੋ ਵਿੱਚ ਪਹੁੰਚ ਗਏ ਹੈ। ਕੱਲ ਉਹਨਾਂ ਦੇ ਨਾਲ ਮੀਟ ਐਂਡ ਗ੍ਰੀਟ ਰੱਖਿਆ ਗਿਆ ਸੀ। ਮੀਡੀਆ ਦੇ ਕੁਛ ਕੁਲੀਗ ਸੱਜਣ, ਜ਼ਿਆਦਾ ਰਸ਼ ਵਾਲਾ ਕੰਮ ਨਹੀਂ ਮੈਂ ਕਰਦਾ ਹੁੰਦਾ, ਬਹੁਤ ਲਿਮਿਟਡ ਜਿਹੇ ਲੋਕ ਸੀ। ਕੱਲ ਬਹੁਤ ਸ਼ਹਿਰ ਦੇ ਪ੍ਰਸਿੱਧ ਬਿਜ਼ਨਸਮੈਨ ਸੀ ਉੱਥੇ ਕੱਲ ਆਏ, ਔਰ ਤੁਹਾਡੇ ਸਾਰਿਆਂ ਦਾ ਧੰਨਵਾਦ। ਤੁਸੀਂ ਵੀਡੀਓਜ਼ ਵਗੈਰਾ ਤਾਂ ਸਾਰਿਆਂ ਨੇ ਦੇਖ ਹੀ ਲਈ ਆਉਣੀਆਂ। ਹੈਲੋ,
1: ਨਹੀਂ
0: ਮੈਂ ਸੋਰੀ ਤੁਹਾਡੀ ਗੱਲ ਸਮਝਿਆ ਨੀ।
1: ਘਰ ਜਿਹੜੇ ਦਵਾਈ ਰੱਖ ਦਿੰਦੇ ਤੁਸੀਂ ਆ ਜਾਂਦੇ ਹੁੰਦੇ ਆ ਵੀ ਕੋਈ ਜਿੱਦਾਂ ਘਰ ਚੂਹੇ ਹੋਣ ਦਾ ਦਵਾਈ ਰੱਖ ਦਿੰਦੇ
0: ਹੋ? ਉਹ ਚੂਹੇ ਮਰ ਜਾਂਦੇ ਆ ਯਾ
1: ਯਾ
0: ਉਹ ਮੇਕੋ ਨਹੀਂ ਨੰਬਰ ਕੋਈ ਹੈਗਾ ਜੀ ਉਹਨਾਂ ਦਾ, ਮੈਂ ਇਹੋ ਦੀ ਕਦੇ ਕੀਤੀ ਨਹੀਂ। ਹਾਂਜੀ, ਕੋਈ ਜੇ ਵੀਰ ਸੁਣਦਾ ਹੋਵੇ ਤੇ ਮੈਨੂੰ ਕਾਲ ਕਰ ਲਵੇ ਸਟੂਡੀਓ 'ਚ, ਆਪਣਾ ਨੰਬਰ ਦੇ ਦੇਵੇ ਜੀ। ਕੋਈ ਪੈਸਟ ਕੰਟਰੋਲ ਵਾਲੇ ਕੋਈ ਹੈਗੇ ਆ ਤੇ ਡੈਫੀਨੇਟਲੀ ਪਲੀਜ਼ ਸਟੂਡੀਓ ਵਿੱਚ ਕਾਲ ਕਰਕੇ ਦੱਸ ਸਕਦੇ ਆ ਜੀ, ਆਪਾਂ ਉਹਨਾਂ ਨੰਬਰ ਸ਼ੇਅਰ ਕਰ ਦਾਂਗੇ। ਜਗਜੀਤ ਸਿੰਘ ਸਾਚਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਆ, ਇੰਸ਼ੋਰੈਂਸ ਦੇ ਫੀਲਡ ਦੇ ਜੀ ਬੜੇ ਪੁਰਾਣੇ ਆ ਸਾਡੇ ਵੀਰ, ਔਰ ਜੇ ਤੁਸੀਂ ਵੀ ਕੋਈ ਇੰਸ਼ੋਰੈਂਸ ਦਾ ਕੰਮ ਕਰਾਉਣਾ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਕਮਰਸ਼ੀਅਲ ਇੰਸ਼ੋਰੈਂਸ ਦੇ ਸਪੈਸ਼ਲਿਸਟ ਆ ਜਗਜੀਤ ਸਿੰਘ ਜੀ ਸਾਚਾ ਸਾਹਿਬ, ਔਰ ਤੁਸੀਂ ਇੱਕ ਵਾਰੀ ਕਾਲ ਕਰਕੇ ਦੇਖੋ। ਮੈਂ ਕੱਲ੍ਹ ਪਰਸੋਂ ਵੀ ਜ਼ਿਕਰ ਕਰਦਾ ਸੀ ਇਸ ਗੱਲ ਦਾ, ਕਿਉਂਕਿ ਕਈ ਵਾਰੀ ਅਸੀਂ ਇੱਕ ਕੰਪਨੀ ਦੇ ਨਾਲ ਲੰਬੇ ਅਰਸੇ ਤੋਂ ਚੱਲਦੇ ਆਉਂਦੇ ਹਾਂ। ਸਪੋਜ਼ ਕਰੋ ਬੜੀਆਂ ਕੰਪਨੀਆਂ ਇੰਸ਼ੋਰੈਂਸ ਵਾਲੀਆਂ, ਅਸੀਂ 2-4-5 ਕੰਪਨੀਆਂ ਦਾ ਕਦੀ ਸਾਨੂੰ ਪਤਾ ਨਹੀਂ ਹੁੰਦਾ ਹੋਰ ਕੰਪਨੀਆਂ ਕਿਹੜੀਆਂ, ਕਿਉਂਕਿ ਜਿਹੜੀ ਬ੍ਰੋਕਰ ਨੇ ਸਾਨੂੰ ਇੱਕ ਕੰਪਨੀ ਦੇ ਨਾਲ ਟਾਈ ਅਪ ਕਰਤਾ ਸੀ ਉਹਦੇ ਨਾਲ ਹੀ ਰਹਿੰਦੇ ਹਾਂ, ਤੇ ਕਿਉਂਕਿ ਕਈ ਵਾਰੀ ਅਸੀਂ ਦੂਸਰੀ ਕੰਪਨੀ ਟਰਾਈ ਕਰੀਏ ਤੇ ਸ਼ਾਇਦ ਸਾਡਾ ਕਿਤੇ ਨਾ ਕਿਤੇ ਪੈਸੇ ਸੇਵ ਹੋ ਸਕਦੇ ਆ ਨਾ। 647-299-2314 ਦੇ ਕਾਲ ਕੀਤੀ ਜਾ ਸਕਦੀ ਹੈ, ਔਰ ਇਸ ਨੰਬਰ ਤੁਸੀਂ ਕਾਲ ਕਰ ਲਓ। ਜਗਜੀਤ ਸਿੰਘ ਸਾਚਾ ਸਾਹਿਬ ਬੜੇ ਪਿਆਰ ਵਾਲੇ ਵੀਰ ਆ, ਔਰ ਮੈਂ ਸਮਝਦਾ ਕਿ ਇਹਨਾਂ ਦਾ ਐਕਸਪੀਰੀਅੰਸ ਹੈ ਜਿਹੜੇ ਕਿ ਤੁਹਾਡੀਆਂ ਪਾਲਿਸੀਆਂ ਦੇ ਵਿੱਚ ਕੁਛ ਨਾ ਕੁਛ ਕਹਿੰਦੇ ਹੁੰਦੇ ਨਾ, ਬਹੁਤ ਪ੍ਰੀਮੀਅਮ ਜਿਹੜਾ ਹੁੰਦਾ ਘਟਾ ਦਿੰਦੇ ਆ। ਇਹਨਾਂ ਨੇ ਘਟਾਉਣਾ ਕਿਵੇਂ, ਇਹਨਾਂ ਨੇ ਦੇਖਣਾ ਵੀ ਹਰਜੀਤ ਜੀ ਆਹ ਕੰਪਨੀ ਦੇ ਕੋਲੋਂ ਇੰਨਾ ਪ੍ਰੀਮੀਅਮ ਆ ਰਿਹਾ, ਦੂਜੀ ਕੰਪਨੀ ਨੂੰ ਇੰਨਾ ਆ ਰਿਹਾ, ਤੇ ਫਿਰ ਜਿਹੜੀਆਂ ਕੰਪਨੀਆਂ ਬਹੁਤ ਲਾਹੇਵੰਦ ਹੋਣ, ਸਿੱਕੇਵੰਦ ਕੰਪਨੀਆਂ ਹੋਣ, ਚੋਟੀ ਦੀਆਂ ਕੰਪਨੀਆਂ ਹੋਣ, ਉਸ ਦੇ ਨਾਲ ਇਹ ਕੰਮ ਕਰਦੇ ਆ। ਜਗਜੀਤ ਸਿੰਘ ਸਾਚਾ ਸਾਹਿਬ 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਕੱਲ ਟਿੱਕਾ ਜੰਕਸ਼ਨ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਮੀਟ ਐਂਡ ਗ੍ਰੀਟ ਹੋਇਆ ਹੰਸਰਾਜ ਹੰਸ ਜੀ ਦਾ, ਔਰ ਬਹੁਤ ਸਾਡੇ ਸਾਰੇ ਫੈਮਿਲੀਜ਼ ਪਹੁੰਚੇ ਉੱਥੇ, ਬਹੁਤ ਪਰਿਵਾਰ ਸਾਡੇ ਪਹੁੰਚੇ ਉੱਥੇ। ਇਨਵੀਟੇਸ਼ਨ ਓਨਲੀ ਜਿਹੜੇ ਸੀ ਗੈਸਟ ਉਹੀ ਉੱਥੇ ਪਹੁੰਚ ਸਕਦੇ ਸੀ, ਕਿਉਂਕਿ ਬਾਹਰ ਸਿਕਿਉਰਿਟੀ ਗਾਰਡ ਸੀ, ਇਸ ਤਰ੍ਹਾਂ ਕੋਈ ਬੰਦਾ ਅੰਦਰ ਨਹੀਂ ਆ ਸਕਦਾ ਸੀ। ਔਰ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਸ਼ੋਅ ਦੇ ਵਿੱਚ। ਹੁਣ ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ, ਅਤੇ ਤੁਹਾਨੂੰ ਅੱਜ ਅਸੀਂ ਸੱਦਾ ਦੇਣਾ ਅਤੇ ਕੱਲ੍ਹ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਪਤਲਾ ਜਿਹਾ ਜਿਵੇਂ ਕਹਿੰਦੇ ਨਾ ਬਰੀਕ ਬਰੀਕ ਜਿਹਾ ਸੱਦਾ ਦੇਵਾਂਗੇ, ਮੋਟਾ ਜਿਹਾ ਸੱਦਾ ਨਹੀਂ ਦੇਵਾਂਗੇ, ਕਿਉਂਕਿ ਹੁਣ ਟਿਕਟਾਂ ਥੋੜ੍ਹੀਆਂ ਸ਼੍ਰਿੰਕ ਹੋ ਰਹੀਆਂ, ਟਿਕਟਾਂ ਆਲਰੇਡੀ ਖਤਮ ਦੇ ਵੱਲ ਜਾ ਰਹੀਆਂ। ਅਤੇ ਮੈਂ ਇੱਕ ਗੱਲ ਤੁਹਾਨੂੰ ਫਿਰ ਇੱਥੇ ਵਾਰ ਵਾਰ ਕਹਿ ਰਿਹਾ, ਆਪਣੇ ਵੀਰਾਂ ਨੂੰ, ਆਪਣੀਆਂ ਲੇਡੀਜ਼ ਨੂੰ, ਆਪਣੀਆਂ ਫੈਮਿਲੀਜ਼ ਨੂੰ, ਜਿੰਨੇ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ, ਕਿਉਂਕਿ ਇਹ ਬੈਂਕਟ ਹਾਲ ਨਹੀਂ ਹੈ। ਕਿਤੇ ਤੁਸੀਂ ਇਹ ਨਾ ਸੋਚਿਓ ਕਿ ਜੇ ਬੈਂਕਟ ਹਾਲ ਦੇ ਵਿੱਚ ਅਸੀਂ 2-4, 10-20, 50 ਬੰਦੇ ਅੰਦਰ ਵਾੜ ਦਿੰਦੇ ਐਕਸਟਰਾ, ਕੋਈ ਗੱਲ ਨਹੀਂ, ਕੁਰਸੀਆਂ ਸੱਜੋ ਖੱਬਿਓ ਖਿੱਚ ਲਓ, ਇਹ ਥੀਏਟਰ ਹੈ। ਕਿਤੇ ਗੂਗਲ 'ਤੇ ਸਰਚ ਕਰਕੇ ਦੇਖੋ, ਲਿਵਿੰਗ ਆਰਟ ਸੈਂਟਰ ਦੇ 'ਚ ਸ਼ੋਅ ਨਹੀਂ ਕੋਈ ਬੰਦਾ ਕਰਾਉਂਦਾ, ਬੜਾ ਮਹਿੰਗਾ ਥੀਏਟਰ ਹੈ। ਇੱਥੇ ਥੀਏਟਰ 4 ਘੰਟੇ ਦਾ ਕਿਰਾਇਆ ਪਤਾ ਕਰਨਾ, $1,000 ਕਿਰਾਇਆ ਇਹਦਾ ਉੱਥੇ। ਇਹ ਕਿਉਂ ਇਸ ਥੀਏਟਰ 'ਚ ਸ਼ੋਅ ਕਰਾਇਆ ਜਾ ਰਿਹਾ, ਕਿਉਂਕਿ ਜਿੱਥੇ ਜਨਾਬ ਹੰਸ ਰਾਜ ਹੰਸ ਦੀ ਗਾਇਕੀ ਉਹ ਇੱਕ ਗਵਈਏ ਦੇ ਤੌਰ 'ਤੇ ਤੁਹਾਡੇ ਵਾਸਤੇ ਪੇਸ਼ ਹੋਣਗੇ, ਔਰ ਐਸਾ ਗਵਈਆ ਤੁਹਾਨੂੰ ਜਿਹਨੂੰ ਤੁਸੀਂ ਸਲਾਹਿਆ ਹੈ, ਉਸ ਗਵਈਏ ਨੂੰ ਤੁਸੀਂ ਆਪਣੇ ਹਰ ਪਰਿਵਾਰ ਦੇ ਵਿੱਚ ਸੁਣਿਆ ਹੈ, ਉਸ ਗਵਈਏ ਨੂੰ ਤੁਸੀਂ ਇੰਡੀਆ ਹੁੰਦੇ ਇੱਥੇ ਸੁਣਦੇ ਹੋ, ਆਪਣੀਆਂ ਗੱਡੀਆਂ ਕਾਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਸੁਣਿਆ ਹੈ, ਜਦੋਂ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਅਤੇ ਸਭਨਾਂ ਨੂੰ ਇੱਕ ਹੋਕਾ ਦੇਵਾਂਗੇ, ਜਿਹੜੀ ਨੱਚੀ ਵੀ ਸਾਡੇ ਨਾਲ ਅਤੇ ਉਹਨੂੰ ਫਿਰ ਦਿਲ ਵੀ ਦੇਵਾਂਗੇ। ਇੱਦਾਂ ਦੇ ਗੀਤ ਕੋਈ ਪਾਰਟੀ ਬਿਨਾਂ, ਇਸ ਤੋਂ ਬਿਨਾਂ ਨਹੀਂ ਕਦੀ ਜਾਂਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਕੱਲ੍ਹ ਮੀਟ ਐਂਡ ਗ੍ਰੀਟ ਸੀ ਹੰਸਰਾਜ ਹੰਸੀ ਦਾ, ਤੁਸੀਂ ਬਹੁਤ ਜ਼ਿਆਦਾ ਫੇਸਬੁੱਕ ਭਰਿਆ ਪਿਆ ਆਲਰੇਡੀ, ਇੰਸਟਾਗ੍ਰਾਮ ਭਰਿਆ ਪਿਆ ਪੇਜ, ਨੰਬਰਸ ਆਫ ਜਿਹੜੇ ਉੱਥੇ ਸਾਡੇ ਗੈਸਟ ਆਏ, ਜਿਨ੍ਹਾਂ ਨੇ ਵੀਡੀਓਜ਼, ਜਿਨ੍ਹਾਂ ਨੇ ਫੋਟੋ ਸ਼ੂਟ ਹੋਏ ਉੱਥੇ, ਔਰ ਮੈਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਵੀ ਕਰ ਰਿਹਾ। ਥੋੜ੍ਹੀਆਂ ਟਿਕਟਾਂ ਮੇਰੇ ਕੋਲ ਹੈਗੀਆਂ, ਔਰ VIP ਟਿਕਟਸ ਜਿਹੜੀਆਂ ਸਿਰਫ ਮੇਰੇ ਕੋਲ ਤੁਹਾਨੂੰ ਮਿਲਣੀਆਂ। ਕਈ ਵਾਰੀ ਹੁੰਦਾ ਕਿ ਲਾਸਟ ਮੂਮੈਂਟ 'ਤੇ ਆਪਣੇ ਕੋਈ ਪਲਾਨ ਕੋਈ ਕੈਂਸਲ ਹੋ ਜਾਂਦੇ, ਕਿਤੇ ਜਾਣਾ ਹੁੰਦਾ ਆਪਾਂ, ਔਰ ਫਿਰ ਅਸੀਂ ਉਹ ਪਲਾਨ ਉੱਧਰ ਨਹੀਂ ਜਾਂਦੇ, ਅਤੇ ਫਿਰ ਦਿਲ ਕਰਦਾ ਚਲੋ ਯਾਰ ਪਹਿਲੇ ਦਾ ਪਲਾਨ ਨਹੀਂ ਸੀ ਹੰਸਰਾਜ ਹੰਸ ਦੇ ਸ਼ੋਅ 'ਤੇ ਆਉਣ ਦਾ, ਪਰ ਹੁਣ ਪਲਾਨ ਬਣ ਗਿਆ। ਮੈਨੂੰ ਇੰਨੀ ਗੱਲ ਦੀ ਖੁਸ਼ੀ ਬੜੀ ਆ, ਬੜੀਆਂ ਲੇਡੀਜ਼ ਨੇ ਘਰ ਦੇ ਵਿੱਚ ਨਾ, ਫੈਮਿਲੀ ਗੈਦਰਿੰਗ ਸੀ, 5 ਫੈਮਿਲੀਆਂ ਤਾਂ ਮੈਂ ਜਾਣਦਾ ਜਿਹਨਾਂ ਮੈਨੂੰ ਕਾਲ ਆਏ, 5 ਲੇਡੀਜ਼ ਦੇ ਕਾਲ ਆਏ, ਕਹਿੰਦੇ ਹਰਜੀਤ ਜੀ ਸਾਡੇ ਘਰ ਫੈਮਿਲੀ ਗੈਦਰਿੰਗ ਸੀ, ਅਸੀਂ ਸਿਰਫ ਕੈਂਸਲ ਕੀਤੀ ਹੈ ਇਹ ਸ਼ੋਅ ਕਰਕੇ ਔਰ ਤੁਹਾਡੇ ਕਰਕੇ। ਮੈਂ ਕਿਹਾ ਜੀ ਥੈਂਕ ਯੂ, ਤੁਸੀਂ ਮੈਨੂੰ ਇੰਨਾ ਮਾਣ ਦਿੱਤਾ। ਪੰਜਾਂ ਦੇ ਪੰਜਾਂ ਲੇਡੀਜ਼ ਨੇ ਮੈਨੂੰ ਫੋਨ ਕੀਤਾ, ਦੇਖੋ ਕਹਿੰਦੇ ਸਾਡੇ ਘਰ ਫੈਮਿਲੀ ਗੈਦਰਿੰਗ ਸੀ, ਅਸੀਂ ਆਪਣੇ ਘਰ ਗੈਸਟ ਸੱਦੇ ਸੀ, ਪਰ ਜਿਸ ਵੇਲੇ ਸਾਨੂੰ ਸ਼ੋਅ ਦਾ ਪਤਾ ਲੱਗਾ ਅਸੀਂ ਉਹ ਫੈਮਿਲੀ ਗੈਦਰਿੰਗ ਕੈਂਸਲ ਕਰਤੀ। ਬਰਥਡੇ ਸੀ, ਇੱਕ ਤਾਂ ਬਰਥਡੇ ਸੀ, ਇੱਕ ਤਾਂ ਐਨੀਵਰਸਰੀ ਸੀ, ਇੱਕ ਤਾਂ ਬਾਪੂ ਹੋਰਾਂ ਦਾ ਕਦੇ ਸੀ ਕੋਈ, ਮੈਨੂੰ ਯਾਦ ਭੁੱਲ ਗਿਆ ਬਜ਼ੁਰਗਾਂ ਦਾ ਸੀ ਕਿੰਨਵਾਂ ਬਰਥਡੇ ਸੀ ਉਹ ਸੀ। ਕਹਿੰਦੇ ਅਸੀਂ ਫਿਰ ਸ਼ਨੀਵਾਰ ਦਾ ਪ੍ਰੋਗਰਾਮ ਬਣਾ ਲਿਆ, ਅਤੇ ਜੇ ਤੁਸੀਂ ਵੀ ਆਉਣਾ ਚਾਹੁੰਦੇ ਆ, ਮੇਰੇ ਕੋਲ ਥੋੜ੍ਹੀਆਂ ਟਿਕਟਾਂ VIP ਹੈਗੀਆਂ, ਜੇ ਤੁਸੀਂ ਟਿਕਟਸ ਲੈਣੀਆਂ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਚੰਗੀਆਂ ਸੀਟਾਂ ਥੋੜ੍ਹੀਆਂ ਜਿਹੀਆਂ ਬਚੀਆਂ ਹਾਲੇ ਮੇਰੇ ਕੋਲ, ਕਿਉਂਕਿ ਥੀਏਟਰ ਦੇ ਵਿੱਚ ਕੁਛ ਸੀਟਾਂ ਫਰੰਟ ਦੀਆਂ ਹੁੰਦੀਆਂ, ਜਿਹੜੀਆਂ ਕਿ ਕਦੇ ਬੜੇ ਮਿਊਜ਼ਿਕ ਦੇ ਲਵਰਸ ਲੋਕ ਹੁੰਦੇ ਆ ਉਹ ਕਹਿੰਦੇ ਹੁੰਦੇ ਹਰਜੀਤ ਜੀ ਅਸੀਂ ਤਾਂ ਬਸ ਮੋਰਲੀ ਸੀਟ 'ਤੇ ਬੈਠ ਕੇ ਦੇਖਣਾ, ਅਤੇ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ, ਮੇਰੇ ਕੋਲ ਥੋੜ੍ਹੀਆਂ ਸੀਟਾਂ ਹੈ। ਜੇ ਤੁਸੀਂ ਬਹੁਤ ਅੱਛੇ ਸਾਡੇ ਕੋਲ ਬਿਜ਼ਨਸਮੈਨ ਸੁਣ ਰਿਹਾ ਵੀਰ, ਕੋਈ ਰੈਲਟਰ ਸੁਣ ਰਿਹਾ, ਕੋਈ ਬਿਜ਼ਨਸਮੈਨ ਹੋਰ ਸੁਣ ਰਿਹਾ, ਲਾਇਰ ਬੜੇ ਆ ਰਹੇ ਆ ਉੱਥੇ, ਮੈਂ ਹੈਰਾਨ ਹਾਂ, ਲਾਇਰ ਦੀ ਟੀਮ ਬੜੀਆਂ ਪਹੁੰਚ ਰਹੀਆਂ। ਇਹਨਾਂ ਨੂੰ ਸੁਣਨ ਵਾਲੇ ਬੰਦੇ ਬੜੇ ਕਲਾਸੀਕਲ ਹੁੰਦੇ ਆ, ਕਿਉਂਕਿ ਹੰਸ ਰਾਜ ਹੰਸ ਨੂੰ ਸੁਣਨਾ ਤੁਹਾਡੇ ਬ੍ਰੇਨ ਦੀ ਇੱਕ ਐਕਸਰਸਾਈਜ਼ ਹੋ ਜਾਂਦੀ ਹੈ, ਤੁਹਾਡਾ ਬ੍ਰੇਨ ਫਰੈਸ਼ ਹੋ ਜਾਂਦਾ, ਤੁਹਾਡਾ ਮਾਇੰਡ ਫਰੈਸ਼ ਹੋ ਜਾਂਦਾ, ਤੁਹਾਡਾ ਦਿਲ ਕਹਿੰਦੇ ਫਿਰ ਦਿਲ ਟੋਟੇ ਟੋਟੇ ਹੋ ਜਾਂਦਾ ਜਿਸ ਵੇਲੇ ਸੁਣਦੇ ਹੰਸ ਰਾਜ ਹੰਸ ਨੂੰ। ਅਤੇ ਫਿਰ ਟਿਕਟਾਂ ticketmaster.ca ਸੌਖਾ ਜਿਹਾ ਕੰਮ ਆ, ਕੱਲ੍ਹ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਵੀਰ ਮੇਰੇ ਪਹੁੰਚ ਜਾਓ, ਜਿਹਨਾਂ ਟਿਕਟਾਂ ਲੇਟ ਨਾ ਕਰਿਓ, ਸ਼ੋਅ ਪੂਰੇ 8 ਵਜੇ ਸਟਾਰਟ ਹੋ ਜਾਏਗਾ, ਲੇਟ ਨਹੀਂ ਹੋ ਸਕਦਾ ਕਿਉਂਕਿ ਥੀਏਟਰ ਇਹ ਗੋਰਿਆਂ ਦਾ ਥੀਏਟਰ, ਇੱਥੇ ਜੋ ਟਾਈਮਿੰਗ ਦੇ ਦਿੱਤੀ ਉਸ ਟਾਈਮਿੰਗ 'ਤੇ ਸਟਾਰਟ ਕਰਨਾ ਪੈਂਦਾ ਸਾਨੂੰ ਕੰਮ, ਠੀਕ ਆ। ਅਤੇ ਟਿਕਟਾਂ ਟਿਕਟ ਮਾਸਟਰ ਥੋੜ੍ਹੀਆਂ ਜਿਹੀਆਂ ਹੈਗੀਆਂ, ਜਿਹਨੇ ਚੱਕਣੀਆਂ ਚੱਕ ਲਓ, ਜੇ ਮੈਨੂੰ ਫੋਨ ਕਰਨਾ 12 ਵਜੇ ਮੈਨੂੰ ਫੋਨ ਕਰ ਲਿਓ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000।

0: ਪ੍ਰੋਗਰਾਮ ਪੰਜਾਬੀ ਵਿਰਸਾ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਬੜੀ ਮਿਹਰਬਾਨੀ ਸੁਲਤਾਨ ਜੀ। ਅੱਜ ਵੀਰਵਾਰ ਦਿਨ ਹੋ ਗਿਆ, ਵੀਕਐਂਡ ਸ਼ੁਰੂ ਹੋਣ ਵਾਲਾ ਹੈ, ਔਰ ਕੀ ਤੁਸੀਂ ਅੱਜ ਸਪੈਸ਼ਲ ਕਰ ਰਹੇ ਹੋ ਸਰ?
1: ਮੈਂ ਦੱਸ ਰਿਹਾ ਜੀ, ਜਿਹੜਾ ਸਾਡੇ ਕੋਲ ਆਪਣਾ ਵੇਅਰ ਹਾਊਸ ਦੇ ਵਿੱਚ ਸਟਾਕ ਪਿਆ ਉਹ ਅਸੀਂ ਦੇ ਰਹੇ ਹਾਂ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ। ਵੈਸੇ ਹੋਮ ਅਪਲਾਇੰਸਿਸ ਦੇ ਉੱਪਰ 25% ਦਾ ਟੈਰਿਫ ਲੱਗਾ ਜੀ, 5% ਫਰੇਟ ਇੰਕਰੀਜ਼ ਹੋਇਆ। ਟੋਟਲ ਪ੍ਰਾਈਸ ਜਿਹੜੀ ਨਵੀਂ ਪ੍ਰਾਈਸ ਲਿਸਟਾਂ ਆਈਆਂ ਉਹਦੇ ਵਿੱਚ 30% ਦਾ ਪ੍ਰਾਈਸ ਇੰਕਰੀਜ਼ ਹੋਇਆ, ਜਿਹਦੇ ਵਿੱਚ ਜੇ ਆਪਾਂ $1,000 ਦੇ ਫਰਿੱਜ ਦੀ ਗੱਲ ਕਰੀਏ, 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ ਹੈ ਤਾਂ ਟੈਰਿਫ ਲੱਗੀ ਪ੍ਰਾਈਸ ਇਹਦੀ $1,300 ਹੈ, ਪਰ $899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਅਵੇਲੇਬਲ ਹੈ। ਜੇ ਆਪਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ, $2,000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ $1,799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਅਵੇਲੇਬਲ ਹੈ। ਜਿਨ੍ਹਾਂ ਨੇ ਸਟੈਕ ਕਰਨਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਟੈਰਿਫ ਲੱਗੀ ਪ੍ਰਾਈਸ ਹੈ, $1,499 ਦਾ ਸਟਿਲ ਅਵੇਲੇਬਲ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਵੈਰੀ ਲਿਮਿਟਿਡ ਇਨਵੈਂਟਰੀ ਹੈ ਜੀ, ਕੁਇਕ ਐਕਟ ਕਰਾਂਗੇ ਤੇ ਡੈਫੀਨੇਟਲੀ ਵਿਨ ਵਿਨ ਸਿਚੁਏਸ਼ਨ ਚ ਹੋਣਗੇ ਸਾਡੇ ਕਸਟਮਰ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਵੀ ਲੈਣਾ ਤਦ ਵੀ $29.99 ਚ ਅਵੇਲੇਬਲ ਹੈ, ਜਦਕਿ ਟੈਰਿਫ ਲੱਗੀ ਪ੍ਰਾਈਸ $38.99 ਬਣ ਰਹੀ ਹੈ। ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਵੀ ਮੇਰੇ ਕੋਲ 3 TV 75-inch ਅਵੇਲੇਬਲ ਹੈ, 3 lucky ਕਸਟਮਰ ਕੈਨ ਗੈਟ ਇਟ $799 ਦਾ ਸੈਮਸੰਗ ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $1099 ਆ ਰਹੀ ਹੈ। ਕਿਤੇ ਕਿਤੇ ਕੋਸ਼ਿਸ਼ ਕਰਕੇ ਸੇਲ ਪ੍ਰਾਈਸ ਤੇ ਅਸੀਂ $999 ਦਾ ਵੀ ਦੇ ਸਕਦੇ ਹਾਂ, ਪਰ $799 ਚ 3-piece 75-inch ਸੈਮਸੰਗ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਤੇ 85-inch ਸੈਮਸੰਗ ਦਾ $1,399 ਸਿਰਫ $1,399 ਚ, ਜਦਕਿ $1,899 ਚ, ਜਦਕਿ $1,800 ਇਹਦੀ ਪ੍ਰਾਈਸ ਆ ਰਹੀ ਹੈ। ਸੋ ਪੇਮੈਂਟ 6 months ਚ ਹੀ ਕਰਨੀ ਹੈ ਜੀ, ਚਾਹੇ ਟੀਵੀ ਲੈਣਾ, ਹੋਮ ਅਪਲਾਇੰਸਿਸ ਲੈਣੇ, ਜਾਂ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜ਼ਰੂਰ ਚੱਕਰ ਲਾਉਣਾ, ਕਿਉਂਕਿ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। 10% ਡਿਪੋਜ਼ਿਟ ਦੇ ਕੇ ਡੀ ਲੌਕ ਕਰ ਸਕਦੇ ਹੋ, ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, 9054502828 ਸਾਡਾ ਨੰਬਰ ਹੈ ਜੀ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਸੋ ਨਾਈਸ ਆਫ ਯੂ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਥੈਂਕ ਯੂ ਜੀ। ਨੈਕਸਟ ਕਾਲ ਤੇ ਜਾਣਾ, ਹੈਲੋ,
2: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਹੈ?
2: ਦੁਬਾਰਾ ਫਿਰ ਕੀ ਤੋਂ ਮੰਗਦਾ ਵੀਰ, ਆਪ ਪੈਸਟ ਕੰਟਰੋਲ ਵਾਲਾ?
0: ਹਾਂਜੀ, ਤੁਸੀਂ ਕਰਦੇ ਹੋ ਕੰਮ?
2: ਨਹੀਂ ਨਹੀਂ, ਮੁੰਡਾ ਅਵਨੀਤ ਹੈ ਕੋਈ, ਸਟੂਡੈਂਟ ਹੈ।
0: ਅੱਛਾ ਜੀ, ਦੇ ਦਿਓ ਨੰਬਰ ਉਹਨਾਂ ਦਾ ਵੀਰੇ, ਕੋਈ ਗੱਲ
2: ਨਹੀਂ। 47
0: ਹਾਂਜੀ,
2: 455 3260
0: ਦੁਬਾਰਾ ਬੋਲਦੇ, ਜੇ ਸੁਣਦੇ ਹੋਣਗੇ ਨੋਟ ਕਰ ਲਾਂਗੇ, 647
2: 455
0: 3260 ਠੀਕ ਹੈ ਭਾਜੀ, ਥੈਂਕ ਯੂ, ਕਰ ਲਿਓ ਜੀ ਨੋਟ, ਜਿਹੜਾ ਨੇ ਨੋਟ ਕਰਨਾ ਸੀ ਨੰਬਰ ਨੋਟ ਕਰ ਲਓ, ਬੜੀ ਮਿਹਰਬਾਨੀ ਜੀ, ਥੈਂਕ ਯੂ ਬ੍ਰਦਰ, ਥੈਂਕ ਯੂ ਵੈਰੀ ਮਚ। ਰਾਜਨ ਜੀ, ਕੀ ਹਾਲ ਚਾਲ ਹੈ ਸਰ? ਕਿਵੇਂ ਸਿਹਤਾਂ? ਠੀਕ ਆ,
3: ਕਿਵੇਂ ਮੈਂ ਜੀ? ਵਧੀਆ,
0: ਬੜੀ ਅੱਛੀ ਗੱਲ ਸਰ। ਔਰ ਵੀਕਐਂਡ ਆ ਗਿਆ, ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ?
3: ਦੇਖੋ ਜੀ, ਸਭ ਤੋਂ ਪਹਿਲਾਂ ਤੇ ਸਾਰੇ ਸਰੋਤੇ ਜਿਹਨਾਂ ਨੇ ਸਾਰੇ ਸਰੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
3: ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਦੋਨੋਂ ਨੂੰ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਔਰ ਜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਆਏ ਨੇ, ਜ਼ਰੂਰ ਉਹਨਾਂ ਦੇ ਨਾਲ ਟੈਸਟ ਕਰਵਾਓ ਤਾਂ ਕਿ ਤੁਹਾਨੂੰ ਬੈਕ ਆਫ ਦਾ ਆਈ ਕੀ ਚੱਲਦਾ ਪਿਆ ਉਹਦਾ ਪਤਾ ਚੱਲ ਸਕੇ। ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਵੀ ਆਪਾਂ ਚੈੱਕਅਪ ਕਰਵਾਉਂਦੇ ਹਾਂ, ਡਾਕਟਰ ਇੱਕ ਲੈਂਸ ਦੇ ਨਾਲ ਅੱਖਾਂ ਦੇ ਅੰਦਰ ਦੇਖ ਲੈਂਦੇ ਨੇ, ਦੱਸ ਦਿੰਦੇ ਨੇ ਕਿ ਠੀਕ ਹੈ ਜਾਂ ਕੋਈ ਪ੍ਰੋਬਲਮ ਚੱਲ ਰਹੀ ਹੈ। ਪਰ ਜਦੋਂ ਜਿਹੜੀ ਸਾਡੀ OCT ਮਸ਼ੀਨ ਅਸੀਂ ਯੂਜ਼ ਕਰਦੇ ਹਾਂ ਤੇ ਇਹ ਸਕੈਨ ਕਰਕੇ ਉਹਦੀ ਇਮੇਜ ਬਣਾ ਦਿੰਦੀ ਹੈ, ਫਿਰ ਰੈਟਨੋਗ੍ਰਾਫੀ ਮਸ਼ੀਨ ਹੈ ਇਹ, ਰੈਟਨਾ ਦੀਆਂ ਇਮੇਜਸ ਲੈ ਕੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਿੰਦੇ ਨੇ। ਸੋ ਡਾਕਟਰ ਤੁਹਾਨੂੰ ਪ੍ਰੋਪਰਲੀ ਸਮਝਾ ਦਿੰਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ, ਤੇ ਜਿਹੜੀਆਂ ਇਹ ਇਮੇਜਸ ਹੁੰਦੀਆਂ ਨੇ ਐਜ਼ ਅ ਰੈਫਰੈਂਸ ਤੁਹਾਨੂੰ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਫਿਊਚਰ 'ਚ ਜਦੋਂ ਵੀ ਤੁਸੀਂ ਦੁਬਾਰਾ ਐਗਜ਼ਾਮ ਕਰਾਓ, ਸਾਲ ਬਾਅਦ, 2 ਸਾਲ ਬਾਅਦ, ਤੇ ਤੁਹਾਨੂੰ ਪਤਾ ਹੋਵੇ ਵੀ ਜੇ ਅੱਖ 'ਚ ਪ੍ਰੋਬਲਮ ਚੱਲ ਰਹੀ ਸੀ ਤੇ ਉਹ ਪ੍ਰੋਬਲਮ ਠੀਕ ਹੋਈ ਹੈ ਜਾਂ ਵਧੀ ਹੈ ਜਾਂ ਘਟੀ ਹੈ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ, 905 460 88 88। ਇਸੇ ਤਰ੍ਹਾਂ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਹੈ ਤਾਂ ਸਪੈਸ਼ਲੀ ਅਸੀਂ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ। ਕਈ ਬੱਚੇ ਹੁੰਦੇ ਨੇ ਪਰਿਵਾਰ 'ਚ ਇਹੋ ਜਿਹੇ ਜਿਹਨਾਂ ਦਾ ਨੰਬਰ ਹਰ ਸਾਲ ਵੱਧਦਾ ਹੀ ਜਾਂਦਾ ਹੈ ਔਰ ਪੇਰੈਂਟਸ ਨੂੰ ਇਹ ਚਿੰਤਾ ਹੁੰਦੀ ਹੈ ਕਿ ਨੰਬਰ ਰੁਕਦਾ ਨਹੀਂ ਪਿਆ। ਸੋ ਜਿਹੜੀ ਇਹ ਟੋਪੋਗ੍ਰਾਫੀ ਮਸ਼ੀਨ ਹੈ ਸਾਨੂੰ ਪਹਿਲੇ ਦੱਸ ਦਿੰਦੀ ਹੈ ਕਿ ਬੱਚੇ ਦਾ ਨੰਬਰ ਫਿਊਚਰ 'ਚ ਵੀ ਇੱਦਾਂ ਹੀ ਵੱਧਦਾ ਜਾਏਗਾ। ਜੇ ਵੱਧਦਾ ਜਾਏਗਾ ਤਾਂ ਉਹਨਾਂ ਨੂੰ ਅਸੀਂ ਇੱਕ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਨੇ ਜਿਹੜੇ ਦੇਖਣ ਨੂੰ ਤਾਂ ਸੇਮ ਲੱਗਦੇ ਨੇ ਪਰ ਅੰਦਰ ਹੀ ਅੰਦਰ ਥੈਰੇਪੀ ਦਾ ਕੰਮ ਕਰਦੇ ਨੇ ਅਤੇ ਤੁਹਾਡੇ ਬੱਚੇ ਦੀ ਨਿਗਾਹ ਹੋਰ ਨਹੀਂ ਘਟਦੀ, ਨੰਬਰ ਹੋਰ ਨਹੀਂ ਵੱਧਦਾ। ਸੋ ਇੱਦਾਂ ਦਾ ਅਗੇਨ ਡਿਟੇਲਡ ਐਗਜ਼ਾਮ ਤੁਸੀਂ ਆਪਣੇ ਬੱਚਿਆਂ ਦਾ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905 460 88 88 ਅਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਮੋਸਟਲੀ ਇਹ ਜਿਹੜੇ ਸਾਰੇ ਟੈਸਟ ਤੁਹਾਨੂੰ ਦੱਸੇ ਨੇ ਇਹ ਕਵਰ ਹੁੰਦੇ ਨੇ ਸੋ ਤੁਹਾਨੂੰ ਕੋਲੋਂ ਨਹੀਂ ਪੇ ਕਰਨਾ ਪੈਂਦਾ। ਸੋ ਜ਼ਰੂਰ ਤੁਸੀਂ ਇੱਦਾਂ ਦੇ ਟੈਸਟ ਕਰਾਓ ਅਤੇ ਜੇ ਤੁਸੀਂ ਗਲਾਸਿਸ ਬਣਵਾਉਣੀਆਂ ਨੇ ਅਤੇ ਬਹੁਤ ਹੀ ਵਧੀਆ ਡੀਲਸ ਚੱਲ ਰਹੀਆਂ ਨੇ ਸਪੈਕਸ ਐਕਸਪ੍ਰੈਸ ਦੇ ਉੱਤੇ ਸਾਡੇ ਕੋਲ, ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਨੇ ਗੁੱਚੀ ਦੇ, ਪ੍ਰਾਡਾ ਦੇ, ਵਰਸਾਚੀ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 30% ਆਫ ਦਿੱਤੇ ਜਾ ਰਹੇ ਨੇ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਟੋਰੀ ਬਰਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ।
0: ਜੀ ਜੀ,
3: ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ
0: ਜੀ।
3: ਤੇ ਸਭ ਤੋਂ ਵਧੀਆ ਡੀਲ ਲੰਡਨ ਫੌਗ ਦੇ ਫਰੇਮ, ਲਿਵਾਈਸ, ਰੈਂਗਲਰ, ਵੈਨ ਹੂਸਨ, ਐਡੀਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ ਤੇ ਸਿਰਫ $29 ਦਿੱਤਾ ਜਾ ਰਿਹਾ ਹੈ। ਸੋ ਜੇ ਡੀਲ ਲੈਣੀ ਹੈ ਤਾਂ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਨੰਬਰ ਹੈ ਸਾਡਾ ਅਗੇਨ 905 460 88 88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। 905 460 88 88, 905 460 8888।
0: ਹਰਪ੍ਰੀਤ ਸੈਣੀ ਜੀ ਵੀ ਲਾਈਨ ਤੇ ਆ ਗਿਆ, ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਬ੍ਰੀਜ਼ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ। ਬ੍ਰੀਜ਼ ਡਕਟ ਕਲੀਨਿੰਗ ਤੁਹਾਡੇ ਵਾਸਤੇ ਹਾਜ਼ਰ ਹੈ। ਕੱਲ੍ਹ ਭਾਜੀ ਦੱਸ ਕੇ ਵੀ ਗਏ ਸੀ $149 ਦੇ ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿੰਗ ਹੋ ਰਹੀ ਹੈ। ਔਰ ਇਹਦੇ ਵਿੱਚ ਦੇਖੋ ਕਿੰਨੀਆਂ ਚੀਜ਼ਾਂ ਇੰਕਲੂਡ ਹੋ ਰਹੀਆਂ, ਤੁਹਾਡੀ ਫਰਨਸ ਕਲੀਨ ਹੋ ਰਹੀ ਹੈ, ਤੁਹਾਡੇ ਡਕਟ ਸਾਰੇ ਸਾਫ ਹੋ ਰਹੇ ਆ, ਤੁਹਾਡੇ ਕੈਮਰੇ ਪਾ ਕੇ ਡਕਟ ਦੱਸੇ ਕਿੰਨਾ ਅੰਦਰ ਮਿੱਟੀ ਘਾਟਾ ਪਿਆ ਉਹ ਦਿਖਾਇਆ ਜਾਂਦਾ, ਬਾਅਦ 'ਚ ਵੀ ਦਿਖਾਇਆ ਜਾਂਦਾ, ਔਰ ਸੈਨੀਟਾਈਜ਼ ਕੀਤੀ ਜਾਂਦੀ ਹੈ ਤੁਹਾਡੀ ਸਾਰੀ ਇਸ ਵੈਂਟ ਵਾਸ਼ਰੂਮ, ਜਿਹੜੇ ਫੈਨ ਆ ਉਹ ਬਿਲਕੁਲ ਕਲੀਨ ਕੀਤੇ ਜਾਂਦੇ ਆ, ਐਗਜ਼ੌਸਟ ਸਿਸਟਮ, ਫਿਰ ਸਭ ਤੋਂ ਜਿਹੜੀ ਵੱਡੀ ਗੱਲ ਆ ਲਾਂਡਰੀ ਰੂਮ ਦਾ ਜਿਹੜਾ ਐਗਜ਼ੌਸਟ ਸਿਸਟਮ ਆ ਉਹ ਕਲੀਨ ਕੀਤਾ ਜਾਂਦਾ ਸਾਰਾ ਐਗਜ਼ੌਸਟ, ਕਿਉਂਕਿ ਉਹ 'ਚ ਬੜਾ ਕੁਛ ਫਸਿਆ ਹੁੰਦਾ ਔਰ ਉਹ ਜੇ ਕਿਸੇ ਨੂੰ ਸੱਦੋ ਤੇ ਬੜੇ ਪੈਸੇ ਲੈਂਦੇ ਆ। ਇਹ $150 $149 'ਚ ਸਾਰਾ ਕੁਛ ਇਨਕਲੂਡ ਹੈ। ਨੰਬਰ ਨੋਟ ਤੁਸੀਂ ਕਰ ਲਓ ਬ੍ਰੀਜ਼ ਡਕਟ ਕਲੀਨਿੰਗ ਵਾਲਿਆਂ ਦਾ, 905 330 8900, 905 330 8900, ਤੁਸੀਂ ਕਾਲ ਕਰ ਸਕਦੇ ਹੋ ਬ੍ਰੀਜ਼ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰ ਲਿਓ। ਹਰਪ੍ਰੀਤ ਜੀ ਕੀ ਹਾਲ ਚਾਲ ਹੈ?
4: ਥੈਂਕ ਯੂ ਸੋ ਮਚ ਅਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿ ਕੇ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
4: ਹਰਜੀਤ ਜੀ, ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਹੁੰਦੇ ਹਾਂ ਆਪਾਂ ਐਵਰੀ ਵੀਕ, ਸੋ ਜਿੰਨੇ ਵੀ ਸਾਡੇ ਲਿਸਨਰਸ ਜੁੜੇ ਹੋਏ ਆ, ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਆ, ਜਿਹੜੀਆਂ ਵੀ ਉਹਨਾਂ ਦੀਆਂ ਪਰਸਨਲ ਪਾਲਿਸੀਜ਼ ਹੈਗੀਆਂ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਜਾਂ ਤੁਸੀਂ ਐਗਜ਼ਿਸਟਿੰਗ ਪਾਲਿਸੀਜ਼ ਨੂੰ ਰਿਵਿਊ ਕਰਾਉਣਾ ਹੈਗਾ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਸਾਡਾ ਆਫਿਸ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ। ਅਤੇ ਇੰਸ਼ੋਰੈਂਸ ਦੇ ਵਿੱਚ ਹਮੇਸ਼ਾ ਬਹੁਤ ਸਾਰੇ ਲਿਸਨਰਸ ਦੇ ਵਿੱਚ ਇਸ ਗੱਲ ਦੀ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ ਕਿਹੜਾ ਪ੍ਰੋਡਕਟ ਲਈਏ, ਕਿਹਦੇ ਨਾਲ ਸਾਨੂੰ ਬੈਨੀਫਿਟਸ ਹੋ ਸਕਦੇ ਆ, ਕਿਹਦੇ ਨਾਲ ਸਾਡਾ ਘੱਟ ਤੋਂ ਘੱਟ ਪ੍ਰੀਮੀਅਮ ਹੋਊਗਾ, ਸਾਨੂੰ ਕਿੱਦਾਂ ਡਿਸਕਾਊਂਟਸ ਮਿਲ ਸਕਦੇ ਆ। ਸੋ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਵੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕਿਤੇ ਨਾ ਕਿਤੇ ਡਿਸਕਾਊਂਟ ਪ੍ਰੋਵਾਈਡ ਕੀਤੇ ਜਾਂਦੇ ਆ। ਸੋ ਜੇ ਤੁਸੀਂ ਆਪਣੀ ਸਪਾਊਸ ਦੀ ਕਵਰੇਜ ਇਕੱਠੀ ਲੈਂਦੇ ਹੈਗੇ ਆ ਤਾਂ ਵੀ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਆ। ਕਈ ਕੰਪਨੀਜ਼ ਦੇ ਵਿੱਚ ਇਹ ਹੈਗਾ ਕਿ ਅਗਰ ਤੁਸੀਂ $2 million ਤੋਂ ਉੱਪਰ ਡਾਲਰ ਦੀ ਕਵਰੇਜ ਲੈ ਰਹੇ ਆ ਤਾਂ ਉੱਥੇ ਤੁਹਾਨੂੰ ਗੁੱਡ ਹੈਲਥ ਦਾ ਡਿਸਕਾਊਂਟ ਮਿਲ ਸਕਦਾ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੁਛ ਪ੍ਰੋਡਕਟ ਕੰਬੀਨੇਸ਼ਨ ਕਰਦੇ ਆ, ਸੋ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਨਾਲ ਟਰਮ ਇੰਸ਼ੋਰੈਂਸ ਦਾ ਕੰਬੀਨੇਸ਼ਨ ਕੀਤਾ ਆ, ਤਾਂ ਵੀ ਤੁਸੀਂ ਕੁਛ ਡਿਸਕਾਊਂਟ ਦੇ ਲਈ ਕੁਆਲੀਫਾਈ ਕਰੋਗੇ। ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨਾਂ ਪ੍ਰੋਡਕਟ ਨੂੰ ਇੱਕੋ ਪਲਾਨ ਦੇ ਵਿੱਚ ਲੈਣਾ ਹੈਗਾ ਆ ਤਾਂ ਵੀ ਤੁਸੀਂ ਕੁਛ ਡਿਸਕਾਊਂਟ ਦੇ ਲਈ ਕੁਆਲੀਫਾਈ ਕਰ ਸਕਦੇ ਆ। ਸੋ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਅਸੀਂ ਇਹ ਚੀਜ਼ ਲਈ ਹਮੇਸ਼ਾ ਵਾਚ ਕਰਦੇ ਹਾਂ ਕਿ ਕਲਾਇੰਟ ਦੀ ਮਨੀ ਵੀ ਸੇਵ ਹੋਣੀ ਚਾਹੀਦੀ ਆ, ਉਹਦੀ ਪ੍ਰੋਪਰ ਪ੍ਰੋਟੈਕਸ਼ਨ ਵੀ ਹੋਣੀ ਚਾਹੀਦੀ ਆ, ਉਹ ਹਰ ਇੱਕ ਸਿਚੁਏਸ਼ਨ ਦੇ ਵਿੱਚ ਕਵਰ ਹੋਣਾ ਚਾਹੀਦਾ ਆ. ਇਸ ਕਰਕੇ ਜ਼ਰੂਰ ਤੁਸੀਂ ਅਗਰ ਕੋਈ ਵੀ ਲਾਈਫ ਇੰਸ਼ੋਰੈਂਸ ਦੇ ਬਾਰੇ ਡਿਸਕਸ਼ਨ ਕਰਨੀ ਹੈਗੀ ਆ, ਚਾਹੇ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਚਾਹੇ ਤੁਹਾਨੂੰ ਮੈਡੀਕਲ ਇਸ਼ੂਜ਼ ਨਹੀਂ ਹੈਗੇ, ਅਗਰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਸੀਂ ਰੈਗੂਲਰ ਇੰਸ਼ੋਰੈਂਸ ਇੰਡਸਟਰੀ ਲਈ ਕੁਆਲੀਫਾਈ ਨਹੀਂ ਕਰ ਪਾ ਰਹੇ, ਸੋ ਤੁਹਾਨੂੰ ਡਾਇਬਟੀਜ਼ ਹੈਗੀ ਆ ਜਿਹਦੇ ਲਈ ਤੁਸੀਂ ਇਨਸੁਲਿਨ ਤੇ ਡਿਪੈਂਡ ਕਰਦੇ ਆ, ਜਾਂ ਫਿਰ ਤੁਹਾਨੂੰ ਕੋਈ ਹਾਰਟ ਦੀ ਕੰਡੀਸ਼ਨ ਆ ਚੁੱਕੀ ਆ ਜਾਂ ਕੋਈ ਕੈਂਸਰ ਦੀ ਕੰਡੀਸ਼ਨ ਆ ਚੁੱਕੀ ਆ, ਸੋ ਇਹਨਾਂ ਸਾਰੀਆਂ ਸਿਚੁਏਸ਼ਨ ਤੋਂ ਬਾਅਦ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਜਦੋਂ ਅਸੀਂ ਰੈਗੂਲਰ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਐਪਲੀਕੇਸ਼ਨ ਪਾਉਂਦੇ ਹਾਂ, ਬਹੁਤ ਹਾਰਡ ਹੁੰਦਾ ਹੈਗਾ ਕਿ ਉੱਥੋਂ ਕਵਰੇਜ ਮਿਲੇ. ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਟੈਂਡਰਡ ਰੇਟਸ ਦੇ ਵਿੱਚ ਨਹੀਂ ਮਿਲਣੀ. ਦੂਜੀ ਚੀਜ਼ ਇਹ ਹੈਗੀ ਆ ਕਿ ਜੇ ਉਹਨਾਂ ਨੇ ਅਪਰੂਵ ਕਰ ਵੀ ਦਿੱਤੀ ਤਾਂ ਕੁੱਡ ਪੋਸੀਬਲ ਜਿਹੜੀ ਰੇਟਿੰਗ ਹੈਗੀ ਆ ਪਾਲਿਸੀ ਦੇ ਵਿੱਚ, ਜਿਹੜਾ ਪ੍ਰੀਮੀਅਮ ਇਨਕਰੀਜ਼ ਹੋਣਾ ਆ, ਉਹ ਨਾਨ ਮੈਡੀਕਲ ਪਲਾਨ ਦੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋਊਗਾ. ਸੋ ਇਸ ਕਰਕੇ ਆਪਾਂ ਹਮੇਸ਼ਾ ਕਲਾਇੰਟ ਦੀ ਜਿਹੜੀ ਸਿਚੁਏਸ਼ਨ ਹੈਗੀ ਆ, ਉਹਦੀ ਕੀ ਮੈਡੀਕਲ ਸਿਚੁਏਸ਼ਨ ਆ, ਉਹਦੇ ਕੀ ਨਾਨ ਮੈਡੀਕਲ ਸਿਚੁਏਸ਼ਨ ਆ, ਉਹਨੂੰ ਐਨਾਲਾਈਜ਼ ਕਰਕੇ ਫਿਰ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਆਪਾਂ ਕਿਹੜੀ ਕੰਪਨੀ ਦੇ ਵਿੱਚ ਐਪਲੀਕੇਸ਼ਨ ਪਾਈਏ ਜਿੱਥੇ ਉਹਨਾਂ ਨੂੰ ਈਜ਼ੀਲੀ ਅਪਰੂਵਲ ਮਿਲ ਸਕੇ. ਇਨ ਕੇਸ ਜੇ ਅਪਰੂਵਲ ਨਹੀਂ ਮਿਲਦੀ ਹੈਗੀ, ਰੇਟਿੰਗ ਹੁੰਦੀ ਆ, ਤਾਂ ਦੈਨ ਉਹਨਾਂ ਦੇ ਲਈ ਨੈਕਸਟ ਸੋਲੂਸ਼ਨ ਕੀ ਹੈਗਾ ਆ. ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਡਿਸਕਸ ਕਰਦੇ ਹਾਂ ਆਪਣੇ ਕਲਾਇੰਟ ਦੇ ਨਾਲ. ਸੋ ਮੈਂ ਜ਼ਰੂਰ ਕਹੂੰਗੀ, ਹਜੇ ਤੱਕ ਤੁਸੀਂ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਬਾਰੇ ਨਹੀਂ ਫਾਇੰਡ ਆਊਟ ਕੀਤਾ, ਇੱਕ ਵਾਰ ਜ਼ਰੂਰ ਤੁਸੀਂ ਸਾਨੂੰ ਆ ਕੇ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਆ ਕੇ ਮਿਲ ਸਕਦੇ ਹਾਂ, ਐਂਡ ਉੱਥੇ ਆ ਕੇ ਤੁਸੀਂ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜਾ ਪਲਾਨ ਤੁਸੀਂ ਲੈਣ ਦੇ ਲਈ ਕੁਆਲੀਫਾਈ ਕਰਦੇ ਹਾਂ.
0: ਵੈਰੀ ਗੁੱਡ.
4: ਨੰਬਰ ਹੈਗਾ ਜੀ ਮੇਰਾ 416-817-6500-416-817-6500.
0: ਬਹੁਤ ਅੱਛੀ ਗੱਲ ਹੈ ਹਰਪ੍ਰੀਤ ਜੀ, ਇੱਕ ਵਾਰੀ ਨੰਬਰ ਤੁਸੀਂ ਆਪਣਾ ਦੁਬਾਰਾ ਜ਼ਰੂਰ ਦਿਓ.
4: 416-817-6500.
0: ਥੈਂਕ ਯੂ ਜੀ, ਥੈਂਕ ਯੂ.
5: Hi, this is Harpreet Singh from Top Chain.

0: ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।
1: ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਜਿਹੜੇ ਸਾਡੇ ਫੋਨ ਆਇਆ ਸੀ ਪੈਸਟ ਕੰਟਰੋਲ ਵਾਸਤੇ, ਔਰ ਇਹ ਨੰਬਰ ਜ਼ਰੂਰ ਨੋਟ ਕਰੋ, 6476147776 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ। ਨੰਬਰ ਮੈਂ ਦੁਬਾਰਾ ਦੇ ਦਿੰਦਾ, 6476147776 ਤੇ ਕਾਲ ਕੀਤੀ ਜਾ ਸਕਦੀ ਹੈ। ਕੱਲ ਸ਼ਾਮੀ ਮੀਟ ਐਂਡ ਗੀਟ ਦੇ ਵਿੱਚ ਕਮਿਊਨਿਟੀ ਦੇ ਸਿਰਫ ਅਸੀਂ 2-4 ਸੱਜਣ ਹੀ ਮੀਡੀਆ ਤੋਂ ਕਲੀਕ ਸੱਜਣ ਸੱਜਣ ਦੀ, ਔਰ ਸਪੈਸ਼ਲੀ ਤੌਰ ਤੇ ਸਾਡੇ ਵੱਡੇ ਵੀਰ ਜੀ ਸਤਿੰਦਰਪਾਲ ਸਿੰਘ ਸਿੱਧਵਾ ਸਾਹਿਬ ਨੇ ਬਹੁਤ ਹੀ ਕਹਿੰਦੇ ਹੁੰਦੇ ਆ ਪਿਆਰੇ ਔਰ ਬਹੁਤ ਹੀ ਢੁਕਵੇਂ ਲਫ਼ਜ਼ਾਂ ਦੇ ਵਿੱਚ ਹੰਸ ਰਾਜ ਹੰਸ ਜੀ ਨੂੰ ਇਹਨਾਂ ਨੇ ਵੈਲਕਮ ਕਿਹਾ, ਔਰ ਕੁਛ ਗੱਲਾਂ ਸੁਰਜੀਤ ਪਾਤਰ ਦੀਆਂ ਵੀ ਕੀਤੀਆਂ ਗਈਆਂ, ਔਰ ਕੁਛ ਗੱਲਾਂ ਤੁਹਾਡਾ ਸਾਰਿਆਂ ਦਾ ਥੈਂਕਸ ਵੀ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਤੋਂ ਭਾਅ ਜੀ ਵੱਲੋਂ ਮੈਸੇਜ ਆਇਆ, ਕਹਿੰਦੇ ਮੇਰੇ ਵੱਲੋਂ ਸੱਦਾ ਵੀ ਸਾਰੀ ਕਮਿਊਨਿਟੀ ਨੂੰ ਦੇ ਦਿਓ ਕਿ ਜਿੱਥੇ ਭਾਅ ਜੀ ਦਾ ਹੋਣਗੇ ਹੋਣਗੇ, ਔਰ ਤੁਸੀਂ ਵੀ ਸਾਰਿਆਂ ਨੇ ਪਹੁੰਚਣਾ ਹੈ। ਜੇ ਤੁਸੀਂ ਵੀ ਸਤਿੰਦਰਪਾਲ ਸਿੱਧਵਾ ਸਾਹਿਬ ਨੂੰ ਮਿਲਣਾ ਹੈ ਤੇ ਕੱਲ ਸ਼ਾਮਾਂ ਨੂੰ ਬਈ ਉੱਥੇ ਤੁਸੀਂ ਮਿਲ ਸਕਦੇ ਆ। ਕਈ ਵਾਰੀ ਬੰਦਾ ਬਿਜ਼ੀ ਹੁੰਦਾ ਨਹੀਂ ਮਿਲਿਆ ਜਾਂਦਾ, ਤੇ ਦਿਨ ਤਿਉਹਾਰ ਫੰਕਸ਼ਨ ਦੇ ਕਈ ਵਾਰੀ ਅਸੀਂ ਇਕੱਠੇ ਸਾਰੇ ਹੋ ਜਾਂਦੇ ਆ, ਠੀਕ ਹੈ ਨਾ। ਤੇ ਟਿਕਟਾਂ ticketmaster.co ਤੋਂ ਆਪਣੀਆਂ ਰਾਖਵੀਆਂ ਕਰ ਲਓ। ਕੱਲ ਵੀ ਤੁਹਾਡੇ ਵਾਸਤੇ ਸਤਿੰਦਰਪਾਲ ਭਾਅ ਜੀ ਉੱਥੇ ਪੂਰੇ 7 ਵਜੇ ਪਹੁੰਚ ਜਾਣਗੇ, ਔਰ ਤੁਸੀਂ ਵੀ ਸਤਿੰਦਰਪਾਲ ਭਾਅ ਜੀ ਨੂੰ ਫੋਨ ਕਰ ਲਓ ਬਈ ਵੀ ਅਸੀਂ ਵੀ ਆ ਰਹੇ ਹਾਂ, ਤੇ ਦੱਸੋ ਉਹਨਾਂ ਨੂੰ ਤੇ ਵੀ ਹਰਜੀਤ ਵਾਲਿਆਂ ਨੇ ਸੱਦਾ ਦਿੱਤਾ ਕਿ ਜੇ ਤੁਸੀਂ ਭਾਅ ਜੀ ਜਾਣਾ ਤੇ ਅਸੀਂ ਵੀ ਨਾਲ ਆ ਰਹੇ ਹਾਂ। ਭਾਅ ਜੀ ਨੂੰ ਵੀ ਕਾਲ ਕਰ ਲਓ, 416-677-0106 ਤੇ ਕਾਲ ਕੀਤੀ ਜਾ ਸਕਦੀ ਹੈ, 416-677-0106 ਤੇ ਕਾਲ ਹੁਣੇ ਕਰ ਲਿਓ।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰਾਂਟੋ ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦਸ

0: India, September 18, 7 PM at the Living Arts Center, Mississauga.
1: पहला आया सी बड़ी मोहब्बत दिखी, उम्मीद कर रहा इस बार भी तुसी आशीर्वाद दोगे।
2: मैं आ जा दो में हल नचिए, नचिए बाहच बाहपा, मैं आ जा दो में हल नचिए।
0: For tickets, visit Ticketmaster. For information, call Singh Harjeet at 647-448-1000.
3: A1 केक्स एंड पेस्ट्रीज 1997 तो थोड़ी सेवा करदा आ रहा है। केक्स, पेस्ट्रीज, मठियाईयां, समोसे ते पार्टी डेकोरेशन भी लै सकते हो। नकल करके केक्स ते पेस्ट्रीज बेचण वालियां तो बचो ते जसपाल नागरा नू फोन करो।
4: गुरशरण मान साहब ही कल उत्थे पहुंचे और उन्हां दी आवाज दे विच तुसीं एक कमर्शियल वी सुन रहे सी और मान साहब तुहाडा भी बहुत बहुत थैंक यू और तुहाडे नाल इंडिया तो गेस्ट भी आए सी बीजेपी दे नाल सारे पंजाब दे जिहड़े करता धरता मेन कल इस मीट एंड गीट दे विच शामिल सी और जिहड़े पंजाब नूं सारा ही कंट्रोल करदे आ ਉਹ ਕੈਪਟਨ ਸਾਹਿਬ ਕਹਿ ਲਓ ਵੀ ਜਾਂ ਬੌਸ ਸਾਹਿਬ ਕਹਿ ਲਓ ਬੀਜੇਪੀ ਦੇ ਉਹ ਵੀ ਕੱਲ੍ਹ ਇੱਥੇ ਇਸ ਮੀਟਿੰਗ ਜਿਹੜੇ ਪਹੁੰਚੇ ਅਸੀਂ ਉਹਨਾਂ ਦਾ ਵੀ ਥੈਂਕਸ ਇੱਥੇ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਮੈਂ ਹੁਣ ਜ਼ਿਕਰ ਕਰ ਰਿਹਾ ਕਿ ਜਿਹੜੀਆਂ ਚੀਜ਼ਾਂ ਇੱਕ ਨੰਬਰ ਆ ਤੁਸੀਂ ਹੋਰ ਨੋਟ ਕਰੋ ਮਾਸਟਰ ਜਿਊਲਰ ਦਾ ਮਾਸਟਰ ਜਿਊਲਰ ਵੱਲੋਂ ਸਪੈਸ਼ਲ ਤੌਰ ਤੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਔਰ ਜੇ ਤੁਸੀਂ ਵੀ ਬਹੁਤ ਜ਼ਿਆਦਾ ਵਧੀਆ ਸੋਨਾ ਲੈਣਾ ਹੈ 22 ਕੈਰਟ ਦਾ 24 ਕੈਰਟ ਗੋਲਡ ਲੈਣਾ ਹੈ ਤੇ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜਿਊਲਰ ਮਾਸਟਰ ਜਿਊਲਰ ਵਾਲੇ ਕਹਿੰਦੇ ਹਰਜੀਤ ਜੀ ਅਸੀਂ ਡਬਈ ਦੀ ਜਿਊਲਰੀ ਦਾ ਇੰਨੀ ਵੇਚਦੇ ਹਾਂ ਰਹਿ ਹੀ ਰੱਬ ਦਾ ਨਾਂ ਤੁਹਾਨੂੰ ਸ਼ਹਿਰ ਦੇ ਵਿੱਚੋਂ ਕਿਤੇ ਡਬਈ ਵਰਗੀ ਜਿਊਲਰੀ ਦੇ ਡਿਜ਼ਾਈਨ ਹੋਰ ਨਹੀਂ ਕਿਤੇ ਮਿਲਣੇ ਜਿਹੜੇ ਕਿ ਤੁਹਾਨੂੰ ਮਾਸਟਰ ਜਿਊਲਰ ਤੋਂ ਮਿਲਣੇ ਆ ਨੰਬਰ ਤੁਸੀਂ ਨੋਟ ਕਰ ਲਓ ਮਾਸਟਰ ਜਿਊਲਰ ਵਾਲਿਆਂ ਦਾ 905-906-2424 ਦੇ ਕੋਕ ਦੀ ਜਾ ਸਕਦੀ ਹੈ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਦੇ ਵਿੱਚੋਂ ਇੱਕ ਨਾਮ ਆ ਗਿਆ ਅੱਜ ਦੇ ਦਿਨ 'ਚ ਮਾਸਟਰ ਜਿਊਲਰ ਔਰ ਮਾਸਟਰ ਜਿਊਲਰ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੌਂਸਰ ਕਰ ਰਹੇ ਆ ਅਸੀਂ ਉਹਨਾਂ ਦਾ ਵੀ ਇੱਥੇ ਥੈਂਕ ਯੂ ਕਰ ਰਹੇ ਹਾਂ ਔਰ ਮਾਸਟਰ ਜਿਊਲਰ ਦੇ ਹੰਸ ਰਾਜ ਹੰਸ ਸਾਹਿਬ ਵੀ ਹਾਜ਼ਰ ਹੋਣਗੇ ਬਈ ਮਾਸਟਰ ਜਿਊਲਰ ਵਾਲਿਓ ਤਿਆਰੀ ਕਰ ਲਓ ਹੰਸ ਰਾਜ ਹੰਸ ਸਾਹਿਬ ਕਹਿੰਦੇ ਵੀ ਅਸੀਂ ਮਾਸਟਰ ਜਿਊਲਰ ਨੂੰ ਜਾਣਾ ਮਿਲਣ ਵਾਸਤੇ ਉੱਥੇ ਸਪੈਸ਼ਲੀ ਤੌਰ ਤੇ ਤੇ ਇੱਕ ਨੰਬਰ ਤੁਸੀਂ ਹੋਰ ਨੋਟ ਪਹਿਲਾਂ ਨੋਟ ਕਰ ਲਓ ਮਾਸਟਰ ਜਿਊਲਰ ਦਾ ਨੰਬਰ 905-906-2424 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਮਾਸਟਰ ਜਿਊਲਰ ਦੀਆਂ ਦੋ ਲੋਕੇਸ਼ਨਾਂ ਤੁਹਾਡੇ ਵਾਸਤੇ ਹਾਜ਼ਰ ਹੈ ਏਅਰਪੋਰਟ ਮੇਫਿਟ ਦੇ ਕਾਰਨਰ ਤੇ ਹੈ ਬਵੇੜ ਐਂਡ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਮਾਊਂਟ ਐਸ਼ ਦੇ ਕਾਰਨਰ ਤੇ ਹੈ ਮਾਸਟਰ ਜਿਊਲਰ ਏਅਰ ਪ੍ਰੋ ਮਕੈਨੀਕਲ ਕੰਪਨੀ ਇੱਕ ਐਸੀ ਕੰਪਨੀ ਹੈ ਸਾਡੇ ਪਰਮਜੀਤ ਭਾਜੀ ਹਰਾਂ ਦੀ ਪਰਮਜੀਤ ਭਾਜੀ ਖੰਨੇ ਵਾਲੇ ਦਾ ਨਾਂ ਪਾ ਦੇ ਨਵਾਂ ਨਾਂ ਪਾ ਦਿੰਦੇ ਖੰਨੇ ਵਾਲੇ ਚਲੋ ਅੱਜ ਤੋਂ ਨਾਂ ਇਹਨਾਂ ਨਾਂ ਪਾ ਦਿੱਤਾ ਮੈਂ ਖੰਨੇ ਵਾਲੇ ਪਤਾ ਨਹੀਂ ਕਿਹੜਾ ਪਿੰਡ ਇਹਨਾਂ ਦਾ ਪਰ ਆਪਾਂ ਨਾਂ ਪਾ ਦਿੰਦੇ ਖੰਨੇ ਵਾਲਿਆਂ ਦਾ ਪਰਮਜੀਤ ਭਾਜੀ ਹਰਾਂ ਨੂੰ ਤਕਰੀਬਨ 40 ਸਾਲ ਦਾ ਤਜਰਬਾ ਹੈ ਇੱਕ ਪਰਮਜੀਤ ਬੰਦਾ ਹੋਰ ਵੀ ਸੀ ਉਹ ਵੀ ਖਰਚਾ ਖਰਾਬ ਕੀਤਾ ਉਹਨੇ ਉਹ ਕਿਸੇ ਬੰਦੇ ਦੇ ਉਹਦੀ ਮੈਂ ਹੁਣ ਰਿਪੋਰਟ ਕਰਦਾ 12 ਵਜੇ ਤੋਂ ਬਾਅਦ ਭਰਾ ਨਾ ਗੱਲ ਉਹ ਭਰਾ ਖਰਾਬ ਨਾ ਕਰਿਆ ਕਰੋ ਕਿਸੇ ਨੂੰ ਜਿਹੜਾ ਵੀ ਬੰਦਾ ਕੰਮ ਕਰਦਾ ਨਾ ਉਹਨੂੰ ਖਰਾਬ ਨਾ ਕਰਿਓ ਵੀਰ ਮੇਰੇ ਉਹ ਇਹ ਪਰਮਜੀਤ ਭਾਜੀ ਤੁਹਾਡੇ ਕਰਦੇ ਏਸੀ ਦਾ ਕੰਮ ਫਰਨਸ ਦਾ ਕੰਮ ਜਿਨ੍ਹਾਂ ਦੀਆਂ ਹੀਟ ਖਰਾਬ ਹੋਈਆਂ ਕਿਉਂਕਿ ਚਲੋ ਬੰਦਾ ਸੋਚਦਾ ਸੀ ਬਈ ਹੁਣ ਸਰਦੀਆਂ ਹੋਈਆਂ ਕਰਾ ਲਾਂਗੇ ਸੈੱਟ ਕੰਮ ਅਤੇ ਹੁਣ ਕਰਾ ਲਓ ਠੀਕ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਪਰਮਜੀਤ ਭਾਜੀ ਖੰਨੇ ਵਾਲਿਆਂ ਦਾ ਏਅਰ ਪ੍ਰੋ ਮਕੈਨੀਕਲ ਕੰਪਨੀ ਹੈ 40 ਸਾਲ ਪੁਰਾਣੀ ਇਹ ਕੰਪਨੀ ਹੈ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416-720-2081 ਦੇ ਕੋਕ ਦੀ ਜਾ ਸਕਦੀ ਹੈ 416-720-2081 ਦੇ ਤੁਸੀਂ ਕਾਲ ਕਰ ਲਓ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਜਿਨ੍ਹਾਂ ਦੇ ਘਰਾਂ ਦੀ ਹੀਟ ਖਰਾਬ ਹੈ ਜਾਂ ਪ੍ਰੋਪਰ ਚੱਲਦੀ ਨਹੀਂ ਫਰਨਸ ਨਹੀਂ ਕੰਮ ਕਰਦੀ ਨਵੀਂ ਫਰਨਸ ਲਾ ਦੇਣਗੇ ਏਸੀ ਦਾ ਹੁਣ ਚਲੋ ਕੰਮ ਨਿਬੜ ਗਿਆ ਏਸੀ ਦਾ ਹੁਣ ਲੱਗਣਾ ਨਹੀਂ ਠੀਕ ਹੈ ਨਾ ਅਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਹੀਟ ਦੀ ਰਿਪੇਅਰ ਕਰਾਉਣ ਵਾਸਤੇ ਹਾਂ ਜਿਨ੍ਹਾਂ ਨੇ ਪਾਣੀ ਦੇ ਜਿਹੜੇ ਵਾਟਰ ਟੈਂਕਲੈਸ ਹੁੰਦੇ ਆ ਨਾ ਉਹ ਵਾਲਾ ਜੇ ਲਾਉਣੇ ਆ ਉਹ ਸਪੈਸ਼ਲ ਕੀਮਤ ਲੱਗ ਰਹੇ ਆ ਕਈ ਵਾਰੀ ਅਸੀਂ ਥੋੜ੍ਹੇ ਜਿਹੇ ਪੈਸੇ ਹਰ ਮਹੀਨੇ ਖਰਚੀ ਜਾਂਦੇ ਹਾਂ ਯਾਰ $50 $60 ਮਹੀਨੇ ਦਾ ਜਿਹੜਾ ਰੈਂਟ ਹੈ ਉਹ ਅਸੀਂ ਦੇਈ ਜਾਂਦੇ ਹਾਂ ਪ੍ਰਾਈਵੇਟ ਕੰਪਨੀਆਂ ਨੂੰ ਅਤੇ ਇੱਕ ਵਾਰੀ ਟੈਂਕ ਲਵਾ ਲਓ 2000-2500 ਦਾ ਮੁੜ ਕੇ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਮਹੀਨੇ ਦੇ ਪੈਸੇ ਦੇਣ ਦੀ ਨਾਲੇ ਪਾਣੀ ਦੇਖੋ ਕਿੰਨਾ ਤੱਤਾ ਭਾਵੇਂ ਬੇਸਮੈਂਟ 2 ਬਣੀ ਆ ਉਹ 'ਚ ਪਾਣੀ ਠੰਡ ਪੂਰਾ ਗਰਮ ਆਊਗਾ ਉੱਪਰ ਵੀ ਭਾਵੇਂ 5 ਬੈਡਰੂਮ ਦਾ ਘਰ ਆ ਪਾਣੀ ਬਿਲਕੁਲ ਤੱਤਾ ਆਊਗਾ ਨੰਬਰ ਤੁਸੀਂ ਨੋਟ ਕਰ ਲਓ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ ਲਓ ਜੀ ਕੱਲ੍ਹ ਆ ਗਿਆ ਦਿਨ ਉਹ ਕਰਮਾਂ ਵਾਲਾ 18 ਤਰੀਕ ਆ ਗਈ ਹੈ ਸਤੰਬਰ 18 ਦਾ ਕੱਲ੍ਹ ਦਿਨ ਹੈ ਹੰਸ ਰਾਜ ਹੰਸ ਆਲਰੇਡੀ ਆਪਣੇ ਸ਼ਹਿਰ ਦੇ ਵਿੱਚ ਪਹੁੰਚ ਗਏ ਆ ਕੱਲ੍ਹ ਉਹਨਾਂ ਦਾ ਮੀਟ ਐਂਡ ਗ੍ਰੀਟ ਹੋਇਆ ਪ੍ਰਸਿੱਧ ਬਿਜ਼ਨਸਮੈਨਾਂ ਦੇ ਨਾਲ ਔਰ ਜਿਹੜੇ ਸਾਡੇ ਸਪੌਂਸਰ ਸੀ ਉਹਨਾਂ ਦਾ ਵੀ ਅਸੀਂ ਥੈਂਕਸ ਕਰ ਰਹੇ ਹਾਂ ਅਤੇ ਭਾਅ ਜੀ ਕਹਿੰਦੇ ਆਹ ਚੀਜ਼ ਮੈਂ ਜ਼ਰੂਰ ਸੁਣਾਉਣੀ ਆ ਬਈ ਕੱਲ੍ਹ ਸਾਡੀ ਪਾਕਿਸਤਾਨੀ ਕਮਿਊਨਿਟੀ ਦੇ ਵੀ ਬਹੁਤ ਸੱਜਣ ਪਹੁੰਚੇ ਸੀ ਬਿਜ਼ਨਸਮੈਨ ਜਿਨ੍ਹਾਂ ਨੇ ਸ਼ੋਅ ਨੂੰ ਸਪੌਂਸਰ ਕੀਤਾ ਹੈ ਆਹ ਸੁਣੋ

0: ਵੀਰ ਦਾ ਵੀ ਕੱਲ ਫੋਨ ਆਇਆ, ਕਹਿੰਦੇ ਹਰਜੀਤ ਜੀ ਸਾਡੇ ਨਾਲ ਅਸੀਂ ਵੀ ਆ ਰਹੇ ਹਾਂ। ਥੈਂਕ ਯੂ ਬੀਬਾ ਬੋਆਏ ਜੀ, ਅੱਜ ਪਤਾ ਨਹੀਂ ਉਹਨਾਂ ਦੀ ਕਾਲ ਨਹੀਂ ਆਈ, ਵੈਸੇ ਤਾਂ ਉਹ ਕਾਲ ਕਰਦੇ ਹੁੰਦੇ ਬ੍ਰਦਰ ਮੇਰਾ ਆਲਵੇਜ਼ ਹੀ। ਔਰ ਇਹ ਚੀਜ਼ਾਂ ਚਲੋ ਹੋ ਗਈਆਂ, ਅੱਜ ਹੁਣ ਸਮਾਪਤ ਵਾਲਾ ਕੰਮ ਆ ਜੀ। ਮੈਸੇਜ ਹੁਣ ਤੁਹਾਡਾ ਲੇਟ ਮਿਲਿਆ ਮੈਨੂੰ, ਅਤੇ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਇਹ ਗੱਲ ਨਹੀਂ ਕਰਨੀ, ਹੁਣ ਗੱਲ ਇਹਦੇ ਬਾਰੇ ਕਰਾਂਗੇ ਬਾਅਦ ਦੇ ਵਿੱਚ। ਆ ਸੁਣੋ ਜਰਾ ਧਿਆਨ ਦੇ ਨਾਲ, ਟੋਨੀ ਭਾਜੀ ਜਿੰਦਾਬਾਦ, ਕੀ ਹਾਲ ਚਾਲ ਰੂਪੇ ਵਾਲੀ ਸਰਕਾਰ। ਕੱਲ ਇਹ ਵੀ ਮੀਟ ਐਂਡ ਗ੍ਰੀਟ ਦੇ ਪਹੁੰਚੇ ਸੀ ਕੱਲ ਬਈ, ਕਹਿੰਦੇ ਭਾਜੀ ਟਿੱਕਾ ਜੰਕਸ਼ਨ ਨੇ ਮਨਚੂਰੀਅਨ ਬੜਾ ਹੀ ਵਧੀਆ ਤਿਆਰ ਕੀਤਾ ਬਈ, ਵਾਹ। ਲਓ ਜੀ ਬੀਬਾ ਬੋਆਏ ਨੂੰ ਯਾਦ ਕੀਤਾ, ਵੀਰ ਮੇਰਾ ਆ ਗਿਆ। ਹੈਲੋ,
1: ਹਾਂਜੀ ਭਾਜੀ
0: ਜੀ, ਸਰ ਕੀ ਹਾਲ ਚਾਲ ਆ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਮੈਂ ਕਿਹਾ ਜੈ ਜੈ,
1: ਮੈਂ ਤਾਂ ਸੁਣਦਾ ਹੀ ਪੈਸਾ, ਮੈਂ ਕਿਹਾ ਰੁੱਕੇ ਕਾਲ ਕਰਦਾ ਭਾਜੀ ਨੂੰ।
0: ਅੱਛਾ ਚਲੋ, ਚੰਗਾ ਕੀਤਾ। ਹੋਰ ਸੁਣਾਓ, ਠੀਕ ਹੋ? ਮੈਂ ਦੇਖੋ ਜ਼ਿਕਰ ਕੀਤਾ, ਮੈਂ ਕਿਹਾ ਮੇਰੇ ਭਰਾ ਦਾ ਫੋਨ ਆਇਆ, ਕੱਲ ਕੀਤਾ ਸੀ ਪਰਸੋਂ ਕੀਤਾ ਸੀ, ਆਈ ਥਿੰਕ ਕੱਲ ਹੀ ਸੀ, ਪਰਸੋਂ ਕੀਤਾ। ਅੱਛਾ ਅੱਛਾ ਅੱਛਾ, ਚਲੋ ਹੋਰ ਸੁਣਾਓ ਨਵੀਂ ਤਾਜੀ।
1: ਵਧੀਆ ਵਧੀਆ ਚੱਲੀ ਜਾਂਦਾ ਭਾਜੀ।
0: ਚਲੋ ਹੋ ਗਏ ਬੰਦੇ ਤਿਆਰ ਜਿਹਨਾਂ ਨੇ ਟਿਕਟਾਂ ਲੈਣੀਆਂ ਸੀ?
1: ਹਾਂਜੀ ਹਾਂਜੀ, ਕਰ ਲਿਆ ਉਹਨਾਂ ਨੇ।
0: ਚਲੋ ਵਧੀਆ ਕੀਤਾ, ਫੋਨ ਕਰਾ ਦਿਓ ਮੈਨੂੰ ਫਿਰ, ਟਿਕਟਾਂ ਭੇਜ ਦਾ ਉਹਨਾਂ ਦੀਆਂ ਮੈਂ। ਠੀਕ ਆ ਸਰ,
1: ਕੋਈ ਗੱਲ ਨਹੀਂ, ਕੋਈ।
0: ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮਚ, ਥੈਂਕ ਯੂ। ਲਓ ਜੀ ਟਿਕਟਾਂ ਲੈ ਲਓ ਆਪਣੀਆਂ, ਬਾਰ ਬਾਰ ਅਸੀਂ ਦੇ ਕਹਿ ਰਹੇ ਹਾਂ। ਕੱਲ ਕੋਸ਼ਿਸ਼ ਕਰਾਂਗੇ ਸਵੇਰੇ ਹੰਸ ਰਾਜ ਹੰਸ ਸਾਹਿਬ ਪੰਜਾਬੀ ਵਿਰਸਾ ਰੇਡੀਓ ਦੇ ਮਹਿਮਾਨ ਹੋਣਗੇ। ਕੱਲ ਫਰਾਈਡੇ ਹੈ, ਕੱਲ ਕੱਲ ਹੀ ਸ਼ੋਅ ਹੈ ਭਾਜੀ। ਵੈਸੇ ਜਾਂਦੇ ਨੇ ਇੰਟਰਵਿਊ ਦੇ ਕਿਤੇ ਵੀ, ਕਹਿੰਦੇ ਹਰਜੀਤ ਬਸ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਸ਼ਹਿਰ 'ਚ ਆ ਗਿਆ, ਅਤੇ ਬਸ ਇਹ ਬੜੀ ਵੱਡੀ ਗੱਲ ਹੁੰਦੀ ਹੈ, ਕਹਿੰਦੇ ਇੰਨੇ ਸਾਲ ਹੋ ਗਏ ਹੁਣ ਇੰਟਰਵਿਊ ਕਰੀ ਜਾਂਦੇ ਹਾਂ। ਅਤੇ ਮੈਂ ਕਿਹਾ ਭਾਜੀ ਕੱਲ੍ਹ ਜਿਹੜਾ ਬੰਦਾ ਸ਼ੋਅ ਕਰਾ ਰਿਹਾ ਉਹਦੇ ਸ਼ੋਅ 'ਚ ਤਾਂ ਆ ਜਾਓ। ਕਹਿੰਦੇ ਚਲੋ ਕੋਈ ਗੱਲ ਨਹੀਂ, ਜ਼ਰੂਰ ਆਵਾਂਗੇ। ਅਤੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਆਰਟਿਸਟ ਹੁੰਦੇ ਆ, ਉਹਨਾਂ ਨੇ ਸਾਰੀ ਜ਼ਿੰਦਗੀ ਆਪਣਾ ਇੱਕ ਵੱਡਾ ਨਾਮ ਬਣਾਇਆ ਹੈ, ਔਰ ਆਪਣੇ ਨੂੰ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਇੱਕ ਵਧੀਆ ਲੋਹਾ ਬਣਵਾਇਆ ਹੈ ਉਹਨਾਂ ਨੇ ਆਪਣੀ ਗਾਇਕੀ ਦਾ। ਔਰ ਕੱਲ੍ਹ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ, ਪੂਰੇ ਬੈਂਡ ਵਾਲਾ, ਪੂਰੇ ਬੈਂਡ ਦੇ ਨਾਲ ਕੋਕ ਸਟੂਡੀਓ ਦਾ ਮਿਊਜ਼ੀਸ਼ੀਅਨ ਆਏ ਆ ਮੁੰਡੇ, ਤਬਲੇ ਵਾਲਾ ਮੁੰਡਾ ਪਾਕਿਸਤਾਨ ਤੋਂ ਆਇਆ। ਔਰ ਦੇਖੋ ਜਦੋਂ ਨਾ ਸਾਜ ਵਧੀਆ ਹੋਣ, ਇੱਕ ਸਾਜ, ਇੱਕ ਸੁਰ ਅਤੇ ਇੱਕ ਗਾਉਣ ਵਾਲਾ ਬੰਦਾ, ਗਾਉਣ ਵਾਲੇ ਬੰਦੇ 'ਚ ਸੁਰ ਹੋਣਾ ਚਾਹੀਦਾ, ਵਜਾਉਣ ਵਾਲੇ ਬੰਦੇ 'ਚ ਪੂਰਾ ਖਿੱਚ ਕੇ ਕੰਮ ਹੋਣਾ ਚਾਹੀਦਾ, ਅਤੇ ਐਸੇ ਰਿਧਮ ਦੇ ਬੰਦੇ ਆਏ ਆ ਨਾ, ਜਦੋਂ ਕਵਾਲੀ ਗਾਣੀ ਹੈ ਨਾ ਇਹਨਾਂ ਨੇ, ਬਸ ਦਮਾ ਦਮ ਮਸਤ ਕਲੰਦਰ, ਅਤੇ ਜਦੋਂ ਇਹਨਾਂ ਨੇ ਕਵਾਲੀ ਗਾਣੀ ਆ ਤੇਰਾ ਇਸ਼ਕ, ਅਤੇ ਜਦੋਂ ਇਹਨਾਂ ਨੇ ਕਵਾਲੀ ਗਾਣੀ ਆ, ਐਸੀਆਂ ਕਵਾਲੀਆਂ ਕੱਲ ਗਾਉਣੀਆਂ ਭਾਜੀ ਨੇ, ਕਹਿੰਦੇ ਵੀ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ।

0: ਰਾਜਨ ਜੀ ਹੋਰ ਕੀ ਕਹਿਣਾ ਚਾਹੋਗੇ ਸਰ ਤੁਸੀਂ?
1: ਬਿਲਕੁਲ ਜੀ, ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਜਿਹਨਾਂ ਨੇ ਐਨਕਾਂ ਬਣਵਾਉਣੀਆਂ ਨੇ ਜਾਂ ਜਿਹਨਾਂ ਨੇ ਆਈ ਐਗਜ਼ਾਮ ਕਰਵਾਉਣਾ ਨੇ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਕੱਲ੍ਹ ਅਵੇਲੇਬਲ ਨੇ ਅਤੇ ਪਰਸੋਂ ਅਵੇਲੇਬਲ ਨੇ, ਤਿੰਨਾਂ ਦਿਨਾਂ 'ਚ ਜਿਹੜਾ ਵੀ ਦਿਨ ਤੁਹਾਨੂੰ ਸੂਟੇਬਲ ਲੱਗਦਾ ਤੁਸੀਂ ਉਸ ਦਿਨ ਆ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾਓ, ਕਿਉਂਕਿ ਐਡਵਾਂਸ ਟੈਕਨੋਲੋਜੀ ਦੀਆਂ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਦੇ ਨਾਲ ਟੈਸਟ ਕਰ ਰਹੇ ਹਾਂ, ਔਰ ਜੋ ਵੀ ਰਿਜ਼ਲਟ ਆ ਰਹੇ ਨੇ ਡਿਜੀਟਲੀ ਤੁਹਾਨੂੰ ਡਾਕਟਰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਜਿਹਦੇ 'ਚ ਅੱਖ ਦਾ ਹਰ ਇੱਕ ਕੋਨਾ ਚੈੱਕ ਹੋਵੇ, ਅਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਹਾਂ, ਹਰਜੀਤ ਜੀ ਬੜੇ ਸਰੋਤ ਹੁੰਦੇ ਸਾਡੇ ਕੋਲ ਜਿਹਨਾਂ ਹੁੰਦਾ ਵੀ ਆਪਾਂ ਨੂੰ ਗਲਾਸਿਸ ਕਿਤੋਂ ਮਿਲਣ, ਸਸਤੀਆਂ ਮਿਲ ਜਾਣ ਪਰ ਵਧੀਆ ਕੁਆਲਿਟੀ ਦੀ ਮਿਲ ਜਾਣ
0: ਜੀ,
1: ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ 'ਚ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਚੂਜ਼ ਕਰਨ ਲਈ ਫਰੇਮ ਦੀ ਆਪਸ਼ਨ ਦਿੰਦੇ ਹਾਂ। ਤਕਰੀਬਨ 700 ਤੋਂ 800 ਫਰੇਮ ਸਾਡੇ ਕੋਲ ਲੱਗਾ, ਇਹਦੇ 'ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ ਹਰ ਕਿਸਮ ਦੇ ਫਰੇਮ ਹੈਗੇ ਨੇ, ਔਰ ਇਹ ਬ੍ਰਾਂਡਡ ਫਰੇਮ ਨੇ। ਇਹ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਫਰੇਮ ਤਕਰੀਬਨ $300 ਦੀ ਰੇਂਜ 'ਚ ਨੇ। ਸੋ ਵੈਲਿਊ ਪੈਕੇਜ 'ਚ ਇੱਕ ਤਾਂ ਫਰੇਮ ਤੁਹਾਨੂੰ ਦਿੱਤਾ ਜਾਂਦਾ ਹੈ, ਦੂਜਾ ਤੁਹਾਨੂੰ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਹੈ ਇਹ ਵੀ ਦਿੱਤੇ ਜਾਂਦੇ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਅਤੇ ਜੇ ਤੁਸੀਂ ਦੂਰ ਨੇੜੇ ਦੇ ਇਕੱਠੀ ਐਨਕ ਲੈਣੀ ਹੈ ਤਾਂ ਐਸੀਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ, $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ
0: ਜੀ ਜੀ।
1: ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਗਲਾਸਿਸ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣੀਆਂ ਨੇ ਤਾਂ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 2 ਪੇਅਰ ਹੋਣ, ਜਿਹੜਾ ਇੱਕ ਘਰ ਰੱਖ ਲਈਏ ਇੱਕ ਆਫਿਸ, ਅਤੇ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ। ਸੋ ਇਹ ਡੀਲਾਂ ਲੈਣੀਆਂ ਨੇ ਤਾਂ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਕੋਈ ਫਿਰ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888।
0: ਨੰਬਰ ਦੁਬਾਰਾ ਦੋ ਸਰ,
1: 905-460-8888, 905-460-8888।
0: ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ ਵਿਲੀਅਮ ਪਾਰਕਵੇ ਐਂਡ ਮੈਕਲੋਗਨ ਦੇ ਕਾਰਨਰ ਤੇ। ਗਲੈਕਸੀ ਦੇਖੋ ਨਾਮ ਕਿੰਨਾ ਵਧੀਆ, ਔਰ ਹੋਮ ਦਾ ਮਤਲਬ ਤੁਹਾਨੂੰ ਸਮਝ ਗਏ, ਘਰ ਦੇ ਵਿੱਚ ਜਿਹੜਾ ਵੀ ਸਮਾਨ ਲੱਗਦਾ, ਔਰ ਇੱਕ ਇੱਕ ਚੀਜ਼ ਜਿਹੜੀ ਐਸੀ ਟਕਾ ਕੇ ਰੱਖੀ ਹੈ, ਐਸੀ ਡਿਸਪਲੇ ਕੀਤੀ ਹੈ। ਇਹ ਕੋਸਕੋ ਦਾ ਵੀ ਵੱਡੇ ਵੇਅਰ ਹਾਊਸ ਹੈ, ਇਹ ਕੰਪਨੀ ਬਹੁਤ ਵੱਡੀ ਹੈ, ਇਹਨਾਂ ਦੇ ਵੇਅਰ ਹਾਊਸ ਬਹੁਤ ਬਹੁਤ ਵੱਡੇ ਹੈ। ਔਰ ਇੱਥੇ ਤੁਹਾਡੇ ਵਾਸਤੇ ਸਾਡੇ ਕੰਸਟਰਕਸ਼ਨ ਵਾਲੇ ਵੀਰਾਂ ਵਾਸਤੇ ਨੰਬਰ ਮੈਂ ਦੇ ਰਿਹਾ ਤੁਹਾਨੂੰ, ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਲੈਣੀ ਆ, ਫਲੋਰਿੰਗ ਲੈਣੀ ਆ, ਕੋਈ ਲਾਈਟਿੰਗ ਦਾ ਸਮਾਨ ਲੈਣਾ, ਕੋਈ ਤਾਰਾਂ ਲੈਣੀਆਂ, ਕੋਈ ਸੁੱਚ ਲੈਣੇ ਆ, ਕੋਈ ਫਲੋਰਿੰਗ ਦਾ ਲੈਣਾ, ਕੋਈ ਟਾਈਲਾਂ ਲੈਣੀਆਂ, ਕੋਈ ਡਰਾਈ ਵਾਲਸ ਲੈਣੀਆਂ, ਇਸ ਏਰੀਏ ਦਾ ਇਸ ਵੇਲੇ ਸਭ ਤੋਂ ਵੱਡਾ ਕੰਸਟਰਕਸ਼ਨ ਵਾਲਾ ਸਮਾਨ ਦਾ ਵੇਅਰ ਹਾਊਸ ਹੈ। ਗਲੈਕਸੀ ਹੋਮ ਦੇ ਤੂਰ ਸਾਹਿਬ ਇੰਦਰ ਭਾਜੀ ਨੇ ਤੁਹਾਡੇ ਵਾਸਤੇ ਵੈਲਕਮ ਤੁਹਾਨੂੰ ਕਰ ਰਹੇ ਆ। ਜੇ ਤੁਸੀਂ ਵੀ ਘਰ ਦੇ ਵਿੱਚ ਕੋਈ ਛੋਟੀ ਮੋਟੀ ਟੁੱਟ ਭੱਜ ਹੋ ਗਈ ਆ, ਕੋਈ ਟੋਇਲਟ ਸੀਟ ਚਾਹੀਦੀ ਆ, ਕੋਈ ਵੈਨਟੀਜ ਚਾਹੀਦੀ ਆ, ਕੋਈ ਸ਼ੀਸ਼ੇ ਚਾਹੀਦੇ ਆ, ਕੋਈ ਵੀ ਚੀਜ਼ ਚਾਹੀਦੀ ਹੈ, ਐਨੀਥਿੰਗ ਜਿਹੜੀ ਚੀਜ਼ ਤੁਹਾਡੇ ਘਰ ਦੇ ਨਾਲ ਰਿਲੇਟਡ ਆ, ਜਿਹੜੀ ਕੰਸਟਰਕਸ਼ਨ ਕਰਨ ਲੱਗੇ ਘਰ ਦੇ ਵਿੱਚ ਕੰਮ ਆ ਜਾਂਦੀ ਹੈ, ਉਹ ਚੀਜ਼ ਇਹਨਾਂ ਕੋਲ ਸਾਰੀ ਮਿਲਦੀ ਹੈ। ਕੋਈ ਲੌਕ ਲੈਣੇ ਆ, ਕੋਈ ਕਬਜ਼ੇ ਲੈਣੇ ਆ, ਕੋਈ ਚੀਜ਼ ਲੈਣੀ, ਐਨੀਥਿੰਗ ਘਰ ਦਾ ਵਰਤਣ ਵਾਲਾ ਸਮਾਨ। ਅਤੇ ਨੰਬਰ ਮੈਂ ਤੁਹਾਨੂੰ ਦੇ ਰਿਹਾ, ਇੱਥੇ ਜਾਓ ਜ਼ਰੂਰ। ਔਰ ਵੱਡੀ ਗੱਲ ਇਹ ਹੈ, ਜਿਹੜੇ ਮੇਰੇ ਕੰਸਟਰਕਸ਼ਨ ਵਾਲੇ ਵੀਰ ਆ, ਤੁਸੀਂ ਰੈਗੂਲਰ ਸਮਾਨ ਲਓਗੇ ਤੁਹਾਨੂੰ ਬੋਨਸ ਵੀ ਮਿਲਦਾ, ਇਹ ਕੋਈ ਕੰਪਨੀ ਦਿੰਦੀ ਬੋਨਸ, ਤੁਹਾਡਾ ਬੋਨਸ ਤਿਆਰ ਪਿਆ ਇੱਥੇ। 905-460-1222 ਦੇ ਕੋਕ ਦੀ ਜਾ ਸਕਦੀ ਹੈ, 905-460-1222 ਦੇ ਕੋਕ ਦੀ ਜਾ ਸਕਦੀ ਹੈ। ਨੰਬਰ ਇੱਕ ਵਾਰੀ ਦੁਬਾਰਾ ਫਿਰ ਨੋਟ ਕਰ ਲਓ, 905-460-1222 ਤੇ ਤੁਸੀਂ ਹੁਣ ਜਲਦੀ ਜਲਦੀ ਕਾਲ ਕਰ ਸਕਦੇ ਆ। ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ। ਮੈਂ ਕਹਿੰਦਾ ਜਿਹੜੀ ਚੀਜ਼ ਕਿਤੇ ਹੋਰ ਐਕਸ ਵਾਈ ਜੈਡ ਸਟੋਰ ਚੋਂ $100 ਦੀ ਮਿਲਦੀ ਹੈ, ਇੱਥੇ ਤੁਹਾਨੂੰ 75 ਦੀ ਮਿਲਣੀ ਹੈ। ਚਾਈਨਾ ਤੋਂ ਕੰਟੇਨਰ ਆਉਂਦੇ ਆ, ਸਮਾਨ ਆਉਂਦਾ ਵੱਖਰੇ ਵੱਖਰੇ ਹੋਰ ਦੇਸ਼ਾਂ ਤੋਂ, ਕਹਿੰਦੇ ਬਿੱਲ ਦੇਖ ਕੇ ਸਮਾਨ ਲੈ ਜਾਓ, ਹੋਰ ਦੱਸੋ ਕੀ ਚਾਹੀਦਾ। ਜੋ ਰੇਟ ਸਮਾਨ ਉੱਥੋਂ ਤੁਰਿਆ ਉੱਤੇ ਖਰਚਾ ਪਾ ਦਿਓ, ਜਿਹੜਾ ਹੁੰਦਾ ਬਈ ਰਸੇ ਕੰਟੇਨਰ ਆਉਂਦਾ ਤੇ 10% ਪ੍ਰੋਫਿਟ ਦੇ ਕੇ ਸਮਾਨ ਲੈ ਜਾਓ। ਏਡੀ ਦੇਖੋ ਕਮਾਲ ਦੀ ਇਹਨਾਂ ਨੇ ਪ੍ਰਾਈਜ਼ਾਂ ਲਾਈਆਂ ਹੋਈਆਂ, 905 460 12 22 ਦੇ ਕੋਕ ਦੀ ਜਾ ਸਕਦੀ ਹੈ। ਵਿਲੀਅਮ ਪਾਰਕ ਐਂਡ ਮੈਕਲੋਗਨ ਦੇ ਕਾਰਨਰ ਤੇ ਹੈ ਗਲੈਕਸੀ ਹੋਮ, ਗਲੈਕਸੀ ਹੋਮ, ਗਲੈਕਸੀ ਹੋਮ। ਹੰਸ ਭਾਜੀ ਇਹ ਗੀਤ ਕੱਲ ਜ਼ਰੂਰ ਸੁਣਾਇਓ, ਜ਼ਰੂਰ ਸੁਣਾਇਓ। ਇਹ ਗੀਤ ਮੇਰਾ ਹੀ ਬੜਾ ਫੇਵਰਟ ਆ, ਤੇ ਮੇਰੇ ਇਕੱਲੇ ਦਾ ਫੇਵਰਟ ਨਹੀਂ ਇਹ ਗੀਤ ਹਰਜੀਤ ਜੀ, ਇਹ ਸਾਰੇ ਵਰਲਡ ਦਾ ਫੇਵਰਟ ਆ।

0: ticketmaster.ca ਤੁਹਾਨੂੰ ਅਸੀਂ ਦੱਸ ਰਹੇ ਹਾਂ, ਅੱਜ ਸ਼ਾਮਾਂ ਤੱਕ ਵਿਹਲੀਆਂ ਕਰ ਦਿਓ ਸਾਰੀਆਂ ਟਿਕਟਾਂ ਵੀਰ ਮੇਰੇ ਹੋ। ਔਰ ਮੈਂ ਵੀ ਕੱਲ੍ਹ ਕਹਾਂ ਹੰਸ ਭਾਈ ਨੂੰ, ਭਾਅ ਜੀ ਦੇਖ ਲਓ ਤੁਹਾਡਾ ਵੈਲਕਮ ਕਰ ਰਹੇ ਸਾਰੇ ਜਣੇ। ਔਰ ਟਿਕਟਾਂ ਸਾਰੀਆਂ ਤਕਰੀਬਨ ਸੋਲਡ ਆਊਟ ਹੋ ਗਈਆਂ, ਥੋੜ੍ਹੀਆਂ ਜਿਹੀਆਂ ਰਹਿ ਗਈਆਂ, ਉਹ ਵੀ ਲੈ ਲਓ ਤੁਸੀਂ ਵੀਰ ਮੇਰੇ ਹੋ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਔਰ ਇਹ ਐਸੀ ਖੂਬਸੂਰਤ ਨਾਈਟ ਹੋਏਗੀ, ਕਿਉਂਕਿ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਤੁਸੀਂ ਉੱਥੇ ਬੈਠ ਕੇ ਸੁਣ ਕੇ ਹੀ ਤੁਹਾਡੇ ਮਨ ਨੂੰ ਰਿਲੈਕਸ ਮਿਲ ਸਕਦੀ ਹੈ। ਬਾਡੀ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਆਊਟਿੰਗ ਕਰਦੇ ਹਾਂ, ਵਕੇਸ਼ਨ 'ਤੇ ਜਾਂਦੇ ਹਾਂ। ਇੱਕ ਮਿਊਜ਼ਿਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰ ਦਿੰਦੀ ਹੈ। ਮਿਊਜ਼ਿਕ ਐਸਾ ਹੋਣਾ ਚਾਹੀਦਾ ਜਿਹੜਾ ਕਿ ਕੱਲ੍ਹ ਨਾਈਟ ਹੋ ਰਹੀ ਆ ਹੰਸ ਰਾਜ ਹੰਸ ਸਾਹਿਬ ਦੀ। ਔਰ ਟਿਕਟਾਂ ticketmaster.ca ਦਾ ਨੀਲਮ ਜੀ ਕੀ ਹਾਲ ਚਾਲ ਹੈ?
1: I'm very good, thank you sir. ਤੁਸੀਂ ਸੁਣਾਓ?
0: ਬਹੁਤ ਅੱਛੇ ਜੀ, ਬੜੀ ਲੇਟ ਹੋ ਗਈ ਅੱਜ, ਕੀ ਗੱਲ?
1: ਮੈਨੂੰ ਸਵੇਰੇ ਯਾਦ ਸੀ ਤੇ ਮੈਂ ਤੁਹਾਡੀ ਉਹ ਚੂਹੇ ਮਾਰਨ ਵਾਲੀ ਗੱਲ ਵੀ ਸੁਣਦੀ ਪਈ ਸੀ, ਉਦੋਂ ਵੀ ਯਾਦ ਸੀ, ਮੈਂ ਕਿਹਾ ਮੈਂ ਹੁਣੀ ਕਰਦੀ ਏਦਾਂ
0: ਨੂੰ। ਤੁਸੀਂ ਕਦੇ ਚੂਹੇ ਦਾ ਨਹੀਂ ਮਾਰਨ ਚਲੇ ਗਏ ਕਦੇ? ਆਪ ਹੀ ਹੈ ਕਦੇ ਆਪ ਹੀ ਭੱਜ ਗਿਆ ਉਹ ਚੂਹੇ ਮਾਰਨ?
1: ਸੁਣਦੇ ਸੁਣਦੇ ਪਈ ਸੀ, ਨਹੀਂ ਉਹ ਮੈਂ ਕੱਲ ਜਾਣਾ, ਤੁਸੀਂ ਉਧਰ ਚੱਲੇ।
0: ਅੱਛਾ ਠੀਕ ਹੈ ਜੀ। ਜੀ ਕੀ ਕਹਿਣਾ ਚਾਹੋਗੇ ਨੀਲਮ ਜੀ?
1: ਨਥਿੰਗ ਮੱਚ, ਦੇਖੋ ਐਜ਼ ਆਈ ਸੈਡ ਕਿ ਟਾਈਮ ਦੀ ਬਹੁਤ ਸ਼ੋਰਟੇਜ ਆ ਗਈ, ਹੁਣ ਤਾਂ ਲੇਟ ਹੋ ਗਿਆ ਤੇ ਆਪਾਂ ਜਲਦੀ ਜਲਦੀ ਕੋਈ ਵੀ ਕਿਸੇ ਵੀ ਸਬਜੈਕਟ ਤੇ ਗੱਲ।
0: ਰੇਡੀਓ ਹੀ ਤੁਹਾਡਾ, ਤੁਸੀਂ ਕੱਲ ਕਰ ਲਿਓ ਫੋਨ, ਫਿਰ ਕਿਹੜੀ ਗੱਲ ਆ?
1: ਚਲੋ ਕੋਈ ਨਹੀਂ, ਅੱਜ ਘੱਟ ਬੋਲ ਦਿੰਦੇ
0: ਹਾਂ, ਹਾਂ ਕੱਲ ਦੁਬਾਰਾ ਗੱਲ ਕਰਾਂਗੇ।
1: ਓਕੇ ਚਲੋ ਠੀਕ ਆ, ਆਲਰਾਈਟ।
0: ਜੀ
1: ਨੀਲਮ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਐਨੀ ਕਾਈਂਡ ਆਫ ਮੋਰਗੇਜ ਸਰਵਿਸਿਸ, ਕਾਲ ਮੀ, ਥੈਂਕ ਯੂ।
0: ਨਹੀਂ ਬਸ,
1: ਔਰ ਤੁਸੀਂ ਆਪੇ ਕੇ ਕੱਲ ਕਰ ਲਿਓ।
0: ਨਹੀਂ ਨਹੀਂ ਇੰਨਾ ਨਹੀਂ, ਥੋੜਾ ਜਿਹਾ ਮੈਸੇਜ ਦਿਓ ਪ੍ਰੋਪਰ। ਤੁਸੀਂ ਇਦਾਂ ਕਰੋ, ਤੁਸੀਂ ਅੱਜ ਨਾ ਮੈਨੂੰ ਲਾਈਨ ਆਫ ਕ੍ਰੈਡਿਟ ਬਾਰੇ ਜਾਣਕਾਰੀ ਦਿਓ, ਬਾਕੀ ਗੱਲਾਂ ਕੱਲ ਕਰ ਲਾਂਗੇ, ਨੋ ਪ੍ਰੋਬਲਮ।
1: ਛੋਟੀ ਇੱਕ ਹੋਰ ਟੌਪਿਕ ਤੇ ਗੱਲ ਕਰਦੇ ਆ। ਪੀਪਲ ਟੇਕ ਹੇਅਰ 5 ਇਅਰਸ ਦੀ ਟਰਮ ਲੈ ਕੇ, ਕਿ ਆਪਾਂ ਇਹ ਸੋਚ ਕੇ ਕਿ 5 ਸਾਲਾਂ ਨੂੰ ਸਾਨੂੰ ਕੋਈ ਵਰੀ ਨਹੀਂ ਹੈ, ਅਸੀਂ ਰੇਟ ਹੈ ਜਿਹੜੇ ਸਟੇਬਲ ਹੈ ਉਹਦੇ 'ਚ ਸਾਨੂੰ ਕੁਛ ਨਹੀਂ ਚਾਹੀਦਾ। ਫਿਕਸ ਰੇਟ ਇਜ਼ ਨੋਟ ਨੈਸੇਸਰਲੀ ਕਿ ਤੁਹਾਡੇ ਲਈ ਉਹ ਸਟੇਬਿਲਿਟੀ ਤੁਹਾਨੂੰ ਚਾਹੀਦੀ ਹੈ, ਯੂ ਨੀਡ ਅ ਫਲੈਕਸੀਬਿਲਿਟੀ। ਸਪੋਜ਼ਿੰਗਲੀ ਕਪਲ ਆਫ ਇਅਰਸ ਤੁਸੀਂ ਆਪਣੇ ਕੁਛ ਘਰ ਤੋਂ ਪੈਸੇ ਕਢਾਉਣੇ ਆ, ਜਾਂ ਕੋਈ ਬੰਦਾ ਬਿਮਾਰ ਸ਼ਿਮਾਰ ਹੋ ਗਿਆ, ਅਦਰ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਂਦੇ ਆ, ਔਰ ਤੁਸੀਂ ਕਿਸੇ ਵੀ ਤਰੀਕੇ ਨਾਲ ਕੋਈ ਪੈਸੇ ਚਾਹੀਦੇ ਹੀ ਚਾਹੀਦੇ, ਜਾਂ ਘਰ ਸੈਲ ਕਰਨਾ ਪੈ ਗਿਆ, ਤਾਂ ਜਿਹੜੀ ਪੈਨਲਟੀ ਕੈਨ ਬੀ ਵੈਰੀ ਹੈਵੀ, 30-40 ਹਜ਼ਾਰ ਦੇ ਵਿੱਚ ਵੀ ਤੁਹਾਨੂੰ ਪੈਨਲਟੀ ਪੈ ਸਕਦੀ ਹੈ, ਡਿਪੈਂਡਿੰਗ ਅਪੋਨ ਦ ਅਮਾਊਂਟ ਐਂਡ ਰੈਸਟ ਆਫ ਦ ਟਰਮ। ਸੋ ਬਿਫੋਰ ਤੁਸੀਂ ਜਿਹੜੀ ਕਿਤੇ ਵੀ ਫਿਕਸ ਤੇ ਸਾਈਨ ਕਰੋ, ਕਮਿਟਮੈਂਟ ਆਉਂਦੀ ਤੁਹਾਨੂੰ ਆਉਂਦੀ ਹੈ ਕਿ ਚਲੋ 5 ਸਾਲ ਦੀ ਟਰਮ ਤੇ ਸਾਈਨ ਕਰ ਦੋ, ਡੋਂਟ ਜਸਟ ਸਾਈਨ ਇਟ, ਥਿੰਕ ਅਬਾਊਟ, ਕਿ ਰੇਟ ਇਜ਼ ਨੋਟ ਦੀ ਸਟ੍ਰੈਟਜੀ, ਐਕਚੁਅਲੀ ਮੋਰਗੇਜ ਇਜ਼ ਅਬਾਊਟ ਸਟ੍ਰੈਟਜੀ, ਨੋਟ ਜਸਟ ਦ ਰੇਟਸ। ਸੋ ਉਸ ਚੀਜ਼ ਦਾ ਧਿਆਨ ਫੋਕਸ ਕਰਿਆ ਕਰੋ ਕਿ ਜੇ ਆਪਾਂ ਫਿਊਚਰ ਦੇ ਵਿੱਚ ਸਾਡੀ ਜਿਹੜੀ ਪਲਾਨ ਆ, ਆਪਸ਼ਨਸ ਕੀ ਨੇ, ਪੈਨਲਟੀ ਆ ਤੇ ਜਾਂ ਫਿਰ ਅਸੀਂ ਚਲੋ ਜੋ ਹੋਏਗਾ ਦੇਖੀ ਜਾਏਗੀ, ਇਫ ਯੂ ਕੈਨ ਅਫੋਰਡ ਇਟ। ਔਰ ਤੁਹਾਨੂੰ ਜੇ 5 ਸਾਲਾਂ ਚ ਕੁਛ ਵੀ ਨਹੀਂ ਕਰਾਉਣਾ, ਇਹਨਾਂ ਚ ਕੋਈ ਚੀਜ਼ ਵੀ ਨਹੀਂ ਚਾਹੀਦੀ, ਦੈਨ ਯੈਸ ਆਫ ਕੋਰਸ ਯੂ ਕੈਨ ਗੋ ਫੋਰ ਫਿਕਸ। ਹਾਊਐਵਰ ਚਾਂਸਿਸ ਆਰ ਰੇਟਸ ਆਰ ਗੋਨਾ ਗੋ ਅਪ ਕਮਿੰਗ ਸੂਨ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਉੱਧਰ, US ਵਾਲਿਆਂ ਦੇ ਰੇਟ ਵਧਾਤੇ ਆ, ਤਾਂ ਤੁਹਾਨੂੰ ਪਤਾ ਜੇ ਅਮਰੀਕਾ ਨਿੱਛ ਮਾਰਦਾ ਤਾਂ ਇੱਧਰ ਜੁਕਾਮ ਹੋ ਹੀ ਜਾਂਦਾ ਕੈਨੇਡਾ ਨੂੰ। ਤੇ ਐਨੀਥਿੰਗ ਟੂ ਡੂ ਵਿਦ ਮੋਰਗੇਜ, ਵੈਦਰ ਇਟਸ ਅ ਫਸਟ ਮੋਰਗੇਜ, ਸੈਕਿੰਡ ਮੋਰਗੇਜ, ਪ੍ਰਾਈਵੇਟ ਮੋਰਗੇਜ, ਅੱਜ ਦੀ ਅੱਜ ਫੰਡਸ ਚਾਹੀਦੇ ਆ, ਐਨੀਥਿੰਗ, ਘਰ ਚੋਂ ਐਕੁਟੀ ਕਢਾਉਣੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਬਣਾ ਕੇ ਰੱਖਣੀ ਆ, ਕਿਉਂਕਿ ਕੱਲ੍ਹ ਨੂੰ ਘਰਾਂ ਦੇ ਮੰਨ ਲਓ ਪ੍ਰਾਈਸ ਡਿੱਗ ਪਏ, ਅੱਜ ਤੁਹਾਡੇ ਕੋਲ ਐਕੁਟੀ ਹੈਗੀ ਆ ਤੇ ਬਣਾ ਕੇ ਰੱਖ ਲਓ, ਜੇ ਕੱਲ੍ਹ ਨੂੰ ਐਕੁਟੀ ਹੀ ਖਤਮ ਹੋ ਗਈ ਤਾਂ ਯੂ ਵੋਂਟ ਬੀ ਏਬਲ ਟੂ ਡੂ ਇਟ।
0: ਸੋ
1: ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ,
0: ਨੰਬਰ
1: 647-739-8710,
0: ਨੰਬਰ
2: 7 ਉਨਤਾਲੀ 7710 ਨੰਬਰ 647-739-8710 ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਜੀ ਰਾਜਨ ਜੀ ਹੋਰ ਕਹਿਣਾ ਚਾਹੋਗੇ ਸਰ ਬਿਲਕੁਲ ਜੀ ਇਸ ਕੁਐਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਅੱਜ ਵੀ ਡਾਕਟਰ ਅਵੇਲੇ ਜਾਂਦੇ ਨੇ ਵੀ ਅਕਸ਼ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888 ਅਤੇ ਜਿਨ੍ਹਾਂ ਨੇ ਗਲਾਸਿਸ ਬਣਵਾਉਣੇ ਨੇ ਸਾਰੇ ਹੀ ਵਧੀਆ ਬ੍ਰਾਂਡਿਡ ਫੇਮ ਸੇਲ ਦੇ ਉੱਤੇ ਚੱਲ ਰਹੇ ਨੇ। ਰੇਵਨ ਦੇ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟਸਪੇਟ ਦੇ, ਕੋਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫੇਮ ਫਲੈਟ 50% ਆਫ ਨੇ, ਟੋਮ ਹੇਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਅਤੇ ਵੈਲੰਟੀਨੋ ਦੇ ਫਰੇਮ, ਇਹ ਫਲੈਟ 75% ਆਫ ਨੇ, ਅਤੇ ਨਾਲ ਦੀ ਨਾਲ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ. $299 ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ. ਸੋ ਇਹ ਡੀਲਾਂ ਲੈਣੀਆਂ ਨੇ ਤਾਂ ਜ਼ਰੂਰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਨੰਬਰ ਸਾਡਾ 905-460-8888. ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ. ਸੋ 905-460-8888, 905-460-8888.
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ. ਹਰਪ੍ਰੀਤ ਜੀ, ਕੀ ਹਾਲ ਚਾਲ ਹੈ?
3: ਥੈਂਕ ਯੂ ਸੋ ਮਚ ਹਰਜੀਤ ਜੀ. ਸੋ ਲਾਸਟ ਦੇ ਵਿੱਚ ਆਪਾਂ ਜ਼ਰੂਰ ਵਾਇੰਡ ਅਪ ਕਰ ਦਈਏ, ਸਾਡੇ ਲਿਸਨਰਸ ਹੈਗੇ ਆ ਜਿੰਨੇ ਵੀ ਇੰਸ਼ੋਰੈਂਸ ਪਲਾਨਸ ਦੀ ਆਪਾਂ ਗੱਲ ਕੀਤੀ ਆ, ਸਪੈਸ਼ਲੀ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕੀਤੀ ਆ. ਅਗਰ ਨਾਨ ਮੈਡੀਕਲ ਕੰਸਰਨ, ਮੈਡੀਕਲ ਕੰਸਰਨ, ਸੋ ਕੋਈ ਵੀ ਇੱਦਾਂ ਦੇ ਇਸ਼ੂਜ਼ ਹੋਣ, ਜ਼ਰੂਰ ਤੁਸੀਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਸਕਦੇ ਹਾਂ. ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਦੇ ਰਿਲੇਟਿਵ, ਫਰੈਂਡ ਸਰਕਲ ਤੋਂ ਉਹਨਾਂ ਦੇ ਪੇਰੈਂਟਸ ਐਜ਼ ਆ ਵਿਜ਼ਿਟਰ ਇੱਥੇ ਆਏ ਹੈਗੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਆ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ. ਆਪਾਂ ਵੈਸੇ ਹਰ ਵੀਕ ਇਹਦੇ ਬਾਰੇ ਗੱਲ ਕਰਦੇ ਹਾਂ, ਬਟ ਸਟਿਲ ਸਾਨੂੰ ਬਾਅਦ ਵਿੱਚੋਂ ਬਹੁਤ ਸਾਰੀਆਂ ਇੱਦਾਂ ਦੀਆਂ ਕਾਲਸ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਆਲਰੇਡੀ ਪਰਸਨ ਇੱਥੇ ਹੁੰਦਾ ਆ ਜਿਨ੍ਹਾਂ ਨੂੰ ਮੈਡੀਕਲ ਇਸ਼ੂਜ਼ ਆ ਚੁੱਕੇ ਹੁੰਦੇ ਆ, ਤੇ ਫਿਰ ਉਸ ਟਾਈਮ ਦੇ ਉੱਪਰ ਆਪਾਂ ਕਹਿੰਦੇ ਹਾਂ ਕਿ ਹੁਣ ਰਾਈਟ ਵੇ ਪਾਲਿਸੀ ਕਰ ਦਿਓ. ਇੱਦਾਂ ਨਹੀਂ ਹੁੰਦਾ. ਸੋ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਅਗਰ ਕੋਈ ਬੰਦਾ ਕੈਨੇਡਾ ਦੇ ਵਿੱਚ ਲੈਂਡ ਹੋ ਚੁੱਕਾ ਆ ਤਾਂ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਹੁੰਦਾ. ਸੋ ਅਗਰ ਤਾਂ ਉਹਨਾਂ ਨੂੰ 1 ਮਹੀਨੇ ਤੋਂ ਘੱਟ ਹੋਇਆ ਤਾਂ 48 ਘੰਟੇ ਦਾ ਵੇਟਿੰਗ ਆ, 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਇੱਥੇ ਆਇਆਂ ਨੂੰ ਤਾਂ ਫਿਰ 7 ਤੋਂ 8 ਦਿਨ ਦਾ ਵੇਟਿੰਗ ਆ. ਜੇ ਤੁਹਾਡੇ ਕੋਲ ਪਹਿਲਾਂ ਪਾਲਿਸੀ ਹੈਗੀ ਵੀ ਸੀਗੀ ਐਂਡ ਉਹਦੇ ਵਿੱਚ ਸਿਰਫ 1 ਦਿਨ ਦਾ ਗੈਪ ਜਾਂ ਕੁਛ ਘੰਟਿਆਂ ਦਾ ਗੈਪ ਵੀ ਪੈ ਗਿਆ ਤਾਂ ਵੀ ਉਹ 7 ਜਾਂ 8 ਦਿਨ ਵਾਲੇ ਵੇਟਿੰਗ ਪੀਰੀਅਡ ਦੇ ਵਿੱਚ ਤੁਸੀਂ ਜਾਣਾ ਹੈਗਾ ਆ, ਕਿਉਂਕਿ ਜਦੋਂ ਗੈਪ ਪੈ ਜਾਵੇ ਤਾਂ ਇੰਸ਼ੋਰੈਂਸ ਕੰਪਨੀ ਦੇ ਲਈ ਜਿਹੜੀ ਪੁਰਾਣੀ ਪਾਲਿਸੀ ਹੈਗੀ ਉਹਦੀ ਕੋਈ ਐਗਜ਼ਿਸਟੈਂਸ ਨਹੀਂ ਹੁੰਦੀ.
0: ਠੀਕ ਹੈ.
3: ਇਸ ਕਰਕੇ ਰੈਦਰ ਦੈਨ ਆਪਾਂ ਇਹਨਾਂ ਚੀਜ਼ਾਂ ਦੀ ਵੇਟ ਕਰੀਏ, ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਿਨ੍ਹਾਂ ਨੇ ਵੀ ਆਉਣਾ ਹੈਗਾ ਆ ਉਹਨਾਂ ਨੇ 1-2 ਦਿਨ ਦੇ ਵਿੱਚ, ਹਫ਼ਤੇ 'ਚ 10 ਦਿਨ 'ਚ ਆਉਣਾ ਆ, ਤਾਂ ਜ਼ਰੂਰ ਤੁਸੀਂ ਪਹਿਲਾਂ ਹੀ ਕਾਲ ਕਰੋ ਤਾਂ ਕਿ ਉਹਨਾਂ ਦੀ ਰਸਤੇ ਦੇ ਵਿੱਚ ਵੀ ਕਵਰੇਜ ਹੋਵੇ ਤੇ ਇੱਥੇ ਉੱਤਰ ਦੇ ਸਾਰੋ ਕਵਰ ਹੋਣ.
0: ਠੀਕ ਹੈ.
3: ਜਿਨ੍ਹਾਂ ਦੀਆਂ ਪਾਲਿਸੀਜ਼ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਆ, ਜ਼ਰੂਰ ਨੋਟੀਫਿਕੇਸ਼ਨ ਵੱਲ ਧਿਆਨ ਦਿਆ ਕਰੋ. ਕੁਛ ਕੰਪਨੀਜ਼ ਨੋਟੀਫਿਕੇਸ਼ਨ ਭੇਜਦੀਆਂ, ਕੁਛ ਕੰਪਨੀਜ਼ ਨਹੀਂ ਵੀ ਭੇਜਦੀਆਂ, ਬਟ ਐਜ਼ ਅ ਕਲਾਇੰਟ ਤੁਹਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਤੁਸੀਂ ਜ਼ਰੂਰ ਧਿਆਨ ਦਿਓ ਕਿ ਸਾਡੇ ਜਿਨ੍ਹਾਂ ਦੀ ਵੀ ਆਪਾਂ ਪਾਲਿਸੀ ਕਰਵਾਈ ਉਹ ਕਦੋਂ ਐਕਸਪਾਇਰ ਹੋਣੀ.
0: ਠੀਕ ਹੈ.
3: ਐਕਸਪਾਇਰ ਹੋਣ ਤੋਂ 1 ਦਿਨ ਪਹਿਲਾਂ ਵੀ ਤੁਸੀਂ ਅੱਗੇ ਐਕਸਟੈਂਡ ਕਰਵਾ ਲਓ, ਕੋਈ ਵੇਟਿੰਗ ਪੀਰੀਅਡ ਨਹੀਂ ਹੋਊਗਾ. ਬਟ ਜੇ 1 ਦਿਨ ਤੋਂ ਮਤਲਬ ਕੁਛ ਘੰਟਿਆਂ ਦਾ ਵੀ ਫਰਕ ਪੈ ਗਿਆ ਤਾਂ ਵੇਟਿੰਗ ਪੀਰੀਅਡ 'ਚ ਜਾਓਗੇ. ਨੰਬਰ ਹੈਗਾ ਜੀ ਮੇਰਾ 416-81-7650. ਆਫਿਸ ਅਡਲ ਕੇਟਿਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ. ਤੇ ਨੰਬਰ ਮੇਰਾ ਅਗੇਨ 416-81-7650.
0: ਬੜੀ ਮਿਹਰਬਾਨੀ ਹਰਪ੍ਰੀਤ ਜੀ, ਬੜੀ ਮਿਹਰਬਾਨੀ, ਥੈਂਕ ਯੂ. ਰਾਜਨ ਜੀ, ਅਖੀਰ ਤੇ ਨੰਬਰ ਵੀ ਦੇ ਦੋ ਸਰ, ਤੁਸੀਂ ਵੀ ਆਪਣਾ.
2: ਜਾਂਦੇ ਜਾਂਦੇ ਇੱਕ ਵਾਰ ਫਿਰ ਆਪਣਾ ਨੰਬਰ ਦੇ ਦਈਏ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ. 905-460-8888, 905-460-8888.
0: ਬੜੀ ਮਿਹਰਬਾਨੀ ਰਾਜਨ ਜੀ. ਔਰ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਟੋਰਾਂਟੋ ਬ੍ਰੈਂਪਟਨ 'ਚ ਪਹੁੰਚ ਗਏ ਆ ਜੀ, ਔਰ ਕੱਲ੍ਹ ਸ਼ਾਮ ਨੂੰ ਮਹਿਫਲਾਂ ਸਜਣਗੀਆਂ ਲਿਵਿੰਗ ਆਰਟ ਸੈਂਟਰ ਦੇ ਵਿੱਚ. ਟਿਕਟਾਂ ਥੋੜੀਆਂ ਜਿਹੀਆਂ ਰਹਿ ਗਈਆਂ, ਟਿਕਟਾਂ ticketmaster.ca.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello. Kataria Tours and Travel?
2: Hanji, Kataria Tours and Travel.
1: India diyan tickets chahidiyan si.
2: Oh, India ki tusi jitthon marzi diyan tickets le lo. India kithe jana?
1: Char tickets Delhi diyan te do Amritsar diyan. Mil jangiyan?
2: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tickets kadon diyan chahidiyan ne. Te haan, special tour packages te honeymoon packages vi saade kol available ne.
1: Parosiman service te sab to vadhiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
3: 32-55-80 98.
4: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
5: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਸਾਡੇ ਬੈਂਕ ਸਾਡੀ ਆ ਨਹੀਂ ਬਲੈਕ ਲਿਸਟ

0: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਇਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 9057908335 7983535 ਔਰ ਵਿਜ਼ਿਟ www.reetiglass.com।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
5: ਆ ਭੈਣੇ ਖਰੀਦ ਲਿਆ ਗਹਿਣੇ।
6: ਕਿੱਥੇ?
5: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
6: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ।
7: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
9: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
10: ਕੰਡੀਸ਼ਨਸ ਅਪਲਾਈ।
11: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ

0: ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਜਾਂ ਪੁਰਾਣੀ ਗੱਡੀ ਲੈ ਆਇਓ ਦੈਟਸ ਰਾਈਟ ਆ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 9057914900 7914900 ਆਜੋ ਆਜੋ
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 9054609099 9054609099 4609099 ਇਹਨਾਂ ਦਾ ਨੰਬਰ ਹੈ
2: ਨਮਸਕਾਰ ਡਾਕਟਰ ਸਾਹਿਬਾ
3: ਨਮਸਕਾਰ
2: ਡਾਕਟਰ ਸਾਹਿਬਾ ਤੁਹਾਡਾ ਬੜਾ ਨਾਂ ਸੁਣਿਆ ਵੀ ਤੁਸੀਂ ਆ ਮੋਟਾਪੇ ਦਾ ਇਲਾਜ ਕਰਦੇ ਜੇ
3: ਹਾਂਜੀ ਹਾਂਜੀ
2: ਮੈਂ ਬੜਾ ਦੁਖੀ ਹਾਂ ਜੀ ਆਪਣੇ ਮੋਟਾਪੇ ਤੋਂ
3: ਤੁਸੀਂ ਇੰਜ ਕਰੋ ਨਾ ਕਿ ਸਵੇਰੇ ਨਾ ਸਿਰਫ 2 ਰੋਟੀਆਂ ਖਾਇਆ ਕਰੋ
2: ਅੱਛਾ ਜੀ ਇਹ ਮਤਲਬ ਕਦੋਂ ਖਾਣੀਆਂ ਖਾਣੇ ਤੋਂ ਪਹਿਲਾਂ ਕੇ ਬਾਅਦ ਚ
4: ਫਿੱਟੇ ਮੂੰਹ ਤੇਰੇ

0: ਸਾਢੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
1: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
0: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
1: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
0: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
1: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
0: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
1: 905-671-8400 ਔਰ 905-796-8800 ਔਰ ਵਿਜ਼ਿਟ gilltravels.ca।
2: From the Dave Tatlin News Desk, locally covered, nationally connected.
3: ਅੱਜ ਦੇ ਪ੍ਰੋਗਰਾਮ ਨੂੰ ਇੰਡੀਅਨ ਫਰੂਡਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫਰੂਡਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ, ਜਿੱਥੇ ਵੈਜੀ ਥਾਲੀ 499 ਦੀ, ਚਿਕਨ ਬਿਰਿਆਨੀ 699 ਦੀ, ਆਲੂ ਮੂਲੀ ਪਰੌਂਠੇ 299 ਦੇ, ਮੀਡੀਅਮ ਪੀਜ਼ਾ 2 ਟੌਪਿੰਗ ਨਾਲ 699 ਈਚ, ਛੋਲੇ ਭਟੂਰੇ 399 ਦੇ, ਵੈਜੀ ਬਰਗਰ 399। ਸਿਰਫ ਤੇ ਸਿਰਫ ਸੈਂਡਲਵੁੱਡ ਵਾਲੀ ਲੋਕੇਸ਼ਨ ਜਿਹੜੀ 25 ਸੈਂਡਲਵੁੱਡ ਤੇ, ਉੱਥੇ ਇਹ ਸੇਲ ਚੱਲ ਰਹੀ ਹੈ। ਕੱਲ ਜਿਹੜੀ ਮਾਰਕਾਰਨੀ ਨੇ ਖਬਰ ਸੁਣਾਈ ਸੀ ਉਹਦੀ ਗੱਲ ਵੀ ਕਰਦੇ ਹਾਂ। ਸਟੂਡੀਓ ਚ ਸਾਡੇ ਨਾਲ ਉਮਰਪ੍ਰੀਤ ਜੀ ਵੀ ਜੁੜ ਚੁੱਕੇ ਨੇ। ਮੈਡਮ, ਵੈਲਕਮ ਟੂ ਦ ਸ਼ੋ।
4: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਾਰਕਾਰਨੀ ਨੇ ਆਖਿਆ ਜਿਹੜੇ ਕੈਨੇਡਾ ਦੇ 4 ਵੱਡੇ ਏਅਰਪੋਰਟ ਨੇ ਉਹਨਾਂ ਨੂੰ ਆਪਾਂ ਪ੍ਰਾਈਵੇਟ ਕਰ ਦਈਏ।
4: ਓਕੇ,
3: ਜੇ ਪ੍ਰਾਈਵੇਟ ਕੀਤਾ ਤਾਂ ਮੈਂ ਸਮਝਦਾ ਇਹ ਚੰਗੇ ਚੱਲਣਗੇ, ਸਰਵਿਸ ਵਧੀਆ ਮਿਲੇਗੀ। 48% ਨੇ ਯੈਸ ਕਿਹਾ, 51% ਨੇ ਨੋ ਕਿਹਾ ਜਦੋਂ ਸਰਵੇ ਕੀਤਾ ਗਿਆ। ਆਲਰਾਈਟ, ਇਹਦੇ ਨਾਲ ਅਗਲੀ ਖਬਰ ਇਹ ਹੈ ਕਿ 5 ਡਰਾਈਵਰ ਚਾਹੀਦੇ ਇੱਕ ਫਰਮ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA। ਵਧੀਆ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, 2 ਵੀਕਲੀ ਪੇ ਮਿਲੇਗੀ। ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 6479726455972564-5555। ਮੈਨੀਟੋਲਨ ਆਈਲੈਂਡ ਹੈ ਜੀ ਆਪਣੇ ਨੌਰਥ ਚ ਪੈਂਦਾ, ਉੱਥੇ ਜਾਣ ਲਈ ਇੱਕੋ ਹੀ ਰਸਤਾ ਹੈ, ਇੱਕੋ ਹੀ ਬ੍ਰਿਜ ਹੈ। ਉਹ ਬ੍ਰਿਜ ਹੁਣ ਨਵਾਂ ਬਣਾ ਰਹੇ ਆ। ਜੇ ਉਹ ਬ੍ਰਿਜ ਨਾ ਹੋਵੇ ਤੁਸੀਂ ਮੈਨੀਟੋਲਨ ਆਈਲੈਂਡ ਨਹੀਂ ਜਾ ਸਕਦੇ। ਆਹ ਬ੍ਰਿਜ ਦੀ ਸ਼ਕਲ ਆ ਜਿਹੜਾ ਆਲਰੇਡੀ ਹੈਗਾ, ਇਹ ਘੁੰਮਦਾ ਵੀ ਐਂ ਕਰਕੇ, ਜਿਹੜਾ ਵਿਚਾਲੇ ਥੰਭਲਾ ਵਾ ਉਹਦੇ ਮੇਨ ਪਿਲਰ ਆ ਉਹਦਾ, ਜਦੋਂ ਕਦੇ ਸ਼ਿਪ ਸ਼ੁਪ ਨੇ ਵੱਡੇ ਨੇ ਜਾਣਾ ਹੁੰਦਾ ਉਹ ਟੇਢਾ ਜਿਹਾ ਹੋ ਜਾਂਦਾ, ਮੁੜ ਕੇ ਫੇਰ ਸਿੱਧਾ ਜਿਹਾ ਹੋ ਜਾਂਦਾ। ਐਕਚੁਅਲੀ ਇੱਕ ਵਾਰ ਦੇਖਿਆ ਮੈਂ, ਇਟ ਲੁਕਸ ਨਾਈਸ। ਉਹ ਬੋਟ ਕਰੂਜ਼ ਕੀਤਾ ਸੀ ਉੱਥੇ, ਇਟ ਵਾਸ ਨਾਈਸ ਟੂ ਸੀ ਅ ਬ੍ਰਿਜ ਮੂਵਿੰਗ। ਵੈਸੇ ਜਿਹੜੀ ਹੁਗਲੀ ਨਦੀ ਆ ਉਹਦੇ ਉੱਤੇ ਵੀ ਬ੍ਰਿਜ ਆ ਕੈਲਕਟਾ ਚ, ਹਾਵੜਾ ਬ੍ਰਿਜ। ਉਹਦੀ ਖੂਬੀ ਪਤਾ ਕੀ ਹੈ, ਸਾਰੀ ਨਦੀ ਦੇ ਉੱਪਰ ਦੇ ਜਾਂਦਾ, ਥੱਲੇ ਕੋਈ ਪਿਲਰ ਥੰਭਲਾ ਹੀ ਨਹੀਂ ਹੈ, ਨਾਲੇ ਇੰਨਾ ਸਾਰਾ ਲੋਹਾ ਥੱਪਿਆ ਉੱਤੇ, ਉਹ ਗੋਰਿਆਂ ਨੇ ਬਣਾਇਆ ਸੀ ਨਾ। ਅੱਜ ਕੱਲ ਉਮਰਪ੍ਰੀਤ ਜੀ ਦੁਨੀਆਂ ਤੇ, ਖਾਸ ਕਰਕੇ ਕੈਨੇਡਾ ਤੇ, ਆਪਣੇ ਕਮਿਊਨਿਟੀ ਚ ਜਾਂ ਦੂਜੀਆਂ ਕਮਿਊਨਿਟੀ ਚ ਵੀ ਹੋਣਾ, ਪੈਸਾ ਪੈਸਾ ਪੈਸਾ, ਡਾਲਰ ਡਾਲਰ ਡਾਲਰ। ਆਹ ਵੀ ਕਹਿੰਦਾ ਡਾਲਰਾਂ ਵਾਂਗੂ ਤੇ ਖਣਕੀ ਚੱਲਦਾ ਮੂਸੇ ਵਾਲਾ, ਜਿਹਨੂੰ ਦੇਖ ਲਓ ਡਾਲਰ ਦੀ ਗੱਲ ਕਰਦਾ। ਡਾਲਰ ਕਿਵੇਂ ਬਚਾ ਸਕਦੇ ਹਾਂ, ਕਿਵੇਂ ਜੋੜ ਸਕਦੇ ਹਾਂ, ਆਉਣ ਵਾਲੇ ਸਮੇਂ ਚ ਕਿਵੇਂ ਜੋੜ ਸਕਦੇ ਹਾਂ, ਆਪਦੇ ਭਵਿੱਖ ਦੇ ਵਿੱਚ ਕਿਵੇਂ ਜੋੜ ਸਕਦੇ ਹਾਂ, ਬੱਚਿਆਂ ਦੀ ਪਰਵਰਿਸ਼ ਕਿਵੇਂ ਕਰ ਸਕਦੇ ਹਾਂ, ਦੱਸੋ।
4: ਬਿਲਕੁਲ ਦੇਵ ਜੀ, ਮੈਂ ਨਾ ਕਿਤੇ ਪੜਿਆ ਸੀਗਾ, ਉਹ ਕਹਿੰਦੇ ਕਿ ਪੈਸੇ ਦਾ ਵੈਲਥ ਬਣਾਉਣ ਦੇ ਸਿਰਫ 3 ਹੀ ਤਰੀਕੇ ਹੋ ਸਕਦੇ ਆ, ਇਧਰ ਯੂ ਇਨਹੈਰਿਟਿਡ,
3: ਹਾਂਜੀ,
4: ਸਟੀਲ ਇਟ, ਔਰ ਵਰਕ ਹਾਰਡ ਐਂਡ ਸਮਾਰਟ।
3: ਵਰਕ ਹਾਰਡ ਐਂਡ ਸਮਾਰਟ ਸਾਊਂਡਸ ਬੈਟਰ।
4: ਹਾਂਜੀ, ਸੋ ਮਤਲਬ ਨੋਰਮਲੀ ਇਹੀ ਕਿਹਾ ਜਾਂਦਾ ਕਿ ਇਨਹੈਰੀਟੈਂਸ ਦੇ ਵਿੱਚ ਤੁਹਾਡੀ ਕਿਸਮਤ ਹੋਏ ਤਾਂ ਤੁਹਾਨੂੰ ਇਨਹੈਰੀਟੈਂਸ ਚ ਮਿਲ ਜਾਣਾ, ਸਟੀਲ ਆਪਾਂ ਕਰਨਾ ਨਹੀਂ, ਤੀਜੀ ਆਪਸ਼ਨ ਰਹਿ ਗਈ। ਬਟ ਮੈਂ
3: ਸਟੀਲ ਦੀ ਗੱਲ ਕਰਦੇ ਹੋ, ਇੱਥੇ 2 ਮਿਲੀਅਨ ਦਾ ਸੋਨਾ ਹੀ ਗਾਇਬ ਕਰਤਾ ਇਹਨਾਂ ਨੇ ਏਅਰਪੋਰਟ ਤੋਂ।
4: ਆਈ ਨੋ, ਪਰ ਚਲੋ ਉਹ ਹੁਣ
3: ਉਹਨਾਂ ਦੀ ਮਰਜ਼ੀ,
4: ਪਰ ਚਲੋ ਆਪਣੇ ਚ ਕੋਈ ਵੀ ਨੀ, ਮਤਲਬ ਸਟੀਲ ਦੀ ਤਾਂ ਆਪਸ਼ਨ ਆਪਾਂ ਰੱਖਦੇ ਹੀ ਨੀ ਹੁੰਦੇ। ਸੋ ਇਨਹੈਰੀਟੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਦੇਵ ਜੀ, ਕਹਿੰਦੇ ਇਨਹੈਰੀਟੈਂਸ ਕਿਸਮਤ ਨਾਲ ਹੋਣੀ ਹੈ, ਮੈਂ ਕਹਿੰਦੀ ਆਪਾਂ ਇਨਹੈਰੀਟੈਂਸ ਨੂੰ ਪਲਾਨ ਕਰ ਸਕਦੇ ਹਾਂ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ। ਸਾਡਾ ਹਮੇਸ਼ਾ ਇਹੀ ਹੁੰਦਾ ਵੀ ਆਪਾਂ ਵੈਲਥ ਨੂੰ ਕਿਵੇਂ ਅਕੋਮੋਲੇਟ ਕਰੀਏ, ਕਿਵੇਂ ਜਨਰੇਟ ਕਰੀਏ। ਇਨਹੈਰੀਟੈਂਸ ਰਿਸੀਵ ਕਰਨ ਦਾ ਮਤਲਬ ਇਹ ਹੈ ਕਿ ਠੀਕ ਹੈ, ਪੇਰੈਂਟਸ ਕੋਲ ਜੋ ਵੀ ਹੈਗਾ ਉਹ ਕੱਲ ਨੂੰ ਜਦੋਂ ਨਹੀਂ ਹੈ ਤਾਂ ਸਾਨੂੰ ਮਿਲ ਜਾਣਾ, ਦੈਟ ਇਜ਼ ਇਨਹੈਰੀਟੈਂਸ। ਹੁਣ ਕਈ ਵਾਰ ਇਹ ਹੁੰਦਾ ਵੀ ਸਾਡੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ, ਸਾਨੂੰ ਪੜ੍ਹਾਇਆ ਲਿਖਾਇਆ, ਇਸ ਜਗ੍ਹਾ ਤੱਕ ਪਹੁੰਚਾ ਤਾ, ਲੇਕਿਨ ਇਨਹੈਰੀਟੈਂਸ ਦੇ ਨਾਮ ਤੇ ਕੁਝ ਨਹੀਂ ਹੈ, ਬਟ ਦੈਟਸ ਫਾਈਨ। ਆਪਾਂ ਇਨਹੈਰੀਟੈਂਸ ਨੂੰ ਆਪ ਪਲਾਨ ਕਰ ਸਕਦੇ ਹਾਂ, ਉਹਦੇ ਚ ਇਹ ਹੈ ਕਿ ਇਨਹੈਰੀਟੈਂਸ ਆਪਾਂ ਰਿਸੀਵ ਕਰਨੀ ਹੈ ਨਾ, ਆਪਾਂ ਇੰਸ਼ੋਰੈਂਸ ਕੰਪਨੀ ਤੋਂ ਰਿਸੀਵ ਕਰਾਂਗੇ, ਉਹਦੇ ਚ ਤੁਸੀਂ ਦੇਖੋ ਵੀ ਤੁਹਾਨੂੰ ਇਨਹੈਰੀਟੈਂਸ ਚਾਹੀਦੀ ਕਿੰਨੀ ਹੈ, 1,00,000, 2,00,000, 5,00,000, ਤੇ ਦੂਜਾ ਤੁਸੀਂ ਉਹਦੇ ਲਈ ਕੀ ਇਨਵੈਸਟ ਕਰ ਸਕਦੇ ਹੋ। ਕਿਉਂਕਿ ਦੇਖੋ, ਜੇ ਇਨਹੈਰੀਟੈਂਸ ਆਪਾਂ ਨੂੰ ਪੇਰੈਂਟਸ ਤੋਂ ਮਿਲਣੀ ਹੈ, ਉਹ ਵੀ ਤਾਂ ਉਹਨਾਂ ਨੇ ਕੋਈ ਘਰ ਬਾਏ ਕੀਤੇ ਹੋਣੇ, ਕੋਈ ਜ਼ਮੀਨਾਂ ਬਾਏ ਕੀਤੀਆਂ ਹੋਣੀਆਂ, ਪੈਸਾ ਤਾਂ ਲਾਇਆ ਹੀ ਹੋਣਾ ਨਾ, ਤੁਸੀਂ ਉਸਦੇ ਕੀ ਲਾਣਾ। ਇਹਦੇ ਚ ਕੋਈ ਆਪਾਂ 5-10% ਗਰੋਥ ਦੀ ਗੱਲ ਨਹੀਂ ਕਰਦੇ, ਆਪਾਂ ਇਹਨੂੰ 50-100-500% ਗਰੋਥ ਦੀ ਗੱਲ ਕਰ ਰਹੇ ਹਾਂ, ਤੁਸੀਂ ਸਿੰਪਲੀ ਮੇਰੇ ਨਾਲ ਗੱਲ ਕਰਨੀ ਹੈ, ਪੇਰੈਂਟਸ ਤੁਹਾਡੇ ਹੈਗੇ ਆ, ਤੁਸੀਂ ਕੀ ਕੰਟਰੀਬਿਊਟ ਕਰ ਸਕਦੇ ਹੋ, ਆਪਾਂ ਉਹਦੇ ਹਿਸਾਬ ਨਾਲ ਦੇਖ ਸਕਦੇ ਹਾਂ ਵੀ ਤੁਹਾਨੂੰ ਇਨਹੈਰੀਟੈਂਸ ਚ ਕਿੰਨਾ ਰਿਸੀਵ ਹੋਊਗਾ ਔਰ ਕਿੰਨੇ ਪਰਸੈਂਟ ਬਣ ਕੇ ਉਹ ਮਿਲੂਗਾ। ਨੰਬਰ ਹੈ ਜੀ ਮੇਰਾ 6474616 1617-4446-1616।
3: ਅਗਰ ਤੁਸੀਂ ਘਰ ਦੇ ਵਿੱਚ ਡਕ ਸਿਸਟਮ ਸਾਫ਼ ਕਰਾਉਣਾ ਤਾਂ ਫੋਨ ਨੰਬਰ ਨੋਟ ਕਰੋ 4162774616। ਆਪਾਂ ਜਿਹੜੀ ਫਰਨਸ ਹੁੰਦੀ ਹੈ ਆਪਣੀ ਅਮਰਪ੍ਰੀਤ ਜੀ, ਜੇ ਉਹ ਨਾ ਚੱਲੇ ਪਤਾ ਲੱਗਦਾ ਵੀ ਫਿਲਟਰ ਜਾਮ ਆ ਤੇ ਉਹ ਤੋਂ ਹਵਾ ਹੁਵਾ ਨਿਕਲਦੀ ਨੀਗੀ, ਉਹ ਆਪੇ ਬੰਦ ਹੋ ਜਾਂਦੀ ਅੱਜ ਕੱਲ ਜਿਹੜੀਆਂ ਨਵੀਆਂ ਨੇ, ਉਹਦੇ ਲਈ ਅਸੀਂ ਫਿਲਟਰ ਚੇਂਜ ਕਰਨਾ ਪੈਂਦਾ।
4: ਹਾਂਜੀ,
3: ਲੇਕਿਨ ਜਿਹੜਾ ਡਕ ਸਿਸਟਮ ਆ ਉਹਦੀ ਕੇਅਰ ਹੀ ਨੀ ਕਰਦੇ ਅਸੀਂ। $99 ਤੋਂ ਸ਼ੁਰੂ ਹੁੰਦਾ ਤੇ ਡਕ ਸਿਸਟਮ ਸਾਫ਼ ਕਰਾ ਲਓ, ਖਾਸ ਕਰਕੇ ਜਿਹਨਾਂ ਨੂੰ ਦਵਾਂ ਦਾ ਇਸ਼ੂ ਆ ਜਾਂ ਬਜ਼ੁਰਗ ਘਰੇ ਰਹਿੰਦੇ ਆ ਜਾਂ ਬੱਚੇ ਆ ਛੋਟੇ, ਯੂ ਹੈਵ ਟੂ ਬੀ ਕਲੇਮਡ। ਨੰਬਰ 416-277-4616, ਅਮਨ ਨੂੰ ਫੋਨ ਕਰ ਲਓ। ਅਗਰ ਤੁਸੀਂ ਤੁਹਾਡੇ ਕੋਲ ਤਜਰਬਾ ਹੈ, ਐਕਸਪੀਰੀਅੰਸ ਹੈ ਕਰੀ ਕੁੱਕ ਦਾ ਜਾਂ ਤੰਦੂਰੀ ਸ਼ੈਫ ਦਾ, ਦੋ LMI ਰਾਈਟ ਵੇ ਅਵੇਲੇਬਲ ਨੇ, ਸਿਰਫ ਭਾਰਤੀ ਤਜਰਬਾ ਹੀ ਮੰਨਿਆ ਜਾਵੇਗਾ। ਨੰਬਰ ਨੋਟ ਕਰੋ 6477013309-701-3309। ਸਾਡੇ ਕੋਲ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਨੰਬਰ ਨੋਟ ਕਰ ਲਓ 4166770609। ਲੋ ਜੀ ਜਾਣੇ ਆਉਂਦੇ ਹਾਂ, ਸਟੇ ਟਿਊਨ।
5: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
6: Na chacha ji, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
7: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
9: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222. I am Dave Tatla and you are not. ਜੀ ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
3: ਸੁਲਤਾਨ ਜੀ, ਕੀ ਅਪਡੇਟ ਹੈ?
11: ਦੇਖਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਨ ਇੰਸਟਾਲ ਹੋ ਜਾਏਗਾ। ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
3: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
12: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਨੇ ਹੋ ਵੀ, ਚਲੋ ਦਾਰੂ ਹੀ ਪੀਤੀ, ਤੁਹਾਡੇ ਵਾਂਗੂ ਭਰਵੱਟੇ ਤਾਂ ਨੀ ਮਨਾਏ ਅਸੀਂ।

0: ਨੋਟਾਂ ਦੀ ਤਾਂ ਗੱਲ ਦੱਸ ਦੇ ਵੀ ਕਿਵੇਂ ਬਣਾਉਣੇ ਆ, ਮਾਂ ਬਾਪ ਕੋਲੇ ਕਿੰਨੇ ਪੈਸੇ ਹੈ ਨਹੀਂ ਹੈ, ਘਰ ਹੈ ਨਹੀਂ ਹੈ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਗਰੰਟੀ ਜੇ ਪੈਸੇ ਬਣਾਉਣੇ ਆ ਤਾਂ ਤੁਹਾਡੇ ਨਾਲ ਸੰਪਰਕ ਕਰਨ, ਉਹਦਾ ਇੱਕ ਨੰਬਰ ਦਿਓ ਪਹਿਲਾਂ।
1: ਨੰਬਰ ਹੈ ਜੀ 6474461616, 647-446-1616।
2: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ ਵੀ ਚਲੋ ਦਾਰੂ ਹੀ ਪੀਤੀ, ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ।
0: ਆਲਰਾਈਟ, ਇਹ ਸੀ ਮੂਸੇਵਾਲਾ, ਇਹਦਾ ਆਪਣਾ ਹੀ ਸਟਾਈਲ ਸੀ। ਅੱਛਾ ਹੁਣ ਜੀ ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਇਨਹੈਰੀਟੈਂਸ ਪਲੈਨਿੰਗ ਦੀ ਆਪਾਂ ਗੱਲ ਕਰ ਰਹੀ ਹਾਂ, ਮੈਂ ਗੱਲ ਕੀਤੀ ਕਿ ਬੱਚੇ ਕੀ ਕਰ ਸਕਦੇ ਆ, ਬਟ ਮੈਂ ਬਹੁਤ ਵਾਰ ਦੇਖਿਆ ਪੇਰੈਂਟਸ ਆਪ ਵੀ ਮੈਨੂੰ ਲੱਗਦਾ ਹੁਣ ਇਸ 'ਚ ਬਹੁਤ ਜ਼ਿਆਦਾ ਧਿਆਨ ਦੇ ਰਹੇ, ਕਿਉਂਕਿ ਪੈਨਸ਼ਨ ਕਈ ਵਾਰ ਆਪਾਂ ਨੂੰ ਘਰ 'ਚ ਆ ਰਹੀ ਹੁੰਦੀ ਹੈ, ਇੱਕ ਖਰਚਾ ਸਾਡਾ ਹੁੰਦਾ ਨਹੀਂ, ਅਸੀਂ ਇਕੱਠੇ ਫੈਮਿਲੀ ਦੇ ਵਿੱਚ ਰਹਿ ਰਹੇ ਹੁੰਦੇ ਹਾਂ, ਤਾਂ ਇਨਸਟਡ ਆਫ ਆਪਣੀ ਪੈਨਸ਼ਨ ਨੂੰ ਸੇਵਿੰਗ ਅਕਾਊਂਟ 'ਚ ਪਾਉਣ ਨਾਲੋਂ ਆਪਾਂ ਉਹਨੂੰ ਪ੍ਰੋਪਰ ਪਲੈਨਿੰਗ ਦੇ ਨਾਲ ਅੱਗੋ ਇਨਹੈਰੀਟੈਂਸ ਲਈ ਆਪਾਂ ਵੈਲਥ ਜਨਰੇਟ ਕਰ ਸਕਦੇ ਹੁੰਦੇ ਹਾਂ। ਸੋ ਜੇ ਤੁਸੀਂ ਵੀ ਪੇਰੈਂਟਸ ਹੋ, ਤੁਹਾਡੇ ਕੋਲ ਥੋੜ੍ਹੀ ਬਹੁਤ ਗੁੰਜਾਇਸ਼ ਹੈਗੀ, ਤੁਹਾਡੀ ਪੈਨਸ਼ਨ ਤੁਸੀਂ ਐਵੇਂ ਅਕਾਊਂਟ 'ਚ ਪਾਈ ਜਾ ਰਹੇ ਹੋ, ਕੱਲ ਨੂੰ ਠੀਕ ਹੈ ਉਹ ਬੱਚਿਆਂ ਨੂੰ ਮਿਲ ਹੀ ਜਾਣੀ ਹੈ, ਜਿਹੜਾ 5-10-15 ਹਜ਼ਾਰ ਇਕੱਠਾ ਹੋਊਗਾ, ਬਟ ਉਹਨੂੰ ਜੇ ਆਪਾਂ ਪ੍ਰੋਪਰ ਪਲੈਨਿੰਗ ਕਰ ਲਈਏ ਤਾਂ ਆਹੀ 10-15-20 ਹਜ਼ਾਰ ਤੁਹਾਡਾ ਮੇ ਬੀ 1-2 ਲੱਖ ਬਣ ਕੇ ਬੱਚਿਆਂ ਨੂੰ ਮਿਲ ਸਕਦਾ। ਸੋ ਉਹਦੇ ਲਈ ਨੰਬਰ ਹੈ ਜੀ ਮੇਰਾ 6474461616। ਤੇ ਦੇਵ ਜੀ, ਤੀਜੀ ਜਿਹੜੀ ਆਪਸ਼ਨ ਸੀਗੀ ਉਹ ਸੀਗੀ ਵਰਕ ਹਾਰਡ ਐਂਡ ਸਮਾਰਟ। ਦੇਖੋ, ਪੈਸਾ ਬਣਾਉਣ ਦੇ ਨਾ ਦੋ ਹੀ ਤਰੀਕੇ ਹੁੰਦੇ ਆ, ਮੈਨ ਐਟ ਵਰਕ, ਮਨੀ ਐਟ ਵਰਕ। ਮੈਨ ਐਟ ਵਰਕ ਤਾਂ ਆਪਾਂ ਸਾਰੇ ਮਿਹਨਤ ਕਰ ਰਹੇ ਹਾਂ, ਡਬਲ ਡਬਲ ਸ਼ਿਫਟਾਂ ਲਗਾ ਰਹੇ, ਮੈਂ ਦੇਖਿਆ ਕਈ ਰਾਤਾਂ ਦੀਆਂ ਲਗਾਉਂਦੇ, ਕਈ ਦਿਨ ਦੀਆਂ ਲਗਾਉਂਦੇ ਆ, ਕੋਈ ਓਵਰ ਟਾਈਮ ਮਿਲ ਰਿਹਾ ਉਹ ਵੀ ਲੈ ਰਹੇ ਹਾਂ, ਲੇਕਿਨ ਮਨੀ ਐਟ ਵਰਕ ਇੱਕ ਸਮਾਰਟਨੈਸ ਹੈ। ਤੁਸੀਂ ਉਸ ਪੈਸੇ ਨੂੰ ਕਿਵੇਂ ਪੈਸੇ ਤੋਂ ਪੈਸਾ ਬਣਾਉਣਾ, ਕਿਹੜਾ ਤੁਸੀਂ ਟੂਲ ਚੂਜ਼ ਕਰਨਾ, RRSP ਤੁਹਾਡੇ ਲਈ ਆਪਸ਼ਨ ਹੈ, TFSA ਤੁਹਾਡੇ ਲਈ ਆਪਸ਼ਨ ਹੈ, ਤੁਸੀਂ ਤੁਹਾਨੂੰ ਲੱਗਦਾ ਰੀਅਲ ਸਟੇਟ ਤੁਹਾਡੇ ਲਈ ਆਪਸ਼ਨ ਹੈ, ਜਾਂ ਕਿਸੇ ਵੀ ਤਰ੍ਹਾਂ ਦੀਆਂ ਨੋਨ ਰਜਿਸਟਰਡ ਇਨਵੈਸਟਮੈਂਟਸ ਹੈ, ਮਤਲਬ ਕਿਸੇ ਵੀ ਤਰ੍ਹਾਂ। ਪਹਿਲੇ ਸਾਨੂੰ ਜ਼ਰੂਰੀ ਕੀ ਹੁੰਦਾ ਵੀ ਆਪਾਂ ਟੂਲ ਕਿਹੜਾ ਚੂਜ਼ ਕਰਨਾ, ਉਹਦੇ 'ਚ ਆਪਣੇ ਕੋਲ ਫੰਡਸ ਕਿਹੜੇ ਹੋਣੇ ਚਾਹੀਦੇ ਆ, ਔਰ ਉਹ ਫੰਡਸ ਕਿੰਨਾ ਕੁ ਗਰੋ ਕਰਨ ਕਿ ਤੁਹਾਡੇ ਜਿਹੜੇ ਫਿਊਚਰ ਦੇ ਗੋਲਸ ਹੈ ਉਹ ਅਚੀਵ ਹੋਣ। ਹੁਣ ਫਿਊਚਰ ਗੋਲ ਦੇ ਵਿੱਚ ਤੁਹਾਡੇ ਬੱਚਿਆਂ ਲਈ ਤੁਸੀਂ, ਹੋ ਸਕਦਾ ਤੁਸੀਂ ਕੁਝ ਕਰਨਾ ਚਾਹੁੰਦੇ, ਤੁਸੀਂ ਆਪਣੀ ਰਿਟਾਇਰਮੈਂਟ ਪਲਾਨ ਕਰਨਾ ਚਾਹੁੰਦੇ, ਤੁਸੀਂ ਵਰਲਡ ਟ੍ਰਿਪ ਕਰਨਾ ਚਾਹੁੰਦੇ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਤੁਹਾਡੇ ਗੋਲ ਅਚੀਵ ਕਰਵਾ ਸਕਦੇ ਹੁੰਦੇ ਆ। ਸੋ ਨੰਬਰ ਹੈ ਜੀ ਮੇਰਾ 6474461616,
0: 647-446-1616।
1: ਨੰਬਰ ਜੀ 6474461616, 647-446-1616।
3: ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
4: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
5: ਸਹੀ ਗੱਲ ਆ
4: ਜਨਾਬ, ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
5: ਬਹੁਤ ਸ਼ੇਰ ਇਹੋ ਜਿਹੇ ਵੀ ਲੋਕ ਨੇ ਇੱਥੇ।
0: ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋਅ।
6: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
3: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
7: अपने वीर जे जे निजर इन्हां कोल बहुत वधिया वधिया बिजनेस प्रॉपर्टी आउंदियां रहिंदियां हन जिवें मोटल होटल गैस स्टेशन प्लाजा बहुते बिजनेस दे नाल रहायश दा भी इंतजाम हुंदा है अपने वीर जे जे निजर नूं कॉल करो जी 647-201-6002
8: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੂਰਾ ਬੈੱਡਰੂਮ ਸੈੱਟ 1499 ਦਾ ਜੀ ਹਾਂ $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਗੋਲਡਨ ਬੇਸ ਚਾਹੀਦਾ ਸਿਲਵਰ ਬੇਸ ਚਾਹੀਦਾ ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਾਈਟ ਕਲਰ ਦਾ ਟੋਪ ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਭਾਜੀ
7: ਮਿਹਰਬਾਨੀ ਸਰ ਥੈਂਕ ਯੂ ਸੋ ਮਚ ਤੁਸੀਂ ਜਾ ਸਕਦੇ ਹੋ ਟੋਮਕਨ ਤੇ ਔਰ ਗ੍ਰੈਂਡ ਫਿਨਿਸ਼ਿੰਗ ਦੀ ਸੇਲ ਦਾ ਫਾਇਦਾ ਚੱਕ ਸਕਦੇ ਹੋ
9: ਜਿਹੜੀ ਕੁੱਤੀ ਚੋਰ ਦੇ ਬੜੇ ਤੇ ਭੌਂਕੇ ਨਾ ਉਹ ਕੁੱਤੀ ਨੂੰ ਚੋਰ ਤੋਂ ਪਹਿਲਾਂ ਠੋਕਣਾ ਚਾਹੀਦਾ
10: The Dave Taplin News Desk, locally covered, nationally connected.
7: ਲਓ ਜੀ ਖਬਰਾਂ 'ਚ ਖਬਰ ਹੈ ਅਮਰੀਕਾ ਤੋਂ ਖਬਰ ਆ ਰਹੀ ਹੈ ਅਮਰੀਕਾ ਵਿੱਚ ਗੁਰਵਿੰਦਰ ਸਿੰਘ ਟਰੱਕ ਡਰਾਈਵਰ ਉੱਤੇ ਛੁਰੇ ਨਾਲ 17 ਵਾਰ ਕਰਨ ਵਾਲੇ ਗੋਰੇ ਨੂੰ ਪੁਲਿਸ ਨੇ ਕਾਬੂ ਕੀਤਾ ਪਿਛਲੇ ਦਿਨੀ ਬੀਨੂ ਢਿੱਲੋਂ ਕਹਿੰਦਾ ਜੀ ਹਮ ਏਅਰ ਇੰਡੀਆ ਮੇ ਆਏ ਹੈ ਜਾਂ ਇਹ ਨਹੀਂ ਚਲਤਾ ਸੀਟ ਐਸੀ ਹੈ ਪਾਣੀ ਐਸਾ ਹੈ ਉਹ ਆਪਦੇ ਦੇਸ਼ ਦੇ ਜਹਾਜ਼ਾਂ ਨੂੰ ਮਾੜਾ ਭਲਾ ਕਹੀ ਜਾਂਦਾ ਸੀ ਹੁਣ ਗਿੱਪੀ ਗਰੇਵਾਲ ਆ ਗਿਆ ਕਹਿੰਦਾ ਬਿਜ਼ਨਸ ਕਲਾਸ ਦੀ ਸੀਟ ਲਈ ਸੀ ਪੂਰੀ ਫੀਸ ਅਦਾ ਕੀਤੀ ਸੀ ਪਰ ਸਾਨੂੰ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਉਹਨਾਂ ਨੇ ਇਕਾਨਮੀ 'ਚ ਬਿਠਾ ਤਾ ਯੂ ਨੋ ਵਾਈ ਕਈ ਵਾਰ ਵੀ ਆਈ ਪੀ ਬੰਦੇ ਹੁੰਦੇ ਆ ਸਰਕਾਰੀ ਬੰਦੇ ਆ ਜਾਂਦੇ ਆ ਦੇ ਬੰਪ ਯੂ ਬੈਕ ਇਟਸ ਨੋਰਮਲ ਪ੍ਰੋਸੈਸ ਆ ਲੇਕਿਨ ਕੰਪਲੇਂਟ ਕਰਨ ਨੂੰ ਸ਼ੇਅਰ ਰਹਿੰਦੇ ਜਦੋਂ ਪਹਿਲੀ ਫਸਟ ਕਲਾਸ 'ਚ ਤੈਨੂੰ ਬਿਠਾਇਆ ਸੀ ਜਦੋਂ ਪਹਿਲਾਂ ਵੀ ਟਰੈਵਲ ਕਰਦਾ ਹੀ ਰਹਿੰਦਾ ਉਦੋਂ ਤਾਂ ਕਦੇ ਕਿਹਾ ਨਹੀਂ ਹਾਂ ਫਸਟ ਕਲਾਸ ਮੈਂ ਬੈਠੇ ਹਾਂ ਅੱਛੇ ਅੱਛੇ ਡਰਿੰਕ ਪੀ ਰਹੇ ਹਾਂ ਚੰਡੀਗੜ੍ਹ ਵਿੱਚ ਜ਼ੋਰਦਾਰ ਧਮਾਕਾ ਸਕੂਟੀ ਸਵਾਰ ਦੋ ਨੌਜਵਾਨ ਫਰਾਰ ਗ੍ਰਿਫਤਾਰੀ ਡਰੋਂ ਅਮਰਜੀਤ ਚਾਵਲਾ ਪਹੁੰਚੇ ਕੈਨੇਡਾ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਮਗਰੋਂ ਰੂਹ ਪੋਸ਼ ਹੋਏ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਇੱਕ ਵਰਕਰ ਦੀ ਮੌਤ ਹੋਈ ਕੰਟਰੀ ਸਾਈਡ ਅਤੇ ਮਕਵੀ ਤੇ ਜਦੋਂ ਟਰੱਕ ਵਿੱਚ ਜਾ ਵੱਜਿਆ ਕੰਸਟਰਕਸ਼ਨ ਵਰਕਰ ਦੇ ਇਰਾਨ ਨੇ ਪਵਿੱਤਰ ਸਥਾਨਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਸਿਆਸੀ ਰੰਗ ਦੇਣ ਤੋਂ ਬਚਣ ਦਾ ਜ਼ੋਰ ਦਿੱਤਾ ਐਨੀਵੇ
1: ਲਾਇਬਿਲਿਟੀ ਕਵਰ ਹੋਣ ਪਰ ਚਾਇਲਡ ਘੱਟੋ ਘੱਟ 2 ਲੱਖ ਦਾ ਆਪਾਂ ਬਜਟ ਲਗਾ ਕੇ ਚਲਦੇ ਹੁੰਦੇ ਆ ਤੁਹਾਡੀ 65 ਸਾਲ ਤੱਕ ਦੀ ਜਿੰਨੀ ਵੀ ਇਨਕਮ ਹੈ ਉਹ ਵੀ ਵਿੱਚ ਐਡ ਕਰੀ ਦੀ ਆ ਪਲੱਸ 6 ਮਹੀਨੇ ਦੇ ਐਮਰਜੈਂਸੀ ਐਮਰਜੈਂਸੀ ਫੰਡਸ, ਚਾਰੋਂ ਚੀਜ਼ਾਂ ਨੂੰ ਐਡ ਕਰਕੇ ਉਨੇ ਅਮਾਊਂਟ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ। ਹੁਣ ਇੰਸ਼ੋਰੈਂਸ ਦਾ ਪਲਾਨ ਕਿਹੜਾ ਲੈਣਾ ਹੈ ਉਹ ਡਿਪੈਂਡ ਕਰਦਾ ਕਿ ਜਿਹੜੀਆਂ ਇਮੀਡੀਏਟ ਲਾਇਬਿਲਟੀਜ਼ ਹੈ ਉਹਨਾਂ ਨੂੰ ਆਪਾਂ ਟਰਮ ਪਲਾਨ ਅੰਡਰ ਕਵਰ ਕਰ ਸਕਦੇ ਹਾਂ, ਤੁਹਾਡੀਆਂ ਇੱਕ ਦੋ ਤਿੰਨ ਮਲਟੀਪਲ ਇਨਵੈਸਟਮੈਂਟ ਕੋਈ ਪ੍ਰੋਪਰਟੀਜ਼ ਹੈ ਉਹਨਾਂ ਤੇ ਮੋਰਗੇਜਿਸ ਹੈਗੀਆਂ, ਆਪਾਂ ਡਿਫਰੈਂਟ ਟਰਮਸ ਨੂੰ ਇੱਕੋ ਪਲਾਨ ਅੰਡਰ ਕਵਰ ਕਰ ਸਕਦੇ ਹਾਂ, ਤੇ ਜਿਹੜੀ ਤੁਹਾਡੀ ਇਨਕਮ ਹੈ ਉਹ 65 ਸਾਲ ਤੱਕ ਦੀ ਆਪਾਂ ਟਰਮ ਅੰਡਰ ਕਵਰ ਕਰ ਸਕਦੇ ਹਾਂ। ਔਰ ਜੇ ਤੁਹਾਨੂੰ ਰਿਟਾਇਰਮੈਂਟ ਪਲੈਨਿੰਗ ਵੀ ਆਪਣੀ ਇੰਸ਼ੋਰੈਂਸ ਦੇ ਵਿੱਚ ਚਾਹੀਦੀ ਹੈ, ਉਹਦੇ ਚ ਫਿਰ ਪਾਰਟੀਸਪੇਟਿੰਗ ਪਰਮਾਨੈਂਟ ਪਲਾਨ ਹੋ ਜਾਂਦੇ ਆ ਜਿਹਦੇ ਚ ਐਕਚੁਅਲੀ ਕੈਸ਼ ਵੈਲਿਊਜ਼ ਹੁੰਦੀਆਂ, ਕੈਸ਼ ਵੈਲਿਊ ਤੁਸੀਂ ਆਪਣੇ ਲਈ ਯੂਜ਼ ਕਰ ਸਕਦੇ ਹੋ, ਔਰ ਜਿਹੜਾ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਆ ਉਹ ਅਗਲੀ ਜਨਰੇਸ਼ਨ ਨੂੰ ਐਜ਼ ਏ ਇਨਹੈਰੀਟੈਂਸ ਮਿਲ ਜਾਂਦਾ। ਸੋ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਹੋ ਜਾਂਦੀ ਆ ਤੁਹਾਡੀ, ਇੱਕੋ ਪਲਾਨ ਦੇ ਅੰਡਰ ਆਪਾਂ ਮਲਟੀਪਲ ਚੀਜ਼ਾਂ ਨੂੰ ਐਡ ਕਰਕੇ ਪਲੈਨਿੰਗ ਕਰ ਸਕਦੇ ਹਾਂ। ਸੋ ਤੁਹਾਡਾ ਕੋਈ ਆਲਰੇਡੀ ਕੋਈ ਚੱਲਦਾ ਪਲਾਨ ਹੈਗਾ, ਕੋਈ ਟਰਮ ਇੰਸ਼ੋਰੈਂਸ ਹੈ, ਤੁਸੀਂ ਉਹਦੇ ਚ ਕੋਈ ਚੇਂਜਿਸ ਕਰਨੀ ਹੈ ਜਾਂ ਉਹਨੂੰ ਪਰਮਾਨੈਂਟ ਚ ਕਨਵਰਟ ਕਰਨਾ ਹੈ ਜਾਂ ਉਹਦੇ ਚ ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੈਨੇਡਾ ਦੀਆਂ ਸਾਰੀਆਂ ਜਿਹੜੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈ ਆਪਾਂ ਉਹਨਾਂ ਨਾਲ ਡੀਲ ਕਰਦੇ ਹਾਂ, ਐਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ, ਫੈਮਿਲੀ ਹੈ, ਫਰੈਂਡਸ ਹੈ, ਤੁਸੀਂ ਆਪ ਉੱਥੇ ਮੂਵ ਕੀਤੇ, ਐਡਵਾਈਜ਼ਰ ਨਾਲ ਤੁਹਾਡਾ ਕੰਟੈਕਟ ਨਹੀਂ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ 6474416 1616 4416 16

0: ਕੀ ਹੋਇਆ ਤੈਨੂੰ? ਕਿੱਥੇ ਚੱਲੀਆਂ ਤੂੰ?
1: ਮਰਨ ਜਾ ਰਹੀ ਆ।
0: ਮਰਨ ਜਾ ਰਹੀ ਆ? ਮਤਲਬ ਇੰਨਾ ਮੇਕਅਪ ਕਿਉਂ ਕੀਤਾ ਫਿਰ ਤੂੰ?
1: ਉਹ ਗਧਿਆ, ਕੱਲ ਸਵੇਰੇ ਅਖਬਾਰ 'ਚ ਫੋਟੋ ਵੀ ਤਾਂ ਆਏਗੀ।
0: ਹੈ?
2: ਫਿੱਟੇ ਮੂੰਹ ਤੇਰੇ।
3: From the Dave Tatla News Desk, locally covered, nationally connected.
4: ਹੋਰ ਖਬਰਾਂ ਚ ਖਬਰ ਹੈ, ਪਾਕਿਸਤਾਨ ਡਬਲਯੂ ਈ ਐਫ ਦੀ ਗਲੋਬਲ ਜੈਂਡਰ ਗੈਪ ਰਿਪੋਰਟ ਦੇ ਮੁਤਾਬਕ 2026 ਵਿਚ ਹੇਠੋਂ ਤੀਜੇ ਸਥਾਨ ਤੇ ਆਇਆ ਹੈ। ਪ੍ਰਾਈਮ ਮਿਨਿਸਟਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਜੀ। ਹਿਮਾਚਲ ਘੁੰਮਣ ਗਏ ਨਵੇਂ ਵਿਆਹੇ ਜੋੜੇ ਦੇ ਹੋਟਲ ਚ ਲੜਾਈ ਹੋ ਪਈ। ਹਨੀਮੂਨ ਤੇ ਗਏ ਹੋਣੇ। ਪਤੀ ਨੇ ਦਾਜ ਵਿਚ ਮਿਲੀ ਕਾਰ ਨੂੰ ਅੱਗ ਲਾ ਦਿੱਤੀ, ਕਹਿੰਦਾ ਆ ਚੱਕ, ਬਾਅਦ ਹੁਣ ਤੁਰ ਕੇ ਆਊਗਾ। ਇਰਾਨੀ ਹਮਲੇ ਨਾਲ ਤਬਾਹ ਹੋਏ ਅਮਰੀਕੀ ਅੱਡੇ ਤਸਵੀਰਾਂ ਸਾਹਮਣੇ ਆਈਆਂ। ਏਐਮ 530 ਡੇਵ ਟਾਵਲਾ ਸ਼ੋ। ਲਓ ਜੀ, ਐਵਰੈਸਟ ਟਰਾਂਸਪੋਰਟ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ ਜੀ। ਇਹਨਾਂ ਨੂੰ ਏਜ਼ ਦੇ ਡਰਾਈਵਰ ਚਾਹੀਦੇ ਨੇ, ਡੈਡੀਕੇਟਡ ਰੂਟਸ ਨੇ ਆਟੋ ਪਾਰਟਸ ਦੇ, ਨਾਲ ਦੀ ਨਾਲ ਮਿਡਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਸੁਨਹਿਰੀ ਮੌਕਾ ਹੈ, ਪੈਸੇ ਵਧੀਆ ਦਿੰਦੇ ਨੇ। 905-846-2229 ਐਕਸਟੈਂਸ਼ਨ 4। ਗੁੜਗਾਓਂ ਤੋਂ ਬਾਅਦ ਹੁਣ ਲਖਨਊ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਔਰਤ ਨੂੰ ਉਸਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਆਈ ਹੈ, ਟਰੰਪ ਨੇ ਹੂਤੀ ਬਾਗੀਆਂ ਨਾਲ ਗੁਪਤ ਸਮਝੌਤਾ ਕੀਤਾ। ਹੂਤੀ ਲੜਾਕੂ ਅਮਰੀਕੀ ਜਹਾਜ਼ਾਂ ਤੇ ਹਮਲਾ ਨਹੀਂ ਕਰਨਗੇ, ਬਦਲੇ ਵਿਚ ਅਮਰੀਕੀ ਸਾਊਦੀ ਅਰਬ ਦੀ ਮਦਦ ਨਹੀਂ ਕਰੇਗਾ। ਜੇਕਰ ਕਿਊਬਾ ਦੀ ਸਰਕਾਰ ਡਿੱਗਦੀ ਹੈ ਤਾਂ ਟਰੰਪ ਅਤੇ ਰੂਬੀਓ ਦੇ ਸਹਿਯੋਗੀ ਉੱਥੋਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਤੇ ਕਬਜ਼ਾ ਕਰਨ ਲਈ ਤਿਆਰ ਨੇ। ਬੈਂਕ ਆਫ ਇੰਗਲੈਂਡ ਦਾ ਜਿਹੜਾ ਵਿਆਜ ਦਰ ਇੰਟਰਸਟ ਰੇਟ ਆ 3.75% ਆ ਤੇ ਇਹੀ ਰਹੇਗਾ। ਚੰਦਰ ਸ਼ੇਖਰ 5 ਹੋਰ ਸਾਲਾਂ ਲਈ ਟਾਟਾ ਦਾ ਚੇਅਰਮੈਨ ਬਣਿਆ ਰਹੇਗਾ। ਅਮਰਪ੍ਰੀਤ ਜੀ
5: ਜੀ,
4: ਨੈਕਸਟ।
5: ਦੇਵ ਜੀ, ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰੀ ਫੈਮਿਲੀ ਨੇ ਕਿਵੇਂ ਸਰਵਾਈਵ ਕਰਨਾ, ਪਰ ਇਹ ਚੀਜ਼ਾਂ ਹੋਰ ਵੀ ਔਖੀਆਂ ਹੋ ਜਾਂਦੀਆਂ ਜੇ ਆਪਾਂ ਵੀ ਹੈਗੇ ਆ ਔਰ ਆਪਣੀ ਇਨਕਮ ਬੰਦ ਹੋ ਗਈ। ਮਤਲਬ ਕੋਈ ਕ੍ਰਿਟੀਕਲ ਇਲਨੈਸ ਹੋ ਗਈ, ਹੁਣ ਕੰਮ ਤੇ ਤਾਂ ਆਪਾਂ ਜਾ ਨਹੀਂ ਸਕਦੇ ਔਰ ਇਨਕਮ ਸਾਡੀ ਬੰਦ ਹੈ, ਘਰ ਦੇ ਖਰਚੇ ਉੱਥੇ ਹੀ ਆ, ਉਦੋਂ ਫੈਮਿਲੀ ਨੂੰ ਇੰਨੀ ਹਾਰਡਸ਼ਿਪ ਚ ਦੇਖਣਾ ਨਾ ਹੋਰ ਵੀ ਜ਼ਿਆਦਾ ਪ੍ਰੋਬਲਮ ਹੁੰਦੀ, ਕਿਉਂਕਿ ਉਦੋਂ ਅਸੀਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਸਾਹਮਣੇ ਦੇਖ ਰਹੇ ਹੁੰਦੇ ਹਾਂ ਫੈਮਿਲੀ ਨੂੰ ਟ੍ਰਬਲ ਦੇ ਵਿੱਚ। ਸੋ ਇਸ ਰਿਸਕ ਨੂੰ ਕਵਰ ਕਰਨਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੇ। ਸਾਡੇ ਚੋਂ ਬਹੁਤੇ ਲੋਕ ਆ ਜਿਹੜੇ ਕਹਿੰਦੇ ਆ ਕਿ ਉਹ ਜੀ ਅਸੀਂ ਸੇਵਿੰਗ ਕਰ ਰਹੇ ਹਾਂ, ਅਸੀਂ $100 ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਾਉਣ ਨਾਲੋਂ ਆਪਾਂ $100 ਸੇਵ ਕਰਨਾ ਸ਼ੁਰੂ ਕਰ ਦਈਏ। ਦੇਖੋ, ਇਨਵੈਸਟਮੈਂਟ ਔਰ ਇੰਸ਼ੋਰੈਂਸ ਨੂੰ ਆਪਾਂ ਕਦੇ ਕੰਪੇਅਰ ਨਹੀਂ ਕਰ ਸਕਦੇ, ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਚੱਲਦੀਆਂ ਹੁੰਦੀਆਂ। ਸੋ ਮੇਨ ਇੰਸ਼ੋਰੈਂਸ ਦਾ ਪਰਪਸ ਹੀ ਇਹੀ ਹੁੰਦਾ ਵੀ ਕੱਲ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਆ, ਤੁਹਾਡੀਆਂ ਸੇਵਿੰਗਸ ਦੇ ਵਿੱਚੋਂ ਪੈਸਾ ਨਾ ਯੂਜ਼ ਹੋਏ, ਤੁਹਾਡੇ ਘਰਾਂ ਦੀ ਇਕੁਇਟੀ ਨਾ ਯੂਜ਼ ਹੋਣ, ਤੁਸੀਂ ਮੇ ਬੀ ਆਪਣੇ ਫਿਊਚਰ ਗੋਲ ਲਈ ਕੋਈ TFSA ਚ ਕੋਈ RRSP ਚ ਪੈਸਾ ਪਾ ਰਹੇ ਹੋ, ਉਹ ਪੈਸਾ ਨਾ ਕੱਢਣਾ ਪਏ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਜਿਹੜਾ ਰਿਸਕ ਹੈ ਉਹ ਆਪਾਂ ਕਵਰ ਕਰ ਸਕਦੇ ਹੁੰਦੇ ਹਾਂ, ਤੇ ਨਾਲ ਦੀ ਨਾਲ ਇਹਦੇ ਚ ਆਪਣੇ ਕੋਲ ਇੱਕ ਬਹੁਤ ਵਧੀਆ ਆਪਸ਼ਨ ਹੁੰਦੀ ਆ ਕਿ ਆਪਾਂ 65 ਸਾਲ ਤੱਕ ਕੰਮ ਕਰਨਾ, ਤੁਸੀਂ 65 ਸਾਲ ਤੱਕ ਆਪਣੀ ਇੰਸ਼ੋਰੈਂਸ ਤੁਹਾਡੀ ਚੱਲ ਰਹੀ ਹੈ, 65 ਸਾਲ ਤੇ ਜਾ ਕੇ ਕੁਛ ਨਹੀਂ ਹੋਇਆ, ਤੁਸੀਂ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ 100% ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਇਹ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਆ, ਤੁਸੀਂ 15 ਸਾਲ ਬਾਅਦ 20 ਸਾਲ ਬਾਅਦ ਵੀ ਆਪਾਂ ਲੈ ਸਕਦੇ ਹੁੰਦੇ ਆ, ਬਟ ਰਿਕਮੈਂਡਡ ਹੁੰਦਾ ਕਿ 65 ਸਾਲ ਤੱਕ ਆਪਾਂ ਜ਼ਰੂਰ ਰੱਖੀਏ। ਸੋ ਵਿਨ ਵਿਨ ਸਿਚੁਏਸ਼ਨ ਹੈ, ਕੱਲ ਨੂੰ ਜੇ ਮੈਨੂੰ ਕੁਝ ਹੋ ਗਿਆ ਤਾਂ ਮੈਨੂੰ ਟੈਕਸ ਫਰੀ 50,000 ਲੱਖ 2 ਲੱਖ ਜਿੰਨੇ ਦੀ ਵੀ ਆਪਾਂ ਇੰਸ਼ੋਰੈਂਸ ਕਰਵਾਈ ਆ, ਰਿਕਮੈਂਡਡ ਹੁੰਦਾ ਵੀ ਐਟਲੀਸਟ ਤੁਹਾਡੀ 2 ਐਨੂਅਲ ਇਨਕਮ ਦੇ ਬਰਾਬਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏ, ਔਰ ਜੇ ਕੁਝ ਨਹੀਂ ਹੋਇਆ ਤੁਹਾਡੇ ਸਾਰੇ ਦਾ ਸਾਰਾ ਪ੍ਰੀਮੀਅਮ ਉੱਡ ਜਾਣਾ। ਸੋ ਕਿਤੇ ਵੀ ਨੁਕਸਾਨ ਨਹੀਂ ਹੈਗਾ। ਸਾਡੇ ਚੋਂ ਬਹੁਤਿਆਂ ਨੂੰ ਇਹ ਵੀ ਲੱਗਦਾ ਹੁੰਦਾ ਦੇਵ ਜੀ ਕਿ ਮੇਰੇ ਕੋਲ ਹੈਲਥ ਕਾਰਡ ਹੈ, ਮੈਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੀ ਲੋੜ ਹੈ? ਹੈਲਥ ਕਾਰਡ ਨੇ ਆਫਕੋਰਸ ਤੁਹਾਡੇ ਖਰਚੇ, ਮਤਲਬ ਹੈਲਥ ਕਾਰਡ ਨੇ ਖਰਚੇ ਨਹੀਂ ਕਵਰ ਕਰਨੇ, ਹੈਲਥ ਕਾਰਡ ਨੇ ਤੁਹਾਡਾ ਟ੍ਰੀਟਮੈਂਟ ਕਵਰ ਕਰ ਦੇਣਾ, ਮੈਡੀਸਨ ਤੁਹਾਨੂੰ ਆਪਣੇ ਪੱਲਿਓ ਲਾਣੀ ਪੈਣੀ ਆ, ਘਰ ਚ ਕੋਈ ਆਲਟਰੇਸ਼ਨ ਕਰਾਣੀ ਆ, ਕੋਈ ਚੇਂਜਿਸ ਕਰਵਾਣੀ ਆ ਉਹ ਆਪ ਕਰਨਾ ਪੈਣਾ, ਤੇ ਘਰ ਦੇ ਖਰਚੇ ਜਿਹੜੇ ਹੈਗੇ, ਬਿੱਲ ਬੱਤੀਆਂ, ਤੁਹਾਡੀਆਂ ਯੂਟੀਲਿਟੀਜ਼ ਹੈ, ਆਪਣੀਆਂ ਗਰੋਸਰੀਜ਼ ਹੈ, ਉਹ ਵੀ ਸਾਰਾ ਕੁਝ ਆਪ ਹੀ ਪੇ ਕਰਨਾ ਪੈਣਾ, ਬਟ ਇਨਕਮ ਸਾਡੀ ਬੰਦ ਹੋ ਜਾਂਦੀ ਹੈ, ਸਿੰਪਲ ਇਨਕਮ ਦੀ ਰਿਪਲੇਸਮੈਂਟ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਤੁਸੀਂ ਕੋਈ ਗੱਲ ਕਰਨੀ ਆ, ਤੁਹਾਨੂੰ ਕੋਈ ਹੈਲਥ ਇਸ਼ੂ ਆ ਚੁੱਕਾ, ਤੁਹਾਨੂੰ ਲੱਗਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਮਿਲਣੀ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਲਓ। ਆਪਣੇ ਕੋਲ ਸਪੈਸ਼ਲ ਪਲਾਨ ਹੁੰਦੇ ਆ ਜਿਹਦੇ ਚ ਹੈਲਥ ਇਸ਼ੂ ਤੋਂ ਬਾਅਦ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲ ਜਾਣੀ ਆ। ਸੋ ਨੰਬਰ ਹੈ ਜੀ 6474416 1616, 647-446-1616।
4: ਲੋ ਜੀ, ਗਏ ਤੇ ਆਏ, ਸਟੇ ਟਿਊਨ।
6: ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
4: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। And you are not. ਲਓ ਜੀ, ਤੁਹਾਨੂੰ ਲੈ ਕੇ ਚੱਲਦੇ ਹਾਂ ਅਭਿਸ਼ੇਕ ਜੀ ਕੋਲੇ, ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਸਰ।
7: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
4: ਨੋਟਾਂ ਦੀ ਗੱਲ ਕਰਦੇ ਤੇ ਨੋਟਾਂ ਦਾ ਮੀਂਹ ਪੈਣ ਲੱਗ ਗਿਆ,
5: ਬਸ ਨੋਟ ਹੀ ਨੋਟ ਹੈ ਜੀ।
4: ਬੰਗਲਾਦੇਸ਼ ਵਿੱਚ ਟਾਰਚ ਦੀ ਰੋਸ਼ਨੀ ਨਾਲ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜੀ। 20 ਸਾਲਾਂ ਵਿੱਚ ਸਭ ਤੋਂ ਭੈੜਾ ਬਿਜਲੀ ਸੰਕਟ ਹੈ। ਹਿਮਾਚਲ, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਬਰਫ਼ ਪੈ ਚੁੱਕੀ ਹੈ। ਬਿਹਾਰ ਵਿੱਚ ਹੜ੍ਹਾਂ ਨੇ 100 ਤੋਂ ਵੱਧ ਸੜਕਾਂ ਨੂੰ ਵਹਾ ਦਿੱਤਾ ਹੈ। UP ਅਤੇ MP ਸਮੇਤ 6 ਰਾਜਾਂ ਵਿੱਚ ਮੀਂਹ ਦੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਸੁਪਰ ਵੀਜ਼ਾ ਹੁੰਦਾ ਉਮਰਪ੍ਰੀਤ ਜੀ, ਉਹ ਤੇ ਰੋਸ਼ਨੀ ਪਾਓ ਮਾੜਾ ਜੀ।
5: ਸੁਪਰ ਵੀਜ਼ਾ ਜਿਹੜਾ ਦੇਵ ਜੀ ਹੈਗਾ, ਉਹਦੇ ਲਈ ਜਦੋਂ ਆਪਾਂ ਪੇਰੈਂਟਸ ਨੂੰ ਪਲਾਣਾ, ਮੈਂਡੇਟੋਰੀ ਇੰਸ਼ੋਰੈਂਸ ਚਾਹੀਦੀ ਹੈ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਜਿਸ ਚ ਘੱਟੋ ਘੱਟ 1 ਲੱਖ ਦੀ ਕਵਰੇਜ ਹੋਏ, ਵੱਧ ਤੁਸੀਂ ਜਿੰਨੇ ਦੀ ਮਰਜ਼ੀ ਲੈ ਸਕਦੇ ਹੋ, 1 ਮਿਲੀਅਨ ਤੱਕ ਦੀ ਕਵਰੇਜ ਮਿਲ ਜਾਂਦੀ ਹੈ ਆਪਾਂ ਨੂੰ, ਔਰ 1 ਸਾਲ ਦੀ ਕਵਰੇਜ ਹੋਣੀ ਜ਼ਰੂਰੀ ਹੈ। ਹੁਣ ਤੁਸੀਂ ਐਨੂਅਲ ਪੇ ਕਰ ਸਕਦੇ ਹੋ, ਆਪਾਂ ਮੰਥਲੀ ਪੇਮੈਂਟ ਵੀ ਕਰ ਸਕਦੇ ਹਾਂ, 2 ਮੰਥ ਦਾ ਅਪਫਰੰਟ ਪੇ ਕਰਕੇ ਆਪਾਂ ਨੂੰ ਪੇਪਰ ਮਿਲ ਜਾਣਾ। ਜੇ ਤੁਸੀਂ ਅਪਲਾਈ ਕਰ ਰਹੇ ਹੋ ਸੁਪਰ ਵੀਜ਼ਾ, ਤਾਂ ਉਸ ਪੇਪਰ ਦੇ ਨਾਲ ਅਪਲਾਈ ਕਰ ਲਓ, ਫਿਰ ਜਦੋਂ ਪੇਰੈਂਟਸ ਨੇ ਆਉਣਾ ਉਦੋਂ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਸਟਾਰਟ ਹੋ ਜਾਣੀ ਹੈ। ਇੱਕ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਦੇਵ ਜੀ, ਕਿ ਜਦੋਂ ਪੇਰੈਂਟਸ ਰੀ ਐਂਟਰ ਕਰ ਰਹੇ ਹਾਂ, ਕਈ ਵਾਰ ਸਾਨੂੰ ਲੱਗਦਾ ਕਿ ਸਾਨੂੰ ਪਹਿਲੀ ਵਾਰ ਹੀ ਚਾਹੀਦਾ ਸੁਪਰ ਵੀਜ਼ਾ ਇੰਸ਼ੋਰੈਂਸ, ਜਦੋਂ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਐਂਟਰ ਕਰਨਾ, ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਕੋਲ ਪੂਰਾ ਰਾਈਟ ਹੁੰਦਾ, ਪੇਪਰ ਚੈੱਕ ਹੋ ਜਾਂਦਾ। ਸਾਨੂੰ ਕਈ ਵਾਰ ਏਅਰਪੋਰਟ ਤੋਂ ਫੋਨ ਆਉਂਦਾ, ਜੀ ਪੇਰੈਂਟਸ ਨੂੰ ਉਹਨਾਂ ਨੇ ਰੋਕਿਆ ਹੋਇਆ, ਇੰਸ਼ੋਰੈਂਸ ਇਸ਼ੂ ਕਰ ਦਿਓ। ਸੋ ਪਹਿਲੇ ਹੀ ਪੇਰੈਂਟਸ ਨੂੰ ਇੰਸ਼ੋਰੈਂਸ ਦਾ ਪੇਪਰ ਭੇਜ ਦੋ ਤਾਂ ਕਿ ਉਹ ਆਨ ਟਾਈਮ ਉਹਨਾਂ ਨੂੰ ਕੋਈ ਪ੍ਰੋਬਲਮ ਨਾ
4: ਹੋਵੇ, ਹੱਥ ਚ ਹੋਵੇ ਦਿਖਾ ਸਕਦੇ।
5: ਹਾਂਜੀ ਬਿਲਕੁਲ। ਤੇ ਦੂਜਾ ਹੈਗਾ ਵੀ ਜੇ ਤੁਸੀਂ ਸਾਲ ਦੀ ਇੰਸ਼ੋਰੈਂਸ ਸੀ ਐਕਸਪਾਇਰ ਹੋਣ ਵਾਲੀ, ਐਕਸਪਾਇਰ ਹੋਣ ਤੋਂ ਪਹਿਲੇ ਪਹਿਲੇ ਉਹਨੂੰ ਰੀਨਿਊ ਕਰਵਾ ਲਓ ਤਾਂ ਕਿ ਬਿਲਕੁਲ ਕੋਈ ਵੇਟਿੰਗ ਪੀਰੀਅਡ ਨਾ ਪਏ। ਇੱਥੇ ਮੈਂ ਇੱਕ ਗੱਲ ਐਡ ਕਰਦਾ ਦੇਵ ਜੀ, ਇੱਕ ਤਾਂ ਸੁਪਰਵਿਜ਼ਾ ਇੰਸ਼ੋਰੈਂਸ ਹੈ, ਇੱਕ ਹੁੰਦੀ ਹੈ ਜਿਹੜੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ। ਮਤਲਬ ਕੈਨੇਡਾ ਦੇ ਵਿੱਚ ਕੋਈ ਵੀ ਹੈ ਜਿਹਦੇ ਕੋਲ ਹੈਲਥ ਕਾਰਡ ਨਹੀਂ ਹੈ ਉਹਦੇ ਲਈ ਇਹ ਇੰਸ਼ੋਰੈਂਸ ਹੁੰਦੀ ਆ। ਹੁਣ ਕਈ ਵਾਰ ਮੈਂ ਦੇਖਿਆ ਵੀ ਜਿਹੜੇ ਵਰਕ ਪਰਮਿਟ ਤੇ ਆ, ਕਈ ਵਾਰ ਉਹਨਾਂ ਕੋਲ ਹੈਲਥ ਕਾਰਡ ਨਹੀਂ ਹੁੰਦਾ, ਜਾਂ ਜਦੋਂ ਆਪਾਂ ਸਟੂਡੈਂਟ ਤੋਂ ਵਰਕ ਪਰਮਿਟ ਤੇ ਆਏ ਹੁੰਦੇ ਆ ਹੈਲਥ ਕਾਰਡ ਨਹੀਂ ਹੁੰਦਾ। ਮੇਕ ਸ਼ੋਰ ਵੀ ਉਸ ਟਾਈਮ ਤੇ ਤੁਸੀਂ ਆਪਣੇ ਇੰਸ਼ੋਰੈਂਸ ਜ਼ਰੂਰ ਲਏ। ਗੋ ਫੰਡ ਮੀ ਤੇ ਮੈਨੂੰ ਅੱਜ ਹੀ ਰਿਕੁਐਸਟ ਆਈ ਦੇਵ ਜੀ, ਉਹਨਾਂ ਦੇ ਮਤਲਬ ਵਰਕ ਪਰਮਿਟ ਆ, ਯੰਗ ਕੁੜੀ ਆ, ਮਤਲਬ 28 ਸਾਲ ਦੀ ਏਜ ਹੈ, ਔਰ ਬ੍ਰੈਸਟ ਕੈਂਸਰ ਡਾਇਗਨੋਸ ਹੋਇਆ। ਹੁਣ ਹੈਲਥ ਕਾਰਡ ਹੈ ਨਹੀਂ, ਤੁਸੀਂ ਸੋਚੋ ਵੀ ਕਿੰਨਾ ਮਹਿੰਗਾ ਟ੍ਰੀਟਮੈਂਟ ਪੈ ਜਾਂਦਾ। ਸੋ ਮੇਕ ਸ਼ੋਰ, ਕਈ ਵਾਰ ਆਪਾਂ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ। ਹੁਣ ਕਿੱਥੇ ਕੋਈ ਸੋਚਦਾ ਕਿ ਮੈਨੂੰ ਕੈਂਸਰ ਹੋ ਜਾਏਗਾ। ਯੰਗ ਆ, ਹੈਲਦੀ ਆ, ਸਾਰਾ ਕੁਝ ਠੀਕ ਹੈ, ਲੇਕਿਨ ਲਾਈਫ ਇਜ਼ ਸੋ ਅਨਪ੍ਰੈਡਿਕਟੇਬਲ, ਸਾਡੇ ਅੰਦਰ ਕੀ ਚੱਲ ਰਿਹਾ ਸਾਨੂੰ ਨਹੀਂ ਪਤਾ। ਸੋ ਮੇਕ ਸ਼ੋਰ ਜੇ ਤੁਸੀਂ ਵਰਕ ਪਰਮਿਟ ਤੇ ਹੋ, ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਤਾਂ ਆਪਣੀ ਜਿਹੜੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਕਰਵਾਓ, ਤੇ ਨਾਲ ਦੀ ਨਾਲ ਛੋਟਾ ਜਿਹਾ ਪਲਾਨ ਇੱਕ ਲਾਈਫ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦਾ ਲੈ ਲਓ, $20-30 ਦਾ ਪਲਾਨ ਬਣ ਜਾਣਾ। ਸੋ ਤੁਸੀਂ ਵੀ ਇਸ ਸਿਚੁਏਸ਼ਨ ਚ ਹੋ, ਤੁਹਾਡੇ ਕੋਲ ਨਹੀਂ ਹੈ ਹੈਲਥ ਕਾਰਡ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
4: ਕਟਾਰੀਆ ਟੂਰ ਐਂਡ ਟਰੈਵਲ, ਵਨ ਵੇ ਡੀਲਾਂ ਇਹਨਾਂ ਕੋਲ ਬਹੁਤ ਸਾਰੀਆਂ ਨੇ, ਟੋਰਾਂਟੋ ਤੋਂ ਦਿੱਲੀ, ਟੋਰਾਂਟੋ ਤੋਂ ਅੰਮ੍ਰਿਤਸਰ, ਰਿਟਰਨ ਡੀਲਸ ਵੀ ਨੇ ਟੋਰਾਂਟੋ ਅੰਮ੍ਰਿਤਸਰ, ਟੋਰਾਂਟੋ ਦਿੱਲੀ, ਪਾਕਿਸਤਾਨ ਦੀ ਵਨ ਵੇ ਟੋਰਾਂਟੋ ਤੋਂ ਕਰਾਚੀ, ਟੋਰਾਂਟੋ ਤੋਂ ਇਸਲਾਮਾਬਾਦ, ਤੇ ਰਿਟਰਨ ਟੋਰਾਂਟੋ ਤੋਂ ਕਰਾਚੀ, ਟੋਰਾਂਟੋ ਤੋਂ ਇਸਲਾਮਾਬਾਦ ਵੀ ਅਵੇਲੇਬਲ ਹੈ। ਡੋਮਿਨਿਕਨ, ਮੈਕਸੀਕੋ ਅਗਰ ਤੁਸੀਂ ਛੁੱਟੀਆਂ 'ਤੇ ਜਾਣਾ ਚਾਹੁੰਦੇ ਹੋ, ਆਲ ਇਨਕਲੂਸਿਵ ਜਿਹੜੀਆਂ 1100 ਰੇਟ ਗੇਟ ਤੁਹਾਨੂੰ ਮਿਲ ਜਾਂਦੀਆਂ ਨੇ। ਨੰਬਰ ਹੈ 9056781200, 6781200।
8: ਗੁੰਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਆ ਬੀਬੀ ਤੇਰਾ?
9: ਸਤਿ ਸ਼੍ਰੀ ਅਕਾਲ ਗੰਡਾ ਸਿੰਘ ਜੀ।
8: ਸਤਿ ਸ਼੍ਰੀ ਅਕਾਲ ਬੀਬੀ, ਸਤਿ ਸ਼੍ਰੀ ਅਕਾਲ ਕਿਉਂ ਨੀ?
9: ਕੀ ਹਾਲ ਚਾਲ ਨੇ?
8: ਵਧੀਆ।
9: ਕੀ ਗੱਲ, ਬੜੇ ਔਖੇ ਭਾਰੇ ਜੇ ਬੋਲਦੇ ਹੋ?
8: ਨਹੀਂ ਨਹੀਂ, ਏਦਾਂ ਦੀ ਕੋਈ ਗੱਲ ਨੀ।
9: ਅੱਜ ਵੈਸੇ ਬੜੇ ਪਿਆਰੇ ਜੇ ਲੱਗਦੇ ਪਏ ਹੋ।
8: ਏਦਾਂ ਦੀਆਂ ਗੱਲਾਂ ਨਾ ਕਰਿਆ ਕਰ। ਹੈ
9: ਕਿਤੇ ਘੁੰਮਣ ਫਿਰਨ ਤਾਂ ਨੀ ਜਾ ਰਹੇ?
8: ਨਹੀਂ ਨਹੀਂ,
9: ਮੈਨੂੰ ਵੀ ਲੈ ਚੱਲੋ ਤਾਂ ਨਾਲ ਜੇ ਜਾ ਰਹੇ ਹੋ ਤਾਂ।
8: ਉਹ ਏਦਾਂ ਦੀ ਸਾਡੀ ਕਿਸਮਤ ਕਿੱਥੇ ਗੁੱਡੀ।
9: ਵੈਸੇ ਕੀ ਤੁਸੀਂ ਕਦੇ ਡੇਟ ਤੇ ਗਏ ਹੋ?
8: ਨਹੀਂ ਜੀ, ਮੈਂ ਡੇਟ ਡੂਟ ਤੇ ਤਾਂ ਕਿੱਥੇ ਗਿਆ ਸੀ।
9: ਹਾਂ,
8: ਮੈਨੂੰ ਯਾਦ ਆਉਂਦਾ ਹੁਣ ਨਾ, ਮੈਂ ਜੋਸ਼ੀ ਨੂੰ ਇੱਕ ਹੱਥ ਵਿਖਾਇਆ।
9: ਅੱਛਾ,
8: ਕਹਿੰਦਾ ਵੀ ਕੀ ਚਾਹੁੰਦਾ? ਮੈਂ ਕਿਹਾ ਵੀ ਜੋਸ਼ੀ ਜੀ ਇੱਕ ਗੱਲ ਦੱਸੋ ਵੀ ਮੇਰੀ ਲੰਮੀ ਉਮਰ ਹੋ ਜਾਏ ਕਿੱਦਾਂ ਹੋ ਸਕਦਾ?
9: ਓਕੇ ਓਕੇ, ਹਾਂ।
8: ਕਹਿੰਦਾ ਵਿਆਹ ਕਰਾ ਲਾ।
9: ਅੱਛਾ
8: ਜੀ, ਮੈਂ ਇੰਨੀ ਗੱਲ ਸੁਣ ਕੇ ਵਿਆਹ ਕਰਾ ਲਿਆ। 6 ਮਹੀਨੇ ਬਾਅਦ ਮੈਂ ਦੁਬਾਰਾ ਜੋਸ਼ੀ ਕੋ ਗਿਆ।
9: ਅੱਛਾ,
8: ਮੈਂ ਕਿਹਾ ਤੂੰ ਨਾ ਮਾਮਾ ਵੀ ਵਿਆਹ ਕਰਾ ਲਾ ਤੇ ਮੈਂ ਤੇ ਸਗੋਂ ਫਸ ਗਿਆ। ਤੁਸੀਂ ਭਾਈ ਸਾਹਿਬ ਮੇਰੀ ਪੂਰੀ ਗੱਲ ਨੀ ਸੀ ਸੁਣੀ।
9: ਅੱਗੇ ਕੀ ਸੀ?
8: ਕਹਿੰਦਾ ਮੈਂ ਕਿਹਾ ਸੀ ਵੀ ਵਿਆਹ ਕਰਾ ਲਾ, ਉਹਦੇ ਨਾਲ 2 ਗੱਲਾਂ ਹੋਣੀਆਂ।
9: ਕੀ ਕੀ?
8: ਪਹਿਲੀ ਗੱਲ ਤਾਂ ਲੰਮੀ ਜ਼ਿੰਦਗੀ ਦੀ, ਕਹਿੰਦਾ ਖੁਆਇਸ਼ ਮੁੱਕ ਜਾਣੀ ਆ।
9: ਅੱਛਾ,
8: ਤੇ ਜਿਹੜੀ ਬੱਚੀ ਖੁਚੀ ਰਹਿ ਵੀ ਗਈ ਉਹ ਲੰਮੀ ਲੱਗਣ ਲੱਗ ਪੈਣੀ।
10: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
11: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਵਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
10: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040, ਟਿੱਕਾ ਜੰਕਸ਼ਨ 2958 Queen Street East, Unit 26, Brampton.
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
13: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਖਬਰਾਂ ਚੋਂ ਖਬਰ ਹੈ, ਕਿਮ ਜੋਂਗ ਦੀ ਭੈਣ ਨੇ ਕਿਹਾ ਪਰਮਾਣੂ ਹਥਿਆਰਾਂ ਨੂੰ ਛੱਡਣਾ ਮੂਰਖਤਾ ਹੋਵੇਗੀ, ਉਹ ਸਾਡੀ ਸੁਰੱਖਿਆ ਦੀ ਗਰੰਟੀ ਦਿੰਦੇ ਹਨ। ਬਾਏ ਦਾ ਵੇ, ਉੱਤਰੀ ਕੋਰੀਆ ਕੋਲੇ 60 ਪਰਮਾਣੂ ਹਥਿਆਰ ਨੇ, 60। ਔਰ ਪ੍ਰੀਤ ਜੀ ਐਂਡ ਤੇ ਕੀ ਕਹਿਣਾ ਚਾਹੋਗੇ?
5: ਬਿਲਕੁਲ ਦੇਵ ਜੀ, ਸੋ ਤੁਸੀਂ ਕੈਨੇਡਾ ਦੀ ਕਿਸੇ ਵੀ ਪ੍ਰੋਵਿੰਸ ਚੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਨੂੰ ਲੈ ਕੇ ਆਪਾਂ ਕੋਂਬੋ ਪਲਾਨ ਕਰ ਸਕਦੇ ਹਾਂ ਤਿੰਨਾਂ ਦਾ, ਜਾਂ ਤੁਸੀਂ ਬੱਚਿਆਂ ਦੀ ਕੋਈ ਆਰ ਈ ਐਸ ਪੀ ਦੇ ਰਿਲੇਟਡ ਗੱਲ ਕਰਦੀ ਹੈ, ਬੱਚਿਆਂ ਲਈ ਕੋਈ ਵੈਲਥ ਅਕੋਮੋਲੇਸ਼ਨ ਦਾ ਪਲਾਨ ਤਿਆਰ ਕਰਵਾਉਣਾ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਗੱਲ ਹੈ, ਆਰ ਐਸ ਪੀ ਟੀ ਐਫ ਐਸ ਏ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਹਰ ਇੱਕ ਲਈ ਬਹੁਤ ਹੀ ਵਧੀਆ ਅਕਾਊਂਟ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਜਿਸ ਦੇ ਵਿੱਚ ਘਰ ਚ ਤੁਹਾਡੇ ਕੋਈ ਬੱਚਾ ਜਾਂ ਕੋਈ ਅਡਲਟ ਹੈ ਅਪ ਟੂ 49 ਈਅਰਸ ਉਹਨਾਂ ਦੀ ਏਜ ਹੈ, 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਤੁਸੀਂ ਅਜੇ ਤੱਕ ਇਸ ਪਲਾਨ ਲਈ ਨਹੀਂ ਅਪਲਾਈ ਕੀਤਾ, ਤੁਹਾਡੇ ਕੋਈ ਫੈਮਿਲੀ ਫਰੈਂਡਸ, ਤੁਹਾਨੂੰ ਪਤਾ ਕੋਈ ਬੱਚਾ ਉਹਨਾਂ ਦਾ ਹੈਗਾ, ਜਾਂ ਕੋਈ ਵੀ ਹੈ ਜਿਹੜਾ ਡੀ ਟੀ ਸੀ ਡਿਸੇਬਿਲਟੀ ਟੈਕਸ ਕ੍ਰੈਡਿਟ ਜਿਨ੍ਹਾਂ ਦਾ ਅਪਰੂਵ ਹੈ, ਤਾਂ ਆਪਾਂ ਇਹ ਪਲਾਨ ਲਈ ਅਪਲਾਈ ਕਰ ਸਕਦੇ ਹਾਂ। ਕਿੰਨਾ ਕੁ ਤੁਸੀਂ ਕੰਟਰੀਬਿਊਟ ਕਰਨਾ, ਕਿੰਨੀ ਤੁਹਾਨੂੰ ਗ੍ਰਾਂਟ ਆਣੀ ਹੈ, ਕਦੋਂ ਤੁਸੀਂ ਇਸ ਪੈਸੇ ਨੂੰ ਯੂਜ਼ ਕਰ ਸਕਦੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਕਿਸੇ ਵੀ ਤਰ੍ਹਾਂ ਦੀ ਇਨਹੈਰੀਟੈਂਸ ਪਲੈਨਿੰਗ ਦੀ ਗੱਲ ਕਰਨੀ ਹੈ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਨੀ ਹੈ, ਨੰਬਰ ਹੈ ਜੀ 6474461616। ਵੈਬਸਾਈਟ ਹੈ ਜੀ ਮੇਰੀ uchawla.com, ਤੇ ਨੰਬਰ ਅਗੇਨ 6474461616, 647-446-1616।
4: ਜਿੰਨੀ ਇਨਫੋਰਮੇਸ਼ਨ ਚਾਹੀਦੀ ਸੀ ਤੁਸੀਂ ਦੇਤੀ
5: ਜੀ,
4: ਇੱਕ ਮਿਸ ਕਰ ਗਏ
5: ਕੀ ਜੀ?
4: ਐਡਰੈਸ ਤੁਹਾਡਾ ਆਫਿਸ ਦਾ?
5: ਹਾਂਜੀ, ਆਫਿਸ ਹੈ ਜੀ ਮੈਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ, 11675 ਮੈਕਵੀਨ ਡਰਾਈਵ, ਯੂਨਿਟ 6, ਤੇ ਤੁਸੀਂ ਫੋਨ ਤੇ ਮੇਰੇ ਨਾਲ ਗੱਲ ਕਰਕੇ ਆਪਾਂ ਆਫਿਸ ਇੱਕ ਅਪਾਇੰਟਮੈਂਟ ਵੀ ਸਕੈਡਿਊਲ ਕਰ ਸਕਦੇ ਹਾਂ। ਨੰਬਰ ਅਗੇਨ 6474461616, 647-446-1616।
4: ਥੋੜਾ ਜਿਹਾ ਧਿਆਨ ਨਾਲ ਜੀ ਆਪਾਂ ਸੋਚੀਏ, ਲਾਈਫ ਬੜੀ ਛੋਟੀ ਹੈ,
5: ਬਿਲਕੁਲ
4: ਬਹੁਤ ਛੋਟੀ ਹੈ, ਐਂਡ ਦੇਅਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਸੋ ਇਹ ਕੀ ਕੱਲ ਨੂੰ ਕਰ ਲਾਂਗੇ, ਅਗਲੇ ਮਹੀਨੇ ਕਰ ਲਾਂਗੇ ਫੋਨ, ਉਮਰ ਪਈ ਕੋਈ ਨਾ ਇੱਥੇ ਹੀ ਆ, ਉਹ ਕੱਲ ਕਿਹਨੇ ਦੇਖਿਆ? ਰੌਲਾ ਤਾਂ ਇੱਕ ਸਾਹ ਦਾ ਆ ਗਿਆ, ਤਾਂ ਠੀਕ ਆ, ਨਹੀਂ ਰਾਮ ਨਾਮ ਸਤਿਆ ਬੋਲੋ, ਹਰੀ ਹਰੀ ਬੋਲ,
5: ਬਿਲਕੁਲ।
4: ਸੋ ਅੱਜ ਫੋਨ ਕਰ ਲਓ, ਅਪਾਇੰਟਮੈਂਟ ਬਣਾ ਲਓ, ਬੈਠੋ ਇਹਨਾਂ ਨਾਲ, ਅੱਧਾ ਪੌਣਾ ਘੰਟਾ ਕੱਢੋ, ਵਾਈਫ ਹਸਬੈਂਡ ਦੋਨੇ ਆਓ, ਜੇ ਬੱਚੇ ਨਾਲ ਆ ਛੋਟੇ ਉਹਨਾਂ ਨੂੰ ਵੀ ਨਾਲ ਲੈ ਆਓ, ਉੱਥੇ ਪਾਣੀ ਪਿਆਇਆ ਜਾਏਗਾ, ਬਿਸਕੁਟ ਵੀ ਹੁੰਦੇ ਆ, ਉਹ ਵੀ ਖਾ ਸਕਦੇ ਹੋ, ਬੈਠੋ ਸਹੀ, ਸਮਾਂ ਕੱਢੋ, ਫੇਰ ਤੁਹਾਡੀ ਲਾਈਫ ਅਗਾਂਹ ਚੱਲਣੀ ਆ। ਜੇ ਗੱਲਾਂ ਬਾਤਾਂ ਜੇ ਚਾਚੇ ਦੇ ਮੁੰਡੇ ਨੂੰ ਤਾਏ ਦੇ ਮੁੰਡੇ ਨੂੰ ਪੁੱਛ ਲਿਆ, ਉਹ ਫਿਰ ਚਾਚੇ ਦੇ ਮੁੰਡੇ ਨੇ ਤੁਹਾਨੂੰ ਪਤਾ ਹੀ ਆ, ਤੇ ਤਾਏ ਦੇ ਮੁੰਡੇ ਦਾ ਵੀ ਤੁਹਾਨੂੰ ਪਤਾ ਹੀ ਆ। ਉਮਰਪ੍ਰੀਤ ਨੰਬਰ ਦਿਓ,
5: ਨੰਬਰ ਜੀ 6474461616, 647-446-1616। ਥੈਂਕ ਯੂ ਸੋ ਮਚ ਦੇਵ ਜੀ,
4: ਥੈਂਕ ਯੂ ਜੀ। ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ, ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ, ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ ਆਲ ਰਾਈਟ। ਸਾਡੇ ਨੰਬਰ ਹੈ, ਸਾਡੇ ਨਾਲ ਕੋਈ ਵੀ ਸੰਪਰਕ ਕਰਨਾ ਹੈ, ਕਿਸੇ ਗੱਲ ਤੇ ਵੀ ਗੱਲ ਕਰਨੀ ਹੈ, ਨੰਬਰ ਹੈ 416-677-0609। ਇਸ ਤਰ੍ਹਾਂ ਜੁੜੇ ਰਹਿਣਾ, ਵਤਨੋ ਦੌਰ ਬੜੀ ਜਲਦੀ ਸ਼ੁਰੂ ਹੋਏਗਾ ਤੇ ਤੁਹਾਨੂੰ ਗੀਤ ਸੰਗੀਤ ਨਾਲ ਜੁੜਿਆ ਜਾਏਗਾ। ਉਹਨਾਂ ਕੋਲ ਸੀ ਡੀ ਪਲੇਅਰ ਹੈ ਜਿਹੜਾ ਚੱਲਦਾ, ਮੇਰੇ ਵਾਲਾ ਤੁਹਾਨੂੰ ਪਤਾ ਖਰਾਬ ਹੈ। ਉੱਪਰ ਵਾਲੇ ਦਾ ਦੁਆ ਕਰਾਂ, ਮੇਰੇ ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਫਰੂਟਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ, ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ, ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ।
15: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
16: ਬਸ ਇੰਨੀ ਗੱਲ ਹੋ ਕਰ

0: 32 55 80
1: हेलो
2: हेलो कटारिया टूर्स एंड ट्रैवल।
1: हां जी कटारिया टूर एंड ट्रैवल।
2: इंडिया दी टिकटा चाहिदिया सी।
1: ओ इंडिया की तुसी जित्थों मर्जी दी टिकटा ले लो, बस दसो कि टिकटा कदो दिया चाहिदिया ने। ते हां स्पेशल टूर पैकेजेस ते हनीमून पैकेजेस भी साडे कोल अवेलेबल ने।
2: भरोसेमंद सर्विस ते सब तो वधिया रेट्स ले इक्को इक ना, कटारिया टूर्स एंड ट्रैवल। बुकिंग ले आज ही कॉल करो 9056781200।
3: एवरीवन नोस यू डोंट लेट अ किड स्विम अनसुपरवाइज्ड। You don't touch a baking tray straight out of the oven.
4: Ouch!
3: You're careful when using a sharp knife.
4: Ah!
3: And you don't drive without a seatbelt.
5: Buckle up!
3: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
6: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
7: 530. AM Hot No Tour Radio. This is What No Tour Radio.
8: What No Tour Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋ ਦੂਰ ਰੇਡੀਓ
7: This is Vatna Tour Radio.

ਜੇ ਕਰਾਂਗੇ ਗੀਤ ਸੰਗੀਤ, ਨਾਲ ਦੀ ਨਾਲ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝਾ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 17 ਡਿਗਰੀ, ਸ਼ਾਮ ਨੂੰ 18 ਡਿਗਰੀ, ਓਵਰਨਾਈਟ ਜਿਹੜਾ ਜੀ 15 ਡਿਗਰੀ ਹੈਗਾ ਆ ਤੇ ਜਿੱਥੇ ਕਿ ਏਅਰ ਕੁਆਲਿਟੀ ਇੰਡੈਕਸ ਹੈਗਾ 2, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ ਸੂਰਜ ਦੇਵਤਾ ਨੇ ਪਹਿਲੀ ਆਪਣੀ ਰੋਸ਼ਨੀ ਦਿਖਾਈ ਸੀ 7 ਵਜੇ ਤੇ ਸਨਸੈਟ ਜਿਹੜਾ ਜੀ ਹੋ ਜਾਣਾ 7:25 ਤੇ। ਸੋ ਇਹ ਸੀਗੀ ਕੁਸ਼ਕ ਅੱਜ ਦੀ ਜਿਹੜੀ ਜੀ ਵੈਦਰ ਰਿਪੋਰਟ ਔਰ ਪ੍ਰੋਗਰਾਮ ਨੂੰ ਤੁਹਾਡੇ ਤਾਈਂ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ। ਕਿਸੇ ਨੇ ਗੁਰਬਾਣੀ ਰੇਡੀਓ ਲੈਣਾ ਹੈ ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਆ ਤੇ ਜਾਂ ਕੋਈ ਆਪਣੇ ਪੁਰਾਣੇ ਜਿਹੜਾ ਜੀ ਪਹਿਲੇ ਜ਼ਮਾਨਿਆਂ 'ਚ ਵਿਆਹ ਹੁੰਦੇ ਸੀ ਉਹਨਾਂ ਨੂੰ ਕੁਛ ਡਿਜੀਟਲ ਕਰਾਉਣਾ ਫੋਟੋਜ਼ ਨੂੰ ਜਾਂ ਵੀਡੀਓਜ਼ ਨੂੰ, ਸੋ ਗੱਲਬਾਤ ਹੋ ਸਕਦੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 ਤੇ। ਔਰ ਪ੍ਰੋਗਰਾਮ ਨੂੰ ਤੁਹਾਡੇ ਤਾਈਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਆ ਔਰ ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਤੇ ਉਹਨਾਂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਉਹਨਾਂ ਦਾ ਨੰਬਰ 905-612-1500 ਤੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਪ੍ਰੋਗਰਾਮ ਨੂੰ ਅੱਜ ਜੇਡੀ ਇੰਸ਼ੋਰੈਂਸ ਨੇ ਵੀ ਤੁਹਾਡੇ ਤਾਈਂ ਸਪੋਂਸਰ ਕੀਤਾ, ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਸੋ ਬਹੁਤ ਜਲਦੀ ਰਾਜਨ ਜੀ ਉਹਨਾਂ ਦੇ ਨਾਲ ਵੀ ਜਿਹੜੀ ਜੀ ਆਪਾਂ ਗੱਲਬਾਤ ਕਰਾਂਗੇ ਔਰ ਕਿੱਦਾਂ ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਆ, ਕੀ ਉਹਨਾਂ ਦੇ ਸਪੈਸ਼ਲ ਆਈ ਪੈਕੇਜਸ ਤੇ ਇਸ ਟਾਈਮ ਉਹਨਾਂ ਨੇ ਲਾਇਆ ਉਹਦੇ ਤੇ ਵੀ ਗੱਲਬਾਤ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਮੈਂ ਇੱਕ ਪਿਆਰਾ ਜਿਹਾ ਗੀਤ ਲਾਉਂਦੀ ਹਾਂ ਤੇ ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ ਬਿਲਕੁਲ, ਔਰ ਬਹੁਤ ਹੀ ਪਿਆਰਾ ਤੁਸੀਂ ਜਿਹੜਾ ਜੀ ਗੀਤ ਹੁਣੀ ਗੁਰਨਾਮ ਭੁੱਲਰ ਜੀ ਆਵਾਜ਼ ਦੇ ਵਿੱਚ ਸੁਣ ਕੇ ਹਟਿਆ, ਔਰ ਵੀਡੀਓਗ੍ਰਾਫੀ ਵੀ ਬਹੁਤ ਹੀ ਵਧੀਆ ਬਿਹਤਰੀਨ ਤਰੀਕੇ ਨਾਲ ਕੀਤੀ ਗਈ ਆ। ਔਰ ਜਿੱਦਾਂ ਮੈਂ ਦੱਸ ਕੇ ਹਟੀ ਸੀਗੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਸਪੈਕਸ ਐਕਸਪ੍ਰੈਸ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਤੇ ਆਪਣੇ ਨਾਲ ਰਾਜਨ ਜੀ ਪਹੁੰਚ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਵਤਨ ਦੂਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਰਾਜਨ ਜੀ, ਆਪਾਂ ਹਨਾ ਆਲਵੇਜ਼ ਗੱਲ ਕਰਦੇ ਹਾਂ ਕਿ ਠੀਕ ਆ, ਕਈ ਵਾਰੀ ਇੱਥੇ ਸਟੂਡੀਓ ਦੇ ਵਿੱਚ ਵੀ ਆਪਣੇ ਨਾਲ ਕੋਈ ਹੋਰ ਸਪੋਂਸਰ ਆਏ ਹੁੰਦੇ ਜਾਂ ਉਦਾਂ ਹੀ ਕੋਈ ਮੀਟਿੰਗ ਦੇ ਲਈ ਆਏ ਹੁੰਦੇ ਆ, ਉਹ ਗੱਲਬਾਤ ਕਰਦੇ ਹੁੰਦੇ ਆ ਕਿ ਸਾਡੇ ਅੱਖਾਂ ਦੇ ਵਿੱਚ ਪ੍ਰੋਬਲਮ ਆ, ਜਾਂ ਕਈ ਵਾਰੀ ਹਨਾ ਦੂਰ ਦੀ ਨਿਗਾਹ ਨਹੀਂ, ਜਾਂ ਅੱਖਾਂ ਦੇ ਵਿੱਚ ਕੰਪਿਊਟਰ ਦੇ ਅੱਗੇ ਜ਼ਿਆਦਾ ਬੈਠੀ ਦਾ ਪਾਣੀ ਆਉਣ ਲੱਗ ਜਾਂਦਾ ਆ। ਸੋ ਉਹਦੇ ਬਾਰੇ ਤੁਸੀਂ ਦੱਸੋ ਕਿ ਠੀਕ ਆ, ਜੇ ਕੋਈ ਵੀ ਸਾਡਾ ਭੈਣ ਭਰਾ ਇਸ ਟਾਈਮ ਸੁਣ ਰਿਹਾ ਜਿਨ੍ਹਾਂ ਦੇ ਮਾੜੀ ਮੋਟੀ ਵੀ ਅੱਖਾਂ ਦੇ ਵਿੱਚ ਪ੍ਰੋਬਲਮ ਆ, ਕਈ ਵਾਰੀ ਕਿਸੇ ਨੂੰ ਦਿਨੇ ਬਹੁਤ ਵਧੀਆ ਤਰੀਕੇ ਨਾਲ ਦੇਖ ਰਿਹਾ ਹੁੰਦਾ ਆ, ਰਾਤ ਨੂੰ ਜਦੋਂ ਆਪਾਂ ਡਰਾਈਵ ਕਰ ਰਹੇ ਹੁੰਦੇ ਕਈ ਵਾਰੀ ਲਾਈਟਾਂ

0: ਕਰਕੇ ਪ੍ਰੋਬਲਮ ਹੁੰਦੀ ਹੈ ਅੱਖਾਂ ਦੇ ਵਿੱਚ। ਸੋ ਉਹਦੇ ਬਾਰੇ ਦੱਸੋ ਕਿ ਕਿੱਦਾਂ ਤੁਹਾਡੇ ਨਾਲ ਅਪਾਇੰਟਮੈਂਟ ਬੁੱਕ ਕਰਾ ਕੇ ਕਿੱਦਾਂ ਬਿਹਤਰੀਨ ਤੋਂ ਬਿਹਤਰੀਨ ਸਰਵਿਸਿਜ਼ ਲੈ ਸਕਦੇ ਆ।
1: ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਆਮ ਤੌਰ ਦੇ ਉੱਤੇ ਸਾਡੇ ਮਨ ਚ ਇਹ ਵਹਿਮ ਹੁੰਦਾ ਵੀ ਅਸੀਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਜਾਵਾਂਗੇ ਤਾਂ ਸ਼ਾਇਦ ਸਾਡੇ ਐਨਕਾਂ ਲੱਗ ਜਾਣਗੀਆਂ। ਸੋ ਇਸ ਡਰ ਕਰਕੇ ਕਈ ਵਾਰੀ ਲੋਕੀ ਸਾਡੇ ਕੋਲ ਆਈ ਐਗਜ਼ਾਮ ਨਹੀਂ ਕਰਵਾਉਣ ਲਈ ਆਉਂਦੇ, ਜਦੋਂ ਆਉਂਦੇ ਨੇ ਉਦੋਂ ਤੱਕ ਇੰਨੀ ਪ੍ਰੋਬਲਮ ਆ ਚੁੱਕੀ ਹੁੰਦੀ ਵੀ ਐਨਕਾਂ ਲਾ ਕੇ ਵੀ ਉਹਨਾਂ ਨੂੰ ਪ੍ਰੋਪਰਲੀ ਸਹੀ ਨਜ਼ਰ ਨਹੀਂ ਆਉਂਦਾ। ਸੋ ਇਸ ਕਰਕੇ ਜ਼ਰੂਰ ਹੈ ਵੀ ਆਪਣਾ ਆਈ ਐਗਜ਼ਾਮ ਜਿਹੜਾ ਹੈ ਉਹ ਹਰ ਸਾਲ ਤੁਸੀਂ ਚੈੱਕਅਪ ਕਰਾਓ, ਖਾਸ ਕਰਕੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਬੱਚੇ ਹੈਗੇ ਨੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ, ਤਾਂ ਕਿਰਨ ਜੀ ਇਹਨਾਂ ਨੂੰ ਗੌਰਮੈਂਟ ਜਿਹੜੀ ਹੈ ਉਹ ਹੈਲਥ ਕਾਰਡ ਦੇ ਉੱਤੇ ਇਹਨਾਂ ਦਾ ਆਈ ਐਗਜ਼ਾਮ ਕਵਰ ਹੁੰਦਾ ਹੈ। ਇਹਦਾ ਰੀਜ਼ਨ ਇਹੀ ਹੁੰਦਾ ਵੀ ਬੱਚਿਆਂ ਨੂੰ ਨਹੀਂ ਪਤਾ ਚੱਲਣਾ ਵੀ ਦੁਨੀਆਂ 'ਚ ਕਿੰਨਾ ਕੁਝ ਨਜ਼ਰ ਆਉਂਦਾ ਹੈ, ਇਹ ਅਸੀਂ ਜਾ ਕੇ ਐਜ਼ ਅ ਪੇਰੈਂਟ ਸਾਡਾ ਫਰਜ਼ ਹੈ ਕਿ ਡਾਕਟਰ ਨੂੰ ਦਿਖਾਈਏ। ਦੂਜੀ ਗੱਲ ਹੁੰਦੀ ਵੀ ਕਈ ਵਾਰੀ ਕਈ ਇਹੋ ਜਿਹੀ ਪ੍ਰੋਬਲਮਸ ਹੁੰਦੀਆਂ ਵੇ ਜਿਹਦੇ ਵਿੱਚ ਬੱਚਿਆਂ ਨੂੰ ਐਨਕ ਵੀ ਨਹੀਂ ਲੱਗਦੀ, ਸਿਰਫ ਡ੍ਰੌਪਸ ਪਾ ਕੇ ਹੀ ਜਾਂ ਅੱਖ ਦੀਆਂ ਕੋਈ ਐਕਸਰਸਾਈਜ਼ ਹੁੰਦੀਆਂ ਜਿਹੜੀਆਂ ਉਹ ਅੱਖ ਦੀਆਂ ਐਕਸਰਸਾਈਜ਼ ਕਰਕੇ ਹੀ ਠੀਕ ਹੋ ਜਾਂਦਾ। ਇੱਕ ਬੱਚਾ ਵਿੱਚ ਪ੍ਰੋਬਲਮ ਆਉਂਦੀ, ਉਹਨੇ ਅਸੀਂ ਕਹਿੰਦੇ ਹਾਂ ਲੇਜ਼ੀ ਆਈ।
0: ਓਕੇ,
1: ਲੇਜ਼ੀ ਆਈ ਵਿੱਚ ਕੀ ਹੁੰਦਾ ਵੀ ਜਿਵੇਂ ਤੁਹਾਡੀ ਇੱਕ ਅੱਖ ਹੈ ਉਹ ਕੰਮ ਨਹੀਂ ਕਰ ਰਹੀ ਔਰ ਦੂਜੀ ਅੱਖ ਹੈ ਉਹ ਕੰਮ ਕਰ ਰਹੀ ਹੈ। ਸੋ ਇਹਦਾ ਟ੍ਰੀਟਮੈਂਟ ਸਿਰਫ ਬਚਪਨ ਦੇ ਵਿੱਚ ਹੀ ਹੁੰਦਾ, ਵੱਡੇ ਓਕੇ ਨਹੀਂ ਹੁੰਦਾ। ਇਹਦਾ ਐਗਜ਼ਾਮਪਲ ਇੱਕ ਮੈਂ ਦੇ ਦੇਣਾ ਵੀ ਜਿਵੇਂ ਤੁਸੀਂ ਆਪਣੀ ਇੱਕ ਬਾਂਹ ਹੈ ਉਹਨੂੰ ਤੁਸੀਂ ਜੇਬ 'ਚ ਪਾ ਕੇ ਰੱਖੋ ਤੇ ਉਹਨੂੰ ਨਾ ਯੂਜ਼ ਕਰੋ, ਤੇ ਜੇ ਤੁਸੀਂ 6 ਮਹੀਨੇ ਬਾਅਦ ਉਹਨੂੰ ਬਾਂਹ ਨੂੰ ਬਾਹਰ ਕੱਢ ਕੇ ਕਹੋਗੇ ਵੀ ਮੈਂ ਕੋਈ ਚੀਜ਼ ਚੁੱਕ ਲਾ, ਉਹਨੇ ਚੱਕਣਾ ਹੀ ਨਹੀਂ ਕਿਉਂਕਿ ਉਹਦੇ ਮਸਲ ਜਿਹੜੇ ਨੇ ਉਹ ਵੀਕ ਹੋ ਕੇ ਆਲਮੋਸਟ ਡੈਡ ਹੋਣ ਦੇ ਕਗਾਰ ਦੇ ਉੱਤੇ ਨੇ ਵੀ ਉਹਨੂੰ ਅਸੀਂ ਕਹਿੰਦੇ ਹਾਂ ਲੇਜ਼ੀ। ਇਸੇ ਤਰ੍ਹਾਂ ਅੱਖ ਵੀ ਜਿਹੜੀ ਇੱਕ ਨਹੀਂ ਕੰਮ ਕਰ ਰਹੀ ਹੈ ਤੇ ਉਹ ਜੇ ਉਹ ਲੇਜ਼ੀ ਹੋ ਗਈ ਤੇ ਉਹਦਾ ਕੋਈ ਟ੍ਰੀਟਮੈਂਟ ਨਹੀਂ ਬਾਅਦ 'ਚੋਂ ਠੀਕ ਨਹੀਂ ਹੋਣਾ। ਉਹਦਾ ਸਿੰਪਲ ਜਿਹਾ ਤਰੀਕਾ ਹੁੰਦਾ ਜਦੋਂ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਹੋ ਡਾਕਟਰ ਦੱਸ ਦਿੰਦਾ ਕਿ ਹਾਂ ਬੱਚੇ ਦੀ ਇਹ ਆਈ ਲੇਜ਼ੀ ਹੋ ਰਹੀ ਹੈ, ਉਹਦੇ 'ਚ ਕੀ ਕਰਦੇ ਨੇ ਕਿਰਨ ਜੀ ਕਿ ਜਿਹੜੀ ਅੱਖ ਸਹੀ ਹੈ ਉਹਨੂੰ ਬੰਦ ਕਰ ਦਿੰਦੇ ਨੇ ਤੇ ਜਿਹੜੀ ਲੇਜ਼ੀ ਆਈ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਨਿਗਾਹ ਠੀਕ ਹੋ ਜਾਂਦੀ ਹੈ। ਹੁਣ ਇਹਦੇ 'ਚ ਕੋਈ ਐਨਕ ਨਹੀਂ ਲੱਗੀ, ਕੋਈ ਕੁਛ ਨਹੀਂ ਹੋਇਆ, ਤੁਹਾਡਾ ਇੱਕ ਜੇਬ ਵੀ ਜੇਬ 'ਚ ਇੱਕ ਪੈਸਾ ਵੀ ਨਹੀਂ ਲੱਗਾ। ਸਿਰਫ ਡਾਕਟਰ ਨੇ ਇੱਕ ਤਾਂ ਤਰੀਕਾ ਦੱਸਿਆ ਵੀ ਜਿਹੜੀ ਅੱਖ ਕੰਮ ਕਰ ਰਹੀ ਹੈ ਉਹਨੂੰ ਬੰਦ ਕਰ ਦਿਓ ਤੇ ਦੂਜੀ ਅੱਖ ਕੰਮ ਕਰਨ ਲੱਗੇਗੀ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸਿਨੇਰੀਓਜ਼ ਹੁੰਦੇ ਨੇ ਜਿਹਦੇ ਵਿੱਚ ਬਿਨਾਂ ਐਨਕਾਂ ਲੱਗਿਆ ਸਿਰਫ ਤੁਸੀਂ ਅੱਖਾਂ ਦਾ ਚੈੱਕਅਪ ਕਰਵਾ ਕੇ, ਕਈ ਵਾਰੀ ਅੱਖ ਵਿੱਚ ਡਰਾਈਨੈਸ ਹੁੰਦੀ ਹੈ, ਡਾਕਟਰ ਤੁਹਾਨੂੰ ਕੋਈ ਡ੍ਰੌਪਸ ਰਿਕਮੈਂਡ ਕਰ ਦਿੰਦੇ ਨੇ, ਕਈ ਵਾਰੀ ਅੱਖ ਦੇ ਵਿੱਚ ਕੋਈ ਹੋਰ ਖਾਰਿਸ਼ ਹੋ ਰਹੀ ਹੈ ਜਾਂ ਇਨਫੈਕਸ਼ਨ ਹੋ ਰਹੀ ਹੈ, ਐਲਰਜੀ ਹੋ ਰਹੀ ਹੈ ਤੇ ਡਾਕਟਰ ਤੁਹਾਨੂੰ ਐਂਟੀ ਐਲਰਜਿਕ ਡ੍ਰੌਪ ਦੇ ਦਿੰਦੇ ਨੇ। ਸੋ ਬਹੁਤ ਸਾਰੇ ਤਰੀਕੇ ਹੁੰਦੇ ਨੇ ਜਿਹਦੇ 'ਚ ਅੱਖ ਬਿਨਾਂ ਐਨਕ ਲਗਾਇਆ ਹੀ ਠੀਕ ਹੋ ਜਾਂਦੀ ਹੈ। ਸੋ ਜੇ ਤੁਸੀਂ ਆਪਣੀ ਅੱਖਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤੇ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਰੱਖੇ ਹੋਏ ਨੇ, ਇਹਨਾਂ ਦੇ ਨਾਲ ਤੁਸੀਂ ਆ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਸਾਡੀ ਕ੍ਰੈਡਿਟ ਵੀ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦਿੱਤੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਸਾਡੀ ਜਿਹੜੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਹੈ ਉੱਥੇ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ ਔਰ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾਓ। ਨੰਬਰ ਹੈ ਸਾਡਾ 905-460-8888, 905-460-8888।
0: ਬਿਲਕੁਲ ਜੀ, ਜਿੱਦਾਂ ਕਿ ਰਾਜਨ ਜੀ ਹੋਣਾ ਨੇ ਦੱਸਿਆ ਕਿ ਠੀਕ ਹੈ ਕਈ ਵਾਰੀ ਬੱਚਿਆਂ ਨੂੰ ਹਨਾ, ਕਿਉਂਕਿ ਜੇ ਅਰਲੀ ਸਟੇਜ ਤੇ ਆਪਾਂ ਨੂੰ ਪਤਾ ਲੱਗ ਜਾਵੇ ਕਿ ਠੀਕ ਹੈ ਕਿ ਆਲਵੇਜ਼ ਭਾਵੇਂ ਕੋਈ ਪ੍ਰੋਬਲਮ ਨਹੀਂ ਵੀ ਹੈਗੀ, ਮੈਨੂੰ ਇਦਾਂ ਲੱਗਦਾ ਹੈ ਕਿ ਰੂਟੀਨ ਚੈੱਕਅਪ ਜ਼ਰੂਰੀ ਹੈ, ਇਟਸ ਅ ਮਸਟ ਹੈ।
1: ਇਸੇ ਕਰਕੇ ਗਵਰਨਮੈਂਟ ਵੀ ਇਸੇ ਕਰਕੇ ਪੇ ਕਰ ਰਹੀ ਹੈ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਦਾ ਰੂਟੀਨ ਚੈੱਕਅਪ ਕਰਵਾਓ, ਜੇ ਕੋਈ ਸਟਾਰਟਿੰਗ ਚ ਵੀ ਕੋਈ ਪ੍ਰੋਬਲਮ ਹੈ ਤੇ ਉਸੇ ਵੇਲੇ ਹੀ ਫੜੀ ਜਾਵੇ।
0: ਬਿਲਕੁਲ ਜੀ ਬਿਲਕੁਲ। ਸੋ ਬਿਲਕੁਲ ਤੁਸੀਂ ਆਪਣਾ ਆਈ ਐਗਜ਼ਾਮ ਕਰਾਉਣਾ, ਬੱਚਿਆਂ ਦਾ ਕਰਾਉਣਾ, ਕੋਈ ਡਿਟੇਲਡ ਆਈ ਐਗਜ਼ਾਮੀਨੇਸ਼ਨ ਕਰਾਉਣੀ ਆ, ਕਿਸੇ ਤਰੀਕੇ ਦੀ ਵੀ ਦਿੱਕਤ ਆ ਰਹੀ, ਕਈ ਵਾਰੀ ਅੱਖਾਂ ਦੇ ਵਿੱਚ ਇਨਫੈਕਸ਼ਨ ਵੀ ਹੋ ਜਾਂਦੀ ਹੁੰਦੀ ਆ, ਸੋ ਜਦੋਂ ਤੁਸੀਂ ਮਿਰਰ ਦੇ ਵਿੱਚ ਦੇਖਦਾ ਜਾਂ ਜ਼ਿਆਦਾ ਲਾਈਟਿੰਗ ਦੇ ਵਿੱਚ ਤੇ ਅੱਖਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ, ਸੋ ਬਿਲਕੁਲ ਜੀ ਇਸ ਤਰੀਕੇ ਦੀ ਕਿਸੇ ਨੂੰ ਵੀ ਤਰੀਕੇ ਦੀ ਪ੍ਰੋਬਲਮ ਹੋਵੇ ਤੇ ਤੁਸੀਂ ਸਪੈਕਸ ਐਕਸਪ੍ਰੈਸ ਪਹੁੰਚ ਸਕਦੇ ਆ, ਔਰ ਨੰਬਰ 905-460-8888 ਨਾਲ ਦੀ ਨਾਲ ਲੋਕੇਸ਼ਨ ਵੀ ਮੈਂ ਜ਼ਰੂਰ ਦੱਸ ਦਵਾਂ, ਦੋ ਲੋਕੇਸ਼ਨ ਤੋਂ ਤੁਹਾਨੂੰ ਸਪੈਕਸ ਐਕਸਪ੍ਰੈਸ ਸਰਵ ਕਰ ਰਿਹਾ ਜੀ। ਪਹਿਲੀ ਹੈਗੀ ਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ ਦਾ ਇੰਟਰਸੈਕਸ਼ਨ ਵਾਲਮਾਰਟ ਵਾਲਾ ਜਿਹੜਾ ਜੀ ਹਿਪ ਪਲਾਜ਼ਾ ਹੈ, ਤੇ ਦੂਜੀ ਲੋਕੇਸ਼ਨ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਇੰਟਰਸੈਕਸ਼ਨ ਆ। ਸੋ ਗੱਲਬਾਤ 905-460-8888 ਤੇ ਹੋ ਸਕਦੀ ਹੈ। ਬਿਲਕੁਲ ਜੀ,
1: ਨਾਲ ਦੀ ਨਾਲ ਇਹ ਵੀ ਦੱਸਣਾ ਚਾਹਾਂਗਾ ਵੀ ਕਈ ਵਾਰੀ ਹੁੰਦਾ ਕਿਰਨ ਜੀ ਜਦੋਂ ਆਪਾਂ ਐਗਜ਼ਾਮ ਕਰਾ ਲਈ ਫਿਰ ਆਪਾਂ ਨੂੰ ਹੁੰਦਾ ਵੀ ਗਲਾਸਿਸ ਕਿੱਥੋਂ ਮਿਲਣਗੀਆਂ ਸਸਤੀਆਂ, ਵਧੀਆ ਮਿਲ ਜਾਣ, ਕੁਆਲਿਟੀ ਸਹੀ ਹੋਵੇ, ਪ੍ਰਾਈਜ਼ ਵੀ ਘੱਟ ਲੱਗੇ, ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ ਹੋਇਆ। ਸੋ ਵੈਲਿਊ ਪੈਕੇਜ ਕੀ ਕਰਦੇ ਹਾਂ, ਤੁਹਾਨੂੰ ਦੋ ਚੀਜ਼ਾਂ ਦਿੰਦੇ ਹਾਂ। ਪਹਿਲੀ ਚੀਜ਼ ਤੁਹਾਨੂੰ ਸਿਲੈਕਟਿਡ ਬ੍ਰਾਂਡਿਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦੇ ਰਹੇ ਹਾਂ। ਇਹ ਤਕਰੀਬਨ ਸਾਡੇ ਕੋਲ 700 ਤੋਂ 800 ਫਰੇਮ ਇੱਕ ਵਾਲ ਦੇ ਉੱਤੇ ਪੂਰੇ ਲੱਗੇ ਨੇ, ਇਹਨਾਂ 'ਚੋਂ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ। ਬ੍ਰਾਂਡਿਡ ਫਰੇਮ ਨੇ ਇਹ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ, ਰੂਟਸ, ਆਈਜ਼ ਔਡ ਸੋ ਕੋਈ ਵੀ ਲੇਡੀਜ਼ ਆ ਜੈਂਟਸ ਆ ਬੱਚਿਆਂ ਦਾ ਫਰੇਮ ਚੂਜ਼ ਕਰ ਲਓ $300 ਦੀ ਕੀਮਤ ਦਾ ਫਰੇਮ ਹੈ ਜੀ ਸੋ ਵੈਲਿਊ ਪੈਕੇਜ ਇੱਕ ਤੇ ਫਰੇਮ ਇੰਕਲੂਡਿਡ ਹੈ ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇੰਕਲੂਡਿਡ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਤੇ ਜੇ ਤੁਸੀਂ ਦੋਨੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ ਐਸੀ ਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਔਨ ਟੋਪ ਆਫ ਇਟ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਕਿ ਇੱਕ ਪੇਅਰ ਘਰ ਰੱਖਿਆ ਜਾਵੇ ਇੱਕ ਆਫਿਸ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫਰੀ ਹੈ ਸੋ ਵਨਸ ਅਗੇਨ ਨੰਬਰ ਸਾਡਾ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਲਓ ਜਾਂ ਕੋਈ ਵੀ ਹੋਰ ਜਾਣਕਾਰੀ 905-460-8888
0: ਬਿਲਕੁਲ ਜੀ ਤੁਸੀਂ ਸਪੈਕਸ ਐਕਸਪ੍ਰੈਸ ਨਾਲ ਦਿੱਤੇ ਹੋਏ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਇਹ ਡਰਾਈਵ ਕਰ ਰਿਹਾ ਨੰਬਰ ਨਹੀਂ ਵੀ ਲੈਕ ਹੋਇਆ ਡੋਂਟ ਵਰੀ ਤੁਸੀਂ ਬਾਅਦ ਚ ਵੀ ਵਤਨੋਂ ਦੂਰ ਦੇ ਹੈਡ ਆਫਿਸ ਕਾਲ ਕਰਕੇ ਜਿਹੜਾ ਜੀ ਨੰਬਰ ਐਨੀ ਟਾਈਮ ਲੈ ਸਕਦੇ ਹਾਂ ਸਾਡਾ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ ਔਰ ਪ੍ਰੋਗਰਾਮ ਨੂੰ ਜਿਹੜਾ ਜੀ ਅੱਜ ਤੁਹਾਡੇ ਤੱਕ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤਾਈਂ ਪੇਸ਼ ਕੀਤਾ ਆ ਔਰ ਬਿਲਕੁਲ ਜੀ ਸਾਡੇ ਕਿਸੇ ਵੀ ਭੈਣ ਭਰਾ ਨੇ PSW ਦੇ ਵਿੱਚ ਕੋਈ ਕੋਰਸ ਕਰਨਾ ਹੈ ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਜਾਂ ਟੈਕਸ ਪੇਰੋਲ ਦਾ ਕੋਰਸ ਜਾਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਆ ਤੇ ਬਿਲਕੁਲ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਘੱਟ ਸ਼ਾਰਟ ਟਰਮ ਇਹ ਕੋਰਸਿਸ ਹੈ 24-25 ਵੀਕ ਦੇ ਕੋਰਸਿਸ ਔਰ ਬਿਲਕੁਲ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਆਪਾਂ ਨੂੰ ਇਹ ਇਸ ਟਾਈਮ ਦੇ ਰਹੇ ਨੇ ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਜੇ ਪਹਿਲੀ ਵਾਰੀ ਤੁਸੀਂ ਇਨਰੋਲ ਸਾਡੇ ਨਾਲ ਕਰਦੇ ਆ ਤੇ ਤੁਹਾਨੂੰ ਕਾਫੀ ਜਿਹੜਾ ਜੀ ਡਾਲਰਾਂ ਦੀ ਬਚਤ ਹੁੰਦੀ ਹੈ ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਇੱਕ ਗਿਫਟ ਵੀ ਫ੍ਰੀ ਮਿਲਦਾ ਹੈ ਸੋ ਗੱਲਬਾਤ 6474991009 ਤੇ ਗੱਲਬਾਤ ਹੋ ਸਕਦੀ ਹੈ ਔਰ ਸਾਡੀ ਲਾਈਨ ਜਿਹੜੀ ਹੈ ਜੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਹੈ ਸੋ ਥੋੜੀ ਜਿਹੀ ਖਬਰਾਂ ਵੱਲ ਹੁਣ ਆਪਾਂ ਚਾਤ ਪਾਉਂਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
2: ਸਤਿ ਸ਼੍ਰੀ ਅਕਾਲ ਕਿਰਨ ਜੀ ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਜੀ ਆਇਆ ਨਿੱਘਾ ਸਵਾਗਤ
0: ਬਿਲਕੁਲ ਜੀ ਤੁਹਾਨੂੰ ਵੀ ਮਨਪ੍ਰੀਤ ਜੀ ਨਿੱਘਾ ਸਵਾਗਤ ਸੋ ਨਿੱਘਾ ਸਵਾਗਤ ਆਪਾਂ ਇਸ ਕਰਕੇ ਕਰ ਰਹੇ ਕਿਉਂਕਿ ਤੁਸੀਂ ਦੱਸਿਆ ਸੀ ਬੀਤੇ ਹਫਤੇ ਕਾਫੀ ਜਿਹੜੀ ਜੀ ਗਰਮੀ ਰਹੀ ਬਟ ਸੰਗਰਾਂਦ ਦੀ ਸ਼ੁਰੂਆਤ ਜਿਹੜੀ ਆ ਜੀ ਇਸ ਟਾਈਮ ਪਤਾ ਲੱਗ ਰਿਹਾ ਹੈ ਕਿ ਬਾਰਿਸ਼ ਦੇ ਨਾਲ ਹੋਈ ਠੰਡੇ ਮੌਸਮ ਦੇ ਨਾਲ ਹੋਈ ਥੋੜੀ ਜਿਹੀ ਉਹਦੇ ਤੇ ਗੱਲਬਾਤ ਕਰਦੇ ਹਾਂ
2: ਬਿਲਕੁਲ ਕਿਰਨ ਅੱਜ ਅੱਸੂ ਮਹੀਨੇ ਦੀ ਸੰਗਰਾਂਦ ਸੀ ਤੇ ਅੱਸੂ ਮਹੀਨਾ ਜਿਹੜਾ ਆ ਬਹੁਤ ਹੀ ਖਾਸ ਹੁੰਦਾ ਖਾਸ ਕਰਕੇ ਆਪਣੇ ਪੰਜਾਬੀ ਕਲਚਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਅੱਸੂ ਮਹੀਨੇ ਦੇ ਵਿੱਚ ਜਿਹੜੇ ਨੇ ਪੰਜਾਬੀ ਅਕਸਰ ਹੀ ਵਿਆਹ ਰੱਖ ਲੈਂਦੇ ਨੇ ਇਹ ਵਿਆਹ ਸ਼ਾਦੀਆਂ ਦਾ ਸੀਜ਼ਨ ਇਸ ਮਹੀਨੇ ਤੋਂ ਸਟਾਰਟ ਹੋ ਜਾਂਦਾ ਤੇ ਇਹ ਮਹੀਨਾ ਇਹ ਵੀ ਕਿਰਨ ਇਸ਼ਾਰਾ ਕਰਦਾ ਹੈ ਕਿ ਅਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਸ਼ਿਰਕਤ ਜਿਹੜੀ ਕਰ ਲਈ ਆ ਇਸ ਮਹੀਨੇ ਤੁਸੀਂ ਖਾਣਾ ਬਣਾ ਕੇ ਕਿਤੇ ਬਾਹਰ ਸਬਜ਼ੀ ਰਹਿ ਗਈ ਹੈ ਤੁਹਾਡੀ ਆਟਾ ਰਹਿ ਗਿਆ ਆ ਤਾਂ ਉਹ ਨੀ ਖਰਾਬ ਹੁੰਦਾ ਇਸ ਮਹੀਨੇ ਮੱਠੀ ਮੱਠੀ ਤੁਹਾਨੂੰ ਥੋੜੀ ਥੋੜੀ ਹਵਾ ਜਿਹੜੀ ਆ ਉਹ ਲੱਗਦੀ ਰਹਿੰਦੀ ਹੈ ਚੰਗੀ ਲੱਗਦੀ ਹੈ ਰਜਾਈਆਂ ਵਾਲਾ ਮੌਸਮ ਕੰਬਲਾਂ ਵਾਲਾ ਨਹੀਂ ਹੁੰਦਾ ਪਰ ਤੁਹਾਨੂੰ ਪੱਖਿਆਂ ਥੱਲੇ ਗਰਮੀ ਵੀ ਨਹੀਂ ਲੱਗਦੀ ਏਸੀ ਤੇ ਕੂਲਰਾਂ ਵਾਲਾ ਮੌਸਮ ਵੀ ਇਸ ਮਹੀਨੇ ਨਹੀਂ ਰਹਿ ਜਾਂਦਾ ਸੌਣ ਦੇ ਵੇਲੇ ਰਾਤ ਨੂੰ ਸੋ ਇਸ ਮਹੀਨੇ ਦਾ ਜ਼ਿਕਰ ਕਿਤੇ ਨਾ ਕਿਤੇ ਲੋਕ ਗੀਤਾਂ ਵਿੱਚ ਕੀਤਾ ਗਿਆ ਕਹਿੰਦੇ ਖਾਣਾ ਨਾ ਬੋਸੇ ਤੇ ਕਾਂਡ ਨਾ ਰੂਸੇ ਅੱਸੂ ਦਾ ਸ਼ਗਨ ਰਚਾਇਓ ਅੱਸੂ ਦਾ ਕਾਜ ਰਚਾਇਓ ਮਤਲਬ ਅੱਸੂ ਮਹੀਨੇ ਦੇ ਵਿੱਚ ਜਿਵੇਂ ਪਹਿਲਾਂ ਹੀ ਦੱਸਿਆ ਕਿ ਖਾਣਾ ਨੀ ਖਰਾਬ ਹੁੰਦਾ ਇੱਕ ਇਹ ਧੀ ਦੇ ਵਿਆਹ ਵੇਲੇ ਗਾਇਆ ਜਾਣ ਵਾਲਾ ਸੁਹਾਗ ਆ ਉਹ ਗੁਜ਼ਾਰਿਸ਼ ਕਰਦੀ ਆਪਣੇ ਬਾਪ ਨੂੰ ਕਿ ਜਿਹੜਾ ਮੇਰਾ ਕਾਰਜ ਆ ਮੇਰਾ ਵਿਆਹ ਆ ਉਹ ਕਿਤੇ ਗਰਮੀਆਂ ਚ ਨਾ ਰੱਖ ਦਿਓ ਅੱਸੂ ਦੇ ਮਹੀਨੇ ਦੇ ਵਿੱਚ ਰੱਖਿਓ ਮੌਸਮ ਠੀਕ ਹੁੰਦਾ ਆ ਖਾਣਾ ਨੀ ਜਿਹੜਾ ਖਰਾਬ ਹੁੰਦਾ ਬਾਬਲ ਜਿਹੜਾ ਉਹ ਨਿੰਦਿਆ ਨੀ ਜਾਂਦਾ ਹਨਾ ਕਾਂਡ ਜਿਹੜਾ ਰੁੱਸਦਾ ਨੀ ਆ ਕਿ ਮੇਰੀ ਬਰਾਤ ਆਉਣੀ ਆ ਮੇਰਾ ਘਰ ਵਾਲਾ ਆਉਣਾ ਆ ਉਹ ਰੁੱਸਣਗੇ ਨੀ ਤੇ ਤੁਹਾਡਾ ਖਾਣਾ ਨੀ ਨਿੰਦਿਆ ਜਾਊਗਾ ਤੁਹਾਡੇ ਚ ਕੋਈ ਗਲਤੀ ਨੀ ਨਿਕਲੂਗੀ ਸੋ ਇਸ ਤਰੀਕੇ ਦੀਆਂ ਜਿਹੜੀਆਂ ਨੇ ਇਸ ਮਹੀਨੇ ਦੇ ਨਾਲ ਯਾਦਾਂ ਜੁੜੀਆਂ ਆ ਅੱਜ ਸਾਰਿਆਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਸ ਮਹੀਨੇ ਦੀ ਸ਼ੁਰੂਆਤ ਕੀਤੀ ਤੇ ਬਾਰਿਸ਼ ਦੇ ਨਾਲ ਜਿਵੇਂ ਮੈਂ ਕਿਹਾ ਸ਼ੁਰੂਆਤ ਹੋਈ ਔਰ ਸਵੇਰੇ ਸਵੇਰੇ ਕਿਰਨ ਠੰਡ ਐ ਲੱਗ ਰਹੀ ਸੀ ਵੀ ਦਿਲ ਕਰਦਾ ਸੀ ਗੀਜ਼ਰ ਔਨ ਕੀਤਾ ਜਾਵੇ ਤੇ ਫਿਰ ਨਹਾਇਆ ਜਾਵੇ ਖੈਰ ਆਪਾਂ ਇਹ ਨੀ ਕਹਿ ਸਕਦੇ ਵੀ ਪੂਰੀ ਤਰ੍ਹਾਂ ਠੰਡ ਹੋ ਜਾਣੀ ਹੈ ਬਾਰਿਸ਼ ਕਰਕੇ ਮੌਸਮ ਠੰਡਾ ਹੋ ਗਿਆ ਰਾਤ ਵੇਲੇ ਵੀ ਠੰਡਾ ਸਵੇਰ ਵੇਲੇ ਵੀ ਠੰਡਾ ਬਾਹਰ ਜੇਕਰ ਆਪਾਂ ਧੁੱਪੇ ਕਿਸੇ ਕੰਮ ਕਰ ਲਈ ਨਿਕਲਦੇ ਹਾਂ ਤਾਂ ਸੋਲ ਸਰੀਰਾਂ ਵਾਲਿਆਂ ਨੂੰ ਥੋੜੀ ਜਿਹੀ ਧੁੱਪ ਜਿਹੜੀ ਇਸ ਮਹੀਨੇ ਵਿੱਚ ਉੱਭ ਸਕਦੀ ਆ ਪਰ ਆਪਾਂ ਤਾਂ ਧੁੱਪੇ ਰੜਨ ਵਾਲੇ ਆਪਾਂ ਨੂੰ ਕੋਈ ਫਰਕ ਨੀ ਪੈਂਦਾ ਦੂਜੀ ਗੱਲ
0: ਜੀ
2: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਵਿਖੇ ਅੱਜ ਜਿਹੜਾ ਆ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਸੰਗਰਾਂਦ ਵਾਲੇ ਦਿਨ ਹੋਈ ਆ ਕਿਰਨ ਔਰ ਸੰਗਤਾਂ ਨੇ ਇਸ ਹਲਕੀ ਬਰਫ਼ਬਾਰੀ ਦਾ ਆਨੰਦ ਵੀ ਗਿਆ, ਉੱਥੇ ਦਰਸ਼ਨ ਦਾਰ ਕੀਤੇ। ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਾਹਿਬ ਨੇ ਨਰਿੰਦਰਜੀਤ ਸਿੰਘ ਬਿੰਦਰਾ ਹੋਣੀ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਹਿੰਦੇ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਜਿਹੜੀ ਆ ਉਹ 10 ਅਕਤੂਬਰ ਨੂੰ ਰਸਮੀ ਤੌਰ ਤੇ ਸਮਾਪਤ ਹੋ ਜਾਣੀ ਆ, ਔਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਵਿਖੇ ਜਿਹੜਾ ਆ ਸੰਗਤਾਂ ਨੇ ਬਹੁਤ ਹੁੰਮ ਹਮਾ ਕੇ ਇਸ ਵਾਰ ਕਿਰਨ ਦਰਸ਼ਨ ਕੀਤੇ, ਕਿਉਂਕਿ 23 ਮਈ ਨੂੰ ਜਿਹੜੇ ਸੀਗੇ ਕੁਆਡ ਖੋਲੇ ਗਏ ਸੀਗੇ, ਔਰ ਕੁਆਡ ਖੋਲਣ ਤੋਂ ਬਾਅਦ ਭਾਰਤ ਤੇ ਵਿਦੇਸ਼ਾਂ ਤੋਂ ਹੁਣ ਤੱਕ 3,27,000 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨ ਕਰ ਚੁੱਕੇ ਨੇ। ਸੋ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਸੁਭਾਗੇ ਨੇ, ਔਰ ਜਿਹੜੇ ਦਰਸ਼ਨ ਕਰਨ ਬਾਰੇ ਸੋਚ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਜਾਣਾ, ਉਹਨਾਂ ਦੇ ਲਈ ਵੀ ਦੁਆਵਾਂ ਨੇ, ਕਿਉਂਕਿ ਦਰਸ਼ਨ ਦਿਦਾਰੇ ਕਰਦੇ ਰਹਿਣਾ ਚਾਹੀਦਾ। ਇਹ ਜਗ੍ਹਾ ਜਿਹੜੀਆਂ ਨੇ ਇਹੋ ਜਿਹੀਆਂ ਤੀਰਥ ਯਾਤਰਾ ਦੂਰ ਤੇ ਪਹਾੜਾਂ ਚ ਕਦੇ ਕਦੇ ਥੋੜੇ ਸਮੇਂ ਦੇ ਲਈ ਜਿਹੜੀਆਂ ਨੇ ਖੋਲਦੀਆਂ ਨੇ।
0: ਬਿਲਕੁਲ ਜੀ ਬਿਲਕੁਲ, ਔਰ ਮਨਪ੍ਰੀਤ ਜੀ ਬਹੁਤ ਹੀ ਜਿਹੜਾ ਜੀ ਵਧੀਆ ਲੱਗਦਾ ਆ ਹਨਾ, ਕਿਉਂਕਿ ਇੱਦਾਂ ਦਾ ਮਾਹੌਲ ਤਿਉਹਾਰਾਂ ਵਾਲਾ ਹਨਾ, ਇੱਕ ਸਿੱਖ ਕਮਿਊਨਿਟੀ ਲਈ ਵੀ ਕਾਫੀ ਵਧੀਆ ਜਿਹੜਾ ਹੈ ਜੀ ਦਿਨ ਹੁੰਦੇ ਆ, ਆਪਾਂ ਨੂੰ ਮਨਾਉਣੇ ਚਾਹੀਦੇ ਆ। ਔਰ ਮਨਪ੍ਰੀਤ ਜੀ ਜਿੱਥੇ ਕਿ ਅਗਲੀ ਖਬਰ ਇਹ ਆ ਕਿ ਫਰੀਦਕੋਟ ਤੋਂ ਨਮਨ ਤੀਰ ਦੀ ਟੀਮ ਜਿਹੜੀ ਆ ਜੀ ਇੰਡੀਆ ਚ ਸਿਲੈਕਟ ਹੋਈ ਆ, ਸੋ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਦੱਸਿਓ।
2: ਹਾਂਜੀ ਕਿਰਨ, ਫਰੀਦਕੋਟ ਦੇ ਨਿਊ ਕੈਂਟ ਰੋਡ ਵਾਸੀ ਨੌਜਵਾਨ ਆਲ ਰਾਊਂਡਰ ਕਹਿ ਸਕਦੇ ਆਪਾਂ ਨਮਨ ਧੀਰ, ਕ੍ਰਿਕਟ ਦੀ ਦੁਨੀਆ ਦੇ ਵਿੱਚ ਇੱਕ ਵੱਡੀ ਪੁਲਾਂਘ ਜਿਹੜੀ ਉਹਨਾਂ ਨੇ ਫੁੱਟੀ ਹੈ। 26 ਸਾਲਾ ਨਮਨ ਧੀਰ ਨੂੰ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਕਿਰਨ, ਔਰ ਵੈਸਟ ਇੰਡੀਜ਼ ਖਿਲਾਫ ਹੋਣ ਵਾਲੀ ਘਰੇਲੂ ਵਨਡੇ ਸੀਰੀਜ਼ ਦੇ ਲਈ ਐਲਾਨੀ ਗਈ ਟੀਮ ਦੇ ਵਿੱਚ ਨਮਨ ਦਾ ਨਾਮ ਜਿਹੜਾ ਸ਼ਾਮਲ ਕੀਤਾ ਗਿਆ ਆ। ਬੱਲੇਬਾਜ਼ੀ ਦੇ ਨਾਲ ਆਫ ਬ੍ਰੇਕ ਗੇਂਦਬਾਜ਼ੀ ਕਰਨ ਵਾਲੇ ਨਮਨ ਲੰਮੇ ਸਮੇਂ ਤੋਂ ਇੰਡੀਆ ਏ ਦਾ ਹਿੱਸਾ ਵੀ ਰਹੇ ਨੇ, ਤੇ IPL ਦੇ ਵਿੱਚ ਮੁੰਬਈ ਇੰਡੀਅਨਸ ਦੇ ਵੱਲੋਂ ਵੀ ਉਹਨਾਂ ਨੇ ਆਪਣੀ ਕਹਿ ਸਕਦੇ ਆ ਕਾਬਲੀਅਤ ਦਾ ਜਾਂ ਮਿਹਨਤ ਦਾ ਲੋਹਾ ਜਿਹੜਾ ਮਨਵਾਇਆ, ਔਰ ਬਹੁਤ ਸਾਰੇ ਰਿਕਾਰਡ ਨੇ ਇਹਨਾਂ ਦੇ ਨਾਮ ਸ਼ੇਰੇ ਪੰਜਾਬ T20 ਟੂਰਨਾਮੈਂਟ ਦੇ ਵਿੱਚ ਆਪਣੀ ਧਮਾਕੇਦਾਰੀ ਬੱਲੇਬਾਜ਼ ਦੇ ਨਾਲ ਜਿਹੜਾ ਸਭ ਦਾ ਇਹਨਾਂ ਨੇ ਆਪਣਾ ਧਿਆਨ ਖਿੱਚਿਆ, ਔਰ ਅੰਮ੍ਰਿਤਸਰ ਸੂਰਮਾਜ਼ ਦੇ ਵੱਲੋਂ ਖੇਡਦਿਆਂ ਵੀ ਇਹਨਾਂ ਨੇ 8 ਸਪਤੰਬਰ 1926 ਨੂੰ ਮੋਹਾਲੀ ਕਿੰਗਸ ਖਿਲਾਫ 64 ਗੇਂਦਾਂ ਤੇ 173 ਦੌੜਾਂ ਦੀ ਯਾਦਗਾਰ ਇੱਕ ਪਾਰੀ ਖੇਡੀ। ਹੋਰ ਵੀ ਬੜੇ ਵੱਡੇ ਰਿਕਾਰਡ ਨੇ ਇਹਨਾਂ ਦੇ ਨਾਮ, ਸੋ ਮੈਨੂੰ ਲੱਗਦਾ ਇਹ ਖਬਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ, ਪਰ ਅਸੀਂ ਨਮਨ ਨੂੰ ਜਿਹੜੀਆਂ ਵਧਾਈਆਂ ਦਿੰਦੇ ਹਾਂ, ਕਿਉਂਕਿ 2024 ਦੇ ਵਿੱਚ ਵੀ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਜਿਹੜਾ ਸੀਗਾ, ਬੇਸ਼ਕ ਭਾਵੇਂ ਨਮਨ ਨੇ ਨਹੀਂ ਸੀ ਕੀਤਾ ਪਰ ਉਸ ਸੀਰੀਜ਼ ਦੇ ਵਿੱਚ ਬਹੁਤ ਵਧੀਆ ਖੇਡੇ ਸੀਗੇ, ਔਰ IPL ਸਫ਼ਰ ਵੀ ਉਹਨਾਂ ਦਾ ਕਾਫੀ ਇੰਟਰਸਟਿੰਗ ਰਿਹਾ, ਉਹਨਾਂ ਦੀ ਫੈਨ ਫੋਲੋਇੰਗ ਆ, ਲੋਕ ਜਾਣਦੇ ਨੇ ਜਿਹੜੇ ਖੇਡ ਜਗਤ ਨੂੰ ਪਿਆਰ ਕਰਦੇ ਨੇ, ਤੇ ਜਨੂਨ ਜਿਹੜਾ ਕ੍ਰਿਕਟ ਦਾ ਕੁੱਟ ਕੁੱਟ ਕੇ ਭਰਿਆ, ਅਸੀਂ ਦੁਆਵਾਂ ਦਿੰਦੇ ਹਾਂ ਕਿ ਇੰਡੀਅਨ ਟੀਮ ਦੇ ਵਿੱਚ ਵੀ ਉਹ ਆਪਣਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਕਰਨ। ਉਹਨਾਂ ਦੇ ਮਾਪੇ, ਉਹਨਾਂ ਦੇ ਕੋਚ ਸਾਰੇ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਹੁਣ ਅਸਲੀ ਤੇ ਸਹੀ ਮੁਕਾਮ ਮਿਲਿਆ ਜਿਹਦੀ ਉਮੀਦ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਸੋ ਅਸੀਂ ਵੀ ਵਤਨੋਂ ਦੀ ਦੂਰ ਦੀ ਟੀਮ ਵੀ ਉਹਨਾਂ ਨੂੰ ਜਿਹੜੀ ਜੀ ਵਧਾਈ ਦਿੰਦੇ ਆ। ਸੋ ਮਨਪ੍ਰੀਤ ਜੀ, ਜਿੱਥੇ ਦੂਜੀ ਖਬਰ ਅੱਜ ਜਿਹੜੀ ਆ ਜੀ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ, ਅਲੱਗ ਅਲੱਗ ਪੇਜਾਂ ਨੇ ਵੀ ਪਾਇਆ ਆ ਕਿ ਗਿੱਪੀ ਗਰੇਵਾਲ ਦਾ ਜਿਹੜਾ ਜੀ ਇੱਕ ਐਕਸਪੀਰੀਅੰਸ ਏਅਰ ਇੰਡੀਆ ਦੇ ਨਾਲ ਬਹੁਤਾ ਵਧੀਆ ਨਹੀਂ ਰਿਹਾ, ਉਹਨਾਂ ਨੇ ਉਹਨਾਂ ਦੇ ਖਿਲਾਫ ਇੱਕ ਪੋਸਟ ਪਾਈ ਆ, ਉਹਦੇ ਵਿੱਚ ਬਾਅਦ ਚ ਏਅਰ ਇੰਡੀਆ ਨੇ ਵੀ ਉਹਨਾਂ ਨੂੰ ਰਿਪਲਾਈ ਦਿੱਤਾ ਹੈ, ਸੋ ਉਹਦੀ ਥੋੜੀ ਜਿਹੀ ਜਾਣਕਾਰੀ ਦਿਓ।
2: ਹਾਂਜੀ, ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਆਪਣੇ ਨਾਲ ਕਿਸੇ ਹੋਏ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਕਿਰਨ ਨੇ ਜਿਤਾਈ ਹੈ। ਸੋਸ਼ਲ ਪਲੇਟਫਾਰਮਸ ਤੇ ਉਹਨਾਂ ਨੇ ਪੋਸਟ ਕਰਕੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਬਿਜ਼ਨਸ ਕਲਾਸ ਦੀ ਜਿਹੜੀ ਸੀਟ ਦੇ ਲਈ ਪੈਸੇ ਦਿੱਤੇ ਸੀ, ਭੁਗਤਾਨ ਕੀਤਾ ਸੀ, ਪਰ ਉਹਨਾਂ ਨੂੰ ਇਕਾਨਮੀ ਕਲਾਸ ਦੇ ਵਿੱਚ ਸੀਟ ਦੇ ਦਿੱਤੀ ਗਈ, ਤੇ ਜਦੋਂ ਉਹਨਾਂ ਨੇ ਏਅਰਲਾਈਨ ਸਟਾਫ ਤੋਂ ਇਸ ਬਾਰੇ ਸਵਾਲ ਕੀਤੇ ਤਾਂ ਉਹ ਕਹਿੰਦੇ ਕਿ ਮੈਨੂੰ ਕੋਈ ਵੀ ਸਾਰਥਕ ਜਵਾਬ ਜਿਹੜਾ ਨਹੀਂ ਮਿਲਿਆ। ਸਟਾਫ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਇਵੇਂ ਹੋ ਗਿਆ ਜਾਂ ਉਵੇਂ ਹੋ ਗਿਆ, ਸੋ ਕੁਝ ਕੀਤਾ ਨਹੀਂ ਜਾ ਸਕਦਾ। ਗਾਇਕ ਨੇ ਨਾਰਾਜ਼ਗੀ ਜਤਾਈ ਕਿ ਕੋਈ ਸਟੀਕ ਜਿਹੜੀ ਜਾਣਕਾਰੀ ਨਹੀਂ ਦਿੱਤੀ, ਸੋ ਉਹਨਾਂ ਨੇ ਇੱਕ ਐਕਸ ਹੈਂਡਲ ਤੇ ਪੋਸਟ ਪਾਈ, ਉਸ ਪੋਸਟ ਦਾ ਜਿਹੜਾ ਜਵਾਬ ਹੈ ਉਸ ਤੋਂ ਬਾਅਦ ਏਅਰ ਕੈਨੇਡਾ ਨੇ ਵੀ ਮਾਫੀ ਮੰਗ ਕੇ ਦਿੱਤਾ। ਉਹਨਾਂ ਨੇ ਕਿਹਾ ਕਿ ਘਟਨਾ ਤੇ ਮਤਲਬ ਅਸੀਂ ਮਾਫੀ ਮੰਗਦੇ ਹਾਂ, ਔਰ ਆਪਣਾ ਬੁਕਿੰਗ ਰੈਫਰੈਂਸ ਜਿਹੜਾ ਹੈ ਤੁਸੀਂ ਭੇਜੋ, ਟਿਕਟ ਤੇ ਜੋ ਵੀ ਤੁਹਾਡਾ ਪੂਰਾ ਨਾਮ ਹੈ ਜਾਂ ਜਾਣਕਾਰੀ ਆ ਹਨਾ, ਉਹ ਸਾਨੂੰ DM ਰਾਹੀਂ ਭੇਜੋ, ਔਰ ਏਅਰਲਾਈਨ ਇਸ ਮਾਮਲੇ ਦੀ ਜਿਹੜੀ ਜਾਂਚ ਕਰੂਗੀ। ਪਰ ਦੇਖੋ, ਕਈ ਵਾਰੀ ਬੰਦਾ ਜਦੋਂ ਜ਼ਿਆਦਾ ਪੈਸੇ ਲਾ ਕੇ ਬਿਜ਼ਨਸ ਕਲਾਸ ਸੀਟ ਮੰਗਦਾ, ਤੁਸੀਂ ਇਕਾਨਮੀ ਦੇ ਦਿੰਦੇ ਹੋ, ਨਾਰਾਜ਼ਗੀ ਤਾਂ ਹੁੰਦੀ ਆ ਹਨਾ, ਜਾਂ ਇੱਕ ਪ੍ਰਾਈਵੇਸੀ ਹੁੰਦੀ ਆ, ਕੋਈ ਕੰਫਰਟ ਜ਼ੋਨ ਕਿਸੇ ਦਾ ਹੁੰਦਾ ਆ, ਪਰ ਏਅਰਲਾਈਨ ਨੇ ਤੁਰੰਤ ਜਵਾਬ ਦਿੱਤਾ। ਹੁਣ ਦੇਖੋ ਇਹਦੇ ਵਿੱਚ ਕੀ ਉਹਨਾਂ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਕੀ ਨਹੀਂ, ਪਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਹੋਰ ਵੀ ਸੋਸ਼ਲ ਹੈਂਡਲਸ ਨੇ ਇਸ ਨਿਊਜ਼ ਨੂੰ ਪਾਇਆ ਹੋਇਆ, ਸੋ ਕਾਫੀ ਵਾਇਰਲ ਤੇ ਚਰਚਾ ਚ ਰਹੀ, ਤਾਂ ਹੀ ਮੈਨੂੰ ਲੱਗਦਾ ਏਅਰ ਇੰਡੀਆ ਨੂੰ ਜਿਹੜਾ ਜਵਾਬ ਵੀ ਫਿਰ ਆਨਲਾਈਨ ਆ ਕੇ ਦੇਣਾ ਪਿਆ।
0: ਬਿਲਕੁਲ ਮਨਪ੍ਰੀਤ ਜੀ, ਹੈ ਨਾ, ਕਾਫੀ ਐਕਸਪੀਰੀਅੰਸਿਸ ਲੋਕਾਂ ਦੇ ਮਾੜੇ ਰਹਿੰਦੇ ਆ, ਸੋ ਮੈਨੂੰ ਲੱਗਦਾ ਮੋਸਟਲੀ ਲੋਕੀ ਹੈ ਨਾ ਅਵੋਇਡ ਕਰਦੇ ਆ ਟਰੈਵਲ ਕਰਨਾ, ਕਿਉਂਕਿ ਕਈ ਵਾਰੀ ਹੈ ਨਾ ਮੇਨਟੇਨੈਂਸ ਇੰਨੀ ਪ੍ਰੋਪਰ ਨਹੀਂ ਹੁੰਦੀ। ਪਰ ਚਲੋ ਆਪਾਂ ਅੱਗੇ ਅੱਗੇ ਜਿਹੜੇ ਆ ਜੀ ਵਧੀਆ ਉਮੀਦ ਕਰਦੇ ਹਾਂ ਕਿ ਵਧੀਆ ਸਰਵਿਸਿਜ਼ ਉਹ ਜਿਹੜੇ ਆ ਜੀ ਸਾਰਿਆਂ ਨੂੰ ਪ੍ਰੋਵਾਈਡ ਕਰਨ। ਤੇ ਦੂਜੇ ਪਾਸੇ ਮਨਪ੍ਰੀਤ ਜੀ, ਇੱਕ ਖਬਰ ਪਹੁੰਚੀ ਆ ਜਲੰਧਰ ਸਿਟੀ ਸਟੇਸ਼ਨ ਤੋਂ, ਜਿੱਥੇ ਧੀ ਨੂੰ ਬਚਾਉਂਦੇ ਬਚਾਉਂਦੇ ਜਿਹੜੇ ਆ ਜੀ ਪਿਤਾ ਦੀ ਜਿਹੜੀ ਆ ਜੀ ਜਾਨ ਚਲੇ ਗਈ।
2: ਅਕਸਰ ਮੈਨੂੰ ਲੱਗਦਾ ਕਿਰਨ ਸਾਲ ਦੇ ਵਿੱਚ ਇੱਕ ਅੱਧੀ ਐਸੀ ਖਬਰ ਪੜ੍ਹੀ ਲਈਦੀ ਆ, ਖਾਸ ਕਰਕੇ ਟ੍ਰੇਨ ਵਾਲੀ, ਵੀ ਕਾਹਲੀ ਦੇ ਵਿੱਚ ਉਤਰੇ ਸੀ ਜਾਂ ਚੜ੍ਹਨ ਲੱਗੇ ਸੀ ਟ੍ਰੇਨ ਫੜਨ ਲੱਗਿਆ ਜਾਂ ਉਤਰਨ ਲੱਗਿਆ ਚੱਲਦੀ ਟ੍ਰੇਨ ਤੋਂ, ਹਨਾ, ਵੀ ਏਦਾਂ ਦੇ ਹਾਦਸੇ ਜਿਹੜੇ ਸਾਹਮਣੇ ਆਉਂਦੇ ਨੇ। ਸੋ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਵੀ ਧੀ ਨੂੰ ਬਚਾਉਂਦੇ ਹੋਏ ਪਿਤਾ ਦੀ ਅੱਜ ਇੱਕ ਮੌਤ ਹੋ ਗਈ ਆ, ਔਰ 13 ਸਾਲਾਂ ਦੀ ਧੀ ਜਿਹੜੀ ਗੰਭੀਰ ਜ਼ਖਮੀ ਹੋ ਗਈ ਆ। ਹਾਦਸਾ ਜਿਹੜਾ ਕਿਰਨ ਦੁਪਹਿਰ 1 ਵਜੇ ਵਾਪਰਦਾ ਆ, ਪੱਛਮੀ ਦਿੱਲੀ ਦੇ ਵਿਸ਼ਨੂੰ ਗਾਰਡਨ ਵਾਸੀ ਨੇ 45 ਸਾਲਾ ਸ਼ਮਸ਼ੇਰ ਸਿੰਘ ਸੰਧੂ, 13 ਸਾਲਾ ਧੀ ਹਰਲੀਨ ਕੌਰ ਦੇ ਨਾਲ ਦਿੱਲੀ ਤੋਂ ਬਿਆਸ ਡੇਰੇ ਜਾ ਰਹੇ ਸੀ। ਜੋ ਜਲੰਧਰ ਸਟੇਸ਼ਨ ਤੇ ਆ ਕੇ ਕਿਰਨ ਟ੍ਰੇਨ ਰੁਕਦੀ ਆ ਤਾਂ ਕੁਝ ਲੈਣ ਦੇ ਲਈ ਉਤਰਦੇ ਨੇ। ਉਨੀ ਦੇਰ ਨੂੰ ਟ੍ਰੇਨ ਥੋੜੇ ਟਾਈਮ ਲਈ ਕੁਝ 1-2 ਮਿੰਟਾਂ ਲਈ ਰੁਕੀ ਹੋਏਗੀ, ਉਹ ਥੋੜਾ ਥੋੜਾ ਚੱਲਣਾ ਸਟਾਰਟ ਕਰਦੀ ਆ ਤੇ ਜਿਹੜੀ ਬੇਟੀ ਆ ਉਹ ਘਬਰਾ ਕੇ ਬਾਰੀ ਚ ਆ ਜਾਂਦੀ ਆ, ਜਿਹਦੇ ਕਰਕੇ ਬੇਟੀ ਜਿਹੜੀ ਆ ਉਹ ਡਿੱਗ ਜਾਂਦੀ। ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿਤਾ ਦਾ ਵੀ ਪੈਰ ਫਿਸਲ ਜਾਂਦਾ ਆ ਤੇ ਉਹਨਾਂ ਦਾ ਜਿਹੜੀ ਕਹਿ ਸਕਦੇ ਆ ਲੱਤ ਜਿਹੜੀ ਉਹ ਕਿਤੇ ਫਸ ਜਾਂਦੀ ਆ ਜਿੱਥੇ ਟ੍ਰੇਨ ਚੱਲਦੀ ਹੈ ਨਾ ਪਲੇਟਫਾਰਮ ਤੇ, ਤਾਂ ਪਰ ਉਹਨਾਂ ਨੂੰ ਗੰਭੀਰ ਇੰਨੀਆਂ ਕੁ ਸੱਟਾਂ ਲੱਗਦੀਆਂ ਜਦੋਂ ਡਿੱਗ ਜਾਂਦੇ ਨੇ ਸਿਰ ਤੇ, ਤਾਂ ਬਸ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ। ਲੜਕੀ ਵੀ ਜਿਹੜੀ ਮੌਤ ਜੰਗ ਦੀ ਜਿਹੜੀ ਲੜਾਈ ਉਹ ਲੜ ਰਹੀ ਆ। ਕਿਰਨ, ਐਸੇ ਬੜੇ ਹਾਦਸੇ ਆਉਂਦੇ ਨੇ, ਐਸੀਆਂ ਖਬਰਾਂ ਸ਼ੇਅਰ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਅਕਸਰ ਹੀ ਜਦੋਂ ਕਿਤੇ ਆਊਟਿੰਗ ਦੇ ਲਈ ਜਾਂਦੇ ਹਾਂ ਭਾਵੇਂ ਦੇਸ਼ਾਂ ਚ ਭਾਵੇਂ ਵਿਦੇਸ਼ ਚ, ਹਨਾ, ਬੰਦਾ ਕਿਤੇ ਨਾ ਕਿਤੇ ਤਾਂ ਬੱਸ ਗੱਡੀ ਦਾ ਸਫ਼ਰ ਕਰਦਾ ਹੀ ਆ, ਅਸੀਂ ਰਾਹਾਂ ਦਾ ਸਫ਼ਰ ਹੁੰਦਾ ਤਾਂ ਰਸਤਿਆਂ ਦਾ ਸਫ਼ਰ ਹੀ ਆ, ਉਹ ਚਾਹੇ ਕਿਸੇ ਵੀ ਸਾਧਨ ਤੇ ਹੋਵੇ। ਉਹ ਪਰ ਕਹਿੰਦੇ ਆ ਨਾ ਕਾਹਲੀ ਅੱਗੇ ਟੋਏ ਜਾਂ ਦੇਰ ਆਏ ਦਰੁਸਤ ਆਏ, ਥੋੜਾ ਦੇਰ ਹੋ ਜਾਊਗੀ ਕੋਈ ਗੱਲ ਨੀ, ਤੇ ਜੇ ਕਾਹਲੀਆਂ ਏਦਾਂ ਵੀ ਕਰਦੇ ਆ ਹਨਾ ਤੇ ਪਤਾ ਨੀ ਹਾਦਸੇ ਕਦੋਂ ਵਾਪਰ ਜਾਂਦੇ ਨੇ। ਅੱਗੇ ਵੀ ਇੱਕ ਏਦਾਂ ਹੀ ਬਿਆਸ ਡੇਰੇ ਨੂੰ ਸੰਗਤ ਜਾ ਰਹੀ ਸੀ ਬਹੁਤ ਦੂਰ ਤੋਂ, ਸ਼ਾਇਦ ਉਹ ਕਿਸੇ ਹੋਰ ਸਟੇਟ ਤੋਂ ਆ ਰਹੀ ਸੀ ਦਰਸ਼ਨਾਂ ਦੇ ਲਈ, ਤੇ ਉਦੋਂ ਵੀ ਏਦਾਂ ਹੀ ਹੋਇਆ, ਇੱਕੋ ਪਰਿਵਾਰ ਦੇ ਮੈਂਬਰ ਸੀ, ਕੁਝ ਕੁ ਟ੍ਰੇਨ ਦੇ ਵਿੱਚ ਸੀ, ਕੁਝ ਕੁ ਉਹ ਨੀਚੇ ਏਦਾਂ ਹੀ ਖਾਣ ਪੀਣ ਲਈ ਉਤਰੇ, ਜਦੋਂ ਕਾਹਲੀ ਟ੍ਰੇਨ ਚੱਲ ਗਈ ਕਾਹਲੀ ਦੇ ਨਾਲ ਟ੍ਰੇਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਏਦਾਂ ਹੀ ਇੱਕ ਲੇਡੀ ਦੀ ਜਿਹੜੀ ਡੈਥ ਪਿਛਲੇ ਦਿਨੀ ਹੋਈ। ਮੈਨੂੰ ਰੇਲਵੇ ਸਟੇਸ਼ਨ ਨੀ ਪੰਜਾਬ ਦਾ ਯਾਦ ਕਿਹੜੇ ਰੇਲਵੇ ਸਟੇਸ਼ਨ ਤੇ ਹੋਈ, ਪਰ ਐਸੇ ਦਰਦਨਾਕ ਹਾਦਸੇ ਵੀ ਆਪਾਂ ਘਰਾਂ ਤੋਂ ਨਿਕਲਦੇ ਹਾਂ ਘਰਾਂ ਨੂੰ ਵਾਪਸ ਵੀ ਜਾਣਾ ਹੁੰਦਾ ਆ। ਸੋ ਮੈਨੂੰ ਲੱਗਦਾ ਇੱਕ ਟ੍ਰੇਨ ਛੁੱਟ ਜਾਂਦੀ ਆ ਬੰਦਾ ਦੂਸਰੀ ਫੜ ਲੈਂਦਾ, ਪਰ ਜਦੋਂ ਜ਼ਿੰਦਗੀ ਦੀ ਟ੍ਰੇਨ ਛੁੱਟਦੀ ਆ ਉਹ ਵਾਪਸ ਨੀ ਮਿਲਦੀ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਇਹ ਤਾਂ ਕੁਛ ਹਾਦਸੇ ਆ ਜਿਹੜੇ ਹਨਾ ਆਪਾਂ ਨੂੰ ਰਿਕਾਰਡ ਆ ਜਾਂ ਨਿਊਜ਼ ਦੇ ਵਿੱਚ ਆਉਂਦੇ, ਕਈ ਏਦਾਂ ਦੇ ਹਾਦਸੇ ਹੁੰਦੇ ਮਨਪ੍ਰੀਤ ਜੀ ਪਿੰਡਾਂ ਦੇ ਜਿਹੜੇ ਰਿਕਾਰਡ ਚ ਨਹੀਂ ਆਉਂਦੇ ਹਨਾ, ਆਏ ਦਿਨ ਟ੍ਰੇਨਾਂ ਦੇ ਇੰਨੇ ਹਾਦਸੇ ਹੁੰਦੇ ਆ। ਸੋ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਧਿਆਨ ਰੱਖੋ ਆਪਣਿਆਂ ਦਾ ਵੀ, ਜੇ ਤੁਸੀਂ ਕਿਤੇ ਵੀ ਟਰੈਵਲ ਕਰ ਰਹੇ ਕਾਹਲੀ ਨਾ ਕਰੋ, ਜੇ ਕੋਈ ਪਿੱਛੇ ਛੁੱਟ ਵੀ ਗਿਆ ਤਾਂ ਉਹ ਅਗਲੀ ਟ੍ਰੇਨ ਫੜ ਕੇ ਆਜੂਗਾ, ਕੋਈ ਦਿੱਕਤ ਨਹੀਂ ਹੁੰਦੀ। ਤੇ ਹਰ ਜਗ੍ਹਾ ਅੱਜ ਕੱਲ ਮੋਬਾਈਲ ਦੀਆਂ ਸਰਵਿਸਿਜ਼ ਹੈ, ਬਟ ਆਪਣਾ ਤੇ ਆਪਣੇ ਪਰਿਵਾਰਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਭਾਵੇਂ ਸਾਡੇ ਕੈਨੇਡਾ ਦੇ ਵਿੱਚ ਸਾਨੂੰ ਸਾਡੇ ਪਰਿਵਾਰ ਸੁਣ ਰਹੇ ਨੇ, ਤੁਸੀਂ ਜਿੱਥੇ ਵੀ ਟਰੈਵਲ ਕਰਦੇ ਆ ਕੋਈ ਕਾਹਲੀ ਕਰਨ ਦੀ ਜਿਹੜੀ ਜੀ ਲੋੜ ਨਹੀਂ ਹੁੰਦੀ। ਸੋ ਆਲਵੇਜ਼ ਆਪਣੀ ਸੇਫਟੀ ਧਿਆਨ ਚ ਰੱਖੋ। ਐਂਡ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਖਬਰਾਂ ਸ਼ੇਅਰ ਕਰਨ ਦੇ ਲਈ। ਸੋ ਕੱਲ ਨੂੰ ਆਪਾਂ ਜਿਹੜਾ ਹੈ ਜੀ ਫਰਾਈਡੇ ਦੇ ਵਿੱਚ ਦੁਬਾਰਾ ਗੱਲਬਾਤ ਕਰਦੇ ਹਾਂ।
2: ਸ਼ੁਕਰੀਆ।
0: ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ, ਔਰ ਮੈਨੂੰ ਇੱਕ ਕਾਲ ਆ ਰਹੀ ਹੈ। ਬਿਲਕੁਲ ਜੀ, ਤੁਸੀਂ ਕਾਲ ਕਰਨੀ ਆ ਤੇ ਤੁਸੀਂ ਜਿਹੜਾ ਜੀ ਵਟਸਐਪ ਰਹਿਣ ਦੋ, ਦੂਜੇ ਲੈਂਡਲਾਈਨ ਤੇ ਕਾਲ ਜਿਹੜੀ ਜੀ ਕਰ ਸਕਦੇ ਆ, ਜਾਂ ਤਾਂ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਡਰੋਪ ਕਰ ਸਕਦੇ ਆ। ਔਰ ਅੱਜ ਦਾ ਪ੍ਰੋਗਰਾਮ ਕੀਆ 427 QEW ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਵਧੀਆ ਸ਼ਾਨਦਾਰ ਕੀਆ ਦੀਆਂ ਗੱਡੀਆਂ ਲੈਣੀਆਂ ਤੇ ਤੁਸੀਂ ਬਿਲਕੁਲ ਕੀਆ 427 QEW ਪਹੁੰਚ ਸਕਦੇ ਆ। ਔਰ ਇੱਕ ਵਾਰੀ ਫਿਰ ਅੱਜ ਦਾ ਪ੍ਰੋਗਰਾਮ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ। ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ, ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਸਾਡੇ ਭੈਣ ਭਰਾ ਨੇ ਲੈਣੀ ਆ, ਜਾਂ ਕੋਈ ਹੋਰ ਉਹਨਾਂ ਨੇ ਗਰੁੱਪ ਬੈਨੀਫਿਟਸ ਦੇ ਬਾਰੇ ਗੱਲਬਾਤ ਕਰਨੀ, ਇਨਵੈਸਟਮੈਂਟ ਆਪਸ਼ਨਸ, ਤੇ ਨਾਮ ਤੁਹਾਨੂੰ ਚੇਤੇ ਕਰਾ ਦਿੰਦੇ ਹਾਂ। JD ਇੰਸ਼ੋਰੈਂਸ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਬਹੁਤ ਹੀ ਪਿਆਰਾ ਗੀਤ ਮੈਂ ਟਿਊਨ ਅਪ ਕੀਤਾ ਹੈ ਸਾਡੇ ਸਾਰੇ ਲਿਸਨਰਸ ਲਈ, ਉਹ ਗੀਤ ਸੁਣਾ ਕੇ ਜਿਹੜੀ ਜੀ ਆਪਾਂ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ ਬਿਲਕੁਲ। ਔਰ ਅੱਜ ਤੁਸੀਂ ਸਾਰੇ ਗਾਣੇ ਜਿਹੜੇ ਜੀ ਚੱਕਵੇਂ ਸੁਣੋਗੇ, ਕਿਉਂਕਿ ਅੱਜ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਸੀਗੀ ਕਿ ਸਾਡੇ ਲਿਸਨਰਸ ਲਈ ਥੋੜੇ ਜਿਹੇ ਵਧੀਆ ਬੀਟ ਵਾਲੇ ਜਿਹੜੇ ਜੀ ਗੀਤ ਸੰਗੀਤ ਆਪਾਂ ਸੁਣਾਈਏ, ਔਰ ਨਾਲ ਦੀ ਨਾਲ ਜਿੰਨੇ ਹੀ ਵਧੀਆ ਆਪਾਂ ਗੀਤ ਸੁਣਾਉਣੇ ਉਨੇ ਹੀ ਵਧੀਆ ਸਪੋਂਸਰਸ ਅਸੀਂ ਜਿਹੜੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਪੇਸ਼ ਕੀਤੇ ਸੀਗੇ, ਜਿੱਦਾਂ ਕਿ ਆਪਾਂ ਰਾਜਨ ਜੀ ਹੋਣਾਂ ਦੇ ਨਾਲ ਗੱਲਬਾਤ ਕੀਤੀ, ਹੋਰ ਸਾਡੇ ਸਪੋਂਸਰਸ ਦੇ ਮੈਸੇਜਸ ਸਾਂਝੇ ਕੀਤੇ। ਹੁਣ ਆਪਾਂ ਜਿਹੜੀ ਜੀ ਗੱਲਬਾਤ ਤੁਹਾਡੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ ਦੇ ਨਾਲ ਕਰਵਾਉਂਦੇ ਹਾਂ। ਸੋ ਜੇਡੀ ਜੀ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਐਂਡ ਉਮੀਦ ਕਰਦੇ ਕਿ ਤੁਸੀਂ ਬਹੁਤ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਬਿਲਕੁਲ ਜੀ, ਤੇ ਜਿਹੜੀ ਜੀ ਹੁਣ ਆਪਾਂ ਗੱਲਬਾਤ ਜਿਹੜੀ ਆ ਜੀ ਆਪਾਂ ਆਟੋ ਇੰਸ਼ੋਰੈਂਸ ਦੀ ਥੋੜੀ ਜਿਹੀ ਗੱਲਬਾਤ ਕਰਦੇ ਆ ਕਿ ਠੀਕ ਆ, ਆਟੋ ਇੰਸ਼ੋਰੈਂਸ ਜੇ ਸਾਡੇ ਕਿਸੇ ਵੀ ਭੈਣ ਭਰਾ ਨੇ ਲੈਣੀ ਆ, ਕੀ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਜੇ ਤੁਹਾਡੇ ਕੋਲ ਉਹ ਇੰਸ਼ੋਰੈਂਸ ਕਰਾਉਂਦੇ ਨੇ, ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਬਿਹਤਰ ਸਰਵਿਸਿਜ਼ ਜਿਹੜੀਆਂ ਜੀ ਪ੍ਰੋਵਾਈਡ ਕਰੋਗੇ ਉਹਦੇ ਬਾਰੇ ਜਾਣਕਾਰੀ ਦਿਓ।
1: ਹਾਂਜੀ ਕਿਰਨ, ਜਿੱਦਾਂ ਤੁਹਾਨੂੰ ਪਤਾ ਹੀ ਆ ਮੈਂ 2010 ਤੋਂ ਇੱਥੇ ਇੰਸ਼ੋਰੈਂਸ ਦੀ ਲਾਈਨ 'ਚ ਹਾਂ
0: ਜੀ।
1: ਸੋ ਐਜ਼ ਅ ਬ੍ਰੋਕਰ ਸਾਡੇ ਕੋਲ 15 ਤੋਂ ਉੱਪਰ ਕੰਪਨੀਆਂ ਹੈਗੀਆਂ। ਸੋ ਉਹਦਾ ਕਲਾਇੰਟ ਵਾਸਤੇ ਇਹ ਮਤਲਬ ਆ ਕਿ ਅਸੀਂ ਤੁਹਾਨੂੰ ਸ਼ਾਪ ਰਾਊਂਡ ਕਰ ਸਕਦੇ ਹਾਂ, ਤੇ ਜਿੱਥੇ ਜਿਹੜੀ ਕੰਪਨੀ ਬੈਸਟ ਰੇਟ ਦਿੰਦੀ ਹੈ
0: ਜੀ
1: ਉਹਦੇ ਨਾਲ ਪਲੇਸ ਕਰ ਸਕਦੇ ਹਾਂ। ਬਾਕੀ ਇੱਕੋ ਕੰਪਨੀ ਨਾਲ ਡੀਲ ਕਰਨ ਦਾ ਇਹ ਫਾਇਦਾ ਹੁੰਦਾ, ਜੇ ਤੁਹਾਡੀ ਘਰ ਦੀ ਤੇ ਕਾਰਾਂ ਦੀ ਇੱਕੋ ਥਾਂ ਤੇ ਚੱਲਦੀ ਹੈ ਉਹਦਾ ਡਿਸਕਾਊਂਟ ਮਿਲ ਜਾਂਦਾ, ਜੇ ਇੱਕੋ ਦੋ ਗੱਡੀਆਂ ਇੱਕੋ ਕੰਪਨੀ ਦੇ ਨਾਲ ਉਹਦਾ ਮਲਟੀ ਵਹੀਕਲ ਡਿਸਕਾਊਂਟ ਪੈ ਜਾਂਦਾ, ਜੇ ਘਰ ਚ ਅਲਾਰਮ ਲੱਗਦਾ ਅਲਾਰਮ ਡਿਸਕਾਊਂਟ। ਤੇ ਹੁਣ ਰੀਸੈਂਟਲੀ ਨਾ ਕਾਫੀ ਚੇਂਜਸ ਆਈਆਂ ਐਕਸੀਡੈਂਟ ਬੈਨੀਫਿਟਸ ਦੇ ਵਿੱਚ, ਉਹਦਾ ਵੀ ਕਲਾਇੰਟਸ ਨੂੰ ਧਿਆਨ ਰੱਖਣਾ ਚਾਹੀਦਾ। ਜਿਹੜਾ ਰਿਨਿਊਅਲ ਹੈ ਪੁਰਾਣੇ ਐਕਸੀਡੈਂਟ ਬੈਨੀਫਿਟਸ ਦੇ ਨਾਲ ਹੋ ਰਿਹਾ, ਪਰ ਅਗਰ ਅਸੀਂ ਕੰਪਨੀ ਚੇਂਜ ਕਰਦੇ ਤਾਂ ਨਵੇਂ ਕਿਚਨ ਹੋਣਗੇ। ਕਹਿਣ ਦਾ ਭਾਵ ਹੈ ਕਲਾਇੰਟ ਵਾਸਤੇ ਆਪਸ਼ਨ ਜ਼ਿਆਦਾ ਵੱਧ ਗਏ ਆ, ਜੇ ਨਹੀਂ ਕੋਈ ਸਮਝ ਐਕਸੀਡੈਂਟ ਬੈਨੀਫਿਟਸ ਬਾਰੇ, ਸੋ ਇਟਸ ਬੈਟਰ ਪੇ ਜ਼ਿਆਦਾ ਕਵਰੇਜ ਰੱਖਣ ਰਾਦਰ ਦੈਨ ਘੱਟ ਰੱਖਣ।
0: ਬਿਲਕੁਲ ਜੀ, ਆਲਵੇਜ਼ ਓਕੇ। ਜਿੱਦਾਂ ਤੁਸੀਂ ਹੁਣ ਗੱਲਬਾਤ ਕੀਤੀ ਕਿ ਐਕਸੀਡੈਂਟਲ ਬੈਨੀਫਿਟ ਦੇ ਵਿੱਚ ਕੁਛ ਕੁ ਜਿਹੜੇ ਜੀ ਚੇਂਜਸ ਆਏ, ਰੀਫੋਰਮਸ ਹੋਏ ਆ, ਸੋ ਬਿਲਕੁਲ ਸਾਡੇ ਲਿਸਨਰਸ ਜਦੋਂ ਵੀ ਇੰਸ਼ੋਰੈਂਸ ਕਰਾਉਂਦੇ ਜਾਂ ਉਹਨਾਂ ਦੀ ਐਗਜਿਸਟਿੰਗ ਇੰਸ਼ੋਰੈਂਸ ਜਿਹੜੀ ਜੀ ਹੈਗੀ ਹੈ ਨਾ, ਉਹ ਗੱਲਬਾਤ ਕਰ ਸਕਦੇ ਜਾਂ ਤੁਹਾਡੇ ਨਾਲ ਵੀ ਆਪਣੀ ਪਾਲਿਸੀ ਨੂੰ ਰਿਵਿਊ ਕਰਵਾ ਸਕਦੇ ਆ ਕਿ ਹੋਰ ਕਿਸ ਤਰੀਕੇ ਨਾਲ ਬਿਹਤਰ ਜਿਹੜੇ ਜੀ ਉਹ ਕਰ ਸਕਦੇ ਆ। ਔਰ ਬਿਲਕੁਲ ਜੀ, ਇਹ ਤਾਂ ਹੋ ਗਈ ਗੱਡੀਆਂ ਦੇ ਇੰਸ਼ੋਰੈਂਸ, ਤੇ ਬਿਲਕੁਲ ਜੀ ਜਿਹੜੀ ਜੀ ਜੇ ਕੋਈ ਗੱਡੀਆਂ ਦੀ ਹੋਰ ਘਰਾਂ ਦੀ ਇੰਸ਼ੋਰੈਂਸ ਤੁਹਾਡੇ ਕੋਲੋਂ ਇਕੱਠੇ ਕਰਾਉਂਦਾ ਹੈ, ਤੇ ਉਹਦੇ ਤੇ ਕਿੰਨਾ ਕੁ ਡਿਸਕਾਊਂਟ ਜਿਹੜਾ ਜੀ ਉਹਨਾਂ ਨੂੰ ਮਿਲ ਸਕਦਾ ਹੈ?
1: ਇੱਕੋ ਕੰਪਨੀ ਦਾ 10-15% ਡਿਸਕਾਊਂਟ, ਕੰਪਨੀ ਨਾਲ ਕੰਪਨੀ ਡਿਪੈਂਡ ਕਰਦਾ। ਈਵਨ ਅਗਰ ਸਾਡੇ ਕੋਲ ਵੀ ਕੰਪਨੀ ਹੈਗੀ, ਕਈ ਵਾਰੀ ਨਵਾਂ ਕੋਈ ਡਰਾਈਵਰ ਆਇਆ ਇੰਡੀਆ ਤੋਂ, ਲੈਟਸ ਸੇ 30s late 30s ਦੇ ਵਿੱਚ ਜਾਂ 40s ਚ ਆਏ ਨੇ, ਤੇ ਇੱਥੋਂ ਇੱਥੇ MTO ਨੇ ਜਾਂ ਸਰਵਿਸ ਓਨਟੇਰੀਓ ਨੇ ਉਹਨਾਂ ਨੂੰ ਇੰਡੀਆ ਦਾ ਜਾਂ ਆਊਟ ਆਫ ਕੈਨੇਡਾ ਕਿਤੋਂ ਦਾ ਵੀ ਐਕਸਪੀਰੀਅੰਸ ਦਿੱਤਾ। ਸੋ ਉਹ ਕਈ ਕੰਪਨੀਆਂ ਨਹੀਂ ਓਨਰ ਕਰਦੀਆਂ, ਉਹ ਜਦੋਂ ਉਹਨਾਂ ਨੇ ਕੈਨੇਡਾ ਚ G1 G2 ਲਿਆ ਉਦੋਂ ਤੋਂ ਸ਼ੁਰੂ ਕਰਦੀਆਂ, ਪਰ ਥੋੜੀਆਂ ਇੱਕ ਦੋ ਕੰਪਨੀਆਂ ਹੈਗੀਆਂ ਜਿਹੜੀਆਂ ਇੰਡੀਆ ਦਾ ਐਕਸਪੀਰੀਅੰਸ ਵੀ ਕੰਸਿਡਰ ਕਰ ਲੈਂਦੀਆਂ।
0: ਬਿਲਕੁਲ ਜੀ ਬਿਲਕੁਲ। ਸੋ ਜਿੱਦਾਂ ਕਿ ਜੇਡੀ ਜੀ ਹੋਣਾ ਨੇ ਦੱਸਿਆ ਕਿ ਬਿਲਕੁਲ ਜੀ 15-20% ਤੁਹਾਨੂੰ ਜਿਹੜਾ ਹੈ ਜੀ ਆਫ ਮਿਲ ਸਕਦਾ ਜੇ ਤੁਸੀਂ ਇੱਕ ਹੀ ਕੰਪਨੀ ਤੋਂ ਜਿਹੜਾ ਜੀ ਗੱਡੀਆਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਜਿਹੜੀ ਜੀ ਕਰਾਉਂਦੇ ਆ। ਔਰ ਬਿਲਕੁਲ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਜੇਡੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਆ। ਬਹੁਤ ਹੀ ਲੰਬੇ ਅਰਸੇ ਤੋਂ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਇਹ ਸਰਵ ਕਰ ਰਹੇ ਨੇ, ਵਧੀਆ ਤੋਂ ਬੈਸਟ ਡੀਲਸ ਤੁਹਾਨੂੰ ਦਵਾਉਂਦੇ ਨੇ ਵਿਦ ਟ੍ਰਾਂਸਪੇਰੈਂਸੀ, ਕੰਮ ਬਿਲਕੁਲ ਇੱਕ ਨੰਬਰ ਦਾ ਤੁਹਾਨੂੰ ਜਿਹੜਾ ਜੀ ਕਰਕੇ ਦਿੱਤਾ ਜਾਊਗਾ। ਔਰ ਜਿਹੜੀ ਜੀ ਹੁਣ ਆਪਾਂ ਗੱਲਬਾਤ ਕਰਦੇ ਕਿ ਠੀਕ ਆ ਜੀ ਕਿਸੇ ਸਾਡੇ ਭੈਣ ਭਰਾ ਨੇ ਕੋਈ ਬਿਜ਼ਨਸ ਆ, ਉਹਨਾਂ ਦਾ ਕਮਰਸ਼ੀਅਲ ਬਿਜ਼ਨਸ ਆ, ਤੇ ਉਹਦੀ ਇੰਸ਼ੋਰੈਂਸ ਕਰਾਉਣੀ ਜਾਂ ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਆ, ਤੇ ਉਹਦੇ ਬਾਰੇ ਵੀ ਜਾਣਕਾਰੀ ਦਿਓ।
1: ਸੋ ਹਰ ਜਿਹੜਾ ਹਰ ਬਿਜ਼ਨਸ ਆ ਉਹਦੇ ਰਿਸਕ ਡਿਫਰੈਂਟ ਆ। ਸੋ ਇੱਕ ਬੈਂਕਟ ਹਾਲ ਦਾ ਡਿਫਰੈਂਟ ਪਾਲਿਸੀ ਹੋਊਗੀ, ਡੈਂਟਲ ਆਫਿਸ ਦੀ ਵੱਖਰੀ ਹੋਊਗੀ। ਸੋ ਆਪਣੇ ਭਾਈਚਾਰੇ ਚ ਕਾਫੀ ਲੋਕ ਸੈਲਫ ਇੰਪਲੋਇਡ ਇੰਪਲੋਇਡ ਨੇ, ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਬਿਜ਼ਨਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਹੋਵੇ। ਜੇ ਤੁਸੀਂ ਯੂਨਿਟ ਓਨ ਕਰਦੇ ਹੋ, ਨੀਡ ਟੂ ਹੈਵ ਇੰਸ਼ੋਰੈਂਸ। ਜੇ ਤੁਸੀਂ ਕਿਸੇ ਪ੍ਰੋਫੈਸ਼ਨ ਚੋਂ ਲਾਇਬਿਲਿਟੀ ਵਾਸਤੇ ਵੀ ਤੁਹਾਨੂੰ CGL ਪਾਲਿਸੀ ਚਾਹੀਦੀ ਹੈ। ਸੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੁਐਸਚਨ ਹੈ, ਮੇਰਾ ਨੰਬਰ ਹੈ ਜੀ 416-902-0706, ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ। ਤੇ ਜਿਹੜਾ ਹੋਮਨ ਆਟੋ ਵਾਸਤੇ ਵੀ ਨਾ ਕੋਈ ਬੜਾ ਲੰਬਾ ਪ੍ਰੋਸੈਸ ਨਹੀਂ ਹੈਗਾ
0: ਜੀ,
1: ਸਿਰਫ ਡਰਾਈਵਰ ਲਾਇਸੈਂਸ ਦੀ ਪਿਕਚਰ ਚਾਹੀਦੀ ਹੁੰਦੀ ਹੈ, ਉਹ ਭੇਜ ਦਿੰਦੇ, ਉਸ ਤੋਂ ਆਪਾਂ 90% ਇਨਫੋਰਮੇਸ਼ਨ ਨਿਕਲ ਆਉਂਦੀ ਹੈ।
0: ਬਿਲਕੁਲ ਜੀ, ਉਹਦੇ ਬਾਅਦ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਜੀ ਨਿਕਲ ਜਾਂਦਾ ਹੈ। ਔਰ ਬਿਲਕੁਲ ਜੀ, ਇੱਕ ਵਾਰੀ ਅਸੀਂ ਫੇਰ ਕਹਾਂਗੇ ਕਿ ਜੇ ਤੁਹਾਡੀ ਕੋਈ ਇੰਸ਼ੋਰੈਂਸ ਹੋਏ ਹੋਏ ਆ, ਐਗਜ਼ਿਸਟਿੰਗ ਵੀ ਇੰਸ਼ੋਰੈਂਸ ਆ, ਤੇ ਉਹਦੇ ਵੀ ਤੁਸੀਂ ਪਾਲਿਸੀਜ਼ ਰਿਵਿਊ ਕਰਵਾਉਣੀ ਆ ਜਾਂ ਪੇਪਰ ਵਰਕ ਦਿਖਾਉਣਾ ਆ, ਸੋ ਬਿਲਕੁਲ ਤੁਸੀਂ ਜੇਡੀ ਜੀ ਹੁਣਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਭਾਵੇਂ ਗੱਡੀਆਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਕੋਈ ਈਵੈਂਟ ਇੰਸ਼ੋਰੈਂਸ ਵੀ ਕਈ ਵਾਰੀ ਆਪਾਂ ਕਰਾਉਂਦੇ ਹਾਂ ਕਿਸੇ ਵੈਨਿਊ ਦੇ ਵਿੱਚ, ਉਹਨਾਂ ਨੂੰ ਵੀ ਰਿਕੁਆਇਰਮੈਂਟ ਹੁੰਦੀ ਆ ਕਿ ਠੀਕ ਆ ਤੁਸੀਂ ਸਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰੋ, ਤੇ ਜੇ ਕੋਈ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ ਉਹ ਵੀ ਜੇਡੀ ਜੀ ਦੇ ਨਾਲ ਕਰ ਸਕਦੇ ਹਾਂ। ਸੋ ਹੁਣ ਜੇਡੀ ਜੀ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਕੋਈ ਤੁਹਾਡੀ, ਕਿਉਂਕਿ ਤੁਸੀਂ ਇੰਨੇ ਲੰਬੇ ਅਰਸੇ ਤੋਂ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਹੈਗੇ ਆ, ਜੇ ਕੋਈ ਇੰਟਰਸਟਿਡ ਹੈਗਾ ਸਾਡਾ ਭੈਣ ਭਰਾ ਤੁਹਾਡੀ ਟੀਮ ਨੂੰ ਜੁਆਇਨ ਕਰਨ ਦੇ ਵਿੱਚ, ਸੋ ਕਿੱਦਾਂ ਤੁਹਾਡੀ ਟੀਮ ਨੂੰ ਜਿਹੜਾ ਜੀ ਜੁਆਇਨ ਕਰ ਸਕਦਾ?
1: ਉਹਦੇ ਵਾਸਤੇ ਜੀ ਰੀਬੋ ਲਾਇਸੈਂਸ ਚਾਹੀਦਾ ਹੁੰਦਾ, ਅੱਜ ਕੱਲ ਤੇ ਕਾਫੀ ਅਕੈਡਮੀਜ਼ ਵੀ ਬਣ ਗਿਆ, ਸੋ ਪਰ ਇੰਡੀਵਿਜੁਅਲ ਤੇ ਡਿਪੈਂਡ ਕਰਦਾ ਕਿੰਨੀ ਦੇਰ ਚ ਲੈਂਦੇ ਆ, ਸੋ RIBO ਲਾਇਸੈਂਸ ਆ ਜੇ ਬ੍ਰੋਕਰ ਬਣਨਾ, ਤੇ ਉਸ ਤੋਂ ਬਾਅਦ ਟ੍ਰੇਨਿੰਗ ਵਗੈਰਾ ਸਾਰਾ ਸਾਡਾ ਕੰਮ ਹੈ। ਜੇ ਕਿਸੇ ਕੋਲ ਰੀਬੋ ਦਾ ਲਾਇਸੈਂਸ ਹੈ, ਕੋਈ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦਾ, ਉਹ ਵੀ ਮੈਨੂੰ ਕੰਟੈਕਟ ਕਰ ਸਕਦੇ, ਅਸੀਂ ਇਨ ਹਾਊਸ ਪੂਰੀ ਟ੍ਰੇਨਿੰਗ ਦੇਵਾਂਗੇ। ਤੇ ਕੰਮ ਸਿੱਖਣ ਨੂੰ 6 ਮਹੀਨੇ 1 ਸਾਲ ਲੱਗ ਜਾਂਦਾ, ਸੋ ਮੇਕ ਸ਼ੋਰ ਕਿ ਵਧੀਆ ਬ੍ਰੋਕਰੇਜ ਨੂੰ ਜੁਆਇਨ ਕਰਨ ਫਰੋਮ ਡੇ 1।
0: ਬਿਲਕੁਲ ਜੀ, ਤੁਸੀਂ ਜੀਡੀ ਜੀ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਆ 416-902-0706 416-902-0706 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸੋ ਜੀਡੀ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਫਾਰ ਸ਼ੇਅਰਿੰਗ ਦ ਇਨਫੋਰਮੇਸ਼ਨ।
1: ਥੈਂਕ ਯੂ ਸੋ ਮਚ ਫਾਰ ਟਾਈਮ। ਥੈਂਕ ਯੂ। ਲਿਸਨ ਲਾਈਵ ਵਕਨੋ ਦੋ ਰੇਡੀਓ ਵਿਦ ਸੁਖੀ ਨਿਚਰ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: रोकी तू अपनी इंश्योरेंस किस तो करवांदा यार
3: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
2: वाह यार नंबर ता दई मोना जी दा
3: हां जी तुसी भी नोट करो इंश्योरेंस कोई भी होवे
4: इंश्योरेंस फॉर यू दी मोना मेंगी जी
3: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
4: याद रखो मोना मेंगी फ्रॉम इंश्योरेंस फॉर यू
3: 416-509-1509
4: और visit insuranceforyou.ca
5: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
6: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
5: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
6: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੋ ਸਵਾਦ ਦੇ ਟੌਪਿੰਗਸ ਨਾਨਸਟਾਪ

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਆ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਨੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਵਧੀਆ ਸਵਾਦਲਾ ਫੂਡ ਖਾਣਾ ਵਿਦ ਬੈਸਟ ਡਾਈਨ ਇਨ ਐਕਸਪੀਰੀਅੰਸ, ਤੇ ਤੁਸੀਂ ਟਿੱਕਾ ਜੰਕਸ਼ਨ ਪਹੁੰਚ ਸਕਦੇ ਆ। ਔਰ ਪ੍ਰੋਗਰਾਮ ਨੂੰ ਅੱਜ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਇਹਨਾਂ ਦਾ ਨੰਬਰ 416-577-0017 ਤੇ ਗੱਲਬਾਤ ਹੋ ਸਕਦੀ ਆ। ਔਰ ਬੈਕ ਟੂ ਸਟੂਡੀਓ ਇੱਕ ਵਾਰੀ ਜਾ ਰਹੇ ਹਾਂ ਤੇ ਆਪਾਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਥੋੜੀ ਜਿਹੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੇ ਕਿਹੜੇ ਪੈਕੇਜਸ ਉਹਨਾਂ ਕੋਲ ਅਵੇਲੇਬਲ ਨੇ ਤੇ ਕਿੱਦਾਂ ਸਾਡੇ ਲਿਸਨਰਸ ਜਿਹੜੇ ਅਜਿਹੇ ਡੀਲਸ ਉਹਨਾਂ ਦੀਆਂ ਗ੍ਰੈਬ ਕਰ ਸਕਦੇ ਹਾਂ। ਸੋ ਰਾਜਨ ਜੀ ਇੱਕ ਵਾਰੀ ਫੇਰ ਸਵਾਗਤ ਆ।
1: ਬਹੁਤ ਬਹੁਤ ਧੰਨਵਾਦ ਜੀ।
0: ਓਕੇ ਰਾਜਨ ਜੀ, ਹੁਣ ਆਪਾਂ ਗੱਲਬਾਤ ਕਰਦੇ ਕਿ ਜੇ ਸਾਡੇ ਕੋਈ ਵੀ ਭੈਣ ਭਰਾ ਆ ਜਿਨ੍ਹਾਂ ਨੇ ਤੁਹਾਡੇ ਕੋਈ ਸਰਵਿਸਿਜ਼ ਲੈਣੀਆਂ, ਸਪੈਸ਼ਲੀ ਕੋਈ ਆਈ ਗਲਾਸਿਸ ਬਣਾਉਣੇ ਜਾਂ ਰੂਟੀਨ ਚੈੱਕਅਪ ਜਿੱਦਾਂ ਆਪਾਂ ਕਰਦੇ ਹੁੰਦੇ ਹਾਂ, ਸੋ ਉਹਦੇ ਵਿੱਚ ਕੀ ਪੈਕੇਜਸ ਤੁਹਾਡੇ ਕੋਲ ਅਵੇਲੇਬਲ ਨੇ ਜੇ ਕੋਈ ਕੰਬਾਈਂਡ ਕਰਾ ਕੇ ਲੈਣਾ ਚਾਹੁੰਦਾ ਹੈ?
1: ਬਿਲਕੁਲ ਜੀ, ਸੋ ਪੈਕੇਜਸ ਦੇ ਵਿੱਚ ਸਾਡਾ ਜਿਹੜਾ ਵੈਲਿਊ ਪੈਕੇਜ ਹੈ ਬਹੁਤ ਫੇਮਸ ਹੈ। ਲੋਕੀ ਸਾਡੇ ਕੋਲ ਬਹੁਤ ਦੂਰ ਦੂਰ ਤੋਂ ਟਰੈਵਲ ਕਰਕੇ ਆਉਂਦੇ ਨੇ ਕਿਉਂਕਿ ਵੈਲਿਊ ਪੈਕੇਜ ਦੇ ਵਿੱਚ ਨਾ ਸੇਵਿੰਗ ਬਹੁਤ ਜ਼ਿਆਦਾ ਹੁੰਦੀ ਹੈ। ਆਮ ਤੌਰ ਦੇ ਉੱਤੇ ਕਿੰਨੇ ਜਦੋਂ ਵੀ ਐਗਜ਼ਾਮ ਕਰਾ ਲਿਆ, ਸਭ ਤੋਂ ਪਹਿਲੇ ਹੁੰਦਾ ਵੀ ਕਿਤੇ ਯਾਰ ਸੀ ਫਰੇਮ ਕਿੰਨੇ ਦਾ ਹੋਏਗਾ, ਲੈਂਸ ਕਿੰਨੇ ਦਾ ਹੋਏਗਾ। ਸੋ ਇਹ ਸਾਰਾ ਕੁਝ ਅਸੀਂ ਇਕੱਠਾ ਕੀਤਾ ਵੈਲਿਊ ਪੈਕੇਜ। ਸੋ ਵੈਲਿਊ ਪੈਕੇਜ ਚ ਦੋ ਚੀਜ਼ਾਂ ਦਿੰਦੇ ਹਾਂ, ਇੱਕ ਤੇ ਤੁਹਾਨੂੰ ਸਾਡੇ ਕੋਲ ਇੱਕ ਵਾਲ ਹੈ ਪੂਰੀ, ਉਹ ਤੁਸੀਂ ਤਕਰੀਬਨ ਕਿਰਨ ਜੀ 700-800 ਫਰੇਮ ਲਗਾਇਆ ਹੋਇਆ ਡਿਸਪਲੇ ਦੇ ਉੱਤੇ, ਲੇਡੀਜ਼ ਦੇ ਨੇ, ਜੈਂਟਸ ਦੇ ਨੇ, ਬੱਚਿਆਂ ਦੇ ਨੇ, ਕਲਰਫੁਲ ਫਰੇਮ ਹੈ, ਬਲੈਕ ਕਲਰ ਦੇ ਫਰੇਮ ਨੇ, ਮੈਟਲ, ਪਲਾਸਟਿਕ, ਹਰ ਕਿਸਮ ਦੀ ਵਰਾਇਟੀ ਆ ਚ। ਔਰ ਇਹ ਸਾਰੇ ਵਧੀਆ ਬ੍ਰਾਂਡਡ ਫਰੇਮ ਨੇ, ਕੋਈ ਲੋਕਲ ਫਰੇਮ ਨਹੀਂ ਹੁੰਦਾ। ਸੋ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਅਲੱਗ ਅਲੱਗ ਬ੍ਰਾਂਡਡ ਫਰੇਮ ਨੇ। ਸੋ ਇਹ $300 ਦੀ ਕੀਮਤ ਦਾ ਫਰੇਮ ਹੁੰਦਾ ਹੈ। ਸੋ ਵੈਲਿਊ ਪੈਕੇਜ ਇੱਕ ਤੇ ਇਹ ਫਰੇਮ ਇਨਕਲੂਡ ਕੀਤਾ ਹੋਇਆ ਆਪਾਂ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। ਸੋ ਸਿੰਗਲ ਵਿਜ਼ਨ ਦਾ ਮਤਲਬ ਜੇ ਕੋਈ ਕਹਿੰਦਾ ਮੈਨੂੰ ਸਿਰਫ ਦੂਰ ਦੀ ਨਿਗਾਹ ਦੀ ਪ੍ਰੋਬਲਮ ਹੈ, ਜਾਂ ਮੈਨੂੰ ਸਿਰਫ ਨੇੜੇ ਵਾਸਤੇ ਚਾਹੀਦੀ ਹੈ, ਜਾਂ ਮੈਂ ਸਾਰਾ ਦਿਨ ਸਿਰਫ ਕੰਪਿਊਟਰ ਦੇ ਉੱਤੇ ਕੰਮ ਕਰਦਾ ਉਹਦੇ ਚਾਹੀਦੇ ਆ, ਸੋ ਉਹ ਸਿੰਗਲ ਵਿਜ਼ਨ ਲੈਂਸਿਸ ਹੁੰਦੇ ਨੇ। ਸੋ $100 ਦੇ ਲੈਂਸਿਸ ਨੇ, $400 ਦਾ ਇਹ ਪੈਕੇਜ ਹੋ ਜਾਂਦਾ ਫਰੇਮ ਤੇ ਲੈਂਸਿਸ ਦਾ, ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $129 ਦੇ ਵਿੱਚ।
0: ਮੈਂ ਕਹਿਣ ਲੱਗੀ ਸੀ, ਮੈਂ ਕਿਹਾ ਤੁਹਾਡਾ ਬਹੁਤ ਮਸ਼ਹੂਰ ਹੈ 129
1: ਵਾਲਾ ਜੀ। ਸੋ ਇਹ ਪੈਕੇਜ ਤੁਹਾਨੂੰ $129 ਚ ਮਿਲ ਜਾਣਾ। ਹੁਣ ਕਈ ਹੁੰਦੇ ਨੇ ਜਿਨ੍ਹਾਂ ਦੀ ਉਮਰ ਹੁੰਦੀ ਹੈ 50 ਸਾਲ 55 ਸਾਲ, ਉਹਨਾਂ ਨੂੰ ਹੁੰਦਾ ਵੀ ਦੂਰ ਵਾਸਤੇ ਵੀ ਤੇ ਨੇੜੇ ਵਾਸਤੇ ਵੀ ਇਕੱਠੀ ਐਨਕ ਬਣ ਜਾਏ। ਇਹਦੇ ਚ ਕਿਰਨ ਜੀ ਬਹੁਤ ਪ੍ਰੋਬਲਮ ਆਉਂਦੀ, ਕਿਉਂਕਿ ਕਈ ਵਾਰੀ ਹੁੰਦਾ ਕਿ ਆਪਾਂ ਕੋਈ ਲੋਕਲ ਚਾਈਨੀਜ਼ ਕੰਪਨੀ ਦੇ ਲੈਂਸਿਸ ਪਵਾ ਲੈਂਦੇ ਹਾਂ ਪ੍ਰੋਗਰੈਸਿਵ, ਤੇ ਸਾਨੂੰ ਪ੍ਰੋਬਲਮ ਹੁੰਦੀ ਵੀ ਯਾਰ ਪ੍ਰੋਗਰੈਸਿਵ ਲੈਂਸ ਨਹੀਂ ਸੈੱਟ ਬਣਦੇ। ਇਸ ਕਰਕੇ ਅਸੀਂ ਫ੍ਰੈਂਚ ਕੰਪਨੀ ਐਸਿਲੋਰ, ਇਸ ਕੰਪਨੀ ਦੇ ਲੈਂਸ ਦਿੰਦੇ ਹਾਂ ਜਿਹੜੇ ਦੁਨੀਆਂ 'ਚ ਸਭ ਤੋਂ ਮਸ਼ਹੂਰ ਫੇਮਸ ਲੈਂਸ ਨੇ। ਸੋ ਇਸ ਕੰਪਨੀ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਤੁਹਾਨੂੰ ਦੇ ਰਿਹਾ। ਸੋ ਇਹ $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਿਹਾ। ਹੁਣ ਉਸ ਤੋਂ ਬਾਅਦ ਹੁੰਦਾ ਵੀ ਆਪਾਂ ਜਦੋਂ ਗਲਾਸਿਸ ਬਣਾ ਲਈਆਂ, ਸਾਨੂੰ ਕੋਟਿੰਗ ਦੀ ਲੋੜ ਪੈਂਦੀ ਹੈ। ਜੇ ਰਾਤ ਨੂੰ ਡਰਾਈਵਿੰਗ ਕਰਦੇ ਹਾਂ, ਆਪਾਂ ਨੂੰ ਐਂਟੀ ਗਲੇਅਰ ਚਾਹੀਦੀ ਹੈ। ਜੇ ਤੁਸੀਂ ਕੰਪਿਊਟਰ ਦੇ ਉੱਤੇ ਕੰਮ ਕਰਦੇ, ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ। ਜੇ ਤੁਸੀਂ ਧੁੱਪ 'ਚ ਜਾਂਦੇ, ਤੁਹਾਨੂੰ ਯੂਵੀ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ। ਸੋ ਤੁਸੀਂ ਕੋਟਿੰਗ ਜਿੰਨੀਆਂ ਮਰਜ਼ੀ ਐਡ ਕਰਵਾ ਲਓ, ਸਾਰੀਆਂ ਕੋਟਿੰਗ ਅਸੀਂ ਫਲੈਟ 50% ਆਫ ਦੇ ਰਹੇ ਹਾਂ। ਹੁਣ ਕਈ ਹੁੰਦੇ ਨੇ ਜਿਹੜਾ ਹੁੰਦਾ ਵੀ ਆਪਾਂ ਨੂੰ ਦੋ ਪੇਅਰ ਚਾਹੀਦੇ, ਇੱਕ ਆਪਾਂ ਘਰ ਰੱਖ ਲਈਏ, ਇੱਕ ਆਪਾਂ ਨੂੰ ਆਫਿਸ ਚਾਹੀਦਾ ਜਾਂ ਗੱਡੀ 'ਚ ਚਾਹੀਦਾ। ਸੋ ਜੇ ਦੋ ਪੇਅਰ ਬਣਵਾ ਰਹੇ ਹੋ, ਪਹਿਲੇ ਪੇਅਰ ਤੇ ਕੋਟਿੰਗ ਆ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗ ਆ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ।
0: ਵਾਹ ਵਾਹ, ਸੋ ਮੈਨੂੰ ਲੱਗਦਾ ਹੈ ਕਿ ਇਹ ਪੈਕੇਜਸ ਦੇਖੋ, ਜੇ ਆਪਾਂ ਉਦਾਂ ਕੱਲੀ ਕੱਲੀ ਚੀਜ਼ ਲੈਣ ਜਾਈਏ ਬਹੁਤ ਮਹਿੰਗੀ,
1: ਬਹੁਤ ਮਹਿੰਗੀ ਮਿਲਦੀ ਹੈ।
0: ਐਗਜੈਕਟਲੀ, ਸੋ ਸਪੈਸ਼ਲੀ ਆਪਾਂ ਆਪਾਂ ਮੈਂ ਡੈਂਟਿਸਟ ਤੇ ਚੱਲ ਜਾਈਏ ਜਾਂ ਅੱਖਾਂ ਦਾ, ਹਨਾ, ਕਾਫੀ ਮਹਿੰਗਾ ਕੰਮ ਜਿਹੜਾ ਜੀ ਇਸ ਕੰਟਰੀ ਦੇ ਵਿੱਚ ਪੈਂਦਾ। ਬਟ ਥੈਂਕਸ ਟੂ ਯੂ, ਕਿਉਂਕਿ ਤੁਸੀਂ ਬਹੁਤ ਵਧੀਆ ਜਿਹੜਾ ਜੀ ਇਹ ਸਪੈਸ਼ਲ ਪ੍ਰਾਈਜ਼ਸ ਤੇ ਲਾਇਆ। ਸੋ ਬਿਲਕੁਲ ਜੀ, ਸਾਡੇ ਲਿਸਨਰਸ ਇਹ ਡੀਲਸ ਜ਼ਰੂਰ ਇਹਨਾਂ ਦੇ ਨਾਲ ਗ੍ਰੈਬ ਕਰ ਸਕਦੇ ਆ। ਔਰ ਵੈਸੇ ਵੀ ਤੁਸੀਂ ਇਹਨਾਂ ਕੋਲ ਜਾ ਕੇ, ਹਨਾ, ਕੋਈ ਵੀ ਸਲਾਹ ਲੈਣੀ ਹੈਗੀ ਆ, ਬਹੁਤ ਵਧੀਆ ਇਨਸਾਨ ਨੇ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਸਲਾਹ ਕਰ ਦੇਣਗੇ। ਓਕੇ, ਨੰਬਰ ਮੈਂ ਇੱਕ ਵਾਰੀ ਜ਼ਰੂਰ ਦੇ ਦਵਾਂ, 905-460-8888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਓਕੇ ਰਾਜਨ ਜੀ, ਹੁਣ ਆਪਾਂ ਜਿਹੜੀ ਹੈ ਜੀ ਗੱਲਬਾਤ ਕਰਦੇ ਹਾਂ ਕਿ ਕੰਟੈਕਟ ਲੈਂਸਿਸ ਦੀ ਜੀ ਸਾਡੇ ਕਿਸੇ, ਕਿਉਂਕਿ ਕਈ ਵਾਰੀ ਆਪਾਂ ਕੋਈ ਫੰਕਸ਼ਨ ਅਟੈਂਡ ਕਰ ਰਹੇ ਹਾਂ ਜਾਂ ਆਪਾਂ ਉਦਾਂ ਕਿਤੇ ਜਾਣਾ, ਆਪਾਂ ਨੂੰ ਇੱਦਾਂ ਲੱਗਦਾ ਕਿ ਠੀਕ ਆ ਆਪਾਂ ਗਲਾਸਿਸ ਨਹੀਂ ਵੇਅਰ ਕਰਨੀਆਂ, ਸੋ ਉਹ ਲੈਂਸਿਸ ਦੇ ਬਾਰੇ ਵੀ ਜਾਣਕਾਰੀ ਦਿਓ, ਜਾਂ ਕੰਟੈਕਟ ਲੈਂਸਿਸ ਜਾਂ ਕਲਰਡ ਲੈਂਸਿਸ ਲੈਣੇ ਹੋਣ।
1: ਬਿਲਕੁਲ ਜੀ, ਬਿਲਕੁਲ, ਖਾਸ ਕਰਕੇ ਜਿਵੇਂ ਅੱਜ ਕੱਲ ਵੈਡਿੰਗਸ ਦਾ ਇਵੈਂਟ ਹੈ ਜਾਂ ਕੋਈ ਵੀ ਅੱਗੋਂ ਕ੍ਰਿਸਮਸ ਪਾਰਟੀਜ਼ ਵਗੈਰਾ ਆਉਣ ਲੱਗ ਪੈਣੀਆਂ, ਦੀਵਾਲੀ ਆਉਣ ਲੱਗ ਪੈਣੀਆਂ, ਸੋ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਸਾਡੀ ਜਿਹਨਾਂ ਨੂੰ ਹੁੰਦਾ ਵੀ ਅਸੀਂ ਜਿਹੜੀ ਵੀ ਆਊਟਫਿਟ ਪਾਈ ਹੈ ਉਹਦੇ ਨਾਲ ਦੇ ਸਾਡੇ ਕਲਰਡ ਕੰਟੈਕਟ ਲੈਂਸਿਸ ਹੋਣ। ਸੋ ਉਹਨਾਂ ਵਾਸਤੇ ਜੀ, ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਹੈ ਤਾਂ ਅਸੀਂ ਪ੍ਰਿਸਕ੍ਰਿਪਸ਼ਨ ਵਾਲੇ ਵੀ ਬਣਾ ਕੇ ਦਿੰਦੇ ਹਾਂ, ਜੇ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਤਾਂ ਤੁਹਾਨੂੰ 0 ਨੰਬਰ ਦਾ ਜਿਹੜਾ ਕਲਰਡ ਕੰਟੈਕਟ ਲੈਂਸਿਸ ਹੈ ਉਹ ਵੀ ਤੁਸੀਂ ਆਪਣੀ ਆਊਟਫਿਟ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ। ਜ਼ਿਆਦਾਤਰ ਤਾਂ ਸਾਡੇ ਕੋਲ ਜਿਹੜੇ 0 ਪ੍ਰਿਸਕ੍ਰਿਪਸ਼ਨ ਵਾਲੇ ਕਲਰਡ ਕੰਟੈਕਟ ਲੈਂਸਿਸ ਹੈ ਇਨ ਹਾਊਸ ਸਾਡੇ ਕੋਲ ਸਟੋਰ ਦੇ ਉੱਤੇ ਅਵੇਲੇਬਲ ਹੁੰਦੇ ਨੇ, ਪਰ ਫਿਰ ਵੀ ਜੇ ਕੋਈ ਨਾਲ ਹੋਵੇ। ਇਸ ਤੋਂ ਇਲਾਵਾ ਹੁੰਦਾ ਹੈ ਕਲੀਅਰ ਕੰਟੈਕਟ ਲੈਂਸਸ। ਬਹੁਤ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਸਪੋਰਟਸ ਐਕਟੀਵਿਟੀਜ਼ ਕਰਨੀ ਹੁੰਦੀ ਹੈ, ਉਹ ਕਿਰਨ ਜੀ ਉਹਦੇ ਵਿੱਚ ਹੁੰਦਾ ਕਿ ਵੀ ਜਿਵੇਂ ਕੋਈ ਕ੍ਰਿਕਟ ਖੇਡ ਰਿਹਾ, ਕੋਈ ਸੌਕਰ ਖੇਡ ਰਿਹਾ, ਉਹਨਾਂ ਨੂੰ ਹੁੰਦਾ ਵੀ ਅਸੀਂ ਸੌਕਰ ਗੇਮ ਵੱਲ ਫੋਕਸ ਕਰੀਏ ਕਿ ਆਪਣੀ ਗਲਾਸਿਸ ਵੱਲ ਫੋਕਸ ਕਰੀਏ, ਕਿਉਂਕਿ ਮੇਨਲੀ ਹੁੰਦਾ ਵੀ ਜੇ ਤੁਸੀਂ ਸੌਕਰ ਖੇਡ ਰਹੇ ਹੋ ਪਹਿਲਾਂ ਇਹ ਵੀ ਤੁਹਾਨੂੰ ਹੁੰਦਾ ਵੀ ਕਿਸੇ ਨੇ ਬਾਲ ਹਿੱਟ ਕੀਤੀ ਤੇ ਮੇਰੀ ਜੇ ਗਲਾਸਿਸ ਵੱਜ ਗਈ ਮੇਰੀ ਗਲਾਸਿਸ ਟੁੱਟ ਜਾਣੀ ਹੈ, ਫਿਰ ਜੇ ਤੁਸੀਂ ਦੌੜਦੇ ਪਏ ਤੁਹਾਨੂੰ ਕਿ ਮੇਰੇ ਗਲਾਸਿਸ ਨਾਲ ਥੱਲੇ ਡਿੱਗ ਜਾਣ, ਤਾਂ ਉਸ ਚੱਕਰ ਚ ਤੁਹਾਨੂੰ ਕੰਟੈਕਟ ਲੈਂਸ ਜਿਹੜੇ ਨੇ ਉਹ ਬਹੁਤ ਹੈਲਪ ਕਰਦੇ ਨੇ। ਸਾਡੇ ਕੋਲ ਸਾਰੇ ਤਰ੍ਹਾਂ ਦੇ ਕੰਟੈਕਟ ਲੈਂਸ ਹੁੰਦੇ ਨੇ। ਕਈ ਵਾਰੀ ਪੇਰੈਂਟਸ ਨੂੰ ਇਹ ਹੁੰਦਾ ਵੀ ਬੱਚੇ ਕੰਟੈਕਟ ਲੈਂਸ ਦੀ ਟੇਕ ਕੇਅਰ ਨਹੀਂ ਕਰ ਪਾਉਣਗੇ, ਹੁਣ ਸਕੂਲ ਗੋਇੰਗ ਬੱਚਾ ਹੋਵੇ 13-14 ਸਾਲ ਦੀ ਉਮਰ ਦਾ, ਉਹ ਕੰਟੈਕਟ ਲੈਂਸ ਦੀ ਕੇਅਰ ਕੀ ਕਰੇਗਾ? ਉਹਨਾਂ ਵਾਸਤੇ ਸਾਡੇ ਕੋਲ ਸਪੈਸ਼ਲੀ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਹੈ। ਉਹਦੇ ਚ ਕੀ ਹੈ, ਤੁਸੀਂ ਸਵੇਰੇ ਕੰਟੈਕਟ ਲੈਂਸ ਬੱਚੇ ਨੇ ਪਾਇਆ, ਸ਼ਾਮ ਨੂੰ ਉਤਾਰ ਕੇ ਉਹਨੇ ਸੁੱਟ ਦਿੱਤਾ, ਉਹਦੇ ਚ ਉਹਨਾਂ ਨੂੰ ਕੋਈ ਵੀ ਉਹਦੀ ਕਲੀਨਿੰਗ ਦਾ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਬੱਚੇ ਹੁੰਦੇ ਸਾਨੂੰ ਕਿ ਕਈ ਵਾਰੀ ਬੱਚੇ ਨਹੀਂ ਕਲੀਨ ਕਰਦੇ ਤੇ ਅੱਖ ਚ ਇਨਫੈਕਸ਼ਨ ਹੋਣ ਦੇ ਚਾਂਸਿਸ ਹੈ। ਸੋ ਜਿਹੜੇ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਹੈ ਉਹ ਸਾਡੇ ਕੋਲ ਅਵੇਲੇਬਲ ਨੇ, ਔਰ ਇੱਥੇ ਬਹੁਤ ਵਧੀਆ ਡੀਲ ਹੈ ਸਾਡੇ ਕੋਲ। ਜਿਹੜੇ ਵੀ ਬੱਚੇ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਲੈਣਾ ਚਾਹੁੰਦੇ ਨੇ, ਇਹਨਾਂ ਵਾਸਤੇ ਸਾਡੇ ਕੋਲ ਸਪੈਸ਼ਲ ਪੈਕੇਜ ਹੈ ਜੀ। $750 ਦੇ ਤੁਹਾਨੂੰ ਪੂਰੇ ਸਾਲ ਦੇ 365 ਪੇਅਰ ਮਿਲਣਗੇ, ਤੇ ਨਾਲ ਇਹਦੇ ਚ $250 ਦੀ ਰਿਬੇਟ ਵੀ ਹੈ। ਸੋ $500 ਤੋਂ ਥੱਲੇ ਥੱਲੇ ਯਾਨੀ ਕਿ $499 ਚ ਤੁਹਾਨੂੰ ਪੂਰੇ ਇੱਕ ਸਾਲ ਦੀ ਸਪਲਾਈ ਮਿਲ ਰਹੀ, ਜਿਸ ਚ ਤੁਹਾਨੂੰ 360 ਪੇਅਰ ਕੰਟੈਕਟ ਲੈਂਸ ਮਿਲ ਰਹੇ ਨੇ। ਔਰ ਕਿਰਨ ਜੀ ਵਧੀਆ ਗੱਲ ਦੇਖੋ ਯਾਰ, ਵੀ ਜਿਵੇਂ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ, ਬੱਚੇ ਕਹਿੰਦੇ ਸੀ ਘਰ ਬੈਠੇ ਆ, ਸੈਟਰਡੇ ਸੰਡੇ ਬੱਚੇ ਨੇ ਸਕੂਲ ਨਹੀਂ ਜਾਣਾ, ਉਹਨਾਂ ਨੇ ਉਹ ਜਿਹੜੇ ਜਿੰਨੇ ਵੀ ਤੁਸੀਂ ਪੇਅਰ ਜਿਹੜੇ ਦਿਨ ਨਹੀਂ ਪਾ ਰਹੇ ਉਹ ਤੁਹਾਡੇ ਪੇਅਰ ਸੇਵ ਹੋਈ ਜਾ ਰਹੇ ਨੇ। ਸੋ ਜਿਹੜੇ ਵੀ ਇਹ ਪੇਅਰ ਤੁਸੀਂ ਲੈ ਰਹੇ ਹੋ ਇਹਨਾਂ ਦੀ ਤਕਰੀਬਨ 3-4 ਸਾਲ ਦੀ ਐਕਸਪਾਇਰੀ ਹੁੰਦੀ ਹੈ। ਸੋ ਜੇ ਤੁਸੀਂ ਸਾਲ ਦੀ ਸਪਲਾਈ ਲੈ ਲਈ ਹੈ ਤੇ 2 ਸਾਲ ਤੱਕ ਵੀ ਤੁਸੀਂ ਯੂਜ਼ ਕਰ ਸਕਦੇ ਹੋ।
0: ਕਿਆ ਬਾਤ ਹੈ ਜੀ, ਇਹ ਨਵੀਂ ਚੀਜ਼ ਤੁਸੀਂ ਦੱਸੀ ਆ ਕਿ ਠੀਕ ਹੈ ਡਿਸਪੋਜ਼ਲ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਜੇ ਨਹੀਂ ਯੂਜ਼ ਕਰਨਾ, ਕਿਉਂਕਿ ਕਈ ਵਾਰੀ ਆਬਵੀਅਸਲੀ ਬੱਚੇ ਕਿ ਆਪਾਂ ਸਿਆਣਿਆਂ ਦੀ ਵੀ ਗੱਲ ਕਰ ਲਈ, ਉਹ ਵੀ ਕਈ ਵਾਰੀ ਆਪਾਂ ਅਣਗਹਿਲੀ ਕਰ ਜਾਂਦੇ ਨਹੀਂ ਕਲੀਨ ਕਰ ਪਾਉਂਦੇ। ਸੋ ਬਟ ਦਿਸ ਇਜ਼ ਦ ਬੈਸਟ ਐਂਡ ਬੈਸਟ ਡੀਲ। ਸੋ ਬਿਲਕੁਲ ਇੱਕ ਵਾਰ ਰਾਜਨ ਜੀ ਨੰਬਰ ਜ਼ਰੂਰ ਦਿਓ।
1: ਜ਼ਰੂਰ ਜੀ, ਨੰਬਰ ਹੈ ਸਾਡਾ 905-460-88 ਤੇ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਵੀ ਜੇ ਕਿਸੇ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਤੇ ਸੈਟਰਡੇ ਨੂੰ ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਨੰਬਰ ਇੱਕ ਵਾਰ ਫਿਰ ਸਾਡਾ ਜੀ 905-460-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ, ਤੁਹਾਡੇ ਕਲਰਡ ਕੰਟੈਕਟ ਲੈਂਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਵਾਲੇ ਕੋਈ ਵੀ ਕੰਟੈਕਟ ਲੈਂਸ ਹੋਣ। ਸੋ ਹਰ ਕਿਸਮ ਦੇ ਕਲੇਮ ਅਸੀਂ ਡਾਇਰੈਕਟਲੀ ਕਰਦੇ ਹਾਂ। ਨੰਬਰ ਇੱਕ ਵਾਰ ਫਿਰ 905-460-88-88 905-460-88-88 905-460-88-88 ਬਹੁਤ ਬਹੁਤ

0: your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607. 647-822-9607.
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956.
2: The wait is finally over. Gordy Kumin of RE/MAX Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at RE/MAX Gold Realty to book your unit today.
3: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ। ਔਰ ਆਖਰੀ ਦੇ 4 ਮਿੰਟ ਸਾਡੇ ਕੋਲ ਹੋਰ ਬਚੇ ਨੇ, ਸੋ ਆਪਾਂ ਥੋੜ੍ਹੀ ਜਿਹੀ ਗੱਲਬਾਤ ਰਾਜਨ ਜੀ ਦੇ ਨਾਲ ਕਰਦੇ ਹਾਂ। ਸੋ ਰਾਜਨ ਜੀ, ਥੈਂਕ ਯੂ ਸੋ ਮੱਚ, ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਜੀ ਸ਼ੇਅਰ ਕੀਤੀ। ਇੱਕ ਵਾਰੀ ਫੇਰ ਮੈਂ ਚਾਹੂੰਗੀ ਕਿ ਐਂਡ ਤੇ ਤੁਸੀਂ ਦੱਸ ਦਿਓ ਕਿ ਕਿਹੜੀ ਕਿਹੜੀ ਸਰਵਿਸਿਜ਼ ਤੁਸੀਂ ਜਿਹੜੇ ਅਜੇ ਪ੍ਰੋਵਾਈਡ ਕਰਦੇ ਹੋ।
4: ਬਿਲਕੁਲ ਜੀ, ਸੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਔਨ ਸਾਈਟ ਹੁੰਦੇ ਨੇ, ਸੋ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ। ਸੋ ਇਹਨਾਂ ਦਿਨਾਂ 'ਚ ਜਿਹੜਾ ਦਿਨ ਵੀ ਤੁਹਾਨੂੰ ਸੂਟੇਬਲ ਹੈ ਤੁਸੀਂ ਉਸ ਦਿਨ ਦੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਨੰਬਰ ਹੈ ਸਾਡਾ 905-460-8888। ਇਸ ਤੋਂ ਇਲਾਵਾ ਜਿਹਨਾਂ ਨੇ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਹੋਣ, ਸਾਡੇ ਕੋਲ ਅਲੱਗ ਅਲੱਗ ਪੈਕੇਜਿਸ ਹੈਗੇ ਨੇ, ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਹੋ। ਜੇ ਤੁਸੀਂ ਕਲਰਡ ਕੰਟੈਕਟ ਲੈਂਸ ਲੈਣੇ ਨੇ, ਇਹ ਵੀ ਲੈ ਸਕਦੇ ਹੋ। ਜੇ ਬੱਚਿਆਂ ਵਾਸਤੇ ਡਿਸਪੋਜ਼ੇਬਲ ਕੰਟੈਕਟ ਲੈਂਸ ਲੈਣੇ ਨੇ, ਉਹ ਵੀ ਲੈ ਸਕਦੇ ਹੋ। ਜੇ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਸਨ ਗਲਾਸਿਸ ਬਣਵਾਉਣੀਆਂ ਨੇ, ਉਹ ਵੀ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਅਤੇ ਨਾਲ ਦੀ ਨਾਲ ਜੇ ਤੁਸੀਂ ਕਿਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਸੇਫਟੀ ਗਲਾਸਿਸ ਚਾਹੀਦੀਆਂ, ਅਤੇ ਉਹ ਵੀ ਗਲਾਸਿਸ ਅਸੀਂ ਬਣਵਾ ਕੇ ਦਿੰਦੇ ਹਾਂ। ਸੋ ਕਹਿਣ ਦਾ ਮਤਲਬ ਵੀ ਅੱਖਾਂ ਦੇ ਨਾਲ ਰਿਲੇਟਡ ਕੋਈ ਵੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ, ਉਹ ਅਸੀਂ ਤੁਹਾਨੂੰ ਇੱਕ ਰੂਪ ਦੇ ਅੰਦਰ ਹੀ ਪ੍ਰੋਵਾਈਡ ਕਰਦੇ ਹਾਂ। ਸੋ ਐਡਰੈਸ ਹੈ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਹੈ ਸਾਡਾ 905-460-8888। ਅਤੇ ਸੇਮ ਡੀਲਸ ਅਤੇ ਸੇਮ ਸਰਵਿਸਿਜ਼ ਤੁਹਾਨੂੰ ਮਿਲਦੀ ਹੈ। ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਅਤੇ ਸੈਂਡੋਲ ਦੀ ਇੰਟਰਸੈਕਸ਼ਨ ਹੈ। ਨੰਬਰ ਅਗੇਨ ਜੀ 905-460-8888, 905-460-8888।
3: ਬਿਲਕੁਲ ਜੀ, ਥੈਂਕ ਯੂ ਸੋ ਮੱਚ ਰਾਜਨ ਜੀ ਸਾਰੀ ਜਾਣਕਾਰੀ ਦੇਣ ਦੇ ਲਈ। ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੇ ਜੀ ਦੇ ਸੁਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ, ਬੱਚਿਆਂ ਦੀ ਆਰ ਐਸ ਪੀ ਜਾਂ ਟਰੈਵਲ ਇੰਸ਼ੋਰੈਂਸ ਜਾਂ ਕੋਈ ਸੇਵਿੰਗਸ ਪਲਾਨ ਦੇ ਬਾਰੇ ਗੱਲਬਾਤ ਕਰਨੀ ਹੈ, ਤੇ ਹੋ ਸਕਦੀ ਆ 416-509-1509 ਤੇ। ਟੈਲੀਟਾਈਮ ਜਿੱਤੇ ਕਿ ਬਹੁਤ ਹੀ ਵਧੀਆ ਸ਼ਾਨਦਾਰ ਟੀਵੀ ਅਪਲਾਇੰਸ, ਫਰਨੀਚਰ, ਮੈਟਰਸ ਤੇ ਜਿਹੜੀ ਜੀ ਟੈਂਟ ਸੇਲ ਲੱਗੀ ਹੋਈ ਆ, ਤੁਸੀਂ ਪਹੁੰਚ ਸਕਦੇ ਹੋ 280 ਰਦਰਫੋਰਡ ਰੋਡ ਸਾਊਥ। ਇਹਨਾਂ ਦਾ ਨੰਬਰ 905-455-1666 ਤੇ ਗੱਲਬਾਤ ਹੋ ਸਕਦੀ ਆ। ਸੋ ਥੈਂਕ ਯੂ ਸੋ ਮੱਚ ਸਾਡੇ ਸਾਰੇ ਲਿਸਨਰਸ ਦਾ, ਤੁਸੀਂ ਜਿਹੜਾ ਜੀ ਸਾਨੂੰ ਸੁਣਦੇ ਆ ਤੇ ਆਪਣਾ ਜਿਹੜਾ ਜੀ ਪਿਆਰ ਔਰ ਫੀਡਬੈਕ ਸਾਨੂੰ ਦਿੰਦੇ ਰਹਿੰਦੇ ਆ। ਸੋ ਮਿਲਦੇ ਆ ਕੱਲ ਨੂੰ ਜੀ ਫਰਾਈਡੇ ਦੇ ਵਿੱਚ, ਤੇ ਆਪਾਂ ਅਗਲੀ ਗੱਲਬਾਤ ਕਰਾਂਗੇ ਫਰਾਈਡੇ ਨਾਲ ਕੁਛ ਨਵਾਂ ਟੌਪਿਕ ਜਾਂ ਨਵੀਂ ਗੱਲਬਾਤ। ਥੈਂਕ ਯੂ ਸੋ ਮੱਚ ਐਂਡ ਟੇਕ ਕੇਅਰ ਆਫ ਯੂਰਸੈਲਫ।

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ

0: लाओ जी चक्को फिर खुशखबरी। ब्रैम्पटन निवासियों लई खुशखबरी, हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशनां विचों जिथे मर्जी आ जाओ, चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफिल रोड ब्रैम्पटन। वधिया ग्रोसरी सब तो नेड़े इंडियन फ्रूट लैंड 9054569900।
1: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ, ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4465 416-451-4565 416-451-4565।
2: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
3: ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ।
4: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
3: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ 1 & only ਸਿਲਵਰ ਹਟ,
4: ਗੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ, ਸਿਲਵਰ ਹਟ।
3: 6473392 1
4: 6473392 1 4525 ਅਵਨੀਜ਼ਰ ਰੋਡ, ਬ੍ਰੈਂਪਟਨ,
3: ਸਿਲਵਰ ਹਟ।
5: ਗੀਤ ਸੰਗੀਤ ਨਾਲ ਭਰਪੂਰ ਹੋਊਗਾ ਅੱਜ ਦਾ ਪ੍ਰੋਗਰਾਮ, ਤੇ ਜਗਜੀਤ ਮਾਲ ਸਾਹਿਬ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਲਵਾਉਣਗੇ ਹਾਜ਼ਰੀ। ਮਾਲ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ
6: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ ਤੁਹਾਡਾ?
5: ਬਹੁਤ ਵਧੀਆ, ਠੀਕ ਠਾਕ ਚੜ੍ਹਦੀ ਗੱਲਾਂ, ਤੁਸੀਂ ਸੁਣਾਓ
6: ਜੀ? ਬਹੁਤ ਵਧੀਆ ਜੀ।
5: ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਲ ਸਾਹਿਬ ਗੱਲਾਂ ਬਾਤਾਂ ਜਿੱਥੇ ਕਰਾਂਗੇ ਨਾ, ਉੱਥੇ ਬਹੁਤ ਹੀ ਵਾਰੀ ਇਹ ਹੁੰਦਾ ਕਿ ਬੰਦਾ ਨੁਕਸ਼ ਦੂਜਿਆਂ 'ਚ ਕੱਢਦਾ ਰਹਿੰਦਾ। ਅਸੀਂ ਆਪਣੇ ਪਲੇ ਦੇ ਵਿੱਚ ਵੀ ਗੱਲ ਕਰ ਰਹੇ ਹੁੰਦੇ ਆ ਬਾਈ ਹੁਣੀ, ਕਿ ਖੁਦ ਨੂੰ ਛਿੱਲ ਤਰਾਸ਼ ਰਿਹਾ ਹਾਂ,
6: ਬਿਲਕੁਲ
5: ਰਾਸਤਾ ਨਵਾਂ ਤਲਾਸ਼ ਰਿਹਾ ਹਾਂ
6: ਜੀ,
5: ਜਿਸ ਨੂੰ ਮੈਂ ਕਦੇ ਸਮਝ ਨਾ ਸਕਿਆ ਉਸਦੇ ਲਈ ਮੈਂ ਖਾਸ ਰਿਹਾ
6: ਜੀ। ਬਿਲਕੁਲ ਜੀ, ਬਿਲਕੁਲ ਏਦਾਂ ਹੋ ਜਾਂਦਾ ਜੀ।
5: ਹਾਂ, ਇਹ ਚੀਜ਼ਾਂ ਹੋ ਜਾਂਦੀਆਂ ਨੇ, ਆਪਣੇ ਆਪ ਨੂੰ ਛਿੱਲਣਾ ਤਰਾਸ਼ਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ, ਜਿਹੜਾ ਬਹੁਤੀ ਵਾਰੀ ਅਸੀਂ ਭੁੱਲ ਜਾਂਦੇ ਹਾਂ। ਬਹੁਤੀ ਵਾਰੀ ਅਸੀਂ ਉਸ ਚੀਜ਼ ਨੂੰ ਇਹ ਸੋਚਦੇ ਹਾਂ ਵੀ ਨਹੀਂ, ਅਸੀਂ ਤਾਂ ਦੂਜਿਆਂ ਨੂੰ ਛਿੱਲਣਾ ਵਾ, ਅਸੀਂ ਤਾਂ ਦੂਜਿਆਂ ਨੂੰ ਤਰਾਸ਼ਣਾ ਵਾ, ਅਸੀਂ ਤਾਂ ਦੂਜਿਆਂ ਦੇ ਵਿੱਚ ਕਮੀਆਂ ਕੱਢਣੀਆਂ ਨੇ, ਦੂਜਿਆਂ ਦੇ ਵਿੱਚ ਹੀ ਅਸੀਂ ਗੁਣ ਦੇਖਣੇ ਆ। ਜੇ ਆਪ ਦਾ ਜਵਾਕ ਜਾਂ ਆਪ ਬੰਦੇ 'ਚ ਕੋਈ ਕਮੀ ਹੋਵੇ, ਉਹਨੂੰ ਆਪਣੀ ਕਮੀ ਨੀ ਉਹਨੇ ਦੱਸਣਾ, ਉਹਨੂੰ ਕਹਿਣਾ ਕਿ ਫਲਾਣੇ ਦੇ ਮੁੰਡੇ ਦੇ ਵਿੱਚ ਫਲਾਣੀ ਕਮੀ ਆ, ਫਲਾਣੇ ਦੇ ਮੁੰਡੇ ਦੇ ਵਿੱਚ ਫਲਾਣੀ ਕਮੀ ਆ, ਉਹਨਾਂ ਤਾਂ ਪੜ੍ਹਦਾ ਨੀ, ਉਹਨਾਂ ਦਾ ਲੂਤ ਲੂਤ ਕਰਦਾ ਫਿਰਦਾ, ਉਹਨਾਂ ਦਾ ਬਣਨਾ ਕੁਛ ਨੀ, ਇਹਦਾ ਕੱਖ ਨੀ ਬਣਨਾ, ਸਭ ਤੋਂ ਪੁੱਛ ਲਓ। ਅੱਛਾ, ਜੇ ਕਿਸੇ 'ਚ ਗੁਣ ਵੀ ਹੋਵੇ ਉਹ ਵੀ ਆਪਣੇ 'ਚ ਨੀ, ਉਹ ਫਿਰ ਆਪਦੇ ਜਵਾਕ ਨੂੰ ਦੂਜੇ ਦਾ ਸੁਣਾਈ ਜਾਣਾ, ਉਹ ਨਾਜਰ ਕਾ ਮੁੰਡਾ ਦੇਖ ਲਾ, ਉਹ ਨਾਜਰ ਕਾ ਮੁੰਡਾ ਤੇਰੇ ਨਾਲ ਪੜ੍ਹਦਾ ਹੋਵੇ ਕਿੱਥੋਂ ਦਾ ਕਿੱਥੇ ਪਹੁੰਚ ਗਿਆ, ਉਹ ਗੁਲਾਬ ਸਿੰਘ ਦਾ ਮੁੰਡਾ ਦੇਖ ਲਾ, ਉਹ ਪਰਮਿੰਦਰ ਦੇਖ ਲਾ, ਅਮਾਲ ਦੇਖ ਲਾ, ਲੈ ਰੇਡੀਓ ਕਰਦਾ ਦੇਖ ਲਾ ਹੁਣ, ਮਤਲਬ ਉਹ ਵੀ ਦੂਜੇ 'ਚ,
6: ਗੁਣ
5: ਵੀ ਦੂਜੇ 'ਚ, ਨੁਕਸ ਵੀ ਦੂਜੇ,
6: ਨੁਕਸ ਵੀ ਦੂਜੇ ਜੀ।
5: ਅਸੀਂ ਇੱਕ ਗੱਲ ਕਰ ਰਹੇ ਸੀ ਰਾਣੇ ਹੋਣੀ, ਕਹਿੰਦੇ ਯਾਰ ਜਿਹੜੇ ਬੰਦੇ ਕਹਿੰਦੇ ਆ ਕਿ ਸਾਨੂੰ ਕੰਮ ਨੀ ਲੱਭਦਾ, ਸਾਨੂੰ ਕੋਈ ਕੰਮ ਨੀ ਦਿੰਦਾ,
6: ਬਿਲਕੁਲ
5: ਬੜੀ ਵਧੀਆ ਉਹਨਾਂ ਨੇ ਕਮਾਲ ਦੀ ਗੱਲ ਕੀਤੀ, ਕਹਿੰਦੇ ਯਾਰ ਚਾਹੇ ਥੀਏਟਰ ਵਾਲੇ ਵੀ ਆ, ਕਹਿੰਦੇ ਕਿ ਬਈ ਸਾਨੂੰ ਫਿਲਮਾਂ ਨੀ ਮਿਲਦੀਆਂ, ਸਾਨੂੰ ਫਿਲਮਾਂ 'ਚ ਕੰਮ ਨੀ ਮਿਲਦਾ, ਸਾਨੂੰ ਫਲਾਣਾ ਨੀ ਮਿਲਦਾ। ਯਾਰ ਕਦੇ ਤੁਸੀਂ ਆਪਦੇ ਆਪ ਨੂੰ ਕੰਮ ਦੇ ਕੇ ਦੇਖਿਆ? ਨਹੀਂ ਮਿਲਦਾ ਕੰਮ ਤਾਂ ਕ੍ਰੀਏਟ ਕਰੋ,
6: ਬਿਲਕੁਲ
5: ਤੁਸੀਂ ਪੈਦਾ ਕਰੋ ਕੰਮ ਆਪਣੇ ਆਪ ਲਈ ਕ੍ਰੀਏਟੀਵਿਟੀ ਤੁਹਾਡੀ ਹੋਣੀ ਜ਼ਰੂਰੀ ਆ ਉਹ 'ਚ ਅਸੀਂ ਕਈ ਵਾਰ ਮਾਰ ਖਾ ਜਾਂਦੇ ਹਾਂ ਕਈ ਵਾਰ ਅਸੀਂ ਉਹ ਲੱਭਦੇ ਰਹਿੰਦੇ ਹੁਣ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਕੋਈ ਗਾਉਣੇ ਹੋ ਤੁਹਾਨੂੰ ਕੋਈ ਨਹੀਂ ਰਿਕਾਰਡ ਕਰਦਾ ਯਾਰ ਪਾ ਦਿਓ ਗੀਤ ਗਾ ਕੇ ਰਿਕਾਰਡ ਕਰਕੇ ਪਾ ਦਿਓ ਕਿੰਨੇ ਸਿੰਗਰ ਹਿੱਟ ਹੋਏ ਆ ਸ਼ਹਿਰੀ ਮਾਨ ਯੂਟਿਊਬ ਤੋਂ ਹਿੱਟ ਹੋਏ ਆ
6: ਸੁਰਿੰਦਰ
5: ਸ਼ਰਮਾ ਯੂਟਿਊਬ ਤੋਂ ਹਿੱਟ ਹੋਈ ਕਿੰਨੇ ਸਿੰਗਰ ਨੇ ਜਿਹੜੇ ਯੂਟਿਊਬ ਤੋਂ ਅੱਜ ਸਟਾਰ ਬਣੇ ਬੈਠੇ ਆ
6: ਬਿਲਕੁਲ
5: ਆਪਦਾ ਟੈਲੈਂਟ ਦਿਖਾਇਆ ਉਹਨਾਂ ਨੇ ਯੂਟਿਊਬ ਤੋਂ ਹਿੱਟ ਹੋਇਆ ਉਹਨਾਂ ਨੂੰ ਕਿਹਨੇ ਰਿਕਾਰਡ ਕੀਤਾ ਸੀਗਾ
6: ਹਾਂ ਹੁਣ
5: ਤੁਸੀਂ ਦੇਖੋ ਇੱਕ ਦੋ ਜਵਾਕ ਆ ਜੇ ਬੱਚੇ ਆ ਥੋੜੇ ਜਿਹੇ ਉਹ ਇੰਡੀਆ ਤੋਂ ਵੀਡੀਓ ਪਾਉਂਦੇ ਹੁੰਦੇ ਆ ਉਹ ਗਿੱਪੀ ਗਰੇਵਾਲ ਉਹਨਾਂ ਕੋਲ ਵੀ ਗਏ ਹੋਏ ਸੀਗੇ ਕੀ
6: ਹਾਂ ਉਹ ਮੈਂ ਵੀ ਦੇਖਿਆ ਜੀ ਬਿਲਕੁਲ ਹਾਂ ਬਿਲਕੁਲ ਮੈਂ ਦੇਖਿਆ ਜੀ ਵੀਡੀਓ ਹਾਂ
5: ਗੱਲ ਤਾਂ ਇਹ ਆ ਕਿ ਤੁਹਾਡੇ ਕੋਲ ਟੈਲੈਂਟ ਅੱਛਾ ਕੋਈ ਬੰਦਾ ਜਿਹਦੇ ਕੋਲ ਟੈਲੈਂਟ ਆ ਉਹ ਕਹਿੰਦਾ ਯਾਰ ਮੈਂ ਅਚਾਰ ਬਹੁਤ ਵਧੀਆ ਬਣਾ ਲੈਂਦਾ ਬੀਬੀ ਕੋਈ ਭੈਣ ਆ ਅਚਾਰ ਬਹੁਤ ਵਧੀਆ ਉਹਨੇ ਅਚਾਰ ਦੀ ਵੀਡੀਓ ਪਾਤੀ
6: ਬਿਲਕੁਲ
5: ਉਹਦੀ ਵੀਡੀਓ ਉੱਥੇ ਹਿੱਟ ਹੋ ਗਈ ਕੋਈ ਬੰਦਾ ਕਹਿੰਦਾ ਯਾਰ ਮੈਂ ਗਾ ਬਹੁਤ ਵਧੀਆ ਲੈਂਦਾ ਕੋਈ ਕਹਿੰਦਾ ਮੈਂ ਯਾਰ ਮਮੇਕਰੀ ਬਹੁਤ ਵਧੀਆ ਕਰ ਲੈਂਦਾ ਕੋਈ ਕਹਿੰਦਾ ਯਾਰ ਮੇਰੇ ਵਰਗਾ ਬੰਦਾ ਜਿਹੜਾ ਹੈਗਾ ਉਹ ਕੋਈ ਬੁਲਾਰਾ ਹੀ ਹੈ ਨੀਗਾ ਉਹ ਬੋਲ ਕੇ ਵੀਡੀਓ ਪਾ ਦਿੰਦਾ ਵਾ ਕੋਈ ਕਹਿੰਦਾ ਬਾਈ ਮੈਂ ਜਿਹੜਾ ਪੇਂਟ ਕਰਦਾ ਪੇਂਟ ਕਰਨ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਪੇਂਟ ਕਰਨਾ ਕਿਵੇਂ ਚਾਹੀਦਾ ਕਿਹੜੀ ਕੰਧ ਨੂੰ ਕਿਵੇਂ ਪੇਂਟ ਕਰਨਾ ਕਿੰਨੇ ਕੋਟ ਕਰਨਾ ਕਿਵੇਂ ਮਿਕਸ ਕਰਨਾ ਵਾ ਕਿਵੇਂ ਘਰ ਤੁਹਾਨੂੰ ਖੁੱਲਾ ਲੱਗ ਸਕਦਾ ਵਾ ਉਹ ਪੇਂਟ ਦੇ ਵੀਡੀਓ ਪਾਉਂਦਾ ਉਹਦੀ ਉਹ ਚੱਲ ਪੈਂਦੀ
6: ਬਿਲਕੁਲ
5: ਗੱਲ ਕੀ ਆ ਤੁਸੀਂ ਕਿੱਤਾ ਕੋਈ ਵੀ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਉਸ ਨੂੰ ਸ਼ੋ ਕਿਸ ਕਰਨਾ ਪੈਣਾ ਹੁਣ ਜ਼ਮਾਨਾ ਇਹ ਆ ਜੇ ਟੈਲੈਂਟ ਤੁਹਾਡੇ ਕੋਲ ਹੈਗਾ ਤੇ ਤੁਸੀਂ ਉਹਨੂੰ ਰੱਖ ਕੇ ਬੈਠ ਕੇ ਤਾਂ ਗੱਲ ਬਣਨੀ ਨਹੀਂ
6: ਨਹੀਂ ਬਣਨੀ ਬਿਲਕੁਲ ਜੀ ਬਿਲਕੁਲ ਸੱਚਾ ਗੱਲ
5: ਕਿਸੇ ਤੇ ਨਹੀਂ ਆਪਾਂ ਤੋਪ ਸਕਦੇ ਵੀ ਮੈਨੂੰ ਫਲਾਣੇ ਨੇ ਮੌਕਾ ਨਹੀਂ ਦਿੱਤਾ ਮੈਨੂੰ ਫਲਾਣੇ ਨੇ ਆਹ ਨਹੀਂ ਦਿੱਤਾ ਬਾਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮਿਹਨਤ ਕਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਮੌਕਾ ਆਪ ਦਿਓ ਫਿਰ ਬਣਨੀ ਆ ਲਾਓ ਗੀਤ ਫਿਰ ਘੈਂਟ ਜਿਹਾ ਉਹ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਸਵਰਨ ਸਿੰਘ ਟਹਿਣਾ ਸਾਹਿਬ ਵੱਲ ਚੱਲਦੇ ਹਾਂ ਮੈਂ ਮਿਲਾਉਣਾ ਕਾਲ ਸਵਰਨ ਸਿੰਘ ਟਹਿਣਾ ਸਾਹਿਬ ਨੂੰ

0: ਜਣੀ ਤੁਹਾਨੂੰ ਉਹ ਤੁਸੀਂ ਮੰਗਵਾ ਸਕਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ।
1: ਜੀ ਬਿਲਕੁਲ, ਇਹਨਾਂ ਦਾ ਫੋਨ ਨੰਬਰ ਹੈਗਾ ਜੀ 416-748-2116 416-748-2116 416-748-2116 ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੋ ਵੀ ਤੁਹਾਨੂੰ ਚਾਹੀਦਾ ਗਾ ਕੋਈ ਸਮਾਨ ਤਾਂ ਤੁਸੀਂ ਇਹਨਾਂ ਤੋਂ ਆਰਡਰ ਕਰ ਸਕਦੇ ਹੋ।
0: ਬਿਲਕੁਲ ਜੀ ਬਿਲਕੁਲ, ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜਰੀ ਇੰਸ਼ੋਰੈਂਸ ਕਰਵਾਉਣ ਚਾਹੁੰਦੇ ਹੋ
1: ਤਾਂ
0: ਤੁਹਾਨੂੰ ਮੁਸਕਾਨ ਦਿਓਲ ਹੋਣਾ ਦਾ ਨੰਬਰ ਦਿੰਦੇ ਹਾਂ, ਮੁਸਕਾਨ ਦਿਓਲ ਨੂੰ ਤੁਸੀਂ ਕਾਲ ਕਰਨੀ ਹੈ। ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਟਰਮ ਪਲਾਨ ਲੈਣਾ ਚਾਹੁੰਦੇ ਹੋ ਜਾਂ ਬੱਚਿਆਂ ਦੀ ਆਰ ਐਸ ਪੀ ਕਰਵਾਉਣੀ ਚਾਹੁੰਦੇ ਹੋ, ਕੋਈ ਟੀ ਐਫ ਐਸ ਏ ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਮੁਸਕਾਨ ਦਿਓਲ ਦਾ, ਨੰਬਰ ਨੋਟ ਕਰ ਲਓ 647-564-2733 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਆ। ਟਣਾ ਸਾਹਿਬ ਬਿਲਕੁਲ ਮਾਲ ਸਾਹਿਬ ਰੈਡੀ ਨੇ, ਲੱਗੀ ਆ ਲਾਈਨ ਨੂੰ?
1: ਜੀ ਬਿਲਕੁਲ ਜੀ, ਮਿਲ ਚੁੱਕੀ ਆ ਲਾਈਨ।
0: ਟਣਾ ਸਾਹਿਬ, ਟਣਾ ਸਾਹਿਬ ਸਤਿ ਸ਼੍ਰੀ ਅਕਾਲ, ਦਿਓ ਪਹਿਲਾਂ ਤਾਂ ਪੰਜਾਬ ਦੀ ਕੋਈ ਅਪਡੇਟ, ਦਿਓ ਖਬਰਸਾਰ ਪੰਜਾਬ ਦੀ ਤੇ ਕਿਵੇਂ ਕੀ ਹਾਲਾਤ ਨੇ, ਦੱਸੋ ਥੋੜੀ ਜਿਹੀ ਅਪਡੇਟ ਅੱਜ ਤਾਜ਼ਾ ਕੀ ਹੈ ਜੀ।
2: ਬਹੁਤ ਬਹੁਤ ਮਿਹਰਬਾਨੀ ਜੀ, ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਨੇਗੀ ਸਤਿ ਸ਼੍ਰੀ ਅਕਾਲ। ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਬੁੱਚੀਆਂ ਪੈਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਇਹ ਮਿਲੀ ਆ ਕਿ ਬੀਜੇਪੀ ਦੇ ਵੱਲੋਂ 50 ਦੇ ਕਰੀਬ ਉਹ ਭੈਣਾਂ ਉਹ ਮਾਵਾਂ ਮੀਡੀਆ ਦੇ ਮੂਹਰੇ ਲਿਆਂਦੀਆਂ ਗਈਆਂ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਕਰਕੇ ਤੇ ਹੋਰ ਨਸ਼ਿਆਂ ਦੇ ਕਰਕੇ ਜਹਾਨੋਂ ਕੂਚ ਕਰ ਗਏ ਆ। ਬੀਜੇਪੀ ਨੇ ਇਹ ਗੱਲ ਕਹੀ ਆ ਜੀ ਕਿ ਪੰਜਾਬ ਦੀਆਂ ਮਾਵਾਂ ਦੀ ਇਹ ਸਥਿਤੀ ਆ। ਮਾਵਾਂ ਪੁੱਛਦੀਆਂ ਸਵਾਲ, ਬੀਜੇਪੀ ਨੇ ਇਸ ਗੱਲ ਦੀ ਮੁਹਿੰਮ ਸ਼ੁਰੂ ਕੀਤੀ ਆ, ਮਾਵਾਂ ਪੁੱਛਦੀਆਂ ਸਵਾਲ। ਵੈਸੇ ਪੰਜਾਬ ਦੇ ਵਿੱਚ ਮੁਹਿੰਮਾਂ ਚੱਲਦੀਆਂ ਹੁੰਦੀਆਂ ਵੋਟਾਂ ਮੌਕੇ ਕਿ ਪੰਜਾਬ ਬੋਲਦਾ ਹੈ, ਪੰਜਾਬ ਮੰਗਦਾ ਹੈ ਜਵਾਬ ਫਲਾਣਾ ਢੀਂਗੜਾ, ਪਰ ਬੀਜੇਪੀ ਦੀ ਗੱਲ ਕਹੀ ਆ ਕਿ ਮਾਵਾਂ ਮੰਗਦੀਆਂ ਜਵਾਬ। ਹੁਣ ਮਾਵਾਂ ਜਵਾਬ ਮੰਗਦੀਆਂ ਜੀ, ਉਹ ਹੁਣ ਕਿਉਂ ਜਵਾਬ ਦੇਊਗਾ ਰੱਬ ਜਾਣਦਾ, ਪਰ ਬੀਜੇਪੀ ਨੇ ਇਹ ਗੱਲ ਕਹੀ ਆ ਕਿ ਅੱਜ ਪੰਜਾਬ ਦੀ ਸਥਿਤੀ ਇਹ ਆ ਜੋ ਇਹ ਮਾਵਾਂ ਬਿਆਨ ਕਰਦੀਆਂ
1: ਜੀ।
2: ਤੇ ਮਾਵਾਂ ਨੇ ਮੀਡੀਆ ਦੇ ਮੂਹਰੇ ਇਹ ਗੱਲ ਕਹੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਡੇ ਪੁੱਤ ਨਸ਼ੇ ਨੇ ਖਾ ਲਏ ਤੇ ਕਿਸੇ ਨੇ ਸਾਡੇ ਪੁੱਤ ਨਹੀਂ ਬਚਾਏ। ਮਾਵਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਸਾਨੂੰ ਇਸ ਵੇਲੇ ਪੰਜਾਬ ਦੇ ਵਿੱਚ ਮੁਫ਼ਤ ਦੀ ਬਿਜਲੀ, ਮੁਫ਼ਤ ਦਾ ਸਫ਼ਰ, ਮੁਫ਼ਤ ਦਾ ਰਾਸ਼ਨ, ਮੁਫ਼ਤ ਦਾ ਆਟਾ ਦਾਲ, ਮੁਫ਼ਤ ਦੇ ਵਿੱਚ ਪਾਣੀ, ਮੁਫ਼ਤ ਚ 1,000-1,500 ਰੁਪਈਆ ਨਹੀਂ ਚਾਹੀਦਾ, ਸਾਨੂੰ ਇਸ ਵੇਲੇ ਚਿੱਟਾ ਮੁਕਤ ਪੰਜਾਬ ਚਾਹੀਦਾ
1: ਜੀ।
2: ਬੜੀ ਚੰਗੀ ਗੱਲ ਕਹੀ ਮਾਵਾਂ ਭੈਣਾਂ ਨੇ, ਪਰ 50 ਮਾਵਾਂ ਭੈਣਾਂ ਜੀ ਇਹ ਗੱਲ ਕਹਿਣ ਤੇ ਬਾਕੀ ਮਾਵਾਂ ਭੈਣਾਂ ਚੁੱਪ ਹੋਣ 1,000 ਰੁਪਈਆ ਲੈਣ ਵਾਸਤੇ ਤੇ 1,500 ਰੁਪਈਆ ਲੈਣ ਵਾਸਤੇ, ਇਹ ਹੈਰਾਨੀ ਵਾਲੀ ਗੱਲ ਆ
1: ਜੀ।
2: ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਵਾਲੀ ਰੈਲੀ ਕੱਢਣ ਲੱਗੇ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਜਗਾਵਾਂਗੇ, ਜਾਗਰੂਕ ਕਰਾਂਗੇ। ਇਹ ਜਿਹੜੀ ਰੈਲੀ ਆ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਬੀਜੇਪੀ ਦੇ ਵੱਡੇ ਨੇਤਾ ਆਉਣੇ ਆ, ਉਹਨਾਂ ਦੇ ਵਿੱਚ ਨਿਤਿਨ ਨਵੀਨ ਜਿਹੜੇ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਆ ਉਹ ਵੀ ਹੋਣਗੇ। ਸ਼ੁਰੂਆਤ ਦੇ ਮੌਕੇ ਪਠਾਨਕੋਟ ਦੇ ਵਿੱਚ ਇਹ ਪੰਜਾਬ ਦੇ ਵਿੱਚ ਮਹਾਂ ਯਾਤਰਾ ਸ਼ੁਰੂ ਕਰ ਰਹੀ ਹੈ ਬੀਜੇਪੀ ਨਸ਼ਿਆਂ ਦੇ ਖਿਲਾਫ
1: ਜੀ।
2: ਇਹ 29 ਜਾਂ 30 ਸਤੰਬਰ ਨੂੰ ਯਾਤਰਾ ਮੁੱਕਣੀ ਹੈ ਤੇ ਯਾਤਰਾ ਮੁੱਕਣ ਦੇ ਮੌਕੇ ਅਮਿਤ ਸ਼ਾਹ, ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਆ ਜਿਹੜੇ ਉਹ ਆਉਣਗੇ ਜਲੰਧਰ ਦੇ ਵਿੱਚ
1: ਜੀ।
2: ਸ਼ਾਇਦ ਐਤਕੀ ਨਰਿੰਦਰ ਮੋਦੀ ਸਾਹਿਬ ਆ ਜਿਹੜੇ ਉਹ ਵੀ ਆਉਣ ਤੇ ਉਹ ਵੀ ਪੰਜਾਬ ਦੇ ਵਿੱਚ ਆਉਣ ਇਹਨਾਂ ਦਿਨਾਂ ਦੇ ਵਿੱਚ। ਮਤਲਬ ਇਹ ਜੀ ਕਿ ਕਿਸੇ ਨੇ ਮਾਵਾਂ ਭੈਣਾਂ ਦੀ ਗੱਲ, ਕਿਸੇ ਨੇ ਜਵਾਨਾਂ ਦੀ ਗੱਲ, ਕਿਸੇ ਨੇ ਸਿੱਖਿਆ ਦੀ ਗੱਲ, ਕਿਸੇ ਨੇ ਸਿਹਤ ਦੀ ਗੱਲ ਹੁਣ ਕਰਦੇ ਰਹਿਣਾ
1: ਜੀ,
2: ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਵੀ ਭਾਈ ਸਾਨੂੰ ਕਿਹੜੀ ਚੀਜ਼ ਫੱਬਦੀ ਆ ਤੇ ਕਿਹੜੀ ਨਹੀਂ, ਪੰਜਾਬ ਦੇ ਲੋਕਾਂ ਦੀ ਦਿਲੀ ਇੱਛਾ ਇਹ ਵੀ ਉਹ ਕਿਹੜੇ ਪਾਸੇ ਨੂੰ ਮੋੜ ਕੱਟਦੇ ਆ
1: ਜੀ।
2: ਅਗਲੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜਨਮ ਦਿਨ ਵੀ ਆ, 76ਵਾਂ ਜਨਮ ਦਿਨ ਉਹਨਾਂ ਨੇ ਮਨਾਇਆ ਤੇ ਮੈਂ ਰਿਪੋਰਟ ਪੜ੍ਹੀ ਉਜੈਨ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ, ਖਾਸ ਕਰਕੇ ਬੀਜੇਪੀ ਸਮਰਥਕਾਂ ਨੇ
1: ਜੀ
2: ਦੀਵੇ ਬਾਲੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਮੁੱਚੀ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਤੇ ਉਹ ਕਹਿੰਦੇ ਵੱਡੇ ਪੱਧਰ ਤੇ ਅਸੀਂ ਚਾਹੁੰਦੇ ਹਾਂ ਜੀ ਕਿ ਬੀਜੇਪੀ ਦਾ ਪਸਾਰਾ ਹੋਰ ਹੋਵੇ। ਅਮਿਤ ਸ਼ਾਹ, ਭਾਰਤ ਦੇ ਗ੍ਰਹਿ ਮੰਤਰੀ ਨੇ ਇੱਥੋਂ ਤੱਕ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਅਸੀਂ ਸਾਰੇ ਇਸ ਵੇਲੇ ਇਕੱਠੇ ਹਾਂ। ਉਹ ਕਹਿੰਦੇ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜੇ ਉਹ ਦੁਨੀਆਂ ਦੇ ਸਭ ਤੋਂ ਵੱਧ ਹਰਮਨ ਪਿਆਰੇ ਨੇਤਾਵਾਂ ਦੇ ਵਿੱਚੋਂ ਇੱਕ ਆ। ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੇਸ਼ ਦੇ ਵਿੱਚ ਇੱਕ ਨਵੀਂ ਤਰੱਕੀ ਦੀ ਮਿਸਾਲ ਪੈਦਾ ਕੀਤੀ ਆ। ਸੋ ਪ੍ਰਧਾਨ ਮੰਤਰੀ ਸਾਹਿਬ ਜਿਹੜੇ 75 ਵਰੇ ਪੂਰੇ ਕਰਕੇ ਤੇ 76ਵੇਂ ਦੇ ਵਿੱਚ ਪੈਰ ਧਰ ਗਏ ਆ, ਪਰ ਇਹ ਵੀ ਦੁਨੀਆਂ ਦੇ ਵਿੱਚ ਪਹਿਲੀ ਵਾਰ ਆ ਕਿ ਕਿਸੇ ਨੇਤਾ ਦਾ ਜਨਮ ਦਿਨ ਹੋਵੇ ਤੇ ਇੱਕ ਰਿਕਾਰਡ ਬਣਾਇਆ ਹੋਵੇ ਦੀਵੇ ਜਗਾਉਣ ਦਾ। ਤੇ ਬਾਕੀ ਸਭ ਦੀ ਆਪੋ ਆਪਣੀ ਮਰਜ਼ੀ ਆ, ਕਿਉਂਕਿ ਸਿਆਸੀ ਐਨਕ ਦੇ ਨਾਲ ਵੇਖੀਏ ਤਾਂ ਸਾਰਾ ਕੁਝ ਵਧੀਆ ਹੀ ਲੱਗਦਾ, ਪਰ ਜੇ ਉਹਦਾ ਪ੍ਰੈਕਟੀਕਲ ਜੇ ਦੇਖੀਏ ਤੇ ਇਹ ਅਚੰਬਿਤ ਕਰਨ ਵਾਲੀਆਂ ਗੱਲਾਂ। ਉਸ ਤੋਂ ਅਗਲੀ ਗੱਲ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਅਮਰਜੀਤ ਸਿੰਘ ਚਾਵਲਾ

0: ਜਿਹੜੇ ਕਿ ਲੰਘੇ ਅਕਾਲੀ ਸਾਬਕਾ ਹੋਏ ਆ, ਮੀਡੀਆ ਚ ਖਬਰ ਆਈ ਆ, ਇਹਨਾਂ ਦੇ ਉੱਤੇ ਜਬਰ ਜਨਾਹ ਔਰਤ ਨੂੰ ਬੰਦੀ ਬਣਾਉਣ ਤੇ ਕੁਝ ਹੋਰ ਤਰ੍ਹਾਂ ਦੇ ਦੋਸ਼ ਲੱਗੇ ਸੀ, ਜਿਹਦੇ ਕਰਕੇ ਕਹਿੰਦੇ ਵੀ ਇਹ ਕੈਨੇਡਾ ਵੱਲ ਚਲੇ ਗਏ ਆ ਵੀ ਇੱਥੇ ਗ੍ਰਿਫਤਾਰੀ ਦੇ ਡਰ ਤੋਂ। ਇਹ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਰਹੇ ਆ ਤੇ ਇਹ ਜੀ ਸ਼੍ਰੋਮਣੀ ਕਮੇਟੀ ਦੇ ਲੰਮੇ ਸਮੇਂ ਤੋਂ ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਕਾਫੀ ਵੱਡਾ ਨਾਂ, ਪਰ ਇਹਨਾਂ ਦੇ ਉੱਤੇ ਬਹਿਰੀਨ ਦੀ ਇੱਕ ਔਰਤ ਨੇ ਦੋਸ਼ ਲਾਏ ਆ ਜੀ ਕਿ ਮੇਰੇ ਨਾਲ ਗਲਤ ਕੰਮ ਹੋਇਆ, ਤੇ ਇਸ ਕਰਕੇ ਇਹਨਾਂ ਦੇ ਉੱਤੇ ਅਨੰਦਪੁਰ ਸਾਹਿਬ ਦੇ ਵਿੱਚ ਪਰਚਾ ਦਰਜ ਹੋਇਆ। ਇੱਕ ਸੀਨੀਅਰ ਅਧਿਕਾਰੀ ਦੀਆਂ ਗੱਲ ਕਹੀ ਹੈ ਕਿ ਗ੍ਰਿਫਤਾਰੀ ਦੇ ਡਰ ਤੋਂ ਇਹ ਪਹਿਲਾਂ ਹੀ ਭੱਜ ਗਏ, ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕਰਨਾ ਸੀ ਪਰ ਉਦੋਂ ਤੱਕ ਪਤਾ ਲੱਗਾ ਜੀ ਕਿ ਤਫਰਰ ਹੋ ਗਏ ਆ। ਸੋ ਹੁਣ ਚਾਵਲਾ ਸਾਹਿਬ ਦਾ ਕੀ ਭਵਿੱਖ ਹੋਊਗਾ ਵਕਤ ਦੱਸੂਗਾ, ਪਰ ਅਮਰਜੀਤ ਚਾਵਲਾ ਨੇ ਗੱਲ ਕਹੀ ਆ ਕਿ ਮੇਰੇ ਕੰਮਾਂ ਤੋਂ ਪਰੇਸ਼ਾਨ ਹੋ ਕੇ ਕਈ ਲੋਕਾਂ ਨੇ ਮੇਰੇ ਖਿਲਾਫ਼ ਸਾਜਿਸ਼ ਘੜੀ ਆ, ਮੈਂ ਇਹੋ ਜਿਹਾ ਬੰਦਾ ਨਹੀਂ ਜਿਹੋ ਜਿਹਾ ਪੇਸ਼ ਕੀਤਾ ਗਿਆ, ਇਹ ਮੇਰੇ ਤੇ ਸਾੜਾ ਕਰਨ ਵਾਲੇ ਲੋਕਾਂ ਦੇ ਵੱਲੋਂ ਸਾਰਾ ਕੁਝ ਸਿਰਜਿਆ ਗਿਆ ਤੇ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਜਦੋਂ ਵੀ ਇਹਦੀ ਨਿਰਪੱਖ ਤੌਰ ਤੇ ਕਾਰਵਾਈ ਹੋਊਗੀ ਤਾਂ ਮੈਂ ਪਾਕ ਸਾਫ਼ ਹੀ ਇਹਦੇ ਵਿੱਚੋਂ ਮਿਲੂੰਗਾ। ਲੰਘੇ ਕੱਲ ਇਹੋ ਜਿਹੀ ਇੱਕ ਹੋਰ ਰਿਪੋਰਟ ਆਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹਵਾਲੇ ਨਾਲ ਧਾਮੀ ਸਾਹਿਬ ਨੇ ਗਿਆਨੀ ਮਲਕੀਤ ਸਿੰਘ ਨੂੰ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਿੰਘ ਤੇ ਇੱਕ ਉੱਧਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਡਰਾਈਵਰ ਆ, ਇਹਨਾਂ ਦੋਹਾਂ ਨੂੰ ਸਸਪੈਂਡ ਕੀਤਾ। ਇਹਨਾਂ ਦੇ ਉੱਤੇ ਵੀ ਔਰਤਾਂ ਦੇ ਨਾਲ ਗਲਤ ਵਿਹਾਰ ਕਰਨ ਦੇ ਦੋਸ਼ ਲੱਗੇ ਜਾਂ ਕੁਛ ਗਲਤ ਕੰਮ ਕੀਤੇ ਉਹ ਦੋਸ਼ ਲੱਗੇ, ਉਹਦੇ ਕਰਕੇ ਇਹਨਾਂ ਨੂੰ ਕੱਢ ਦਿੱਤਾ ਗਿਆ, ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਪਤਾ ਲੱਗਾ ਜੀ ਕਿ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਊਗੀ। ਜਿਹੜੀ ਸ਼੍ਰੋਮਣੀ ਕਮੇਟੀ ਦੀ ਫਲਾਇੰਗ ਟੀਮ ਆ ਉਹਨਾਂ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਆ, ਸੁਣਵਾਈ ਕਰਨੀ ਆ। ਸੋ ਦੇਖਦੇ ਕਿ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਨੂੰ ਮੋੜ ਕੱਟਦਾ, ਪਰ ਖਬਰ ਵੱਡੀ ਆ ਕਿ ਲੰਘੇ ਕੱਲ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ, ਅਕਾਲ ਤਖ਼ਤ ਸਾਹਿਬ ਦੇ ਇੱਕ ਗ੍ਰੰਥੀ ਤੇ ਉਧਰ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਡਰਾਈਵਰ, ਇਹਨਾਂ ਦੇ ਬਾਰੇ ਜਾਣਕਾਰੀਆਂ ਇੱਕੋ ਦਿਨ ਦੇ ਵਿੱਚ ਹੀ ਆ ਗਈਆਂ ਤੇ ਲਗਭਗ ਇੱਕੋ ਜਿਹੀਆਂ ਜਾਣਕਾਰੀਆਂ। ਇਹ ਸਿੱਖ ਸਮਾਜ ਦੇ ਲਈ, ਸਿਧਾਂਤਾਂ ਵਾਲੇ ਲੋਕਾਂ ਦੇ ਲਈ ਇੱਕ ਝਟਕੇ ਵਾਲੀ ਗੱਲ ਆ, ਖਬਰ ਇਹੋ ਜਿਹੀ ਆ। ਉਸ ਤੋਂ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਆਪਦੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਆ ਨਵੇਂ ਹਲਕੇ ਜਿਹੜੇ ਪੰਜਾਬ ਇੰਚਾਰਜ ਦੇ ਨਾਂ ਤੇ। ਸਚਿਨ ਪਾਇਲਟ ਪੰਜਾਬ ਦੇ ਇੰਚਾਰਜ ਬਣੇ ਆ, ਰਾਜਾ ਵੜਿੰਗ ਤੇ ਚਰਨਜੀਤ ਚੰਨੀ ਗਰੁੱਪ ਨੂੰ ਇੱਕੋ ਸਟੇਜ ਤੇ, ਢਿੱਡੋਂ ਇੱਕੋ ਸਟੇਜ ਦੇ ਉੱਤੇ ਲਿਆਉਣਾ ਤੇ ਜੱਫੀਆਂ ਪਵਾਉਣਾ ਤੇ ਇੱਕ ਦੂਜੇ ਦੇ ਭਰਾ ਬਣਾ ਕੇ ਚੱਲਣਾ, ਇਹ ਉਹਨਾਂ ਵਾਸਤੇ ਬਹੁਤ ਵੱਡੀ ਚੁਣੌਤੀ ਆ। ਇਹ ਪਤਾ ਲੱਗਾ ਜੀ ਕਿ ਉਹ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗਾਂ ਦਰ ਮੀਟਿੰਗਾਂ ਕਰ ਰਹੇ ਆ। ਇਹ ਪਤਾ ਲੱਗਾ ਜੀ ਕਿ 100 ਦੇ ਕਰੀਬ ਪੰਜਾਬ ਦੇ ਦੂਜੀ ਕਤਾਰ ਦੇ ਕਾਂਗਰਸੀ ਆਗੂਆਂ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਬੁਲਾਉਣਾ ਸ਼ੁਰੂ ਕੀਤਾ। ਦੂਜੀ ਕਤਾਰ ਦੇ ਆਗੂਆਂ ਤੋਂ ਹਲਕੇ ਦੇ ਪਹਿਲੀ ਕਤਾਰ ਦੇ ਆਗੂਆਂ ਦੇ ਬਾਰੇ ਰਿਪੋਰਟ ਲੈਣੀ ਆ ਤੇ 4 ਦਿਨ ਦੇ ਵਿੱਚ ਇਹ ਰਿਪੋਰਟ ਰਾਹੁਲ ਗਾਂਧੀ ਨੂੰ ਸੌਂਪਣੀ ਆ। ਕਿਹੜੇ ਹਲਕੇ ਦੇ ਵਿੱਚ ਕਾਂਗਰਸ ਦਾ ਕਿਹੜਾ ਨੇਤਾ, ਜਿਹੜਾ ਪਹਿਲੀ ਕਤਾਰ ਦਾ ਵੱਡਾ ਨੇਤਾ, ਉਹ ਕਿਵੇਂ ਵਿਚਰਦਾ ਹਲਕੇ ਦੇ ਵਿੱਚ, ਉਹ ਕਿਵੇਂ ਕਿਵੇਂ ਕੰਮ ਕਰਦਾ, ਕਿਹਦੇ ਧੜੇਬੰਦੀ ਵਾਲਾ, ਉਹਨੇ ਹਲਕੇ ਦੇ ਵਿੱਚ ਕੀ ਕੀਤਾ, ਇਹਦੇ ਬਾਰੇ ਸਮੁੱਚੀ ਰਿਪੋਰਟ ਇਕੱਤਰ ਕੀਤੀ ਜਾ ਰਹੀ ਆ। ਸੋ ਰਾਹੁਲ ਗਾਂਧੀ ਹੋਰੀ ਕੀ ਉਹਦੇ 'ਤੇ ਫੈਸਲਾ ਕਰਨਗੇ ਤੇ ਸਚਿਨ ਪਾਇਲਟ ਕਾਂਗਰਸ ਨੂੰ ਕਿਵੇਂ ਇੱਕ ਕਰ ਸਕਣਗੇ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਕਿ ਭੁਪੇਸ਼ ਬਘੇਲ ਤੋਂ ਬਾਅਦ ਸਚਿਨ ਪਾਇਲਟ ਪੰਜਾਬ ਕਾਂਗਰਸ ਦੀ ਤਕਦੀਰ ਬਣਾਉਣਗੇ ਜਾਂ ਜਿਹੋ ਜਿਹੀ ਬਣੀ ਪਈ ਆ ਉਹ ਵੀ ਜਾਂਦੀ ਲੱਗਣੀ ਆ। ਤੇ ਅਗਲੀ ਗੱਲ ਹੈ ਜੀ ਪੰਜਾਬੀ ਫਿਲਮਾਂ ਦੀ। ਪੰਜਾਬੀ ਫਿਲਮ ਸਿੰਘ ਵਰਸਿਸ ਕੌਰ ਆਈ, ਉਹਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਹਾਲੇ ਤੱਕ, ਇਹ ਰਿਪੋਰਟ ਆਈ ਆ। ਇਹ ਜੀ ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦੀ ਫਿਲਮ ਆ, ਉਹਨੂੰ ਪੰਜਾਬ ਦੇ ਵਿੱਚ ਤਾਂ ਬਹੁਤਾ ਹੁੰਗਾਰਾ ਨਹੀਂ ਮਿਲਿਆ, ਵਿਦੇਸ਼ਾਂ ਦੇ ਬਾਰੇ ਭੈਣਾਂ ਵੀ ਰਾਪ ਦੱਸ ਸਕਦੇ ਆ। ਹੁਣ ਇੱਕ 25 ਤਰੀਕ ਨੂੰ ਫਿਲਮ ਆ ਰਹੀ ਹੈ ਜੀ, 25 ਸਤੰਬਰ ਨੂੰ, ਉਹਦਾ ਨਾਂ ਹੈ ਜੀ ਟੁੱਟ ਪੈਣੀ ਇੰਗਲਿਸ਼ ਨੇ। ਇਹ ਜਿਹੜੀਆਂ ਅੱਜ ਕੱਲ੍ਹ ਸਹੁਰਾ ਪਰਿਵਾਰ ਚਾਹੁੰਦੇ ਹੁੰਦੇ ਜੀ ਕਿ ਸਾਡੀ ਕੁੜੀ ਪੱਟਰ ਪੱਟਰ ਅੰਗਰੇਜ਼ੀ ਵਾਲੀ ਆਵੇ, ਉਹਦੇ ਨਾਲ ਸੰਬੰਧਿਤ ਹੈਗੀ ਆ ਸਿੰਮੀ ਚਹਿਲ ਤੇ ਮਹਿੰਦੀ ਧੱਖੜ ਦੀ ਫਿਲਮ ਆ। ਇਹ ਫਿਲਮ ਦਾ ਟ੍ਰੇਲਰ ਬਹੁਤ ਸੋਹਣਾ, ਬਾਕੀ ਸਮਾਂ ਦੱਸੂ। ਇੱਕ ਨੀਰੂ ਬਾਜਵਾ ਦੀ ਫਿਲਮ ਆਉਣੀ ਹੈ ਥਾਪੀ, ਇਹ ਕੁੜੀਆਂ ਦੀ ਕਬੱਡੀ ਦੇ ਬਾਰੇ ਫਿਲਮ ਆ। ਇਸ ਫਿਲਮ ਤੋਂ ਆਪਾਂ ਆਸ ਕਰ ਸਕਦੇ ਹਾਂ ਵੀ ਸ਼ਾਇਦ ਇਹ ਚੰਗੀ ਹੋਵੇ। ਫਿਰ ਇੱਕ ਫਿਲਮ ਆਉਣੀ ਦੌੜਾਕ, ਹਰਦੀਪ ਗਰੇਵਾਲ ਦੀ, ਉਹਦੇ ਵਿੱਚ ਦੌੜਾਕ ਦੀ, ਐਥਲੈਟਿਕਸ ਦੀ, ਅਥਲੀਟਾਂ ਦੀ ਗੱਲ ਹੋਊਗੀ। ਸੋ ਇਹ ਫਿਲਮ ਵੀ ਚੰਗੀ ਹੋ ਸਕਦੀ ਆ। ਮੈਨੂੰ ਕੱਲ੍ਹ ਇੱਕ ਸੱਜਣ ਨੇ ਗੱਲ ਕਹੀ, ਮੈਨੂੰ ਕਹਿੰਦੇ ਜੀ ਪੰਜਾਬੀ ਫਿਲਮਾਂ ਕਿਉਂ ਨਹੀਂ ਚੱਲਦੀਆਂ। ਮੈਂ ਕਿਹਾ ਦਰਸ਼ਕ ਹੋ ਗਏ ਮੁਫ਼ਤ ਖੋਰੇ, ਕੁਝ ਕੁ ਤਾਂ ਪੰਜਾਬੀ ਫਿਲਮਾਂ ਨੇ ਭਰੋਸਾ ਤੋੜਿਆ ਤੇ ਕੁਝ ਕੁ ਮੁਫ਼ਤ ਖੋਰਾਂ ਨੇ। ਪੰਜਾਬੀ ਦਰਸ਼ਕ ਇਹ ਚਾਹੁੰਦੇ ਵੀ ਜਿਵੇਂ ਸਾਨੂੰ ਆਟਾ ਮੁਫ਼ਤ 'ਚ ਮਿਲਦਾ, ਬਿਜਲੀ ਮੁਫ਼ਤ 'ਚ ਮਿਲਦੀ ਆ, ਬੱਸ ਸਫ਼ਰ ਮੁਫ਼ਤ 'ਚ ਮਿਲਦਾ, ₹1000 ਮੁਫ਼ਤ 'ਚ ਮਿਲਦਾ, ਖੇਤਾਂ ਵਾਲਾ ਪਾਣੀ ਮੁਫ਼ਤ 'ਚ ਮਿਲਦਾ, ਉਵੇਂ ਸਾਨੂੰ 5-5 ਟਿਕਟਾਂ ਵੀ ਮੁਫ਼ਤ ਦੇ ਵਿੱਚ ਮਿਲਿਆ ਕਰਨ। ਜੇ ਕਿਤੇ 5-5 ਟਿਕਟਾਂ ਮੁਫ਼ਤ ਦੇ ਵਿੱਚ ਕੋਈ ਪਾਰਟੀ ਐਲਾਨ ਕਰ ਦੇਵੇ ਨਾ ਜੀ ਸਾਡੀ ਸਰਕਾਰ ਬਣ ਗਈ, ਅਸੀਂ ਮੁਫ਼ਤ ਦੇ ਵਿੱਚ ਪੰਜਾਬੀ ਫਿਲਮਾਂ ਦੀਆਂ ਟਿਕਟਾਂ ਦੇਵਾਂਗੇ, ਫਿਰ ਸਿਨੇਮੇ ਭਰ ਜਾਣੇ ਆ, ਕਿਉਂਕਿ ਮੁਫ਼ਤ ਦੇ ਵਿੱਚ ਪੰਜਾਬੀ ਜ਼ਹਿਰ ਵੀ ਨਹੀਂ ਛੱਡਦੇ। ਜਦਕਿ ਚਾਹੀਦਾ ਹੈ ਜੀ ਕਿ ਆਪਣਾ ਸਿਨੇਮਾ, ਆਪਣੇ ਗੀਤ, ਆਪਣਾ ਸੱਭਿਆਚਾਰ, ਆਪਣਾ ਰੰਗਮੰਚ ਬਚਾਉਣ ਦੇ ਲਈ, ਆਪਣੀਆਂ ਕਲਾ ਕਿਰਤਾਂ ਬਚਾਉਣ ਦੇ ਲਈ ਤੇ ਥੋੜਾ ਜਿਹਾ ਆਪਾਂ ਜੇਬ ਨੂੰ ਢਿੱਲਾ ਵੀ ਕਰਿਆ ਕਰੀਏ। ਪੰਜਾਬੀ ਦਾਰੂ ਪੀ ਕੇ ਲਿਟਣ ਦੇ ਵਿੱਚ ਯਕੀਨ ਰੱਖ ਲੈਣਗੇ, ਪਰ ਜੇ ਕਲਾ ਖੇਤਰ ਤੇ ਲਾਉਣੇ ਹੋਣ ਪੈਸੇ ਤੇ ਫਿਰ ਕਹਿਣਗੇ
1: ਲੁੱਟੇ। That has defined generations. The one and only Rahat Fateh Ali Khan, live in Toronto.
2: Got it. Sorry. Okay.
1: With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: ਕੋਲ ਆ ਮੋਨੇ ਕਿ ਪਤਾ ਨਹੀਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਹੋਣਾ।

0: ਕਿਆ ਬਾਤ ਆ, ਕਿਆ ਬਾਤ ਆ। ਸੋ ਬਹੁਤ ਕਮਾਲ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਦਾ, ਸੋ ਤੁਸੀਂ ਸਾਰਿਆਂ ਨੇ ਮੰਨਣਾ ਵੀ ਹੈ, ਦੇਖਣਾ ਵੀ ਹੈ, ਜਾਣਾ ਜ਼ਰੂਰ ਹੈ, ਕਿਉਂਕਿ ਬਹੁਤ ਵੱਡੀ 50 ਬੰਦਿਆਂ ਦੀ ਟੀਮ ਹੋਣੀ ਹੈ ਘੱਟੋ ਘੱਟ ਜਿਹੜੀ ਰਾਹਤ ਫਤਿਹ ਅਲੀ ਖਾਨ ਉਹਨਾਂ ਦੇ ਨਾਲ ਪਹੁੰਚ ਰਹੀ ਆ। ਸੋ ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ, ਫੁੱਲ ਪ੍ਰਮੋਸ਼ਨ ਵੀ ਚੱਲ ਰਹੀ ਹੈ, ਬਹੁਤ ਕਮਾਲ ਦੇ ਗੀਤ ਯਾਰ ਫਿਲਮ ਇੰਡਸਟਰੀ ਨੂੰ ਦਿੱਤੇ ਉਹਨਾਂ ਨੇ। ਸੋ ਚਾਹੇ ਉਹ ਪੰਜਾਬੀ ਫਿਲਮ ਇੰਡਸਟਰੀ ਆ, ਚਾਹੇ ਉਹ ਹਿੰਦੀ ਫਿਲਮ ਇੰਡਸਟਰੀ ਆ, ਬੜੀ ਕਮਾਲ ਦੀਆਂ ਕਵਾਲੀਆਂ ਤਾਂ ਚਲੋ ਹੋਣੀ ਹੀ ਹੋਣੀ ਨੇ, ਪਰ ਉਹਨਾਂ ਦੇ ਨਾਲ ਜਿਹੜੇ ਮਿਊਜੀਸ਼ੀਅਨਸ ਪਹੁੰਚ ਰਹੇ ਆ, ਜਿਹੜੀ ਨਾਲ ਉਹਨਾਂ ਦੀ ਟੈਕਨੀਕਲ ਟੀਮ ਪਹੁੰਚ ਰਹੀ ਆ, ਨਾਲ ਜਿਹੜੇ ਉਹਨਾਂ ਦੇ ਸਾਊਂਡ ਇੰਜੀਨੀਅਰ ਪਹੁੰਚ ਰਹੇ ਆ, ਉਹ ਬਹੁਤ ਕਮਾਲ ਦੀ ਟੀਮ ਹੈ। ਸੋ 50 ਬੰਦੇ ਦੀ ਟੀਮ ਹੈ ਤਕਰੀਬਨ ਜਿਹੜੀ ਉਹ ਪਹੁੰਚ ਰਹੀ ਹੈ। ਸੋ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਜਿਹੜੀਆਂ ਉਹਦੀਆਂ ਲੈ ਸਕਦੇ ਹੋ। ਤੇ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ, ਤੇ ਇਹਨਾਂ ਖਬਰਾਂ ਨੂੰ ਨਾਗਪਾਲ ਸਾਹਿਬ ਵੱਲੋਂ ਵੀ ਸਪੌਂਸਰ ਕੀਤਾ ਗਿਆ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
1: ਥੈਂਕ ਯੂ, ਸਤਿ ਸ੍ਰੀ ਅਕਾਲ।
0: ਅੱਜ ਨਾਗਪਾਲ ਸਾਹਿਬ ਨਵੀਂ ਇੱਕ ਨਾ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ, ਉਹ ਇਹ ਆ ਵੀ ਜਿਹੜੀ ਇਹ ਗੌਰਮੈਂਟ ਫੰਡਿੰਗ ਦੇ ਰਹੀ ਆ, ਇਹਦੇ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਅਲੱਗ ਅਲੱਗ ਆ ਸਾਰਿਆਂ ਲਈ ਜਾਂ ਇੱਕੋ ਹੀ ਆ? ਜੇ ਹੁਣ ਕੋਈ ਸਪੋਜ਼ ਕਰੋ ਕੋਈ ਸਟੂਡੈਂਟ ਆ, ਕੋਈ ਮਤਲਬ 18 ਸਾਲ ਦੀ ਏਜ ਦਾ, ਕੋਈ 45 ਸਾਲ ਦੀ ਏਜ ਦਾ, ਕੋਈ 70 ਸਾਲ ਦੀ ਏਜ ਦਾ, ਇਹਨਾਂ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੇਰੀਆ, ਕਿਉਂਕਿ ਹੁਣ 70 ਸਾਲ ਵਾਲਾ ਤਾਂ ਪਤਾ ਹੀ ਹੈ ਵੀ ਉਹਦੀ ਇਨਕਮ ਤਾਂ ਹੋਣੀ ਹੀ ਨਹੀਂ ਹੈ, ਇਹਨਾਂ ਦੇ ਲਈ ਅਲੱਗ ਅਲੱਗ ਸਾਰਿਆਂ ਦੇ ਲਈ ਕ੍ਰਾਈਟੇਰੀਆ ਹੋਊਗਾ ਜਾਂ ਇੱਕ ਦੇ ਵਿੱਚ ਜਾਂਦੇ ਵਿੱਚ ਜੋ ਹੈਗਾ ਸਾਰਿਆਂ ਦੇ ਵਿੱਚ ਸੇਮ ਹੀ ਲੱਗਣਾ ਤੇ ਸੇਮ ਅਮਾਊਂਟ ਹੀ ਸਾਰਿਆਂ ਨੂੰ ਆਉਣੀ ਹੈ, ਜਾਂ ਏਜ ਦੇ ਹਿਸਾਬ ਨਾਲ ਅਮਾਊਂਟ ਵੀ ਘੱਟ ਵੱਧ ਸਕਦੀ ਆ?
1: ਹਾਂਜੀ, ਸੋ ਇਸਮੇ ਪਹਿਲੇ ਤਾਂ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਜੋ ਹੈ ਉਨ੍ਹੀਂ ਕੇ ਲਈ ਇਹ ਚੀਜ਼ ਹੈ ਸਿਰਫ, ਔਰ ਏਜ ਪੇ ਕੋਈ ਫੰਡਿੰਗ ਡਿਪੈਂਡ ਨਹੀਂ ਕਰਤੀ, ਏਜ ਪੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। 18 ਸਾਲ ਕੇ ਹਮਾਰੇ ਕਲਾਇੰਟਸ ਵੀ ਹੈ ਔਰ 75 ਇਅਰਸ ਕੇ ਵੀ ਹੈ, ਬਟ ਯੈਸ
0: ਫੈਮਿਲੀ ਉਹਨਾਂ ਨੂੰ ਸੇਮ ਮਿਲੂਗੀ, ਉਹਨਾਂ ਨੂੰ ਫੰਡਿੰਗ ਉਹਨਾਂ ਨੂੰ ਸੇਮ ਮਿਲੂਗੀ। ਐਂ ਤਾਂ ਨਹੀਂ ਹੈ ਵੀ ਜਿਹੜਾ 18 ਸਾਲ ਵਾਲਾ ਉਹ ਕਹਿੰਦੇ ਵੀ ਇਹ ਤਾਂ ਹਜੇ ਇਹਨੇ ਪੜ੍ਹ ਕੇ ਜੇ ਜੋਬ ਲੱਗੂਗਾ ਕਮਾਊਗਾ ਤੇ ਸਾਨੂੰ ਫਾਇਦਾ ਹੋਊਗਾ, ਪਰ ਜੇ ਹੁਣ 75 ਸਾਲ ਦਾ ਬੰਦਾ ਜਾਂ 70 ਸਾਲ ਦਾ ਉਹਨੇ ਪੜ੍ਹ ਕੇ ਜੋਬ ਕੀ ਲੱਗਣਾ ਤੇ ਕਦੋਂ ਕਮਾਊਗਾ ਕਦੋਂ ਸਰਕਾਰ ਨੂੰ ਫਾਇਦਾ ਹੋਊਗਾ, ਫਿਰ ਉਹਦੇ ਫੰਡਿੰਗ ਦਾ ਤਾਂ ਨਹੀਂ ਕੋਈ ਫਰਕ ਪਾਉਂਦੇ?
1: ਨਹੀਂ ਜੀ, ਕੈਨੇਡਾ ਮੈਂ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਇਸ ਚੀਜ਼ ਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਗਵਰਨਮੈਂਟ ਔਰ ਨਾ ਹੀ ਕੋਈ ਔਰ ਬੰਦਾ ਕਰ ਸਕਦਾ ਨਾ। ਔਰ ਇਸਮੇ ਲਾਈਕ ਹਾਂ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤੀ ਹੈ ਫੰਡਿੰਗ ਕੀ ਰੇਂਜ, ਕਿਉਂਕਿ ਰੇਂਜ ਕਿਆ ਹੈ 50,000 ਸੇ 1,70,000 ਡਾਲਰ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ ਹੈ। ਅਗਰ ਕੋਈ ਸਿੰਗਲ ਹੈ ਤੋ ਉਸਕੋ ਲਾਈਕ ਇਤਨਾ ਬੈਨੀਫਿਟ ਨਹੀਂ ਹੋਤਾ, ਅਗਰ ਕੋਈ ਮੈਰਿਡ ਹੈ ਤੋ ਉਨਕੋ 50,000 ਸੇ 1,00,000 ਤੱਕ ਆਤਾ ਹੈ ਨਾ, ਔਰ ਅਗਰ ਕੋਈ ਮੈਰਿਡ ਵਿਦ ਕਿਡਸ ਹੈ, ਲੇਕਿਨ ਫੈਮਿਲੀ ਆਫ ਅਭੀ 5 ਥੇ ਮੇਰੇ ਸਾਹਮਣੇ ਬੈਠੇ ਥੇ ਜਿਨਕਾ ਵੀ ਐਡਮਿਸ਼ਨ ਹਮਨੇ ਕਰਾਇਆ ਹੈ, ਉਨਕੋ 166,000 ਡਾਲਰ ਆ ਰਹਾ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਨੇ, 3 ਬੱਚੇ ਨੇ ਛੋਟੇ।
0: ਅੱਛਾ, ਹੁਣ ਜੇ ਸਪੋਜ਼ ਕਰੋ ਜਿਵੇਂ ਜਿਹੜੇ ਵੱਡੀ ਏਜ ਦੇ ਆ ਹਨਾ, ਜੇ ਉਹਨਾਂ ਦੇ ਕਹਾ ਬੱਚਿਆਂ ਦੇ ਬੱਚੇ ਨੇ ਦੋ ਹਨਾ, ਜਿਵੇਂ ਹੁਣ ਵੱਡੀ ਏਜ ਆਪਾਂ ਕਹਿ ਲਈ 70 ਸਾਲ ਦੇ ਆ ਜਿਹੜੇ ਹਨਾ, ਉਹਨਾਂ ਦੇ ਕਹਾ ਦੋ ਬੱਚੇ ਆ, ਉਹ ਉਹਦੀ ਫੈਮਿਲੀ ਹੋ ਗਈ, ਇੱਕ ਉਹ ਹਸਬੈਂਡ ਵਾਈਫ ਹੋ ਗਏ, ਦੋ ਉਹਨਾਂ ਦੇ ਬੱਚੇ ਹੋ ਗਏ, ਹੁਣ ਜਿਹੜਾ ਬੇਟਾ ਜਾਂ ਬੇਟੀ ਜਿਹੜੇ ਉਹਨਾਂ ਦੇ ਦੋ ਬੱਚੇ ਕਹਾ ਉਹਨਾਂ ਦੇ ਵੀ ਬੱਚੇ ਆ, ਉਹ ਇਹਨਾਂ ਦੀ ਫੈਮਿਲੀ ਚ ਕੰਸਿਡਰ ਹੋਣਗੇ ਕਿ ਨਹੀਂ ਹੋਣਗੇ?
1: ਨਹੀਂ, ਸੈਪਰੇਟ ਫੈਮਿਲੀ ਕੰਸਿਡਰ ਹੋਣਗੇ ਇਸ ਕੇਸ ਮੇ, ਕਿਉਂਕਿ ਹਾਂ ਮਤਲਬ ਇਸਮੇ ਸੈਪਰੇਟ ਫੈਮਿਲੀ ਹੈ, ਐਸਾ ਸ਼ੁੱਡ ਹੋਤਾ ਹੈ ਬਹੁਤ ਬਾਰ ਕਿ ਪਹਿਲੇ ਅੰਕਲ ਆਂਟੀ ਕਰਾਤੇ ਹੈ, ਫਿਰ ਉਨਕੇ ਬੱਚੇ ਜੋ ਮੈਰਿਡ ਹੈ ਜਿਨਕੇ ਛੋਟੇ ਬੱਚੇ ਵੋ ਵੀ ਕਰਾਤੇ ਹੈ, ਤੋ ਏਕ ਸਾਥ ਏਕ ਹੀ ਬੈਚ ਮੇ 5 ਬੰਦੇ ਐਡ ਜਾਤੇ ਹੈ।
0: ਬੇਟਾ ਤੇ ਬੇਟੀ ਆ ਉਹ ਵੀ ਵਿਆਹੇ ਹੋਏ ਆ, ਤੇ ਹੁਣ ਉਹਨਾਂ ਦੇ ਵੀ ਗਾਹਾਂ ਉਹਨਾਂ ਨੂੰ ਵੀ ਫੰਡਿੰਗ ਮਿਲ ਗਈ, ਹੁਣ ਜਿਹੜੇ ਗਾਹਾਂ ਉਹਨਾਂ ਦੇ ਬੱਚੇ ਆ ਉਹਨਾਂ ਨੇ ਅਲੱਗ ਫੰਡਿੰਗ, ਮਤਲਬ ਇੱਕ ਇੱਕ ਪਰਿਵਾਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਾਣੇ ਨੂੰ ਵੀ ਫੰਡਿੰਗ ਮਿਲ ਸਕਦੀ ਆ?
1: ਬਿਲਕੁਲ ਜੀ, ਮੈਨੇ ਇਸ ਐਂਗਲ ਤੋਂ ਸੋਚਿਆ, ਮੈਨੇ ਇਸ ਐਂਗਲ ਤੋਂ ਸੋਚਿਆ ਨਹੀਂ, ਬਟ ਯੈਸ ਜੋ 5 ਬੰਦੇ ਫੈਮਿਲੀ ਕੇ ਹੈ ਅਗਰ ਆਪ ਐਸੇ ਗਿਨੇਂਗੇ ਤੋ ਕਮ ਸੇ ਕਮ 3.5-4 ਲੱਖ ਡਾਲਰ ਤੱਕ ਬਣ ਜਾਏਗਾ।
0: ਹਾਂ, ਮੈਂ ਤਾਂ ਉਹੀ ਮੈਂ ਤਾਂ ਆਹੀ ਹੈਰਾਨ ਹੋਇਆ ਸੀ ਸੱਚੀ, ਮੈਂ ਕਿਹਾ ਯਾਰ ਤਾਂ ਮਤਲਬ ਜੇ ਉਹ ਫੈਮਿਲੀ ਚ ਇਤਫਾਕ ਬਣਿਆ ਹੋਵੇ 3-3.5 ਲੱਖ ਡਾਲਰ ਦਾ ਆਰਾਮ ਨਾਲ ਉਹਨਾਂ ਦੇ ਘਰ ਦੇ ਵਿੱਚ ਹੀ ਚਲੇ ਜਾਣਾ ਫਿਰ।
1: ਬਿਲਕੁਲ, ਬੜਾ ਅੱਛਾ ਪੁਆਇੰਟ ਹੈ। ਹਾਂਜੀ ਹਾਂ, ਇਹ ਮੈਂ ਇਸ ਤਰਫ ਨਹੀਂ ਗਿਆ, ਬਟ ਹਾਂ ਇਹ ਆਪਣਾ ਸਹੀ ਚੀਜ਼ ਪਕੜੀ ਆਪਨੇ। 0% ਪੇ ਲੋਨ ਹੋਤਾ ਹੈ, 2.5 ਸਾਲ ਬਾਅਦ ਪਹਿਲੇ ਰਿਟਰਨ ਕੀ ਕਿਸ ਸਟਾਰਟ ਹੈ, ਐਸੇ ਨਹੀਂ ਕਿ ਆਜ ਲੋਨ ਦੇ ਕੱਲ ਸੇ ਸਟਾਰਟ ਹੈ ਰਿਟਰਨ ਆਪਕਾ, ਨਹੀਂ, ਇੰਸਟਾਲਮੈਂਟ ਪਹਿਲੀ 2.5 ਸਾਲ ਬਾਅਦ ਸਟਾਰਟ ਹੈ, ਸ਼ੁਰੂ ਮੇਂ ਵਿਆਜ 0% ਹੈ, 2.5 ਸਾਲ ਬਾਅਦ ਵਿਆਜ 2.5% ਹੈ, ਪੂਰੇ ਸਾਲ ਕਾ ਮਤਲਬ $1,00,000 ਪੇ ਸਿਰਫ ਮਹੀਨੇ ਕਾ ਵਿਆਜ $200 ਹੈ, ਬਿਨਾਂ ਗਰੰਟੀ ਕੇ ਗਵਰਨਮੈਂਟ ਲੋਨ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ, ਪਿੱਛੇ ਨਾ ਰਹੀਏ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਕਿਤਨੀ ਹੈ, $199 ਹੈ, ਕੋਈ ਵੀ ਚਾਬੀ ਮਿੱਠੀ ਬਾਤੇ ਕੁਛ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਕਾਲ ਕਰੇ ਅਭੀ ਆਫਿਸ ਆਏ ਅਸੈਸਮੈਂਟ ਕਰਾਏ।
0: ਨੰਬਰ ਇੱਕ ਵਾਰ ਜ਼ਰੂਰ ਇਹਨਾਂ ਦਾ ਨੋਟ ਕਰਕੇ ਰੱਖ ਲਓ। ਇੱਕ ਤਾਂ ਬਹੁਤ ਵਧੀਆ ਗੱਲ ਇਹ ਆ ਕਿ 2.5 ਸਾਲ ਵਿੱਚ ਤੁਸੀਂ ਕੋਈ ਵੀ ਨਾ ਤਾਂ ਪ੍ਰੀਮੀਅਮ ਦੇਣਾ ਤੇ ਨਾ ਹੀ ਉਹਦਾ ਕੋਈ ਤੁਸੀਂ ਉਹਦੀ ਜਿਹੜਾ ਵਿਆਜ ਆ ਉਹ ਤੋਂ ਨਹੀਂ, ਉਹ ਕੁਛ ਨਹੀਂ ਹੈ, ਨਾ ਪ੍ਰਿੰਸੀਪਲ ਆ ਉਹਦਾ ਤੇ ਨਾ ਤੁਸੀਂ ਉਹਦਾ ਕੋਈ ਇੰਟਰਸਟ ਪੇ ਕਰਨਾ। 2.5 ਸਾਲ ਕੁਛ ਵੀ ਨਹੀਂ ਦੇਣਾ, 2.5 ਸਾਲ ਬਾਅਦ ਜਿਹੜਾ ਹੈਗਾ ਜੀ ਤੁਸੀਂ ਉਹ ਆਪਣੀ ਪੇਮੈਂਟ ਆ ਜਿਹੜੀ ਉਹ ਸ਼ੁਰੂ ਕਰਨੀ ਹੈ। ਵਧੀਆ ਗੱਲ ਮੈਨੂੰ ਇਹੀ ਲੱਗੀ ਕਿ 2.5 ਸਾਲਾਂ ਦੇ ਵਿੱਚ ਵਿੱਚ ਬੰਦੇ ਕੋਲ 100 ਹੀਲਾ ਵਸੀਲਾ ਨਾਗਪਾਲ ਸਾਹਿਬ ਕਰ ਲੈਂਦਾ ਵਾ। 2.5 ਸਾਲ ਤਾਂ ਕਮ ਸੇ ਕਮ ਜਿਹੜੇ ਤੁਹਾਡੇ ਈਜ਼ੀ ਨਿਕਲਣਗੇ ਨਾ, ਉਹ ਤੋਂ ਬਾਅਦ ਫਿਰ ਤੁਸੀਂ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਯਾਰ ਔਖਾ ਟਾਈਮ ਆ ਤਾਂ ਤੁਸੀਂ ਇਹਨਾਂ ਦੀ ਟੀਮ ਨਾਲ ਹੀ ਸੰਪਰਕ ਕਰ ਲਿਓ, ਨਾਗਪਾਲ ਸਾਹਿਬ ਦੀ ਟੀਮ ਨਾਲ, ਤੇ ਰੈਫਰ ਹੋ ਸਕਦਾ। ਇਹ ਵੀ ਇੱਕ ਵੱਡੀ ਗੱਲ ਆ ਕਿ ਉਸ ਦੀਆਂ ਫਿਰ 13-14 ਸਾਲਾਂ ਦੀਆਂ ਕਿਸ਼ਤਾਂ ਬਣਾ ਸਕਦੇ ਹੋ। ਜੇ 2-3 ਸਾਲ ਵੀ ਡੈਫਰ ਹੋ ਗਿਆ, 14 ਸਾਲਾਂ ਦੀਆਂ ਕਿਸ਼ਤਾਂ ਬਣਨੀਆਂ ਨੇ, ਮਤਲਬ ਇਹ ਫਿਰ 15-16 ਸਾਲ ਤੱਕ ਚਲੇ ਜਾਊਗੇ ਜੀ।
1: ਬਿਲਕੁਲ ਜੀ, ਐਸਾ ਹੈ, ਇਸ ਲਈ ਇਸਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ। ਅਬ ਆਪ ਦੇਖਿਏ ਅੱਜ ਕੀ ਨਿਊਜ਼ ਹੈ ਕਿ ਯੂਕਰੇਨ ਕੋ ਵਰਲਡ ਬੈਂਕ ਨੇ ਯੂਕਰੇਨ ਕੋ 800 ਮਿਲੀਅਨ ਡਾਲਰ ਦਿਆ ਹੈ। ਗਰੰਟਰ ਕੌਣ ਹੈ? ਕੈਨੇਡਾ ਕੀ ਗਵਰਨਮੈਂਟ, ਜਸਟ ਇਮੈਜਿਨ, ਸਮੁੰਦਰ ਪਾਰ ਕੈਨੇਡਾ ਕੀ ਗਵਰਨਮੈਂਟ ਗਰੰਟਰ ਹੈ ਯੂਕਰੇਨ ਕੋ ਜੋ ਲੋਨ ਦਿਆ ਹੈ। ਯੂਕਰੇਨ ਮਤਲਬ ਗਵਰਨਮੈਂਟ ਜਬ ਆਪਕੋ ਲੋਨ ਦੇ ਰਹੀ ਹੈ 0% ਪੇ ਬਿਨਾਂ ਗਰੰਟੀ ਕੇ, ਤਬ ਆਪਕੋ ਲਗਤਾ ਹੈ ਭਾਈ ਸਾਹਿਬ ਕੁਛ ਚਾਬੀ ਹੋਗੀ, ਕੋਈ ਕੁੰਡੀ ਹੋਗੀ, ਕੁਛ ਛਿਪਾ ਹੁਆ ਹੋਗਾ। ਕੁਛ ਨਹੀਂ ਛਿਪਾ ਹੁਆ, 8 ਸਾਲ ਮੇਂ ਹਜ਼ਾਰੋਂ ਕੋਸ਼ਿਸ਼ ਕਰ ਚੁੱਕੇ ਹੈ। ਨੰਬਰ 437-234-75 ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-234-75 437-234-75
0: ਬਿਲਕੁਲ ਜੀ, 437-264-3175 437-264-3175 ਤੇ ਤੁਸੀਂ ਹੁਣੇ ਕਾਲ ਕਰਕੇ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ ਕਿ ਤੁਹਾਨੂੰ ਕਿੰਨਾ ਲੋਨ ਤੁਹਾਡੀ ਫੈਮਿਲੀ ਦੇ ਵਿੱਚ ਮਿਲ ਸਕਦਾ ਵਾ। ਕੋਈ ਗਰੰਟਰੀ ਦੀ, ਕਿਸੇ ਗਰੰਟਰ ਦੀ, ਕੋਈ ਕ੍ਰੈਡਿਟ ਦੀ ਲੋੜ ਨਹੀਂ ਹੈ। 437-264-3175 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ। ਸੁਣੋ ਫਿਰ ਤੁਸੀਂ ਰਾਹਤ ਫਤਿਹ ਅਲੀ ਖਾਨ ਦਾ ਸੁਣੋ ਗਰਾ ਗੀਤ, ਜਰਾ ਲਾਓ ਨਜ਼ਾਰੇ ਰਾਹਤ ਫਤਿਹ ਅਲੀ ਖਾਨ ਦੇ। ਇਹ ਅੱਜ

0: ਜੀ ਸਰ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸੈਮੀ ਸਰ ਜੀ ਸਾਡੇ ਨਾਲ ਆ ਚੁੱਕੇ ਸੈਮੀ ਸਰ ਦੋ ਐਸਾਂ ਇਕੱਠੀਆਂ ਹੋ ਗਈਆਂ ਸੈਮੀ ਸਰ ਜੀ ਆਇਆਂ ਵੈਲਕਮ
1: ਜਦੋਂ ਕਿਸੇ ਨਾਲ ਇੰਡੀਆ ਕੰਮ ਕਰੋ ਨਾ ਤੇ ਉਹ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਉਹ ਏਦਾਂ ਬੁਲਾਉਂਦੇ ਹੁੰਦੇ ਆ ਤੇ
0: ਹਾਂਜੀ ਬਹੁਤ ਲੰਮੇ ਅਰਸੇ ਤੋਂ ਤੁਸੀਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ, ਤੁਸੀਂ ਮਹਿਸੂਸ ਕਰਦੇ ਹੋ ਵੀ ਜਿਵੇਂ ਟਾਣਾ ਸਾਹਿਬ ਵੀ ਦੱਸ ਕੇ ਗਿਆ ਕਿ ਬਹੁਤੀਆਂ ਫਿਲਮਾਂ ਹਿੱਟ ਨੀ ਹੋ ਸਕੀਆਂ ਪੰਜਾਬੀ ਦੀਆਂ, ਜੇ ਆਪਾਂ ਦੇਖੀਏ ਇਸ ਸਾਲ ਦੀਆਂ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚੋਂ ਆਪਾਂ ਇਹ ਨੀ ਕਿਸੇ ਨੂੰ ਕਹਿ ਸਕਦੇ ਕਿ ਯਾਰ ਇਹ ਬਲੋਕਬਾਸਟਰ ਹੋਈ ਆ, ਕੀ ਕਾਰਨ ਸਮਝਦੇ ਉਹਨਾਂ ਦਾ? ਇੱਕ ਉਹਨਾਂ ਨੇ ਜਿਵੇਂ ਟਾਣਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਮੁਫ਼ਤ ਖੋਰੇ ਵੀ ਹੋ ਗਏ, ਥੋੜ੍ਹੀ ਜਿਹੀਆਂ ਅਸੀਂ ਟਿਕਟਾਂ ਵੀ ਫ੍ਰੀ ਹੋ ਭਾਲਦੇ ਹਾਂ, ਜੇ ਬਣ ਜਾਵੇ ਤਾਂ ਗੱਲਬਾਤ ਠੀਕ ਆ, ਨਹੀਂ ਤਾਂ ਫਿਰ ਅਸੀਂ ਹੁਣ ਜਾਂ ਇਹ ਤਾਂ ਨੀ ਹੈ ਕਿ ਓ ਟੀ ਟੀ ਜਿਹੜੀ ਚੱਲਦੀ ਆ ਵੀ ਉਹਦਾ ਹੁਣ ਟ੍ਰੈਂਡ ਚੱਲ ਪਊਗਾ ਕਿ ਲੋਕ ਕਹਿੰਦੇ ਆ ਕਿ ਅਸੀਂ ਘਰਾਂ 'ਚ ਫਿਲਮਾਂ ਦੇਖੀਏ।
1: ਬਿਲਕੁਲ, ਇਹ ਕਾਫੀ ਕਾਫੀ ਚੀਜ਼ਾਂ ਜਿਹੜੀਆਂ ਇਸ ਚੀਜ਼ ਨੂੰ ਫੈਕਟਰ ਕਰਦੀਆਂ ਆ ਜੀ। ਇੱਕ ਤਾਂ ਓ ਟੀ ਟੀ ਦਾ ਵੀ ਡੈਫੀਨਟਲੀ ਫਰਕ ਪਿਆ ਹੈਗਾ ਆ, ਪਲੱਸ ਆਈ ਥਿੰਕ ਨਾ ਜਿਹੜਾ ਜਦੋਂ ਆਪਾਂ ਬਾਹਰ ਜਾਂਦੇ ਹਾਂ ਸੋ ਇਹ ਉਹ ਖਾਸ ਕਰਕੇ ਯੂ ਐੱਸ ਏ ਕੈਨੇਡਾ ਜਾਂ ਜਿਹੜੀ ਬਾਹਰ ਦੀ ਟੈਰੀਟੋਰੀ ਹੈਗੀ ਆ ਆਊਟਸਾਈਡ ਆਫ ਇੰਡੀਆ, ਸੋ ਇਹ ਉਹ ਇੱਕ ਨਾ ਤੁਹਾਡਾ ਇੱਕ ਫੈਮਿਲੀ ਦਾ ਇੱਕ ਗੈਦਰਿੰਗ ਆਈ ਥਿੰਕ ਜਿਹੜਾ ਆਪਣਾ ਤੁਸੀਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਜਿਹੜਾ ਉਹ ਮੋਰ ਉਸ ਇਨੀਸ਼ੀਟਿਵ ਹੁੰਦਾ ਸੀ ਇੱਕ ਫਿਲਮ ਦੇਖਣ ਦਾ, ਉਹ ਆਈ ਥਿੰਕ ਥੋੜ੍ਹਾ ਜਿਹਾ ਨਾ ਹੁਣ ਪਿਛਲੇ ਦੋ ਚੋਂ ਸਾਲਾਂ ਪੰਜਾਂ ਸਾਲਾਂ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਹੋਇਆ ਆ ਕਿ ਜਿਹੜਾ ਇੱਕ ਫੈਮਿਲੀ ਪਰਸਨ ਆ ਉਹ ਨਾ ਝਿਜਕਦਾ ਆ ਬਾਹਰ ਜਾਣੋਂ, ਅਤੇ ਮਤਲਬ ਕਿ ਕਿਉਂਕਿ ਉੱਥੇ ਉਹਨੂੰ ਇੱਕ ਫੈਮਿਲੀ ਓਰੀਐਂਟਡ ਮਾਹੌਲ ਨਹੀਂ ਮਿਲਦਾ ਗਾ। ਮੈਂ ਇਹ ਬਹੁਤ ਵੱਡਾ ਫੈਕਟਰ ਸਮਝਦਾ ਇਸ ਚੀਜ਼ ਦੇ ਵਿੱਚ ਜਿਹੜਾ ਸਾਡਾ ਸਿਨੇਮਾ ਥੋੜ੍ਹਾ ਜਿਹਾ ਇਹਨੂੰ ਮਾਈਨਸ ਪੁਆਇੰਟ ਹੋਇਆ ਆ। ਮੈਂ ਇੰਡੀਆ ਤੋਂ ਬਾਹਰ ਦੀ ਗੱਲ ਕਰਦਾ, ਇੰਡੀਆ ਦੀ ਗੱਲ ਨਹੀਂ ਕਰਦਾ ਗਾ।
0: ਜੀ ਬਿਲਕੁਲ 100% ਇਹ ਚੀਜ਼ ਮੰਨਣ ਵਾਲੀ ਆ, ਤੇ ਪਰ ਵੱਡੀ ਗੱਲ ਹੁਣ ਇਹ ਵੀ ਆ ਕਿ ਬਹੁਤ ਸਾਰੇ ਲੋਕ ਨੇ ਨਾ ਜਿਹੜੇ ਹੁਣ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀ ਬਾਈ ਇੱਕ ਇਹਦਾ ਵੀ ਫਰਕ ਬਹੁਤ ਪੈ ਗਿਆ ਹਨਾ, ਇਸ ਚੀਜ਼ ਦਾ ਵੀ ਬਹੁਤ ਫਰਕ ਪੈ ਗਿਆ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੱਕ। ਮੈਨੂੰ ਕਿਤੇ ਨਾ ਕਿਤੇ ਪਰਸਨਲੀ ਇਹ ਵੀ ਲੱਗਦਾ ਕਿ ਹੁਣ ਜਿਹੜੇ ਫਿਲਮ ਮੇਕਰ ਵੀ ਨੇ ਉਹ ਵੀ ਓਨੀ ਮਿਹਨਤ ਪਤਾ ਨੀ ਕਰ ਰਹੇ ਜਾਂ ਨਹੀਂ ਕਰ ਰਹੇ, ਕੋਈ ਸਟੋਰੀ ਕੋਈ ਵਧੀਆ ਆ ਨੀ ਰਹੀ ਹੈ। ਜਦ ਕੋਈ ਸਟੋਰੀ ਬਹੁਤ ਵਧੀਆ ਕਮਾਲ ਦੀ ਹੁੰਦੀ ਹੈ ਤੇ ਫਿਰ ਬੰਦੇ ਉਹਨੂੰ ਆਪ ਮਾਰੇ ਵੀ ਜਾਂਦੇ ਆ ਲੋਕ ਦੇਖਣ ਹਨਾ।
1: ਤੁਹਾਡੀ ਗੱਲ ਸਹੀ ਆ, ਪਰ ਓਵਰਆਲ ਦੇਖੋ ਜੇ ਆਪਾਂ ਨੂੰ ਤੁਸੀਂ ਨਾ ਪਿਛਲੇ 50 ਸਾਲਾਂ ਦਾ ਸਿਨੈਰੀਓ ਲੈ ਲਓ ਹਨਾ, ਤੁਸੀਂ 70s ਦੀਆਂ ਜਿਹੜੀਆਂ ਫਿਲਮਾਂ ਲੈ ਲਓ ਔਰ ਉਸ ਤੋਂ ਬਾਅਦ ਫਿਰ 80s ਦੀਆਂ ਲੈ ਲਓ 90s ਦੀਆਂ ਲੈ ਲਓ, ਤੁਸੀਂ ਦੇਖੋ ਜਿਹੜੀਆਂ ਜਦੋਂ 70s ਦੀਆਂ ਫਿਲਮਾਂ ਸੀਗੀਆਂ ਨਾ ਉਦੋਂ ਇੱਕੋ ਹੀ ਫਾਰਮੈਟ ਸੀਗਾ ਤੁਹਾਡਾ ਐਂਟਰਟੇਨਮੈਂਟ ਦਾ, ਉਹ ਸੀਗਾ ਸਿਨੇਮਾ।
0: ਹਾਂ,
1: ਨਾ ਤਾਂ ਟੀਵੀ ਸੀਗਾ, ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ, ਠੀਕ ਹੈ ਜੀ, ਇੰਟਰਨੈਟ ਤਾਂ ਹੈ ਹੀ ਨਹੀਂ ਸੀ ਉਸ ਟਾਈਮ ਦੇ ਉੱਤੇ, ਸੋ ਉਸ ਟਾਈਮ ਦੇ ਉੱਤੇ ਜਿਹੜਾ ਤੁਹਾਡਾ ਇੱਕੋ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਸੀਗਾ ਜਾਂ ਤਾਂ ਤੁਸੀਂ ਘਰ ਬੈਠ ਕੇ ਮਿਊਜ਼ਿਕ ਸੁਣ ਲਓ ਜਾਂ ਫਿਰ ਤੁਸੀਂ ਆਪਦੀ ਕੋਈ ਵਧੀਆ ਫਿਲਮ ਜਿਹੜੀ ਹੈਗੀ ਆ ਉਹ ਥੀਏਟਰ ਦੇ ਵਿੱਚ ਦੇਖਿਆ, ਔਰ ਜ਼ਰੀਆ ਵੀ ਇੱਕੋ ਹੀ ਸੀਗਾ, ਨਾ ਤਾਂ ਟੀਵੀ 'ਤੇ ਦੇਖ ਸਕਦੇ ਸੀ, ਨਾ ਹੀ ਆਪਣੇ ਹੱਥਾਂ ਦੇ ਵਿੱਚ ਸਮਾਰਟਫੋਨ ਸੀਗੇ, ਨਾ ਹੀ ਆਪਾਂ ਘਰੇ ਦੇਖ ਸਕਦੇ ਸੀਗੇ, ਸੋ ਤੁਹਾਨੂੰ ਸਿਨੇਮੇ ਜਾਣਾ ਹੀ ਪੈਣਾ ਸੀਗਾ। ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਆਪਣੀਆਂ ਕਿੰਨੀਆਂ ਚੀਜ਼ਾਂ 80s ਦੇ ਸ਼ੁਰੂਆਤ ਦੇ ਵਿੱਚ ਕਿੰਨੀਆਂ ਚੀਜ਼ਾਂ ਐਡ ਆਨ ਹੋਈਆਂ, VCRs, ਠੀਕ ਹੈ ਜੀ, ਫਿਰ TV, ਠੀਕ ਹੈ ਜੀ, ਉਸ ਤੋਂ ਬਾਅਦ ਇੰਟਰਨੈਟ ਆ ਗਿਆ, ਠੀਕ ਹੈ ਜੀ, ਉਸ ਤੋਂ ਬਾਅਦ ਸੋਸ਼ਲ ਮੀਡੀਆ ਆ ਗਿਆ, ਯੂਟਿਊਬ ਆ ਗਈ, ਠੀਕ ਹੈ ਜੀ, ਫੇਸਬੁੱਕ ਆ ਗਈ, ਆਪਾਂ ਜਿਹੜਾ ਆਪਣਾ ਜਿੱਦਾਂ, ਔਰ ਉਸ ਤੋਂ ਬਾਅਦ ਹੁਣ ਜਿਹੜੀ ਸਭ ਤੋਂ
0: ਟਿਕਟੌਕ ਆ ਗਈ ਬਈ, ਇੰਸਟਾਗ੍ਰਾਮ ਆ ਗਿਆ, ਟਿਕਟੌਕ ਆ ਗਈ,
1: ਇੰਸਟਾਗ੍ਰਾਮ ਆ ਗਿਆ, ਟਿਕਟੌਕ ਸਭ ਤੋਂ ਵੱਡੀ ਚੀਜ਼ ਆ, ਟਿਕਟੌਕ ਜਿਹੜੀ ਹੈਗੀ ਆ ਇਹ ਸਭ ਤੋਂ ਇੰਟਰਟੇਨਮੈਂਟ ਜਿਹੜੀ ਹੈਗੀ ਆ ਉਹ ਜ਼ਰੀਆ ਆ, ਕਿਉਂਕਿ ਉਹਦੇ 'ਚ ਕੀ ਹੈਗਾ ਕਿ ਤੁਹਾਨੂੰ ਇੱਕ 30 ਸੈਕਿੰਡ ਦੀ ਜਾਂ 25 ਸੈਕਿੰਡ ਦੀ ਜਾਂ 40 ਸੈਕਿੰਡ ਦੀ ਇੱਕ ਵੀਡੀਓ ਮਿਲਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਉਹ 40 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਹਸਾ ਜਾਂਦੀ ਆ, ਤੁਹਾਨੂੰ ਰੁਆ ਜਾਂਦੀ ਆ, ਜਾਂ ਮਤਲਬ ਹੋਰ ਉਹ ਵੀ ਕੋਈ ਕਿਸੇ ਬਹੁਤ ਵੱਡੇ ਪ੍ਰੋਡਿਊਸਰ ਦੇ ਨਾਲ ਬਣੀ ਹੋਈ ਚੀਜ਼ ਨਹੀਂ ਹੈਗੀ ਗੀ, ਉਹ ਇੱਕ ਕ੍ਰੀਏਟਿਵ ਵੀਡੀਓ ਆ ਜਿਹੜੀ ਇੱਕ ਆਮ ਬੰਦੇ ਨੇ ਕ੍ਰੀਏਟ ਕੀਤੀ ਆ ਘਰੇ ਬੈਠ ਕੇ।
0: ਬਿਲਕੁਲ 100% ਆਈ ਐਗਰੀ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀ ਕਿ ਹੁਣ
1: ਮੈਂ ਇਹਦੇ ਤੇ ਇੱਕ ਹੋਰ ਚੀਜ਼ ਐਡ ਕਰਨੀ ਚਾਹਣਾ, ਆਪਾਂ ਕਹਿੰਦੇ ਆ ਨਾ ਕਿ ਹੁਣ ਪਤਾ ਨਹੀਂ ਕਿਉਂ ਯਾਰ, ਮਤਲਬ ਕਿ ਜਿੱਦਾਂ ਸਮਾਂ ਬਹੁਤ ਤੇਜ਼ ਭੱਜ ਰਿਹਾ। ਨਹੀਂ, ਸਮਾਂ ਨਹੀਂ ਤੇਜ਼ ਭੱਜ ਰਿਹਾ ਹੈਗਾ, ਜਿਹੜੀਆਂ ਆਪਾਂ ਰੀਲਸ ਦੇਖਦੇ ਹਾਂ ਨਾ 30-40 ਸੈਕਿੰਡ ਦੀਆਂ, ਉਹ ਚੀਜ਼ ਨਾ ਸਾਡਾ ਦਿਮਾਗ ਵੀ ਉਸੇ ਤਰ੍ਹਾਂ ਉਹ ਰੀਲ ਬਣਦਾ ਜਾ ਰਿਹਾ।
0: ਬਾਈ ਅਸੀਂ ਜਿਵੇਂ ਤੁਸੀਂ ਕਹਿੰਦੇ ਕਿ ਸਮਾਂ ਨਹੀਂ ਤੇਜ਼ ਭੱਜ ਰਿਹਾ, ਅਸੀਂ ਆਪ ਬਾਹਲੇ ਤੇਜ਼ ਹੋ ਗਏ
1: ਹਾਂ,
0: ਅਸੀਂ ਆਪ ਬਾਹਲਾ ਤੇਜ਼ ਭੱਜਦੇ ਹਾਂ। ਅਸੀਂ ਸੋਚਦੇ ਹਾਂ ਕਿ ਯਾਰ ਛੇਤੀ ਛੇਤੀ ਕੋਈ ਵੀ ਕੰਮ ਛੇਤੀ ਹੋ ਜਾਵੇ, ਛੇਤੀ ਮੇਰਾ ਕੰਮ ਗਰੋ ਹੋ ਜਾਵੇ, ਛੇਤੀ ਮੁੰਡੇ ਦਾ ਵਿਆਹ ਹੋ ਜਾਵੇ, ਛੇਤੀ ਗਾਹ ਮੁੰਡੇ ਦੇ ਜਵਾਕ ਹੋ ਜਾਣ, ਛੇਤੀ ਉਹ ਪੜ੍ਹ ਜਾਣ, ਛੇਤੀ ਫਿਰ ਉਹ ਕੰਮ ਤੇ ਲੱਗ ਜਾਣ, ਛੇਤੀ ਫਿਰ ਉਹਨਾਂ ਦਾ ਗਾਹ ਵਿਆਹ ਹੋ ਜਾਵੇ। ਮਤਲਬ ਛੇਤੀ ਮੈਂ ਕੰਮ ਤੋਂ ਘਰੇ ਚਲੇ ਜਾਵਾਂ, ਛੇਤੀ ਮੈਂ ਘਰੋਂ ਕੰਮ ਤੇ ਜਦੋਂ ਜਾਣਾ ਵਾ ਉਦੋਂ ਵੀ ਘਰੋਂ ਬਸ ਰੋਟੀ ਖਾ ਲਈ, ਚਾਹ ਮੈਂ ਕੋਈ ਨਾ ਜਾਂਦਾ ਜਾਂਦੇ ਪੀ ਲੂਗਾ, ਛੇਤੀ ਛੇਤੀ ਟਾਈਮ ਹੋਟਲ ਤੋਂ ਵੀ ਡਰਾਈਵ ਥਰੂ ਹੀ ਲੈ ਲਈਏ, ਅੱਛਾ ਗੁਰਦੁਆਰਾ ਸਾਹਿਬ ਵੀ ਜਾਣਾ ਵੀ ਛੇਤੀ ਚਲੋ, ਹੁਣ ਮੈਂ ਫਿਰ ਮਤਲਬ ਇੰਨੀ ਛੇਤੀ। ਤੇ ਜੇ ਬੰਦਾ ਜਦੋਂ ਡੈਥ ਹੋ ਜਾਂਦੀ ਫਿਰ ਉਦੋਂ ਕਹਿੰਦੇ ਇਹਨੂੰ ਵੀ ਛੇਤੀ ਚੱਕੋ, ਕੋਈ ਨਾ ਬਾਅਦ ਚ ਆ ਜਾਊਗੀ, ਇਹਨੂੰ ਵੀ ਚੱਕੋ ਲੈ ਜਾਓ ਛੇਤੀ ਛੇਤੀ, ਬਸ ਇਹ ਛੇਤੀ ਭੋਗ ਪਾਓ ਛੇਤੀ, ਉਸ ਤੋਂ ਬਾਅਦ ਬੈਕ ਟੂ। ਮਤਲਬ ਹਰ ਕੰਮ ਦੇ ਵਿੱਚ ਅਸੀਂ ਇੰਨੀ ਕਾਹਲ ਕਰਨ ਲੱਗ ਗਏ, ਅਸੀਂ ਇੰਨੇ ਕਾਹਲੇ ਹੋ ਗਏ, ਇੰਨੀ ਛੇਤੀ ਛੇਤੀ ਕਰਨ ਲੱਗ ਗਏ ਹਾਂ, ਬਹੁਤੀਆਂ ਚੀਜ਼ਾਂ ਸਾਡੇ ਤੋਂ ਵਿਸਰਦੀਆਂ ਜਾਂਦੀਆਂ ਨੇ, ਠਹਿਰਾਓ ਘੱਟ ਗਿਆ ਜ਼ਿੰਦਗੀ ਦੇ ਵਿੱਚੋਂ। ਮੰਨਦੇ ਹੋ ਇਸ ਗੱਲ ਨੂੰ?
1: ਬਿਲਕੁਲ, ਉਹ ਤਾਂ ਘਟਿਆ ਬਿਕਾਜ਼ ਜਿਹੜੀ ਆਪਾਂ ਆਪਾਂ 24 ਘੰਟੇ ਆਨਲਾਈਨ ਰਹਿੰਦੇ ਹਾਂ ਨਾ, ਉਹ ਗਾਂ ਦੀ ਗਾਂ ਗਾਂ ਦੀ ਗਾਂ, ਤੁਸੀਂ ਫੇਸਬੁੱਕ ਕਰ ਲਓ, ਇੰਸਟਾਗ੍ਰਾਮ ਕਰ ਲਓ, ਜਾਂ ਤੁਸੀਂ ਯੂ ਨੋ ਖਾਸ ਮੈਂ ਸਮਝਦਾ ਕਿ ਟਿਕਟੋਕ ਨੇ ਸਭ ਤੋਂ ਜ਼ਿਆਦਾ ਇਸ ਚੀਜ਼ ਦੇ ਵਿੱਚ ਹਿੱਸਾ ਪਾਇਆ ਆ, ਕਿਉਂਕਿ ਉਹ ਇੱਕ ਵੀਡੀਓ ਪਲੈਟਫਾਰਮ ਆ ਜਿੱਥੇ ਤੁਹਾਨੂੰ ਇੱਕ 30 ਸੈਕਿੰਡ ਦੀ 40 ਸੈਕਿੰਡ ਦੀ ਵੀਡੀਓ ਦੇਖਣ ਨੂੰ ਮਿਲਦੀ ਆ, ਔਰ ਉਸ ਤੋਂ ਬਾਅਦ ਤੁਸੀਂ ਉਹ ਦੇਖੋ। ਕਈ ਵਾਰੀ ਆਪਾਂ ਇੱਦਾਂ ਦੀਆਂ ਵੀਡੀਓਜ਼ ਹੁੰਦੀਆਂ ਜਿਹੜੀਆਂ ਆਪਾਂ ਪਹਿਲੇ 5 ਸੈਕਿੰਡਾਂ 'ਚ ਉਹਨੂੰ ਗਾਂਹ ਕਰ ਦਿੰਦੇ ਹਾਂ।
0: ਹਾਂ, ਹੁਣ ਤਾਂ ਖੁਸ਼ੀ 3 ਸੈਕਿੰਡਾਂ ਦੇ ਰਹਿਗੀ ਆ, 3 ਸੈਕਿੰਡ ਹੀ ਆ ਜੀ।
1: ਹਾਂਜੀ,
0: 3 ਸੈਕਿੰਡ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗੀ ਤਾਂ ਠੀਕ ਆ, ਨਹੀਂ ਤਾਂ ਤੁਸੀਂ ਉਹਨੂੰ ਸਕਰੋਲ ਕਰ ਦਿੰਦੇ ਹੋ।
1: ਬਿਲਕੁਲ, ਔਰ ਜਿਹੜੇ ਇਹ ਪਲੈਟਫਾਰਮ ਦੇ ਚਲਾਉਂਦੇ ਆ ਨਾ, ਜਿਹੜੇ ਪਿੱਛੇ ਬੈਕ ਐਂਡ ਦੇ, ਤੁਸੀਂ ਕਦੇ ਨੋਟ ਕਰਿਓ ਜੇ ਇਹ ਗੱਲ, ਜਿਹੜੀ ਵੀਡੀਓ ਆਪਾਂ ਪੂਰੀ ਦੇਖ ਲੈਂਦੇ ਆ ਨਾ, ਫਿਰ ਓਦਾਂ ਦੀਆਂ ਵੀਡੀਓਜ਼ ਗਾਂਹ ਆਉਣੀਆਂ ਸ਼ੁਰੂ ਹੋ ਜਾਂਦੀਆਂ।
0: ਬਜੀ ਤੁਸੀਂ ਦੇਖਣ ਦੀ ਗੱਲ ਕਰਦੇ ਹੋ, ਮੈਂ ਤਾਂ ਕਹਿੰਦਾ
1: ਤੁਸੀਂ ਕਿਸੇ ਡੌਗ ਦੀ ਵੀਡੀਓ ਆ ਤੁਸੀਂ ਪੂਰੀ ਦੇਖ ਲਓ, ਤੁਹਾਨੂੰ 5-4 ਵੀਡੀਓ ਬਾਅਦ ਡੌਗਸ ਦੀਆਂ ਵੀਡੀਓ ਆਉਣ ਲੱਗ ਜਾਣੀਆਂ।
0: ਤੁਸੀਂ ਸੋਚ ਲਓ, ਦੇਖਣ ਦੀ ਵੀ ਗੱਲ ਦੂਰ, ਤੁਸੀਂ ਸੋਚੋ ਵੀ ਯਾਰ ਮਰਸੀਡੀਜ਼ ਗੱਡੀ ਦੇਖਣੀ ਆ, ਤਾਂ ਉਹ ਸੋਚ ਵੀ ਹੁਣ ਦਾ ਤੁਹਾਡੇ ਨਾਲੋਂ ਵੱਧ ਤੁਹਾਡਾ ਫੋਨ ਤੁਹਾਨੂੰ ਜਾਣਦਾ, ਤੁਸੀਂ ਕੀ ਸੋਚਦੇ ਹੋ, ਕੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਕੀ ਤੁਸੀਂ ਕਿਹੋ ਜਿਹਾ ਕੰਟੈਂਟ ਤੁਸੀਂ ਲਾਈਕ ਕਰਦੇ ਹੋ, ਮਤਲਬ ਹਰ ਚੀਜ਼ ਉਹ ਤੁਹਾਡਾ ਫੋਨ ਤੁਹਾਡੇ ਨਾਲ ਵੱਧ ਜਾਣਨ ਲੱਗ ਗਿਆ। ਕਿਤੇ ਫੋਨ ਸਾਡਾ ਗੁਲਾਮ ਹੁੰਦਾ ਸੀ, ਹੁਣ ਅਸੀਂ ਫੋਨ ਦੇ ਗੁਲਾਮ ਹੋਏ ਫਿਰਦੇ ਹਾਂ, ਤੇ ਜਿੱਥੇ ਜੇ ਫੋਨ ਭੋਰਾ ਮਿਸ ਹੋ ਜਾਵੇ ਬੰਦਾ ਕਹਿੰਦਾ ਯਾਰ ਪਤਾ ਨਹੀਂ ਹੁਣ ਕੀ ਹੋ ਜਾਣਾ। ਐਨੀਵੇਜ਼ ਗੱਲਾਂ ਸਾਡੀਆਂ ਲੰਬੀਆਂ ਚ ਲੱਗੀਆਂ, ਤੇ ਥੋੜਾ ਜਿਹਾ ਬਈ ਆਪਾਂ ਉਹਦਾ ਮੈਸੇਜ ਦਈਏ, ਆਪਣਾ ਜਿਹੜਾ ਬਿਜ਼ਨਸ ਉਹਦਾ ਜ਼ਰੂਰੀ ਆ, ਉਸ ਤੋਂ ਬਾਅਦ ਰਾਜਨ ਜੀ ਨਾਲ ਗੱਲ ਕਰਨੀ ਆ।
1: ਜੀ ਜੀ ਜੀ ਜੀ, ਸੋ ਢਿੱਲੋਂ ਵੀਡੀਓ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ। ਇਸ ਹਫ਼ਤੇ ਸਪਟੈਂਬਰ 20th ਨੂੰ, 20 ਸਪਟੈਂਬਰ ਨੂੰ ਅਸੀਂ ਸਾਡੇ 46th ਐਨਵਰਸਰੀ ਜਿਹੜੀ ਹੈਗੀ ਆ ਉਹਦੇ ਵਿੱਚ ਪੈਰ ਰੱਖ ਰਹੇ ਹਾਂ। 20 ਸਪਟੈਂਬਰ 1980 ਨੂੰ ਜਿਹੜੀ ਸਾਡੀ ਕੰਪਨੀ ਆ, ਸਾਡੇ ਫਾਦਰ ਸਾਹਿਬ ਬਲਵਿੰਦਰ ਸਿੰਘ ਢਿੱਲੋਂ ਉਹਨਾਂ ਨੇ ਰਜਿਸਟਰ ਕਰਵਾਈ ਸੀਗੀ, ਔਰ ਉਸ ਤੋਂ ਬਾਅਦ ਫਿਰ ਸਾਡਾ 46 ਸਾਲ ਦਾ ਜਿਹੜਾ ਸਫ਼ਰ ਆ ਉਹ ਕੰਪਲੀਟ ਹੋ ਰਿਹਾ ਆ। ਸੋ ਢਿੱਲੋਂ ਵੀਡੀਓ ਸਾਡੀ ਰਾਈਟ ਨਾਓ ਇੱਕੋ ਹੀ ਫਿਜ਼ੀਕਲ ਲੋਕੇਸ਼ਨ ਹੈਗੀ ਆ ਜੀ, ਜਿਹੜੀ ਐਬਨੀਜ਼ਰ ਐਂਡ ਗੋਰ ਰੋਡ 'ਤੇ ਹੈਗੀ ਆ, ਜਿੱਥੇ ਅਸੀਂ ਅਲੱਗ ਅਲੱਗ ਸੇਵਾਵਾਂ ਜਿਹੜੀਆਂ ਹੈਗੀਆਂ ਆ ਉਹ ਕਈ ਚੀਜ਼ਾਂ ਤਾਂ ਅਸੀਂ ਐਡਵਰਟਾਈਜ਼ ਵੀ ਨਹੀਂ ਕਰਦੇ ਗੇ। ਫੋਰ ਐਗਜ਼ਾਮਪਲ ਜਿੱਦਾਂ ਪਾਸਪੋਰਟ ਫੋਟੋਜ਼ ਆ ਸਾਡੇ ਸਟੋਰ ਦੇ ਉੱਤੇ, ਅਸੀਂ ਪਾਸਪੋਰਟ ਫੋਟੋਜ਼ ਦੇ ਵਿੱਚ ਵੀ ਸਾਡਾ ਜਿਹੜਾ ਸਟਾਫ ਆ ਬਹੁਤ ਬਿਜ਼ੀ ਹੁੰਦਾ ਆ। ਬਾਕੀ ਜਿੱਦਾਂ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਜੇਕਰ ਤੁਹਾਡੀਆਂ ਪੁਰਾਣੀਆਂ ਹੋਮ ਵੀਡੀਓਜ਼ ਹੈਗੀਆਂ ਆ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ 'ਤੇ ਦੇਖਣਾ ਚਾਹੁੰਦੇ ਹੋ, ਤਾਂ ਡੈਫਨਲੀ ਉਹ ਢਿੱਲੋਂ ਵੀਡੀਓ ਤੋਂ ਲੈ ਕੇ ਆਓ, ਭਾਵੇਂ ਉਹ ਕਿਸੇ ਵੀ ਫੋਰਮੈਟ ਦੇ ਵਿੱਚ ਹੋਣ, VHS ਹੋਵੇ, ਇੰਡੀਆ ਦੀ VHS ਹੋਵੇ, Hi8 ਹੋਵੇ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ 'ਤੇ ਦੇਖਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਤੁਹਾਡੇ ਸਮਾਰਟ ਟੀਵੀ 'ਤੇ ਦੇਖਣ ਦੇ ਯੋਗ ਕਨਵਰਟ ਕਰਕੇ ਤੁਹਾਨੂੰ ਦੇਵਾਂਗੇ। ਬਾਕੀ IPTV ਦੀਆਂ ਸੇਵਾਵਾਂ ਤਾਂ ਡੈਫਨਲੀ ਸਾਡੇ ਸਟੋਰ 'ਤੇ ਮਿਲਦੀਆਂ ਜੀ। ਤੁਸੀਂ ਨਵਾਂ ਬਾਕਸ ਲੈਣਾ ਆ ਜਾਂ ਤੁਹਾਡੇ ਕੋਲ ਪੁਰਾਣਾ ਬਾਕਸ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਖੁਸ਼ ਨਹੀਂ ਹੈਗੇ ਗੇ, ਤਾਂ ਡੈਫਨਲੀ ਤੁਸੀਂ ਢਿੱਲੋਂ ਵੀਡੀਓ 'ਤੇ ਆਪਣੀ ਸਰਵਿਸ ਜਿਹੜੀ ਹੈਗੀ ਉਹਨੂੰ ਸਵਿਚ ਕਰੋ। ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡੀ ਸਰਵਿਸ ਦੇ ਵਿੱਚ ਇੰਟਰਪਸ਼ਨ ਨਹੀਂ ਆਊਗੀ। ਬਾਕੀ ਕੋਈ ਵੀ ਟੈਕਨੀਕਲ ਪ੍ਰੋਬਲਮ ਆਈ ਤਾਂ ਅਸੀਂ ਉਸ ਚੀਜ਼ ਨੂੰ ਐਡਰੈਸ ਕਰਾਂਗੇ। ਤੁਸੀਂ ਬਾਕਸ ਜਿਹੜਾ ਹੈਗਾ ਆ USA ਲੈ ਕੇ ਜਾਣਾ, ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਇਹਨੂੰ ਯੂਜ਼ ਕਰਨਾ ਆ, ਤਾਂ ਇੱਕ ਵਾਰੀ ਤੁਹਾਨੂੰ ਸਾਡੇ ਸਟੋਰ ਤੇ ਆਉਣਾ ਪੈਣਾ ਆ ਉਹ ਬਾਕਸ ਪਿਕਅਪ ਕਰਨ ਵਾਸਤੇ, ਉਸ ਤੋਂ ਬਾਅਦ ਉਹਨੂੰ ਰੀਚਾਰਜ ਕਰਨ ਵਾਸਤੇ ਜਾਂ ਉਹਨੂੰ ਅਪਡੇਟ ਕਰਨ ਵਾਸਤੇ। ਕਦੇ ਵੀ ਤੁਹਾਨੂੰ ਸਾਡੇ ਸਟੋਰ ਤੇ ਵਾਪਸ ਨਹੀਂ ਆਉਣਾ, ਆਟੋ ਅਪਡੇਟ ਹੋਊਗਾ ਹਰੇਕ 30 ਡੇਜ਼ ਬਾਅਦ ਬਾਕਸ, ਕਿਉਂਕਿ ਤੁਹਾਨੂੰ ਅਸੀਂ ਇੰਨਾ ਵਧੀਆ ਬਾਕਸ ਦੇਵਾਂਗੇ। ਬਾਕੀ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦੇ ਆ ਜੀ। ਇੱਕ ਨਵਾਂ ਰੇਡੀਓ ਪਲੱਗ ਐਂਡ ਪਲੇ ਰੇਡੀਓ ਆਇਆ ਹੈਗਾ ਆ, ਜਿਹੜਾ ਕਿ ਤੁਹਾਡੇ ਘਰ ਦੇ ਆਊਟਲੈਟ ਦੇ ਵਿੱਚ ਉਹਨੂੰ ਤੁਸੀਂ ਲਾਣਾ ਹੈ, ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੇਗਾ 24/7। ਸੁਖਮਨੀ ਸਾਹਿਬ 24/7 ਨਾਮ ਸਿਮਰਨ ਵਗੈਰਾ ਤੁਸੀਂ ਇਸ ਰੇਡੀਓ ਲੈ ਸਕਦੇ ਹੋ। ਇਹਦੀ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਰੱਖੀ ਆ, ਪਲੱਗ ਐਂਡ ਪਲੇ ਰੇਡੀਓ ਸਿਰਫ ਅਤੇ ਸਿਰਫ $20 ਦੇ ਵਿੱਚ ਤੁਸੀਂ ਸਾਡੇ ਸਟੋਰ ਤੋਂ ਲੈ ਸਕਦੇ ਹੋ। ਸੋ ਢਿੱਲੋਂ ਵੀਡੀਓ ਜੀ, ਐਬਨੀਜ਼ਰ ਐਂਡ ਗੋ ਰੋਡ, ਨੰਬਰ ਸਾਡਾ ਇੱਕੋ ਇੱਕ ਹੈਗਾ 905-204-1313।
0: 905-204-1313, 905-204-1313। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਸੋ ਮਾਲ ਸਾਹਿਬ, ਗੱਲ ਇਹ ਆ ਕਿ ਕਈ ਵਾਰ ਬੰਦਾ ਨਾ ਟੀਵੀ ਦੇਖਦਾ, ਜਿਵੇਂ ਅਸੀਂ ਫਿਲਮਾਂ ਦੀ ਗੱਲ ਕਰ ਰਹੇ ਸੀ, ਦੇਖਦਾ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਆਪਾਂ ਹੁਣ ਇਹ ਕਹਿੰਦੇ ਹਾਂ ਕਿ ਇਹ ਤੇ ਆਪਾਂ ਰੀਲਾਂ ਦੇਖੇ ਜਾਂਦੇ ਹਾਂ ਸਾਰਾ ਦਿਨ, ਅੱਖਾਂ ਥੱਕ ਜਾਂਦੀਆਂ ਨੇ।
2: ਬਿਲਕੁ�ਲ ਜੀ,
0: ਅੱਖਾਂ ਚ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਤੇ ਬਹੁਤਾ ਸਕਰੀਨ ਟਾਈਮ ਦੇ ਨਾਲ, ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਤੁਹਾਡੇ ਬਾਲਾਂ ਤੇ ਵੀ ਅਸਰ ਪੈਂਦਾ। ਬਾਲ ਨੇ ਜਿਹੜੇ, ਬਾਲ ਵੀ ਤੁਹਾਡੇ ਜਿਹੜੇ ਹੈਗੇ ਆ ਉਹ ਪਤਲੇ ਹੋ ਜਾਂਦੇ ਆ ਜਾਂ ਦਮੋਹੇ ਹੋ ਜਾਂਦੇ ਆ ਜਾਂ ਬਾਲਾਂ ਤੇ ਵੀ ਫਰਕ ਪੈਣ ਲੱਗ ਜਾਂਦਾ, ਸਕਿਨ ਤੇ ਫਰਕ, ਬਹੁਤ ਚੀਜ਼ਾਂ ਨੇ ਜਿਹੜੀਆਂ ਸਕਰੀਨ ਟਾਈਮ ਆ ਜਿਹੜਾ ਉਹ ਅਫੈਕਟ ਕਰਦਾ। ਸੋ ਜਦੋਂ ਅਸੀਂ ਸਕਰੀਨ ਟਾਈਮ ਜ਼ਿਆਦਾ ਵੱਧ ਗਿਆ ਫਿਰ ਇਹ ਜੇ ਕਈਆਂ ਦਾ ਹੁਣ ਕੰਮ ਹੀ ਇਹੋ ਜਿਹਾ ਬਾਈ, ਕਈਆਂ ਦਾ ਕੰਮ ਐਸਾ ਉਹਨਾਂ ਨੇ ਸਕਰੀਨ ਤੇ ਰਹਿਣਾ, ਉਹਨਾਂ ਨੇ ਕੰਪਿਊਟਰ ਤੇ ਰਹਿਣਾ, ਜਿਹੜਾ ਐਡੀਟਿੰਗ ਕਰਦਾ ਵਾ ਕਿਸੇ ਚੀਜ਼ ਦੀ, ਐਡੀਟਰ ਕੀ ਕਰੂਗਾ, ਉਹਨੂੰ ਤਾਂ ਸਕਰੀਨ ਦੇਖਣੀ ਪੈਣੀ ਨਾ, 8 ਘੰਟੇ ਦੀ ਜੋਬ ਉਹਨੇ ਐਡੀਟਿੰਗ ਦੀ ਸਕਰੀਨ ਤੇ ਹੀ ਕਰਨੀ ਆ।
2: ਜਿਹੜੇ
0: ਬੱਚੇ ਪੜ੍ਹਦੇ ਆ ਜਾਂ ਕੋਈ ਆਈ ਟੀ ਦਾ ਕੰਮ ਕਰਦੇ ਆ ਤੇ ਆਈ ਟੀ ਦਾ ਕੰਮ ਤਾਂ ਫਿਰ ਉੱਥੇ ਹੋਊਗਾ ਨਾ, ਸਕਰੀਨ ਤਾਂ ਉਹਨੂੰ ਦੇਖਣੀ ਪੈਣੀ ਆ, ਉਹ ਚਾਹਵੇ ਜਾਂ ਨਾ ਚਾਹਵੇ, ਪਰ ਉਹਨੂੰ ਤਾਂ ਹੁਣ ਨਹੀਂ ਛੱਡ ਸਕਦਾ, ਪਰ ਬਚਾਅ ਕੀਤਾ ਜਾ ਸਕਦਾ ਅੱਖਾਂ ਦਾ। ਉਹ ਰਾਜਨ ਜੀ ਨੂੰ ਪੁੱਛਦੇ ਆ ਕਿ ਰਾਜਨ ਭਾਜੀ ਸਾਡੇ ਨਾਲ ਨੇ, ਰਾਜਨ ਜੀ ਐਂਡ ਵੈਲਕਮ।
3: ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਉਹ ਥੋੜ੍ਹੀ ਜਿਹੀ ਦੇਖਿਓ ਵੀ ਹੁਣ ਕਈਆਂ ਦਾ ਕੰਮ ਹੀ ਐਸਾ ਵਾ, ਇੱਕ ਤਾਂ ਅਸੀਂ ਚਲੋ ਬੱਚਿਆਂ ਲਈ ਵੀ ਮੈਂ ਤਾਂ ਕਹਿੰਦਾ ਵਧੀਆ ਕਿ ਜੇ ਉੱਥੇ ਕੋਈ ਐਨਕ ਐਸੀ ਹੋਵੇ ਲੱਗਣ ਲੱਗੇ ਕਿ ਭਾਈ ਜੇ ਨਹੀਂ ਵੀ ਨਿਗ੍ਹਾ ਦੀ ਘਟਨਾ ਹੈਗੀ ਤਾਂ ਤੂੰ ਵਿੱਚ ਆਹ ਐਨਕ ਲਾ ਕੇ ਤੁਸੀਂ ਦੇਖਣਾ ਫੋਨ, ਤਾਂ ਕਿ ਤੁਹਾਡੀ ਨਿਗ੍ਹਾ ਖਰਾਬ ਨਾ ਹੋਵੇ। ਚਲੋ ਇਹ ਤਾਂ ਹੈ ਕਿ ਅਸੀਂ ਹੁਣ ਮਜਬੂਰੀ ਆ ਕਿਸੇ ਦੀ, ਕੋਈ ਕੰਮ ਐਸਾ ਕਰ ਰਿਹਾ ਸਕਰੀਨ ਟਾਈਮ ਉਹਨੂੰ ਦੇਣਾ ਹੀ ਪੈਂਦਾ, ਇੰਨਾ ਉਹਨੂੰ ਬੈਠਣਾ ਹੀ ਪੈਂਦਾ ਹਨਾ। ਤੇ ਜਿਵੇਂ ਐਡੀਟਰ ਦੀ ਮੈਂ ਗੱਲ ਕੀਤੀ ਆ, ਜਿਹੜਾ ਹੁਣ ਐਡਿਟ ਕਰਦਾ ਵਾ ਹਨਾ, ਕੋਈ ਫਿਲਮਾਂ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਵੀਡੀਓ ਕਰ ਰਿਹਾ ਤੇ ਜਾਂ ਕੋਈ ਵੀਡੀਓ ਬਣਾ ਰਿਹਾ ਜਾਂ ਕੋਈ ਵੀਡੀਓ ਦੇਖ ਰਿਹਾ, ਉਹ ਕੋਈ ਐਸੀ ਐਨਕ ਵੀ ਹੈਗੀ ਆ ਕਿ ਉਹਦਾ ਬਚਾਅ, ਅੱਖਾਂ ਦਾ ਬਚਾਅ ਹੋ ਸਕੇ?
3: ਬਿਲਕੁਲ ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਬਹੁਤ ਮਹੱਤਵਪੂਰਨ ਗੱਲ ਹੈ। ਆਮ ਤੌਰ ਦੇ ਉੱਤੇ ਹੁੰਦਾ ਕੀ ਹੈ, ਇਹ ਸਿਰਫ ਤੁਹਾਡੇ ਵਾਲ ਜਿਵੇਂ ਤੁਸੀਂ ਦੱਸਿਆ ਦਮੋਹੇ ਹੋ ਜਾਂਦੇ ਜਾਂ ਅੱਖਾਂ ਦੇ ਉੱਤੇ ਸਟ੍ਰੇਨ, ਇਹਦੇ ਨਾਲ ਦੀ ਨਾਲ ਜਿਹੜੀ ਤੁਹਾਡੀ ਨੀਂਦ ਹੈ, ਤੁਹਾਡਾ ਜਿਹੜਾ ਬਾਇਓਲੋਜੀਕਲ ਸਲੀਪ ਟਾਈਮ ਹੁੰਦਾ ਉਹ ਵੀ ਬੜਾ ਖਰਾਬ ਹੁੰਦਾ। ਤੁਸੀਂ ਦੇਖੋ ਆਮ ਤੌਰ ਦੇ ਉੱਤੇ ਜਿਹੜੇ ਲੋਕੀ ਜ਼ਿਆਦਾਤਰ ਸਕਰੀਨ ਦੇ ਉੱਤੇ ਰਹਿੰਦੇ ਨੇ ਅਤੇ ਸੈੱਲ ਫੋਨ ਦੇ ਉੱਤੇ ਰਹਿੰਦੇ ਨੇ, ਉਹਨਾਂ ਦਾ ਸਲੀਪਿੰਗ ਸਰਕਲ ਵੀ ਖਰਾਬ ਹੋ ਜਾਂਦਾ। ਸੋ ਬਲੂ ਲਾਈਟ ਜਿਹੜੀ ਇਹਦੇ ਚੋਂ ਨਿਕਲਦੀ ਹੈ ਸਕਰੀਨ ਦੇ ਵਿੱਚੋਂ, ਇਹ ਅੱਖਾਂ ਨੂੰ ਤੁਹਾਡੀ ਹੈਲਥ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ। ਸੋ ਇਸੇ ਕਰਕੇ ਅਸੀਂ ਜਿਹੜੇ ਗਲਾਸਿਸ ਬਣਾ ਕੇ ਦਿੰਦੇ ਹਾਂ ਉਹਦੇ ਵਿੱਚ ਜ਼ਰੂਰ ਰਿਕਮੈਂਡ ਕਰਦੇ ਹਾਂ ਕਿ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਪਾਓ। ਹੁਣ ਕਈ ਸਾਡੇ ਕੋਲ ਇਹੋ ਜਿਹੇ ਵੀ ਬੱਚੇ ਆਉਂਦੇ ਨੇ ਜਿਨ੍ਹਾਂ ਦਾ ਸਕੂਲ ਤੋਂ ਹੋਮਵਰਕ ਬਹੁਤ ਮਿਲਦਾ ਔਰ ਉਹਨਾਂ ਨੂੰ ਕੋਈ ਪ੍ਰਿਸਕ੍ਰਿਪਸ਼ਨ ਵੀ ਨਹੀਂ ਲੱਗੀ ਹੁੰਦੀ, ਸੋ ਉਹਨਾਂ ਵਾਸਤੇ ਸਪੈਸ਼ਲੀ 0 ਨੰਬਰ ਦੇ ਲੈਂਸਿਸ ਹੁੰਦੇ ਨੇ ਪਰ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਉਹਦੇ ਚ ਐਡ ਕੀਤੀ ਹੁੰਦੀ ਹੈ ਤਾਂ ਕਿ ਉਹ ਚਾਹੇ 8 ਘੰਟੇ ਆਪਣੇ ਕੰਪਿਊਟਰ ਦੇ ਉੱਤੇ ਬੈਠੇ ਰਹਿਣ, ਉਹਨਾਂ ਦੀਆਂ ਆਈਜ਼ ਜਿਹੜੀਆਂ ਨੇ ਉਹ ਬਲੂ ਲਾਈਟ ਦੇ ਨਾਲ ਡੈਮੇਜ ਨਹੀਂ ਹੋਣਗੀਆਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦੀ ਸਰਵਿਸ ਲੈਣਾ ਚਾਹੁੰਦੇ ਨੇ ਕਿ ਗਲਾਸਿਸ ਉਹਨਾਂ ਦੀਆਂ ਬਣ ਜਾਣ, ਉਹ ਜ਼ਰੂਰ ਸਾਨੂੰ ਵਿਜਿਟ ਕਰੋ। ਸਾਡਾ ਨੰਬਰ ਹੈ ਜੀ 905-460-8888।
0: ਅੱਛਾ ਇਹ ਦੱਸੋ ਮੈਨੂੰ ਇਹ ਮਸ਼ੀਨ ਕਿੰਨੀ ਕੁ ਮਹਿੰਗੀ ਆ ਜਾਂ ਉਹਦੇ ਮਸ਼ੀਨ ਤਾਂ ਚਲੋ ਅਸੀਂ ਕਿਹੜਾ ਮਸ਼ੀਨ ਲੈਣੀ ਆ, ਮਸ਼ੀਨ ਤਾਂ ਤੁਸੀਂ ਨਾ ਦੱਸੋ ਵੀ ਕਿੰਨੀ ਮਹਿੰਗੀ। ਸਾਨੂੰ ਇਹ ਦੱਸੋ ਵੀ ਉਹ ਰਿਪੋਰਟ ਜੇ ਬੰਦੇ ਨੇ ਲੈ ਕੇ ਆਪਣੇ ਕੋਲੇ ਰੱਖਣੀ ਹੋਵੇ ਕਿ ਬਾਈ ਠੀਕ ਆ ਨਿਗ੍ਹਾ ਤੇਰੀ ਇਸ ਸਾਲ ਇਹਦੇ ਪਿੱਛੇ, ਨਿਗ੍ਹਾ ਦੇ ਪਿਛਲੇ ਪਾਸੇ ਪਿੱਛੋਂ ਜਿੱਥੋਂ ਲਾਈਟ ਆ ਰਹੀ ਆ ਉਹਦੇ ਪਿੱਛੇ, ਕਈ ਵਾਰ ਇੱਕ ਦਿਨ ਮੈਂ ਅੱਗੇ ਡਾਕਟਰ ਕੋਲ ਦਿਖਾਇਆ ਸੀ, ਉਹ ਕਹਿੰਦੇ ਸੀ ਕਿ ਆਹ ਰੇਡੀਅਸ ਜਿਹਾ ਹੁੰਦਾ ਇੱਕ, ਇਹ ਜੇ ਵੱਧਦਾ ਜਾਵੇ ਐਂ ਇਹਦਾ ਵੱਧਦਾ ਜਾਂਦਾ ਪਤਾ ਲੱਗ ਜਾਂਦਾ ਵੀ ਇਸ ਸਾਲ 'ਚ ਇੰਨਾ ਕੁ ਵੱਧ ਗਿਆ, ਇਸ ਸਾਲ 'ਚ ਆਹ ਲਿਮਿਟ ਹੁੰਦੀ ਹੈ, ਜੇ ਇਦੋਂ ਵੱਧ ਵਾ ਫਿਰ ਜਾਂ ਪਤਾ ਲੱਗਦਾ ਕਿ ਭਾਈ ਕਾਲਾ ਮੋਤੀ ਉਤਰੂਗਾ ਜਾਂ ਆਹ 'ਚ ਪ੍ਰੋਬਲਮ ਆ ਸਕਦੀ, ਨਿਗ੍ਹਾ ਘੱਟ ਸਕਦੀ ਆ, ਉਹ ਕੀ ਚੀਜ਼ ਆ? ਉਹ ਕਹਿੰਦਾ ਇਹ ਚੈੱਕ ਕਰਾ ਕੇ ਤੁਸੀਂ ਪਿਛਲੇ ਸਾਲ ਵਾਲੇ ਨਾਲ ਕੰਪੇਅਰ ਕਰ ਲੈਣਾ ਵੀ ਠੀਕ ਆ ਓਕੇ, ਜੇ ਵੱਧ ਗਿਆ ਤਾਂ ਫਿਰ ਕੰਮ ਖਤਰੇ 'ਚ ਆ, ਫਿਰ ਇਹਦੇ ਫਿਰ ਇਹਦੀ ਐਨਕ ਦੀ ਲੋੜ ਆ ਜਾਂ ਫਿਰ ਇਹਦੇ ਕੋਈ ਸਰਜਰੀ ਦੀ ਲੋੜ ਆ ਜਾਂ ਫਿਰ ਕੀ ਕਰਾਉਣਾ ਚਾਹੀਦਾ, ਇਹ ਕੀ ਆ ਹੈਗੀ ਗੱਲਬਾਤ ਇੱਦਾਂ?
3: ਹਾਂਜੀ ਬਿਲਕੁਲ ਜੀ, ਇਹਨੂੰ ਕਹਿੰਦੇ ਆਪਾਂ OCT. OCT ਇੱਕ ਸਪੈਸ਼ਲ ਮਸ਼ੀਨ ਹੈ, ਇਹ ਕਰਦੀ ਕੀ ਹੈ, ਜਿਹੜਾ ਆਪਣਾ ਪਿੱਛੇ ਅੱਖ ਦਾ ਪਰਦਾ ਹੁੰਦਾ ਜੀ ਉਹਨੂੰ ਸਕੈਨ ਕਰ ਲੈਂਦੀ ਹੈ। ਆਮ ਤੌਰ ਦੇ ਉੱਤੇ ਜਿਵੇਂ ਆਪਣੇ ਬਾਡੀ ਦੇ ਵਿੱਚ ਬਲੱਡ ਘੁੰਮਦਾ ਉਹਨੂੰ, ਜੇ ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਤੁਹਾਨੂੰ ਪਤਾ ਦਿਲ ਦਾ ਦੌਰਾ ਪੈਂਦਾ, ਇੱਦਾਂ ਦੀ ਹੱਡੀਆਂ ਪ੍ਰੋਬਲਮ ਆਉਂਦੀਆਂ। ਇਸੇ ਤਰ੍ਹਾਂ ਆਪਣੀ ਜਿਹੜੀ ਅੱਖ ਹੈ ਇਹਦੇ ਵਿੱਚ ਇੱਕ ਪਾਣੀ ਹੁੰਦਾ ਜਿਹੜਾ ਘੁੰਮਦਾ ਰਹਿੰਦਾ, ਇਹਨੂੰ ਕਹਿੰਦੇ ਐਕਿਊਸਿਊਮਰ। ਸੋ ਜੇ ਇਹਦਾ ਵੀ ਪ੍ਰੈਸ਼ਰ ਵੱਧ ਜਾਵੇ ਤੇ ਇਹ ਕਾਲਾ ਮੋਤੀਆ ਬਣ ਜਾਂਦਾ। ਸੋ ਜੇ ਕਾਲਾ ਮੋਤੀਆ ਬਣ ਜਾਂਦਾ ਪਿੱਛੇ, ਜਦੋਂ ਜਿਹੜੀ OCD ਮਸ਼ੀਨ ਹੈ ਇਹ ਕੀ ਚੈੱਕ ਕਰਦੀ ਹੈ, ਇਹ ਪਿੱਛੇ ਜਿਹੜਾ ਰੈਟਨਾ ਹੈ ਉਹਨੂੰ ਸਕੈਨ ਕਰ ਲੈਂਦੀ ਹੈ, ਔਰ ਫਿਰ ਚੈੱਕ ਕਰਦੇ ਹਾਂ ਵੀ ਕਪਿੰਗ ਦਾ ਸਾਈਜ਼ ਕਿੰਨਾ, ਕੱਪ ਕਿੰਨਾ ਕੁ ਵੱਡਾ ਹੋ ਜਾਂਦਾ। ਸੋ ਜੇ ਕਪਿੰਗ ਵੱਡੀ ਹੋਣ ਲੱਗ ਪਈ ਹੈ, ਜੇ ਪ੍ਰੈਸ਼ਰ ਜ਼ਿਆਦਾ ਵੱਧ ਗਿਆ ਤੇ ਇਹ ਕਾਲਾ ਮੋਤੀਆ ਆ ਜਾਏਗਾ, ਤੇ ਕਾਲਾ ਮੋਤੀਆ ਹੌਲੀ ਹੌਲੀ ਤੁਹਾਡੀ ਅੱਖ ਨੂੰ ਪੂਰਾ ਖਤਮ ਕਰ ਦਿੱਤਾ। ਸੋ ਜਿਹੜੀ ਸਾਡੇ ਕੋਲ OCD ਮਸ਼ੀਨ ਹੈ ਇਹ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਵੀ ਹਾਂਜੀ ਜੀ ਕਪਿੰਗ ਕਿੰਨੀ ਹੈ, ਰੈਟਨਾ ਦੇ ਉੱਤੇ ਮੈਕੁਲਾ ਦੀ ਕੀ, ਸਾਰੇ ਸਾਰਾ ਕਿਤੇ ਇਹ ਚੈੱਕ ਕਰ ਲੈਂਦੀ ਹੈ। ਫਿਰ ਦੂਜੀ ਮਸ਼ੀਨ ਹੈ ਸਾਡੇ ਕੋਲ ਰੈਟਨੋਗ੍ਰਾਫੀ ਦੀ, ਇਹਨੇ ਕੀ ਕਰਨਾ ਵੀ ਜਿਹੜਾ OCD ਮਸ਼ੀਨ ਨੇ ਸਕੈਨ ਕੀਤਾ ਇਹਨੇ ਉਹਦੀਆਂ ਪਿਕਚਰਾਂ ਲੈ ਲੈਣੀਆਂ, ਔਰ ਪਿਕਚਰਾਂ ਲੈ ਕੇ ਤੇ ਇੱਕ ਸਕਰੀਨ ਦੇ ਉੱਤੇ ਆ ਜਾਂਦਾ, ਤੇ ਨਾਲ ਦੀ ਨਾਲ ਉਹ ਪਿਕਚਰਾਂ ਡਾਕਟਰ ਕੋਲ ਵੀ ਹੈ, ਤੇ ਨਾਲ ਦੀ ਨਾਲ ਅਸੀਂ ਈਮੇਲ ਕਰਕੇ ਉਹ ਪੇਸ਼ੈਂਟ ਨੂੰ ਵੀ ਦੇ ਦਿੱਤੀ ਹੈ। ਉਹਦੇ ਚ ਕੀ ਹੁੰਦਾ ਵੀ ਤੁਸੀਂ ਅੱਜ ਇੱਥੇ ਚੈੱਕਅਪ ਕਰਾਇਆ, ਕੱਲ ਨੂੰ ਤੁਸੀਂ ਇੰਡੀਆ ਗਏ ਹੋ, ਜਾਂ ਕੱਲ ਨੂੰ ਕੋਈ ਬੰਦੇ ਹੁੰਦੇ ਨੇ ਜਿਹੜੇ ਇੰਡੀਆ ਮੂਵ ਹੋ ਗਏ, ਜਾਂ ਕਿਸੇ ਹੋਰ ਡਾਕਟਰ ਕੋਲ ਗਏ, ਸਪੈਸ਼ਲਿਸਟ ਕੋਲ ਗਏ, ਉਹ ਜਦੋਂ ਤੁਹਾਡੇ ਕੋਲ ਇਮੇਜ ਆ ਗਈ ਤੁਸੀਂ ਡਾਕਟਰ ਨੂੰ ਦਿਖਾਏ, ਤੇ ਡਾਕਟਰ ਨੇ ਨਾਲ ਹੀ ਦੇਖ ਕੇ ਦੱਸ ਦੇਣਾ ਵੀ ਹਾਂ ਤੁਹਾਡਾ ਇਹਦੇ ਤੇ ਕੰਮ ਵਧੀਆ ਹੋ ਰਿਹਾ, ਤੁਹਾਡੀ ਅੱਖ ਠੀਕ ਹੋ ਰਹੀ ਹੈ, ਜਾਂ ਤੁਹਾਡੀ ਅੱਖ ਖਰਾਬ ਹੋ ਰਹੀ ਹੈ, ਹੁਣ ਆਪਾਂ ਨੂੰ ਸਰਜਰੀ ਦੀ ਲੋੜ ਹੈ। ਸੋ ਉਹ ਜਿਹੜਾ ਸਾਰਾ ਟੈਸਟ ਹੈ ਜੀ ਉਹ ਵੀ ਅਸੀਂ ਇੱਥੇ ਕਰਕੇ ਦਿੰਦੇ ਹਾਂ, ਔਰ ਟੈਸਟ ਦੀ ਕੋਸਟ ਕੋਈ ਜ਼ਿਆਦਾ ਨਹੀਂ, ਸਿਰਫ $60 ਐਕਸਟਰਾ ਲੱਗਦੇ ਨੇ। ਔਰ ਆਮ ਤੌਰ ਦੇ ਉੱਤੇ ਜਿਹੜਾ ਇਹ ਟੈਸਟ ਹੈ ਇਹ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਕਵਰ ਹੀ ਹੁੰਦਾ, ਪਰ ਕਈ ਸਟੋਰਾਂ ਤੇ ਤੁਸੀਂ ਜਾਂਦੇ ਉੱਥੇ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ ਇਹ ਮਸ਼ੀਨਾਂ ਨਹੀਂ ਹੁੰਦੀਆਂ। ਸੋ ਜਦੋਂ ਮਸ਼ੀਨਾਂ ਨਹੀਂ ਹੋਣਗੀਆਂ ਤੁਹਾਡਾ ਟੈਸਟ ਨਹੀਂ ਕਰ ਪਾਉਣਗੇ, ਤੇ ਤੁਸੀਂ ਇੰਸ਼ੋਰੈਂਸ ਨੂੰ ਬਿਲ ਵੀ ਨਹੀਂ ਕਰ ਪਾਓਗੇ, ਪਰ ਕਿਉਂਕਿ ਸਾਡੇ ਕੋਲ ਇਹ ਮਸ਼ੀਨਾਂ ਹੈਗੀਆਂ ਤੇ ਅਸੀਂ ਇਹ ਬਿਲਿੰਗ ਕਰਦੇ ਹਾਂ, ਇਹ ਇੰਸ਼ੋਰੈਂਸ ਦੇ ਵਿੱਚ ਕਵਰ ਹੋ ਜਾਂਦੀ ਹੈ। ਸੋ ਤੁਹਾਡੀ ਜੇਬ ਚੋਂ ਕੋਈ ਪੈਸਾ ਨਹੀਂ ਜਾਂਦਾ। ਸੋ ਜੇ ਤੁਸੀਂ ਇੱਦਾਂ ਦਾ ਡਿਟੇਲ ਟੈਸਟ ਕਰਵਾਉਣਾ ਹੈ ਤੇ ਜ਼ਰੂਰ ਸਾਨੂੰ ਕਾਲ ਕਰ ਲਓ, ਸਾਡੀ ਦੋਨੋਂ ਲੋਕੇਸ਼ਨ ਉੱਤੇ ਮਸ਼ੀਨਾਂ ਹੈਗੀਆਂ ਜੀ, ਜਿਹਦੇ ਵਿੱਚ OCT ਵੀ ਹੈ, ਰੈਟਨੋਗ੍ਰਾਫੀ ਵੀ ਹੈ, ਤੇ ਜੇ ਬੱਚਿਆਂ ਦਾ ਟੈਸਟ ਕਰਾ ਰਹੇ ਹੋ ਤਾਂ ਬੱਚਿਆਂ ਵਾਸਤੇ ਵੀ ਸਪੈਸ਼ਲੀ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ। ਸੋ ਅਪੁਆਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ 905-460-8888, 905-460-8888।
0: ਬਿਲਕੁਲ ਜੀ, ਸੋ ਤੁਸੀਂ ਜ਼ਰੂਰ ਇੱਕ ਵਾਰ ਅਪੁਆਇੰਟਮੈਂਟ ਬੁੱਕ ਕਰਾ ਕੇ, ਅਜੇ ਸਾਰੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ ਬੜੀਆਂ ਕੰਮ ਦੀਆਂ ਨੇ, ਇੱਥੇ ਜਾਓਗੇ ਕਿਉਂਕਿ ਇਹਨਾਂ ਦੀ ਸਾਡੇ ਕੋਲ ਐਡ ਚੱਲਦੀ ਹੈ, ਇਹਨਾਂ ਨੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਤੇ ਕਰ ਦੇਣੀ ਆ, ਬਾਕੀ ਕਰਾ ਤਾਂ ਤੁਸੀਂ ਜਿੱਥੋਂ ਮਰਜ਼ੀ ਸਕਦੇ ਹੋ, ਤੁਹਾਡੀ ਮਰਜ਼ੀ ਆ, ਪਰ ਇੱਥੋਂ ਜਿਹੜਾ ਰੇਟ ਤੁਹਾਨੂੰ ਮਿਲ ਜਾਣਾ ਉਹ ਕਿਤੋਂ ਵੀ ਨਹੀਂ ਮਿਲਣਾ, ਜਿਹੜੀ ਇੱਥੋਂ ਡੀਲ ਮਿਲਣੀ ਆ ਉਹ ਕਿਤੋਂ ਵੀ ਨਹੀਂ ਮਿਲਣੀ, ਕਿਉਂਕਿ ਇਹ ਸਾਰੰਗ ਰੇਟ ਤੇ ਐਡ ਚੱਲਦੀ ਆ, ਇਸ ਕਰਕੇ ਡੀਲ ਅਸੀਂ ਇਹਨਾਂ ਤੋਂ ਲੈ ਕੇ ਦੇਣੀ, ਕਿਉਂ ਭਾਜੀ ਇੱਦਾਂ ਹੀ ਆ।
3: ਬਿਲਕੁਲ ਜੀ ਬਿਲਕੁਲ, ਸੋ ਨਾਲ ਦੀ ਨਾਲ ਦਿਲ ਦੀ ਗੱਲ ਦੱਸਦੀ ਹੈ ਵੀ ਜਿਹਨਾਂ ਨੇ ਹੁਣ ਗਲਾਸਿਸ ਬਣਵਾਉਣੀਆਂ ਉਹਨਾਂ ਵਾਸਤੇ ਸਪੈਸ਼ਲ ਡੀਲ ਹੁੰਦੀਆਂ, ਸੋ ਸਾਰੰਗ ਰੇਡੀਓ ਦੇ ਲਿਸਨਰਸ ਵਾਸਤੇ ਵੀ ਇੱਕ ਸਪੈਸ਼ਲ ਡੀਲ ਹੈਗੀ ਹੈ, ਉਹ ਮੈਂ ਦੱਸ ਦੇਵਾਂ ਵੀ ਫਰੇਮਾਂ ਦੇ ਉੱਤੇ ਤੇ ਵੈਲਿਊ ਪੈਕੇਜ ਦੇ ਉੱਤੇ ਸਾਡੇ ਕੋਲ ਸਪੈਸ਼ਲ ਡੀਲਾਂ ਚੱਲਦੀਆਂ ਪਈਆਂ ਨੇ। ਸੋ ਵੈਲਿਊ ਪੈਕੇਜ ਦੱਸ ਦਈਏ ਕਿ ਸਾਰੰਗ ਰੇਡੀਓ ਦੇ ਸਰੋਤਿਆਂ ਵਾਸਤੇ ਸਪੈਸ਼ਲ ਹੈਗਾ ਜੀ, $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਦੇ ਰਿਹਾ, $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, $400 ਦਾ ਪੈਕੇਜ ਹੈ। ਇਹ ਵੈਲਿਊ ਪੈਕੇਜ ਆਪਣੇ ਸਰੋਤਿਆਂ ਨੂੰ ਅਸੀਂ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜਿਹੜਾ ਦੂਜਾ ਪੈਕੇਜ ਹੈ ਸਾਡਾ ਉਹ ਪ੍ਰੋਗਰੈਸਿਵ ਗਲਾਸਿਸ ਹੈ, SCR ਕੰਪਨੀ ਦੇ ਹਾਈਡੀਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਤੇ ਅੱਜ ਇੱਕ ਸਪੈਸ਼ਲ ਸਾਰੰਗ ਰੇਡੀਓ ਲਿਸਨਰਸ ਵਾਸਤੇ ਸਪੈਸ਼ਲ ਡੀਲ, ਜਿਹੜੇ ਵੀ ਬੱਚੇ ਸਾਡੇ ਕੋਲ ਆਉਣਗੇ ਉਹਨਾਂ ਵਾਸਤੇ ਸਪੈਸ਼ਲ ਪੈਕੇਜ ਹੈ, $129 ਦਾ ਪੈਕੇਜ ਲਵੋ। ਆਪਣੀ ਐਰਜ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਣੀ ਹੈ ਜਿਹੜੇ ਵੀ ਸਾਰੰਗ ਰੇਡੀਓ ਦਾ ਹਵਾਲਾ ਦੇਣਗੇ। ਸੋ ਨੰਬਰ ਨੋਟ ਕਰ ਲਓ 905-460-8888, ਹੁਣੇ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ ਵੀ ਦੱਸ ਦਿਓ ਵੀ ਸਾਰੰਗ ਰੇਡੀਓ ਦਾ ਹਵਾਲਾ ਹੈ, ਤੇ ਤੁਹਾਨੂੰ ਅੱਜ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਡੀਆਂ ਐਨਕਾਂ ਦੇ ਉੱਤੇ ਬਿਲਕੁਲ ਫ੍ਰੀ ਦਿੱਤੀ ਜਾਣੀ ਹੈ।
0: ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
3: ਨੋ ਪ੍ਰੋਬਲਮ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸਰ,
0: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜਿੱਥੇ ਅਸੀਂ ਗੱਲਾਂ ਬਾਤਾਂ ਤੁਹਾਡੀ ਨਾਲ ਨਾਲ ਸੇਵਿੰਗ ਵੀ ਕਰਵਾਉਂਦੇ ਹਾਂ, ਇਨਫੋਰਮੇਸ਼ਨ ਇਨਫੋਰਮੇਟਿਵ, ਤੇ ਖਾਨ ਸਾਹਿਬ ਵਕਾਰ ਖਾਨ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਖਾਨ ਸਾਹਿਬ ਦੇ ਨਾਲ ਸੰਪਰਕ ਕਰ ਲਿਓ ਜੇਕਰ ਤੁਸੀਂ ਇੰਟਰਨੈਟ ਰੋਜਰ ਦਾ ਲਵਾਉਣਾ ਚਾਹੁੰਦੇ ਹੋ ਜਿਹੜਾ ਫਾਸਟ ਸਪੀਡ ਚੱਲਦਾ ਹੋਵੇ, ਘੱਟ ਰੇਟ ਤੇ ਹੋਵੇ। ਜੇ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਡਿਵਾਈਸਿਸ ਕਨੈਕਟਡ ਨੇ ਇਹ ਪਤਾ ਲੱਗਦਾ, ਜੇ ਬੇਸਮੈਂਟ ਵੀ ਆ, ਰੈਂਟ ਤੇ ਆ, ਬਈ ਹਰ ਮਾਲ ਸਾਹਿਬ ਹਰ ਕੋਲ ਤਾਂ ਫੋਨ ਆ
2: ਜੀ, ਬੱਚਿਆਂ
0: ਕੋਲ ਟੈਬਲੇਟਸ ਨੇ, ਉਹ ਸਾਰੀਆਂ ਜਦੋਂ ਤੁਸੀਂ ਕਨੈਕਟ ਕਰ ਲੈਂਦੇ ਹੋ ਤੇ ਫਿਰ ਜੇ ਬੇਸਮੈਂਟ 'ਚ ਫੈਮਿਲੀ ਰਹਿ ਰਹੀ ਹੈ, ਚਾਰ ਜਣੇ ਰਹਿੰਦੇ, ਉਹਨਾਂ ਚਾਰਾਂ ਕੋਲ ਫੋਨ ਨੇ, ਜੇ ਦੋ ਬੱਚਿਆਂ ਨਾਲ ਉਹਨਾਂ ਦੇ ਲੈਪਟਾਪ ਵੀ ਕਨੈਕਟਡ ਹੁੰਦੇ ਆ ਵਾਈਫਾਈ ਨਾਲ, ਮਤਲਬ ਫਿਰ ਉਹਦੀ ਸਪੀਡ ਤਾਂ ਘੱਟ ਹੀ ਜਾਂਦੀ ਹੈ ਨਾ। ਪਰ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜ਼ਰੂਰ ਵਕਾਰ ਖਾਨ ਸਾਹਿਬ ਦੇ ਨਾਲ ਸੰਪਰਕ ਕਰ ਲਿਓ।
2: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨਸ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000 6468000 6468000 8000 ਤੇ ਵਕਾਰ ਖਾਨ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ।

0: ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮਾਲ ਸਾਹਿਬ ਕਿਆ ਬਾਤ ਆ ਯਾਰ, ਇਹ ਤਾਂ ਸ਼ੋਅ ਦੇਖਣ ਵਾਲਾ ਖਾਨ ਸਾਹਿਬ।
1: ਬਿਲਕੁਲ ਜੀ ਬਿਲਕੁਲ, ਸ਼ੋਅ ਦੇਖਣ ਵਾਲਾ ਜੀ, ਬਿਲਕੁਲ ਮਿਸ ਹੋਣ ਵਾਲਾ ਨਹੀਂ ਹੈਗਾ। ਸਾਰਿਆਂ ਨੂੰ ਇਹ ਹੈ ਵੀ ਜਾਣਾ ਚਾਹੀਦਾ ਇਸ ਸ਼ੋਅ ਦੇ ਉੱਪਰ।
0: ਥੋੜੇ
1: ਟਾਈਮ ਤੱਕ ਦੁਬਾਰਾ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫੋਨ ਦੇ ਉੱਪਰ।
0: ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਸਿਮਰਨ ਜੀ ਨੂੰ ਫੋਨ ਤੇ ਲੈ ਕੇ ਅਸੀਂ ਸਾਰੀ ਯੂਨੀ ਗਲੋਬਲ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਨਾਲ ਨਾਲ ਦੀ ਨਾਲ ਹੀ ਸਾਂਝੇ ਕਰਦੇ ਰਹਾਂਗੇ। ਤੇ ਜੇਕਰ ਤੁਹਾਡਾ ਵੀ ਕੋਈ ਤੁਸੀਂ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ। ਕੁਝ ਦੋ ਰਿਕਾਰਡਿੰਗ ਕਮਰਸ਼ੀਅਲ ਤੋਂ ਬਾਅਦ ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।
2: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
4: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ।
0: ਬਿਲਕੁਲ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਹੁਣ ਅਸੀਂ ਸਿਮਰਨ ਜੀ ਨਾਲ ਗੱਲਬਾਤ ਕਰਾਂਗੇ। ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ
5: ਜੀ ਸਤਿ ਸ਼੍ਰੀ ਅਕਾਲ ਸਰ।
0: ਅਸੀਂ ਗੱਲਬਾਤ ਜਿਵੇਂ ਨਾਗਪਾਲ ਸਾਹਿਬ ਵੀ ਦੱਸ ਕੇ ਗਏ ਸੀਗੇ, ਤੁਸੀਂ ਉਹਨਾਂ ਦੀ ਟੀਮ ਦੇ ਮੈਂਬਰ ਹੋ, ਤੁਹਾਡੇ ਕੋਲ ਤੁਸੀਂ ਬਹੁਤ ਸਾਰੀਆਂ ਫੋਨ ਕਾਲਸ ਅਟੈਂਡ ਕਰਦੇ ਹੋਵੋਗੇ। ਅੱਜ ਵੀ ਅਪਰੂਵਲਸ ਆਈਆਂ ਨੇ, ਜਿਹੜੀ ਗ੍ਰਾਂਟ ਨਹੀਂ, ਜਿਹੜਾ ਲੋਨ ਜਿਹੜੀ ਹੈ ਗਵਰਨਮੈਂਟ ਦੀ ਫੰਡਿੰਗ ਹੈ ਜਿਹੜੀ, ਉਹ ਜੇ ਕਿਸੇ ਨੇ ਲੈਣੀ ਹੋਵੇ, ਅੱਜ ਕਿੰਨੀਆਂ ਕੁ ਅਪਰੂਵਲਸ ਆਈਆਂ?
5: ਹਾਂਜੀ, ਸੋ ਅਪਰੂਵਲ ਤਾਂ ਆਪਣੀਆਂ ਡੇਲੀ ਹੀ ਆਉਂਦੀਆਂ ਨੇ ਤੇ ਆਪਣੇ ਫੰਡਸ ਵੀ ਆਪਾਂ ਡੇਲੀ ਦੇ ਡੇਲੀ ਰਿਲੀਜ਼ ਕਰਵਾਉਂਦੇ ਹਾਂ। ਸੋ ਮੋਸਟਲੀ ਆਪਣੇ ਡੇਲੀ ਟੂ ਡੇਲੀ ਆਪਣੇ 20-25 ਅਪਰੂਵਲਸ ਹੁੰਦੀਆਂ ਹੀ ਹੁੰਦੀਆਂ ਨੇ। ਸੋ ਐਂਡ ਫੰਡਸ ਵੀ ਆਪਾਂ ਡੇਲੀ ਟੂ ਡੇਲੀ ਨਾਲ ਦੀ ਨਾਲ ਹੀ ਰਿਲੀਜ਼ ਕਰਵਾ ਦਿੰਦੇ, ਜੋ ਕਿ ਹਫਤੇ ਦੇ ਵਿੱਚ ਹੀ ਕਲਾਇੰਟ ਦੇ ਅਕਾਊਂਟ ਦੇ ਵਿੱਚ ਆ ਜਾਂਦੇ ਨੇ।
0: ਹਾਂ, ਫੰਡ ਜਿਹੜੇ ਜਦੋਂ ਰਿਲੀਜ਼ ਹੁੰਦੇ ਆ ਉਹ ਤੁਹਾਡੇ ਅਕਾਊਂਟ 'ਚ ਤਾਂ ਨਹੀਂ ਜਾਣੇ, ਸਿੱਧੇ ਅਕਾਊਂਟ ਉਹਦੇ ਕਲਾਇੰਟ ਦੇ ਜਾਣੇ ਆ?
5: ਹਾਂਜੀ, ਡਾਇਰੈਕਟ ਕਲਾਇੰਟ ਦੇ ਅਕਾਊਂਟ 'ਚ ਹੀ ਜਾਂਦੇ ਨੇ ਫੰਡ। ਹਾਂਜੀ।
0: ਅੱਛਾ, ਕਈ ਵਾਰ ਇਹ ਲੱਗਦਾ ਹੁੰਦਾ ਕਿ ਹਰ ਇੱਕ ਬੰਦੇ ਨੂੰ ਲੱਗਦਾ ਕਿ ਯਾਰ ਕਰ ਤਾਂ ਲਈਏ, ਵੀ ਇਹ 'ਚ ਕੋਈ ਐਂ ਕਿਵੇਂ ਸਰਕਾਰ ਪੈਸੇ ਦੇ ਦੂਗੀ, ਕੋਈ ਘੁੰਡੀ ਤਾਂ ਨਹੀਂ ਹੈਗੀ, ਕੋਈ ਐਂ ਤਾਂ ਨਹੀਂ ਹੈ, ਕੋਈ ਹਿਡਨ ਚੀਜ਼ ਤਾਂ ਨਹੀਂ ਹੈ, ਉਹ ਦੱਸੋ ਕੁਛ ਹੈ ਤਾਂ ਏਦਾਂ ਦਾ ਨਹੀਂ ਕੁਛ ਹਿਡਨ ਜਿਹੜਾ ਬੰਦੇ ਨੂੰ ਬਾਅਦ 'ਚ ਸਰਪ੍ਰਾਈਜ਼ ਕਰੇ?
5: ਨੋ, ਕੋਈ ਹਿਡਨ ਨਹੀਂ ਹੋਏਗਾ। ਸਾਰੇ ਤੁਹਾਡੇ ਰੀਅਲ ਡਾਕੂਮੈਂਟਸ ਲੱਗਣਗੇ, ਤੁਹਾਡੇ ਜਿਵੇਂ ਟੈਕਸ ਦੇ ਡਾਕੂਮੈਂਟਸ ਹੋ ਗਏ, ਤੁਹਾਡਾ ਸਿਨ ਨੰਬਰ, ਸਾਰੇ ਰੀਅਲ ਡਾਕੂਮੈਂਟਸ ਹੀ ਲੱਗਣਗੇ। ਈਵਨ ਤੁਸੀਂ ਸਾਡੇ ਆਫਿਸ ਆ ਕੇ ਵੀ ਆਪਣੀ ਫਾਈਲਿੰਗ ਕਰਵਾ ਸਕਦੇ ਹੋ, ਉਹ ਕੋਈ ਹਿਡਨ ਚਾਰਜਿਸ ਨਹੀਂ ਹੋਣਗੇ। ਸਿਰਫ ਸਾਡੀ ਫੀਸ 200 ਹੋਏਗੀ, ਔਰ ਉਹ ਵੀ ਤੁਸੀਂ ਉਦੋਂ ਹੀ ਦੇਣੀ ਹੈ ਜਦੋਂ ਤੁਹਾਡੇ ਲੋਨ ਦੀ ਅਮਾਊਂਟ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਹੋ ਜਾਏਗੀ। ਉਸ ਤੋਂ ਬਾਅਦ ਹੀ ਤੁਸੀਂ ਫਸਟ ਪੇਮੈਂਟ ਤੋਂ ਬਾਅਦ ਹੀ ਸਾਡੀ ਫੀਸ ਦੇਣੀ ਹੈ, ਕੋਈ ਹਿਡਨ
0: ਚਾਰਜਿਸ ਨਹੀਂ ਹੋਣਗੇ। ਇਹ ਵੀ ਹੈ ਨੀ ਵੀ ਉਧਰੋਂ ਫੰਡਿੰਗ ਹੋਣੀ ਆ ਤੇ ਵੀ ਉਹ ਕਹਿਣਗੇ ਜੀ ਫੀਸ ਸਾਨੂੰ ਵੱਧ ਪੇ ਕਰੋ ਤਾਂ ਤੁਹਾਡੀ ਫੰਡਿੰਗ ਕਰਾਂਗੇ। ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਫੰਡਿੰਗ ਜਦੋਂ ਹੋ ਗਈ ਉਦੋਂ ਬਾਅਦ 'ਚ ਸਾਨੂੰ 200 ਦਿਓ, ਇਹ ਗੱਲ ਵਧੀਆ?
5: ਹਾਂਜੀ, ਜਦੋਂ ਤੁਹਾਡੀ ਫੰਡ ਵਾਲੇ ਨੇ ਉਸ ਤੋਂ ਬਾਅਦ ਹੀ ਤੁਸੀਂ ਸਾਡੀ ਫੀਸ ਦੇਣੀ, ਉਸ ਤੋਂ ਪਹਿਲਾਂ ਤੁਸੀਂ ਕੋਈ ਐਕਸਟਰਾ ਤੁਹਾਨੂੰ ਹਿਡਨ ਚਾਰਜਿਸ ਨਹੀਂ ਹੋਣਗੇ, ਕੋਈ ਤੁਹਾਨੂੰ ਐਕਸਟਰਾ ਨਹੀਂ ਦੇਣੀ ਪਏਗੀ।
0: ਅੱਛਾ, ਦੂਜੀ ਗੱਲ ਇਹ ਹੈ ਕਿ ਇਹਦੀਆਂ ਸਪੋਜ਼ ਕਰੋਗੇ ਜਿਵੇਂ ਉਹ ਸੈਲਫ ਸਟੱਡੀ ਵਾਲੇ ਕੋਰਸ ਦੇ ਵਿੱਚ ਹਜੇ ਇਨਰੋਲਮੈਂਟ ਹੋ ਸਕਦੀ ਹੈ?
5: ਯੈਸ, ਸੈਲਫ ਸਟੱਡੀ ਬੇਸਡ ਕੋਰਸ ਹੋਣਗੇ, ਤੁਹਾਨੂੰ ਕੋਈ ਟੀਚਰ ਬੇਸਡ ਨਹੀਂ ਹੋਏਗਾ, ਲਾਈਕ ਟੀਚਰ ਨਹੀਂ ਹੋਏਗਾ, ਤੁਸੀਂ ਵੀਡੀਓਜ਼ ਹੀ ਕੰਪਲੀਟ ਕਰਨੀਆਂ ਹੁੰਦੀਆਂ ਵਾ। ਸੋ ਬਹੁਤ ਈਜ਼ੀ ਟੂ,
0: ਮਤਲਬ ਵੀਡੀਓ ਸੁਣੀ ਚਲੋ ਦੇਖੀ, ਇਹੀ ਆ ਮਤਲਬ, ਵੀਡੀਓ ਦੇਖੀ ਚਲੋ ਸੁਣੀ ਚਲੋ, ਤੇ ਉਹ ਤਾਂ ਫਿਰ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਬੰਦੇ ਕੋਲ ਟਾਈਮ ਹੋਵੇ ਉਦੋਂ ਸੁਣ ਲਵੇ।
5: ਯੈਸ, ਆਪਣੀ ਮਰਜ਼ੀ ਦੇ ਟਾਈਮ ਨਾਲ, ਜਦੋਂ ਸਾਡੇ ਕੋਲ ਟਾਈਮ ਹੈਗਾ ਵਾ, ਤੁਸੀਂ ਉਸ ਟਾਈਮ ਕੰਪਲੀਟ ਕਰ ਸਕਦੇ ਹੋ, ਹਫਤੇ 'ਚ ਕਰ ਲਓ, ਦੋ ਹਫਤਿਆਂ 'ਚ ਕਰ ਲਓ, ਉਹ ਤੁਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਦਿੰਦੇ ਆ।
0: ਇਹ ਦੱਸੋ ਕਿ ਇਹ ਵੀ ਹੋ ਸਕਦਾ ਕਿ ਸਪੋਜ਼ ਕਰੋ ਕਿ ਹੁਣ ਟਾਈਮ ਮੇਰੇ ਕੋਲ ਜਿਵੇਂ ਮੈਨੂੰ ਬ੍ਰੇਕ ਮਿਲੀ ਆ ਜਾਂ ਕੁਛ ਹੋਰ ਆ, ਬੰਦਾ ਕੋਈ ਕੰਮ ਕਰ ਰਿਹਾ ਜਾਂ ਉਹਨੂੰ ਲੱਗਦਾ ਕਿ ਯਾਰ ਹੁਣ ਘੰਟਾ ਕੁ ਹੈਗਾ, ਘੰਟਾ ਕੁ ਮੈਂ ਹੁਣ ਲਾ ਲਿਆ, ਅੱਧਾ ਘੰਟਾ ਮੈਂ ਫੇਰ ਲਾ ਲੂੰ, ਦੋ ਘੰਟੇ ਮੈਂ ਹੱਥ ਨੇ ਲਾ ਲੈਣੇ ਆ ਤੇ ਮੇਰੇ ਜੇ ਤਿੰਨ ਘੰਟੇ ਦੀ ਕਲਾਸ ਸੀਗੀ ਜਾਂ ਦਿਨ ਦਿਨ ਵੀ ਸੀਗੀ ਉਹ ਮੈਂ ਐਂ ਤੋੜ ਕੇ ਆਪਣੀ ਮਰਜ਼ੀ ਮੁਤਾਬਕ ਆਪਣੇ ਸ਼ਡਿਊਲ ਦੇ ਫਲੈਕਸੀਬਿਲਟੀ ਹੈ ਵੀ ਜਦੋਂ ਮਰਜ਼ੀ ਮੈਂ ਲਾ ਲਵਾਂ ਇੱਦਾਂ ਵੀ ਕਰ ਸਕਦੇ ਜਾਂ ਇਕੱਠੀ ਜਦੋਂ ਕਲਾਸ ਲੱਗਣੀ ਇਕੱਠੀ ਲੱਗੂਗੀ
5: ਆਪਣੇ ਆਪਣੇ ਤੁਸੀਂ ਈਵਨ ਆਪਣੇ ਤੁਸੀਂ ਮੋਬਾਈਲ ਦੇ ਵਿੱਚ ਵੀ ਆਪਣਾ ਸੈਟਅਪ ਕਰ ਲਓ ਕਲਾਸਿਸ ਦਾ ਤੇ ਆਪਣੇ ਲੈਪਟਾਪ ਦੇ ਵਿੱਚ ਵੀ ਜਦੋਂ ਜਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੈਗੀ ਆ ਘੰਟੇ ਦਾ ਟਾਈਮ ਹੈਗਾ ਤੁਹਾਡੇ ਕੋਲ 10 ਮਿੰਟ ਦਾ ਟਾਈਮ ਹੈਗਾ 20 ਮਿੰਟ ਦਾ ਟਾਈਮ ਹੈਗਾ ਤੁਸੀਂ ਉਸ ਅਕੋਰਡਿੰਗ ਆਪਣੀ ਵੀਡੀਓ ਕੰਪਲੀਟ ਕਰ ਸਕਦੇ ਹੋ ਉਹ ਤੁਹਾਡਾ ਟਾਈਮ ਨੋਟ ਹੁੰਦਾ ਰਹੇਗਾ ਜਦੋਂ ਤੁਸੀਂ ਕੰਪਲੀਟ ਕਰੋਗੇ ਉਹ ਵੀਡੀਓ ਤੇ ਤੁਹਾਡਾ ਟਾਈਮ ਨੋਟ ਹੁੰਦਾ ਰਹੇਗਾ ਸੋ ਬਹੁਤ ਈਜ਼ੀ ਟੂ ਪਾਸ ਕੋਰਸਿਸ ਹੈਗੇ ਆ ਸਾਡੇ ਕੋਲ ਐਂਡ ਇਹਦੇ ਨਾਲ ਤੁਹਾਨੂੰ ਫੰਡਿੰਗ ਵੀ ਤੁਹਾਨੂੰ 2 ਸਾਲ ਦਾ ਕੋਰਸ ਲੈਂਦੇ ਹੋ ਤਾਂ ਤੁਹਾਨੂੰ ਫੰਡਿੰਗ ਵੀ ਜ਼ਿਆਦਾ ਆਉਂਦੀ ਹੈ ਸੋ ਤੁਹਾਨੂੰ ਦੋਨੋਂ ਫੈਮਿਲੀ ਮੈਂਬਰਸ ਕਰਦੇ ਹੋ ਹਸਬੈਂਡ ਵਾਈਫ ਕਰ ਰਹੇ ਹੋ ਤਾਂ ਤੁਹਾਨੂੰ ਦੋਨਾਂ ਨੂੰ ਆਪਣੀ ਆਪਣੀ ਵੈਲਿਊਜ਼ ਆਉਣਗੀਆਂ ਸਮਟਾਈਮ ਕਲਾਇੰਟਸ ਨੂੰ ਲੱਗਦਾ ਵਾ ਕਿ ਇੱਕ ਜਣੇ ਨੂੰ ਹੀ ਵੈਲਿਊਜ਼ ਆਉਂਦੀਆਂ ਨੇ ਬਟ ਨਹੀਂ ਜਿੰਨੀ ਤੁਹਾਨੂੰ ਆਏਗੀ ਉਨੀ ਸੇਮ ਤੁਹਾਡੀ ਵਾਈਫ ਨੂੰ ਵੀ ਆਏਗੀ ਅਗਰ 40 ਤੁਹਾਨੂੰ ਆ ਰਿਹਾ ਤਾਂ 40 ਤੁਹਾਡੀ ਵਾਈਫ ਨੂੰ ਵੀ ਆਏਗਾ ਸੋ ਐਵੇਂ ਫੰਡਿੰਗ ਤੁਹਾਡੀ ਕੈਲਕੂਲੇਟ ਹੁੰਦੀ ਹੈ ਜੀ
0: ਲਓ ਜੀ ਤੇ ਇਹ ਵਰਤ ਲਓ ਜਿੱਥੇ ਮਰਜ਼ੀ ਹੈ ਨਾ ਇਹ ਤਾਂ ਇਹ ਕੋਈ ਚੱਕਰ ਨਹੀਂ ਵੀ ਤੁਸੀਂ ਪੜ੍ਹਾਈ ਤੇ ਲਾਉਣੇ ਜਾਂ ਕੁਝ ਵੀ ਲਾਉਣੇ ਇਹ ਜਿੱਥੇ ਮਰਜ਼ੀ ਤੁਸੀਂ ਵਰਤ ਸਕਦੇ ਹੋ
5: ਨਹੀਂ ਜੀ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਉਹ ਤੁਹਾਡੇ ਜਿਹੜੀ ਕਾਲਜ ਦੀ ਫੀਸ ਹੋਏਗੀ ਉਹ ਤਾਂ ਪ੍ਰੋਪਰ ਤੁਹਾਨੂੰ ਪਤਾ ਹੋਏਗਾ ਵੀ ਤੁਹਾਡੀ ਕਾਲਜ ਦੀ ਫੀਸ ਜਿੰਨੀ ਕਾਲਜ ਨੂੰ ਗਈ ਆ ਉਹ ਤੁਹਾਨੂੰ ਪ੍ਰੋਪਰ ਉਹਦੀ ਗਾਈਡਲਾਈਨ ਤੁਹਾਨੂੰ ਖੁਦ ਦਿੱਤੀ ਗਈ
0: ਨਹੀਂ ਉਹ ਕਾਲਜ ਦੀ ਫੀਸ ਉਹ ਕੱਟ ਕੇ ਭੇਜਣਗੇ ਤੁਹਾਨੂੰ ਆਪਣੇ ਆਪ ਜਾਂ ਤੁਸੀਂ ਆਪਦੇ ਪੈਸੇ ਦੇ ਵਿੱਚੋਂ ਦੇਣੀ
5: ਕਾਲਜ ਨਾਲ ਚਲ ਜਾਂਦੀ ਹੈ ਤੇ ਤੁਹਾਡੀ ਫੰਡਿੰਗ ਤੁਹਾਨੂੰ ਆਟੋਮੈਟਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਡਾਇਰੈਕਟਲੀ
0: ਓਕੇ ਇਹ ਵੀ ਗੱਲ ਚਲੋ ਕਲੀਅਰ ਹੋ ਗਈ ਸੋ ਨੰਬਰ ਤੁਸੀਂ ਆਪਣਾ ਸਾਂਝਾ ਕਰ ਦਿਓ ਤਾਂ ਕਿ ਤੁਹਾਡੇ ਨਾਲ ਸੰਪਰਕ ਕਰਕੇ ਜਿਹੜੇ ਇਨਰੋਲਮੈਂਟ ਕਰਵਾਉਣੀ ਚਾਹੁੰਦੇ ਆ ਬਹੁਤ ਸਾਰੀਆਂ ਫੈਮਿਲੀ ਨਵੀਆਂ ਆਈਆਂ ਹੁੰਦੀਆਂ ਨੇ ਉਹਨਾਂ ਦੇ ਲਈ ਵੀ ਅਸੀਂ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਪੀਆਰ ਹੈਗੇ ਹੋ ਓਨਟਾਰੀਓ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤਾਂ ਤੁਸੀਂ ਇਹ ਗੌਰਮੈਂਟ ਦੀ ਫੰਡਿੰਗ ਹੈ ਜਿਹੜੀ ਉਹ ਲੈ ਸਕਦੇ ਹੋ ਜਿਹੜੀ 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ 2.5 ਸਾਲ ਬਾਅਦ ਇਹਦਾ ਵਿਆਜ ਸਿਰਫ 250 ਜਿਹੜਾ 2.5% ਸਾਲ ਦਾ ਇਹ ਹੋਣਾ ਸੋ ਨੰਬਰ 437-264-3175 437-264-3175 ਦੇ ਦਿਓ ਨੰਬਰ ਤੁਸੀਂ ਵੀ ਇੱਕ ਵਾਰ
5: ਹਾਂਜੀ ਨੰਬਰ ਸਾਡਾ 437-264-3175
0: ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ ਜੀ ਬਾਕੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਣੀ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ
5: ਥੈਂਕ ਯੂ ਸਰ ਥੈਂਕ ਯੂ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਮਦਨ
1: ਜੀ ਸਰ
0: ਕਿਹੜਾ ਗੀਤ ਸੁਣਾਉਣਾ ਹੁਣ ਤੁਸੀਂ ਦੱਸੋ ਕਿਹੜਾ ਲਾਈਏ ਦੱਸੋ ਮੈਂ ਕਿਹੜਾ ਪਲੇ ਕਰ ਦਵਾਂ ਕਿਹੜਾ ਕਹੋਗੇ ਉਹੀ ਕਰ ਦੇਣਾ
1: ਤੁਹਾਡੇ ਤਾਂ ਚੁਆਇਸ ਹਮੇਸ਼ਾ ਪੂਰੀ ਘੈਂਟ ਹੁੰਦੀ ਹੈ ਜੋ ਵੀ ਤੁਸੀਂ ਪਲੇ ਕਰੋਗੇ ਪੂਰਾ ਘੈਂਟ ਹੀ ਕਰੋਗੇ
0: ਤੁਸੀਂ ਦੱਸੋ ਜਿਹੜਾ ਕਹੋਗੇ ਮੈਂ ਪਲੇ ਕਰ ਦੇਣਾ ਦੱਸ ਦਿਓ ਤੁਸੀਂ
1: ਰਾਤ ਤੇ ਚੱਲਣ ਦਾ ਜੀ ਫਿਰ ਅੱਜ
0: ਰਾਹਤ ਵਾਲੇ ਚੱਲੇ ਰਾਹਤ ਸਾਹਿਬ ਦੀਆਂ ਟਿਕਟਾਂ ਬਾਈ ਤੁਸੀਂ ਟਿਕਟ ਮਾਸਟਰ.ca ਤੇ ਲਿਓ ਤੇ ਰਾਹਤ ਸਾਹਿਬ ਦਾ ਇਹ ਆ ਚੱਕੋ ਮਾਸਮ ਤੁਹਾਡੇ ਲਈ ਸਪੈਸ਼ਲੀ ਗੀਤ ਲਾ
1: ਜੀ

ਜੀ ਦੋਸਤੋ, ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਤੇ ਸਾਨੂੰ ਦਿਓ ਇਜਾਜ਼ਤ, ਕੱਲ ਨੂੰ ਫੇਰ ਸਹੀ 2 ਵਜੇ ਤੁਹਾਡੀ ਤੇ ਸਾਡੀ ਮੁਲਾਕਾਤ ਹੋਵੇਗੀ। ਗੱਲਾਂ ਬਾਤਾਂ ਹੋਣਗੀਆਂ ਗੀਤ ਸਿੰਘ ਜੀ ਤੋਂ, ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, या Self-Employed दी File, गल की, Immigration दी हर Problem दा Solution लैन लई, Community दे जाने पहचाने, अते तजरबेकार Immigration Consultant, Gary Virk नू मिलो.
3: कोई केस रिफ्यूज हो गया या अपील ते चला गया, होवे Immigration दा कोई भी मसला, हमेशा याद रखो इको ही ना, अते इको ही था. CIC Immigration, हुणे ही कॉल करो, 416-456-6161
4: कनेडा विच रहंदे हुए हर परिवार को लाइफ इंश्योरेंस होनी बहुत जरूरी है
5: हेलो एएम 530 तो तुसी सुन रहे हो देश प्रदेश प्राइम टाइम रेडियो
6: टुडे विच लाइव गलबात कर ले हुणे कॉल करो 905-564-6444
5: 905-564-6444
6: सुनते रहो देश प्रदेश प्राइम टाइम रेडियो चलो एएम 530 तो
7: रोकी तू अपनी इंश्योरेंस किस तो करवांदा यार
8: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी ਕਰਵਾਉਂਦੇ ਨੇ
7: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
8: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
9: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
8: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
9: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
8: 416-509-1509
9: ਔਰ ਵਿਜ਼ਿਟ insuranceforyou.ca
6: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
10: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: Hello, AM 530. So, you are listening to our Harman Pyara radio program, Desh Pradesh Prime Time Radio. Pichle 3 variyan to tuhade ang sang. Desh Pradesh hun apne sham de program de vich vadha kar chuka. Pehla tu sunde si Monday to Friday 4 to 6. Lekin hun tu sunde ho 3 to 6 shami. Jani ke Desh Pradesh ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ

0: ਆਲਮੋਸਟ ਜੂਨੀਅਰ ਫਰਾਈਡੇ ਆ ਚੁੱਕਾ ਹੈ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧੂ ਮਾਂਬਲੇ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਡੇਗਾ ਸਵਾਗਤ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ, ਹੁਣ ਤੋਂ ਲੈ ਕੇ ਸ਼ਾਮ ਦੇ ਠੀਕ 6 ਵਜੇ ਤੱਕ ਸਾਡਾ ਸਾਥ ਰਹੇਗਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਜੀ ਆਇਆਂ ਨੂੰ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਬੜੇ ਖੂਬਸੂਰਤ ਵੈਦਰ ਨੂੰ ਤੁਸੀਂ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਐਵਰੀਡੇ ਦੀ ਤਰ੍ਹਾਂ 3 ਘੰਟੇ ਦਾ ਬਣ ਚੁੱਕਾ ਆ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ।
0: ਔਰ ਜੀ, ਅੱਜ ਸਤੰਬਰ ਮਹੀਨੇ ਦੀ 17 ਤਰੀਕ ਹੋ ਚੁੱਕੀ ਹੈ, ਦਿਨ ਹੈ ਵੀਰਵਾਰ ਅਤੇ ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਔਰ ਇਸ ਸਮੇਂ ਦੌਰਾਨ ਸਾਡੇ ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ 905-564-5444 905-564-6444 ਅਤੇ 2-3 ਸੁਣਿਆ ਸਾਰੰਗ ਰੇਡੀਓ। ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ।
1: ਜੀ,
0: ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦਾ ਉੱਟ ਆਸਰਾ ਲੈ ਲਈਏ ਅਤੇ ਫਿਰ ਬਾਕੀ ਦੀਆਂ ਗੱਲਾਂ ਬਾਅਦ 'ਚ ਕਰਾਂਗੇ। ਪਹਿਲਾਂ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਅਤੇ ਬਾਕੀ ਫਿਰ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਠੀਕ ਸ਼ਾਮ ਦੇ 6 ਵਜੇ ਤੱਕ।
1: ਜੀ।

0: ਤੁਸੀਂ ਜੁੜ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਮੇਰੇ ਵੱਲੋਂ ਸਭ ਨੂੰ ਜੀਆਂ ਨੂੰ। ਅੱਛਾ ਤੁਹਾਨੂੰ ਨਾ ਗਰੋਸਰੀ ਕਰਾ ਲਈ ਆ ਵੀਕਐਂਡ 'ਤੇ ਅਲਾਊਡ ਪੈਣੀ ਆਪਾਂ ਨੂੰ ਗਰੋਸਰੀ ਦੀ, ਬਹੁਤ ਸਾਰੇ ਮਹਿਮਾਨ ਵੀ ਆਉਂਦੇ ਨੇ, ਆਪਾਂ ਘਰ ਦੇ ਵਿੱਚ ਵੀ ਗਰੋਸਰੀ ਲੱਗਦੀ ਹੈ ਤਾਂ ਤੁਸੀਂ ਫਾਇਦਾ ਉਠਾ ਸਕਦੇ ਹੋ ਕਿਉਂਕਿ ਹਾਂਜੀ ਇਸ ਵੀਕਐਂਡ 'ਤੇ ਤੁਸੀਂ ਪੂਰਾ ਇਹਦਾ ਫਾਇਦਾ ਉਠਾਓਗੇ। ਸੇਲ ਦਾ ਸੁਪਰ ਸੇਲ ਲੱਗੀ ਹੋਈ ਹੈ ਇੱਕੋ ਇੱਕ ਬ੍ਰਾਂਚ ਇੰਡੀਅਨ ਫਰੂਟ ਲੈਣ ਦੀ, ਜਿਹੜੀ ਕਿ ਹੈਗੀ ਆ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ 'ਤੇ ਹਾਈਵੇ 10 ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ। ਸ਼ੇਅਰ ਆਟਾ ਲਾਇਆ £10 £6.99 ਦਾ, ਔਰ ਸਵਰਨਾ ਚੱਕੀ ਆਟਾ ਹੈਗਾ £20 £10.99 ਦਾ। ਇੰਡੀਅਨ ਗੇਟ ਜਿਹੜੇ ਰਾਈਸ ਨੇ ਹਾਂਜੀ ਉਹ ਹੈਗੇ ਨੇ £10 £8.99 ਦੇ। ਦਹੀਂ ਹੈਗਾ ਬਰਾੜ ਦਾ ਤੋਂ 2% ਜਾਂ ਹੋਮੋ £5.99 ਦਾ 1.8 kg। ਰਸ ਮਲਾਈ £6.99 ਦੀ, ਤਿੰਨ ਫਲੇਵਰ ਮਿਲੇਗੀ ਜਿਹੜੀ ਮਰਜ਼ੀ ਚੱਕ ਲਓ। ਮਿਲਕ ਹੈਗਾ ਨੀਲਸਨ ਦਾ 2% £4.99 ਦਾ 4 ਲੀਟਰ, ਅਤੇ 5 ਲੀਟਰ ਸਰੋਂ ਦੇ ਤੇਲ ਦਾ ਡੱਬਾ ਪੂਰਾ PP ਹੈ ਨਾ ਮਸਟਰਡ ਓਇਲ 1999 ਦਾ ਮਿਲੇਗਾ, ਅਤੇ 1.8 kg ਘਿਓ ਹੈਗਾ ਜਿਹੜਾ ਦੇਸੀ ਬਰਾੜ ਦਾ £22.99 ਦਾ। ਦੀਪ ਸੋਨਾ ਮਨਸੂਰੀ ਰਾਈਸ ਹੈਗੇ ਨੇ £20.99 ਦੇ। ਇੰਡੀਅਨ ਰਾਈਸ ਨੇ ਜਿਹੜੇ ਐਵਰੀਡੇ ਰਾਈਸ ਨੇ ਇਹ £5.99 ਦੇ 8 pound ਨੇ। ਬਾਕੀ ਅੱਗੇ ਜਾ ਕੇ ਦੱਸਾਂਗੇ ਪ੍ਰਾਈਸਾਂ ਕਿਉਂਕਿ ਬਹੁਤ ਸਾਰੀਆਂ ਭੇਜੀਆਂ ਹੋਈਆਂ ਉਹਨਾਂ ਨੇ, ਪਰ ਤੁਸੀਂ ਸੇਲ ਦਾ ਫਾਇਦਾ ਉਠਾਓ ਅਤੇ ਪਹੁੰਚਣਾ ਹੈਗਾ ਇੱਥੇ ਭਲਾ ਮਨਪ੍ਰੀਤ
1: ਇੰਡੀਅਨ ਫਰੂਟ ਲੈਂਡ 25 ਸੈਂਡਲਵੁੱਡ ਪਾਰਕ ਵੇ
0: ਉੱਥੇ ਪਹੁੰਚਣਾ ਹੈਗਾ।
1: ਬਿਲਕੁਲ ਇਹੀ ਇੱਕ ਲੋਕੇਸ਼ਨ ਦੇ ਉੱਪਰ ਇਹਨਾਂ ਨੇ ਸੇਲ ਲਗਾਈ ਹੈ, ਬਾਕੀ ਸਾਰੀਆਂ ਲੋਕੇਸ਼ਨ 'ਤੇ ਤੁਸੀਂ ਉੱਦਾਂ ਵੀ ਜਾ ਸਕਦੇ ਹੋ, ਬਟ ਜੇ ਸੇਲ ਪ੍ਰਾਈਸਿਸ ਦਾ ਫਾਇਦਾ ਲੈਣਾ ਹੋਵੇ ਤਾਂ 25 ਸੈਂਡਲਵੁੱਡ ਪਾਰਕ ਵੇ ਵੈਸਟ 'ਤੇ ਤੁਸੀਂ ਜਾ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਅੱਜ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਟਿਕਟਸ ਭੇਜੀਆਂ ਨੇ। ਦਿੱਲੀ ਤੋਂ ਟੋਰੋਂਟੋ ਕਿਸੇ ਨੇ ਆਉਣਾ ਹੋਵੇ ਅਕਟੂਬਰ ਮਹੀਨੇ ਦੇ ਵਿੱਚ 1-way ਟਿਕਟ ਲੈ ਕੇ 2 bags ਦੇ ਨਾਲ ਟਰੈਵਲ ਕਰ ਸਕਦੇ ਨੇ। ਸਿਰਫ $800 ਦੀ ਟਿਕਟ ਹੈ, $800 ਦੇ ਵਿੱਚ ਦਿੱਲੀ ਤੋਂ ਟੋਰੋਂਟੋ ਨੈਕਸਟ ਮੰਥ ਟਰੈਵਲ ਕੀਤਾ ਜਾ ਸਕਦਾ ਦਿੱਲੀ ਤੋਂ ਟੋਰੋਂਟੋ 2 bags ਦੇ ਨਾਲ। ਜੇਕਰ ਟੋਰੋਂਟੋ ਤੋਂ ਲੰਡਨ ਕਿਸੇ ਨੇ ਜਾਣਾ ਹੋਵੇ ਸਪਟੈਂਬਰ ਦੇ ਵਿੱਚ, ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ

0: ਤਾਂ $930 ਦੀਆਂ ਟਿਕਟਸ ਹੋਣਗੀਆਂ, $930 ਰਿਟਰਨ ਟਿਕਟ ਹੈ ਟੋਰੋਂਟੋ ਤੋਂ ਲੰਡਨ, ਲੰਡਨ ਤੋਂ ਫਿਰ ਵਾਪਸੀ ਟੋਰੋਂਟੋ ਦੀ। ਮੋਂਟਰੀਅਲ ਤੋਂ ਕਿਸੇ ਨੇ ਦਿੱਲੀ ਜਾਣਾ ਹੋਵੇ ਤਾਂ ਸਪਟੈਂਬਰ ਤੋਂ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ $1690 ਦੀਆਂ ਟਿਕਟਸ ਨੇ, ਅਤੇ 2 bags ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਲਿਮਿਟਡ ਸੀਟਸ ਹੀ ਮਿਲਣਗੀਆਂ, ਇਸ ਲਈ ਤੁਸੀਂ ਫਟਾਫਟ ਕਾਲ ਕਰ ਲਓ ਦਿਓਲ ਟਰੈਵਲਸ ਨੂੰ, ਮੋਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਮੋਂਟਰੀਅਲ ਵਾਪਸੀ ਸੈਪਟੈਂਬਰ ਤੋਂ ਅਕਤੂਬਰ ਤੱਕ $1690। ਦਿਓਲ ਟਰੈਵਲਸ ਦੇ 2 ਨੰਬਰਸ ਨੇ, ETOBICO ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
1: ਔਰ ਜੂਨੀਅਰ ਫਰਾਈਡੇ ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਕੌਰ ਚਾਵਲਾ, ਉਹ ਵੀ ਜੁੜ ਚੁੱਕੇ ਨੇ ਔਰ ਵੀ ਟਿਪਸ ਲਵਾਂਗੇ ਤੋਂ। ਟੈਲੀਫੋਨ ਨੰਬਰ ਇਹਨਾਂ ਦਾ 6477-446-1616 ਟੈਲੀਫੋਨ ਨੰਬਰ ਲਓ, ਫਿਰ ਆਪਾਂ ਉਹਨਾਂ ਨੂੰ ਨਾਲ ਆਪਣੇ ਜੁੜਦੇ ਹਾਂ। ਜੀ
0: ਜੀ ਉਮਰਪ੍ਰੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੁਹਾਨੂੰ, ਤਜਿੰਦਰ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਜੀ
2: ਬਿਲਕੁਲ ਤਜਿੰਦਰ ਜੀ, ਸੋ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹੁੰਦੇ ਆ, ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਵੀ ਅਸੀਂ ਇੰਸ਼ੋਰੈਂਸ ਕਰਵਾਈ ਹੋਈ ਹੈ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋਊਗੀ, ਲੇਕਿਨ ਫਾਈਨੈਂਸ਼ੀਅਲ ਪਲੈਨਿੰਗ ਐਸ ਸੱਚ ਇੱਕ ਬਹੁਤ ਹੀ ਬ੍ਰੌਡ ਸਬਜੈਕਟ ਹੈ। ਜਿਵੇਂ ਤੁਸੀਂ ਵੀ ਕਿਹਾ ਔਰ ਮੈਂ ਵੀ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਉਹਦਾ ਮਤਲਬ ਕੀ ਹੈ ਵੀ ਇੰਸ਼ੋਰੈਂਸ ਪਲੈਨਿੰਗ ਇੱਕ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਲੇਕਿਨ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬਹੁਤ ਕੁਝ ਆਉਂਦਾ। ਫਾਈਨੈਂਸ਼ੀਅਲ ਪਲੈਨਿੰਗ 'ਚ ਤੁਹਾਡੀ ਟੈਕਸ ਪਲੈਨਿੰਗ ਆਉਂਦੀ ਹੈ, ਮਤਲਬ ਕਿ ਤੁਹਾਡੇ ਬਿਜ਼ਨਸਿਸ ਪ੍ਰੋਫਿਟੇਬਲ ਬਿਜ਼ਨਸਿਸ ਹੈ, ਤੁਹਾਡੇ ਬਿਜ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈ ਆ, ਤੁਹਾਨੂੰ ਪਤਾ ਵੀ ਤੁਸੀਂ ਉਹ ਕੱਢੋਗੇ ਜਾਂ ਸੈਲਰੀ ਦੇ ਫਾਰਮ ਦੇ ਵਿੱਚ ਕੱਢੋਗੇ ਜਾਂ ਡਿਵੀਡੈਂਟਸ ਲਓਗੇ, ਦੋਨੋਂ ਹੀ ਟੈਕਸੇਬਲ ਹੈ। ਉਸ ਪੈਸੇ ਨੂੰ ਆਪਾਂ ਕਿਵੇਂ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ, ਉਹ ਟੈਕਸ ਪਲੈਨਿੰਗ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਰਿਟਾਇਰਮੈਂਟ ਪਲੈਨਿੰਗ ਆ ਜਾਂਦੀ ਹੈ ਕਿ ਰਿਟਾਇਰਮੈਂਟ 'ਤੇ ਜਾ ਕੇ ਸਾਨੂੰ ਸਾਰਿਆਂ ਨੂੰ ਪਤਾ ਵੀ ਪੈਨਸ਼ਨ ਸਾਡੇ ਲਈ ਇਨਫ ਨਹੀਂ ਹੈ, ਫਿਰ ਆਪਾਂ ਕੀ ਕਰੀਏ ਕਿ ਰਿਟਾਇਰਮੈਂਟ 'ਤੇ ਆਪਾਂ ਆਪਣੇ ਪੈਸੇ ਨੂੰ ਯੂਜ਼ ਕਰੀਏ ਟੈਕਸ ਐਫੀਸ਼ੀਐਂਟਲੀ। ਮਤਲਬ ਟੈਕਸ ਐਫੀਸ਼ੀਐਂਟਲੀ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਕਿਉਂਕਿ CRA ਨੂੰ ਪੇ ਕਰਕੇ ਪੈਸਾ ਯੂਜ਼ ਤਾਂ ਕੋਈ ਵੀ ਕਰ ਸਕਦਾ, ਲੇਕਿਨ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਆਪਾਂ ਸਟ੍ਰੈਟਜੀਜ਼ ਇਵੇਂ ਦੀਆਂ ਬਣਾਈ ਦੀਆਂ ਕਿ CRA ਕੰਪਲਾਇੰਟ ਸਟ੍ਰੈਟਜੀਜ਼ ਹੈ, CRA ਨੇ ਕਦੇ ਤੁਹਾਡੇ ਪਿੱਛੇ ਨਹੀਂ ਆਉਣਾ। CRA ਨੂੰ ਵੀ ਪਤਾ ਕਿ ਸਟ੍ਰੈਟਜੀਜ਼ ਹੈਗੀਆਂ, ਲੇਕਿਨ ਉਹ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ, ਜਾਂ ਤੁਹਾਡੀਆਂ ਇਨਵੈਸਟਮੈਂਟਸ ਹੈ। ਕੱਲ੍ਹ ਨੂੰ ਆਪਾਂ ਕਿਹੜਾ ਟੂਲ ਚੂਜ਼ ਕਰੀਏ ਇਨਵੈਸਟਮੈਂਟ ਲਈ ਕਿ ਤੁਹਾਡਾ ਪੈਸਾ ਗਰੋ ਕਰੇ ਔਰ ਉਹਦੇ ਵਿੱਚ ਟੈਕਸਿਸ ਵੀ ਤੁਹਾਡੇ ਮੈਕਸੀਮਮ ਸੇਵ ਹੋਣ। RRSP ਆਪਾਂ ਨੂੰ ਪਤਾ ਟੈਕਸ ਡੈਫਰ ਟੂਲ ਹੈ, ਫਿਰ ਵੀ ਬਹੁਤ ਵਧੀਆ ਟੂਲ ਹੈ ਕਿਉਂਕਿ ਜਿਨ੍ਹਾਂ ਨੇ ਅੱਜ ਹਾਈ ਇਨਕਮ ਟੈਕਸ ਬ੍ਰੈਕਟ 'ਚ ਹੈ ਉਹਨਾਂ ਲਈ ਬਹੁਤ ਵਧੀਆ, ਕਿਉਂਕਿ ਕੱਲ੍ਹ ਨੂੰ ਜਦੋਂ ਪੈਸਾ ਕਢਾਉਣਾ ਤੁਸੀਂ RRSP ਮੈਲਟ ਡਾਊਨ ਦੀ ਆਪਾਂ ਇੱਕ ਸਟ੍ਰੈਟਜੀ ਬਣਾ ਸਕਦੇ ਹਾਂ। ਜਾਂ ਜਿਵੇਂ ਬਿਜ਼ਨਸਿਸ ਦੇ ਵਿੱਚ ਕਈ ਵਾਰ ਸਾਨੂੰ ਲੱਗਦਾ ਕਿ ਬਿਜ਼ਨਸ 'ਚ ਸਾਡਾ ਪੈਸਾ ਪਿਆ, ਤੁਸੀਂ ਜਾਂ ਤਾਂ ਉਹਨੂੰ ਪਰਸਨਲੀ ਕੱਢ ਕੇ ਆਪਾਂ ਇਨਵੈਸਟ ਕਰਾਂਗੇ ਤਾਂ ਟੈਕਸਿਸ ਪੇ ਕਰਨ ਤੋਂ ਬਾਅਦ ਇਨਵੈਸਟ ਹੋਊਗਾ, ਜੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਾਂਗੇ ਤਾਂ ਪੈਸਿਵ ਇਨਕਮ ਹੈ, ਉਹ ਪਹਿਲੇ 50% CRA ਨੇ ਲੈ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਆਉਂਦੀਆਂ। ਆਫਕੋਰਸ ਇੰਸ਼ੋਰੈਂਸ ਪਲੈਨਿੰਗ ਬਹੁਤ ਇੰਪੋਰਟੈਂਟ ਪਾਰਟ ਹੈ, ਉਹਦੀ ਆਪਾਂ ਗੱਲ ਅੱਗੇ ਚੱਲ ਕੇ ਕਰਾਂਗੇ। ਪਰ ਜੇ ਤੁਹਾਡਾ ਵੀ ਕੋਈ ਸੇਮ ਸਿਨੈਰੀਓ ਹੈ, ਤੁਸੀਂ ਬਿਜ਼ਨਸ ਓਨ ਕਰਦੇ ਹੋ, ਤੁਹਾਡੀਆਂ ਰਿਟੇਨ ਅਰਨਿੰਗ ਹੈ ਜਾਂ ਤੁਹਾਡੀਆਂ ਮਲਟੀਪਲ ਪ੍ਰੋਪਰਟੀਜ਼ ਹੈ, ਕੈਪੀਟਲ ਗੇਨ ਟੈਕਸਿਸ ਤੁਹਾਨੂੰ ਪਤਾ ਪੈਣੇ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6477-446-1616, 647-446-1616। ਥੈਂਕ ਯੂ ਸੋ ਮਚ ਮਨਪ੍ਰੀਤ।
1: ਅੱਗੇ ਜਾ ਕੇ ਫਿਰ ਗੱਲਬਾਤ ਕਰਾਂਗੇ ਆਪਾਂ ਉਮਰਪ੍ਰੀਤ ਚਾਵਲਾ ਹੁੰਦੇ ਨਾਲ। ਏਬਲ ਟਰੱਕਿੰਗ ਦੀ ਮੈਂ ਜਾਣਕਾਰੀ ਦੇ ਦਿਆਂ, ਇਹਨਾਂ ਨੂੰ ਸਿਟੀ ਵਾਸਤੇ ਕਲੀਨ ਅਪ ਸਟ੍ਰਿਕਟ ਵਾਲੇ ਡਰਾਈਵਰਾਂ ਦੀ ਲੋੜ ਹੈ। ਪਿਕਅਪ ਡਰੋਪ ਕਰਨੇ ਆ, ਸਿਟੀ ਦੇ ਲੋਕਲ ਕੰਮ ਆ, ਨੌਲੇਜ ਹੋਣੀ ਚਾਹੀਦੀ ਸ਼ਹਿਰ ਦੀ, ਅਤੇ ਤੁਸੀਂ ਜੋਬ ਤੁਹਾਨੂੰ ਇਹ ਮਿਲ ਜਾਓਗੇ। 2 ਸਾਲ ਦਾ ਤਜਰਬਾ ਚਾਹੀਦਾ, ਕਾਲ ਕਰੋ ਮਹਿੰਦਰ ਸਿੰਘ ਹੋਰਾਂ ਨੂੰ ਏਬਲ ਟਰੈਕਿੰਗ 'ਤੇ 905-838-4346, 905-838-4346, ਇਹਨਾਂ ਦਾ ਟੈਲੀਫੋਨ ਨੰਬਰ ਹੈ
0: ਜੀ। ਅਤੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ ਤਾਂ ਇਹਨਾਂ ਦੇ ਕੋਲੋਂ ਟੈਂਟ ਲਓ। ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ, 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਨਲੀਅਰ ਲਾਈਨਰ ਵਿਦ ਡ੍ਰੀਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਬਹੁਤ ਸੋਹਣੇ ਸੋਹਣੇ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ। ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਅਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਤੁਸੀਂ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 separate ਯੂਨਿਟ ਮੈਨ ਐਂਡ ਵੈਮੈਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀ ਲੰਬੀ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਹੈ 6477-999-2569, 647-999-2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ।
1: ਲਓ ਫਿਰ ਮਿਊਜ਼ੀਕਲ ਬ੍ਰੇਕ ਲੈ ਲਈਏ। 905-564-44 3:30 ਵਜੇ ਤੁਹਾਨੂੰ ਵੀ ਸ਼ਾਮਿਲ ਕਰਾਂਗੇ, ਕੁਐਸਚਨ ਪਾਵਾਂਗੇ, ਕੁਐਸਚਨ ਦਾ ਆਨਸਰ ਅਸੀਂ ਤੁਹਾਤੋਂ ਲਵਾਂਗੇ, ਠੀਕ ਤਕਰੀਬਨ 3:30 ਵਜੇ ਦੇ ਕਰੀਬ। ਪਰ ਹਾਲ ਦੀ ਘੜੀ ਗੀਤ ਹੋ ਜਾਵੇ 3:00 ਵਜੇ ਦੇ ਕਰੀਬ ਪਰ ਹਾਲ ਦੀ ਘੜੀ ਗੀਤ ਹੋ ਜਾਵੇਗਾ ਵਧੀਆ ਜਿਹਾ। ਲਓ

0: ਕੱਲ ਨੂੰ ਆਪਣੇ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਸਕੇਅਰ 1 ਦੇ ਵਿੱਚ ਹੰਸ ਰਾਜ ਹੰਸ ਪਰਫਾਰਮ ਕਰ ਰਹੇ ਨੇ ਠੀਕ ਸ਼ਾਮ ਦੇ 7:30 ਵਜੇ ਅਤੇ ਟਿਕਟਾਂ ਤੁਸੀਂ ਜੇ ਅਜੇ ਵੀ ਨਹੀਂ ਲਈਆਂ ਥੋੜ੍ਹੀਆਂ ਜਿਹੀਆਂ ਤਾਂ ਹੋਰ ਬਕੀਆਂ ਹੋਈਆਂ ਹਨ ਤੁਸੀਂ ਲੈ ਸਕਦੇ ਹੋ ticketmaster.ca 'ਤੇ ਜਾ ਕੇ ਅਤੇ ਕੱਲ੍ਹ ਨੂੰ ਸ਼ਾਮ ਨੂੰ 7:30 ਵਜੇ ਕਵਾਲੀਆਂ ਹੋਣਗੀਆਂ ਬਹੁਤ ਵਧੀਆ ਮੌਸਕੀ ਹੋਏਗੀ ਗੀਤ ਸੰਗੀਤ ਹੋਊਗਾ ਵਧੀਆ ਵਧੀਆ ਖਾਸ ਕਰਕੇ ਤੁਸੀਂ ਇੰਜੋਏ ਕਰੋਗੇ ਇਹ ਸ਼ੋਅ ਨੂੰ ਹੰਸ ਰਾਜ ਹੰਸ ਲਾਈਵ ਕੱਲ੍ਹ ਨੂੰ ਸ਼ਾਮ ਨੂੰ 7:30 ਵਜੇ ਲਿਵਿੰਗ ਆਰਟ ਸੈਂਟਰ ਮਿਸਾਗਾ ticketmaster.ca 'ਤੇ ਟਿਕਟਾਂ ਲੈ ਲਵੋ ਅਤੇ ਸ਼ੋਅ ਦੀਆਂ ਕਰ ਲਓ ਤਿਆਰੀਆਂ ਖਿੱਚ ਲਓ
1: ਬਿਲਕੁਲ ਅਤੇ ਇੱਕ ਜਾਣਕਾਰੀ ਤੁਹਾਨੂੰ ਮੈਂ ਦੇ ਦਿਆਂ ਕਿ ਜੇ ਤੁਹਾਡੇ ਬੱਚੇ ਤੁਹਾਨੂੰ ਲੱਗਦਾ ਕਿ ਮੈਥਸ ਜਾਂ ਸਾਇੰਸ ਸਬਜੈਕਟਸ ਦੇ ਵਿੱਚੋਂ ਵੀਕ ਨੇ ਥੋੜ੍ਹੇ ਜਿਹੇ ਉਹਨਾਂ ਦੇ ਗ੍ਰੇਡਸ ਵੀ ਨਹੀਂ ਆ ਰਹੇ ਵਧੀਆ ਮਾਰਕਸ ਲੈ ਕੇ ਨਹੀਂ ਆ ਰਹੇ ਤਾਂ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਤੁਹਾਡੇ ਸਟੂਡੈਂਟਸ ਦੇ ਲਈ ਆਪਣੇ ਤੁਹਾਡੇ ਬੱਚਿਆਂ ਦੇ ਲਈ ਸਪੈਸ਼ਲ ਕੋਚਿੰਗ ਅਰੇਂਜ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਸਪੈਸ਼ਲੀ ਜਿਹੜੇ ਕਿ ਹਾਈ ਸਕੂਲ ਦੇ ਜਾਂ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਦੇ ਲਈ ਸਪੈਸ਼ਲ ਕੋਚਿੰਗ ਇਹ ਅਰੇਂਜ ਕਰਦੇ ਆ ਪ੍ਰਿੰਸੀਪਲਸ ਆਫ ਮੈਥਮੈਟਿਕਸ ਫੰਕਸ਼ਨਸ ਐਡਵਾਂਸਡ ਫੰਕਸ਼ਨਸ ਕੈਲਕੂਲਸ ਟ੍ਰਿਗਨੋਮੈਟਰੀ ਡਾਟਾ ਮੈਨੇਜਮੈਂਟ ਫਿਜ਼ਿਕਸ ਐਂਡ ਕੈਮਿਸਟਰੀ ਇਹ ਸਾਰੇ ਸਬਜੈਕਟਸ ਦੇ ਵਿੱਚ ਤੁਹਾਡੇ ਬੱਚਿਆਂ ਦੀ ਪੂਰੀ ਹੈਲਪ ਕਰਦੇ ਨੇ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆ ਕੇ ਬੱਚਿਆਂ ਨੂੰ ਪੜ੍ਹਾਉਣ ਤਾਂ ਉਹ ਵੀ ਅਵੇਲੇਬਲ ਹੋ ਜਾਏਗਾ ਤੁਸੀਂ ਆਪਣੇ ਇਹਨਾਂ ਨੂੰ ਕਾਲ ਕਰੋ ਅਤੇ ਆਪਣੇ ਚਾਈਲਡ ਦੀ ਫਰੀ ਇਵੈਲੂਏਸ਼ਨ ਕਰਵਾਓ ਅਤੇ ਪਤਾ ਲੱਗ ਜਾਏਗਾ ਤੁਹਾਨੂੰ ਕਿ ਉਹਨਾਂ ਦਾ ਕਿੱਥੇ ਤੱਕ ਲੈਵਲ ਹੈਗਾ ਆ ਕਿਹੜੇ ਕਿਹੜੇ ਸਬਜੈਕਟਸ ਵਿੱਚ ਉਹ ਥੋੜ੍ਹਾ ਪਿੱਛੇ ਨੇ ਤਾਂ ਪ੍ਰੋਫੈਸਰ ਬੁੱਟਰ ਜਾਂ ਫਿਰ ਪ੍ਰੋਫੈਸਰ ਜੀਤ ਜਿਹੜੇ ਕਿ MSc MPhil ਐਂਡ PhD ਡਿਗਰੀਜ ਹੋਲਡ ਕਰਦੇ ਨੇ ਉਹ ਤੁਹਾਨੂੰ ਪੂਰੀ ਹੈਲਪ ਕਰਨਗੇ ਅਤੇ ਸਾਰੇ ਸਲਿਊਸ਼ਨ ਦੇਣਗੇ ਤੁਹਾਡੇ ਚਾਈਲਡ ਦਾ ਮੈਥ ਸਾਇੰਸ ਜਾਂ ਕਿਸੇ ਵੀ ਹੋਰ ਸਬਜੈਕਟ ਦੇ ਵਿੱਚ ਕੋਈ ਵੀ ਡਿਫੀਕਲਟੀ ਆ ਰਹੀ ਹੈ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਤੁਹਾਡੀ ਪੂਰੀ ਹੈਲਪ ਕਰਨ ਦੇ ਲਈ ਤਿਆਰ ਨੇ ਤੁਸੀਂ ਨੰਬਰ ਨੋਟ ਕਰ ਲਓ 416-568-9992 416-568-9192 ਦੇ ਉੱਪਰ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ
0: ਦੋਸਤੋ ਇੰਡੀਅਨ ਫਰੂਟਲੈਂਡ ਦੀ ਬ੍ਰਾਂਚ ਜਿਹੜੀ ਹੈਗੀ 25 ਸੈਂਟਰਲ ਬਰਡ ਪਾਰਕ ਵੀ ਇੱਥੇ ਬਹੁਤ ਬੜੀ ਸੇਲ ਲੱਗੀ ਆ ਤਾਂ ਫਿਰ ਉਡਾਓ ਇੰਡੀਅਨ ਮਸਲਾਂ ਦੀ ਦਾਲ ਹੈਗੀ ਆ ਅਤੇ ਨਾਲ ਇੰਡੀਅਨ ਚਨਾ ਹੈਗਾ ਆਪਣਾ ਚਨਾ ਦਾਲ ਇਹ ਲਾਈ ਆ 2.99 ਚਾਰ ਪਾਊਂਡ ਅਤੇ ਉਰਦ ਦਾਲ ਲਾਈ ਆ ਉਹਨਾਂ ਨੇ ਇੰਡੀਅਨ ਅਤੇ ਉਹ ਹੈਗੀ 3.99 ਚਾਰ ਪਾਊਂਡ ਸੂਜੀ ਹੈਗੀ ਸਵਰਨਾ 3.99 ਚਾਰ ਪਾਊਂਡ ਅੰਗੂਰ ਬੇਸਣ ਹੈਗਾ 3.99 ਚਾਰ ਪਾਊਂਡ ਅਤੇ ਅੱਗੇ ਹੈਗਾ ਜੀ ਬਾਗ ਬੱਕਰੀ ਚਾਹ ਪੱਤੀ $9.99 ਦੀ ਆ ਟਾਟਾ ਚਾਹ ਪੱਤੀ ਪ੍ਰੀਮੀਅਮ 1 ਕਿਲੋ 9.99 ਦੀ ਆ ਬਾਲਟੀ ਵਾਲਾ ਗੁੜ ਇੰਡੀਅਨ ਬਾਲਟੀ ਵਾਲਾ ਗੁੜ ਹੈਗਾ ਉਹ ਹੈਗਾ ਜੀ 5 ਕਿਲੋ 8.99 ਦਾ ਸਰੋਂ ਦੇ ਸਾਗ ਦਾ ਡੱਬਾ ਜਿਹੜਾ ਫਟਾਫਟ ਬਣਾਓ ਪਾਓ ਗਰਮ ਕੱਟ ਕੇ ਉਹਨੂੰ ਪਾਓ ਫਰਾਈ ਪੈਨ 'ਚ ਅਤੇ ਗੰਢੇ ਗੁੰਢੇ ਸੱਟੋ ਅਤੇ ਸਵਾਦ ਬਣਦਾ ਤੜਕਾ ਲੱਗ ਜਾਂਦਾ ਇਹਨੂੰ ਸਾਗ ਦਾ ਡੱਬਾ $1.99 ਦਾ ਪਨੀਰ ਹੈਗਾ ਹੈਪੀ ਡੇਅਰੀ ਪਨੀਰ 3.99 ਦਾ ਔਰ ਜੀ ਅੱਗੇ ਬਰਗਰ ਹੈਗੇ ਨੇ ਬੈਜੀ 4.99 ਦੇ ਅਤੇ ਅੱਗੇ ਜਾ ਕੇ ਜੀ ਕਵਾਨ ਪਲੇਨ ਪਰਾਂਠਾ 4.99 ਦਾ ਅਤੇ ਹੋਰ ਕੀ ਚਾਹੀਦਾ ਬਾਕੀ ਅੱਗੇ ਦੱਸਾਂਗੇ ਹਲਦੀਰਾਮ ਸਨੈਕ ਵੀ ਲਾਏ ਹੋਏ ਉਹਨਾਂ ਨੇ $3.23 ਅੱਗੇ ਜਾ ਕੇ ਖਾਣ ਪੀਣ ਦੇ ਸੈਕਸ਼ਨ ਜਾਵਾਂਗੇ ਬੜੀ ਜਲਦੀ ਉੱਥੇ ਕੀ ਕੀ ਲੱਗਿਆ ਜਿੱਥੇ ਥਾਲੀ ਲੱਗੀ ਹੋਈ ਸਪੈਸ਼ਲ 4.99 ਦੀ ਉਹਦੀ ਜਾਣਕਾਰੀ ਵੀ ਦੇਵਾਂਗੇ ਪਰ ਹਜੇ ਵੀ ਭੁੱਖ ਲੱਗੀ ਆ ਤਾਂ 4.99 ਚੱਕ ਲਿਆ ਥਾਲੀ ਉਹ ਸਸਤੀ ਹੈ 2 ਆ ਜਾਣੀ $8 ਦਾ ਹਾਂਜੀ ਹੋਰ ਕੀ ਚਾਹੀਦਾ ਅੱਗੇ ਬਾਹਰ ਮਿਲਦੀ ਹੈ $11.99 ਦੀ ਪੰਦਰਾਂ ਪਾਰਕ ਤੇ ਪਹੁੰਚਣਾ ਖਾਣ ਪੀਣ ਦਾ ਬੰਦੋਬਸਤ ਕਰਤਾ ਅੱਗੇ ਜਾ ਕੇ ਮੈਂ ਹੋਰ ਵੀ ਕਰਾਂਗਾ ਤੁਹਾਨੂੰ ਬੰਦੋਬਸਤ ਥੋੜ੍ਹੇ ਜਿਹੇ ਕਮਰਸ਼ੀਅਲ ਰਿਕਾਰਡ ਫਿਰ ਅਸੀਂ ਆਉਂਦੇ ਵਾਪਸ ਜੁੜੇ ਰਹੋ ਸਾਡੇ ਨਾਲ

ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 9058577596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ
1: ਜੀ,
0: ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿਆਂ ਤੁਹਾਨੂੰ, ਜੇ ਮਿਲਦੀ ਹੈ ਤਾਂ ਲੈ ਲਓ ਟਿਕਟ ਭਾਈ, ਕਿਉਂਕਿ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਰਾਹਤ ਫਤਿਹ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਸੋਲਡ ਆਊਟ ਜੀ
1: ਜੀ,
0: ਕਿਉਂਕਿ ਕਮਿਊਨਿਟੀ ਬਹੁਤ ਦੇਖਣ ਜਾਂਦੀ ਹੈ, ਮਿਕਸ ਕਮਿਊਨਿਟੀ ਦੇਖਣ ਜਾਂਦੀ ਹੈ।
1: ਹਾਂਜੀ ਹਾਂਜੀ,
0: ਅਤੇ ਸਕੋਸ਼ੀਆ ਅਰੀਨਾ ਦੇ ਵਿੱਚ 7 ਵਜੇ ਹੋ ਰਿਹਾ, 27 ਸਤੰਬਰ ਨੂੰ,
1: 10 ਦਿਨ ਰਹਿ ਗਏ ਨੇ,
0: 10 ਦਿਨ ਰਹਿ ਕੇ ਵੀ ਰਹਿ ਗਿਆ ਪੂਰਾ।
1: ਹਾਂਜੀ,
0: ਟਿਕਟ master.ca ਤੇ ਜਾ ਕੇ ਟਿਕਟ ਕੋਈ ਮਿਲਦੀ ਆ ਤਾਂ ਤੁਸੀਂ ਲੈ ਲਓ, ਅਜੇ ਵੀ ਹੋਰ ਥੋੜ੍ਹੀ ਬਹੁਤ ਹੋਣਗੀਆਂ, ਲੇਕਿਨ ਇਹ ਆਲਮੋਸਟ ਸੋਲਡ ਆਊਟ ਹੋ ਜਾਣਾ ਹੈਗਾ ਸ਼ੋ
1: ਜੀ। ਬਿਲਕੁਲ,
0: ਅਤੇ ਟਿਕਟ master.ca ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰੋ, ਲਓ, ਸਾਡੇ ਮਹਿਮਾਨ ਆ ਗਏ ਨੇ ਅਮਰਪ੍ਰੀਤ ਹੋਣੀ, ਉਹਨਾਂ ਨੂੰ ਨਾਲ ਲੈ ਲਓ।
1: ਬਿਲਕੁਲ, ਜ਼ਰੂਰ ਤੁਸੀਂ ਗੱਲਬਾਤ ਕਰੋ ਅਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਜੇ ਤੁਸੀਂ ਵੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਾਉਣਾ ਚਾਹੁੰਦੇ ਹੋ ਅਤੇ ਨਾਲ ਉਹਨਾਂ ਦੇ ਨਾਲ ਤੁਸੀਂ ਆਪਣੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਤੁਸੀਂ ਉਹਨਾਂ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤੁਹਾਨੂੰ ਪੂਰੀ ਨੌਲੇਜ ਦੇਣਗੇ ਅਤੇ ਨਾਲੇ ਤੁਹਾਡੀਆਂ ਪੋਲਿਸੀਜ਼ ਕਰਕੇ ਦੇਣਗੇ ਅਤੇ ਆਪਣੀ ਪੂਰੀ ਫੈਮਿਲੀ ਪਲੈਨਿੰਗ ਤੁਸੀਂ ਕਰਵਾ ਸਕਦੇ ਹੋ, ਫਾਈਨੈਂਸ਼ੀਅਲ ਪਲੈਨਿੰਗ ਆਪਣੀ ਪੂਰੀ ਫੈਮਿਲੀ ਦੀ, ਸੋਰੀ, ਕਰਵਾਓ। ਅਤੇ ਨੰਬਰ ਤੁਸੀਂ ਨੋਟ ਕਰ ਲਓ, 6474461616। ਅਮਰਪ੍ਰੀਤ ਜੀ, ਸਵਾਗਤ ਇੱਕ ਵਾਰ ਫਿਰ ਤੋਂ।
2: ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਪਹਿਲੇ ਗੱਲ ਕੀਤੀ ਹੈ ਰਿਟਾਇਰਮੈਂਟ ਪਲੈਨਿੰਗ ਦੀ, ਟੈਕਸ ਪਲੈਨਿੰਗ ਦੀ, ਤੁਹਾਡੀਆਂ ਇਨਵੈਸਟਮੈਂਟਸ, ਤੁਹਾਡਾ ਕਿਹੜਾ ਟੂਲ ਤੁਸੀਂ ਚੂਜ਼ ਕਰੋ ਤਾਂ ਕਿ ਟੈਕਸ ਐਫੀਸ਼ੀਐਂਟਲੀ ਤੁਹਾਡਾ ਪੈਸਾ ਗਰੋ ਕਰੇ। ਸੋ ਇੰਸ਼ੋਰੈਂਸ ਪਲੈਨਿੰਗ ਆਫਕੋਰਸ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਦਾ, ਲੇਕਿਨ ਇੰਸ਼ੋਰੈਂਸ ਦੀ ਨੀਡ ਕੁਝ ਲੋਕਾਂ ਨੂੰ ਹੁੰਦੀ ਹੈ, ਇੰਸ਼ੋਰੈਂਸ ਦੀ ਵਾਂਟ ਕੁਝ ਅੱਡ ਲੋਕਾਂ ਨੂੰ ਹੁੰਦੀ ਹੈ। ਸੋ ਨੀਡ ਦਾ ਕੀ ਮਤਲਬ ਹੈ ਕਿ ਮੇਰੀ ਇਨਕਮ ਤੇ ਮੇਰੀ ਫੈਮਿਲੀ ਡਿਪੈਂਡੈਂਟ ਹੈ, ਕੱਲ ਨੂੰ ਜੇ ਅਨਫੋਰਚੁਨੇਟਲੀ ਕੋਈ ਮੈਂ ਬਿਮਾਰ ਹੋ ਜਾਂ, ਕੋਈ ਕ੍ਰਿਟੀਕਲ ਇਲਨੈਸ ਹੋ ਜਾਏ, ਕੋਈ ਸੱਟ ਲੱਗ ਜਾਏ, ਤਾਂ ਮੇਰੀਆਂ ਸੇਵਿੰਗਸ ਨਾ ਯੂਜ਼ ਹੋਣ ਘਰ ਦੇ ਖਰਚੇ ਚਲਾਉਣ ਨੂੰ, ਜਾਂ ਸਾਨੂੰ ਘਰਾਂ 'ਚੋਂ ਇਕੁਇਟੀ ਕੱਢ ਕੇ ਨਾ ਯੂਜ਼ ਕਰਨਾ ਪਏ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਫਿਊਚਰ ਦੀ ਪਲੈਨਿੰਗ ਹੈ, ਜਾਂ ਉਹ ਅਸੀਂ ਇਨਹੈਰੀਟੈਂਸ ਲਈ ਸੋਚਿਆ, ਜਾਂ ਜੋ ਵੀ ਤੁਹਾਡੇ ਸੇਵਿੰਗਸ ਹੈਗੀਆਂ, ਆਪਾਂ ਕੋਈ ਨਾ ਕੋਈ ਸੋਚ ਕੇ ਹੀ ਸੇਵਿੰਗ ਕਰਦੇ ਹਾਂ ਆਪਣੇ ਫਿਊਚਰ ਦੀ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤਾਂ ਡਿਸੇਬਿਲਟੀ ਇੰਸ਼ੋਰੈਂਸ ਉਸ ਰਿਸਕ ਨੂੰ ਕਵਰ ਕਰਦੀ ਆ। ਦੂਜਾ ਹੈਗਾ ਵੀ ਜੇ ਅਨਫੋਰਚੁਨੇਟਲੀ ਪ੍ਰੀ ਮੈਚਿਓਰ ਡੈਥ ਹੋ ਜਾਂਦੀ ਆ, ਤਾਂ ਉਸ ਟਾਈਮ ਤੇ ਮੇਰੀ ਫੈਮਿਲੀ ਸਰਵਾਈਵ ਕਰ ਜੇ ਮੇਰੀ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ, ਇਹ ਨਾ ਦੇਖਿਆ ਕਰੋ ਕਿ ਮੈਨੂੰ ਕਿੰਨੇ ਦੀ ਇੰਸ਼ੋਰੈਂਸ ਚਾਹੀਦੀ ਆ, ਇਹ ਦੇਖਿਆ ਕਰੋ ਕਿ ਮੇਰੀ ਫੈਮਿਲੀ ਕਿੰਨੇ ਚ ਸਰਵਾਈਵ ਕਰ ਸਕਦੀ ਆ, ਮੇਰੀ ਫੈਮਿਲੀ ਦੀ ਕੀ ਰਿਕੁਆਇਰਮੈਂਟ ਆ ਕਿ ਮੈਂ ਉਨੇ ਦੀ ਲਾਈਫ ਇੰਸ਼ੋਰੈਂਸ ਲਈ ਹੋਏ, ਕਿ ਤੁਹਾਡੇ ਮਤਲਬ ਮੋਰਗੇਜਸ ਪੇ ਆਫ ਹੋ ਜਾਣ, 65 ਸਾਲ ਤੱਕ ਦੀ ਤੁਹਾਡੀ ਇਨਕਮ ਰਿਪਲੇਸ ਹੋਏ, ਪਰ ਚਾਈਲਡ 2-2 ਲੱਖ ਆਪਾਂ ਲਾ ਕੇ ਚੱਲਦੇ ਹੁੰਦੇ ਆ, ਔਰ 6 ਮਹੀਨੇ ਦੇ ਐਮਰਜੈਂਸੀ ਫੰਡਸ ਹੋਣ ਕਿ ਮੇਰੇ ਸਪਾਊਸ ਕੋਲ 6 ਮਹੀਨੇ ਦੀ ਇਨਕਮ ਹੈਗੀ ਆ, ਉਸ ਤੋਂ ਬਾਅਦ ਉਹ ਫਿਗਰ ਆਊਟ ਕਰਨਗੇ ਕਿ ਹੁਣ ਉਹਨਾਂ ਨੇ ਅੱਗੋ ਲਾਈਫ ਨੂੰ ਕਿਵੇਂ ਚਲਾਉਣਾ। ਇਹ ਤਾਂ ਹੋ ਗਈ ਇੰਸ਼ੋਰੈਂਸ ਦੀ ਨੀਡ ਦੀ ਗੱਲ। ਇੰਸ਼ੋਰੈਂਸ ਦੀ ਵਾਂਟ ਜਿਹੜੀ ਹੈਗੀ ਉਹ ਐਕਚੁਅਲੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹਨਾਂ ਕੋਲ ਪਹਿਲੇ ਵੈਲਥ ਹੈਗੀ ਆ, ਉਹ ਇੰਸ਼ੋਰੈਂਸ ਨੂੰ ਬਹੁਤ ਪ੍ਰੀਡੋਮੀਨੈਂਟਲੀ ਯੂਜ਼ ਕਰਦੇ ਆ। ਨੰਬਰ 1, ਅਸਟੇਟ ਇਕੁਲਾਈਜੇਸ਼ਨ ਲਈ, ਮਤਲਬ ਮੇਰੇ 2 ਬੱਚੇ ਆ, ਇੱਕ ਕੋਲ ਬਿਜ਼ਨਸ ਜਾ ਰਿਹਾ ਉਹਦੀ ਵੈਲਿਊ ਜ਼ਿਆਦਾ, ਦੂਜੇ ਕੋਲ ਘਰ ਜਾ ਰਿਹਾ ਉਹਦੀ ਵੈਲਿਊ ਘੱਟ ਹੈ, ਤਾਂ ਦੂਜੇ ਨੂੰ ਕੁਝ ਇੰਸ਼ੋਰੈਂਸ ਦਾ ਅਮਾਊਂਟ ਆਪਾਂ ਕਰਕੇ ਤਾਂ ਆਪਾਂ ਇਕੁਅਲ ਕਰ ਸਕਦੇ ਹਾਂ ਸਟੇਟ ਨੂੰ, ਜਾਂ ਕਈ ਵਾਰ ਇੱਕ ਬੱਚੇ ਕੋਲ ਪ੍ਰਾਇਮਰੀ ਰੈਜੀਡੈਂਸ ਜਾ ਰਿਹਾ, ਦੂਜੇ ਕੋਲ ਦੂਸਰੀ ਇਨਵੈਸਟਮੈਂਟ ਪ੍ਰੋਪਰਟੀ ਜਾ ਰਹੀ ਆ, ਤਾਂ ਕੈਪੀਟਲ ਗੇਨ ਕਰਕੇ ਉਹ ਘੱਟ ਜਾਣਾ ਤਾਂ ਆਪਾਂ ਉਹਨੂੰ ਥੋੜ੍ਹੀ ਜਿਹੀ ਇੰਸ਼ੋਰੈਂਸ ਦੇ ਦਈਏ। ਜਾਂ ਦੂਜਾ ਹੈਗਾ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ ਇੰਸ਼ੋਰੈਂਸ ਬਹੁਤ ਵਧੀਆ ਤਰੀਕੇ ਨਾਲ ਯੂਜ਼ ਹੁੰਦੀ ਹੈ, ਯੂ ਆਰ ਬਾਇੰਗ ਡਾਲਰਸ ਫੋਰ ਪੈਨੀਸ। ਤੀਜਾ ਹੈਗਾ ਕਿ ਟੈਕਸ ਫਰੀ ਅਸਟੇਟ ਜਨਰੇਟ ਕਰਨ ਲਈ, ਬਹੁਤ ਲੋਕ ਹੁੰਦੇ ਆ, ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਹਾਂ ਅਸੀਂ ਬਣਾ ਲਿਆ, ਜਾਂ ਹਜੇ ਮੈਂ ਚਾਹੁੰਦਾ ਕਿ 1/2 ਮਿਲੀਅਨ ਜਾਂ 1 ਮਿਲੀਅਨ ਮੈਂ ਹੋਰ ਐਕਸਟਰਾ ਕਰ ਲਾਂ ਵਿੱਚ, ਮਤਲਬ ਟੈਕਸ ਫਰੀ ਅਸਟੇਟ ਜਨਰੇਟ ਹੋ ਜਾਏ, ਕਿਉਂਕਿ ਜਿੰਨੇ ਵੀ ਇਨਵੈਸਟਮੈਂਟਸ ਹੈ, ਜੋ ਵੀ ਰੀਅਲ ਸਟੇਟ ਹੈ, ਹਰ ਇੱਕ ਦੇ ਟੈਕਸੇਬਲ ਕੋਨਸੀਕੁਐਂਸਿਸ ਹੈ, ਲੇਕਿਨ ਜਿਹੜੀਆਂ ਇੰਸ਼ੋਰੈਂਸ ਦੀਆਂ ਪ੍ਰੋਸੀਡਸ ਹੈ ਉਹ ਟੈਕਸ ਫਰੀ ਹੈ। ਤੁਸੀਂ ਕਿਸੇ ਵੀ ਕੈਟੇਗਰੀ 'ਚ ਹੋ, ਤੁਸੀਂ ਰਿਸਕ ਮੈਨੇਜਮੈਂਟ ਲਈ ਇੰਸ਼ੋਰੈਂਸ ਨੂੰ ਦੇਖਦੇ ਹੋ, ਜਾਂ ਤੁਸੀਂ ਅੱਜ ਉਸ ਸਟੇਜ 'ਤੇ ਹੋ ਜਦੋਂ ਤੁਸੀਂ ਬਹੁਤ ਵੈਲਥ ਬਣਾ ਚੁੱਕੇ, ਲੇਕਿਨ ਹੁਣ ਉਹਨੂੰ ਪਾਸ ਹੋਣ ਆਪਾਂ ਕਿਵੇਂ ਕਰਨਾ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474461616। ਥੈਂਕ ਯੂ ਸੋ ਮਚ ਮਨਪ੍ਰੀਤ
1: ਜੀ, ਬਹੁਤ ਬਹੁਤ ਸ਼ੁਕਰੀਆ।
0: ਅੱਗੇ ਜਾ ਕੇ ਆਪਾਂ ਹੋਰ ਗੱਲਬਾਤ ਕਰਾਂਗੇ। ਓਕੇ, ਚਲੋ ਮੈਂ ਅੱਜ ਦਾ ਨਾ ਇੱਕ ਤੁਹਾਨੂੰ ਹੀ ਤੁਸੀਂ ਸਵਾਲ ਦੇਣਾ ਦਾ ਅਖਾਣ ਇਹ ਹੈ ਕਿ ਜਾਂ ਮੁਹਾਵਰਾ ਕਹਿ ਲਓ ਕਿ ਇਨਸਾਨ ਨਾਲੋਂ ਜਾਨਵਰ ਵੱਧ ਵਫ਼ਾਦਾਰ ਨਹੀਂ, ਇਹ ਅਕਸਰ ਕਿਹਾ ਜਾਂਦਾ, ਪਰ ਆਪਾਂ ਸਵਾਲ ਪਾਇਆ ਸਾਡੇ ਸਰੋਤਿਆਂ ਨੂੰ, ਤੁਸੀਂ ਜਵਾਬ ਦੇਣਾ ਕਿਉਂ ਪਾਇਆ ਜਾਂਦਾ ਇਹ ਅਖਾਣ ਅਕਸਰ ਆਪਾਂ ਵਰਤਦੇ ਹਾਂ ਕਿ ਇਨਸਾਨ ਨਾਲੋਂ ਜਾਨਵਰ ਜਾਂ ਤੁਹਾਡਾ ਡੋਗ ਰੱਖਿਆ ਕੋਈ ਉਹ ਵੀ ਵਫ਼ਾਦਾਰ ਹੋ ਸਕਦਾ ਵੱਧ, ਅਕਸਰ ਕਿਹਾ ਜਾਂਦਾ ਇਹ ਚੀਜ਼ਾਂ। ਹਾਂਜੀ, ਇਹ ਅਖਾਣ ਆ, ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਇਹਦਾ ਜਵਾਬ ਦਿਓ ਅਤੇ ਤੁਹਾਡਾ ਜਵਾਬ ਅਸੀਂ ਉਡੀਕਾਂਗੇ ਕਿਉਂ ਇਹ ਅਖਾਣ ਵਰਤਿਆ ਜਾਂਦਾ ਥਾਂ ਥਾਂ ਦੇ ਉੱਤੇ, ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਤੁਹਾਡਾ ਅਸੀਂ ਆਨਸਰ ਲਵਾਂਗੇ ਦਾ 905-564-6444 905-564-6444 ਹੁਣ ਤੁਸੀਂ ਆਨਸਰ ਦੇਣਾ ਸੋਚ ਸਮਝ ਕੇ। ਤਦ ਤੱਕ ਅਸੀਂ ਕੋਈ ਨਾ ਕੋਈ ਨਵਾਂ ਗੀਤ ਸੁਣਾ ਦਿੰਦੇ ਹਾਂ। ਲਓ ਇੱਕ ਗੀਤ ਸੁਣਦੇ ਨਵਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ਼ ਨਾਲ ਜੁੜੇ। ਤੁਸੀਂ ਵੀ ਆਪਣਾ ਜਵਾਬ ਦਿਓ ਨਾਲ ਦੇ ਨਾਲ। ਟੈਲੀਫੋਨ ਨੰਬਰ 905-564-6444।

0: ਵਾਹ ਜੀ ਬਾਬੂ ਮਾਨ ਜੀ, ਜਿਹੜੇ ਬ੍ਰਾਹਮਾ ਦੇਸ਼ ਪਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ AM 530 ਤੋਂ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀ ਰਹਿਣੀਆਂ। ਮੈਂ ਇੱਕ ਨਾ ਸਵਾਲ ਪਾਇਆ ਸੀਗਾ, ਤੁਸੀਂ ਸਾਨੂੰ ਆਂਸਰ ਨਹੀਂ ਦਿੱਤਾ ਭਾਈ। ਅੱਜ ਕਹਾਵਤਾਂ ਬੋਲ ਹੋਣੇ ਕਿਤੇ ਅਸੀਂ ਅਖਾਣ ਵੀ ਵਰਤ ਲੈਂਦੇ ਹਾਂ, ਉਹਦਾ ਮੀਨਿੰਗ ਹੈ ਨਾ। ਅਕਸਰ ਕਿਉਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਜ਼ਿੰਦਗੀ ਦੇ ਵਿੱਚ ਕਿ ਅਖਾਣ ਜਿਹੜਾ ਹੈਗਾ, ਅੱਜ ਦਾ ਸਵਾਲ ਤੁਸੀਂ ਬੁੱਝ ਸਕਦੇ ਹੋ, ਦਿਓ ਇਹਦਾ ਆਂਸਰ, ਜਾਂ ਤੁਸੀਂ ਕੱਲ੍ਹ ਨੂੰ ਅੱਜ ਵੀ ਪਾ ਦਿੰਦੇ, ਕੱਲ੍ਹ ਨੂੰ ਫਿਰ ਪਾ ਦਾਂਗੇ। ਇਨਸਾਨ ਨਾਲੋਂ ਜਾਨਵਰ ਕਹਿੰਦੇ ਵੱਧ ਵਫ਼ਾਦਾਰ ਨੇ, ਇਹ ਕਿਉਂ ਕਿਹਾ ਜਾਂਦਾ, ਇਸ ਕਰਕੇ ਕਿਹਾ ਜਾਂਦਾ ਜਿਹੜੀ ਪ੍ਰਾਂਤ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ 905-564-4444 ਸਟੂਡੀਓ ਨੰਬਰ ਨੇ। ਅੱਗੇ ਜਾ ਕੇ ਫਿਰ ਅਮਰਪ੍ਰੀਤ ਹੋਰੇ ਆਉਣਗੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਹਾਲ ਦੀ ਘੜੀ ਅਸੀਂ ਤੁਹਾਨੂੰ ਮੈਸੇਜ ਦੇਈਏ ਕਿ ਜੇਕਰ ਤੁਸੀਂ ਥਾਲੀ ਖਾਣੀ ਆ ਇੰਡੀਅਨ ਫੂਡ ਲੈਣ ਤੋਂ, ਉਹ 499 ਦੀ ਆ, ਵੈਜ ਬਰਗਰ 399 ਦਾ, ਚਿਕਨ ਬਿਰਿਆਨੀ 699 ਦੀ ਆ, ਚਨਾ ਭਟੂਰਾ 399 ਦਾ, ਆਲੂ ਮੂਲੀ ਦੇ ਪਰੌਂਠੇ 299 ਈਚ ਨੇ, ਉਹ ਵੀ ਖਾ ਲਓ। ਵੈਜੀ ਲੱਗਿਆ ਪੀਜ਼ਾ ਮੀਡੀਅਮ ਦੋ ਟੋਪਿੰਗ ਨਾਲ 699 ਦਾ, ਇਹ ਇੱਕੋ ਇਹ ਬ੍ਰਾਂਚ 'ਚ ਲੱਗੇ ਹੋਏ ਨੇ
1: ਜੀ,
0: 25 ਸੈਂਟਰ ਰੋਡ ਪਰ ਜੀ, ਮਨਪ੍ਰੀਤ
1: ਜੀ ਬਿਲਕੁਲ। ਅਤੇ ਨਾਲ ਹੀ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਤੁਹਾਨੂੰ ਇਹ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਸੋਫਾ ਸੈਟਸ ਤੁਹਾਡੇ ਲਈ ਰੈਡੀ ਕਰਦੇ ਨੇ, ਬਹੁਤ ਹੀ ਵਧੀਆ ਟੋਪ ਕੁਆਲਿਟੀ ਦੇ ਵਿੱਚ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ, ਜਿਹੜੇ ਮਰਜ਼ੀ ਕਲਰ ਦੇ ਵਿੱਚ, ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਤੁਸੀਂ ਆਪਣੇ ਸੋਫਾ ਸੈੱਟ ਰੈਡੀ ਕਰਵਾ ਸਕਦੇ ਹੋ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਨੇ, 50 ਤੋਂ ਜ਼ਿਆਦਾ ਕਲਰ ਚੋਇਸਿਸ ਤੁਹਾਨੂੰ ਮਿਲਦੀਆਂ ਨੇ ਲੈਦਰ ਦੇ ਸੋਫੇ ਬਣਾਉਣ ਦੇ ਲਈ। ਅਤੇ ਇਸ ਤੋਂ ਇਲਾਵਾ ਇਹਨਾਂ ਦੇ ਤੁਸੀਂ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਨਾਲ ਹੀ ਬੈਡਰੂਮ ਸੈੱਟ ਕੈਨੇਡੀਅਨ ਮੇਡ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਵਿੱਚ ਪ੍ਰੋਵਾਈਡ ਕਰਦੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈਣ ਦੇ ਲਈ ਇਹਨਾਂ ਦੇ ਕੋਲ ਪਹੁੰਚੋ, ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਦੋਨਾਂ ਲੋਕੇਸ਼ਨਸ 'ਤੇ ਪਹੁੰਚੋ। ਸੋਫਾ ਮਾਡਰਨ ਕੈਸਲ ਅਦਰ ਲਾਈਨ, ਨੰਬਰ ਹੈ 905-803-8056, 905-803-8056, ਜਾਂ ਫਿਰ 905-799-8056, 905-791-8056, ਸੋਫਾ ਵਾਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ। 7322 ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਅਸੀਂ ਠੀਕ ਹੈ। ਬਾਬੇ ਨਾਨਕ ਦਾ ਵਿਆਹ ਵਾ ਕੱਲ ਨੂੰ,
1: ਹਾਂਜੀ,
2: ਉਹਨਾਂ ਦੇ ਕੋਈ ਲਾ ਦੋ, ਜਿੱਦਾਂ ਬਾਬਾ ਨਾਨਕ ਤੇਰੀ ਘੋੜੀਆਂ ਨੀ ਹੁੰਦੀਆਂ, ਇਹ ਤਾਂ
0: ਉਹ ਤਾਂ ਨਿਕਲ ਗਿਆ ਜੀ, ਕੱਲ ਸੀਗਾ, ਕੱਲ ਸੀਗਾ,
1: ਕੱਲ ਨੂੰ ਆ,
2: ਕੱਲ ਨੂੰ ਆ,
1: ਕੱਲ ਨੂੰ 18
2: ਤਰੀਕ। ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ,
2: ਕੱਲ ਨੂੰ ਉਹਨਾਂ ਬਾਰੇ ਕੋਈ ਦਿਓ ਨਾਨਕ ਜੀ ਤਾਂ,
0: ਹਾਂਜੀ, ਲਾ ਦੇਵਾਂਗੇ ਜੀ, ਕੋਈ ਨਾ ਕੋਈ, ਹਾਂਜੀ, ਠੀਕ ਹੈ ਜੀ, ਮਿਹਰਬਾਨੀ ਜੀ, ਪ੍ਰਾਂਤ ਦੇਸ਼ ਪਰਦੇਸ਼ ਨਾਲ ਬਾਬਾ ਜੀ ਦਾ ਵਿਆਹ ਹੋਏ ਕਰਾਉਂਦੇ ਰਹਿੰਦੇ ਆ, ਹੁਣ ਕਿੰਨੀ ਜਾਣਦਾ ਤੇ ਹੋਰ ਹੋਈ ਜਾਂਦੇ, ਉਹ ਵੀ ਬਾਬਾ ਜੀ ਦੀ ਦੇਖ ਰੇਖ ਛੱਟੇ ਹੁੰਦੇ ਆ, ਜਿਹੜੇ ਪਹਿਲਾਂ ਦੇਸ਼ ਪਰਦੇਸ਼ ਨਾਲ, ਕਿਉਂਕਿ ਜਿਹੜੇ ਆਪਣਾ ਨਾ ਕਨਸੈਪਟ ਹੈ ਨਾ, ਉਹ ਬੜਾ ਡਿਫਰੈਂਟ ਆ ਸਿੱਖ ਧਰਮ ਦਾ, ਹੈ ਨਾ। ਦੇਖੋ ਬਾਹਰ ਜਿਹੜੀਆਂ ਪਾੜੀਆਂ ਛਾੜੀਆਂ ਉਹ ਘੱਟ ਵੱਧ ਵੀ ਹੋ ਸਕਦੀਆਂ, ਇੱਕ ਦੋ ਇੱਧਰ ਹੋ ਜਾਊਗੀ, ਦੋ ਇੱਧਰ ਇੱਧਰ ਹੋ ਜਾਣਗੀਆਂ, ਹੈ ਨਾ,
1: ਹਾਂਜੀ,
0: ਵੱਧ ਵੀ ਹੋ ਸਕਦੀਆਂ, ਬੱਕਰਾ ਪਾੜੀ ਮੈਂ ਐਡ ਕੀਤੀ ਅੱਜ ਕੱਲ੍ਹ ਨੂੰ, ਉਹ ਵੱਧ ਵੀ ਹੋ ਸਕਦੀਆਂ, ਘੱਟ ਵੀ ਸਕਦੀਆਂ,
1: ਹਾਂਜੀ,
0: ਪਰ ਇੱਕ ਪ੍ਰਥਾ ਹੈਗੀ ਆ ਆਨੰਦ ਕਾਰਜ ਦੀ,
1: ਹਾਂਜੀ,
0: ਉਹ ਨੀ ਚੇਂਜ ਹੋ ਸਕਦੀ, ਉਹ ਹੋਣੀ ਹੋਣੀ ਆ ਗੁਰਦੁਆਰਾ,
1: ਹਾਂਜੀ,
0: ਭਾਈ ਸਵਾਨ ਨੇ 5 ਲਾਵਾਂ ਪੜ੍ਹਨੀਆਂ, ਪ੍ਰਕਰਮਾ ਕਰਨੀਆਂ, ਵਿਆਹ ਹੋਇਆ ਮੇਰੇ ਬਾਬਲਾ, ਸ਼ਬਦ ਕੀਰਤਨ ਹੋਣਾ, ਕਿੰਨਾ ਵਧੀਆ ਲੱਗਦਾ ਨਾ, ਸਭ ਤੋਂ ਵਧੀਆ ਪ੍ਰਥਾ ਮੈਨੂੰ ਲੱਗਦੀ ਆ, ਸਭ ਤੋਂ ਵਧੀਆ, ਫਿਰ ਪਾਰਟੀਆਂ ਆਪਦੇ ਹੱਥ ਸੱਟੇ ਗਈਆਂ ਨਾ
1: ਜੀ,
0: ਤੇ ਇਹ ਸਾਰਾ ਕੁਝ ਸਾਡੇ ਗੁਰੂ ਸੇਵਾਨ ਕਰਕੇ ਬਣਿਆ ਹੋਇਆ ਨਾ,
1: ਬਿਲਕੁਲ।
0: ਤੇ ਹੁਣ ਜਦੋਂ ਅੱਗੇ ਹੁੰਦਾ ਸੀ ਨਾ ਆਪਣੇ ਨਾ ਇੰਡੀਆ ਦੇ ਵਿੱਚ ਨਾ, ਮੈਨੂੰ ਬੜਾ ਹੀ ਮੈਨੂੰ ਨਾ ਤਰਸ ਜਿਹਾ ਆਉਣਾ ਬਈ, ਲੋਕਾਂ ਯਾਰ ਆਨੰਦ ਕਾਰਜ ਬਹੁਤ ਘੱਟ ਜਾਂਦੇ ਹਨ, ਥੋੜ੍ਹੇ ਜਾਂਦੇ ਸੀਗੇ,
1: ਹਾਂਜੀ,
0: ਪਰ ਹੁਣ ਉੱਥੇ ਵੀ ਜਾਣ ਲੱਗ ਗਏ, ਜਿਵੇਂ ਆਪਣੇ ਬਾਹਰਲੀਆਂ ਕੰਟਰੀਆਂ ਜਾਂਦੇ ਲੋਕ ਵਿਆਹ ਕਰਨ,
1: ਹਾਂਜੀ,
0: ਖਾਸ ਕਿਹਾ ਜਾਂਦਾ ਵੀ ਆਨੰਦ ਕਾਰਜ ਦੇ ਵੱਧ ਤੋਂ ਵੱਧ ਪਹੁੰਚੋ ਬੰਦੇ,
1: ਹਾਂਜੀ ਹਾਂਜੀ,
0: ਆਪਣੇ ਇੱਥੇ ਕੋਈ ਪਗਾਮੀ ਨਹੀਂ ਹੈਗੇ, ਇੱਥੇ ਸਭ ਪਹੁੰਚਦੇ ਪੂਰੇ, ਅਤੇ ਚਲੋ ਆਪਾਂ ਗੱਲ ਕਰਦੇ ਹਾਂ ਵੀ ਮਤਲਬ ਇੱਥੇ ਵੀ ਹੁਣ ਸੁੱਖ ਨਾਲ ਗੁਰਦੁਆਰਾ ਦੇ ਵਿੱਚ ਜਾਂਦੇ ਹਾਂ ਆਪਾਂ ਨਾ, ਪੂਰੇ ਹੋਮ ਆ ਕੇ ਪਹੁੰਚਦੇ ਹਾਂ ਸਾਰੇ, ਅਤੇ ਆਨੰਦ ਕਾਰਜ ਦੀ ਜਿਹੜੀ ਪ੍ਰਥਾ ਹੈਗੀ ਆ, ਫਿਰ ਕੋਈ ਕਥਾਵਾਚਕ ਆਪਣੇ ਉਪਦੇਸ਼ ਦਿੰਦੇ ਨੇ, ਫਿਰ ਹੈ ਨਾ ਵੱਖ ਵੱਖੀ ਸੁਣੀ ਵੀ ਲੱਗੇ ਲੱਗੇ ਦਿੰਦੇ ਨੇ, ਤੋ ਬਾਬਾ ਜੀ ਦਾ ਵਿਆਹ ਤਾਂ ਫਿਰ ਬਹੁਤ ਵੱਡੀ ਗੱਲ ਆ, ਉਹਨਾਂ ਨੇ ਤਾਂ ਪ੍ਰਥਾ ਚਲਾਈ ਹੋਈ ਸਾਰੀ, ਕੱਲ੍ਹ ਨੂੰ ਫਿਰ ਲਾ ਦਿਆਂਗੇ, ਹੈ ਨਾ
1: ਜੀ।
0: ਥੋੜ੍ਹੀ ਜਿਹੀ ਕੁਐਸਚਨ ਲੈ ਲਈਏ ਰਿਕਾਰਡਡ, ਅਤੇ ਫਿਰ ਅਸੀਂ ਨਾਲ ਹੀ ਆ ਤੁਹਾਡੇ, ਠੀਕ ਜੀ, 6 ਵਜੇ ਤੱਕ ਸਾਡੀ ਸਾਂਝ ਤੁਹਾਡਾ ਪੈਣੀ ਆ।
3: अपनी इंश्योरेंस किस्तों करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार, नंबर ता दई मोना जी दा।
4: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना मेंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
5: याद रखो, मोना मेंगी फ्रॉम इंश्योरेंस फॉर यू,
6: 416-509-1509
5: और विजिट insuranceforyou.ca।
7: देयर आर सिंगर्स, देयर आर परफॉर्मर्स, एंड देन देयर आर लेजेंड्स। That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
8: Malli Tent Services to our special events. They have every size of waterproof tents provide. 10 by 10 feet to like 40 by 100 feet. The tambu ne tables se kursiyan bhi naal leke aunde ne te tuhade backyard no banquet hall vaango banaunde ne. Fancy chairs bhi available han. LED glow in the dark bani banaiya bars, tables te kursiyan bhi tusi rent kar sakde ho. Aaj hi Malli Tent Services nu call 647-999-2569
9: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਨ ਕਾਲ ਕਰੋ 905-797-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
10: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
9: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋਰਾਂ ਦਾ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532, 298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
11: ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
12: ਤਾਂ ਫਿਕਰ ਕਿਉਂ ਕਰਦੇ ਹੋ?
13: ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
11: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
13: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
11: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
13: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
11: 647-747-739-8710, ਲਾਇਸੈਂਸ ਨੰਬਰ MT00003450।
14: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
15: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
14: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
15: ਮੈਂ ਤਾਂ ਕਹਿੰਦਾ ਘਰ ਹੀ ਭੇਜ ਦਿੰਦੇ ਆ।
16: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਅਗਲੇ ਕਾਲ ਹਟ ਡਾਲ ਨਹੀਂ
1: ਲੈ ਜੀ 3531 ਹਾਂਜੀ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਗੀਤ ਲਵਾਉਣਾ ਸੀ ਇੱਕ
1: ਹਾਂਜੀ ਦੱਸੋ
6: ਨਰਿੰਦਰ ਬੀਬਾ ਦਾ
1: ਹਾਂਜੀ ਕਿਹੜਾ ਗਾਣਾ
6: ਗੀਤ ਹੈਗਾ ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ
0: ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ
6: ਚਮਕਾਂ
0: ਮੈਂ ਕੱਚ ਦੇ ਗਲਾਸ ਵਰਗੀ
6: ਮੈਂ ਕੱਚ ਦੇ ਗਲਾਸ ਵਰਗੀ ਉਧਰੋਂ ਮੈਂ ਗੱਟ ਲੈ ਜੇ ਭੁੱਲ ਕਰਕੇ ਲਾ ਦਿਓ ਜੀ
0: ਹਾਏ ਹਾਏ ਹਾਏ ਹਾਏ ਲਾਉਣੇ ਲਾਉਣੇ ਲਾਉਣੇ ਹੁਣੇ ਲਾਉਣੇ ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਟੈਲੀਫੋਨ ਨੰਬਰ ਨੇ 905-564-6464 ਟੈਲੀਫੋਨ ਨੰਬਰ ਨੇ ਅਗਲੇ ਕਾਲ ਨੇ 4758
6: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
6: ਸਿੱਧੂ ਸਾਹਿਬ ਜੀ ਮੈਨੂੰ ਗਰੋਸਰੀ ਸਟੋਰ ਦਾ ਨੰਬਰ ਚਾਹੀਦਾ ਮੇਫੀਲਡ ਵਾਲੇ ਦਾ
0: ਕਿਹੜੀ ਗਰੋਸਰੀ ਸਟੋਰ ਦਾ
6: ਮੇਫੀਲਡ ਵਾਲਾ ਨਵਾਂ
0: ਚਾਰੇ ਪਾਸੇ ਗਰੋਸਰੀ ਸਟੋਰ ਹੀ ਹੈ ਜਿਹੜਾ ਮਰਜ਼ੀ ਚੱਕ ਲਓ ਹਾਂਜੀ ਗਰੋਸਰੀ ਸਟੋਰ ਹੀ ਸਟੋਰ ਨੇ ਅੱਛਾ ਮੈਂ ਗੱਲਬਾਤ ਕਰਾਂ ਤੁਹਾਡੇ ਨਾਲ ਮਨੀਤ ਗਿਰੀ ਹੋਰਾਂ ਦੀ ਗਿਰੀ ਲੀਗਲ ਸਰਵਿਸ ਦੀ ਅਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ 435-551-8000 ਅਗਲੇ ਕਾਲ ਲੈ ਲਈ ਸਾਡੇ ਜੀ ਨਾਲ ਨੇ
1: ਹਾਂਜੀ 2865 ਜੀ ਸਤਿ ਸ਼੍ਰੀ ਅਕਾਲ
12: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
12: ਅਤੇ ਸਤਿ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
12: ਵਧੀਆ ਬਰੋਂ ਜਿਹੜਾ ਸਰੋਤਾ ਵੀ ਸਤਿ ਸ਼੍ਰੀ ਅਕਾਲ ਜੀ
0: ਜੀ ਜੀ
12: ਅਤੇ ਮੈਂ ਹਾਈ ਲਾ ਦਈਏ ਜੀ
0: ਮਿਹਰਬਾਨੀ ਥੈਂਕ ਯੂ ਕਿਸ ਤਰ੍ਹਾਂ
12: ਮੌਸਮ ਬਹੁਤ ਵਧੀਆ ਬਾਹਰ ਜੀ ਮੌਸਮ ਬਹੁਤ ਵਧੀਆ ਜੀ
0: ਜੀ ਬੜਾ ਵਧੀਆ ਮੌਸਮ
12: ਹਾਂਜੀ ਸੁਣਦੇ ਸਤਿ ਸ਼੍ਰੀ ਅਕਾਲ ਜੀ
0: ਮਿਹਰਬਾਨੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਇਹ ਚਲੋ AM 530

0: ਰੇਡੀਓ ਪ੍ਰੋਗਰਾਮ ਦੇ ਇਸ ਪਰਦੇਸ ਨਾਲ ਜੁੜੇ ਹੋ ਲੈਕਚਰੀ ਤੁਹਾਨੂੰ ਸਪੈਕਸ ਐਕਸਪ੍ਰੈਸ ਤੇ ਜਿਹੜੇ ਕਿ ਕੈਨੇਡਾ 'ਚ ਸਟੀਲ 'ਤੇ ਨੇ ਉੱਥੋਂ ਡਾਕਟਰ ਵੀ ਬੋਲਣ ਨੇ ਰਾਜਨ ਹੋਰੀ ਆ ਗਏ ਨੇ ਰਾਜਨ ਜੀ ਆ ਨੂੰ
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਜੀ
1: ਸੋ ਅੱਜ ਦੱਸਣਾ ਚਾਹਾਂਗੇ ਜੀ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਡਾਕਟਰ ਸਾਡੇ ਕੋਲ ਸਾਡੀ ਅੱਜ ਸੈਂਟਰਲ ਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਅੱਜ ਨਹੀਂ ਤੁਸੀਂ ਆ ਸਕਦੇ ਤੇ ਕੱਲ ਨੂੰ ਸਾਡੇ ਕੋਲ ਡਾਕਟਰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਜੇ ਸ਼ੁੱਕਰਵਾਰ ਕੱਲ ਨੂੰ ਵੀ ਨਹੀਂ ਆ ਸਕਦੇ ਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਪਰ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ ਜੀ ਔਰ ਜਿਹੜੇ ਇੱਥੇ ਆ ਐਗਜ਼ਾਮ ਹੁੰਦਾ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਜਿਨ੍ਹਾਂ ਦੇ ਨਾਲ ਪੂਰਾ ਡਿਟੇਲ 'ਚ ਐਗਜ਼ਾਮ ਹੁੰਦਾ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਅੱਖਾਂ ਦੇ ਪਿੱਛੇ ਜਿਹੜਾ ਵੀ ਕੁਛ ਹੁੰਦਾ ਸਾਰਾ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਸਮਝਾਉਂਦੇ ਨੇ ਦਿਖਾਉਂਦੇ ਨੇ ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 905-460-8888 ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤੇ ਜਿਨ੍ਹਾਂ ਨੇ ਐਨਕਾਂ ਬਣਵਾਉਣੀਆਂ ਨੇ ਉਹਨਾਂ ਨੂੰ ਦੱਸ ਦੇ ਜੀ ਕਿ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ $400 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ ਐਸੀਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਅਸੀਂ ਯੂਜ ਕਰਦੇ ਹਾਂ ਜੀ ਇਹ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 ਚ ਮਿਲ ਰਿਹਾ ਜੀ ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 2 ਲੋਕੇਸ਼ਨ ਨੇ ਪਹਿਲੀ ਲੋਕੇਸ਼ਨ ਹੈ ਜੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਸਾਡਾ 905-460-8888 ਤੇ ਸੇਮ ਡੀਲਾਂ ਮਿਲ ਰਹੀਆਂ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵਿਊ ਰੋਡ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ ਫੋਨ ਨੰਬਰ ਅਗੇਨ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਅੱਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888 905-460-8888
0: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪ੍ਰਦੇਸ਼ ਪ੍ਰਦੇਸ਼ ਨਾਲ ਜੁੜਿਆ ਛੋਟਾ ਜਿਹਾ ਇੱਕ ਨਾ ਲੈ ਲਈਏ ਗੀਤ ਫਰਮਾਇਸ਼ੀ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ

0: ਕਿਆ ਬਾਤ ਆ, ਕਿਆ ਬਾਤ! ਦੇਵ ਥ੍ਰੀ ਕੇ ਆਉਣ ਦਾ ਲਿਖਿਆ ਗੀਤ ਹੈ। ਅੱਛਾ, ਕਿ ਪੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਆ ਮਨਪ੍ਰੀਤ, 2.5 ਮਿੰਟ ਦਾ ਗੀਤ ਆ ਤੇ ਸ਼ਾਇਰੀ ਇੰਨੀ ਵਧੀਆ ਤੇ ਗਾਇਆ ਵੀ, ਕਿਆ ਬਾਤ ਹੈ!
1: ਬਿਲਕੁਲ।
0: ਲਓ, ਜੁੜ ਚੁੱਕੇ ਨੇ ਓਮਪ੍ਰੀਤ ਚਾਵਲਾ ਹੋਰੇ, ਉਹਨਾਂ ਨਾਲ ਲਓ
1: ਜੀ। ਜੀ, ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਆਪਾਂ ਗੱਲ ਕੀਤੀ ਇਨਹੈਰੀਟੈਂਸ ਪਲੈਨਿੰਗ ਦੀ, ਇੰਸ਼ੋਰੈਂਸ ਦੀ, ਇਨਵੈਸਟਮੈਂਟਸ ਦੀ। ਸਪੈਸ਼ਲੀ ਮੈਂ ਇੱਕ ਮੈਸੇਜ ਦਊਂਗੀ ਵੀ ਜੇ ਆਪਣੇ ਇੱਥੇ ਕੋਈ ਵੀ ਵਰਕ ਪਰਮਿਟ ਆ, ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਪਹਿਲੀ ਗੱਲ ਮੇਕ ਸ਼ੋਰ ਕਰੋ ਵੀ ਆਪਣੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਲਓ, ਕਿਉਂਕਿ ਉਹ ਹੈਲਥ ਕਾਰਡ ਦਾ ਕੰਮ ਕਰੇਗੀ। ਦੂਜਾ, ਆਪਣਾ ਇੱਕ ਬੇਸਿਕ ਜਿਹਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਲਓ। ਮੈਨੂੰ ਅੱਜ ਹੀ ਸਵੇਰੇ ਗੋ ਫੰਡਮੀ ਦੀ ਰਿਕੁਐਸਟ ਆਈ ਤਜਿੰਦਰ ਜੀ, ਜਿਸ 'ਚ ਯੰਗ ਜੀ ਬੱਚੀ ਹੈ ਲੇਕਿਨ ਉਹਨੂੰ ਕੈਂਸਰ ਡਾਇਗਨੋਸ ਹੋ ਗਿਆ। ਹੁਣ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੀ, ਉਹ ਹੈਲਥ ਕਾਰਡ ਵੀ ਨਹੀਂ ਸੀਗਾ, ਸੋ ਤਾਂ ਹੀ ਗੋ ਫੰਡਮੀ ਤੇ ਜਾਣਾ ਪਿਆ। ਸੋ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਆਪਾਂ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈ ਉਹਨੂੰ ਬਚਾ ਸਕਦੇ ਹੁੰਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਜਾਂ ਤੁਸੀਂ ਆਪਣੇ ਲਈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇੰਸ਼ੋਰੈਂਸ ਮਿਲਣੀ ਨਹੀਂ, ਕੋਈ ਹੈਲਥ ਇਸ਼ੂ ਹੈ, ਕੋਈ ਬੈਂਕਰਪਸੀ, ਕੋਈ ਚਾਰਜਸ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸ ਹਾਂ। ਵੈਬਸਾਈਟ ਹੈ ਜੀ youchavla.com ਤੇ ਨੰਬਰ ਅਗੇਨ 6474461616, 647-446-1616। ਥੈਂਕ ਯੂ ਸੋ ਮਚ ਰਜਿੰਦਰ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀ ਪ੍ਰਾਂਤ ਦੇ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਨੰਬਰ ਹੈ ਅਮਰਪ੍ਰੀਤ ਹੋਰਾਂ ਦਾ 6474461616, ਟੈਲੀਫੋਨ ਨੰਬਰ ਹੈ। ਦੋਸਤੋ, ਮੈਂ ਦੱਸਦਾ ਕਿ ਇੰਡੀਅਨ ਫਰੂਟ ਲੈਂਡ 'ਤੇ ਕਾਫੀ ਵੱਡੇ ਖਾਣ ਪੀਣ ਦੀ ਸੇਲ ਲੱਗੀ ਆ। 499 ਦੇ ਵਿੱਚ ਥਾਲੀ ਲਗਾਈ ਆ ਉਹਨਾਂ ਨੇ, ਪਰੌਂਠੇ ਲਗਾਏ ਨੇ 299 ਦਾ ਈਚ, ਮੂਲੀ ਵਾਲਾ ਖਾ ਲਓ, ਆਲੂ ਵਾਲਾ ਖਾ ਲਓ, ਤੁਹਾਡੀ ਆਪਣੀ ਇੱਛਾ। ਪੀਜ਼ਾ ਲਗਾਇਆ ਮੀਡੀਅਮ 699 ਦਾ, ਅਤੇ ਚਨਾ ਭਟੂਰਾ ਹੈਗਾ 399 ਦਾ। ਤਾਂ ਪਹੁੰਚ ਜਾਓ 25 ਸੈਂਟਰ ਬੋਰਡ ਪਾਰਕਵੇ, ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਜੁੜੇ ਹੋਏ ਹੋ। ਲਓ, ਗੀਤ ਲੈ ਲਈਏ ਕਿ ਫਿਰ ਸਟੇਸ਼ਨ ਆਈਡੀ ਲੈ ਕੇ ਅਸੀਂ ਵਾਪਸ ਆਉਂਦੇ ਹਾਂ। ਜੁੜੇ ਰਹੋ ਸਾਡੇ ਨਾਲ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: रेडियो प्रोग्राम देश प्रदेश प्राइम टाइम रेडियो ने जुड़िया दोस्तों बुक कर लो अपने टिकटा। राहत फतेह अली खान साहब परफॉर्म कर रहे हैं 27 सितंबर शाम 7 बजे स्कोशिया अरीना डाउनटाउन। टिकटा फटाफट ले लो, आलमोस्ट सोल्ड आउट है सारा शो। ticketmaster.ca ते जाके टिकटा तुसी ले सकते हो
1: जी,
0: ते उपलब्ध कर लो रेडियो प्रोग्राम देश प्रदेश
1: जी। सिंपली इंडियन स्वीट्स एंड रेस्टोरेंट जरूर पहुंचो जिहड़े तुहाडे लई फ्रेश ट्रेडिशनल इंडियन मिठाइयां शुद्ध खोए दीआं ड्राई फ्रूट्स वालीआं एवरीडे तुहाडे लई रेडी करदे ने। वेज एंड नॉन वेज बहुत ही लाजवाब इन्हां दा खाणा ਤੁਸੀਂ ਜ਼ਰੂਰ ਇੰਜੋਏ ਕਰੋ ਤੇ ਪੂਰਾ ਸਪਟੈਂਬਰ ਮਹੀਨਾ ਤੁਸੀਂ ਇਹਨਾਂ ਦੇ ਕੋਲੋਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਕੇ ਬਾਈ ਵਨ ਗੈਟ ਵਨ ਫ੍ਰੀ ਕੁਛ ਡੀਲਸ ਲੈ ਸਕਦੇ ਹੋ, ਜਿਵੇਂ ਕਿ ਚਨਾ ਭਟੂਰਾ, ਵੈਜੀਟੇਰੀਅਨ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਐਂਡ ਚਾਟ ਪਾਪੜੀ। ਤੁਸੀਂ ਬਾਈ ਵਨ ਗੈਟ ਵਨ ਫ੍ਰੀ ਲਓ, ਫਿਰ ਦੱਸਦੇ ਹਾਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ। ਇਹ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਇੰਡੀਅਨ ਫਰੂਟ ਸੋਰੀ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਮਿਲਣਗੀਆਂ। ਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ। ਤਿੰਨੋਂ ਲੋਕੇਸ਼ਨ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀਆਂ ਨੇ, ਬਟ ਜਿਹੜੀਆਂ ਇਹ ਡੀਲਸ ਨੇ ਤੁਹਾਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮਿਲਣਗੀਆਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ।
0: ਲਓ ਜੀ ਅਸੀਂ ਸਾਈਨ ਅਪ ਕਰਦੇ ਹਾਂ, ਅਗਲਾ ਪ੍ਰੋਗਰਾਮ ਚੱਲੀ ਜਾਣਾ 6 ਵਜੇ ਤੱਕ ਤੁਸੀਂ ਸੁਣੋਗੇ ਤੇ ਖਬਰਾਂ ਹੋਣਗੀਆਂ ਬਹੁਤ ਤੇਜ਼ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਅਸੀਂ ਲੈਣੇ ਆ ਗਿਆ ਜਾਂਦੇ ਜਾਂਦੇ ਮੈਂ ਇੱਕ ਨਾ ਵਧਾਈ ਸੰਦੇਸ਼ ਸਾਂਝਾ ਕਰ ਲਾਂ ਜੀ
1: ਜੀ।
0: ਨਿੱਜਰ ਪਰਿਵਾਰ ਹੋਰਾਂ ਦੇ ਘਰ 'ਚ ਖੁਸ਼ੀ ਦੇ ਸਮਾਗਮ ਸੀ, ਖਾਸ ਕਰਕੇ ਬੁੱਢਵਨ ਬੈਂਕਟ ਹਾਲ ਦੇ ਵਿੱਚ ਜਾਗੋ ਸੀਗੀ ਮੰਗਲਵਾਰ ਨੂੰ। ਕੱਲ੍ਹ ਬੁੱਧਵਾਰ ਨੂੰ ਆਨੰਦ ਕਾਰਜ ਹੋਏ ਆਪਣੇ ਗੁਰਦੁਆਰਾ ਸਾਹਿਬ ਰੈਕਸ ਦੇ ਉਹ ਕੈਰੀਅਰ ਡਰਾਈਵ 'ਤੇ ਸੁਖੀ ਨਜ਼ਰ, ਸੁਖਬੀਰ ਨਜ਼ਰ, ਤਲਵਿੰਦਰ ਨਜ਼ਰ ਹੋਰਾਂ ਦੀ ਆਪਣੀ ਬੇਟੀ ਦੇ ਆਨੰਦ ਕਾਰਜ, ਏਕਤਾ ਕੌਰ ਨਜ਼ਰ ਦੇ
1: ਜੀ
0: ਦੇ ਨਾਲ ਪਵਨਦੀਪ ਬੜਿੰਗ ਖੰਨੇ ਵਾਲੀ ਫੈਮਿਲੀ ਹੁਣ ਤਾਂ ਬੜਿੰਗ ਬਣ ਗਏ ਹਨ ਵਿਆਹ ਤੋਂ ਬਾਅਦ ਜੀ, ਏਕਤਾ ਕੌਰ ਬੜਿੰਗ ਉਹਨਾਂ ਦੇ ਆਨੰਦ ਕਾਰਜ ਹੋਏ ਰੈਕਸ ਗੁਰੂ ਘਰ ਵਿਖੇ। ਅਤੇ ਸਾਰੇ ਸਾਡੇ ਸਿੱਧਵਾਂ ਪਰਿਵਾਰ ਵੱਲੋਂ, ਸਾਰੇ ਦੇਸ਼ ਪ੍ਰਦੇਸ਼ ਪਰਿਵਾਰ ਵੱਲੋਂ ਨਿੱਜਰ ਪਰਿਵਾਰ ਅਤੇ ਬੜਿੰਗ ਪਰਿਵਾਰ ਨੂੰ ਇਸ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। ਬੜਾ ਅੱਛਾ ਵਿਆਹ ਹੋਇਆ, ਬੜੇ ਚੰਗੇ ਢੰਗ ਨਾਲ ਆਨੰਦ ਕਾਰਜ ਕੱਲ੍ਹ ਹੋਏ ਰੈਕਸ ਗੁਰੂ ਘਰ ਵਿਖੇ। ਸਾਡੇ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਸਾਰੇ ਪਰਿਵਾਰਾਂ ਤੋਂ ਇਹਨਾਂ ਪਰਿਵਾਰਾਂ ਨੂੰ ਬਹੁਤ ਸਾਰੀਆਂ ਵਧਾਈਆਂ। ਅਤੇ ਕਰੀਏ ਸਾਈਨ ਆਫ ਅਤੇ ਮਿਲਦੇ ਹਾਂ ਕੱਲ੍ਹ ਨੂੰ ਫਿਰ ਸ਼ਾਮ ਨੂੰ 3 ਵਜੇ ਸ਼ਾਰਪ ਮੁਲਾਕਾਤ ਹੋਏਗੀ। 3 ਤੋਂ ਲੈ ਕੱਲ੍ਹ ਨੂੰ 6 ਵਜੇ ਖਾਵਾਂਗੇ ਆਪਾਂ ਵੀਕਐਂਡ ਹੈ। ਅਤੇ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ, ਇਹਨੂੰ ਵੇਲ ਆਊਟ ਕਰੋ, ਮੈਂ ਹਮੇਸ਼ਾ ਕਹਿੰਦਾ ਵੇਲ ਆਊਟ ਕਰੋ, ਇਹ ਵਿਹਲੇ ਨਾ ਬੈਠੋ, ਬਾਹਰ ਅੰਦਰ ਜਾਓ, ਘੁੰਮ ਫਿਰੋ, ਖਾਓ ਪੀਓ ਅਤੇ ਨਜ਼ਾਰੇ ਲਓ
1: ਜੀ। ਬਿਲਕੁਲ, ਸਾਨੂੰ ਇਜਾਜ਼ਤ ਦਿਓ, ਕੱਲ੍ਹ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ,
0: ਮਿਹਰਬਾਨੀ।

0: Friday, September 18, 7 p.m. at the Living Arts Center, Mississauga.
1: Pehla aaya si badi model dikhti, ummeed kar raha. Is baar bhi tusi aashirwaad doge.
2: Ve aa ja do me naal nachiye, nachiye baah ch baah pa. Ve aa ja do me naal nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨਿਟ ਨੰਬਰ 17, 170 ਗਿਲਡਨ ਰੋਡ ਯੂਨਿਟ ਨੰਬਰ 17, ਟੈਲੀਫੋਨ ਨੰਬਰ 6475302132, 6743321322, 343-1322,
1: ਜੈਲੋ ਟਾਇਰ ਸੈਂਟਰ। ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya 10 to Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-7739-8710, ਲਾਇਸੈਂਸ ਨੰਬਰ M2000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
5: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-991-5939, 4169-9939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾੜ 416-9

0: 991-5939 Jaffer Mill, Highway 10 to Dairy 6980 Merritts Drive, Mississauga, 416-999-8839.
1: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289-952-9532, 298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
2: अपने लाजवाब टेस्ट नाल पूरे ब्रैम्पटन नु दीवाना बना चुकी है किल स्वीट फैक्ट्री, जिथे अवेलेबल है लजीज मिठाइयां दा खजाना, जिदे स्वाद दा काल हो चुका है सारा जमाना। सिर्फ इना ही नहीं, उथों दे समोसे एक बार खाओगे ता बार बार खाओगे। किल स्वीट फैक्ट्री जो बैंक्वेट हॉल एंड स्टोर्स नु होलसेल भी कर देने, इथे अवेलेबल है 100% वेज खाना, जिस करके तुसी लंगर, समागम अते पार्टीज लई केटरिंग भी करवा सकदे हो। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲਡ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
3: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ, ਦੇਸ ਪਰਦੇ।
4: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
3: ਇਨਫੋਰਮੇਸ਼ਨ,
4: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
1: ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ, ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ। ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ। ਔਰ ਨਾਲ ਦੀ ਨਾਲ ਔਰਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ। ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ। ਔਰ ਆਪਣੀ ਅਪੋਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888, ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਸਪੈਕਸ ਐਕਸਪ੍ਰੈਸ, 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ।
5: ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000, ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-239-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ।
8: I am Siddiq from All Debt Solutions. अगर आपके क्रेडिट कार्ड, लाइन ऑफ क्रेडिट, पर्सनल लोन्स, इनकम टैक्स या HST इतना ज्यादा हो गया है कि आप पे नहीं कर सकते, तो हम आपका कर्ज अप टू 70% तक माफ करवा के लीगल तरीके से अंडर फेडरल प्रोग्राम आपके तमाम एसेट्स को सेव करते हुए आपको डेट फ्री करने में हेल्प करते हैं। आप हमें कॉल कर सकते हैं 416-671-0577, हमारी वेबसाइट www.alldebtsolutions.ca। हम अल्बर्टा, अंटेरियो और BC में सर्विसेज प्रोवाइड कर रहे हैं।
1: ਚਲੋ
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
10: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਪੰਸੂਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜਾਂ ਫਿਰ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਲਈ ਜੁੜੇ ਰਹੋ ਅਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਖਾਸ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹੀਏ। ਸਾਡੇ ਆਲੇ ਦੁਆਲੇ ਜੋ ਕੁਛ ਵੀ ਕੱਲ੍ਹ ਤੋਂ ਲੈ ਕੇ ਅੱਜ ਤੱਕ ਹੀ ਡਿਵੈਲਪਮੈਂਟਸ ਪੇਸ਼ ਹੋਈਆਂ ਹਨ ਪੂਰੀ ਜਾਣਕਾਰੀ ਪੇਸ਼ ਕਰਦੇ ਰਹਾਂਗੇ ਤੁਹਾਡੇ ਤੱਕ। ਨਾਲ ਦੇ ਨਾਲ ਤੁਹਾਡੇ ਤੱਕ ਸਾਡੇ ਕੁਛ ਸਪਾਂਸਰਸ ਵੀ ਆ ਕੇ ਲਾਈਵ ਟੂ ਏਅਰ ਕੁਛ ਆਪਦੇ ਬਿਜ਼ਨਸ ਦੀਆਂ, ਆਪਦੇ ਕੰਮ ਕਾਰੋਬਾਰ ਦੀਆਂ ਜਾਣਕਾਰੀਆਂ ਪੇਸ਼ ਕਰਨਗੇ। ਸਾਨੂੰ ਵੀ ਉਹਨਾਂ ਨੂੰ ਕੁਛ ਸਵਾਲ ਪੁੱਛਣ ਦਾ ਮੌਕਾ ਮਿਲੂਗਾ, ਜਿਹਨਾਂ ਨੂੰ ਸੁਣ ਕੇ ਤੁਸੀਂ ਕਾਫੀ ਜ਼ਿਆਦਾ ਫਾਇਦਾ ਤੁਹਾਡਾ ਹੋ ਸਕਦਾ ਹੈ। ਵੱਖੋ ਵੱਖ ਡਿਫਰੈਂਟ ਕੰਮ ਕਾਰੋਬਾਰ ਨਾਲ ਜਿਹੜੀਆਂ ਹੋਈਆਂ ਗੱਲਾਂ ਬਾਤਾਂ ਆਪਾਂ ਨਿੱਤ ਰੋਜ਼ ਹੀ ਪ੍ਰੋਗਰਾਮ 'ਚ ਕਰਦੇ ਰਹਿੰਦੇ ਹਾਂ, ਜੋ ਕਿ ਰੇਂਜ ਕਰਦੀਆਂ ਨੇ ਪੜ੍ਹਾਈ ਤੋਂ ਲੈ ਕੇ ਕਰਜ਼ੇ ਤੋਂ ਲੈ ਕੇ ਮੋਰਗੇਜ ਤੋਂ ਲੈ ਕੇ ਰੀਅਲ ਇਸਟੇਟ, ਇੰਸ਼ੋਰੈਂਸ, ਇਮੀਗ੍ਰੇਸ਼ਨ ਐਂਡ ਸੋ ਔਨ ਐਂਡ ਸੋ ਔਨ। ਸੋ ਅੱਜ ਵੀ ਕੁਛ ਕੰਮ ਦੀਆਂ ਗੱਲਾਂ ਜ਼ਰੂਰ ਕਰਾਂਗੇ ਅਤੇ ਨਾਲ ਦੀ ਨਾਲ ਅਫਕੋਰਸ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਵਾਰੀ ਵਾਰੀ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਜਿੰਨੇ ਵੀ ਫਰਮਾਇਸ਼ੀ ਗਾਣੇ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਹੀ ਵਾਰੀ ਵਾਰੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਹੁਣ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਜੇਕਰ ਲਾਈਵ ਗੱਲਬਾਤ ਕਰਨੀ ਹੋਵੇ ਹੁਣ ਤੋਂ ਲੈ ਕੇ 6 ਵਜੇ ਤੱਕ, ਸਾਡਾ ਇੱਕ ਸਟੂਡੀਓ ਫੋਨ ਨੰਬਰ ਹੈ ਜੋ ਕਿ ਘੁਮਾ ਸਕਦੇ ਹੋ, ਆਫ ਟੀਅਰ ਗੱਲਬਾਤ ਕਰ ਸਕਦੇ ਹੋ। ਉਹ ਹੈ 905-564-64-46 905-564-64-46 905-564-64-44 905-564-64-44। ਜੇ ਤੁਸੀਂ ਟੈਕਸ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਉਹਦੇ ਲਈ ਇੱਕ ਅਲੱਗ ਨੰਬਰ ਹੈ, ਟੈਕਸ ਜਾਂ ਵਟਸਐਪ ਕਰ ਸਕਦੇ ਹੋ 416-457-3381 416-457-3381 ਸਾਡੇ ਨਾਲ ਟੈਕਸਟ ਜਾਂ ਵਟਸਐਪ ਦੇ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਕੈਨੇਡਾ ਦੇ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਡੈਲਹਾਊਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕ ਲੈਬ ਤੋਂ ਡਾਕਟਰ ਸਿਲਵੈਨ ਸ਼ਾਰਲਬੋਆ, ਜਿਹੜਾ ਬੰਦਾ ਜਦੋਂ ਵੀ ਸੂਟ ਕਰਦਾ ਹੈ ਕੰਸਰਵੇਟਿਵਸ ਸਾਈਡ ਕਰਦੇ ਨੇ, NDP ਵਾਲੇ ਸਾਈਡ ਕਰਦੇ ਨੇ, ਲਿਬਰਲ ਸਾਈਡ ਕਰਦੇ ਨੇ, ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਬਹਿਸ ਕਰਦੇ ਨੇ, ਜਦੋਂ ਵੀ ਉਹਨਾਂ ਦੇ ਪੱਖ ਉਹਨਾਂ ਦੇ ਵੱਲ ਹੀ ਕੋਈ ਨਾ ਕੋਈ ਫੇਵਰੇਬਲ ਇਨਫੋਰਮੇਸ਼ਨ ਹੁੰਦੀ ਹੈ। ਪਰ ਹੈ ਤਾਂ ਕਾਫੀ ਮੰਨਿਆ ਪ੍ਰਮੰਨਿਆ ਮਸ਼ਹੂਰ ਫੂਡ ਪ੍ਰੋਫੈਸਰ ਇਸ ਮੁਲਕ ਦਾ, ਸ਼ਾਇਦ ਫੂਡ ਇੰਡਸਟਰੀ ਦੇ ਵਿੱਚ ਲੀਡਿੰਗ ਹੀ ਐਕਸਪਰਟ ਹੈ। ਉਹਨੇ ਅੱਜ ਰਿਪੋਰਟ ਕੀਤਾ ਕਿ ਕਿਉਂਕਿ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਮੈਕਸੀਕੋ ਅਤੇ ਅਮੈਰੀਕਾ November 3, 2026 ਮਿਡ ਟਰਮ US ਇਲੈਕਸ਼ਨ ਤੋਂ ਪਹਿਲਾਂ ਕਾਫੀ ਛੇਤੀ ਛੇਤੀ ਹੀ ਆਪਣੀ ਬਹੁਤ ਵੱਡੀ, ਕਾਫੀ ਡਿਫਰੈਂਟ ਇੰਡਸਟਰੀ ਅਤੇ ਸੈਕਟਰਸ ਦੇ ਵਿੱਚ ਰੇਂਜ ਕਰਦੀ ਕੰਪ੍ਰਹੈਂਸਿਵ ਟ੍ਰੇਡ ਡੀਲ ਸਾਈਨ ਕਰਨ ਵਾਲੇ ਹਨ, ਜੋ ਕਿ ਗੱਡੀਆਂ ਤੋਂ ਲੈ ਕੇ ਸਟੀਲ ਤੋਂ ਲੈ ਕੇ ਅਲੂਮੀਨੀਅਮ ਤੋਂ ਲੈ ਕੇ ਖੇਤੀਬਾੜੀ ਤੋਂ ਲੈ ਕੇ ਫੂਡ ਪ੍ਰੋਡਕਟਸ ਤੱਕ ਰੇਂਜ ਕਰੂਗੀ। ਦੱਸਿਆ ਗਿਆ ਹੈ ਕੈਨੇਡਾ ਦੇ ਫੂਡ ਪ੍ਰੋਫੈਸਰ ਦੇ ਵੱਲੋਂ ਕਿ ਜੇਕਰ ਕੈਨੇਡਾ ਇੱਕ ਲੈਕ ਵ ਟ੍ਰੇਡ ਡੀਲ ਹੋਣ ਕਰਕੇ ਜਾਂ ਕਈ ਮਹੀਨਿਆਂ ਬਾਅਦ, ਸਾਲ ਬਾਅਦ, ਪਤਾ ਨਹੀਂ ਰੱਬ ਜਾਣਦਾ ਹੋਊਗਾ ਕਦੋਂ ਸਾਨੂੰ ਡੀਲ ਮਿਲੂਗੀ, ਜੇਕਰ ਸਾਨੂੰ ਡੀਲ ਨਹੀਂ ਮਿਲਦੀ ਹੈ ਫੋਰ ਦ ਫੋਰਸੀਏਬਲ ਫਿਊਚਰ, ਤਾਂ ਮੈਕਸੀਕੋ ਨੂੰ ਜਾਂ ਤਾਂ ਹੁਣ ਸਪਟੈਂਬਰ, ਅਕਟੂਬਰ, ਨਵੰਬਰ 3 ਤੋਂ ਪਹਿਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਲ ਹੈਮਰ ਆਊਟ ਕਰਨ ਦੇ ਲਈ। ਜੇਕਰ ਉਹ ਘੱਟ ਕੰਪੀਟਿੰਗ ਪ੍ਰਾਈਸ ਦੇ ਵਿੱਚ ਘੱਟ ਟੈਰਿਫਸ ਦੇ ਨਾਲ ਅਮੈਰੀਕਾ ਨੂੰ ਆਪਣੇ ਫੂਡ ਅਤੇ ਪ੍ਰੋਸੈਸਡ ਫੂਡਸ ਐਂਡ ਬੈਵਰੇਜਸ ਅਤੇ ਰਾ ਮਟੀਰੀਅਲਸ ਵੇਚ ਸਕਦੇ ਨੇ, ਫਿਰ ਤਾਂ ਜੇਕਰ ਈਵਨ 5% ਕੈਨੇਡਾ ਦਾ ਜਿਹੜਾ ਫੂਡ ਦਾ ਐਕਸਪੋਰਟ ਦਾ ਜਿਹੜਾ ਸ਼ੇਅਰ ਹੈ, ਮਾਰਕੀਟ ਸ਼ੇਅਰ ਹੈ, ਖੋ ਸਕਦੇ ਨੇ, ਸਾਡਾ ਬਿਲੀਅਨਸ ਆਫ ਡਾਲਰਸ ਦਾ ਹਰੇਕ ਸਾਲ ਦਾ ਨੁਕਸਾਨ ਹੋਣਾ। ਅਤੇ ਇੱਕ ਵਾਰੀ ਉਹ ਮਾਰਕੀਟ ਸ਼ੇਅਰ ਦੇ ਵਿੱਚ ਕੰਟਰੋਲ ਲੂਜ਼ ਹੋ ਜਾਂਦਾ ਹੈ, ਕਬਜ਼ਾ ਕਿਸੇ ਹੋਰ ਤੋਂ ਹੋ ਜਾਂਦਾ ਹੈ, ਫਿਰ ਉਹਨੂੰ ਵਾਪਸ ਪਾਉਣਾ, ਵਾਪਸ ਹਾਸਲ ਕਰਨਾ ਬੜਾ ਹੀ ਔਖਾ, ਆਲਮੋਸਟ ਇੰਪਾਸਿਬਲ ਹੋ ਜਾਂਦਾ ਹੈ। ਪਰ ਹੁਣ ਇਹ ਵੀ ਦੱਸਿਆ ਗਿਆ ਹੈ ਫੂਡ ਪ੍ਰੋਫੈਸਰ ਦੇ ਵੱਲੋਂ ਕਿ ਜੇਕਰ ਕੈਨੇਡਾ ਨੂੰ ਕੋਈ ਵੀ ਟ੍ਰੇਡ ਡੀਲ ਫਿਲਹਾਲ ਫੋਰ ਦਾ ਫੋਰਸੀਏਬਲ ਫਿਊਚਰ ਨਹੀਂ ਮਿਲਦੀ, ਪਰ ਮੈਕਸੀਕੋ ਨੂੰ ਮਿਲ ਜਾਂਦੀ ਹੈ ਸਪਟੈਂਬਰ, ਅਕਟੂਬਰ ਜਾਂ ਨਵੰਬਰ ਤੱਕ, ਨਵੰਬਰ 3 ਤਰੀਕ ਤੱਕ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ, ਫਿਰ ਤਾਂ ਹੋ ਵੀ ਸਕਦਾ ਹੈ ਕਿ ਜਿੰਨੀਆਂ ਵੀ ਵੱਡੀਆਂ ਵੱਡੀਆਂ ਨੌਰਥ ਅਮੈਰੀਕਨ, ਖਾਸ ਤਾਂ ਕੈਨੇਡੀਅਨ ਫੂਡ ਪ੍ਰੋਸੈਸਿੰਗ ਕੰਪਨੀਜ਼ ਨੇ ਜੋ ਕਿ ਪ੍ਰੋਸੈਸਡ ਫੂਡ ਬਣਾਉਂਦੇ ਨੇ, ਜੋ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ 'ਚ ਬਣਾਉਂਦੇ ਹਾਂ, ਪੈਕੇਜ ਕਰਦੇ ਹਾਂ ਅਤੇ US ਨੂੰ ਵੇਚਦੇ ਹਾਂ,
ਪ੍ਰੋਸੈਸਡ ਫੂਡ ਦੇ ਵਿੱਚ ਅਸੀਂ ਮੈਸਿਵ ਮਾਰਕੀਟ ਸ਼ੇਅਰ ਲੂਜ਼ ਕਰ ਸਕਦੇ ਹਾਂ ਜੇਕਰ ਉਹ ਹੀ ਨਵੀਆਂ ਪਲਾਂਟਸ ਅਤੇ ਫੈਕਟਰੀਜ਼ ਅਤੇ ਫੈਸਿਲਿਟੀਜ਼ ਮੂਵ ਹੁੰਦੀਆਂ ਨੇ ਮੈਕਸੀਕੋ ਦੇ ਵਿੱਚ ਕਿਉਂਕਿ ਉੱਥੇ ਤਾਂ ਪਹਿਲਾਂ ਤੋਂ ਹੀ ਬਹੁਤ ਹੀ ਸਸਤਾ ਲੇਬਰ ਸਸਤਾ ਕੰਮ ਕਾਰੋਬਾਰ ਹੈ ਅਤੇ ਉਹਨਾਂ ਕੋਲ ਘੱਟ ਰਿਸਟ੍ਰਿਕਟਿਡ ਆਲਮੋਸਟ ਫਰੀ ਫਿਰ ਰਿਸਟ੍ਰਿਕਟਿਡ ਬਿਨਾਂ ਟੈਰਿਫਸ ਤੋਂ ਟ੍ਰੇਡ ਹੋ ਸਕਦੀ ਹੈ ਯੂ ਐੱਸ ਮਾਰਕੀਟ ਤੱਕ ਜਾਂ ਤਾਂ ਉਹ ਫੂਡ ਪ੍ਰੋਸੈਸਿੰਗ ਕੰਪਨੀਜ਼ ਕਹਿ ਸਕਦੀਆਂ ਨੇ ਕਿ ਦੇਖੋ ਕੈਨੇਡਾ ਦੇ ਵਿੱਚ ਕੋਈ ਭਰੋਸਾ ਨਹੀਂ ਹੈਗਾ ਕਿ ਟੈਰਿਫ ਵੱਧਦੇ ਆ ਘੱਟਦੇ ਆ ਡੀਲ ਮਿਲਦੀ ਆ ਨਹੀਂ ਮਿਲਦੀ ਆ ਆਪਾਂ ਨਵਾਂ ਪਲਾਂਟ ਕੈਨੇਡਾ 'ਚ ਖੋਲ੍ਹਣਾ ਨਹੀਂ ਹੈਗਾ ਆਪਾਂ ਨਵਾਂ ਫੂਡ ਪ੍ਰੋਸੈਸਿੰਗ ਪਲਾਂਟ ਅਤੇ ਪੈਕੇਜਿੰਗ ਪਲਾਂਟ ਖੋਲ੍ਹਾਂਗੇ ਅਮਰੀਕਾ ਦੇ ਵਿੱਚ ਕਿਉਂਕਿ ਉੱਥੇ ਹੀ ਆਪਾਂ ਵੱਧ ਤੋਂ ਵੱਧ ਸਮਾਨ ਵੇਚਣਾ ਕਿੱਥੇ 40 ਮਿਲੀਅਨ ਜਨਤਾ ਕੈਨੇਡਾ 'ਚ ਕਿੱਥੇ 340 ਮਿਲੀਅਨ ਅਮਰੀਕਾ ਦੇ ਵਿੱਚ ਇਟਸ ਅ ਨੋ ਬ੍ਰੇਨਰ ਸੋ ਇਸ ਫੂਡ ਐਕਸਪਰਟ ਨੇ ਵਾਰਨ ਕੀਤਾ ਹੈ ਕਿ ਸਾਡੇ ਮੁਲਕ ਦੇ ਵਿੱਚ ਮੈਸਿਵ ਅਮਾਊਂਟਸ ਆਫ ਲਾਸ ਜਲਦ ਪੇਸ਼ ਹੋ ਸਕਦੇ ਨੇ ਜੇਕਰ ਮੈਕਸੀਕੋ ਨੂੰ ਜ਼ਿਆਦਾ ਫੇਵਰੇਬਲ ਡੀਲ ਸਾਡੇ ਤੋਂ ਪਹਿਲਾਂ ਖਾਸ ਤਾਂ ਕਈ ਮਹੀਨਿਆਂ ਪਹਿਲਾਂ ਹੀ ਮਿਲਦੀ ਆ ਅਤੇ ਜੇ ਸਾਨੂੰ ਡੀਲ ਮਿਲਦੀ ਤੱਕ ਨਹੀਂ ਹੈਗੀ ਨਵੇਂ ਸਾਲ ਜਾਂ ਉਸ ਤੋਂ ਬਾਅਦ ਤੱਕ ਫਿਰ ਤਾਂ ਬਹੁਤ ਜ਼ਿਆਦਾ ਫਲਾਈਟ ਇਨ ਦਾ ਫੂਡ ਇੰਡਸਟਰੀ ਐਗਰੀ ਫੂਡ ਇੰਡਸਟਰੀ ਕੈਨੇਡਾ ਤੋਂ ਲੈ ਕੇ ਈਦਰ ਮੈਕਸੀਕੋ ਜਾਂ ਅਮੇਰੀਕਾ ਤੱਕ ਤਾਂ ਜਾਊਗੀ ਨਾਲ ਦੇ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜਾ ਇਹ ਸੀ ਪਿਛਲੇ ਮੰਡੇ ਇੱਕ ਵਿਚਾਰਾ 17 ਸਾਲ ਦਾ ਨੌਜਵਾਨ ਨੌਰਥ ਯੋਰਕ ਦੇ ਵਿੱਚ ਐਟ ਜੇਨ ਐਂਡ ਫਿੰਚ ਦੀ ਇੰਟਰਸੈਕਸ਼ਨ 'ਤੇ ਜਿਹੜਾ ਗਨ ਡਾਊਨ ਕੀਤਾ ਗਿਆ ਸੀ ਇੱਕ ਬੱਸ ਸਟਾਪ ਦੇ ਬਾਹਰ ਜਿਹੜਾ ਇੱਕ ਕਾਫੀ ਹੋਣਹਾਰ ਕਹਿੰਦੇ ਨੇ ਕਿ ਯੰਗ ਬੜਾ ਵਧੀਆ ਸਾਰਿਆਂ ਨਾਲ ਮਿਲਦਾ ਗਿਲਦਾ ਪੁੱਠੇ ਕੰਮਾਂ ਤੋਂ ਬਹੁਤ ਦੂਰ ਰਹਿੰਦਾ ਆਫਟਰ ਸਕੂਲ ਪ੍ਰੋਗਰਾਮਸ ਦੇ ਵਿੱਚ ਇਨਵੋਲਵਡ ਅਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਸ ਵਿੱਚ ਇਨਵੋਲਵਡ ਇੱਕ 17 ਸਾਲ ਦਾ ਮੁੰਡਾ ਜੋ ਕਿ ਗਨ ਡਾਊਨ ਕਰਕੇ ਉਹਦਾ ਕਤਲ ਕੀਤਾ ਗਿਆ ਅੱਜ ਸੁਣ ਲਓ ਧਿਆਨ ਨਾਲ 17 ਸਾਲ ਦੇ ਮੁੰਡੇ ਦੇ ਕਤਲ ਦੇ ਕੇਸ ਦੇ ਵਿੱਚ ਫਸਟ ਡਿਗਰੀ ਮਰਡਰ ਮਤਲਬ ਕਿ ਪ੍ਰੀ ਮੈਰੀਟੇਟਿਡ ਪ੍ਰੀ ਪਲੈਨਡ ਪੂਰੀ ਤਿਆਰੀ ਕਰਕੇ ਇਹਦਾ ਜਿਹੜਾ ਕਤਲ ਕੀਤਾ ਗਿਆ ਹੈ ਉਹ ਕੀਤਾ ਗਿਆ ਹੈ ਇੱਕ 16 ਸਾਲ ਦੇ ਜਵਾਕ ਦੇ ਵੱਲੋਂ ਜੋ ਕਿ ਸੁਣ ਲਓ ਧਿਆਨ ਨਾਲ ਪਹਿਲਾਂ ਤੋਂ ਹੀ ਬਾਹਰ ਪ੍ਰੋਬੇਸ਼ਨ 'ਤੇ ਜੱਜ ਦੇ ਵੱਲੋਂ ਛੱਡਿਆ ਹੋਇਆ ਸੀ ਸੋ 16-year-old ਆਊਟ ਆਨ ਪ੍ਰੋਬੇਸ਼ਨ shoots and kills a 17-year-old at the Hona Ehe first degree murder te breach of probation te hora vi charges face kar reha hai naal de dosto Mississauga sheher de vich tin ka raatan de vich alag alag ilakeyan de vich unlocked gaddiyan te locked vi gaddiyan de sheeshe bhan ke kaafi jyada samaan chori karke kaafi jyada bhan tod karke nuksan karke ਇੱਕ ਬੰਦੇ ਨੂੰ ਹੁਣ ਫੜਿਆ ਗਿਆ ਜੋ ਕਿ 70+ ਗੱਡੀਆਂ ਦੇ ਵਿੱਚ ਬ੍ਰੇਕ ਇਨ ਐਂਟਰ ਕਰਨ ਦੇ ਲਈ ਹੁਣ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਸੁਣ ਲਓ ਧਿਆਨ ਨਾਲ ਲਿਬਰੋ ਕੈਨੇਡਾ ਦਾ ਕੀ ਹਾਲ ਹੈ ਕਦੇ ਕਿਸੇ ਨੂੰ ਪ੍ਰੋਬੇਸ਼ਨ 'ਤੇ ਛੱਡਿਆ ਹੁੰਦਾ ਫੜਿਆ ਜਾਂਦਾ ਕਤਲ ਕਰਦਾ ਕਿਸੇ ਨੂੰ ਆਲਰੇਡੀ 2 different ਅਰੈਸਟ ਵਾਰੰਟਸ 'ਤੇ ਲੱਭਿਆ ਜਾ ਰਿਹਾ ਸੀ ਅਤੇ ਹੁਣ ਇਸ ਚੱਕਰ 'ਚ ਫੜਿਆ ਗਿਆ ਹੈ ਸੋ ਬੰਦੇ ਨੂੰ 2 ਅਲੱਗ ਫਰਾਡ ਦੇ ਚੱਕਰਾਂ ਦੇ ਵਿੱਚ ਪਹਿਲਾਂ ਤੋਂ ਹੀ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਸੀ ਅਤੇ ਹੁਣ ਫੜਿਆ ਗਿਆ ਹੈ 70+ ਗੱਡੀਆਂ ਮਿਸਿਸਾਗਾ ਦੇ ਵਿੱਚ ਇਹਨੇ ਬ੍ਰੇਕ ਇਨ ਐਂਟਰ ਕਰਕੇ ਚੋਰੀਆਂ ਕੀਤੀਆਂ ਨਾਲ ਦੇ ਦੋਸਤੋ ਕੈਨੇਡਾ ਦਾ ਜਿਹੜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਯੂਨੀਅਨ ਹੈ ਯੂਨੀਫੋਰ ਦੀ ਲੀਡਰ ਲਾਨਾ ਫੇਨ ਨੇ ਅੱਜ ਬ੍ਰੈਂਪਟਨ ਦੇ ਸਟਲੈਂਟਸ ਪਲੈਂਟ ਦੇ ਵਿੱਚ ਗੱਲਬਾਤ ਕੀਤੀ ਆ ਕਿਹਾ ਕਿ ਕਿਉਂਕਿ ਪਿਛਲੇ ਹਫ਼ਤੇ ਹੀ ਸਟਲੈਂਟਸ ਨੇ ਆਪਦੇ ਬ੍ਰੈਂਪਟਨ ਦੇ ਕ੍ਰਾਈਸਲਰ ਅਤੇ ਵਿਲੀਅਮਸ ਪਾਰਕਵੇ 'ਤੇ ਤਕਰੀਬਨ 3 ਸਾਲਾਂ ਤੋਂ ਖਾਲੀ ਪਿਆ ਬੰਦ ਪਿਆ ਪਲੈਂਟ ਨੂੰ ਹੁਣ ਵੇਚਣ ਦੇ ਲਈ ਵਿਥ ਰੋਸ਼ੈਲ ਇੱਕ ਹੋਰ ਬ੍ਰੈਂਪਟਨ ਬੇਸਡ ਯੂਕਰੇਨ ਨੂੰ ਹੀ ਵੱਧ ਤੋਂ ਵੱਧ ਭੇਜਦੀ ਆਰਮਰਡ ਵਹੀਕਲ ਬਣਾਉਣ ਵਾਲੀ ਕੰਪਨੀ ਨੂੰ ਹੁਣ ਵੇਚਣ ਦਾ ਇੱਕ MOU ਸਾਈਨ ਕੀਤਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ ਕਿਉਂਕਿ ਇਹ ਲੱਗਦਾ ਤਾਂ ਹੈ ਕਿ ਸਟਲੈਂਟਸ ਬ੍ਰੈਂਪਟਨ ਨੂੰ ਛੱਡ ਕੇ ਪੱਕੇ ਤੌਰ 'ਤੇ ਭੱਜਣ ਵਾਲੇ ਨੇ ਅੱਜ ਯੂਨੀਫੋਰ ਦੇ ਹੈੱਡ ਲਾਨਾ ਪੇਨ ਨੇ ਕਿਹਾ ਕਿ ਇਹਨਾਂ ਨੂੰ ਨਾ ਤਾਂ ਇਹ ਪਲੈਂਟ ਬ੍ਰੈਂਪਟਨ ਦੇ ਵਿੱਚ ਪੱਕੇ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ ਨਾ ਤਾਂ ਇਹਨਾਂ ਨੂੰ ਕਿਸੇ ਨੂੰ ਬੰਦ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਨਾ ਤਾਂ ਸਰਕਾਰ ਨੂੰ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰਨ ਦੀ ਦੇਣੀ ਚਾਹੀਦੀ ਹੈ ਇਹ ਕਹਿੰਦੇ ਨੇ ਕਿ ਵੇਚਣਾ ਵੀ ਨਹੀਂ ਚਾਹੀਦਾ ਹੈ ਇਹਨਾਂ ਨੇ ਕਿਹਾ ਹੈ ਕਿ ਕਿਉਂਕਿ ਹੁਣ ਸਟਲੈਂਟਸ ਅਤੇ ਯੂਨੀਫੋਰ ਕਿਉਂਕਿ ਇਹ ਇਕੱਲੀ ਲੋਕੇਸ਼ਨ ਨਹੀਂ ਹੈ ਬ੍ਰੈਂਪਟਨ ਵਿੰਜ਼ਰ ਦੇ ਵਿੱਚ ਵੀ ਟੋਬਕੋ ਦੇ ਵਿੱਚ ਵੀ ਹੋਰਾਂ ਵੀ ਇਹਨਾਂ ਦੇ ਕੈਨੇਡੀਅਨ ਪਲਾਂਟਸ ਨੇ ਕਿਉਂਕਿ ਯੂਨੀਫੋਰ ਅਤੇ ਸਟਲੈਂਟਸ ਦੇ ਆਪਸ ਦੇ ਵਿੱਚ ਜਿਹੜੀ ਕਲੈਕਟਿਵ ਬਾਰਗਨਿੰਗ ਹੈ ਉਹਨਾਂ ਦੀ ਜਿਹੜੀ ਅਗਰੀਮੈਂਟ ਹੈ ਡੀਲ ਹੈ ਉਹ ਸਾਰੇ ਹੀ ਯੂਨੀਅਨਾਈਜ਼ ਇੰਪਲੋਈਜ਼ ਦੀ ਡੀਲ ਹੁਣ ਤਿਆਰ ਕੀਤੀ ਜਾ ਰਹੀ ਆ ਅਤੇ ਉਹ ਡੀਲ ਐਕਸਪਾਇਰ ਹੋਣ ਵਾਲੀ ਆ 20 ਤਰੀਕ ਨੂੰ ਅੱਜ 17 ਤਰੀਕ ਆ 20 ਤਰੀਕ ਸੰਡੇ ਹੈ 20 ਤਰੀਕ ਨੂੰ ਜੇਕਰ ਕੋਈ ਵੀ ਡੀਲ ਫਾਈਨਲਾਈਜ਼ ਨਹੀਂ ਕੀਤੀ ਜਾਂਦੀ ਆ ਇਹ ਵਾਰਨ ਕਰ ਰਹੇ ਨੇ ਧਮਕੀ ਪੇਸ਼ ਕਰ ਰਹੇ ਆ ਕਿ ਬ੍ਰੈਂਪਟਨ ਤੋਂ ਜੇ ਤੁਸੀਂ ਭੱਜਦੇ ਹੋ
ਫਿਰ ਸਾਡੇ ਕੰਮ ਕਰਨ ਵਾਲੇ ਕੰਮ ਛੱਡ ਕੇ ਸਟ੍ਰਾਈਕ 'ਤੇ ਭੱਜਣਗੇ, ਵਿੰਜ਼ਰ ਦੇ ਵਿੱਚ ਵੀ ਅਤੇ ਇਥੋਬਕੋ ਦੇ ਵਿੱਚ ਵੀ, ਅਤੇ ਤੁਹਾਡੇ ਸਾਰੇ ਕੰਮਕਾਰ ਬੰਦ ਹੋਣ ਕਰਕੇ ਤੁਹਾਡਾ ਬਥੇਰਾ ਨੁਕਸਾਨ ਹੋਊਗਾ। ਸੋ ਇਹਨਾਂ ਨੇ ਕਿਹਾ ਹੈ, ਡਿਮਾਂਡ ਵੀ ਕੀਤੀ ਹੈ ਮਾਰਕ ਕਰਨੀ ਸਰਕਾਰ ਦੇ ਵੱਲੋਂ ਕਿ ਜੇ ਤੁਸੀਂ ਕੈਨੇਡਾ ਅਮੈਰੀਕਾ ਦੀ ਟ੍ਰੇਡ ਵਾਰ ਦੇ ਵਿੱਚ ਸਭ ਤੋਂ ਪਹਿਲੀ ਪੱਕੀ ਹੀ ਆਰੋ ਪਲਾਂਟ ਕਲੋਜ਼ਰ ਐਂਡ ਰਨਿੰਗ ਅਵੇ ਟੂ ਅਮੈਰੀਕਾ ਨਹੀਂ ਦੇਖਣਾ ਚਾਹੁੰਦੇ ਹੋ, ਪਹਿਲੀ ਕੈਜੁਅਲਟੀ ਇਨ ਦਾ ਆਰੋ ਇੰਡਸਟਰੀ, ਯਾਨੀ ਕਿ ਪਹਿਲੇ ਲੜਾਈ ਵਿੱਚ ਸਮਝ ਲਓ ਫੌਜੀਆਂ ਦੀ ਮੌਤ ਹੀ ਇਕੁਇਵਲੈਂਟ ਹੈ ਲੜਾਈ ਦੇ ਵਿੱਚ ਫੌਜੀਆਂ ਦੀ ਮੌਤ ਦੇ ਬਰਾਬਰ, ਬਹੁਤ ਵੱਡੀ ਮੌਤ ਦੇ ਬਰਾਬਰ। ਇਹ ਕਹਿੰਦੇ ਨੇ ਕਿ ਜੇ ਤੁਸੀਂ ਇਹ ਕੈਜੁਅਲਟੀ, ਇਹ ਨੁਕਸਾਨ ਨਹੀਂ ਦੇਖਣਾ ਚਾਹੁੰਦੇ ਹੋ, ਫਿਰ ਇਹਨਾਂ ਨੂੰ ਜ਼ਿੰਮੇਵਾਰ ਰੱਖੋ, ਜਿਹੜਾ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਪਲਾਂਟ ਦੀ ਰੀਟੂਲਿੰਗ ਬੰਦ ਕਰਕੇ ਵੀ ਪਿਛਲੇ ਸਾਲ ਅਰਲੀ 2025 ਦੇ ਵਿੱਚ, ਕਿ ਅਸੀਂ ਫਿਰ ਵੀ ਈਵੀ ਜੀਪ ਕੰਪਨੀਜ਼ ਨਹੀਂ ਬਣਾਵਾਂਗੇ, ਉਹ ਤਾਂ ਅਸੀਂ ਡੀਟਰੋਇਟ ਦੇ ਨੇੜੇ ਬੈਲਵਡੀਅਰ ਇਲਨੋਇਸ ਤੱਕ ਮੂਵ ਕਰ ਚੁੱਕੇ ਹਾਂ, ਅਸੀਂ ਕੋਈ ਨਾ ਕੋਈ ਹੋਰ ਮੇਕ ਐਂਡ ਮਾਡਲ ਗੱਡੀ ਬਣਾਵਾਂਗੇ ਜਲਦ ਬ੍ਰੈਂਪਟਨ ਦੇ ਵਿੱਚ। ਇਹਨਾਂ ਨੂੰ ਇਸ ਵਾਅਦਾ ਕਹਿ ਲਓ, ਲਾਰਾ ਕਹਿ ਲਓ, ਇਹਦੇ ਲਈ ਹੁਣ ਜ਼ਿੰਮੇਵਾਰ ਰੱਖੋ, ਇਹ ਵੇਚ ਕੇ ਹੁਣ ਭੱਜ ਨਹੀਂ ਸਕਦੇ ਹਨ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ, ਪਰ ਸਟਲੈਂਟਿਸ ਨੇ ਤਾਂ ਸਾਫ਼ ਕਹਿ ਹੀ ਦਿੱਤਾ ਹੈ, ਅੱਜ ਆਪਦੇ ਸਾਰੇ ਹੀ ਇੰਪਲੋਈਜ਼ ਨੂੰ ਖੱਤ ਵੀ ਭੇਜ ਦਿੱਤਾ ਹੈ ਕਿ ਭਰਾਵੋ, ਸਾਡੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਸਾਨੂੰ ਜਾਣ ਦਿਓ। ਕੋਈ ਪੱਕੀ ਗੱਲ ਤਾਂ ਹੈ ਨਹੀਂ ਕਿ ਅਸੀਂ ਰੋਸ਼ੈਲ ਨੂੰ ਹੀ ਇਹ ਪਲਾਂਟ ਵੇਚਣਾ ਹੈ, ਪਰ ਪੱਕੀ ਗੱਲ ਇਹ ਹੈ ਕਿ ਬ੍ਰੈਂਪਟਨ ਦੇ ਵਿੱਚ ਕੋਈ ਵੀ ਬਿਜ਼ਨਸ ਕੇਸ ਸਾਡੇ ਲਈ ਹੈ ਨਹੀਂ, ਅਸੀਂ ਪੈਸਾ ਬਣਾ ਹੀ ਨਹੀਂ ਸਕਦੇ ਇੱਕ ਲੌਂਗ ਟਰਮ ਸਸਟੇਨੇਬਲ ਵੇ ਦੇ ਵਿੱਚ। ਉਹਨਾਂ ਨੇ ਕਿਹਾ ਹੈ ਕਿ ਕਰੰਟ ਟੈਰਿਫ ਰਜੀਮ ਅਤੇ ਲੈਕ ਆਫ ਟ੍ਰੇਡ ਡੀਲ ਹੋਣ ਕਰਕੇ ਅਸੀਂ 36 ਡਿਫਰੈਂਟ ਆਪਸ਼ਨ ਦੇਖੀਆਂ ਨੇ, ਹੋਰ ਗੱਡੀ ਮੇਕਰ ਮਾਡਲ ਬ੍ਰੈਂਪਟਨ 'ਚ ਬਣਾ ਲਈਏ, ਸ਼ਾਇਦ ਕਿਸੇ ਹੋਰ ਆਰੋ ਮੇਕਰ ਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਵੀ ਬਣਾ ਲਈਏ, ਕਿਉਂਕਿ ਚਰਚਾ ਹੋ ਰਹੀ ਸੀ ਕਿ ਸ਼ਾਇਦ ਚਾਈਨਾ ਦੀ BYD ਵੀ ਆ ਕੇ ਇੱਥੇ ਬ੍ਰੈਂਪਟਨ 'ਚ ਕੰਮ ਕਰਨਾ ਚਾਹੁੰਦੀ ਆ। ਪਰ ਕਹਿੰਦੇ ਨੇ ਕਿ ਇਟ ਡਜ਼ਨਟ ਮੇਕ ਐਨੀ ਸੈਂਸ, ਜੇ ਡਾਲਰ ਨਹੀਂ ਬਣਦੇ ਡਾਲਰਸ, ਫਿਰ ਇਟ ਡਜ਼ਨਟ ਮੇਕ ਸੈਂਸ, ਇਫ ਯੂ ਡੋਨਟ ਮੇਕ ਡਾਲਰਸ ਇਟ ਡਜ਼ਨਟ ਮੇਕ ਸੈਂਸ, ਸਿੰਪਲ ਐਸ ਦੈਟ। ਇਹ ਕਹਿੰਦੇ ਕਿ ਬ੍ਰੈਂਪਟਨ ਦੇ ਵਿੱਚ ਤਾਂ ਅਸੀਂ ਕੋਈ ਵੀ ਕੰਮ ਇੱਥੇ ਚਲਾ ਹੀ ਨਹੀਂ ਸਕਦੇ, ਸੋ ਅਸੀਂ ਤਾਂ ਇੱਥੋਂ ਨਿਕਲ ਰਹੇ ਹਾਂ ਜੋ ਮਰਜ਼ੀ ਹੋ ਜਾਵੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਦੋਸਤੋ, ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 905-564-6444 ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ, ਟੈਕਸਟ ਤੋਂ ਵਟਸਐਪ ਹੈ 416-457-3381 416-457-3381 416-457-3381 4164573381 'ਤੇ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ, ਜਿਹੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: till AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

ਪੰਸੂਤੀ ਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਯੂਨਾ ਗਲੋਬਲ ਐਡਵਾਈਜ਼ਰੀ ਤੋਂ ਸਰੰਸ਼ ਨਾਗਪਾਲ ਦੇ ਵੱਲੋਂ, ਜੋ ਕਿ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ, ਪਰਿਵਾਰਾਂ ਨੂੰ ਬਿਨਾਂ ਕੋਈ ਵੀ ਵਿਆਜ ਤੋਂ ਬਹੁਤ ਹੀ ਜ਼ਿਆਦਾ ਪੈਸਾ ਲੋਨ ਦਾ ਇਹ ਪ੍ਰਬੰਧ ਕਰਕੇ ਦੇ ਚੁੱਕੇ ਨੇ। ਜਿਹੜਾ ਪੈਸਾ ਤੁਸੀਂ ਜਿਹੜੇ ਮਰਜ਼ੀ ਕੰਮ 'ਤੇ ਲਾ ਸਕਦੇ ਹੋ, ਕੋਈ ਵੀ ਰੋਕ ਟੋਕ ਹੈ ਹੀ ਨਹੀਂ। ਇਹ ਕਿਸੇ ਬੈਂਕ ਤੋਂ ਨਹੀਂ, ਸਿੱਧੇ ਸਾਡੇ ਪ੍ਰੋਵਿੰਸ਼ਲ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ ਵਿੱਚ ਪੈਸੇ ਆਉਂਦੇ ਨੇ। ਤੁਹਾਨੂੰ ਹੀ ਕੋਈ ਨਾ ਕੋਈ ਸਕਿੱਲਸ ਡਿਵੈਲਪ ਕਰਨ ਦੇ ਲਈ, ਜੇਕਰ ਤੁਸੀਂ ਕੋਈ ਵੀ ਪੜ੍ਹਾਈ ਕਰਨਾ ਚਾਹੁੰਦੇ ਹੋ, ਕਾਫੀ ਲੰਬੀ ਚੌੜੀ ਲਿਸਟ ਹੈ। ਸਾਰੇ ਦੇ ਸਾਰੇ ਜਿਹੜੇ ਕੋਰਸਿਸ ਨੇ, ਪਰਸਨਲ ਸਪੋਰਟ ਵਰਕਰ ਐਕਸੈਟਰਾ ਐਕਸੈਟਰਾ, ਸਾਰੇ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਨੇ ਬਿਨਾਂ ਕੋਈ ਵੀ ਖਾਸ ਐਗਜ਼ਾਮ ਤੋਂ। ਅਤੇ ਇਹ ਤੁਹਾਨੂੰ $50,000 ਤੋਂ ਲੈ ਕੇ $170,000 ਤੱਕ ਸਿੱਧੇ ਗਵਰਨਮੈਂਟ ਤੋਂ 0% ਇੰਟਰਸਟ 'ਤੇ ਪ੍ਰੋਵਾਈਡ ਕਰਕੇ ਦੇ ਸਕਦੇ ਨੇ। ਐਜ਼ ਲੌਂਗ ਐਜ਼ ਕਿ ਤੁਸੀਂ PR ਹੋ ਚੁੱਕੇ ਹੋ, ਜਾਂ ਸਿਟੀਜ਼ਨ ਹੀ ਹੋ, ਜਾਂ ਕੋਈ ਪ੍ਰੋਟੈਕਟਡ ਕਲਾਸ ਰੈਫਿਊਜੀ ਹੋ। ਜ਼ੀਰੋ ਏਜ ਲਿਮਿਟ, ਚਾਹੇ 18 ਸਾਲ ਦੇ ਹੋ, ਚਾਹੇ 80 ਸਾਲ ਦੇ ਹੋ, ਜਮ੍ਹਾਂ ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਕਿਉਂਕਿ ਪੜ੍ਹਾਈ ਤਾਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਉਮਰ 'ਤੇ ਕਰ ਸਕਦਾ ਹੈ, ਇੱਥੇ ਕੋਈ ਵੀ ਡਿਸਕ੍ਰਿਮੀਨੇਸ਼ਨ ਹੈ ਹੀ ਨਹੀਂ। ਸੋ ਕੋਈ ਵੀ ਏਜ ਲਿਮਿਟ ਤੱਕ ਵੀ ਨਹੀਂ ਹੈਗੀ, ਅਤੇ ਫੰਡਿੰਗ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ, ਅਤੇ ਨਾਲ ਦੀ ਨਾਲ ਤੁਸੀਂ 0% ਵਿਆਜ ਪੇ ਕਰਨਾ ਹੈ, 0% ਇੰਟਰਸਟ ਪੇ ਕਰਨਾ ਹੈ, ਕੋਈ ਕਿਸ਼ਤ ਵੀ ਨਹੀਂ ਪੇ ਕਰਨੀ। ਹੁਣ ਜੇ ਤੁਸੀਂ 2 ਸਾਲ ਦਾ ਕੋਰਸ ਕਰਦੇ ਹੋ, ਫਿਰ ਉਸ ਤੋਂ ਕੰਪਲੀਸ਼ਨ ਤੋਂ ਬਾਅਦ, ਖਤਮ ਕਰਨ ਤੋਂ 1.5 ਸਾਲ ਬਾਅਦ, ਡਾਊਨ ਦ ਰੋਡ 2.5 ਈਅਰਸ ਫਰੋਮ ਨਾਓ, ਅੱਜ ਪੈਸੇ ਮਿਲ ਗਏ, 2.5 ਈਅਰਸ ਬਾਅਦ ਫਿਰ ਹੀ ਕੋਈ ਵੀ ਕਿਸ਼ਤ ਪੇ ਕਰਨੀ ਹੈ। ਅਤੇ ਉਦੋਂ ਹੀ ਕਿੰਨਾ ਵਿਆਜ ਹੋਣਾ? ਓਨਲੀ 2.5%, ਦੈਟਸ ਇਟ। ਅਤੇ 15 ਸਾਲਾਂ ਤੱਕ ਬਾਅਦ ਪੇ ਕਰ ਸਕਦੇ ਹੋ, ਨਾ ਕੋਈ ਕ੍ਰੈਡਿਟ ਚੈੱਕ ਹੈ। ਕਾਫੀ ਜ਼ਿਆਦਾ ਕੋਰਸ ਆਫਰ ਕੀਤੇ ਜਾਂਦੇ ਨੇ, ਜਿਵੇਂ ਕਿ ਅਰਲੀ ਚਾਈਲਡਹੁੱਡ ਅਸਿਸਟੈਂਟ, ਪਰਸਨਲ ਸਪੋਰਟ ਵਰਕਰ, ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ ਅਕਾਊਂਟਿੰਗ, ਲੋਜਿਸਟਿਕਸ ਐਂਡ ਸਪਲਾਈ ਚੇਨ, ਸਾਰੇ ਆਨਲਾਈਨ ਕੋਰਸਿਸ ਨੇ। ਅਤੇ ਦੋਸਤੋ, ਇਹਨਾਂ ਦੀ ਫੀਸ ਕਿੰਨੀ ਆ? ਕੁੱਲ ਮਿਲਾ ਕੇ $199, ਦੈਟਸ ਇਟ, $199, ਦੈਟਸ ਇਟ। ਅਤੇ ਉਹ ਵੀ ਅਪ ਫਰੰਟ ਵੀ ਨਹੀਂ ਪੇ ਕਰਨਾ। ਜਦੋਂ ਤੁਹਾਨੂੰ 50,000 ਤੋਂ ਲੈ ਕੇ $170,000 ਤੱਕ ਦਾ ਇਹਨਾਂ ਨੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ ਦੇ ਲੋਨ ਪ੍ਰੋਵਾਈਡ ਕੀਤਾ, ਫਿਰ ਤੁਸੀਂ ਹੀ ਜਾ ਕੇ ਇਹਨਾਂ ਨੂੰ $199 ਫੜਾਉਣੇ ਆ, ਬਸ, ਦੈਟਸ ਇਟ, $199. ਕਾਲ 437-264-3175। ਸਭ ਤੋਂ ਖਾਸ ਗੱਲ, ਸਰਕਾਰ ਕਹਿੰਦੀ ਹੈ ਕਿ ਇਹ ਜਿਹੜੇ ਲੋਨ ਦੇ ਪੈਸੇ ਨੇ, 50,000, 170,000, ਇਕੱਲੇ ਪੜ੍ਹਾਈ 'ਤੇ ਨਹੀਂ, ਜਿੱਥੇ ਮਰਜ਼ੀ ਲਾਓ, ਤੁਹਾਡੀ ਕਾਸਟ ਆਫ ਲਿਵਿੰਗ ਲਈ, ਹੋਰ ਮਹਿੰਗੇ ਮਹਿੰਗੇ ਵਿਆਜ 'ਤੇ ਕ੍ਰੈਡਿਟ ਕਾਰਡ 'ਤੇ ਤੁਸੀਂ ਕਰਜ਼ੇ ਚਾੜੇ ਹੋਏ ਨੇ, ਉਹਨੂੰ ਰਾਈਟ ਵੇ ਪੇ ਆਫ ਕਰ ਦਿਉ, ਹੋਰ ਕੁਛ ਵੀ ਕਰਨਾ ਹੈ, ਕੋਈ ਰੋਕ ਟੋਕ ਹੈ ਨਹੀਂ। 437-264-3175, 437-264-3175। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਆ। ਕੋਈ ਵੀ ਅਗਲੇ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਸੱਦਣਾ ਚਾਹੁੰਦਾ ਹੈ, ਅਗਲੇ ਮਹੀਨੇ ਹੀ ਅਕਤੂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਦੀ 1-way ਟਿਕਟ 2 ਬੈਗ ਭਰ ਕੇ ਤੁਹਾਨੂੰ ਮਿਲ ਜਾਣੀਆਂ, ਸਿਰਫ ਅਤੇ ਸਿਰਫ $800 ਦੇ ਵਿੱਚ, $800, ਦੈਟਸ ਇਟ। ਸੋ $800, $800 ਦੇ ਵਿੱਚ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਜਿਹਨੂੰ ਮਰਜ਼ੀ ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ, 2 ਬੈਗ ਭਰ ਕੇ $800 ਦੇ ਵਿੱਚ। ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਲੰਡਨ ਰਾਊਂਡ ਟ੍ਰਿਪ ਬੁੱਕ ਕਰਨੀ ਆ, ਜਾਓ ਤੁਸੀਂ ਹੁਣੇ ਇਸ ਮਹੀਨੇ ਟੋਰਾਂਟੋ ਤੋਂ ਲੈ ਕੇ ਲੰਡਨ ਜਾਓ ਸਪਟੈਂਬਰ ਦੇ ਵਿੱਚ ਹੀ, ਵਾਪਸੀ ਹੋਊਗੀ ਅਕਤੂਬਰ ਦੇ ਵਿੱਚ, $930 ਦੇ ਵਿੱਚ ਲੰਡਨ ਤੱਕ ਵੀ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਜੇ ਤੁਹਾਡਾ ਕੋਈ ਵੀ ਖਾਸ ਸੱਜਣ ਮਿੱਤਰ ਹੈਗਾ ਜੋ ਕਿ ਮੌਂਟਰੀਅਲ ਦੇ ਵਿੱਚ ਰਹਿੰਦਾ, ਮੌਂਟਰੀਅਲ ਤੋਂ ਲੈ ਕੇ ਦਿੱਲੀ ਤੱਕ ਵੀ ਸਪਟੈਂਬਰ ਟੂ ਅਕਤੂਬਰ ਰਾਊਂਡ ਟ੍ਰਿਪ ਹੈ, ਸੋ ਹੁਣੇ ਮੌਂਟਰੀਅਲ ਵਾਲਿਆਂ ਨੂੰ ਭੇਜੋ ਦਿੱਲੀ ਤੱਕ ਇਸ ਮਹੀਨੇ, ਵਾਪਸੀ ਅਗਲੇ ਮਹੀਨੇ। ਅਤੇ 2 ਬੈਗ ਵਿੱਚ ਹੀ ਇੰਕਲੂਡ ਨੇ, $1,690 ਵਿੱਚ, $1,690। ਕਾਲ ਦਿਓਲ ਟਰੈਵਲ, ਇਹ ਸਿਰਫ ਟੋਰਾਂਟੋ ਨਹੀਂ, ਆਲ ਓਵਰ ਕੈਨੇਡਾ, ਆਲ ਓਵਰ ਕੈਨੇਡਾ, ਇਹ ਤੁਹਾਨੂੰ ਇੰਡੀਆ ਤੱਕ ਅਤੇ ਇੰਡੀਆ ਤੋਂ ਲੈ ਕੇ ਆਲ ਓਵਰ ਕੈਨੇਡਾ ਤੱਕ ਸਭ ਤੋਂ ਸਸਤੀਆਂ ਵਾਲੀਆਂ ਟਿਕਟਸ ਬੁੱਕ ਕਰਕੇ ਦਿੰਦੇ ਨੇ। ਦਿਓਲ ਟਰੈਵਲ ਬਰੈਂਪਟਨ, 905-588-4200, 905-588-4200, 905-588-5100, 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ
ਏਬਲ ਟਰੱਕਿੰਗ, ਏਬਲ ਟਰੱਕਿੰਗ ਵਾਲਿਆਂ ਨੂੰ ਵੱਧ ਤੋਂ ਵੱਧ ਏ ਜ਼ੈਡ ਕੰਪਨੀ ਡਰਾਈਵਰ ਚਾਹੀਦੇ ਨੇ। ਤੁਸੀਂ ਅੱਜ ਅਪਲਾਈ ਕਰਕੇ ਬੇਸ਼ੱਕ ਕੱਲ੍ਹ ਨੂੰ ਕੰਮ ਸ਼ੁਰੂ ਕਰ ਸਕਦੇ ਹੋ। 2 ਸਾਲ ਦਾ ਏ ਜ਼ੈਡ ਐਕਸਪੀਰੀਅੰਸ ਬਿਲਕੁਲ ਸਾਫ ਐਬਸਟ੍ਰੈਕਟ ਚਾਹੀਦਾ ਹੀ ਚਾਹੀਦਾ ਹੈ, ਅਤੇ ਇਹ ਲੋਕਲ ਕੰਮ ਹੈ, ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ, ਤਾਂ ਆਪਣੀ ਪੇਤ ਨੂੰ ਦੇਣਗੇ। ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ ਜੇ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਕਰਨਾ ਚਾਹੁੰਦੇ ਹੋ। 2 ਸਾਲ ਦਾ ਏ ਜ਼ੈਡ ਐਕਸਪੀਰੀਅੰਸ ਹੈਗਾ ਅਤੇ ਸਾਫ ਐਬਸਟ੍ਰੈਕਟ ਵੀ ਹੈ। ਮਹਿੰਦਰ ਗਰੇਵਾਲ 905-838-4346, 905-838-4346, that's 905-838-4346. ਅਤੇ ਇਹਨਾਂ ਨੂੰ ਕਲੇਰੀਕਲ ਵਰਕ, ਆਫਿਸ ਵਰਕ ਲਈ ਵੀ ਕੰਮ ਕਰਨ ਵਾਲੇ ਚਾਹੀਦੇ ਨੇ। ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਬੁੱਕ ਕੀਪਿੰਗ, ਅਕਾਊਂਟਿੰਗ ਅਤੇ ਆਫਿਸ ਐਡਮਿਨ, ਜਿਹੜਾ ਬੇਸਿਕ ਜਨਰਲ ਕੰਮ ਹੈ ਕੰਪਿਊਟਰ ਦਾ, ਬੁੱਕ ਕੀਪਿੰਗ ਦਾ, ਅਕਾਊਂਟਿੰਗ ਦਾ, ਉਹਦੇ ਲਈ ਇਹਨਾਂ ਨੂੰ ਕੁਝ ਕੰਮ ਕਰਨ ਵਾਲੇ ਚਾਹੀਦੇ ਆ। ਸੇਮ ਨੰਬਰ ਹੈ ਅਤੇ ਟਾਪ ਦੀ ਪੇ ਹੈ 905-838-4346, 905-838-4346। ਸੋ ਦੋਸਤੋ, ਕੈਨੇਡਾ ਦੇ ਸਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਯੂਨੀਅਨ ਦੇ ਲੀਡਰ ਨੇ ਅੱਜ ਆਟੋਮੇਕਰ ਸਟਲੈਂਟਿਸ ਨੂੰ ਕਿਹਾ ਕਿ ਨਾ ਤਾਂ ਤੁਹਾਨੂੰ ਬ੍ਰੈਂਪਟਨ ਵਾਲਾ ਪਲੈਂਟ ਪੱਕੇ ਤੌਰ 'ਤੇ ਬੰਦ ਕਰਨਾ ਚਾਹੀਦਾ, ਨਾ ਤਾਂ ਵੇਚਣਾ ਚਾਹੀਦਾ। ਕਹਿੰਦੇ ਕਿ ਟਾਈਮ ਥੋੜ੍ਹਾ ਜਿਹਾ ਹੋਰ ਦਿਓ ਅਤੇ ਇੱਥੇ ਤੁਸੀਂ ਕੁਛ ਨਾ ਕੁਛ ਖੋਲ੍ਹ ਦਿਓ, ਖਾਸ ਕਿਉਂਕਿ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਸੇ ਵੀ ਟਾਈਮ 'ਤੇ ਇੱਕ ਟ੍ਰੇਡ ਡੀਲ ਬਣ ਸਕਦੀ ਆ। ਪਰ ਇਹਨਾਂ ਨੇ ਇਹ ਵੀ ਇੱਕ ਵਾਰਨਿੰਗ ਪੇਸ਼ ਕੀਤੀ ਆ ਕਿ ਜੇ ਤੁਸੀਂ ਠੱਕ ਠੇਲ ਕਰਕੇ ਹੁਣ ਭੱਜ ਹੀ ਜਾਂਦੇ ਹੋ, ਫਿਰ ਦੇਖ ਲਓ ਤੁਹਾਡਾ ਹੀ ਬੁਰਾ ਹਾਲ ਹੋ ਸਕਦਾ, ਕਿਉਂਕਿ ਜਿਹੜੇ ਤੁਹਾਡੇ ਬਾਕੀ ਪਲੈਂਟ ਨੇ ਵਿੰਡਜ਼ਰ ਅਤੇ ਟੋਬਕੋ ਦੇ ਵਿੱਚ, ਉੱਥੇ ਵੀ ਕੰਮ ਕਰਨ ਵਾਲੇ ਸਟ੍ਰਾਈਕ 'ਤੇ ਜਾ ਸਕਦੇ ਆ। ਕਿਉਂ? ਕਿਉਂਕਿ ਹੁਣ ਸੰਡੇ ਨੂੰ ਹੀ, ਅੱਜ 17-20 ਤਰੀਕ ਨੂੰ ਹੀ ਇਹਨਾਂ ਦੀ ਜਿਹੜੀ ਕਲੈਕਟਿਵ ਬਾਰਗਨਿੰਗ ਅਗਰੀਮੈਂਟ ਐਕਸਪਾਇਰ ਹੋਣ ਵਾਲੀ ਆ, ਅਤੇ ਕੋਈ ਵੀ ਖਾਸ ਉਮੀਦ ਹੈ ਨਹੀਂ ਕਿ ਉਹ ਤੋਂ ਪਹਿਲਾਂ ਰਿਨਿਊ ਹੋਊਗੀ। ਜਦੋਂ ਇੰਨੀ ਵੱਡੀ ਤਲਵਾਰ ਇਹਨਾਂ ਦੇ ਸਿਰ ਦੇ ਉੱਪਰ ਲਮਕ ਰਹੀ ਆ ਬ੍ਰੈਂਪਟਨ ਦੇ ਤਕਰੀਬਨ 3 ਸਾਲ ਤੋਂ ਬੰਦ ਪਏ ਦੇ ਪਲੈਂਟ ਹੋਣ ਕਰਕੇ, ਸੋ ਇਹਨਾਂ ਨੇ ਡਿਮਾਂਡ ਕੀਤੀ ਆ ਮਾਰਕ ਕਾਰਨੀ ਦੀ ਸਰਕਾਰ ਨੂੰ ਵੀ ਕਿ ਤੁਸੀਂ ਸਟਲੈਂਟਿਸ ਨੂੰ ਉਹਨਾਂ ਦੇ ਕਮਿਟਮੈਂਟਸ ਤੱਕ ਜ਼ਿੰਮੇਵਾਰ ਰੱਖੋ, ਕਿਉਂਕਿ ਸਾਨੂੰ ਝੂਠਾ ਲਾਰਾ ਇਹਨਾਂ ਨੇ ਲਾਇਆ ਕਿ ਜਿਹੜੀ ਈਵੀ ਜੀਪ ਕੰਪਸ ਆ, ਚਲੋ ਆ ਤਾਂ ਨਹੀਂ ਪਰ ਕੁਛ ਹੋਰ ਤਾਂ ਸਹੀ, ਜਲਦ ਤੋਂ ਜਲਦ ਬਣਾਵਾਂਗੇ ਕੋਈ ਹੋਰ ਮੇਕ ਐਂਡ ਮਾਡਲ ਬ੍ਰੈਂਪਟਨ ਦੇ ਵਿੱਚ, ਅਤੇ ਉਹਦੇ ਤੋਂ ਵੀ ਹੁਣ ਮੁੱਕਰ ਰਹੇ ਨੇ। ਸੋ ਬ੍ਰੈਂਪਟਨ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵਿਲੀਅਮਸ ਪਾਰਕਵੇ ਐਂਡ ਕ੍ਰਾਈਸਲਰ ਡਰਾਈਵ ਦੇ ਸਟਲੈਂਟਿਸ ਅਤੇ ਆਰੋ ਪਲੈਂਟ ਨੂੰ ਡਿਸੰਬਰ ਮਹੀਨੇ ਵਿੱਚ ਪੂਰੇ 3 ਸਾਲ ਹੋ ਜਾਣੇ ਆ ਬੰਦ ਪਏ ਹੋਏ ਨੂੰ। ਸਟਲੈਂਟਿਸ ਨੇ ਕਿਹਾ ਸੀ ਕਿ ਉਹ ਕ੍ਰਾਈਸਲਰ 300 ਦੀ ਪ੍ਰੋਡਕਸ਼ਨ ਬੰਦ ਕਰਕੇ ਫੈਕਟਰੀ ਨੂੰ ਸਾਡੇ ਹੀ ਟੈਕਸ ਪੇਅਰ ਦੇ ਸਬਸਿਡੀਜ਼ ਨਾਲ ਰੀਟੂਲ ਕਰਕੇ ਨਵੀਂ ਈਵੀ ਜੀਪ ਕੰਪਸ ਬਣਾਉਣਗੇ। ਭਾਵੇਂ ਕੋਈ ਡਿਮਾਂਡ ਤਾਂ ਹੈ ਨਹੀਂ, ਪਰ ਟਰੂਡੋ ਗਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਈਵੀ ਮੈਂਡੇਟ ਪੇਸ਼ ਕਰਨੇ ਆ, ਸਰਟਨ ਅਮਾਊਂਟ ਆਫ ਗੱਡੀਆਂ ਐਵਰੀ ਸਿੰਗਲ ਈਅਰ, ਤੁਹਾਨੂੰ ਇਸ ਸਾਲ 10, ਫਿਰ ਅਗਲੇ ਸਾਲ 20, ਫਿਰ ਅਗਲੇ ਸਾਲ 30 ਈਵੀ ਹੀ ਬਣਾਉਣੀਆਂ ਪੈਣੀਆਂ। ਸੋ ਇਹਨਾਂ ਨੇ ਕਿਹਾ ਕਿ ਅਸੀਂ ਈਵੀ ਜੀਪ ਕੰਪਸ ਬਣਾਵਾਂਗੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਨੇ $422 million ਤੋਂ ਵੀ ਜ਼ਿਆਦਾ ਸਬਸਿਡੀਜ਼ ਦਿੱਤੀਆਂ ਸਟਲੈਂਟਿਸ ਨੂੰ। ਸਾਡੇ ਟੈਕਸ ਪੇਅਰ ਦਾ ਪੈਸਾ ਏਸੀ ਬ੍ਰੈਂਪਟਨ ਪਲੈਂਟ ਅਤੇ ਵਿੰਡਜ਼ਰ ਵਾਲੇ ਪਲੈਂਟ ਦੇ ਵਿੱਚ ਰੀਟੂਲਿੰਗ ਕਰਨ ਦੇ ਲਈ, ਨਵੀਆਂ ਮੇਕਸ ਮਾਡਲ ਬਣਾਉਣ ਲਈ, ਜਦੋਂ ਫਿਰ ਪਿਛਲੇ ਸਾਲ ਅਰਲੀ 25 ਦੇ ਵਿੱਚ ਹੀ ਅਚਾਨਕ ਬ੍ਰੈਂਪਟਨ ਵਾਲੇ ਪਲੈਂਟ ਦੇ ਵਿੱਚ ਰੀਟੂਲਿੰਗ ਦਾ ਕੰਮ ਬੰਦ ਕੀਤਾ ਗਿਆ, ਅਤੇ ਜ਼ਿਕਰ ਕੀਤਾ ਗਿਆ ਕਿ US ਥੇਰਫਸ ਅਤੇ ਅਨਸਰਟਨਟੀ ਕਰਕੇ ਅਸੀਂ ਇੱਥੇ ਅੱਗੇ ਨਹੀਂ ਵੱਧ ਸਕਦੇ। ਫਿਰ ਲੇਟ 2025 ਦੇ ਵਿੱਚ ਹੀ ਸਟਲੈਂਟਿਸ ਨੇ ਫੈਸਲਾ ਲਿਆ ਕਿ ਕਿਉਂਕਿ ਕੈਨੇਡਾ US ਟ੍ਰੇਡ ਡੀਲ ਬਣਨੀ ਤਾਂ ਹੈ ਨਹੀਂ, ਅਤੇ US ਕਹਿ ਰਿਹਾ ਹੈ ਕਿ ਉਹ ਕਦੇ ਵੀ ਨਹੀਂ, ਨੈਵਰ ਐਵਰ 0% ਟੈਰਿਫ ਲਾਉਣਗੇ ਕੈਨੇਡੀਅਨ ਗੱਡੀਆਂ 'ਤੇ ਇੰਪੋਰਟ ਟੂ ਦ US। ਉਹਨਾਂ ਨੇ ਇਸ ਬ੍ਰੈਂਪਟਨ ਦੇ ਈਵੀ ਜੀਪ ਕੰਪਸ ਦੀ ਇੰਟਾਇਰ ਪ੍ਰੋਡਕਸ਼ਨ ਜੋਬਸ, ਇਨਫੈਕਟ ਛੱਡੋ ਕੱਲੀ ਕੈਨੇਡੀਅਨ ਪ੍ਰੋਡਕਸ਼ਨ ਜੋਬਸ, ਅਬਵ ਐਂਡ ਬਿਯੋਂਡ ਜ਼ਿਆਦਾ ਹੀ ਵੱਡੀ ਬਿਲੀਅਨਸ ਦੀ ਇਨਵੈਸਟਮੈਂਟ, ਜ਼ਿਆਦਾ ਹੀ ਵੱਡੀ ਪ੍ਰੋਡਕਸ਼ਨ ਕਪੈਸਿਟੀ ਅਤੇ ਹਜ਼ਾਰਾਂ ਹੀ ਐਕਸਟਰਾ ਜੋਬਸ ਉਹਨਾਂ ਨੇ ਮੂਵ ਕੀਤੀਆਂ ਟੂ ਬੈਲਵਡੀਅਰ ਇਲੀਨੋਏ ਕਲੋਸ ਟੂ ਡੀਟਰੋਇਟ। ਸੋ ਉਸ ਤੋਂ ਬਾਅਦ ਫੈਡਰਲ ਲਿਬਰਲ ਗਵਰਨਮੈਂਟ ਨੇ ਅਤੇ ਖਾਸ ਤਾਂ ਫੋਰਮਰ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਹੈਵੀ ਕ੍ਰਿਟਿਸਿਜ਼ਮ ਫੇਸ ਕੀਤੀ ਸੀ ਕਿ ਉਹਨਾਂ ਨੇ ਕਿਉਂ ਅੰਨਿਆਂ ਦੇ ਵਾਂਗੂ ਬਿਨਾਂ ਜੋਬ ਸਿਕਿਉਰਿਟੀ ਤੋਂ, ਬਿਨਾਂ ਰੀਅਲ ਕਮਿਟਮੈਂਟ ਇਨ ਰਾਈਟਿੰਗ ਇਨ ਦ ਪੇਪਰ ਵਰਕ ਇਨ ਦ ਕੰਟਰੈਕਟਸ ਤੋਂ, ਹੰਡਰਡਸ ਆਫ ਮਿਲੀਅਨਸ ਆਫ ਟੈਕਸ ਪੇਅਰਸ ਦੇ ਡਾਲਰਸ ਇਸ ਸਟਲੈਂਟਿਸ ਕੰਪਨੀ ਨੂੰ ਕਿਉਂ ਦਿੱਤੇ, ਅਤੇ ਬਦਲੇ ਦੇ ਵਿੱਚ ਉਹ ਮੁਲਕ ਛੱਡ ਕੇ ਭੱਜ ਗਏ ਨੇ।
ਸੋ ਉਹ ਕਹਿ ਰਹੇ ਨੇ ਕਿ ਪੈਸੇ ਤਾਂ ਕਢਾਵਾਂਗੇ, ਅੱਜ ਨਹੀਂ ਤਾਂ ਕੱਲ੍ਹ ਨੂੰ ਪੈਸੇ ਤਾਂ ਕਢਾਵਾਂਗੇ, ਕੋਰਟ ਕਚੇਰੀਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਵਾਂਗੇ, ਅਖੀਰ ਦੇ ਪੈਸੇ ਤਾਂ ਵਾਪਸ ਆ ਸਕਦੇ ਆ, ਪਰ ਜੋਬਸ ਅਤੇ ਇਕਨੋਮਿਕ ਗਰੋਥ ਐਂਡ ਕੰਟਰੀਬਿਊਸ਼ਨ ਅਤੇ ਟੈਕਸ ਰੈਵਨਿਊ ਤਾਂ ਕਦੇ ਵਾਪਸ ਅਨਫੋਰਚੁਨੇਟਲੀ ਲੱਗਦਾ ਹੈ ਨਹੀਂ ਆਉਣਾ ਹੈ, ਨੁਕਸਾਨ ਤਾਂ ਫਿਰ ਵੀ ਹੈਗਾ ਹੈਗਾ ਭਾਵੇਂ ਟੈਕਸ ਪੇਅਰ ਦਾ ਪੈਸਾ ਵਾਪਸ ਆ ਜਾਵੇ। ਸਟੈਲੈਂਟਿਸ ਨੇ ਵਾਅਦਾ ਕੀਤਾ ਸੀ, ਜਾਂ ਕਹਿ ਲਓ ਲਾਰਾ ਹੀ ਲਾਇਆ ਸੀ ਕਿਉਂਕਿ ਹੁਣ ਤਾਂ ਝੂਠ ਹੀ ਨਿਕਲਿਆ, ਕਿ ਈ ਵੀ ਜੀਪ ਕੰਪਨੀਸ ਨਹੀਂ ਪਰ ਫਿਊਚਰ ਦੇ ਵਿੱਚ ਅਸੀਂ ਹੋਰ ਕੋਈ ਨਾ ਕੋਈ ਮੇਕ ਇਨ ਮਾਡਲ ਬ੍ਰੈਂਪਟਨ ਦੇ ਵਿੱਚ ਜ਼ਰੂਰ ਬਣਾਵਾਂਗੇ, ਕ੍ਰਾਈਸਲਰ ਅਤੇ ਵਿਲੀਅਮਸ ਪਾਰਕਵੇ ਅਤੇ ਹਜ਼ਾਰਾਂ ਹੀ ਕੰਮ ਕਰਨ ਵਾਲਿਆਂ ਨੂੰ ਫਿਰ ਤੋਂ ਕੰਮ 'ਤੇ ਲਾਵਾਂਗੇ। ਪਰ ਜਿਹੜੀ ਕੰਪਨੀ ਹੁਣ ਇੱਕ ਵਾਰੀ ਦੋ ਵਾਰੀ ਬਾਰ ਬਾਰ ਹੀ ਝੂਠ ਬੋਲ ਚੁੱਕੀ ਆ, ਉਹਨਾਂ ਦਾ ਹੁਣ ਕੀ ਭਰੋਸਾ ਹੈ? ਖਾਸ ਕਿਉਂਕਿ ਹੁਣ ਤਾਂ ਦੋਸਤੋ ਪਤਾ ਲੱਗ ਹੀ ਗਿਆ ਹੈ, ਲਾਸਟ ਵੀਕ ਪਿਛਲੇ ਹਫ਼ਤੇ ਹੀ ਸਟੈਲੈਂਟਿਸ ਨੇ ਆਪਦੇ ਬ੍ਰੈਂਪਟਨ ਪਲੈਂਟ ਦੇ ਲਈ ਬ੍ਰੈਂਪਟਨ ਬੇਸਡ ਮਿਲੀਟਰੀ ਆਰਮਰਡ ਵਹੀਕਲ ਮੇਕਰ, ਜੋ ਕਿ ਵੱਧ ਤੋਂ ਵੱਧ ਯੂਕਰੇਨ ਨੂੰ ਹੀ ਭੇਜਦੇ ਨੇ ਇਹ ਆਰਮਰ ਟਰੱਕ, ਰੋਸ਼ੈਲ ਦੇ ਨਾਲ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤਾ ਹੈ। ਕਿਉਂ? ਕਿਉਂਕਿ ਬਿਜ਼ਨਸ ਇਜ਼ ਬੂਮਿੰਗ, ਸਾਡਾ ਇਹ ਟੈਕਸ ਪੇਅਰ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ, ਦੁਨੀਆ ਭਰ ਦੇ ਮੁਲਕਾਂ ਦਾ ਟੈਕਸ ਪੇਅਰ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਯੂਕਰੇਨ ਦੇ ਇਸ ਮਨੀ ਲਾਂਡਰਿੰਗ ਸਕੀਮ ਨੂੰ ਫੰਡ ਕਰਨ ਦੇ ਲਈ, ਯੂਕਰੇਨ ਦੇ ਅੱਧੇ ਹੀ ਮਰਦਾਂ ਨੂੰ ਮਰਵਾਉਣ ਦੇ ਲਈ। ਸੋ ਉੱਥੇ ਰੋਸ਼ੈਲ ਕਹਿੰਦੀ ਕਿ ਸਾਡੀ ਛੋਟੀ ਜਿਹੀ ਫੈਸਿਲਿਟੀ ਹੈ, ਬੈਂਟ 'ਚ ਸਾਨੂੰ ਵੱਡੀ ਜਗ੍ਹਾ ਚਾਹੀਦੀ ਆ, ਇੰਨੀ ਹੁਣ ਪਹੁੰਚ ਵੱਧ ਗਈ ਆ ਇਸ ਵਾਰਨ ਯੂਕਰੇਨ ਕਰਕੇ, ਕਹਿੰਦੇ ਨੇ ਅਸੀਂ ਪੂਰੀ ਸਟੈਲੈਂਟਿਸ ਦੀ ਬ੍ਰੈਂਪਟਨ ਪਲੈਂਟ ਹੀ ਚੱਕ ਲਈਏ ਫੱਟੇ, ਕਮਾਲ ਦੀ ਗੱਲ ਆ। ਸੋ ਕਲੀਅਰਲੀ ਸਟੈਲੈਂਟਿਸ ਇਸ ਬ੍ਰੈਂਪਟਨ ਪਲੈਂਟ ਨੂੰ ਪੱਕੇ ਤੌਰ 'ਤੇ ਬੰਦ ਕਰਕੇ ਵੇਚ ਕੇ ਭੱਜਣ ਨੂੰ ਤਾਂ ਫਿਰਦੇ ਤਾਂ ਹੈਗੇ ਆ, ਇਹਦੇ ਬਾਰੇ ਕੋਈ ਦੋ ਰਾਏ ਤਾਂ ਹੈ ਨਹੀਂ, ਜਿਹਨਾਂ ਨੇ ਲਾਸਟ ਵੀਕ ਹੀ MOU ਸਾਈਨ ਕੀਤੀ ਹੈ ਵਿਦ ਰੋਸ਼ੈਲ। ਤਾਂ ਹੀ ਅੱਜ ਯੂਨੀਫੋਰ ਇਸ ਮੁਲਕ ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਅਨ ਅਤੇ ਸਟੈਲੈਂਟਿਸ ਵਰਕਰਸ ਦੀ ਹੀ ਯੂਨੀਅਨ ਦੇ ਲੀਡਰ ਲਾਨਾ ਪੇਨ ਨੇ ਕਿਹਾ ਕਿ ਇਸ ਕੈਨੇਡਾ US ਟ੍ਰੇਡ ਵਾਰ ਦੇ ਵਿੱਚ ਸਟੈਲੈਂਟਿਸ ਬ੍ਰੈਂਪਟਨ ਤੋਂ ਐਗਜ਼ਿਟ ਭਾਲ ਰਿਹਾ ਹੈ ਅਤੇ ਕਿਸੇ ਨੂੰ ਇਹਨਾਂ ਦੇ ਲਈ ਦਰਵਾਜ਼ਾ ਖੋਲ੍ਹਣਾ ਹੀ ਨਹੀਂ ਚਾਹੀਦਾ ਹੈ, ਉਲਟਾ ਦਰਵਾਜ਼ਾ ਬੰਦ ਕਰਨਾ ਚਾਹੀਦਾ, ਤਾਲਾ ਲਾਉਣਾ ਚਾਹੀਦਾ ਅਤੇ ਇਹਨਾਂ ਨੂੰ ਧੱਕੇ ਦੇ ਨਾਲ ਇੱਥੇ ਰੱਖਣਾ ਹੀ ਚਾਹੀਦਾ ਹੈ। ਅਤੇ ਇਹਨੇ ਪਿਛਲੇ ਹਫ਼ਤੇ ਵੀ ਕਿਹਾ ਕਿ ਭੱਜਣ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਨੂੰ ਤੁਸੀਂ ਬਿਲੀਅਨਸ ਆਫ ਡਾਲਰ ਦੇ ਫਾਈਨ ਵੀ ਕਰੋ, ਪਰ ਇਕੱਲੇ ਇਹਨਾਂ ਨੂੰ ਨਹੀਂ। ਬੀਬੀ ਕਹਿੰਦੀ ਕਿ ਜਿਹੜੀ ਵੀ ਇੱਥੇ ਵੱਡੀ ਕੰਪਨੀ ਕੈਨੇਡਾ ਛੱਡ ਕੇ ਟ੍ਰੇਡ ਵਾਰ ਦੇ ਵਿੱਚ ਅਮਰੀਕਾ ਜਾਂਦੀ ਆ, ਫਿਰ ਤਾਂ ਉਹਨਾਂ ਨੂੰ ਫਾਈਨ ਕਰੋ, ਫਿਰ ਤਾਂ ਭਰਾਵਾ ਹੋਰ ਇਨਵੈਸਟਮੈਂਟ ਤਾਂ ਕਦੇ ਆਉਣੀ ਵੀ ਨਹੀਂ ਹੈਗੀ ਇੱਥੇ ਜੇ ਇਸ ਤਰ੍ਹਾਂ ਦੇ ਕੰਮ ਕਰੋਗੇ, ਪੁੱਠੇ ਕੰਮ। ਸੋ ਅੱਜ ਲਾਨਾ ਪੇਨ ਨੇ ਸਟੈਲੈਂਟਿਸ ਨੂੰ ਕਿਹਾ, ਡੋਂਟ ਕਲੋਜ਼, ਡੋਂਟ ਸੈਲ, ਪ੍ਰੋਟੈਕਟ ਦੀ ਇੰਟੈਗਰਿਟੀ ਆਫ ਦ ਪਲੈਂਟ ਐਜ਼ ਅ ਬ੍ਰਿਜ ਟੂ ਫਿਊਚਰ ਵਹੀਕਲ ਪ੍ਰੋਡਕਸ਼ਨ। ਨਹੀਂ ਤਾਂ ਇਹਨੇ ਵਾਰਨ ਕੀਤਾ ਹੈ ਕਿ ਕੱਲ੍ਹ ਨੂੰ ਕੋਈ ਪਤਾ ਨਹੀਂ ਹੈਗਾ ਕਿ ਵਿੰਡਜ਼ਰ ਅਤੇ ਟੋਬਕੋ ਦੇ ਜਿਹੜੇ ਸਟੈਲੈਂਟਿਸ ਪਲੈਂਟ ਨੇ ਉਹਦੇ ਵਿੱਚ ਕੰਮ ਕਰਨ ਵਾਲੇ ਹਜ਼ਾਰੇ ਇੰਪਲੋਈਜ਼ ਸਾਲ ਡੇਢ ਦੀ ਦਿਖਾਉਣ ਦੇ ਲਈ ਕਹਿਣਗੇ ਕਿ ਅਸੀਂ ਵੀ ਕੰਮ ਛੱਡ ਰਹੇ ਹਾਂ। ਸੋ ਫਿਲਹਾਲ ਸਟੈਲੈਂਟਿਸ ਐਂਡ ਯੂਨੀਫੋਰ ਦੀ ਜਿਹੜੀ ਕਲੈਕਟਿਵ ਅਗਰੀਮੈਂਟ ਹੈ ਨੈਗੋਸ਼ੀਏਟ ਹੀ ਕੀਤੀ ਜਾ ਰਹੀ ਹੈ ਅਤੇ ਐਕਸਪਾਇਰ ਹੋਣ ਵਾਲੀ ਹੈ ਦਿਸ ਵੀਕਐਂਡ, ਪਰਫੈਕਟ ਟਾਈਮਿੰਗ, ਸੰਡੇ ਸਪਟੈਂਬਰ 20, 2026 ਨੂੰ। ਅਤੇ ਜੇਕਰ ਸਟੈਲੈਂਟਿਸ ਕਮਿਟਮੈਂਟ ਨਹੀਂ ਪੇਸ਼ ਕਰਦਾ ਹੈ ਆਪਦੇ ਬ੍ਰੈਂਪਟਨ ਪਲੈਂਟ ਨੂੰ ਰੱਖਣ ਦੇ ਲਈ, ਚਲਾਉਣ ਦੇ ਲਈ ਕਿਸੇ ਨਵੇਂ ਮੇਕ ਇਨ ਮਾਡਲ ਦੇ ਨਾਲ, ਫਿਰ ਧਮਕੀ ਹੀ ਪੇਸ਼ ਕੀਤੀ ਗਈ ਹੈ ਬੇਸਿਕਲੀ ਕਿ ਸਹੀ ਸਹੀ ਲੀਗਲ ਪ੍ਰੋਸੈਸ ਫਾਲੋ ਕਰਕੇ ਪੋਟੈਂਸ਼ਲੀ, ਕੋਈ ਗਰੰਟੀ ਨਹੀਂ ਕਿ ਪੋਟੈਂਸ਼ਲੀ, ਸਾਰੇ ਵਿੰਡਜ਼ਰ ਅਤੇ ਟੋਬਕੋ ਸਟੈਲੈਂਟਿਸ ਇੰਪਲੋਈਜ਼ ਵੀ ਸਟ੍ਰਾਈਕ 'ਤੇ ਜਾ ਸਕਦੇ ਆ। ਕਿਉਂ? ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਜੇਕਰ ਆਰਮਰਡ ਵਹੀਕਲ ਮੇਕਰ ਰੋਸ਼ੈਲ ਇਸ ਬ੍ਰੈਂਪਟਨ ਦੇ ਪਲੈਂਟ ਨੂੰ ਟੇਕ ਓਵਰ ਕਰਦਾ ਵੀ ਹੈਗਾ, ਉਹਨਾਂ ਨੂੰ ਨਾ ਤਾਂ ਇੰਨੇ ਜ਼ਿਆਦਾ 2,000 ਇੰਪਲੋਈਜ਼ ਦੀ ਜ਼ਰੂਰਤ ਪੈਣੀ ਆ, ਨਾ ਤਾਂ ਉਹਨਾਂ ਨੂੰ ਕੋਈ ਵੀ ਗਰੰਟੀ ਇੱਕ ਕੰਮ 'ਤੇ ਰੱਖਣਗੇ, ਨਾ ਤਾਂ ਕੋਈ ਰਿਕੁਆਇਰਮੈਂਟ ਹੈ, ਨਾ ਤਾਂ ਕੁਛ ਵੀ ਹੋਰ ਹੈਗਾ ਲੈਣਾ ਦੇਣਾ। ਸੋ ਜਿਹੜੇ ਹੁਣ ਇਹ 2,000 ਇੰਪਲੋਈਜ਼ ਦੇ ਬ੍ਰੈਂਪਟਨ ਦੇ ਵਿੱਚ ਤਾਂ ਕਈ ਡੈਕੇਡ ਤੋਂ ਵੀ ਕੰਮ ਕਰਦੇ ਆ ਰਹੇ, ਇੰਨੀ ਮਿਹਨਤ ਨਾਲ, ਸੀਨੀਓਰਿਟੀ, ਪੇ ਬੈਨੀਫਿਟਸ, ਕਲੈਕਟਿਵ ਅਗਰੀਮੈਂਟਸ, ਪੈਨਸ਼ਨ ਪਲਾਨਸ, ਕਹਿੰਦੇ ਨੇ ਕਿ ਸਭ ਕੁਛ ਡਾਊਨ ਦਾ ਡਰੇਨ, ਫਲਸ਼ਡ ਇਨ ਦਾ ਟੋਇਲੇਟ, ਬਰਬਾਦ ਹੋ ਸਕਦਾ ਹੈ। ਸਟੈਲੈਂਟਿਸ ਨੇ ਸਾਫ਼ ਕਹਿ ਦਿੱਤਾ ਹੈ ਕਿ ਬ੍ਰੈਂਪਟਨ ਦੇ ਵਿੱਚ ਕੁਛ ਵੀ ਬਣਾਉਣ ਦੇ ਲਈ ਬਿਲਕੁਲ ਕੋਈ ਵੀ ਬਿਜ਼ਨਸ ਕੇਸ ਰਿਹਾ ਹੀ ਨਹੀਂ ਹੈਗਾ, ਸਿੰਪਲ ਅਸਦਾ ਕਿ ਸਾਡੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਸਾਨੂੰ ਜਾਣ ਦਿਓ, ਇਫ ਇਟ ਡਜ਼ਨਟ ਮੇਕ ਡਾਲਰਸ ਇਟ ਡਜ਼ਨਟ ਮੇਕ ਸੈਂਸ ਆਬਵੀਅਸਲੀ। ਅਤੇ ਕਿਹੜਾ ਬੰਦਾ ਕਹੂਗਾ ਕਿ ਚਲੋ ਅਸੀਂ ਰਹਿ ਹੀ ਲੈਂਦੇ ਹਾਂ ਭਾਵੇਂ ਘਾਟਾ ਹੀ ਪਵੇ, ਇਟ ਮੇਕਸ ਜ਼ੀਰੋ ਸੈਂਸ। ਸੋ ਅੱਜ ਹੀ ਸਟੈਲੈਂਟਿਸ ਨੇ ਆਪਦੇ ਸਾਰੇ ਇੰਪਲੋਈਜ਼ ਨੂੰ ਖੱਤ ਭੇਜਿਆ, ਲਿਖਿਆ, ਕਈ ਮਹੀਨਿਆਂ ਤੋਂ ਉਹਨਾਂ ਨੇ ਸਲਾਹਾਂ ਕੀਤੀਆਂ, ਰੇਂਜ ਆਫ ਆਪਸ਼ਨ ਦੇਖੀਆਂ ਕਿ ਬ੍ਰੈਂਪਟਨ ਦੇ ਵਿੱਚ ਪ੍ਰੋਡਕਸ਼ਨ ਫਿਰ ਤੋਂ ਸ਼ੁਰੂ ਕੀਤੀ ਜਾਏ, ਨਵੇਂ ਵਹੀਕਲ ਪ੍ਰੋਡਕਟਸ ਜਾਂ ਹੋਰਾਂ ਕੰਪਨੀਜ਼, ਈਵਨ ਚਾਈਨੀਜ਼ ਕੰਪਨੀਜ਼ ਪੋਟੈਂਸ਼ਲੀ ਲਾਈਕ BYD, ਉਹਨਾਂ ਨਾਲ ਕੋਲੈਬੋਰੇਸ਼ਨ ਦੇ ਲਈ। ਪਰ ਕਹਿੰਦੇ ਨੇ ਕਿ ਕੁਛ ਵੀ ਨਹੀਂ ਬਣਿਆ, ਕੋਈ ਵੀ ਲੌਂਗ ਟਰਮ ਸਸਟੇਨੇਬਲ ਆਪਸ਼ਨ ਬਿਲਕੁਲ ਵੀ ਨਹੀਂ ਹੈਗੀ ਬ੍ਰੈਂਪਟਨ ਦੇ ਵਿੱਚ ਇਸ ਪਲੈਂਟ ਨੂੰ ਰਨ ਕਰਨ ਲਈ। ਅਤੇ ਕਹਿੰਦੇ ਨੇ ਕਿ ਜੇਕਰ ਅਸੀਂ ਇਸ ਪਲੈਂਟ ਨੂੰ ਵੇਚ ਵੀ ਦਿੰਦੇ ਹਾਂ, ਜੋ ਕਿ ਹਜੇ ਕਹਿੰਦੇ ਨੇ ਕਿ ਪੱਕੀ ਗੱਲ ਹੋਈ ਵੀ ਨਹੀਂ ਹੈਗੀ ਰੋਸ਼ੈਲ ਨਾਲ,
ਕਹਿੰਦੇ ਨੇ ਕਿ ਅਸੀਂ ਫਿਰ ਵੀ ਤਿਆਰ $8 billion ਦੀ ਇਨਵੈਸਟਮੈਂਟ ਤਾਂ ਰੀਸੈਂਟਲੀ ਕੀਤੀਆਂ ਹੀ ਨੇ ਕੈਨੇਡਾ ਵਿੱਚ, ਅਤੇ ਵਿੰਡਜ਼ਰ ਐਂਡ ਐਟੋਬਕੋ ਪਲਾਂਟਸ ਦੇ ਵਿੱਚ ਵੀ ਅਸੀਂ ਫੁੱਲੀ ਕਮਿਟਡ ਹੈਗੇ ਹਾਂ। ਪਰ ਜੇ ਬ੍ਰੈਂਪਟਨ ਬੰਦ ਕਰ ਸਕਦੇ ਆ ਫਿਰ ਕੱਲ੍ਹ ਨੂੰ ਉਸ ਤੋਂ ਅਗਲੇ ਸਾਲ ਵਿੰਡਜ਼ਰ ਅਤੇ ਐਟੋਬਕੋ ਦਾ ਬੰਦ ਕਰਨ ਦਾ ਕੀ ਭਰੋਸਾ ਹੈ ਕਿ ਨਹੀਂ ਹੈ, ਇਹ ਤੁਸੀਂ ਵੀ ਜਾਣਦੇ ਹੋ। ਸੋ ਫੈਡਰਲ ਮਿਨਿਸਟਰ ਆਫ ਇੰਡਸਟਰੀ ਐਂਡ ਮਿਨਿਸਟਰ ਰਿਸਪੋਂਸਿਬਲ ਫਾਰ ਕੈਨੇਡਾ ਇਕਨੋਮਿਕ ਡਿਵੈਲਪਮੈਂਟ, ਸ਼ਾਇਦ ਟਰੂਡੋ ਅਤੇ ਕਾਰਨੀ ਸਰਕਾਰ ਦੇ ਵਿੱਚ ਸਭ ਤੋਂ ਬੇਕਾਰ ਮੰਤਰੀਆਂ ਦੇ ਵਿੱਚੋਂ ਇੱਕ, ਮੈਲਨੀ ਜੋਲੀ, ਉਹਨੇ ਸਿਰਫ ਅੱਜ ਇਹੀ ਕਿਹਾ ਹੈ ਕਿ ਉਹਦੀ ਗਵਰਨਮੈਂਟ ਮੈਕਸੀਮਮ ਪ੍ਰੈਸ਼ਰ ਪਾਊਗੀ ਸਟਲੈਂਟਸ 'ਤੇ, ਵਟਐਵਰ ਦੈਟ ਮੀਨਸ। ਖਾਲੀਆਂ ਗੱਲਾਂ ਨੇ, ਕਹਿਣ ਦੀਆਂ ਗੱਲਾਂ ਨੇ। ਹੁਣ ਤੱਕ ਤਾਂ ਅਰਲੀ 25 ਦਾ ਬੰਦ ਰਿਹਾ, ਤੁਸੀਂ ਟੈਕਸ ਪੇਅਰ ਦੇ ਹੰਡਰਡਸ ਮਿਲੀਅਨ ਨੂੰ ਦਿੱਤੇ ਹੋਏ ਨੇ ਸਬਸਿਡੀਜ਼, ਉਹ ਤਾਂ ਹਜੇ ਤੱਕ ਤੁਹਾਨੂੰ ਵਾਪਸ ਮੋੜੇ ਵੀ ਨਹੀਂ ਗਏ, ਅਤੇ ਕਹਿੰਦੇ ਹੋ ਕਿ ਮੈਕਸੀਮਮ ਪ੍ਰੈਸ਼ਰ ਪਾਵਾਂਗੇ ਇਹਨਾਂ ਨੂੰ ਇੱਥੇ ਰੱਖਣ ਲਈ। ਗਿਵ ਮੀ ਅ ਬ੍ਰੇਕ ਪਲੀਜ਼, ਫੋਰ ਦ ਲਵ ਆਫ ਗੋਡ। ਅਤੇ ਇਹਨੇ ਕਿਹਾ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਨਵੀਂ ਗੱਡੀ ਦੀ ਮੇਕ ਐਂਡ ਮਾਡਲ ਬਣਾਉਣ ਦੇ ਲਈ, ਇਹਨਾਂ ਤੋਂ ਹੀ ਬਣਵਾਉਣ ਦੇ ਲਈ ਅਸੀਂ ਮੈਕਸੀਮਮ ਪ੍ਰੈਸ਼ਰ ਪਾਵਾਂਗੇ। ਪਾਈ ਜਾ ਬੀਬਾ ਪ੍ਰੈਸ਼ਰ, ਕੁਛ ਨਹੀਂ ਹੋਣ ਲੱਗਿਆ। ਪਰ ਉਹਨਾਂ ਦੇ ਬਿਲਕੁਲ ਸਾਹਮਣੇ ਹੀ MOU ਸਾਈਨ ਕੀਤੀ ਗਈ ਹੈ ਲਾਸਟ ਵੀਕ, ਯੂਕਰੇਨ ਨੂੰ ਆਰਮਡ ਵਹੀਕਲ ਭੇਜਣ ਵਾਲੀ ਰੋਸ਼ੈਲ ਨੂੰ ਹੀ ਪਲੈਂਟ ਵੇਚਣ ਲਈ, ਅਤੇ ਉਹਦੇ ਬਾਰੇ ਤਾਂ ਇਹਨਾਂ ਦੀ ਬੋਲਤੀ ਬੰਦ ਹੀ ਹੈ ਫਿਲਹਾਲ। ਅਤੇ ਹੁਣ ਦੇਖਣਾ ਪਊਗਾ ਕਿ ਪਲੈਂਟ ਵੇਚਿਆ ਜਾਂਦਾ ਨਹੀਂ ਵੇਚਿਆ ਜਾਂਦਾ, ਵੀ ਹੈਵ ਨੋ ਆਈਡੀਆ ਟੂ ਬੀ ਆਨੈਸਟ। ਪਰ ਸਟਲੈਂਟਸ ਤਾਂ ਕਹਿੰਦਾ ਹੈ ਕਿ ਸਾਡੇ ਤਾਂ ਹੱਥ ਖੜ੍ਹੇ ਨੇ, ਹੱਥ ਜੋੜ ਲਿਆ, ਅਸੀਂ ਇੱਥੇ ਬ੍ਰੈਂਪਟਨ 'ਚ ਕੁਛ ਵੀ ਬਣਾ ਕੇ ਪ੍ਰੋਫਿਟ ਨਹੀਂ ਕਮਾ ਸਕਦੇ ਹਾਂ, ਜਿੰਨ 'ਚ ਟੇਫ ਲੱਗੇ ਹੋਏ ਨੇ, ਸੋ ਸਾਨੂੰ ਜਾਣ ਦਿਓ। ਬੇਸਿਕਲੀ ਦੈਟਸ ਦ ਸਟੋਰੀ। ਰੈਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ ਦੋਸਤੋ। ਹੁਣ ਕਿਉਂਕਿ ਸਟੇਸ਼ਨ ਆਈਡੀ 1-2 ਮਿੰਟ ਲੱਗਣ ਲੱਗੀ ਆ, ਅਗਲੀਆਂ ਖਬਰਾਂ ਅਗਲੇ ਘੰਟੇ 'ਚ ਪੇਸ਼ ਕਰਾਂਗੇ। ਸਾਡੇ ਨਾਲ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਹਿਦੋਵ ਵੀ ਲਾਈਨ 'ਤੇ ਜੁੜ ਚੁੱਕੇ ਨੇ, ਇਹਨਾਂ ਨਾਲ ਵੀ ਕੁਛ ਕੁ ਮਿੰਟਾਂ ਦੇ ਅੰਦਰ ਗੱਲਬਾਤ ਕਰਾਂਗੇ। ਨੀਲਮ ਸਹਿਦੋਵ ਮੋਰਗੇਜ ਦੇ ਮਾਹਰ ਨੇ, ਫੋਨ ਨੰਬਰ ਹੈ 647-739-8710 ਦੋ ਤਿੰਨ ਮਿੰਟਾਂ ਦੇ ਵਿੱਚ ਹੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਦੋਂ ਸਟੇਸ਼ਨ ਆਈ ਡੀ ਲੱਗ ਜੂਗੀ। ਹੁਣ ਸਾਡੇ ਨਾਲ ਆਫ ਈਅਰ ਕੋਈ ਵੀ ਗੱਲਬਾਤ ਕਰਨੀ ਆ, ਸਟੂਡੀਓ ਫੋਨ ਨੰਬਰ ਘੁਮਾ ਸਕਦੇ ਹੋ 905-564-6444 905-564-6444। ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ, ਆਹੀ ਨੰਬਰ ਘੁਮਾਉਣਾ ਹੈ 905-564-6444 905-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9055-64-44

0: AM 530 ਦੇਸ਼ ਪ੍ਰਦੇਸ਼ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਇਸ ਮਹਾਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਈ ਮੋਰਗੇਜ ਕੁਈਨ ਨੀਲਮ ਸੈਦੋਵ, ਜੋ ਕਿ ਸਾਡੇ ਨਾਲ ਇਸ ਟਾਈਮ ਤੇ ਜੁੜ ਚੁੱਕੇ ਨੇ ਤੇ ਹੁਣ ਤੱਕ ਤਾਂ ਇਹ ਇੰਨੇ ਜ਼ਿਆਦਾ ਪਰਿਵਾਰਾਂ ਨੂੰ ਖੁਸ਼ ਕਰ ਚੁੱਕੇ ਨੇ ਜਿਨ੍ਹਾਂ ਦੇ ਘਰ ਦੀ ਮੋਰਗੇਜ ਔਨ ਟਾਈਮ ਕੀਤੀ ਗਈ ਆ। ਇਹਨਾਂ ਨੇ ਬਥੇਰੇ ਹੀ ਲੋਕਾਂ ਨੂੰ ਇੰਨੇ ਜ਼ਿਆਦਾ ਸਾਲਾਂ ਦੇ ਵਿੱਚ ਸਕਸੈਸਫੁਲ ਔਨ ਟਾਈਮ ਸਭ ਤੋਂ ਲੋਵੈਸਟ ਇੰਟਰਸਟ ਰੇਟ ਦੇ ਵਿੱਚ ਫਸਟ ਟਾਈਮ ਹੋਮ ਬਾਇਰ ਬਣਾਇਆ ਹੈ, ਕਿਉਂਕਿ ਇਹ ਸਭ ਕੁਛ ਹੀ ਪ੍ਰੋਸੈਸ ਲਈ ਕ੍ਰਿਸਟਲ ਕਲੀਅਰ ਪੇਸ਼ ਕਰਦੇ ਆ ਅਤੇ ਸਟੈਪ ਬਾਏ ਸਟੈਪ ਤੋਂ ਗਾਈਡ ਕਰਦੇ ਆ। ਹੁਣ ਉਹੀ ਪਰਿਵਾਰਾਂ ਦੀਆਂ ਜਿਹੜੀਆਂ ਰਨਿਊਅਲਸ ਆ ਰਹੀਆਂ ਨੇ, ਕਈ ਵਾਰੀ ਆ ਚੁੱਕੀਆਂ ਨੇ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਘੱਟ ਰੇਟ ਦਿਲਵਾ ਚੁੱਕੇ ਨੇ। ਸੋ ਮੋਰਗੇਜ ਰਿਲੇਟਡ ਤੁਹਾਡਾ ਜਿਹੜਾ ਮਰਜ਼ੀ ਸਵਾਲ ਹੋਵੇ, ਕੰਮ ਹੋਵੇ, ਜ਼ਰੂਰ ਸੰਪਰਕ ਕਰੋ। ਸਲਾਹ ਮਸ਼ਵਰਾ ਬਿਲਕੁਲ ਫਰੀ ਦੇ ਵਿੱਚ ਕਰੋ ਨੀਲਮ ਸੈਦੋਵ ਦੇ ਨਾਲ ਐਟ 7390871100.
1: ਬਿਲਕੁਲ ਬਿਲਕੁਲ, ਦੈਟਸ ਅ ਵੈਰੀ ਨਾਈਸ ਕੁਐਸਚਨ। ਦੇ ਰੀਸੈਂਟਲੀ ਆਪਣੇ ਇੱਧਰ US ਵੱਲ ਨੂੰ ਰੇਟਸ ਜਿਹੜੇ ਨੇ ਉਹ ਥੋੜੇ ਜਿਹੇ ਵਧੇ ਨੇ। ਤੁਹਾਨੂੰ ਇੰਨੀ ਗੱਲ ਦਾ ਤਾਂ ਸਾਰੀ ਦੁਨੀਆਂ ਨੂੰ ਪਤਾ, ਕੈਨੇਡਾ ਦੇ ਬੱਚੇ ਬੱਚੇ ਨੂੰ ਪਤਾ, ਜਦੋਂ ਅਮੈਰੀਕਾ ਨਿੱਛ ਮਾਰਦਾ ਤਾਂ ਕੈਨੇਡਾ ਨੂੰ ਜ਼ੁਕਾਮ ਜ਼ਰੂਰ ਹੋ ਜਾਂਦਾ। ਸੋ ਸੇਮ ਤਰੀਕੇ ਦੇ ਨਾਲ ਜੇ ਉਹਨਾਂ ਨੇ ਰੇਟ ਵਧਾਏ ਆ ਤਾਂ ਆਪਾਂ ਕਿੱਦਾਂ ਪਿੱਛੇ ਰਵਾਂਗੇ। ਆਈ ਨੋ ਇਟਸ ਆਲ ਪੋਲਿਟਿਕਸ ਦਿਸ ਦੈਟ ਦੀ, ਵੈਸੇ ਦੇਖੋ ਤੁਸੀਂ ਇਨਫਲੇਸ਼ਨ ਕਾਫੀ ਹਾਈ ਹੈ, ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਮਹਿੰਗੀਆਂ ਨੇ, ਗੈਸ, ਗਰੋਸਰੀ, ਐਵਰੀ ਸਿੰਗਲ ਥਿੰਗ ਇਜ਼ ਐਕਸਪੈਂਸਿਵ। ਉਹਦੇ ਨਾਲ ਨਾਲ ਜਿਹੜੇ ਇੰਟਰਸਟ ਰੇਟ ਨੇ, ਯੈਸ ਨਾਟ ਦੀ ਵੇਰੀਏਬਲ ਬਟ ਐਟ ਦ ਮੋਮੈਂਟ ਜਿਹੜੇ ਯੀਲਡ ਰੇਟ ਨੇ, ਜਿਹੜੇ ਨਾਟ ਦੀ ਪੋਲਿਸੀ ਰੇਟ, ਆਈ ਐਮ ਸੋਰੀ, ਪੋਲਿਸੀ ਰੇਟ ਨਹੀਂ ਵਧਣਗੇ ਪਰ ਯੀਲਡ ਬੌਂਡ ਜਿਹੜੇ ਰੇਟ ਨੇ, ਯੈਸ ਇਟ ਕੈਨ ਗੋ ਅਪ। ਦੋ ਕੁ ਬੈਂਕਾਂ ਨੇ ਆਲਰੇਡੀ ਇੰਟਰਨਲੀ ਦੱਸ ਦਿੱਤਾ ਕਿ ਰੇਟਸ ਆਰ ਗੋਇੰਗ ਅਪ, ਕਪਲ ਆਫ ਬੈਂਕਸ, ਜਿਹੜੇ ਸੀ ਆਈ ਬੀ ਸੀ ਸੀ ਉਹਨਾਂ ਨੇ ਵੀ, ਸੋਰੀ ਬੀਮੋ ਵਾਲਿਆਂ ਨੇ ਵੀ, ਤਾਂ ਬਾਕੀ ਦੇ ਵੀ ਬੈਂਕ ਫੋਲੋ ਕਰਨਗੇ। ਸੋ ਨਾਓ ਐਟ ਦਿਸ ਪੋਲੀਟੀਕਲ ਪੁਆਇੰਟ ਤੇ ਮੈਨੀ ਟਾਈਮ ਦਾ ਕੁਐਸਚਨ ਹੁੰਦਾ ਕਿ ਆਪਾਂ ਕਿਹੜੇ ਰੇਟ ਲਈਏ, ਫਿਕਸਡ ਜਾਂ ਵੇਰੀਏਬਲ। ਦ ਥਿੰਗ ਇਜ਼, ਇਟਸ ਨਾਟ ਅਬਾਊਟ ਦ ਰੇਟਸ, ਇਟਸ ਨਾਟ ਅਬਾਊਟ ਦੀ ਸਟੇਬਿਲਿਟੀ ਕਿ ਆਪਾਂ ਰੇਟ ਸਟੇਬਲ ਨੇ ਤਾਂ ਚੱਲ ਲੈ ਲਓ, ਕੋਈ ਗੱਲ ਨੀ, 5 ਸਾਲ ਦੀ ਟਰਮ ਹੈ ਤਾਂ ਰੇਟ ਸਟੇਬਲ ਨੇ। ਮੰਨ ਲਓ ਤੁਹਾਨੂੰ ਰੇਟ ਮਿਲਿਆ 5%, ਮੰਨ ਲਓ, ਹੈਨਾ, ਤਾਂ 5 ਸਾਲ ਤੁਹਾਡੀ ਓਦਾਂ ਵਰੀ ਫਰੀ ਹੋ। ਤੁਸੀਂ ਉਹੀ ਇੱਕੋ ਹੀ ਪੇਮੈਂਟ ਮੰਨ ਲਓ $2400 ਦੀ ਬਣੀ ਹੈ ਤਾਂ ਤੁਸੀਂ ਹਰ ਮਹੀਨੇ 5 ਸਾਲ ਤੱਕ ਉਹ 2400 ਹੀ ਦੇਣੇ ਆ। ਬਟ ਹੈਪਨ ਟੂ ਬੀ ਇਫ ਜਿਹੜੇ ਫਿਕਸ ਰੇਟ ਨੇ ਇਸ ਵੇਲੇ ਮੰਨ ਲਓ ਮਹਿੰਗੇ ਨੇ, ਕੱਲ ਨੂੰ ਹੋ ਸਕਦਾ ਕਿ ਸਾਰੇ ਕੁਛ ਡਾਊਨ ਆ ਜਾਣ। ਰੇਟ ਇੱਕ ਵਾਰੀ 1 point ਤੇ 0.99 ਵੀ ਆ ਗਏ ਸੀਗੇ, 1% ਵੀ ਡੀਲਸ ਹੁੰਦੀਆਂ ਸੀਗੀਆਂ। ਸੋ ਉਹ ਜਿਹੜੇ 5 ਸਾਲ ਹੈ, ਯੂ ਵਿਲ ਬੀ ਸਟਕ ਵਿਦ ਦੈਟ ਟਰਮ, ਵਿਦ ਦੈਟ ਰੇਟ। ਜਿਹੜਾ ਰੇਟ ਹੈ, ਇਟਸ ਨਾਟ ਐਨ ਇਸ਼ੂ, ਇਫ ਐਨੀਥਿੰਗ ਇਸ ਦੀ ਫਲੈਕਸੀਬਿਲਿਟੀ। ਸਪੋਜ਼ਿੰਗਲੀ ਤੁਸੀਂ ਘਰ ਲਿੱਤਾ, ਹੁਣ ਘਰ ਤੋਂ ਬਾਅਦ ਤੁਸੀਂ ਉਹਨੂੰ ਰੀਫਾਈਨਾਂਸ ਕਰਾਉਣਾ, ਕਿਸੇ ਨਾ ਕਢਵਾਉਣਾ ਪਵਾਉਣਾ, ਜਾਂ ਤੁਸੀਂ ਘਰ ਸੈੱਲ ਕਰਨਾ, ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ, ਕੋਈ ਜੋਬ ਸ਼ੋਪ ਚੱਲ ਗਈ, ਕਿਸੇ ਵੀ ਪ੍ਰਾਈਵੇਟ ਰੀਜ਼ਨ ਕਰਕੇ ਹੋ ਸਕਦਾ, ਵਿਆਹ ਸ਼ਾਦੀ ਹੈ, ਬੇਸਮੈਂਟ ਬਣਾਉਣੀ ਹੈ, ਤੁਹਾਨੂੰ ਪੈਸੇ ਚਾਹੀਦੇ ਆ, ਇਟ ਕੈਨ ਤੁਹਾਨੂੰ ਕੋਸਟ ਯੂ ਫੋਰਚੂਨਸ ਟੂ ਬ੍ਰੇਕ ਦ ਪਾਲਿਸੀ। ਉਹਦੇ ਲਈ ਪੈਨਲਟੀਜ਼ ਬਹੁਤ ਜ਼ਿਆਦਾ ਹੈਵੀ ਹੋ ਜਾਂਦੀ ਹੈ, 30-40 ਹਜ਼ਾਰ ਤੱਕ, ਓਨਾ ਵਰਤ ਨਹੀਂ ਹੁੰਦਾ ਜਿੰਨੇ ਤੁਹਾਨੂੰ ਉੱਤੇ ਪੈਨਲਟੀ ਭਰਨੀ ਪੈ ਜਾਂਦੀ ਹੈ। ਸੋ ਉਸ ਹਿਸਾਬ ਦੇ ਨਾਲ ਤੁਹਾਨੂੰ ਵਟ ਯੂ ਸ਼ੁੱਡ ਥਿੰਕ 5 ਈਅਰਸ ਦੀ ਐਕਚੁਅਲੀ ਸਟ੍ਰੈਟਜੀ ਸੋਚੋ ਕਿ ਆਪਾਂ ਨੈਕਸਟ 5 ਸਾਲਾਂ ਨੂੰ ਕਰਨਾ ਕੀ ਹੈ, ਆਪਸ਼ਨਸ ਕੀ ਅਵੇਲੇਬਲ ਨੇ, ਉਸ ਆਪਸ਼ਨਸ ਅਸੀਂ ਰੀਫਾਈਨਾਂਸ ਨਹੀਂ ਕਰਵਾਉਣਾ, ਜਾਂ ਫਿਰ ਸਾਡੀ ਕੋਈ ਜਿਹੜੀ ਵੀ ਕੋਈ ਕੁਛ ਫਿਊਚਰ ਦੀ ਪਲਾਨ ਬਣਾਉਂਦੇ ਨਾ, ਜਿਹੜੀ ਅੱਜ ਦੀ ਫਿਊਚਰ ਪਲਾਨ ਹੈ, ਕੈਨ ਸੇਵ ਯੂ ਥਾਊਜ਼ੈਂਡਸ ਆਫ ਡਾਲਰਸ ਅਗਲੇ ਫਿਊਚਰ ਦੇ ਲਈ। ਸੋ ਮੇਕ ਸ਼ੋਰ ਤੁਸੀਂ ਕਦੀ ਜਿਹੜੀ ਕਮਿਟਮੈਂਟ ਤੇ ਕੋਈ ਸਾਈਨ ਕਰਨਾ ਹੁੰਦਾ, ਬਿਫੋਰ ਯੂ ਸਾਈਨ ਦੀ ਕਮਿਟਮੈਂਟ, think these options ki assi next 5 saalan ch sade ghar koi vyah ta nahi aan wala assi sanu basement ta nahi rent ta chahidi ja appa kithe india pakistan nahi jana ode liye vadde sare paise ta nahi chahide so many things soch ke hum if we are okay ki next 5 saalan ch kuch nahi chahida then ode naal di reason yes fix la lo at least stability of the payment ha variable little bit cheaper hunde hai par je variable nu neri aani shuru hove na ta oh jehde jehde lokan di 2400 dollar de payment si oh 5600 dollar nu pahunch gaya si more than double ho gaya si 6.5-7% nu interest rate touch karna shuru ho gaya si so variable sirf odon liya karo jadon tu socho ki jadon hi rate vadega fir apan odon fix kara lenge odon kadi penalty pani hai many questions can go on but je tusi confuse ho ki kariye mere naal ik wari discuss kar lo absolutely there is no money charge no question asked tonu baith ke sirf a free ch salah ditti jayegi ki tusi kithe as well as stable karde ho thank you samraj
0: ਤੇ ਨੰਬਰ ਤੁਸੀਂ ਜਾਣਦੇ ਜਾਂਦੇ ਜ਼ਰੂਰ ਦੇ ਦਿਓ ਜੀ
1: ਆਪਣਾ ਨੰਬਰ ਹੈਗਾ ਜੀ 6477398710 ਮੈਂ ਦੂਜੇ ਕੁਐਸਚਨ ਤੇ ਇੱਕ ਦੀ ਆ ਜਾਵਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੌਂਡੋਸ ਬੁੱਕ ਕਰਾਈ ਸੀ ਸਮਰਾਜ ਡੂ ਯੂ ਰਿਮੈਂਬਰ ਦੋਸ ਕੌਂਡੋਸ ਦੀ ਗੋਲਫ ਦੇ ਜਾਂ ਫਿਰ
0: ਹੁਣ ਤਾਂ 90% ਫਸੇ ਹੋਏ ਨੇ
1: ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਕੌਂਡੋਸ ਉਹ ਸੀਗੇ ਮੰਨ ਲਓ 7-7.5 ਲੱਖ ਦੇ ਉਹਨਾਂ ਦੀ ਅੱਜ ਵੈਲਿਊ ਹੈਗੀ ਹੈ 5.5 ਦੀ ਸੋ ਉਦੋਂ ਤਾਂ ਆਪਾਂ ਪੀਕ ਦੇ ਉੱਤੇ 2021 ਦੇ ਵਿੱਚ ਬੜਾ ਪੀਕ ਸੀਜ਼ਨ ਸੀ ਜਦੋਂ ਆਪਾਂ ਬੁੱਕ ਕਰਾਈ ਸੀ ਬਟ ਵਿਦ ਦੀ ਰਜਿਸਟ੍ਰੇਸ਼ਨ ਕਲੋਜ਼ਿੰਗਸ ਆਰ ਕਮਿੰਗ ਅਪ ਇਫ ਯੂ ਆਰ ਵਨ ਆਫ ਦੈਮ ਰੀਚ ਆਊਟ ਟੂ ਮੀ ਟੂ ਗੈਟ ਯੂਰ ਮੌਰਗੇਜ ਫਾਈਨਲਾਈਜ਼ਡ ਤੁਹਾਡੀ ਐਬਸੋਲਿਊਟਲੀ ਆਈ ਕੈਨ ਟੈਲ ਯੂ ਕਿ ਹਾਊ ਯੂ ਕੈਨ ਡੂ ਇਟ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਾ ਮਿਲੇ ਸ਼ੋਰਟਫਾਲ ਨਾ ਮਿਲੇ ਵੀ ਕੈਨ ਡੂ ਲੋਟ ਆਫ ਥਿੰਗਸ ਐਂਡ ਜਿਹੜਾ ਲੋਕਾਂ ਨੇ 20% ਬਿਲਡਰ ਦੇ ਕਹਿਣ ਤੇ ਡਾਊਨ ਪੇਮੈਂਟ ਦਿੱਤੀ ਹੋਈ ਆਲਰੇਡੀ ਗਿਵਨ 20% ਓਕੇ ਹੁਣ ਨਾਲ ਤਾਂ ਤੁਸੀਂ ਸ਼ੋਰਟਫਾਲ ਦਾ ਦੇਖ ਨਹੀਂ ਦੇਖਣੀ ਦੱਸ ਡਿਸਾਈਡ 20% ਦਿੱਤੀ ਹੋਈ ਹੈ ਬਟ ਆਪਾਂ ਇਨਸ਼ੋਰਡ ਡੀਲ ਕਲੋਜ਼ ਕਰਨੀ ਹੈ ਵਿਚ ਇਜ਼ 15% ਜਾਂ 10% ਵਿਚ ਇਜ਼ ਬੈਂਕ ਨੇ ਕਰਨੀ ਹੈ ਕਲੋਜ਼ ਇਟਸ ਨਾਟ ਬਿਲਡਰ ਗੋਨਾ ਕਲੋਜ਼ ਇਟ ਸੋ ਉਹ ਵਾਲਾ 5% ਜਿਹੜਾ ਤੁਸੀਂ ਐਕਸਟਰਾ ਦਿੱਤਾ ਹੋਇਆ ਜੇ 10% ਵੀ ਕਲੋਜ਼ ਕਰਨੀ ਹੈ ਪਰ ਦੇ ਚੁੱਕੇ ਹੋ 20 ਰੈਸਟ ਆਫ ਦ ਰਿਮੇਂਡਰ ਆਫ ਦ ਅਮਾਊਂਟ ਆਈ ਵਿਲ ਗੈਟ ਬੈਕ ਟੂ ਯੂ 10% 15% 18% anything under 20% I can get those closed mortgage broker mortgage queen mortgage alliance neelam sadal 6477398710 thank you so much
0: thank you very much tusi vi neelam ji naal hun galbaat zarur karo at 6477398710 6477398710 mortgage broker mortgage queen neelam sadov 6477398710 so dosto kal nu ਤੁਹਾਡੇ ਸ਼ਹਿਰ ਮਿਸਿਸਾਗਾ ਦੇ ਵਿੱਚ ਇੱਕ ਬੜਾ ਕਮਾਲ ਦਾ ਸ਼ੋਅ ਲਾਈਵ ਔਨ ਸਟੇਜ ਸ਼ੋਅ ਪੇਸ਼ ਹੋ ਰਿਹਾ ਹੈ ਕੌਣ ਦ ਸੈਂਸੇਸ਼ਨਲ ਹੰਸ ਰਾਜ ਹੰਸ ਲਾਈਵ ਔਨ ਸਟੇਜ ਬੜਾ ਕਮਾਲ ਦਾ ਪਰਫਾਰਮੈਂਸ ਕਰਨਗੇ ਕੱਲ੍ਹ ਨੂੰ ਸ਼ਾਮ 7:30 ਮਿਸਿਸਾਗਾ ਸ਼ਹਿਰ ਦੇ ਵਿੱਚ ਲਿਵਿੰਗ ਅਰਥ ਸੈਂਟਰ ਦੇ ਵਿੱਚ ਇੱਕ ਬੜਾ ਕਮਾਲ ਦਾ ਪਰਿਵਾਰਕ ਜੀ ਸ਼ੋਅ ਹੋਣਾ ਹੈ ਕੁਛ ਕੁ ਸੀਟਾਂ ਰਹਿ ਗਈਆਂ ਨੇ ਤੁਸੀਂ ਜਲਦ ਤੋਂ ਜਲਦ ਉਹਨੂੰ ਬੁੱਕ ਕਰ ਸਕਦੇ ਹੋ ਫੋਨ ਕੱਢੋ ਫੋਨ ਤੇ ਨਾਲ ਹੀ ਹੁੰਦਾ ਹੈ ਕੰਪਿਊਟਰ ਲੈਪਟਾਪ ਕੱਢੋ www.ticketmaster.ca ਤੇ ਜਾ ਕੇ ਤੁਸੀਂ ਹੰਸ ਰਾਜ ਹੰਸ ਨੂੰ ਲਾਈਵ ਔਨ ਸਟੇਜ ਕੱਲ੍ਹ ਨੂੰ ਫਰਾਈਡੇ ਸਪਟੈਂਬਰ 18 ਤਰੀਕ ਨੂੰ ਸ਼ਾਮ 7:30 ਦਰਵਾਜ਼ੇ ਖੁੱਲ੍ਹ ਜਾਣੇ ਆ ਲਿਵਿੰਗ ਆਰਟ

0: ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਵਾਲੇ ਤੁਹਾਡੇ ਲਈ ਸਭ ਤੋਂ ਸੋਹਣੀਆਂ ਐਨਕਾਂ ਤਿਆਰ ਕਰਦੇ ਨੇ। ਐਨਕਾਂ ਤਿਆਰ ਕਰਨ ਤੋਂ ਪਹਿਲਾਂ ਹੀ ਤੁਹਾਡਾ ਆਈ ਐਗਜ਼ਾਮ ਯਾਨੀ ਕਿ ਨਿਗਾਹ ਦਾ ਟੈਸਟ ਕਰਦੇ ਨੇ, ਅਤੇ ਉਹ ਵੀ ਬੜੀ ਕੰਪ੍ਰਹੈਂਸਿਵ ਅਡਵਾਂਸ ਟੈਕਨੋਲੋਜੀ ਨਾਲ, ਸਾਰਾ ਕੁਛ ਹੀ। ਇਕੱਲੀ ਅੱਖ ਦੀ ਪ੍ਰਿਸਕ੍ਰਿਪਸ਼ਨ ਨਹੀਂ, ਪੂਰੀ ਸਿਹਤ ਸੂਤ ਵੀ ਪੂਰੀ ਚੈੱਕ ਕਰਦੇ ਆ। ਅਤੇ ਲੋਕੇਸ਼ਨ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, 35 ਰੈਜ਼ੋਲੂਸ਼ਨ ਡਰਾਈਵ, ਕੈਨੇਡੀ ਐਂਡ ਸਟੀਲ 410 ਐਂਡ ਸਟੀਲ, ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ, ਕੈਨੇਡੀ ਸਟੀਲਸ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਸਪੈਕਸ ਐਕਸਪ੍ਰੈਸ 'ਤੇ ਤੁਹਾਨੂੰ ਬੜੀਆਂ ਜ਼ਬਰਦਸਤ ਡੀਲਾਂ ਮਿਲ ਰਹੀਆਂ ਨੇ। ਅਤੇ ਤੁਸੀਂ ਜੇਕਰ ਆਪਦੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਹੋਵੇ, ਕੋਈ ਲੈਂਗੁਏਜ ਬੈਰੀਅਰ ਹੈ, ਤਾਂ ਇਹ ਤੁਹਾਡੀ ਬੋਲੀ ਬੋਲਦੇ ਆ, ਪੰਜਾਬੀ ਵੀ, ਹਿੰਦੀ ਵੀ, ਉਰਦੂ ਵੀ, ਇੰਗਲਿਸ਼ ਵੀ, ਅਤੇ ਜਵਾਕਾਂ ਨੂੰ ਲੈ ਕੇ ਜਾਣਾ ਬੜੀਆਂ ਕਮਾਲ ਦੀਆਂ ਡੀਲਾਂ ਚੱਲ ਰਹੀਆਂ ਨੇ। ਐਨਕਾਂ ਤੁਹਾਨੂੰ ਪ੍ਰਿਸਕ੍ਰਿਪਸ਼ਨ ਤਿਆਰ ਕਰਕੇ ਦਿੰਦੇ ਨੇ, ਨਾਲ ਦੀ ਨਾਲ ਸਨਗਲਾਸ ਬੜੀ ਟੋਰੀ ਇਹਨਾਂ ਕੋਲ ਹੈਗੀਆਂ ਨੇ, ਪ੍ਰਿਸਕ੍ਰਿਪਸ਼ਨ ਸਨਗਲਾਸ ਵੀ ਤਿਆਰ ਕਰਵਾ ਸਕਦੇ ਹੋ। ਫੋਨ ਨੰਬਰ ਹੈ 905-460-8888, 905-460-8888। ਅਤੇ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਫਰੋਮ ਸਪੈਕਸ ਐਕਸਪ੍ਰੈਸ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਅਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਵਾਲੀ ਲੋਕੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਜੇ ਸਾਡੇ ਸਰੋਤੇ ਅੱਜ ਨਹੀਂ ਪਹੁੰਚ ਸਕਦੇ ਤੇ ਕੱਲ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਹੋਣਗੇ। ਤੇ ਜੇ ਕੱਲ ਨੂੰ ਵੀ ਨਹੀਂ ਆ ਸਕਦੇ ਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਉੱਥੇ ਫੇਰ ਰਹਿਣਗੇ। ਸੋ ਜਿਵੇਂ ਤੁਸੀਂ ਦੱਸਿਆ, ਬਿਲਕੁਲ ਸਹੀ ਗੱਲ ਹੈ ਕਿ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ ਹੈ। ਅੱਖਾਂ ਦਾ ਬੈਕ ਆਫ ਦਾ ਆਈ ਜਿਹੜੀ ਚੈੱਕ ਕਰਦੇ ਨੇ ਡਾਕਟਰ ਕੋਲ, ਜਿਹੜੀਆਂ ਸਾਡੀਆਂ ਨਵੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਉਹਦੇ ਨਾਲ ਜੋ ਵੀ ਰਿਜ਼ਲਟ ਆਉਂਦਾ ਡਾਕਟਰ ਇੱਕ ਵੱਡੀ ਸਕਰੀਨ ਦੇ ਉੱਤੇ ਤੁਹਾਨੂੰ ਤੁਹਾਡੀ ਅੱਖਾਂ ਦੇ ਮੂਹਰੇ, ਤੁਹਾਡੀ ਜਿਹੜੀ ਅੱਖ ਦਾ ਪਿਛਲਾ ਪਾਸਾ ਹੈ, ਉਹ ਸਾਰਾ ਕੁਝ ਸਕਰੀਨ ਦੇ ਉੱਤੇ ਦਿਖਾ ਕੇ ਸਮਝਾ ਦਿੰਦੇ ਨੇ ਵੀ ਅੱਖ ਦੇ ਪਿੱਛੇ ਕੀ ਚੱਲ ਰਿਹਾ ਹੈ, ਜੇ ਕੋਈ ਵੀ ਚੀਜ਼ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਤੇ ਨਾਲ ਦੀ ਨਾਲ ਜਿਹੜੀਆਂ ਫੋਟੋਆਂ ਖਿੱਚੀਆਂ ਹੁੰਦੀਆਂ ਨੇ ਇਹ ਤੁਹਾਨੂੰ ਈਮੇਲ ਵੀ ਕਰ ਦਿੰਦੇ ਨੇ, ਤਾਂ ਕਿ ਜਦੋਂ ਦੁਬਾਰਾ ਤੁਸੀਂ 2 ਸਾਲ ਬਾਅਦ ਚੈੱਕਅਪ ਕਰਵਾਓ ਤੇ ਤੁਸੀਂ ਆਪਣੇ ਡਾਕਟਰ ਨੂੰ ਵਿਖਾ ਸਕਦੇ ਹੋ ਵੀ ਆਹ 2 ਸਾਲ ਪਹਿਲਾਂ ਮੇਰੀ ਅੱਖ ਦਾ ਇਹ ਹਾਲ ਸੀ ਤੇ ਹੁਣ ਚੈੱਕ ਕਰਕੇ ਦੱਸੋ ਵੀ ਅੱਖ ਕਿਤੇ ਵਿਗੜੀ ਤੇ ਨਹੀਂ ਜਾਂ ਠੀਕ ਹੋ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਜੇ ਹੁਣ ਗੱਲ ਕਰੀਏ ਐਂਡਕਾਂ ਦੀ, ਤੇ ਬਹੁਤ ਵਧੀਆ ਵਧੀਆ ਡੀਲਾਂ ਚੱਲ ਰਹੀਆਂ ਜੀ, ਖਾਸ ਕਰਕੇ ਜੇ ਹਾਈ ਐਂਡ ਬ੍ਰਾਂਡਡ ਫਰੇਮ ਲੈਣੇ ਹੋਣ ਜਾਂ ਬ੍ਰਾਂਡਡ ਸਨਗਲਾਸਿਸ। ਸਮਰਾਜ ਜੀ, ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਮੇਡ ਇਨ ਇਟਲੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਸਾਡੇ ਸਰੋਤੇ ਰੇਬੈਨ ਦੇ ਫਰੇਮ ਲੈਣਾ ਚਾਹੁੰਦੇ ਨੇ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਜ ਸਪੇਡ ਦੇ, ਤੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਅੱਧੇ ਮੁੱਲ ਦੇ ਉੱਤੇ ਯਾਨੀ ਕਿ 50% ਆਫ ਦਿੱਤੇ ਜਾ ਰਹੇ ਨੇ। ਤੇ ਇਸ ਤੋਂ ਵੀ ਵਧੀਆ ਡੀਲ ਹੈ ਜਿਹਦੇ ਚ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਮੈਂ ਫੇਰ ਇੱਕ ਵਾਰੀ ਦੱਸਦਾ ਸਮਰਾਜ ਜੀ ਕਿ 700 ਤੋਂ 800 ਫਰੇਮ ਅਸੀਂ ਇੱਕ ਪੂਰੀ ਦੀ ਪੂਰੀ ਵਾਲ ਹੈ ਔਰ ਉਸ ਵਾਲ ਦੇ ਉੱਤੇ ਸਾਡੇ ਕੋਲ 8 ਕਾਊਂਟਰ ਨੇ, ਹਰ ਕਾਊਂਟਰ ਦੇ ਉੱਤੇ 100 ਫਰੇਮ ਪਿਆ ਤੇ ਤਕਰੀਬਨ 800 ਫਰੇਮ ਨੇ। ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਕੀਤੇ ਜਾ ਰਹੇ ਦਿੱਤੇ ਜਾ ਰਹੇ ਨੇ। ਸੋ $300 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ। ਸੋ ਜੇ ਤੁਸੀਂ ਵੀ $29 ਚ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਹੋ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਸ਼ਾਮਿਲ ਨੇ। ਤੇ ਜ਼ਰੂਰ ਕਾਲ ਕਰੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਸਾਨੂੰ 905-460-8888। ਤੇ ਇਹ ਡੀਲਾਂ ਤੁਹਾਨੂੰ ਦੋਨੋਂ ਲੋਕੇਸ਼ਨ ਤੇ ਮਿਲ ਰਹੀਆਂ ਨੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਵੀ ਤੇ 10635 ਕ੍ਰੈਡਿਟ ਵਿਊ ਰੋਡ ਦੇ ਉੱਤੇ ਵੀ। ਤੇ ਨਾਲ ਦੀ ਨਾਲ ਸਮਰਾਜ ਜੀ ਅਸੀਂ ਇੱਕ ਵੈਲਿਊ ਪੈਕੇਜ ਵੀ ਲੈ ਕੇ ਆਏ ਹਾਂ। ਕਈ ਸਰੋਤੇ ਹੁੰਦੇ ਨੇ ਜਿਨ੍ਹਾਂ ਕੋਲ ਬੈਨੀਫਿਟ ਜ਼ਿਆਦਾ ਨਹੀਂ ਹੁੰਦੇ, ਉਹਨਾਂ ਕੋਲ ਹੁੰਦਾ ਵੀ ਸਾਡੇ ਕੋਲ ਬੈਨੀਫਿਟ $150 ਹੈ ਵੀ ਇਹਦੇ 'ਚ ਸਾਡੀ ਐਨਕ ਬਣ ਜਾਏ, ਉਹਨਾਂ ਵਾਸਤੇ ਸਾਡਾ ਸਪੈਸ਼ਲ ਵੈਲਿਊ ਪੈਕੇਜ ਹੈ ਜਿਹਦੇ 'ਚ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ। ਇਹ $400 ਦਾ ਪੈਕੇਜ ਸਿਰਫ $129 'ਚ ਦੇ ਰਹੇ ਹਾਂ। ਤੇ ਜੇ ਦੂਨੇੜ ਦੀ ਇਕੱਠੀ ਐਨਕ ਲੈਣੀ ਹੈ ਤੇ ਐਸੀਲੋਰਿਕ ਫਰੈਂਚ ਕੰਪਨੀ ਹੈ, ਬਹੁਤ ਵਧੀਆ ਫਰਾਂਸ ਦੀ, ਇਸ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਇਹ $300 ਦੀ ਕੀਮਤ ਦੇ ਲੈਂਸਿਸ ਤੇ 300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ ਹੈ। ਤੇ ਐਨਕਾਂ ਤੇ ਜੇ ਕੋਟਿੰਗ ਐਡ ਕਰਾਉਣੀਆਂ ਨੇ ਤੇ ਸਾਰੀਆਂ ਕੋਟਿੰਗਾਂ ਵੀ ਨਾਲ ਫਲੈਟ 50% ਆਫ ਦਿੱਤੀਆਂ ਜਾ ਰਹੀਆਂ। ਸੋ ਡੀਲਾਂ ਬਹੁਤ ਜ਼ਿਆਦਾ ਨੇ ਜੀ, ਤੁਸੀਂ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ।

0: 35 Resolution Drive, Brampton, 410 and Steel Scalo, yeah, Kennedy and Steel's intersection, Walmart Wala Plaza, the number is 905-460-8888, the Jede Sade Penpra, Jinnah Ko Benefits Agene Daziye, ki most insurance company no si direct bill kar deya. So 905-460-8888, 905-460-8888.
1: ਧੰਨਵਾਦ ਜੀ, ਨੰਬਰ ਤੁਸੀਂ ਨੋਟ ਕਰ ਲਓ, ਸਪੈਕਸ ਐਕਸਪ੍ਰੈਸ, ਫੋਨ ਨੰਬਰ ਹੈ 905-460-8888, 905-460-8888, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਹਮੇਸ਼ਾ ਵਾਂਗੂ ਹੀ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਜਿਨ੍ਹਾਂ ਦੀ ਇੱਕ ਲੋਕੇਸ਼ਨ 'ਤੇ, ਸਭ ਤੋਂ ਨਵੀਂ ਬ੍ਰੈਂਟ ਲੋਕੇਸ਼ਨ 'ਤੇ ਬੜੀ ਵੱਡੀ ਸੇਲ ਚੱਲ ਰਹੀ ਆ। ਇਸ ਸੰਡੇ ਤੱਕ ਜਾਓਗੇ, ਬਹੁਤ ਜ਼ਿਆਦਾ ਡਾਲਰ ਬਚਾਓਗੇ। 25 ਸੈਂਡ ਓਵਰ ਫਰਕਵੇ ਵੈਸਟ ਐਂਡ ਹਰਨਸੇਰੀਓ, ਸੋ 5 ਬ੍ਰੈਂਟ ਲੋਕੇਸ਼ਨ ਨੇ, ਇੱਕ ਗੁਆਫ, ਇੱਕ ਕੇਂਬਰਿਜ, ਟੋਟਲ 7 ਲੋਕੇਸ਼ਨ। ਪਰ ਇਹ ਜਿਹੜੀਆਂ ਡੀਲਰ ਦੱਸਣ ਲੱਗੀਆਂ ਤੁਹਾਨੂੰ, ਸਿਰਫ ਇਹਨਾਂ ਦੀ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨ ਥੇਰੀਓ ਲੋਕੇਸ਼ਨ ਦੇ ਡੀਲਰ ਮਿਲਣਗੀਆਂ ਅੱਜ ਤੋਂ ਲੈ ਕੇ ਹੁਣ 20 ਤਰੀਕ ਤੱਕ, ਪੂਰੇ ਸੰਡੇ ਰਾਤ ਤੱਕ। ਸੋ ਪਹੁੰਚੋ ਇਸ ਲੋਕੇਸ਼ਨ 'ਤੇ, ਅਤੇ ਤੁਹਾਨੂੰ ਸ਼ੇਅਰ ਦੇਸੀ ਦਾ ਆਟਾ ਦਾ 10 ਪਾਉਂਡ ਦਾ ਬੈਗ ਦੇਣਗੇ, $6.99, 10 ਪਾਊਂਡ ਸ਼ੇਅਰ ਦੇਸੀ ਦਾ ਆਟਾ ਓਨਲੀ 6.99, ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ ਓਨਲੀ 10.99। ਨਾਲ ਦੀ ਨਾਲ ਨਿਓਸਿਨ ਜਿਹੜਾ ਦੁੱਧ ਹੈ 4 ਲੀਟਰ ਦਾ, 3 ਬੈਗੀਜ਼, ਜਿਹੜਾ ਬਲੂ ਬੈਗ ਹੁੰਦਾ 2% ਨਿਓਸਨ ਬਲੂ ਬੈਗ, 499 ਨਿਓਸਨ 2% ਮਿਲਕ। ਨਾਲੇ ਇੰਡੀਅਨ ਡੈਲਾਬਾਈਟ ਬ੍ਰਾਂਡ ਦੀਆਂ ਦਾਲਾਂ, ਚਨਾ ਦਾਲ, ਮਸਰ ਦਾਲ, 4-4 ਪਾਉਂਡ ਦੀਆਂ ਦਾਲਾਂ ਮਿਲਣਗੀਆਂ ਤੁਹਾਨੂੰ $2.99 ਦੇ ਵਿੱਚ, ਓਨਲੀ $2.99, $2.99 ਦੇ ਵਿੱਚ 4-4 ਪਾਉਂਡ ਦੀਆਂ ਦਾਲਾਂ। ਨਾਲ ਦੀ ਨਾਲ ਹੋਰ ਵੀ ਬਥੇਰਾ ਕੁਛ ਯਾਰ, ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕੀ ਚਾਹੀਦਾ ਹੈ। ਗਰੋਸਰੀ ਸ਼ਾਪਿੰਗ 'ਤੇ ਇਹਨਾਂ ਨੇ ਬਹੁਤ ਹੀ ਵੱਡੀਆਂ ਸੇਲਾਂ ਅਤੇ ਡੀਲਾਂ ਲਾਈਆਂ ਹੋਈਆਂ, ਅਤੇ ਕਹਿੰਦੇ ਨੇ ਕਿ ਗਰੋਸਰੀ ਸ਼ਾਪਿੰਗ ਕਰਨ ਤੋਂ ਬਾਅਦ ਪਹੁੰਚੋ ਇਹਨਾਂ ਦੇ ਇੰਡੀਅਨ ਕੁਜ਼ੀਨ ਸੇਰੇਮੋਨੀ ਦੇ ਵਿੱਚ, ਜਾਂ ਤੰਦੂਰੀ ਗ੍ਰਿਲ ਦੇ ਵਿੱਚ, ਅਤੇ ਤੁਹਾਨੂੰ ਵੈੱਜ ਥਾਲੀ ਖਵਾਵਾਂਗੇ ਸਿਰਫ $4.99 'ਚ, ਪੂਰੀ ਅਤੇ ਪੂਰੀ ਫੁੱਲ ਸਾਈਜ਼, ਬੜੀ ਸਵਾਦ, ਬੜੀ ਤਾਜ਼ੀ ਵੈੱਜ ਥਾਲੀ ਓਨਲੀ $4.99, ਚਨਾ ਭਟੂਰਾ $3.99, ਆਲੂ ਪਰੌਂਠਾ ਪਲੇਟ ਜਾਂ ਮੂਲੀ ਪਰੌਂਠਾ ਪਲੇਟ ਓਨਲੀ $2.99, ਕੈਂ ਕੋ ਰਾਂ, ਚਿਕਨ ਬਰਿਆਨੀ $6.99, ਵੈੱਜ ਬਰਗਰ $3.99, ਅਨਬੀਟਬਲ ਟੇਸਟ, ਅਨਬੀਟਬਲ ਡੀਲਾਂ। 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨ ਥੇਰੀਓ ਲੋਕੇਸ਼ਨ, ਅੱਜ ਤੋਂ ਲੈ ਕੇ ਸੰਡੇ ਰਾਤ ਤੱਕ ਹੀ ਇਹ ਡੀਲਾਂ ਤੁਹਾਨੂੰ ਮਿਲਣੀਆਂ ਹਨ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਜੋ ਕਿ ਬਹੁਤ ਲੰਬੇ ਸਮੇਂ ਤੋਂ ਬੱਚਿਆਂ ਨੂੰ ਬੜਾ ਇਹ ਹਾਇਰ ਮਾਰਕਸ ਦਿਲਵਾਉਂਦੇ ਆ ਰਹੇ ਨੇ ਉਹਨਾਂ ਦੇ ਪੜ੍ਹਾਈ ਦੇ ਵਿੱਚ, ਸਾਇੰਸ ਅਤੇ ਮੈਥ ਦੇ ਕੋਰਸਿਸ ਦੇ ਵਿੱਚ। ਇਹ ਕਹਿੰਦੇ ਨੇ ਕਿ ਲਿਟਰਲੀ ਪਹਿਲੀ ਗ੍ਰੇਡ ਤੋਂ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਤੱਕ ਤਾਂ ਇਹ ਟਿਊਟਰਿੰਗ, ਕੋਚਿੰਗ ਪ੍ਰੋਵਾਈਡ ਕਰਦੇ ਨੇ, ਗੇਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਵਾਉਂਦੇ ਨੇ, ਵਧਾਉਂਦੇ ਹੀ ਵਧਾਉਂਦੇ ਨੇ। ਪਰ ਖਾਸ ਤਾਂ ਇਹ ਹਾਈ ਸਕੂਲ ਸਟੂਡੈਂਟਸ ਜੋ ਕਿ ਯੂਨੀਵਰਸਿਟੀ ਜਾਣਾ ਚਾਹੁੰਦੇ ਨੇ, ਜੇ ਤੁਸੀਂ 11ਵੀਂ 12ਵੀਂ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਆ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਜ਼ ਮਾਰਕਸ ਕਾਉਂਟ ਟੂਵਰਡਸ ਐਵਰੀ ਸਿੰਗਲ ਯੂਨੀਵਰਸਿਟੀ ਐਡਮਿਸ਼ਨ। ਸੋ ਜੇ ਤੁਹਾਡੇ ਬੱਚੇ ਥੋੜ੍ਹੇ ਬਹੁਤੇ ਕਮਜ਼ੋਰ ਨੇ ਮੈਥ ਅਤੇ ਸਾਇੰਸ ਦੇ ਵਿੱਚ, ਅਤੇ ਜਿਹੜੀ ਡਿਗਰੀ ਚਾਹੀਦੀ ਆ, ਜਿਹੜੀ ਡਿਗਰੀ ਦੇ ਵਿੱਚ ਉਹ ਪੜ੍ਹਨਾ ਚਾਹੁੰਦੇ ਨੇ, ਆਹ ਕੋਰਸ ਤਾਂ ਚਾਹੀਦੇ ਆ। ਐਂਡ ਯੂ ਨੋ ਹਾਓ ਹਾਰਡ ਕੰਪੀਟੀਸ਼ਨ ਇਜ਼, ਕਹਿੰਦੇ ਨੇ ਕਿ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਕਿਉਂ? ਕਿਉਂਕਿ ਦੋਨੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ MSc ਨੇ, ਮਾਸਟਰਸ ਆਫ ਸਾਇੰਸ ਦੀ ਡਿਗਰੀ ਹੈ, ਮਾਸਟਰਸ ਆਫ ਫਿਲੋਸਫੀ ਦੀ ਡਿਗਰੀ ਹੈ, ਅਤੇ ਨਾਲੇ PhD ਵੀ ਨੇ, MSc, MPhilosophy ਐਂਡ PhD ਡਿਗਰੀਜ਼। ਅਤੇ ਕਹਿੰਦੇ ਨੇ ਕਿ ਤੁਹਾਡੇ ਬੱਚਿਆਂ ਲਈ ਬਿਲਕੁਲ ਫਰੀ ਇਵੈਲਿਊਏਸ਼ਨ ਕਰਾਂਗੇ, ਦੇਖਣਗੇ ਕਿ ਮੈਥ ਅਤੇ ਸਾਇੰਸ ਦੇ ਵਿੱਚ ਕਿਹੜੀ ਲੈਵਲ ਹੈ, ਅਤੇ ਦੱਸਣਗੇ ਕਿ ਕਿੰਨੀ ਕੁ ਇੰਪਰੂਵਮੈਂਟ, ਕਿੰਨੇ ਕੁ ਪ੍ਰਸੈਂਟ ਦੀ ਇੰਪਰੂਵਮੈਂਟ ਹੋ ਸਕਦੀ ਆ। ਸੋ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਉਸ ਫਰੀ ਇਵੈਲਿਊਏਸ਼ਨ ਦੇ ਨਾਲ ਹੀ ਹੋ ਜਾਣਾ ਹੈ। ਇਹ ਪ੍ਰਿੰਸੀਪਲਸ ਆਫ ਮੈਥਮੈਟਿਕਸ, functions, advanced functions, calculus, trigonometry, data management, physics, chemistry, ਪੜ੍ਹਾਉਣ ਦੇ ਵਿੱਚ, ਸਿਖਾਉਣ ਦੇ ਵਿੱਚ, ਅਤੇ ਮਾਰਕਸ ਤੁਹਾਡੇ ਗ੍ਰੇਡਸ ਵਧਾਉਣ ਦੇ ਵਿੱਚ ਮਾਹਰ ਨੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ। ਇਹ ਕਹਿੰਦੇ ਨੇ ਕਿ ਹੋਮ ਟਿਊਟਰਿੰਗ ਵੀ ਪ੍ਰੋਵਾਈਡ ਕਰ ਸਕਦੇ ਆ। ਨੰਬਰ ਬਸ ਘੁਮਾਓ, 416-568-9192, 416-568-9192, that's 416-568-9192। ਸੋ ਦੋਸਤੋ, ਕੁਛ ਕੁ ਦਿਨ ਪਹਿਲਾਂ ਨੌਰਥ ਯੋਰਕ ਦੇ ਵਿੱਚ ਇੱਕ 17 ਸਾਲ ਦੇ ਮੁੰਡੇ ਨੂੰ ਗਨ ਡਾਊਨ ਕਰਕੇ ਉਹਦਾ ਕਤਲ ਕੀਤਾ ਗਿਆ ਅਤੇ ਅੱਜ ਇੱਕ 16 ਸਾਲ ਦੇ ਮੁੰਡੇ ਨੂੰ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ ਜੋ ਕਿ ਪਹਿਲਾਂ ਤੋਂ ਹੀ ਕਿਸੇ ਸਿਆਣੇ ਜੱਜ ਦੇ ਵੱਲੋਂ ਹੀ ਬਾਹਰ ਪ੍ਰੋਬੇਸ਼ਨ 'ਤੇ ਛੱਡਿਆ ਹੋਇਆ ਸੀ। ਬੜੀ ਛੋਟੀ ਉਮਰ ਹੈ, ਬੜੇ ਵੱਡੇ ਕੰਮ ਕੀਤੇ ਗਏ ਨੇ। 16 ਸਾਲ ਦੇ ਉਮਰ ਦੇ ਵਿੱਚ ਹੀ ਫਸਟ ਡਿਗਰੀ ਮਰਡਰ ਦਾ ਚਾਰਜ ਲਵਾ ਲਿਆ, ਕਮਾਲ ਦੀ ਗੱਲ ਹੈ ਯਾਰ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਕਿ ਮੰਡੇ ਸਪਟੈਂਬਰ 14, 2026 ਸਾਢੇ 3 ਵਜੇ ਸ਼ਾਮ ਨੂੰ ਉਹਨਾਂ ਦੇ ਆਫਿਸਰ ਨੂੰ ਨੌਰਥ ਯੋਰਕ ਦੇ ਵਿੱਚ ਐਟ ਜੇਨ ਐਂਡ ਫਿੰਚ ਦੀ ਇੰਟਰਸੈਕਸ਼ਨ ਤੱਕ ਕਾਲ ਕੀਤਾ ਗਿਆ ਸੀ ਸ਼ੂਟਿੰਗ ਦੀ ਰਿਪੋਰਟ ਦੇ ਲਈ। ਅਤੇ ਜਦੋਂ ਆਫਿਸਰਸ ਸੀਨ 'ਤੇ ਪਹੁੰਚੇ, ਇੱਕ ਬੜੇ ਬਿਜ਼ੀ ਬੱਸ ਸਟਾਪ 'ਤੇ, ਉਹਨਾਂ ਨੇ ਇੱਕ ਟੀਨੇਜ ਮੁੰਡੇ ਨੂੰ ਗਨਸ਼ਾ ਵੂਨਸ ਨਾਲ ਲੱਭਿਆ ਜਿਹਨੂੰ ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ, ਪਰ ਅਨਫੋਰਚੁਨੇਟਲੀ ਉਹਨੂੰ ਹਾਸਪਿਟਲ ਦੇ ਵਿੱਚ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਡਿਸੀਸਡ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਐਜ਼ 17-year-old ਕੈਸ਼ੀ ਅਗਸਤ, ਜੋ ਕਿ ਉਹਦੇ ਨਾਲ ਹੀ ਜਿੰਨੇ ਵੀ ਪੜ੍ਹਦੇ ਸਟੂਡੈਂਟਸ ਨੇ, ਸਟਾਫ ਨੇ, ਟੀਚਰਸ ਨੇ, ਕਮਿਊਨਿਟੀ ਦੇ ਵਿੱਚ ਪ੍ਰੋਗਰਾਮ ਚਲਾਉਣ ਵਾਲੇ, ਆਫਟਰ ਸਕੂਲ ਐਂਟੀ ਵਾਇਲੈਂਸ ਪ੍ਰੋਗਰਾਮ ਚਲਾਉਣ ਵਾਲੇ ਕਹਿੰਦੇ ਸੀ ਕਿ ਬੜਾ ਕਮਾਲ ਦਾ ਇਹ ਮੁੰਡਾ ਸੀ ਯਾਰ, ਸਮਝੋ ਬਾਹਰ ਹੈ ਕਿ ਉਹਨੂੰ ਕਿਉਂ ਟਾਰਗੇਟ ਕੀਤਾ ਗਿਆ। ਇਹ ਤਾਂ ਪੁੱਠਿਆਂ ਕੰਮਾਂ ਤੋਂ ਬਹੁਤ ਦੂਰ ਦੀ ਗੱਲ ਹੈ ਕਿ ਇਹ ਜਮ੍ਹਾਂ ਹੀ ਨਹੀਂ ਉੱਥੇ ਗਲਤ ਮਲਤ ਗੈਂਗ ਗੂੰਗ ਦੇ ਨਾਲ ਜੁੜਦਾ ਮੁੜਦਾ ਸੀ। ਸੋ ਅੱਜ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਇੱਕ 16 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਇਸ ਕਤਲ ਦੇ ਕਨੈਕਸ਼ਨ ਵਿੱਚ, ਅਤੇ ਉਹਦੇ ਖਿਲਾਫ ਫਸਟ ਡਿਗਰੀ ਮਰਡਰ ਦਾ ਚਾਰਜ ਲੈ ਕੀਤਾ ਹੈ। ਮਤਲਬ ਕਿ ਇਹ ਪ੍ਰੀ ਪਲੈਨ ਸੀ, ਪ੍ਰੀ ਮੈਰੀਟੇਟਿਡ ਸੀ। ਆਏ ਨਹੀਂ ਕਿ ਹੁਣੇ ਬਹਿਸ ਹੋਈ ਆ ਅਤੇ ਮੈਂ ਗਨ ਕੱਢੀ ਅਤੇ ਸ਼ੂਟ ਕੀਤਾ, ਦੈਟ ਸੈਕਿੰਡ ਡਿਗਰੀ। ਇਹ ਫਸਟ ਡਿਗਰੀ ਮਰਡਰ ਪ੍ਰੀ ਮੈਰੀਟੇਟਿਡ ਪ੍ਰੀ ਪਲੈਨ ਸੀ। ਇਮੈਜਿਨ 16-year-old ਪਲੈਨਿੰਗ ਮਰਡਰਸ, ਅਤੇ ਉਹ ਵੀ 17 ਸਾਲ ਦੇ ਕਤਲ, ਕੀ ਕਾਰਨ ਹੋ ਸਕਦਾ ਯਾਰ। ਅਤੇ ਨਾਲੇ ਇਸ ਫਸਟ ਡਿਗਰੀ ਮਰਡਰ ਦੇ ਚਾਰਜ ਤੋਂ ਇਲਾਵਾ ਫੇਲਿੰਗ ਟੂ ਕੰਪਲਾਈ ਵਿਦ ਅ ਪ੍ਰੋਬੇਸ਼ਨ ਆਰਡਰ ਦਾ ਵੀ ਵਾਧੂ ਚਾਰਜ ਇਸ 16 ਸਾਲ ਦੇ ਵੇਸਟ ਯੂਸ ਦੇ ਖਿਲਾਫ ਲੇ ਕੀਤਾ ਗਿਆ ਹੈ, ਕਿਉਂਕਿ ਉਹਦੇ ਖਿਲਾਫ ਕਲੀਅਰਲੀ ਪਹਿਲਾਂ ਵੀ ਪੁਰਾਣੇ ਵੀ ਕ੍ਰਿਮੀਨਲ ਚਾਰਜਿਸ ਅਤੇ ਕਨਵਿਕਸ਼ਨਸ ਤੋਂ ਬਾਅਦ ਕਿਸੇ ਸਿਆਣੇ ਜੱਜ ਨੇ ਸਮਝਿਆ ਕਿ ਬਸ ਕੈਦ ਕੂਲ ਛੱਡੋ, ਬਾਹਰ ਹੀ ਸਮਾਜ ਦੇ ਵਿੱਚ ਛੱਡ ਦਿਓ। ਹੀ ਡਜ਼ਨਟ ਨੀਡ ਬੀ ਬਿਹਾਈਂਡ ਬਾਰਸ, ਹੀ ਹੈਜ਼ ਹਿਸ ਹੋਲ ਲਾਈਫ ਅਹੈਡ ਆਫ ਹਿਮ, ਅਤੇ ਬਾਹਰ ਪਬਲਿਕ ਦੇ ਵਿੱਚ ਹੀ ਉਹਨੂੰ ਹੋਣਾ ਚਾਹੀਦਾ। ਸੋ ਅਨਫੋਰਚੁਨੇਟਲੀ ਇਸ 16-year-old ਕਿਲਰ ਨੂੰ ਪਬਲਿਕਲੀ ਆਈਡੈਂਟੀਫਾਈ ਹੀ ਨਹੀਂ ਕੀਤਾ ਜਾ ਰਿਹਾ, ਨਾ ਕੀਤਾ ਜਾ ਸਕਦਾ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਨਾਲ ਹੀ ਇਹਦੀ ਆਈਡੈਂਟੀਟੀ ਪ੍ਰੋਟੈਕਟ ਕੀਤੀ ਜਾ ਰਹੀ ਹੈ। ਹੁਣ ਦੋਸਤੋ, ਜੇ ਤੁਹਾਨੂੰ ਨਹੀਂ ਪਤਾ ਹੈ ਕਿ 1800 ਤੋਂ ਘੱਟ ਉਮਰ ਦੇ ਜਿਹੜੇ ਵੀ ਲੋਕ ਹੀ ਜਵਾਕ ਫੜੇ ਜਾਂਦੇ ਆ ਕਿਸੇ ਵੀ ਕ੍ਰਾਈਮ ਲਈ, 99.9% ਚਾਂਸ ਹੈ ਕਿ ਉਹਨਾਂ ਨੂੰ ਪਬਲਿਕਲੀ ਆਈਡੈਂਟੀਫਾਈ ਕੀਤਾ ਹੀ ਨਹੀਂ ਜਾਂਦਾ, ਅਨਲੈਸ ਇਟਸ ਦ ਮੋਸਟ ਹੇਨਸ ਵਰਸਟ ਆਫ ਵਰਸਟ ਕ੍ਰਾਈਮਸ ਪੋਸੀਬਲ, ਅਤੇ ਉਹਨਾਂ ਨੂੰ ਐਕਟਿਵਲੀ ਲੱਭਿਆ ਜਾ ਰਿਹਾ ਹੈ। ਮੰਨ ਲਓ ਕਿ ਜੇਕਰ ਇਹ ਮੁੰਡਾ ਨਾ ਲੱਭਿਆ ਜਾਂਦਾ, ਸ਼ਾਇਦ ਇਹਦੀ ਆਈਡੈਂਟੀ ਰਿਲੀਜ਼ ਕੀਤੀ ਜਾਂਦੀ ਕਿ ਵਰ ਐਕਟਿਵਲੀ ਲੁਕਿੰਗ ਫੋਰ ਹਿਮ, ਪਰ ਬਹੁਤ ਰੇਅਰਲੀ ਹੁੰਦਾ ਹੈ ਕਿ ਇਹਨਾਂ ਨੂੰ ਕਦੇ ਆਈਡੈਂਟੀਫਾਈ ਕੀਤਾ ਜਾਂਦਾ। ਕਿਉਂ? ਕਿਉਂਕਿ ਸਾਡੀ ਸਰਕਾਰ ਸਮਝਦੀ ਹੈ ਕਿ ਅੰਡਰ 18 ਤਾਂ ਜਵਾਕ ਹੀ ਨੇ, ਉਹਨਾਂ ਨੂੰ ਪਤਾ ਨਹੀਂ ਕਿ ਕੀ ਕਰ ਰਹੇ ਆ। ਕਈਆਂ ਨੂੰ ਪਤਾ ਨਹੀਂ ਹੁੰਦਾ ਹੈ, ਗੁੰਮਰਾਹ ਵੀ ਕੀਤਾ ਜਾਂਦਾ ਹੈ, ਅੱਧੇ ਤਾਂ ਗਧੇ ਹੀ ਨੇ, ਬ੍ਰੇਨ ਡੈਡ ਹੀ ਨੇ, ਦੇ ਰੇਜ਼ ਦੈਟ ਵੇ, ਦੇ ਹੈਵ ਨੋ ਓਪਰਚੁਨਿਟੀਜ਼, ਨੋ ਪੇਰੈਂਟਸ, ਨੋ ਨਥਿੰਗ। ਸੋ ਪ੍ਰੋਬਲਮਸ ਬਥੇਰੀਆਂ ਨੇ, ਸੋਸ਼ਲ ਸਰਵਿਸ ਦੇ ਵਿੱਚ ਕਮੀ ਹੈ, ਪੜ੍ਹਾਈ ਵਿੱਚ ਕਮੀ ਹੈ, ਬਥੇਰਾ ਕੁਛ ਹੈ, ਗਰੀਬੀ ਹੈ, ਪਰ ਟ੍ਰਿਗਰ ਤਾਂ ਦਬਾਇਆ ਕਤਲ ਤਾਂ ਕੀਤਾ। ਹੁਣ ਜੇ ਕੋਈ 18 ਦਾ ਜਾਂ ਕੋਈ 17 ਦਾ ਜਾਂ 16 ਦਾ, ਕਿੰਨਾ ਕੁ ਵੱਡਾ ਫਰਕ ਹੈ ਯਾਰ। ਜੇ ਵਿਕਟਮ ਹੀ ਆ, ਪਰਿਵਾਰ ਤਾਂ ਰੋਂਦਾ ਹੈ, ਚਾਹੇ 16 ਸਾਲ ਦਾ ਟ੍ਰਿਗਰ ਦਬਾਉਣ ਵਾਲਾ ਸੀ, ਚਾਹੇ 65 ਸਾਲ ਦਾ ਸੀ, ਚਾਹੇ 50 ਦਾ ਸੀ, ਜਾਂ 40 ਦਾ ਸੀ, ਜਾਂ 12-13 ਦਾ ਸੀ, ਕੋਈ ਫਰਕ ਹੀ ਨਹੀਂ ਪੈਂਦਾ। ਦ ਵਿਕਟਮ ਇਜ਼ ਅ ਵਿਕਟਮ, ਦ ਕ੍ਰਾਈਮ ਇਜ਼ ਅ ਕ੍ਰਾਈਮ। ਪਰ ਟੋਰਾਂਟੋ ਪੁਲਿਸ ਸਰਵਿਸ, ਜੋ ਕਿ ਮੇਰੇ ਖਿਆਲ ਦੇ ਵਿੱਚ ਇਸ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਯੂਸ ਕ੍ਰਿਮੀਨਲ ਐਕਟੀਵਿਟੀ ਦੇਖਦੇ ਨੇ, why? Because it's Toronto, sab to busiest, heaviest populated city hai in all of Canada, obviously. Toronto Police Service ne Trudeau sarkar ton vi, Carney sarkar ton vi benti kiti ya ki kalle adults te layi nahi criminal court saktai di bail reform chahidi, bachiyan de layi vi, yani ki young offenders de layi vi sanu saktai di lod hai, kyunki majority tan adults te vallon, organized criminal groups te vallon, gangs te vallon recruit kite jande ne. Many of them don't have a father figure. A father figure, bigger brother, uncle, they role play ਕਰਦੇ ਆ, ਪੈਸੇ ਕਿਵੇਂ ਬੜੀ ਛੇਤੀ ਬਣਾਉਣੇ ਆ ਅਤੇ ਫੂਕਣੇ ਆ, ਕੁੜੀਆਂ, ਜੂਲਰੀ, ਡਰੱਗਸ, ਕਾਰਸ, ਐਵਰੀਥਿੰਗ, ਫਾਸਟ ਮਨੀ ਕਿਵੇਂ ਬਣਾਉਣੀ ਆ, ਸਿੰਪਲ ਇਹਨਾਂ ਨੂੰ ਸਿਖਾਉਂਦੇ ਨੇ ਅਤੇ ਲਾਲਚ ਨਾਲ ਰਿਕਰੂਟ ਕਰਦੇ ਨੇ ਅਤੇ ਕਤਲ ਕਰਵਾਉਂਦੇ ਆ, ਗੱਡੀਆਂ ਚੋਰੀ ਕਰਵਾਉਂਦੇ ਆ, ਨਸ਼ੇ ਵੇਚਦੇ ਆ, ਬਥੇਰਾ ਕੁਛ ਕਰਦੇ ਆ ਅਤੇ The damage is done. ਚਾਹੇ ਉਹ ਕ੍ਰਾਈਮ ਕਿਸੇ ਜਵਾਕ ਵੱਲੋਂ ਚਾਹੇ ਕਿਸੇ ਅਡਲਟ ਵੱਲੋਂ ਕੀਤਾ ਜਾਂਦਾ ਦ ਡੈਮੇਜ ਇਜ਼ ਡਨ ਸੋ ਹੁਣ ਸਾਨੂੰ ਇਹ ਪਤਾ ਹੈ ਕਿ ਇਫ ਯੂਰ ਅੰਡਰ ਏਜ ਯੂ ਨਾਟ ਰੀਲੀ ਡੂਇੰਗ ਐਨੀ ਰੀਅਲ ਟਾਈਮ ਨਾਟ ਐਟ ਆਲ ਕਲੀਅਰਲੀ ਸਾਬਤ ਹੋ ਗਿਆ ਹੈ ਆਹ 16 ਸਾਲ ਦਾ ਜਵਾਕ ਕ੍ਰਿਮੀਨਲ ਕਨਵਿਕਸ਼ਨ ਦੇ ਬਾਵਜੂਦ ਬਾਹਰ ਪ੍ਰੋਬੇਸ਼ਨ ਅਤੇ ਜੱਜ ਵੱਲੋਂ ਛੱਡਿਆ ਗਿਆ ਸੀ ਟੂ ਡੂ ਵਾਟ 17 ਸਾਲ ਦਾ ਕਤਲ ਕਰਨ ਲਈ ਸੋ ਹੁਣ ਟੋਰਾਂਟੋ ਪੁਲਿਸ ਦਾ ਆਬਵੀਅਸਲੀ ਫਿਰ ਤੋਂ ਵੀ ਕਹਿੰਦੀ ਹੋਊਗੀ ਕਿ ਵੀ ਨੀਡ ਸਖਤਾਈ ਫੋਰ ਦ ਯੂਥ ਕ੍ਰਿਮੀਨਲ ਜਸਟਿਸ ਐਕਟ ਉਹਦੇ ਵਿੱਚ ਵੀ ਜ਼ਿਆਦਾ ਸਖਤ ਸਜ਼ਾ ਹੋਣੀ ਆ ਨਹੀਂ ਤਾਂ ਬੱਚਿਆਂ ਨੂੰ ਰਿਕਰੂਟ ਕੀਤਾ ਹੀ ਜਾਣਾ ਹੈ ਅਤੇ ਇਸ ਤਰ੍ਹਾਂ ਦੇ ਕੰਮ ਹੋਣੇ ਹੋਣੇ ਆ ਸੋ ਫਿਲਹਾਲ ਟੋਰਾਂਟੋ ਪੁਲਿਸ ਦੇ ਇਨਵੈਸਟੀਗੇਟਰਸ ਨੇ ਇਸ ਮੰਡੇ ਦੇ ਕਤਲ ਦੇ ਲਈ ਕੋਈ ਵੀ ਮੋਟਿਵ ਰੀਜ਼ਨ ਕਾਰਨ ਵਜ੍ਹਾ ਦੱਸਿਆ ਤੱਕ ਨਹੀਂ ਹੈਗਾ ਅਤੇ ਕਮਿਊਨਿਟੀ ਦੇ ਸਮਝੋ ਬਾਹਰ ਹੈ ਕਿ ਇਹ ਕਿਉਂ ਇੰਨਾ ਵਧੀਆ ਮੁੰਡਾ 17 ਸਾਲ ਦਾ ਕਿਉਂ ਟਾਰਗੇਟ ਕੀਤਾ ਗਿਆ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਪ੍ਰਭਦੀਪ ਸਿੰਘ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਇਹ ਕਹਿੰਦੇ ਨੇ ਕਿ ਜੇ ਕੰਮ ਕਰਕੇ ਦੇ ਸਕਦੇ ਹਾਂ 99% ਲੋਕਾਂ ਨੇ ਕਰਕੇ ਦੇ ਸਕਦੇ ਹਾਂ ਪਹਿਲੀ ਹੀ ਬਿਲਕੁਲ ਫਰੀ ਕੰਸਲਟੇਸ਼ਨ ਦੇ ਵਿੱਚ ਤੁਹਾਨੂੰ ਪੱਕਾ ਹੀ ਪੱਕਾ ਯੈਸ ਕਹਾਂਗੇ ਫਿਰ ਕਰਕੇ ਵੀ ਦਿਖਾਵਾਂਗੇ ਜੇ ਨਹੀਂ ਹੋ ਸਕਦਾ ਕੰਮ 1% 1-2% ਲੋਕਾਂ ਲਈ ਉਹ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂਗੇ ਕੋਈ ਵੀ ਲਾਰੇ ਲਾਉਣ ਵਾਲੀ ਗੱਲ ਹੈ ਨਹੀਂ ਕਿਉਂਕਿ ਉਹਦੇ ਵਿੱਚ ਕਿਸੇ ਦਾ ਕੋਈ ਫਾਇਦਾ ਹੈ ਨਹੀਂ ਅਤੇ ਕੋਈ ਪੈਸਾ ਬਣਨਾ ਵੀ ਨਹੀਂ ਹੈਗਾ ਸੋ ਸਿੱਧੀ ਜੀ ਗੱਲ ਆ ਜੇ ਤੁਸੀਂ ਆਪਦੀ ਮੋਰਗੇਜ ਕਰਾਉਣੀ ਆ ਚਾਹੇ ਨਵੇਂ ਆਏ ਹੋ ਚਾਹੇ ਘੱਟ ਇਨਕਮ ਦਿਖਾਉਂਦੇ ਹੋ ਚਾਹੇ ਘੱਟ ਇਨਕਮ ਕਮਾਉਂਦੇ ਹੋ ਬਸ ਚਾਹੁੰਦੇ ਹੀ ਚਾਹੁੰਦੇ ਹੋ ਕਿ ਟਾਪ ਦੀ ਬੈਂਕ ਤੋਂ ਇਹ ਲੈਂਡਰ ਤੋਂ ਸਿੱਧੇ ਹੀ ਟਾਪ ਦੀ ਬੈਂਕ ਤੋਂ ਟਾਈਮ ਸਿਰ ਸਾਡੀ ਮੋਰਗੇਜ ਹੋ ਜਾਵੇ ਜਾਂ ਮੋਰਗੇਜ ਰਿਨਿਊਅਲ ਦੀ ਕਿਸ਼ਤ ਘਟਾਈ ਜਾਵੇ ਵਿਆਜ ਘਟਾਇਆ ਜਾਵੇ ਜਾਂ ਤੁਹਾਨੂੰ ਅੱਜ ਨੇ ਕੱਲ੍ਹ ਨੂੰ ਪੈਸਿਆਂ ਦੀ ਜ਼ਰੂਰਤ ਪੈ ਸਕਦੀ ਆ ਅਤੇ ਹੁਣ ਹੀ ਪ੍ਰਬੰਧ ਕਰ ਲਈਏ ਕਾਲ ਪ੍ਰਭਦੀਪ ਸਿੰਘ 416-710-7524 ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਜੋ ਵੀ ਤੁਹਾਡੀ ਫਾਈਨੈਂਸ਼ੀਅਲ ਇਸ਼ੂ ਹੈ ਪ੍ਰੋਬਲਮ ਹੈ ਕੰਸਰਨ ਹੈ ਸਵਾਲ ਹੈ ਕੰਮ ਹੈ ਜੇ ਸਲਾਹ ਕਰੋਗੇ ਫਿਰ ਹੀ ਕੋਈ ਨਾ ਕੋਈ ਆਪਸ਼ਨ ਤੁਹਾਡੇ ਪੇਸ਼ ਕੀਤੀ ਜਾ ਸਕਦੀ ਹੈ ਜੇ ਸਲਾਹ ਹੀ ਨਹੀਂ ਕਰਨੀ ਫਿਰ ਤਾਂ ਬਸ ਕੋਈ ਆਪਸ਼ਨ ਹੀ ਨਹੀਂ ਹੈਗੀ ਅਤੇ ਇਹਨਾਂ ਨਾਲ ਸਲਾਹ ਬਿਲਕੁਲ ਫਰੀ ਕਰ ਸਕਦੇ ਹੋ 416-710-7524 ਬਾਈ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਸਮਰਾਜ ਮੇਰੇ ਤੋਂ ਨਾਲ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ ਇਤਿਹਾਸ ਕਰਦਾ ਸਾਰੇ ਭੈਣ ਭਰਾਵਾਂ ਦੀ ਘਰ ਨੂੰ ਡਰਾਈਵ ਸੇਫ ਜਾਂਦੀ ਹੋਏਗੀ ਜੀ
1: ਬ੍ਰਦਰ ਬਹੁਤ ਲੋਕ ਨੇ ਜੋ ਕਿ ਹੁਣ ਕਿਸੇ ਨਾ ਕਿਸੇ ਪੰਗੇ 'ਚ ਪੈ ਚੁੱਕੇ ਨੇ ਕੋਈ ਘਰ ਬੁੱਕ ਕੀਤਾ ਸੀ ਜਾਂ ਘਰ ਹੁਣ ਲੈਣਾ ਚਾਹੁੰਦੇ ਨੇ ਪਹਿਲਾਂ ਮੋਰਗੇਜ ਬਾਰੇ ਸੋਚਿਆ ਨਹੀਂ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰਾਈਵੇਟ ਚਾਹੀਦੀ ਆ ਜਾਂ ਰਿਨਿਊਅਲ ਦੇ ਟਾਈਮ 'ਤੇ ਕੋਈ ਨਾ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਪਹਿਲਾਂ ਤੋਂ ਪੇਸ਼ ਹੋ ਗਈਆਂ ਨੇ ਹੁਣ ਮੰਨ ਲਓ ਕੋਈ ਵੀ ਕਾਰਨ ਹੋ ਸਕਦਾ ਹੈ ਪਰ ਕੀ ਪ੍ਰਾਈਵੇਟ ਮੋਰਗੇਜ ਆਮ ਪਰਿਵਾਰ ਲਈ ਸਹੀ ਚੋਇਸ ਹੋ ਸਕਦੀ ਆ ਜਾਂ ਗਲਤ ਚੋਇਸ ਹੋ ਸਕਦੀ ਹੈ ਇਹ ਦੱਸੋ
2: ਦੇਖੋ ਸਮਰਾਜ ਵੀਰ ਇਹਦੇ ਨਾ ਬੈਨੀਫਿਟ ਵੀ ਨੇ ਤੇ ਨੁਕਸਾਨ ਵੀ ਨੇ ਹੁਣ ਇਹ ਡਿਪੈਂਡ ਕਰਦਾ ਇੰਡੀਵਿਜੂਅਲ ਟੂ ਇੰਡੀਵਿਜੂਅਲ ਹੁਣ ਗੱਲ ਕਰਦੇ ਆ ਦੇਖੋ ਜੇ ਕੋਈ ਭੈਣ ਭਰਾ ਅਨਸਿਕਿਉਰਡ ਕਰਜ਼ੇ ਚੱਕੀ ਫਿਰਦਾ ਲਾਈਨ ਆਫ ਕ੍ਰੈਡਿਟ ਚੱਕੀ ਵੀ ਆ ਕ੍ਰੈਡਿਟ ਕਾਰਡ ਚੱਕਿਆ ਹੋਇਆ ਕਾਰ ਲੋਨ ਚੱਕਿਆ ਹੋਇਆ ਉਹ ਛੋਟੀਆਂ ਛੋਟੀਆਂ ਪੇਮੈਂਟਾਂ ਕਰੀ ਜਾ ਰਿਹਾ ਹੁਣ ਫਰਜ਼ ਕਰੋ ਛੋਟੀਆਂ ਛੋਟੀਆਂ ਪੇਮੈਂਟਾਂ ਦੇ ਜਿਹੜੇ ਮਿਨੀਮਮ ਪੇਮੈਂਟ ਵੀ ਕਰ ਦਊਗਾ $200-$300 ਆਲਮੋਸਟ ਕਰ ਦਿੰਦਾ ਬੰਦਾ ਔਨ ਐਵਰੇਜ ਜਦੋਂ ਆਪਾਂ ਕਲਾਇੰਟ ਦੀ ਸਕਰੀਨਿੰਗ ਕਰੀ ਦੀ ਆ ਹੁਣ ਜੇ ਤੁਸੀਂ ਉਹ $40,000-$50,000 ਦੇ ਡੈਟ ਦੀ $200-$300 ਕਰ ਕਰਕੇ ਤੁਸੀਂ 500-600 ਪੇਮੈਂਟ ਤੁਹਾਡੀ ਮਹੀਨੇ ਦੀ ਬਣ ਜਾਂਦੀ ਆ ਤੇ ਜੇ ਮੈਂ ਤੁਹਾਨੂੰ ਕਹਾਂ ਜੇ ਤੁਸੀਂ ਉਹਦੀ ਥਾਂ ਤੇ ਰੈਦਰ ਸੈਕਿੰਡ ਮੋਰਗੇਜ $50,000 ਦੀ ਲੈ ਲਓ ਜਿਹਦੇ ਨਾਲ ਕਿ ਤੁਹਾਡੇ ਜਿਹੜੇ ਅਨਸਿਕਿਉਰ ਡੈਟ ਨੇ ਉਹ ਸਾਰੇ ਪੇ ਡਾਊਨ ਹੋ ਜਾਣਗੇ ਠੀਕ ਹੈ ਜੀ ਤੁਹਾਨੂੰ ਸਿਰਫ ਜਿਹੜੀ ਆ $50,000 ਇਹਦੀ ਕਿਸ਼ਤ ਮਹੀਨੇ ਦੀ ਪੈਣੀ $400-$500 ਹੁਣ ਜਿਹੜੇ ਉੱਥੇ ਤੁਸੀਂ ਡੈਟ ਸਾਰੇ ਪੇ ਡਾਊਨ ਕਰਤੇ ਉਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਤੁਹਾਡਾ ਜਿਹੜਾ ਸਕੋਰ ਆ ਸਕੋਰ ਅਪ ਜਾਣਾ ਸ਼ੁਰੂ ਹੋ ਜਾਊਗਾ ਕਈ ਵਾਰੀ ਕੀ ਹੁੰਦਾ ਤੁਹਾਡੇ ਜਿਹੜੇ ਯੂਟੀਲਾਈਜੇਸ਼ਨ ਹੈ ਜ਼ਿਆਦਾ ਹੋਣ ਕਰਕੇ ਤੁਹਾਡਾ ਸਕੋਰ ਅਪ ਜਾਂਦਾ ਨਹੀਂ ਉਹ ਤੁਹਾਡਾ ਸਕੋਰ ਅਪ ਨਾ ਜਾਣ ਕਰਕੇ ਤੁਹਾਡੇ ਮਨ 'ਚ ਇਹ ਡਰ ਰਹਿਣਾ ਪੱਕਾ ਹੀ ਬਣਿਆ ਵੀ ਯਾਰ ਬੈਂਕ 'ਚ ਫਾਈਲ ਲਾਵਾਂਗੇ ਡਿਕਲਾਈਨ ਹੋ ਜਾਣੀ ਫਾਇਦਾ ਹੀ ਕੀ ਆ ਵੀ ਮਿਨੀਮਮ ਪੇਮੈਂਟ ਦਾ ਵਾਹਵਾ ਆਸਰਾ ਜਿਹਾ ਬਣਿਆ ਮਿਨੀਮਮ ਕਰੀ ਚੱਲੋ ਸੋ ਇਹੋ ਜਿਹੇ ਸਿਨੈਰੀਓ ਦੇ ਵਿੱਚ ਮੈਂ ਕਹਾਂ ਸੈਕਿੰਡ ਮੋਰਗੇਜ ਜਾਂ ਪ੍ਰਾਈਵੇਟ ਮੋਰਗੇਜ ਚੱਕੇ ਦਾ ਫਾਇਦਾ ਹੈਗਾ ਹਾਂ ਹੁਣ ਜੇ ਐਵੇਂ ਗੱਲ ਕਰੀਏ ਦੂਸਰਾ ਫਾਇਦਾ ਇਹਦੇ ਵਿੱਚ ਇਹ ਹੋ ਸਕਦਾ ਕਈ ਭੈਣ ਭਰਾਵਾਂ ਦੀ ਚੱਲਦੀ ਮੋਰਗੇਜ ਆ ਜੇ ਚੱਲਦੀ ਮੋਰਗੇਜ ਤੜਵਾਉਣਗੇ ਪੈਨਲਟੀ ਜ਼ਿਆਦਾ ਪੈਂਦੀ ਆ ਤਾਂ ਹੋ ਸਕਦਾ ਤੁਹਾਨੂੰ ਪ੍ਰਾਈਵੇਟ ਪੈਸੇ ਚੱਕ ਕੇ ਤੁਹਾਡਾ ਕੋਈ ਨਾ ਕੋਈ ਜਿਹੜੇ ਖੜੇ ਪੈਰ ਐਮਰਜੈਂਸੀ ਵਾਲੇ ਫੰਡ ਦਾ ਤੁਹਾਡਾ ਉੱਥੇ ਕੋਈ ਨਾ ਕੋਈ ਬੈਨੀਫਿਟ ਹੋ ਜਾਵੇ ਸੋ ਫਾਇਦੇ ਵੀ ਨੇ ਹੁਣ ਜੇ ਗੱਲ ਕਰੀਏ ਨੁਕਸਾਨ ਦੀ ਨੁਕਸਾਨ ਸਭ ਤੋਂ ਵੱਡਾ ਇਹੀ ਹੈ ਜੀ ਮਹਿੰਗੇ ਰੇਟ ਤੇ ਤੁਹਾਨੂੰ ਮਿਲੂਗੀ ਜੇ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਕਰਨ ਤੋਂ ਪਹਿਲਾਂ ਤੁਹਾਨੂੰ ਆਲਰੇਡੀ ਪਲੈਨਿੰਗ ਪਤਾ ਹੁੰਦੀ ਤੁਹਾਡਾ ਫਿਊਚਰ ਦੇ ਪਲਾਨਸ ਕੀ ਨੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਤੁਸੀਂ ਉਹ ਚੀਜ਼ ਚਣਗਹਿਲੀ 'ਚ ਰਹਿ ਗਏ ਹੁਣ ਫਰਜ਼ ਕਰੋ ਕਿਸੇ ਭੈਣ ਭਰਾ ਨੇ ਘਰ ਦੀ ਪਰਚੇਸ ਕਰਨੀ ਹੈ ਹੁਣ ਮੈਂ ਬਥੇਰੀ ਭੈਣ ਭਰਾ ਨੂੰ ਕਹਿੰਦਾ ਹੁਣ ਜੇ ਤੁਹਾਨੂੰ ਕਿਸੇ ਗੱਲ ਕਰਕੇ ਲੱਗਦਾ ਮੈਂ ਏਅਰ ਦੇ ਉੱਤੇ ਸਾਰਿਆਂ ਨੂੰ ਦੱਸ ਰਿਹਾ ਜੇ ਤੁਹਾਨੂੰ ਕਿਸੇ ਗੱਲ ਕਰਕੇ ਲੱਗਦਾ ਤੁਹਾਡਾ ਮੋਰਗੇਜ ਬ੍ਰੋਕਰ ਏਜੰਟ ਜੇ ਤੁਹਾਨੂੰ ਨਹੀਂ ਰਿਪਲਾਈ ਸਹੀ ਕਰ ਰਿਹਾ, ਕਿਉਂਕਿ ਬੰਦਾ ਦੇਖੋ ਜੇ ਮੇਰਾ ਤਾਂ ਇਹੀ ਸਿੰਪਲ ਜਿਹਾ ਮੰਨਣਾ, ਜੇ ਬੰਦਾ ਇੰਡੀਆ ਤੋਂ ਜਹਾਜ਼ ਚੜ ਕੇ ਇੱਥੇ ਤੱਕ ਆ ਗਿਆ ਨਾ ਤਾਂ ਬਥੇਰੀ ਮੁਸੀਬਤਾਂ ਸਾਹਮਣਾ ਕਰਕੇ ਆਇਆ ਹੁੰਦਾ ਇੱਥੇ। ਜੇ ਤੁਸੀਂ ਉੱਥੋਂ ਇੱਥੇ ਤੱਕ ਆ ਗਏ ਤਾਂ ਇੱਥੇ ਆ ਕੇ ਤੁਸੀਂ ਜੇ ਕਿਸੇ ਬੰਦੇ ਨੂੰ ਮਾੜਾ ਮੋਟੇ ਵੀ ਜੱਜਮੈਂਟ ਕਰਨੀ ਹੈ ਨਾ, ਬੰਦੇ ਦਾ ਆਈਡੀਆ ਲਾਉਣਾ ਕੰਮ ਦੇ ਤਜਰਬੇ ਦਾ, ਤੁਹਾਨੂੰ ਉਹਦੇ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਏਗਾ। ਜੇ ਤੁਹਾਨੂੰ ਲੱਗਦਾ ਤੁਹਾਡਾ ਮੋਰਗੇਜ ਬ੍ਰੋਕਰ ਏਜੰਟ ਤੁਹਾਡਾ ਫੋਨ ਨਹੀਂ ਚੱਕ ਰਿਹਾ, ਤੁਹਾਡੀ ਗੱਲਾਂ ਦੇ ਤੁਹਾਨੂੰ ਟਰਕਾਈ ਜਾ ਰਿਹਾ, ਹਾਂਜੀ ਭਾਜੀ ਅੱਜ ਇੱਥੇ ਜਵਾਬ ਉੱਥੇ ਜਵਾਬ ਹੈ, ਉੱਥੋਂ ਤੁਹਾਨੂੰ ਸਤਰਕ ਹੋ ਜਾਣਾ ਚਾਹੀਦਾ। ਕਿਉਂਕਿ ਜੇ ਤੁਹਾਡੀ ਕੋਈ ਪਰਚੇਸ ਦੀ ਕਲੋਜ਼ਿੰਗ ਹੈਗੀ ਹੈ, ਤੁਹਾਡੀ ਤਰੀਕ ਕਲੋਜ਼ਿੰਗ ਦੇ ਨੇੜੇ ਆਈ ਜਾਂਦੀ ਹੈ ਤਾਂ ਤੁਹਾਨੂੰ ਕੋਈ ਰਾਹ ਨਹੀਂ ਪੈ ਰਿਹਾ, ਉਹ ਅਲਟੀਮੇਟਲੀ ਬਾਈ ਜੀ ਤੁਹਾਨੂੰ ਪ੍ਰਾਈਵੇਟ ਕਲੋਜ਼ ਕਰਾਉਣੀ ਪੈਣੀ ਹੈ। ਉੱਥੇ ਮਹਿੰਗੇ ਭਾਅ 'ਤੇ ਤੁਸੀਂ ਖਤਰਾ ਖਾਓਗੇ, ਕਿਉਂਕਿ ਜਿਹੜੀ ਪ੍ਰਾਈਵੇਟ ਮੋਰਗੇਜ ਹੈ ਉਹ ਮਹਿੰਗੇ ਭਾਅ 'ਤੇ ਤੁਹਾਨੂੰ ਸੈੱਟ ਨਹੀਂ ਜੀ ਬਹਿਣੀ। ਜੇ ਕੋਈ ਇਨਵੈਸਟਰ ਭੈਣ ਭਰਾ ਵੀ ਸੁਣ ਰਿਹਾ, ਤੁਸੀਂ ਆਪ ਸੋਚੋ ਜੇ ਇਨਵੈਸਟਮੈਂਟ ਵਜੋਂ ਤੁਹਾਨੂੰ ਕੋਈ ਪ੍ਰਾਈਵੇਟ ਪ੍ਰੋਪਰਟੀ ਕਲੋਜ਼ ਕਰਾਉਣੀ ਪੈ ਰਹੀ ਹੈ ਤਾਂ ਤੁਹਾਨੂੰ ਕਿਰਾਇਆ ਇੰਨਾ ਨਿਕਲਣਾ ਨਹੀਂ ਜਿੰਨਾ ਤੁਹਾਡੀ ਇੰਟਰਸਟ ਨਾਲ ਪੇਮੈਂਟ ਬਣ ਜਾਣੀ, ਉੱਥੇ ਬੈਡ ਡਿਸੀਜਨ ਹੋਊਗਾ। ਫਿਰ ਉਸ ਤੋਂ ਵੱਡੀ ਗੱਲ ਜਿਹੜੀ ਚਲੋ ਸੁਚੇਤ ਕਰਨ ਵਾਲੀ ਆ, ਟਰਾਈ ਕਰਿਆ ਕਰੋ ਜੇ ਤੁਹਾਨੂੰ ਕੋਈ ਪ੍ਰਾਈਵੇਟ ਮੋਰਗੇਜ ਮਿਲ ਰਹੀ ਹੈ ਤਾਂ ਤੁਹਾਨੂੰ ਟਰਮ ਕਿਹੋ ਜਿਹੀ ਮਿਲ ਰਹੀ ਹੈ, ਤੁਹਾਨੂੰ ਫਿਕਸਡ ਮਿਲ ਰਹੀ ਹੈ ਜਾਂ ਤੁਹਾਨੂੰ ਓਪਨ ਮਿਲਦੀ ਪਈ ਆ। ਓਪਨ ਦੇ ਵਿੱਚ ਇਹ ਫਾਇਦਾ ਤੁਹਾਨੂੰ ਕੋਈ ਪੈਨਲਟੀ ਨਹੀਂ ਪਊਗੀ, ਜੇ ਤੁਹਾਨੂੰ ਕਲੋਜ਼ ਵੀ ਮਿਲਦੀ ਪਈ ਹੈ ਤੁਹਾਨੂੰ 3 ਮਹੀਨੇ ਦੀ ਉੱਥੇ ਪੈਨਲਟੀ ਪੈ ਜਾਣੀ, ਰਾਈਟ। ਸੋ ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਬਚਾਵ ਕਰਕੇ ਰੱਖਿਆ ਕਰੋ। ਪ੍ਰਾਈਵੇਟ ਮੋਰਗੇਜ ਇੰਡੀਵਿਜੁਅਲ ਟੂ ਇੰਡੀਵਿਜੁਅਲ ਡਿਪੈਂਡ ਹੈ, ਕਿਸੇ ਨੂੰ ਮਾੜੀ ਹੈ ਤਾਂ ਕਿਸੇ ਨੂੰ ਨਹੀਂ ਮਾੜੀ। ਸੋ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਪ੍ਰਾਈਵੇਟ ਮੋਰਗੇਜ ਨੂੰ ਲੈ ਕੇ ਸਵਾਲ ਹੈ, ਜੇ ਤੁਹਾਡੇ ਹਾਈ ਇੰਟਰਸਟ ਰੇਟ ਵਾਲੀ ਮੋਰਗੇਜ ਚੱਲਦੀ ਪਈ ਆ ਤਾਂ ਮੇਰੇ ਕੋਲ ਪ੍ਰਾਈਵੇਟ ਮੋਰਗੇਜ ਵਾਲੇ ਵੀ ਚੰਗੇ ਬੈਂਕ ਇਹੋ ਜਿਹੇ ਹੈਗੇ ਆ ਜਿਹੜੇ 5-6% ਦੇ ਵਿੱਚ ਪ੍ਰਾਈਵੇਟ ਮੋਰਗੇਜ ਕਰਦੇ ਪਏ ਆ। ਜੇ ਤੁਹਾਨੂੰ ਕਿਸੇ ਤਰੀਕੇ ਦੀ ਵੀ ਐਮਰਜੈਂਸੀ ਫੰਡ ਦੀ ਲੋੜ ਹੈਗੀ ਹੈ, ਕੋਈ ਜ਼ਿਆਦਾ ਹਾਈ ਇੰਟਰਸਟ ਰੇਟ ਵੀ ਨਹੀਂ ਗਾ, ਤੁਹਾਨੂੰ ਚੱਲਦੀ ਮੋਰਗੇਜ ਕਢਵਾਉਣ ਦੀ ਲੋੜ ਵੀ ਨਹੀਂ ਪੈਣੀ। ਸੋ ਨੰਬਰ ਦੱਸ ਦਿੰਦਾ ਜੀ 416-710-7524
1: ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ। ਇੱਕ ਵਾਰੀ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ, ਗੱਲਬਾਤ ਕਰਨ ਦਾ ਕੋਈ ਖਰਚਾ ਨਹੀਂ ਹੈਗਾ, ਤੁਹਾਡਾ ਫਾਇਦਾ ਹੀ ਫਾਇਦਾ ਹੋ ਸਕਦਾ ਹੈ ਜੇ ਤੁਹਾਨੂੰ ਇੱਕ ਜ਼ਿਆਦਾ ਬਿਹਤਰ ਆਪਸ਼ਨ ਚਾਰਾ ਅਲਟਰਨੇਟਿਵ ਪੇਸ਼ ਕਰਦੇ ਨੇ। ਨੰਬਰ ਹੈ 416-710-7524 ਤੇ ਬਾਈ ਜੀ ਮਿਲੀਅਨ ਡਾਲਰ ਕੁਐਸਚਨ ਕਹਿ ਲਓ, ਬਿਲੀਅਨ ਡਾਲਰ ਕੁਐਸਚਨ ਕਹਿ ਲਓ, ਸਾਰਿਆਂ ਦੇ ਮਨ ਦੇ ਵਿੱਚ ਕੁਐਸਚਨ ਆਹੀ ਆ ਯਾਰ ਰਿਨਿਊਅਲ ਆ ਗਈ ਆ ਜਾਂ ਆਉਣ ਵਾਲੀ ਆ, ਹੁਣ ਆਪਾਂ ਕੀ ਜਿਹੜੀ ਬੈਂਕ ਨਾਲ ਚੱਲਦੀ ਹੈ ਮੋਰਗੇਜ ਬਸ ਉੱਥੇ ਸਾਈਨ ਕਰਕੇ ਨਿਬੇੜੀਏ ਕੰਮ, ਜਾਂ ਕਿਤੇ ਕਿਸ਼ਤ ਘੱਟ ਵੀ ਸਕਦੀ ਆ, ਅਤੇ ਹੁਣ ਜੇ ਰਿਨਿਊਅਲ ਦਾ ਟਾਈਮ ਆ ਗਿਆ ਹੈ, ਫਿਕਸਡ ਵੇਰੀਏਬਲ, ਉਹੀ ਸੇਮ ਸਵਾਲ ਉਹੀ ਸੇਮ ਪਰਿਵਾਰਾਂ ਦੇ ਹੁੰਦੇ ਨੇ, ਦੱਸੋ ਜੀ ਕਰਨਾ ਕੀ ਚਾਹੀਦਾ?
2: ਬਿਲਕੁਲ ਸਮਰਾਜ ਵੀਰ, ਦੇਖੋ ਮੈਂ ਵੀ ਇਹ ਚੀਜ਼ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦਾ ਹੁੰਦਾ ਜਾਂ ਇਸ ਗੱਲ ਨੂੰ ਲੈ ਕੇ ਦਿੰਦਾ ਹੁੰਦਾ, ਜਿਹੜਾ ਰਿਨਿਊਅਲ ਟਾਈਮ ਹੈ ਨਾ ਤੁਹਾਡੇ ਕੋਲ ਪੂਰੀ ਤੁਹਾਡੀ ਵਿੰਡੋ ਖੁੱਲੀ ਓਪਰਚੁਨਿਟੀ ਦੀ, ਤੁਸੀਂ ਕਿਸੇ ਵੀ ਲੈਂਡਰ ਨਾਲ ਜਾ ਸਕਦੇ ਹੋ। ਤਾਂ ਉਸ ਤੋਂ ਵੱਡੀ ਜਿਹੜੀ ਫਾਇਦੇ ਵਾਲੀ ਗੱਲ ਇਹ ਹੈ ਵੀ ਜਿਹੜੇ ਵੀ ਤੁਸੀਂ ਬ੍ਰੋਕਰ ਨਾਲ ਕੰਮ ਕਰਨਾ, ਫਰਜ਼ ਕਰੋ ਤੁਸੀਂ ਮੇਰੇ ਨਾਲ ਕੰਮ ਕਰਨਾ ਹੈਗਾ, ਜਿਹੜਾ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈ, ਐਗਜ਼ਿਸਟਿੰਗ ਜਿਹੜੇ ਬੈਂਕ ਨਾਲ ਤੁਹਾਡੀ ਮੋਰਗੇਜ ਚੱਲਦੀ ਪਈ ਆ, ਉਹਨੂੰ ਕੁਛ ਨਹੀਂ ਜੀ ਆਪਾਂ ਛੇੜਨਾ। ਜੇ ਤੁਹਾਨੂੰ ਮੇਰੀ ਕੋਈ ਵੀ ਇੰਟਰਸਟ ਰੇਟ ਜਾਂ ਮੇਰੇ ਕੋਈ ਵੀ ਇਨਸੈਂਟਿਵ ਦਿੱਤਾ ਤੁਹਾਨੂੰ ਨਹੀਂ ਪਸੰਦ ਆ ਰਹੇ, ਯੂ ਕੈਨ ਆਲਵੇਜ਼ ਸਾਈਨ ਬੈਕ ਵਿਦ ਦ ਕਰੰਟ ਲੈਂਡਰ, ਠੀਕ ਹੈ ਜੀ। ਜੇ ਹੁਣ ਗੱਲ ਕਰੀਏ ਤੁਹਾਨੂੰ ਨਵੇਂ ਲੈਂਡਰ ਤੋਂ ਕਿਹੜੇ ਕਿਹੜੇ ਇਨਸੈਂਟਿਵ ਦਵਾਵਾਂਗੇ, ਜ਼ਿਆਦਾ ਵਾਲਿਊਮ ਕੱਢਣ ਕਰਕੇ ਬਾਈ ਜੀ ਤੁਹਾਨੂੰ ਕੈਸ਼ ਬੈਕ ਦਵਾਈ ਦਾ, ਕੁਝ ਕੁ ਬੈਂਕਾਂ ਨਾਲ ਤਾਂ ਅਸੀਂ ਜਿਹੜੀ ਲੋਅਰ ਦੀ ਫੀਸ ਆ ਉਹ ਵੀ ਵੇਵ ਆਫ ਕਰਵਾ ਦਈ ਦੀ ਆ, ਤੇ ਜਿਹੜਾ ਵੀ ਅੱਜ ਤੁਹਾਨੂੰ ਕਰੰਟ ਲੈਂਡਰ ਇੰਟਰਸਟ ਰੇਟ ਆਫਰ ਕਰਦਾ ਪਿਆ, ਇਹ ਜ਼ਿਆਦਾਤਰ ਕੰਪੈਟੀਟਿਵ ਮਾਰਕੀਟ ਵਜੋਂ ਮੈਂ ਸਿਰਫ ਇਹ ਕਹਿ ਰਿਹਾ, ਜਿਵੇਂ TD, BMO, ਸਕੋਸ਼ੀਆ ਬੈਂਕ ਕਰਕੇ ਬੈਂਕ ਨੇ ਜੇ ਤੁਹਾਨੂੰ ਅੱਜ ਕੁਛ ਵੀ ਰੇਟ ਆਫਰ ਕਰ ਰਹੇ ਨੇ, ਉਸ ਤੋਂ ਬੈਟਰ ਜੇ ਸਕੈਜੂਲ ਇਹ ਬੈਂਕ ਨਾਲ ਰਹਿ ਕੇ ਤੁਹਾਨੂੰ ਮੈਂ ਵਧੀਆ ਰੇਟ ਦਵਾਉਂਗਾ ਤਾਂ ਹੀ ਤੁਸੀਂ ਮੇਰੇ ਨਾਲ ਸਾਈਨ ਕਰੋਗੇ। ਸੋ ਫਾਇਦਾ ਹੀ ਫਾਇਦਾ ਹੈਗਾ, ਜੇ ਤੁਹਾਨੂੰ ਨਹੀਂ ਫਾਇਦਾ ਕੋਈ ਦਿਖਦਾ ਹੋਇਆ ਤੁਸੀਂ ਆਲਵੇਜ਼ ਆਪਣੇ ਕਰੰਟ ਬੈਂਕ ਕੋਲ ਜਾ ਸਕਦੇ ਹੋ। ਸੋ ਜਦੋਂ ਵੀ ਤੁਹਾਡੀ ਰਿਨਿਊਅਲ ਆ ਰਹੀ ਹੈ ਮੈਂ ਹਮੇਸ਼ਾ ਇਹ ਸੁਜੈਸਟ ਕਰੂੰਗਾ, ਰੈਕਮੈਂਡ ਕਰੂੰਗਾ, ਡੈਫੀਨੇਟਲੀ ਸ਼ੋਪ ਰਾਊਂਡ ਕਰੋ, ਆਪਣੀ ਆਪਸ਼ਨਸ ਦੇਖੋ, ਤੇ ਇੱਕ ਗੱਲ ਮਨ ਦੇ ਵਿੱਚ ਡਰ ਜਮਾ ਭੁਲਾ ਦਿਓ ਵੀ ਯਾਰ ਅਸੀਂ ਕੁਆਲੀਫਾਈ ਹੋਵਾਂਗੇ ਜਾਂ ਨਹੀਂ। ਹਾਂ, ਜੇ ਤੁਹਾਡਾ ਸਕੋਰ 650 ਤੋਂ ਘੱਟ ਹੈ ਫਿਰ ਦੈਟ ਸਮਥਿੰਗ ਅਲਾਰਮਿੰਗ, ਉੱਥੇ ਤੁਸੀਂ ਮਾੜੇ ਚਕੰਨੇ ਹੋ ਜਾਓ, ਬਟ ਜੇ ਤੁਹਾਡਾ ਸਕੋਰ 650 ਤੋਂ ਬਾਅਦ ਹੈ ਡੈਫੀਨੇਟਲੀ ਸ਼ੋਪ ਰਾਊਂਡ ਕਰੋ, ਆਪਣੀ ਆਪਸ਼ਨਸ ਦੇਖੋ। ਕਈ ਵਾਰੀ ਭੈਣ ਭਰਾਵਾਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਹੈ ਨਹੀਂ, ਰਿਨਿਊਅਲ ਮੌਕੇ ਤੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾਉਣ ਦਾ ਮੌਕਾ ਮਿਲਦਾ ਹੈਗਾ। ਤੇ ਇਹ ਵੀ ਨਹੀਂ, ਕਈ ਭੈਣ ਭਰਾ ਸਾਡੇ 20 ਲੈਂਡਰ ਨਾਲ ਸਟੱਕ ਨੇ, ਕਈਆਂ ਨੇ ਪ੍ਰਾਈਵੇਟ ਮੋਰਗੇਜਾਂ ਚੱਕੀਆਂ ਵੀ ਹੈ, ਕਈਆਂ ਨੇ ਸੈਕਿੰਡ ਮੋਰਗੇਜ ਚੱਕੀ ਵੀ ਆ, ਤੁਸੀਂ ਉਹ ਕੰਸੋਲੀਡੇਟ ਕਰਾ ਸਕਦੇ ਹੋ ਆਪਦੇ ਰਿਨਿਊਅਲ ਟਾਈਮ ਤੇ। ਸੋ ਫਾਇਦੇ ਹੀ ਫਾਇਦੇ ਹੁੰਦੇ ਆ, ਡੈਫੀਨੇਟਲੀ ਆਪਣੀ ਆਪਸ਼ਨਸ ਐਕਸਪਲੋਰ ਕਰਿਆ ਕਰੋ ਰਿਨਿਊਅਲ ਟਾਈਮ ਦੇ ਉੱਤੇ, ਭਾਵੇਂ ਤੁਹਾਡੀ ਆਉਂਦੇ ਮਹੀਨੇ ਨੂੰ ਹੈ ਜੇ ਭਾਵੇਂ ਆਉਂਦੇ 5-7 ਮਹੀਨਿਆਂ ਨੂੰ ਹੈਗੀ, ਰਿਨਿਊਅਲ ਆ ਰਹੀ ਹੈ ਕਿਸੇ ਤਰੀਕੇ ਦਾ ਮੋਰਗੇਜ ਸੰਬੰਧੀ, ਕੋਈ ਵੀ ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, ਕੋਈ ਵੀ ਤੁਹਾਡਾ ਸਵਾਲ ਆ, 7 ਦਿਨ ਫੋਨ ਅਵੇਲੇਬਲ ਆ, ਕਦੇ ਵੀ ਤੁਸੀਂ ਕਾਲ ਕਰ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ, 9-5 ਮੇਰੀ ਅਵੇਲੇਬਿਲਟੀ ਹੈ, ਤੁਹਾਡੇ ਕਰਕੇ ਮੇਰਾ ਕੰਮ ਮੈਂ ਹਮੇਸ਼ਾ ਕਰਨਾ
1: ਹੁੰਦਾ।
2: ਆਈ ਥੈਂਕ ਆਲ ਆਫ ਮਾਈ ਕਲਾਇੰਟਸ, ਵਾਂਸ ਅਗੇਨ ਨੰਬਰ ਦੱਸ ਦਿੰਦਾ ਜੀ 416-710-7524, 416

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਤਾਂ ਦੋਸਤੋ ਟੈਨਸ਼ਨ ਦੀ ਕੋਈ ਲੋੜ ਨਹੀਂ। ਜੇਕਰ ਤੁਹਾਨੂੰ ਪੈਸੇ ਚਾਹੀਦੇ ਆ, ਲੋਨ ਚਾਹੀਦਾ ਹੈ ਜਾਂ ਫਿਰ ਤੁਸੀਂ ਇੱਕ ਵਧੀਆ ਕਰੀਅਰ ਲਾਂਚ ਕਰਨਾ ਚਾਹੁੰਦੇ ਹੋ ਪੜ੍ਹਾਈ ਕਰਕੇ, ਟੈਨਸ਼ਨ ਬਿਲਕੁਲ ਵੀ ਨਹੀਂ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਯੂਨੀਗਲੋਬਲ ਐਡਵਾਈਜ਼ਰੀ ਤੋਂ ਸਾਰੰਸ਼ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਹੁਣ ਤੱਕ ਤਾਂ ਇਹ ਲਿਟਰਲੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਗਵਰਨਮੈਂਟ ਸਪੋਰਟਡ ਲੋਨ, ਉਹ ਵੀ 50,000 ਤੋਂ ਲੈ ਕੇ ਆਲ ਦ ਵੇ $170,000 ਤੱਕ ਪ੍ਰੋਵਾਈਡ ਕਰ ਚੁੱਕੇ ਨੇ। ਕਿਸ ਕੰਮ ਦੇ ਲਈ? ਜਿਹੜੇ ਮਰਜ਼ੀ ਕੰਮ ਲਈ। ਪੜ੍ਹਾਈ ਤਾਂ ਤੁਹਾਨੂੰ ਕਰਨੀ ਪਊਗੀ ਸਕਿੱਲਸ ਡਿਵੈਲਪ ਕਰਨ ਲਈ, ਪਰ ਕੋਈ ਵੀ ਰਿਸਟ੍ਰਿਕਸ਼ਨ ਹੈ ਹੀ ਨਹੀਂ ਕਿ ਤੁਸੀਂ ਇਹ ਲੋਨ ਦੇ ਪੈਸੇ ਕਿਸ ਚੀਜ਼ 'ਤੇ ਖਰਚ ਸਕਦੇ ਹੋ, ਕਿਸ ਚੀਜ਼ 'ਤੇ ਨਹੀਂ ਖਰਚ ਸਕਦੇ ਹੋ। ਨਾ ਤਾਂ ਕੋਈ ਵੀ ਏਜ ਲਿਮਿਟ ਹੈ, ਪੜ੍ਹਾਈ ਤਾਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਉਮਰ 'ਚ ਕਰ ਸਕਦਾ ਹੈ, ਐਜ਼ ਲੌਂਗ ਐਜ਼ ਯੂ ਆਰ PR ਜਾਂ ਸਿਟੀਜ਼ਨ ਜਾਂ ਰੈਫਿਊਜੀ ਪ੍ਰੋਟੈਕਟ ਕਲਾਸ ਦੇ ਵਿੱਚੋਂ। ਜਿਹੜੀ ਮਰਜ਼ੀ 18 ਸਾਲ ਜਾਂ ਉਸ ਤੋਂ ਪਲੱਸ ਦੀ ਉਮਰ ਹੋਵੇ, ਫੰਡਿੰਗ ਅੰਟੇਰੀਓ ਸਰਕਾਰ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਵਿੱਚ ਜਾਂਦੀ ਆ। ਅਤੇ ਜੇ 2 ਸਾਲ ਦੀ ਪੜ੍ਹਾਈ ਕਰਦੇ ਹੋ, ਪੜ੍ਹਾਈ ਜਦੋਂ 2 ਸਾਲ ਬਾਅਦ ਖਤਮ ਕਰ ਵੀ ਲਈ, ਉਸ ਤੋਂ ਅੱਧਾ ਸਾਲ ਬਾਅਦ ਹੀ ਜਾ ਕੇ ਕੋਈ ਵੀ ਪਹਿਲੀ ਕਿਸ਼ਤ ਦੇਣੀ ਹੈ, ਕੋਈ ਵੀ ਪਹਿਲਾਂ ਕੋਈ ਵਿਆਜ ਦੇਣਾ ਹੈ। 2.5 years ਤੱਕ 0% ਇੰਟਰਸਟ, 0, ਕੋਈ ਵੀ ਇੰਟਰਸਟ, ਕੋਈ ਵੀ ਵਿਆਜ ਹੈ ਨਹੀਂ। ਤੁਹਾਨੂੰ ਅਪ ਟੂ $170,000 ਦਾ ਪ੍ਰਬੰਧ ਕਰਕੇ ਦੇ ਸਕਦੇ ਆ। ਕੋਈ ਵੀ ਕ੍ਰੈਡਿਟ ਚੈੱਕ ਤੱਕ ਵੀ ਨਹੀਂ ਹੈਗਾ ਅਤੇ ਸਾਰੇ ਕੋਰਸਿਸ ਔਨਲਾਈਨ, ਕੁਛ ਕੁ ਟਾਈਮ ਲੱਗਦਾ ਹੈ, ਈਜ਼ੀ ਟੂ ਪਾਸ ਨੇ। ਅਰਲੀ ਚਾਈਲਡਹੁੱਡ ਅਸਿਸਟੈਂਟ, ਪਰਸਨਲ ਸਪੋਰਟ ਵਰਕਰ, ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ਡ ਅਕਾਊਂਟਿੰਗ, ਲੋਜਿਸਟਿਕਸ, ਸਪਲਾਈ ਚੇਨ, ਐਕਸੈਟਰਾ ਐਕਸੈਟਰਾ। ਪੂਰੀ ਅਤੇ ਪੂਰੀ ਜਾਣਕਾਰੀ ਲਓ ਅਤੇ ਪਤਾ ਕਰੋ ਕਿ ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟ ਕਿਉਂ ਨੇ। ਯੂਨੀਗਲੋਬਲ ਐਡਵਾਈਜ਼ਰੀ, ਸਾਰਾਂਸ਼ ਨਾਗਪਾਲ, 437-264-3175 437-264-3175, ਅਤੇ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਮਿਲੋ। ਇਹਨਾਂ ਦਾ ਆਫਿਸ ਹੈ 218 ਐਕਸਪੋਰਟ ਬੁਲਵਾਰਡ, ਮਿਸਿਸਾਗਾ, ਦੂਜੀ ਫਲੋਰ 'ਤੇ, ਸਵੀਟ 212। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਨੇ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ। ਸੋ ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਹੀ ਦੱਸ ਦਿਓ, ਕਿਉਂਕਿ ਮੈਨੂੰ ਪਤਾ ਹੈ ਕਿ ਐਵਰੀ ਸਿੰਗਲ ਡੇ ਹੀ ਤੁਹਾਨੂੰ ਕਾਫੀ ਵੱਡੀ ਗਿਣਤੀ 'ਚ ਕਲਾਇੰਟਸ ਆ ਰਹੇ ਨੇ। ਅੱਜ ਜਿਹੜੇ ਪਹਿਲਾਂ ਹੀ ਕਲਾਇੰਟਸ ਨੇ ਤੁਸੀਂ ਇਹ ਲੋਨ ਪ੍ਰੋਵਾਈਡ ਕੀਤਾ ਹੋਇਆ, ਅਪਲਾਈ ਕੀਤਾ ਹੋਇਆ, ਕਿੰਨੇ ਕੁ ਲੋਕਾਂ ਦੇ ਅੱਜ ਬੈਂਕ ਅਕਾਊਂਟ ਦੇ ਵਿੱਚ ਇਹ 50,000 ਤੋਂ ਲੈ ਕੇ 170,000 ਤੱਕ ਦੀ ਫੰਡਿੰਗ ਅੱਜ ਪਹੁੰਚ ਗਈ ਆ, ਦੱਸੋ।
1: ਹਾਂਜੀ, ਅੱਜ ਕੇ ਦਿਨ ਮੈਂ ਮੋਰ ਦੈਨ 7 ਫੈਮਿਲੀਜ਼ ਕੋ ਇਸਕਾ ਫਾਇਦਾ ਹੋ ਚੁਕਾ ਹੈ। ਐਂਡ ਲਾਈਕ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੋਤਾ ਤੋ ਉਨਕੋ ਜ਼ਿਆਦਾ ਫੰਡਿੰਗ ਆਈ ਹੈ, ਅਗਰ ਲਾਈਕ ਮੈਰਿਡ ਹੈ ਤਬ ਵੀ ਉਨਕੋ ਅੱਛੀ ਫੰਡਿੰਗ ਆਈ ਹੈ। 50,000 ਸੇ 1,70,000 ਤੱਕ ਹਾਸਿਲ ਕਰੇ, 0% ਪੇ ਲੋਨ ਗਵਰਨਮੈਂਟ ਸੇ ਹਾਸਿਲ ਕਰੇ, ਕੋਈ ਵੀ ਇਸਮੇ ਨਕਲੀ ਕਾਗਜ਼ ਨਹੀਂ ਲਗਤਾ, ਸਾਰਾ ਸਾਫ਼ ਕਾਮ ਹੈ। ਸਾਲ ਮੈਂ ਬਹੁਤ ਕੋਸ਼ਿਸ਼ ਕਰ ਚੁੱਕੇ ਹੈ।
0: ਤੇ ਬਹੁਤ ਲੋਕਾਂ ਨੂੰ ਲੱਗਦਾ ਹੋਊਗਾ ਯਾਰ, ਅਸੀਂ ਕਿਹੜਾ ਕੋਈ 18, 19, 21, 20 ਸਾਲ ਦੇ ਹਾਂ, ਅਸੀਂ ਤਾਂ ਆਲਰੇਡੀ 40, 45, 50 ਦੇ ਹੋ ਗਏ ਹਾਂ, ਸਾਨੂੰ ਵੀ ਇਹ ਪੈਸੇ ਮਿਲ ਸਕਦੇ ਆ?
1: ਬਿਲਕੁਲ ਜੀ, ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ ਇਸ ਦੇਸ਼ ਮੇ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਏਜ ਪੇ, ਚਾਹੇ ਆਪ ਅਨਇੰਪਲੋਇਡ ਹੈ, ਇੰਪਲੋਇਡ ਹੈ, ਹਾਊਸ ਵਾਈਫ ਹੈ, ਚਾਹੇ ਆਪ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ। ਹਮਾਰੇ ਕਲਾਇੰਟਸ ਕੀ ਰੇਂਜ 18 ਸੇ 20 ਸਾਲ ਵੀ ਹੈ ਔਰ 75 ਈਅਰਸ ਤੱਕ ਵੀ ਹੈ। ਤੋ ਆਪ ਸਕਿੱਲ ਹਾਸਿਲ ਕਰੇ ਫੁੱਲੀ ਔਨਲਾਈਨ ਕੋਰਸਿਸ ਮੇ, ਆਪਣੇ ਕਹੀਂ ਨਹੀਂ ਜਾਣਾ, ਚਾਹੇ ਫੋਨ ਪੇ ਕਲਾਸ ਲਗਾਏ, ਚਾਹੇ ਲੈਪਟਾਪ ਪੇ ਲਗਾਏ, 20 ਘੰਟੇ ਆਪਣੇ ਔਨਲਾਈਨ ਰਹਿਣਾ ਇਨ ਅ ਵੀਕ ਐਂਡ ਯੂਰ ਗੁੱਡ ਟੂ ਗੋ। ਔਨ ਅਦਰ ਹੈਂਡ ਆਪਣੇ ਪਾਸ 50,000 ਸੇ 1,70,000 ਬਿਨਾਂ ਗਰੰਟੀ ਕੇ ਆਪਣੇ ਖਾਤੇ ਮੇ ਆਤਾ ਹੈ ਗਵਰਨਮੈਂਟ ਸੇ ਡਾਇਰੈਕਟ।
0: ਨੰਬਰ ਤੁਸੀਂ ਘੁਮਾਓ, 437-264-3175 437-264-3175। ਪਰ ਬਾਈ ਜੀ, ਗੱਲ ਇਹ ਹੈ ਕਿ ਲੋਕਾਂ ਦੇ ਕਰਜ਼ੇ ਤਾਂ ਪਹਿਲਾਂ ਹੀ ਗਲ ਤੱਕ ਨੇ, ਪਹਿਲਾਂ ਹੀ ਲੋਕ ਲੋਨ ਸੁਣ ਕੇ ਤਾਂ ਕਹਿੰਦੇ ਕਿ ਦਫਾ ਹੋ। ਸੋ ਲੋਨ ਸੁਣ ਕੇ ਤਾਂ ਡਰ ਹੀ ਲੱਗਦਾ, ਤੁਸੀਂ ਸਮਝਾਓ ਕਿ ਇਹ ਲੋਨ ਇੰਨਾ ਜ਼ਿਆਦਾ ਫਾਇਦੇਮੰਦ ਕਿਉਂ ਹੋ ਸਕਦਾ?
1: ਬਿਲਕੁਲ ਜੀ, ਲੋਨ ਸੇ ਮੁਝੇ ਵੀ ਡਰ ਲੱਗਤਾ ਹੈ ਔਰ ਬਟ ਇਸ ਚੀਜ਼ ਮੇ ਬਹੁਤ ਅਲੱਗ ਹੈ ਇਹ ਲੋਨ। ਰੀਜ਼ਨ ਨੰਬਰ 1, ਅਗਰ ਆਪਕਾ 2 ਸਾਲ ਕਾ ਕੋਰਸ ਹੈ ਜੋ ਕਿ ਫੁੱਲੀ ਔਨਲਾਈਨ ਹੈ, ਕਹੀਂ ਨਹੀਂ ਜਾ ਰਹੇ, ਐਗਜ਼ਾਮਸ ਨਹੀਂ ਹੈ ਜੀ, ਆਸਾਨ ਕੋਰਸਿਸ ਹੈ। ਆਪ 2 ਸਾਲ ਕਾ ਕੋਰਸ ਲੇਤੇ, ਆਪਕੋ ਸਰਟੀਫਿਕੇਟ ਤੋਂ ਆ ਗਿਆ, ਔਰ ਅਗਰ ਆਪਕਾ ਫੈਮਿਲੀ ਆਫ ਮੰਨ ਕੇ ਚੱਲੇ 4 ਹੈ, ਤੋ $1,50,000 ਬਣ ਗਿਆ ਆਪਕਾ ਫੰਡਿੰਗ ਕਾ। ਅਬ ਪਹਿਲੀ ਕਿਸ਼ਤ ਕਬ ਹੈ? 2.5 ਸਾਲ ਬਾਅਦ ਸਟਾਰਟ ਹੈ ਇਸ ਲੋਨ ਕੀ। 2 ਸਾਲ ਤੱਕ ਇਹ ਲੋਨ 0% ਪੇ, ਵਿਆਜ ਹੀ ਨਹੀਂ ਹੈ। 2.5 ਸਾਲ ਬਾਅਦ ਵੀ ਵਿਆਜ ਕਿਤਨਾ ਹੈ? 2.5% ਪੂਰੇ ਸਾਲ ਕਾ, ਮਤਲਬ $1,00,000 ਪੇ ਵਿਆਜ ਕਿਤਨਾ ਬਣਾ ਸਾਲ ਕਾ? ਸਿਰਫ $2,500 ਬਿਨਾਂ ਗਾਰੰਟੀ ਕੇ ਆਪਕੇ ਖਾਤੇ ਮੇ ਡਾਇਰੈਕਟ ਗਵਰਨਮੈਂਟ ਦੇ ਰਹੀ ਹੈ, ਜੋ ਗਵਰਨਮੈਂਟ ਆਫ ਕੈਨੇਡਾ ਨੇ ਅਭੀ ਗਾਰੰਟੀ ਦੀ ਹੈ ਟੂਵਰਡਸ ਵਰਲਡ ਬੈਂਕ ਕਿ ਯੂਕਰੇਨ ਕੋ ਵਰਲਡ ਬੈਂਕ ਨੇ ਪੈਸੇ ਦੀਏ, ਆਈ ਥਿੰਕ 800 million ਗਵਰਨਮੈਂਟ ਆਫ ਕੈਨੇਡਾ ਨੇ ਗਾਰੰਟੀ ਦੀ ਹੈ ਉਸ ਲੋਨ ਕਾ। ਜਬ ਗਵਰਨਮੈਂਟ ਵਹਾਂ ਪੇ ਪੈਸਾ ਲਗਾ ਰਹੀ ਹੈ, ਵੈਸੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ, ਪੀਛੇ ਨਾ ਰਹੀ ਹੈ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ।
0: नंबर है यूनो ग्लोबल एडवाइजरी सरंच डाकबाल दा 437-264-3175 437-264-3175 ਤੇ ਬਾਈ ਜੀ ਤੁਸੀਂ ਸਿੱਧੇ ਹਿਸਾਬ ਨਾਲ ਸਮਝਾ ਦਿਓ ਮੰਨ ਲਓ ਹਸਬੈਂਡ ਐਂਡ ਵਾਈਫ ਹੈ ਦੋ ਜਵਾਕ ਨੇ ਕੁੱਲ ਮਿਲਾ ਕੇ ਚਾਰ ਜਾਣਿਆਂ ਦਾ ਪਰਿਵਾਰ ਆ ਉਹਨਾਂ ਨੂੰ ਕਿੰਨਾ ਕੁੱਲ ਮਿਲਾ ਕੇ ਤੁਸੀਂ ਇਹ ਫੰਡਿੰਗ ਪ੍ਰੋਵਾਈਡ ਕਰਵਾ ਸਕਦੇ ਹੋ
1: बिल्कुल जी हस्बैंड वाइफ दोनों पढ़ते हैं दो साल का कोर्स करते हैं तो इनको $1.5 लाख आता है अगर बच्चों की एज 11 साल से कम है तो और ज्यादा बेनिफिट है कॉलेज की फीस बाहरी बाहर से निकल जाती है और इस लोन में जैसा मैंने कहा कि 2.5 साल बाद पहली किस्त स्टार्ट है रीपेमेंट 2.5 साल बाद स्टार्ट है मतलब ऐसा कोई लोन सुना है आपने जिसकी किस्त 2.5 साल बाद स्टार्ट है 15 साल में हम उस लोन को पे करते हैं ब्याज भी सिर्फ 2.5% है शुरू में तो ब्याज है ही नहीं गारंटी फ्री लोन है ऐसा लोन एग्जिस्ट ही नहीं करता रिफाइनेंसिंग क्रेडिट इन सब चक्रों से बाहर निकले इस लोन को हासिल करें साथ में स्किल डेवलपमेंट करें इस लोन में कोई भी गारंटी नहीं है डॉक्यूमेंट्स क्या लगते हैं आपका NOA बच्चों के बर्थ सर्टिफिकेट आपका मैरिज सर्टिफिकेट ना कि कोई आपके एम्प्लॉयमेंट के डॉक्यूमेंट जिनमें हेरा फेरी होती है तो इसलिए साफ काम है साफ तरीके से हम कर रहे हैं 8 साल हो गए प्रॉपर ऑफिस है ऑफिस आए अभी कॉल करें एंड असेसमेंट कराएं
0: ਤੇ ਬਾਈ ਜੀ ਇਹ ਵੀ ਦੱਸ ਦਿਓ ਕਿ ਹੁਣ ਮੰਨ ਲਓ ਕਿ ਤੁਸੀਂ ਇਹ ਪੈਸੇ ਦਿਲਵਾ ਦਿੰਦੇ ਹੋ ਗਵਰਨਮੈਂਟ ਤੋਂ ਲੈ ਕੇ ਕਿਸ ਦੇ ਬੈਂਕ ਅਕਾਊਂਟ ਤੱਕ ਤੇ ਉਹ ਪੜ੍ਹਾਈ ਦੇ ਵਿੱਚ ਸ਼ੁਰੂ ਕਰ ਵੀ ਲੈਂਦੇ ਨੇ ਤੇ ਜਿਹੜੇ ਪੈਸੇ ਮਿਲਦੇ ਆ ਉਹਦੇ ਵਿੱਚ ਕੀ ਉਹ ਪਰਿਵਾਰ ਕਹਿ ਸਕਦਾ ਕਿ ਯਾਰ ਮੇਰੇ 20,000-30,000 ਤੱਕ ਕ੍ਰੈਡਿਟ ਕਾਰਡ 'ਤੇ ਚਾੜਿਆ ਹੋਇਆ ਬਹੁਤ ਵਿਆਜ ਪੇ ਕਰ ਰਿਹਾ ਕੀ ਉਹ ਆਪਣੇ ਪੁਰਾਣੇ ਕੋਈ ਲੋਨਸ ਕੋਈ ਕ੍ਰੈਡਿਟ ਕਾਰਡ ਉਹ ਵੀ ਪੇ ਆਫ ਕਰ ਸਕਦੇ ਨੇ ਪੈਸੇ ਨਾਲ ਕੋਈ ਜਾਂ ਕੋਈ ਰਿਸਟ੍ਰਿਕਸ਼ਨ ਆ
1: आज भी जो क्लाइंट्स आए थे उन्होंने अपनी गाड़ी पे ऑफ करी है इस लोन से उनकी गाड़ी 8.5% पे थी तो ये लोन तो 0% पे है शुरू में राइट तो इसलिए आप इस पैसे को कहीं भी कैसे भी यूज करते कोई रिस्ट्रिक्शन नहीं है इसके ऊपर बिना क्रेडिट चेक के बिना क्रेडिट पुल करे ये लोन आपको मिलता है और हमारी फीस भी काम होने के बाद ठा करके एयर पे बताते हैं $199 काम करने के बाद है शुरू में तो इतने भी नहीं है 2 से 3 महीने में आपके खाते में फंडिंग आती है तब आप लोग अपनी ईमानदारी से हमारी छोटी सी फीस देते हैं कोई भी मीठी बातें नहीं है कोई भी इसमें हेरा फेरी नहीं है कोई भी चलाकी नहीं है 50,000 से 1,70,000 का लोन हासिल करें कोई भी इसमें लाइक हेरा फेरी नहीं है साफ काम साफ तरीके से कर रहे हैं
0: ते जानते जानते अपना नंबर जरूर दो जी
1: बिल्कुल जी नंबर है जी 437-264-3175 437-264-3175 437-264-3175 कॉल करो ऑफिस आओ 437-264-3175
0: थैंक यू वेरी मच ਤੁਸੀਂ ਵੀ ਯੂਨੋ ਗਲੋਬਲ ਐਡਵਾਈਜ਼ਰੀ ਸਰੰਚ ਨਾਗਬਾਲ ਨਾਲ ਸੰਪਰਕ ਕਰੋ ਜੋ ਕਿ 8 ਸਾਲਾਂ ਤੋਂ ਆਹੀ ਕੰਮ ਤੁਹਾਨੂੰ ਗਵਰਨਮੈਂਟ ਇਹ ਸਪੋਰਟ ਲੋਨ ਪ੍ਰੋਵਾਈਡ ਕਰਦੇ ਆ ਰਹੇ ਨੇ ਨੰਬਰ ਹੈ 437-264-3175 gasoline price drop honi hai ਪਰ ਉਸ ਤੋਂ ਬਾਅਦ ਅਨਫੋਰਚੁਨੇਟਲੀ ਫਿਰ ਤੋਂ ਹੀ ਲਗਾਤਾਰ ਹੀ ਵਧਣ ਦੀ ਐਕਸਪੈਕਟੇਸ਼ਨ ਹੈ ਸੋ ਜੇਕਰ ਤੁਸੀਂ ਕੱਲ੍ਹ ਤੱਕ ਵੇਟ ਕਰ ਸਕਦੇ ਹੋ ਨਾਟ ਈਵਨ ਟਮੋਰੋ ਮੋਰਨਿੰਗ ਕੱਲ੍ਹ ਨੂੰ ਸ਼ਾਮ 6 ਵਜੇ ਤੋਂ ਬਾਅਦ ਤੱਕ ਵੇਟ ਕਰ ਸਕਦੇ ਹੋ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੈ ਕੱਲ੍ਹ ਨੂੰ ਸਵੇਰ ਤੱਕ ਤੁਸੀਂ ਠਹਿਰ ਜਾਓਗੇ ਥੋੜ੍ਹਾ ਬਹੁਤਾ ਰਿਲੀਫ ਹੋਊਗਾ ਪਰ ਕੱਲ੍ਹ ਨੂੰ ਸ਼ਾਮ 6 ਤੋਂ ਬਾਅਦ ਤਾਂ ਜ਼ਿਆਦਾ ਹੀ ਰਿਲੀਫ ਹੋਊਗੀ ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਐਨਰਜੀ ਐਨਲਿਸਟ ਡੈਨ ਮਿਕਟੀਗ ਨੇ ਕਿਹਾ ਕਿ ਸਪਟੈਂਬਰ 2026 ਦਾ ਹੁਣ ਤੱਕ ਦਾ 17 ਦਿਨਾਂ ਦਾ ਜਾ ਮਹੀਨਾ ਗੈਸੋਲੀਨ ਪ੍ਰਾਈਸ ਦੇ ਲਈ ਤਾਂ ਇੱਕ ਰੋਲਰ ਕੋਸਟਰ ਰਾਈਡ ਦੇ ਵਾਂਗੂ ਰਿਹਾ ਹੈ ਇੱਕ ਦਿਨ ਪ੍ਰਾਈਸ ਇੱਕੋ ਦਮ ਘੱਟ ਜਾਂਦੀ ਆ ਦੂਜੇ ਦਿਨ ਇੱਕੋ ਦਮ ਪਟਾਕਾ ਪੈ ਜਾਂਦਾ ਪ੍ਰਾਈਸ ਵੱਧ ਜਾਂਦੀ ਆ ਅਤੇ ਇਹਦੇ ਪਿੱਛੇ ਕਈ ਕਾਰਨ ਨੇ ਇੰਨਾ ਹੀ ਮਿਡ ਸਪਟੈਂਬਰ ਦੇ ਦਿਨਾਂ ਦੇ ਵਿੱਚ ਅਰਾਊਂਡ ਦਿਸ ਟਾਈਮ ਐਵਰੀ ਸਿੰਗਲ ਈਅਰ ਵੱਧ ਤੋਂ ਵੱਧ ਓਇਲ ਰਿਫਾਈਨਰੀਜ਼ ਦੇ ਵਿੱਚ ਜਿਹੜੀ ਜ਼ਿਆਦਾ ਮਹਿੰਗੀ ਸਮਰ ਬਲੈਂਡ ਹੁੰਦੀ ਆ ਗੈਸਲੀਨ ਦੀ ਉਹ ਜ਼ਿਆਦਾ ਸਸਤੀ ਵਿੰਟਰ ਬਲੈਂਡ ਤੱਕ ਚੇਂਜ ਕੀਤੀ ਜਾਂਦੀ ਆ ਓਵਰ ਅ ਕਪਲ ਆਫ ਵੀਕਸ ਸੋ ਉਹੀ 2 ਹਫ਼ਤਿਆਂ ਦੇ ਅੰਦਰ ਅੰਦਰ ਹੀ ਡਿਫਰੈਂਟ ਡਿਫਰੈਂਟ ਟਾਈਮਸ 'ਤੇ ਡਿਫਰੈਂਟ ਰਿਫਾਈਨਰੀਜ਼ ਤੋਂ ਇਹ ਓਇਲ ਪ੍ਰਾਈਸਿਸ ਘਟਾਏ ਜਾਂਦੇ ਨੇ ਹੋਲਸੇਲ ਗੈਸਲੀਨ ਪ੍ਰਾਈਸ ਕੁਛ ਹੱਦ ਤੱਕ ਘੱਟ ਜਾਂਦੀ ਆ ਤਾਂ ਹੀ ਤਾਂ ਆਪਾਂ ਫਲਕਚੁਏਸ਼ਨ ਦੇਖੇ ਨੇ ਵਨ ਵੇ ਡਾਊਨ ਪਰ ਦੂਜੇ ਵੇ ਅਪ ਫਲਕਚੁਏਸ਼ਨ ਤਾਂ ਪੱਕੀ ਗੱਲ ਹੋਣੀ ਆ ਕਿਉਂਕਿ ਸੇਮ ਟਾਈਮ 'ਤੇ ਵਾਰ ਇਨ ਇਰਾਨ ਆਨ ਗੋਇੰਗ ਹੈ ਵਿਥ ਨੋ ਐਂਡ ਇਨ ਸਾਈਟ ਅਤੇ ਵੱਧ ਗੈਸਲੀਨ ਡਿਮਾਂਡ ਹੋਣ ਕਰਕੇ ਰਿਸਟ੍ਰਿਕਟਿਡ ਸਪਲਾਈ ਐਂਡ ਰਿਫਾਈਨਿੰਗ ਹੋਣ ਕਰਕੇ ਗਲੋਬਲ ਗੈਸਲੀਨ ਪ੍ਰਾਈਸਿਸ 'ਤੇ ਵੀ ਅਸੀਂ ਕੈਨੇਡੀਅਨ ਓਇਲ ਅਮੈਰੀਕਨ ਓਇਲ ਵੀ ਟ੍ਰੇਡ ਹੋਣ ਕਰਕੇ ਪ੍ਰਾਈਸਿਸ ਤਾਂ ਵੱਧ ਰਹੇ ਨੇ ਤਾਂ ਚਲੋ ਕੱਲ੍ਹ ਨੂੰ ਥੋੜ੍ਹੀ ਜਿਹੀ ਪ੍ਰਾਈਸ ਰਿਲੀਫ ਤਾਂ ਪੇਸ਼ ਹੋਣੀ ਹੋਣੀ ਹੈ ਐਟ ਦ ਪੰਪਸ, ਭਾਵੇਂ ਸਿਰਫ ਇੱਕੋ ਦਿਨ ਦੇ ਲਈ। ਪਰ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਦੋਸਤੋ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸਰਕਾਰ ਨੇ ਤਾਂ ਕੱਖ ਹੀ ਨਹੀਂ ਕਰਨਾ, ਪਰ ਡੈਨ ਮਿਕਟੀਗ ਨੇ ਪ੍ਰੋਡਿਕਟ ਕੀਤਾ ਹੈ ਕਿ ਕੱਲ੍ਹ ਨੂੰ ਫਰਾਈਡੇ ਸਪਟੈਂਬਰ 18, 2026 ਤੁਹਾਡੇ ਨੇੜਲੇ ਗੈਸ ਸਟੇਸ਼ਨਸ 'ਤੇ ਰੈਗੂਲਰ ਗੈਸਲੀਨ ਪ੍ਰਾਈਸ ਵੀ ਅਤੇ ਪ੍ਰੀਮੀਅਮ ਗੈਸਲੀਨ ਪ੍ਰਾਈਸ ਵੀ ਦੋਨੇ 10 cents ਪਰ ਲੀਟਰ ਨਾਲ ਘਟਣੀ ਹੈ। ਸੋ ਜਿਹੜੀ ਰੈਗੂਲਰ ਗੈਸਲੀਨ ਪ੍ਰਾਈਸ ਆ ਕੱਲ੍ਹ ਨੂੰ 180.9 cents ਪਰ ਲੀਟਰ, 180.9 cents ਪਰ ਲੀਟਰ ਤੱਕ ਪ੍ਰਾਈਸ ਘਟਣੀ ਆ ਕੱਲ੍ਹ ਨੂੰ। ਪਰ ਡਿਪੈਂਡ ਕਰਦਾ ਹੈ ਤੁਸੀਂ ਕਿੱਥੇ ਗੈਸ ਭਰਦੇ ਹੋ, ਪ੍ਰਾਈਸ ਰੇਂਜ ਕਰੂਗੀ ਆਲ ਓਵਰ ਅੰਟਾਰੀਓ ਫਰੋਮ 175.9 cents ਪਰ ਲੀਟਰ ਤੋਂ ਲੈ ਕੇ 181.9 cents ਪਰ ਲੀਟਰ ਤੱਕ। ਪਰ ਇਸ ਤੋਂ ਜ਼ਿਆਦਾ ਕੰਸਰਨਿੰਗ ਗੱਲ, ਇਨਵਿਜ਼ਿਬਲ ਖਰਚਾ, ਇਨਫਲੇਸ਼ਨਰੀ ਖਰਚਾ, ਹਾਇਰ ਕਾਸਟ ਆਫ ਲਿਵਿੰਗ ਦਾ ਖਰਚਾ, ਜੋ ਕਿ ਸਾਨੂੰ ਇੰਨੀ ਆਸਾਨੀ ਨਾਲ ਨਹੀਂ ਨਜ਼ਰ ਆਉਂਦਾ। ਗੈਸ ਦੀ ਪ੍ਰਾਈਸ ਜੋ ਵੀ ਹੈਗੀ ਆ ਉਹ ਤਾਂ ਉੱਪਰ ਬਿਲਬੋਰਡ 'ਤੇ ਲਿਖੀ ਹੋਈ ਆ। ਜਦੋਂ ਤੁਸੀਂ ਪੂਰਾ ਟੈਂਕ ਭਰਦੇ ਹੋ, ਜਦੋਂ 120, 130, 140 ਤੱਕ ਦਾ ਪੂਰਾ ਖਰਚਾ ਟੈਂਕੀ ਫੁੱਲ ਕਰਨ ਦਾ, ਉਹ ਤਾਂ ਸਾਫ਼ ਨਜ਼ਰ ਆ ਜਾਂਦਾ, ਲੋਕ ਗਾਲਾ ਕੱਢਦੇ ਆ। ਪਰ ਜਦੋਂ ਅਸੀਂ ਡੀਜ਼ਲ ਦੀ ਪ੍ਰਾਈਸ ਦੇਖਦੇ ਹਾਂ, ਮਜੋਰਟੀ ਲੋਕੀ ਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਹੀ ਪੂਰੀ ਇਕਾਨਮੀ ਚੱਲਦੀ ਆ। ਸਭ ਤੋਂ ਜ਼ਿਆਦਾ ਕੰਸਰਨਿੰਗ ਗੱਲ ਇਹ ਹੈ ਦੋਸਤੋ ਕਿ ਜਿੱਥੇ ਕੱਲ੍ਹ ਵੈਨਸਡੇ ਤੋਂ ਲੈ ਕੇ ਅੱਜ ਥਰਸਡੇ ਤੱਕ ਡੀਜ਼ਲ ਪ੍ਰਾਈਸ ਤਾਂ ਇੱਕੋ ਹੀ ਰਾਤ 11 ਤੋਂ ਲੈ ਕੇ 14 cents ਪਰ ਲੀਟਰ ਵਧੀ ਹੈ, ਡਿਪੈਂਡਿੰਗ ਔਨ ਵੇਅਰ ਯੂ ਲਿਵ ਇਨ ਸਦਰਨ ਅੰਟਾਰੀਓ। 11 to 14 cents ਪਰ ਲੀਟਰ ਨਾਲ ਸਕਾਈ ਰਾਕਟ ਹੋਈ ਹੈ ਫਰੋਮ ਯੈਸਟਰਡੇ ਟੂ ਟੂਡੇ। ਨਵੇਂ ਕੈਨੇਡੀਅਨ ਰੈਕਰਡ ਹਾਈ ਪ੍ਰਾਈਸ ਤੱਕ 267.9 cents ਪਰ ਲੀਟਰ ਤੱਕ ਤੋਂ ਲੈ ਕੇ 269.9 cents ਪਰ ਲੀਟਰ ਤੱਕ, ਡਿਪੈਂਡਸ ਔਨ ਵੇਅਰ ਯੂ ਲਿਵ। ਅੱਜ ਓਵਰਨਾਈਟ ਡੀਜ਼ਲ ਪ੍ਰਾਈਸ ਦੇ ਵਿੱਚ 0 pounds, ਐਬਸੋਲੂਟਲੀ ਕੋਈ ਵੀ ਰਿਲੀਫ ਨਹੀਂ ਪੇਸ਼ ਹੋਣੀ ਹੈ, ਬਿਲਕੁਲ ਕੋਈ ਵੀ ਡੀਕਰੀਸ ਪੇਸ਼ ਨਹੀਂ ਹੋਣੀ ਹੈ। ਅਤੇ ਅਨਫੋਰਚੁਨੇਟਲੀ ਡੈਨ ਮਿਕਟੀਗ ਦੇ ਮੁਤਾਬਕ ਸਾਡੀ ਜਿਹੜੀ 267.9, 269.9 ਦੀ ਜਿਹੜੀ ਡੀਜ਼ਲ ਪ੍ਰਾਈਸ ਅੱਜ ਹੈ ਉਹ ਤਾਂ ਔਨ ਟਰੈਕ ਹੈ, ਭਾਵੇਂ ਰੈਕਰਡ ਤਾਂ ਆਲਰੇਡੀ ਸੈੱਟ ਕੀਤਾ ਗਿਆ, ਤੋੜਿਆ ਗਿਆ, $3 ਪਰ ਲੀਟਰ। ਬੁਰਾ ਹਾਲ, $3 ਪਰ ਲੀਟਰ ਤੱਕ ਪ੍ਰਾਈਸ ਵਧਣ ਦੀ ਵੀ ਕੁਛ ਕੁ ਹਫ਼ਤਿਆਂ ਦੇ ਵਿੱਚ ਵੀ ਐਕਸਪੈਕਟੇਸ਼ਨ ਹੈ, ਜੋ ਕਿ ਤੁਸੀਂ ਦੇਖੋਗੇ ਕਿ ਤੁਹਾਡੀ ਓਵਰਆਲ ਜੀਣ ਦਾ ਹੀ ਖਰਚਾ, ਬੰਦਾ ਬਾਹਰ ਕਦਮ ਲੈਂਦਾ ਘਰ ਤੋਂ, $100 ਠਾ, $200 ਠਾ, $300, $400, $500 ਠਾ, ਰਾਈਟ ਅਵੇ। ਸੋ ਜਿਹੜੀ ਤੁਹਾਡੀ ਕਾਸਟ ਆਫ ਲਿਵਿੰਗ ਹੈ, ਇਨਫਲੇਸ਼ਨ ਹੈ, ਕਾਸਟ ਆਫ ਗਰੋਸਰੀਜ਼ ਹੈ, ਸਪੈਸ਼ਲੀ ਐਵਰੀਥਿੰਗ ਵਿਲ ਸਕਾਈ ਰਾਕਟ ਅਨਲੈਸ ਕਿ ਸਾਡੀ ਸਰਕਾਰ ਹੁਣ ਕੁਛ ਨਾ ਕੁਛ ਕਰਦੀ ਹੈ, ਕਿਉਂਕਿ $3 ਪਰ ਲੀਟਰ ਤੱਕ ਤਾਂ ਅਪੋਕਲਿਪਟਿਕ ਟਾਈਮ ਹੀ ਆ ਜਾਣੇ ਆ ਇੱਥੇ ਇੰਨੇ ਜ਼ਿਆਦਾ ਔਖੇ ਵਿੰਟਰ ਮਹੀਨਿਆਂ ਦੇ ਵਿੱਚ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ,

रेडियो प्रोग्राम देश प्रदेश नाल जुड़े हैं दोस्तों दस दिए कि मनीत गिरी फ्रॉम गिरी लीगल ऑफिस तुहाडी मदद करदे ने एज अ बैरिस्टर एज अ सोलिसिटर जेडे मर्जी सिविल कोर्ट केसेस लीगल डिस्प्यूट्स खास तौर तुहाडे काम वाले काम इंपलॉयर वाले चाहे पास्ट दे विच सी चाहे हुण प्रेजेंट दे विच ने कोई भी पैसों का रौला है रियल एस्टेट दे विच किसे कॉन्डो जा घर नू बुक कीता सी बिल्डर नाल कोई रौला है बिल्डर तुहाडा पैसा नहीं मोड़ रहा कोई तुहाडा डिपॉजिट नहीं दे रहा है हुण साल लंघ गए ने तुसीं कहिंदे हो कि कल्ला डिपॉजिट नहीं सानू पूरी डिपॉजिट प्लस पेनल्टीज प्लस इंट्रस्ट मिलना चाहिए है जां बिल्डर कहिंदा है इन्नियां डिले ते डिले ते डिले ते बाद कि हुण तुहानूं घर लेना ही पैना नहीं तो सू कर देवांगे जां सू कीता ही होया पेपर भेजा ही होया तुहानूं कि सू करन लगे आ ਜਾਂ ਬਿਲਡਰ ਕਹਿ ਰਿਹਾ ਹੈ ਕਿ ਮੋਰਗੇਜ ਤੁਹਾਨੂੰ ਹੁਣ ਕਰਾਉਣੀ ਪੈਣੀ ਆ ਪਰ ਜਾਂ ਤਾਂ ਤੁਸੀਂ ਉਸ ਪੋਜੀਸ਼ਨ ਦੇ ਵਿੱਚ ਹੈ ਨਹੀਂ ਕਿਉਂਕਿ ਅਪਰੇਜ਼ਲ ਹੀ ਲੱਖਾਂ ਡਾਲਰ ਦੀ ਘੱਟ ਆਈ ਆ ਜਾਂ ਤੁਸੀਂ ਕਹਿੰਦੇ ਹੋ ਕਿ ਯਾਰ ਆਪਾਂ ਇਹ ਚੱਕਰ 'ਚ ਫਸਣਾ ਤੱਕ ਵੀ ਨਹੀਂ ਹੈਗਾ ਮਨੀਤ ਗਿਰੀ ਗਿਰੀ ਲੀਗਲ ਆਫਿਸ ਇਹੀ ਕੰਮਾਂ ਦੇ ਵਿੱਚ ਮਾਹਰ ਨੇ ਤੁਹਾਨੂੰ ਬਚਾ ਸਕਦੇ ਆ ਤੁਹਾਡੇ ਇੰਪਲੋਇਰ ਤੋਂ ਜਿਹੜੇ ਮਾਰੇ ਹੋਏ ਪੈਸੇ ਨੇ ਉਹ ਵਾਪਸ ਦਿਲਵਾ ਸਕਦੇ ਆ ਜਲਦ ਤੋਂ ਜਲਦ ਅਤੇ ਨਾਲ ਦੀ ਨਾਲ ਜਿਹੜੇ ਰੀਅਲ ਇਸਟੇਟ ਦੇ ਤੁਸੀਂ ਕੋਈ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਤੁਹਾਡਾ ਡਿਪੋਜ਼ਿਟ ਤੁਹਾਨੂੰ ਵਾਪਸ ਕਰਵਾ ਸਕਦੇ ਆ ਕੰਟਰੈਕਟ ਵਿੱਚੋਂ ਕੱਢਾ ਸਕਦੇ ਆ ਬਚਾ ਸਕਦੇ ਆ 4375518000 4375518000 ਇਹਨਾਂ ਕੰਮਾਂ ਦੇ ਵਿੱਚ ਇਹ ਮਾਹਰ ਨੇ ਅਤੇ ਬਹੁਤ ਲੰਬਾ ਤਜ਼ਰਬਾ ਹੈ ਬਸ ਕਾਲ ਕਰਕੇ ਸਲਾਹ ਕਰੋ ਹੋਰ ਡਿਲੇ ਨਾ ਪਾਓ ਅੱਜ ਹੀ ਹੁਣੇ ਹੀ ਕਾਲ ਕਰੋ 4375518000 4375518000 A very experienced barrister and solicitor hun civil court cases legal disputes and employment law matters de vich individuals nale businesses di vi madad karde ne chahe tuhanu hun koi claim mili hai koi legal chitthi mili hai ohda jawab dena hove ja tuhanu pata hi hai ki court case tak ki mamla jana hai ja court tak ki pahunch gaya hai tuhanu aap de defense karna hove koi legal dispute da hal labna hove ek court kacheriyan to pehla vi tode behalf te settlement karwa sakde ha kehnde ne ki workplace related jehda marzi legal matter tuhanu kam to kadya gaya ਬਿਨਾਂ ਕਾਰਨ ਤੋਂ ਜਾਂ ਝੂਠੇ ਇਲਜ਼ਾਮ ਨਾਲ ਕਹਿੰਦੇ ਨੇ ਕਿ ਲੱਖਾਂ ਤੱਕ ਤੁਹਾਨੂੰ ਦਿਲਵਾ ਸਕਦੇ ਹਾਂ ਗਿਰੀ ਲੀਗਲ ਤੋਂ ਮਨੀਤ ਗਿਰੀ 4375518000 ਇੱਕ ਬਰੈਂਪਟਨ ਇੱਕ ਓਕਵਿਲ ਦੇ ਵਿੱਚ ਆਫਿਸ ਹੈ ਬਿਲਕੁਲ ਫਰੀ ਕੰਸਲਟੇਸ਼ਨ ਹੈ 4375518000 4375518000 ਅੱਜ ਵਧੀਆ ਖਾਣ ਪੀਣ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚੋ ਅਤੇ ਜੇ ਦੋਸਤੋ ਅੱਜ ਕੱਲ੍ਹ ਪਰਸੋਂ ਆਲ ਦ ਵੇ ਸਪਟੈਂਬਰ ਦੇ ਅਖੀਰਲੇ ਦਿਨ ਤੱਕ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਜਿਹੜੀ ਮਰਜ਼ੀ 3 ਬ੍ਰਾਂਡ ਲੋਕੇਸ਼ਨ 'ਤੇ ਪਹੁੰਚਦੇ ਹੋ ਅੰਟਿਲ 8 PM ਬਸ ਕਹੋ ਕਿ ਅਸੀਂ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ ਸਾਨੂੰ ਬਾਏ ਵਨ ਗੈਟ ਵਨ ਫਰੀ ਡੀਲਸ ਦੀ ਲਿਸਟ ਦਿਓ ਤੁਹਾਨੂੰ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਚਾਟ ਪਾਪੜੀ ਚਾਹੇ ਇੱਕ ਚਾਹੇ ਦੋ ਚਾਹੇ ਤਿੰਨ ਚਾਹੇ ਚਾਰ ਬਾਏ ਵਨ ਗੈਟ ਵਨ ਫਰੀ ਡੀਲਾਂ ਮਿਲਣਗੀਆਂ ਪੂਰਾ ਸਪਟੈਂਬਰ ਮਹੀਨਾ 10 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਰਾਤ 8 ਵਜੇ ਤੱਕ ਬਸ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਪਹਿਲਾਂ ਦਿਓ ਔਰਡਰ ਪਲੇਸ ਕਰਨ ਤੋਂ ਅਤੇ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਚਾਟ ਪਾਪੜੀ ਮਿਲੂਗੀ 3 ਲੋਕੇਸ਼ਨਸ ਇਨ ਬ੍ਰੈਂਪਟਨ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ 85 Montpellier Street and Mississauga Road and Financial, ja 15 Fander Way, Boveard and Chinguzi, ਅਤੇ live catering ਦੇ ਵਿੱਚ ਇਹਦੇ 10 ਟਰੱਕ ਰੱਖੇ ਹੋਏ ਨੇ ਤੁਹਾਡੇ ਮਹਿਮਾਨਾਂ ਨੂੰ ਖਵਾਉਣ ਦੇ ਲਈ ਅਤੇ ਖੁਸ਼ ਕਰਨ ਦੇ ਲਈ ਕਾਲ ਫੋਰ ਲਾਈਵ ਕੇਟਰਿੰਗ 905-794-8111 905-794-8111 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਕਾਲ ਟੈਕਸਟ ਵਟਸਐਪ 416-457-3381 416-457-3381 416-457-3381 416-457-3381 ਅਤੇ ਤੁਸੀਂ ਕਦੇ ਵੀ ਇੰਸ਼ੋਰੈਂਸ ਦੇ ਭਾਲ ਦੇ ਵਿੱਚੋਂ ਚਾਹੇ ਉਹ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੇ ਸਭ ਤੋਂ ਲੋਐਸਟ ਰੇਟਸ ਹੋਣ ਚਾਹੇ ਲਾਈਫ ਇੰਸ਼ੋਰੈਂਸ ਦੀ ਤੁਸੀਂ ਪਲੈਨਿੰਗ ਪੂਰੇ ਪਰਿਵਾਰ ਲਈ ਕਰਨੀ ਆ ਚਾਹੇ ਤੁਹਾਨੂੰ ਮੋਰਗੇਜ ਪ੍ਰੋਟੈਕਸ਼ਨ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਹੈ ਚਾਹੇ ਪਾਲਿਸੀ ਕੀਤੀ ਹੋਈ ਹੈ ਅਤੇ ਤੁਸੀਂ ਚੰਗੀ ਤਰ੍ਹਾਂ 100% ਜਾਣਨਾ ਚਾਹੁੰਦੇ ਹੋ ਕਿ ਰੱਖਣ ਦਾ ਫਾਇਦਾ ਹੈ ਕਿ ਨਹੀਂ ਹੈ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ 416-457-3381 416-457-3381 ਇੱਥੇ ਦੁਆਗੇ ਜੀ ਸਤਿ ਸ਼੍ਰੀ ਅਕਾਲ

0: September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha. Is baar bhi tujhe aashirwaad dogi.
2: Ve aa ja to main nal nachiye, nachiye paanch paah pa. Ve aa ja to main nal nachiye.
0: For tickets, visit Ticketmaster. For information, call Singh Harjeet at 647-448-1000.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

0: ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ ਤੇ ਸਾਰੀਆਂ ਨੇਕ
1: ਦੁਆਵਾਂ।
0: ਪ੍ਰੋਗਰਾਮ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਦੀ ਆਵਾਜ਼ ਸੁਣ ਕੇ ਤੁਸੀਂ ਬਹੁਤ ਕਹਿੰਦੇ ਨੇ ਕਿ ਮਹਿਸੂਸ ਕਰ ਰਹੇ ਹੋਵੋਗੇ, ਨਵੀਂ ਸਿੱਧੂ ਵੀ ਬੜੀ ਜਲਦ ਸਾਡੇ ਸਟੂਡੀਓ 'ਚ ਪਹੁੰਚ ਜਾਣਗੇ। ਅਤੇ ਅੱਜ ਇੱਕ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਬਹੁਤ ਹੀ ਖੁਸ਼ਗਵਾਰ ਦਿਨ ਹੈ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਲਹਿਰਾਂ ਬਹਿਰਾਂ ਹੋਰ ਵੀ ਜ਼ਿਆਦਾ ਤੇਜ਼ੋ ਤਰਾਰ ਹੋਣ ਵਾਲੀਆਂ ਨੇ। ਤੁਸੀਂ ਦਿਲ ਥਾਮ ਕੇ ਬੈਠ ਜਾਓ। ਉਹ ਕਹਿੰਦੇ ਹੁੰਦੇ ਨਾ ਜਦੋਂ ਫਲਾਈਟ ਲੈਣ ਲੱਗੇ ਆਪਾਂ ਕਿ ਪਲੀਜ਼ ਫੈਸਨ ਯੋਰ ਬੈਲਟਸ, ਵੀ ਆਰ ਰੈਡੀ ਟੂ ਟੇਕ
1: ਆਫ।
0: ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਭੁੱਖ ਲੱਗੀ ਹੋਵੇ ਤਾਂ ਤਿੰਨ ਚਾਰ ਦਿਨ ਦੀਆਂ ਬਹੀਆਂ ਰੋਟੀਆਂ ਵੀ ਕਰੇਮ ਰੂਲ ਵਰਗੀਆਂ ਲੱਗਦੀਆਂ। ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਨੀਂਦ ਰਾਤਾਂ ਦੀ ਉਡੀਕ ਨਹੀਂ ਕਰਦੀ ਤੇ ਜਦੋਂ ਨੀਂਦ ਜ਼ੋਰ ਪਾਉਂਦੀ ਆ ਤਾਂ ਸਿਆਣੇ ਕਹਿੰਦੇ ਨੀਂਦ ਕਈ ਵਾਰੀ ਸੂਲੀ 'ਤੇ ਵੀ ਆ ਜਾਂਦੀ ਆ। ਸੋ ਇਹੀ ਕਾਰਨ ਹੈ ਕਈ ਵਾਰ ਅਸੀਂ ਬੜੀ ਤੇਜ਼ ਤਰਾਰ ਸਫ਼ਰ ਕਰ ਰਹੇ ਹੁੰਦੇ ਹਾਂ ਅਤੇ ਉਸ ਸਫ਼ਰ ਦੇ ਵਿੱਚ ਸਾਡੀ ਅੱਖ ਲੱਗ ਜਾਂਦੀ ਹੈ ਅਤੇ ਅੱਖ ਲੱਗਣ ਨਾਲ ਫਿਰ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ। ਇਹ ਅੱਖ ਲੱਗਣਾ ਵੀ ਇੱਕ ਬੜੀ ਬਹੁਤ ਸਾਰੇ ਥਾਵਾਂ 'ਤੇ ਇਹਨੂੰ ਯੂਜ਼ ਕੀਤਾ ਜਾ ਸਕਦਾ। ਜੇ ਪਿਆਰ 'ਚ ਅੱਖ ਲੱਗੇ ਤਾਂ ਉਹ ਕਈ ਵਾਰ ਜ਼ਿੰਦਗੀ ਸਵਾਰ ਦਿੰਦੀ ਹੈ, ਪਰ ਜੇ ਡਰਾਈਵਿੰਗ ਕਰਦਿਆਂ ਅੱਖ ਲੱਗ ਜਾਵੇ ਤਾਂ ਫਿਰ ਜ਼ਿੰਦਗੀ ਜਿਹੜੀ ਆ ਉਹਦੇ ਤੋਂ ਕੂਚ ਕਿਨਾਰਾ ਵੀ ਕਰਨਾ ਪੈਂਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਗੱਲਬਾਤ ਮੈਂ ਕਰ ਰਿਹਾ ਸੀ ਕਿ ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਵਕਤ ਬੇ ਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ। ਮੌਤ ਨਹੀਂ ਵੇਖਦੀ ਵੱਡਾ ਛੋਟਾ, ਅਮੀਰ ਹੈ ਗਰੀਬ ਹੈ, ਔਰ ਤਕੜਾ ਮਾੜਾ, ਗੋਰਾ ਕਾਲਾ, ਵੜਾਵਰ ਤੋ ਮੌਤ ਅਟਲ ਹੈ ਔਰ ਕਦੋਂ ਆਉਣੀ ਹੈ ਕਿਉਂ ਆਉਣੀ ਹੈ ਇਹ ਕੁਦਰਤ ਨੂੰ ਪਤਾ ਹੈ। ਅਤੇ ਇਸ਼ਕ ਜਿਹੜਾ, ਇਸ਼ਕ ਵਿੱਚ ਜ਼ਾਤਾਂ ਨਹੀਂ ਪੁੱਛੀ ਦੀਆਂ, ਨਾ ਉਮਰਾਂ ਦੇਖੀ ਦੀਆਂ, ਨਾ ਇਸ਼ਕ ਵਿੱਚ ਕਹਿੰਦੇ ਨੇ ਕਿ ਰੰਗ ਰੂਪ ਕੋਈ ਦੇਖਿਆ ਜਾਂਦਾ। ਤਾਂ ਹੀ ਤਾਂ ਕਹਿੰਦੇ ਨੇ ਕਿ ਇਸ਼ਕ ਅੰਨਿਆਂ ਕਰੇ ਸੁਜਾਖਿਆਂ ਨੂੰ। ਸੋ ਇਹੀ ਗੱਲ ਹੰਸ ਰਾਜ ਹੰਸ ਸਾਹਿਬ ਕਹਿ ਰਹੇ ਨੇ, ਦਿਲ ਚੋਰੀ ਸਾਡਾ ਹੋ ਗਿਆ। ਤੋ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਅੱਜ ਸਾਡੇ ਸਟੂਡੀਓ ਨੂੰ ਖੁਸ਼ੀਆਂ ਦੇਣ ਲਈ ਇੱਕ ਬਹੁਤ ਵੱਡੀ ਮਾਇਆ ਨਾਲ ਸ਼ਖਸੀਅਤ ਸਾਡੇ ਸਟੂਡੀਓ 'ਚ ਪਹੁੰਚਣ ਵਾਲੀ ਹੈ। ਔਰ ਜਨਾਬ ਹੰਸ ਰਾਜ ਹੰਸ, ਕੋਈ ਜਾਣ ਪਹਿਚਾਣ ਉਹਨਾਂ ਦੇ ਲਈ, ਕੀ ਸ਼ਬਦ ਬੋਲੀਏ। ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਆਉਣ 'ਤੇ ਅਸੀਂ ਉਹਨਾਂ ਦੀ ਖੁਸ਼ਾਮਦੀਦ ਉਹਨਾਂ ਨੂੰ ਜੀਓ ਆਇਆਂ ਕਹਾਂਗੇ। ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, AM 530 ਦੀ ਪੂਰੀ ਟੀਮ ਵੱਲੋਂ, ਸਿੰਘ ਹਰਜੀਤ ਪੰਜਾਬੀ ਵਿਰਸਾ ਦੀ ਟੀਮ ਵੱਲੋਂ, ਔਰ ਜਿੰਨੇ ਵੀ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਸਾਰਿਆਂ ਵੱਲੋਂ ਅਤੇ ਸਮੁੱਚੇ ਟੋਰਾਂਟੋ ਦੇ ਮੀਡੀਆ ਵੱਲੋਂ ਅਸੀਂ ਹੰਸ ਰਾਜ ਹੰਸ ਹੋਰਾਂ ਨੂੰ ਸਟੂਡੀਓ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਕੱਲ੍ਹ ਨੂੰ ਉਹਨਾਂ ਦਾ ਲਾਈਵ ਕੌਨਸਰਟ ਹੋ ਰਿਹਾ ਔਰ ਯੂ ਵਿਲ ਬੀ ਸਰਪ੍ਰਾਈਜ਼ ਕਿ 11-12 ਵਰ੍ਹਿਆਂ ਬਾਅਦ ਤੁਸੀਂ ਹੰਸ ਰਾਜ ਹੰਸ ਹੋਰਾਂ ਨੂੰ ਟੋਰਾਂਟੋ ਦੇ ਲਿਵਿੰਗ ਆਰਟ ਸੈਂਟਰ ਵਿੱਚ ਲਾਈਵ ਸੁਣੋਗੇ ਔਰ ਉਹਦੇ ਲਈ ਤਿਆਰੀਆਂ ਤੁਸੀਂ ਖਿੱਚੀ ਬੈਠੇ ਹੋ। ਅਤੇ ਜੇ ਕੋਈ ਕਸਰ ਮਾੜੀ ਮੋਟੀ ਰਹਿੰਦੀ ਹੈ ਤਾਂ ਉਹ ਅੱਜ ਮੇਰਾ ਖਿਆਲ ਹਮੇਸ਼ਾ ਟੋਰਾਂਟੋ 'ਚ ਕਿਹਾ ਜਾਂਦਾ ਕਿ ਜਦੋਂ ਪੰਜਾਬੀ ਲਹਿਰਾਂ 'ਤੇ ਇੰਟਰਵਿਊ ਹੋ ਗਈ ਉਦੋਂ ਬਾਅਦ ਪ੍ਰਮੋਟਰ ਨੂੰ ਹੋਰ ਇੰਟਰਵਿਊਜ਼ ਕਰਨ ਦੀ ਲੋੜ ਨਹੀਂ ਪੈਂਦੀ।

ਅਸੀਂ ਉਡੀਕ ਕਰ ਰਹੇ ਹਾਂ ਕਿ ਜਿਉਂ ਹੀ ਹੰਸ ਰਾਜ ਜੀ ਆਏ ਤਾਂ ਤਕਰੀਬਨ 15-20 ਮਿੰਟ 25 ਮਿੰਟ ਜਾਂ ਜਿੰਨਾ ਕੁ ਉਹਨਾਂ ਨੇ ਸਮਾਂ ਦਿੱਤਾ ਅਸੀਂ ਨੋਨ ਕਮਰਸ਼ਲ ਇਹ ਜਿਹੜੀ ਗੱਲਬਾਤ ਆ ਉਹਨਾਂ ਨਾਲ ਕਰਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਤੁਸੀਂ

0: ਪ੍ਰੋਗਰਾਮ ਪੰਜਾਬੀ ਲਹਿਰ ਹਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ?
0: ਤਕੜੇ ਹੋ?
1: ਹਾਂਜੀ ਹਾਂਜੀ ਭਾਜੀ, ਮੇਰੇ ਖਿਆਲ 25-30 ਸਾਲ ਪਹਿਲਾਂ ਜਦੋਂ ਆਏ ਸੀ ਨਾ, ਇਹ ਮੇਰਾ 30 ਸਾਲ ਤੋਂ ਸ਼ਾਇਦ ਰਹੀ ਸੈਨਿਕਾ ਕਾਲਜ ਲੱਗੇ ਸੀ।
0: ਟਿਕਟਾਂ ਲੈ ਲੋ, ਕਹਿੰਦੇ ਜਿੱਥੇ ਚੱਲੇਗੀ ਜਿੱਥੇ ਚੱਲੇਗੀ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ।
1: ਹਾਂਜੀ ਹਾਂਜੀ ਭਾਜੀ,
0: ਜ਼ਰੂਰ ਲਾਵਾਂਗੇ। 905-673-3337। ਕੈਸੇ ਗੀਤ ਧਾਰਮਿਕ ਜਿਹੜੇ ਆ, ਅੱਜ ਮੈਂ ਗੱਲਬਾਤ ਅਸੀਂ ਕਰਾਂਗੇ ਕਿ ਸਿੰਘ ਕਹਿੰਦੇ ਆ ਕਿ ਸਿਰ ਲੱਥਦਾ ਏ ਅਤੇ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਇਹ ਹੰਸ ਰਾਜ ਹੰਸ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਹੰਸ ਰਾਜ ਹੰਸ। ਅਤੇ ਬਹੁਤ ਸਾਰੇ ਹੋਰ ਗੀਤ, ਹਜ਼ਾਰਾਂ ਹੀ ਗੀਤ ਨੇ, ਤਾਂ ਧਾਰਮਿਕ ਵੀ ਨੇ ਔਰ ਗੁਰਬਾਣੀ ਦਾ ਕੀਰਤਨ। ਅਤੇ ਬਸ ਕਹਿੰਦੇ ਨੇ ਕਿ ਬਹੁਤ ਪੱਖੀ ਹਸਤੀ, ਬਹੁਤ ਪੱਖੀ ਗਾਇਕੀ, ਤੋਂ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਕੁਝ ਉਹਨਾਂ ਨਾਲ ਕਰਾਂਗੇ। ਹਰਜੀਤ ਜੀ, ਇੰਤਜ਼ਾਰ ਹੋਰ ਨਾ ਕਰਵਾਓ, ਜਲਦੀ ਤੋਂ ਪਹਿਲਾਂ ਹੰਸ ਜੀ ਨੂੰ ਲੈ ਕੇ ਤਸ਼ਰੀਫ ਦੇ ਟੁੱਕ

ਟਿਕਟਾਂ ਲਈ ticketmaster.ca ticketmaster.ca ਤੇ ਟਿਕਟਾਂ ਲਈ। ਤੇ ਜੇ ਬਈ ਤੁਸੀਂ ਬਾਹਲਾ ਹੀ ਕਹਿੰਦੇ ਹੁੰਦੇ ਆ ਮੂਹਰੇ ਬੈਠ ਕੇ ਹੰਸ ਹੋਰਾਂ ਦੀ ਅਦਾਇਗੀ ਨੂੰ ਇੰਜੋਏ ਕਰਨਾ ਤਾਂ ਤੁਸੀਂ ਸਿੰਘ ਹਰਜੀਤ ਨੂੰ ਫੋਨ ਵੀ ਕਰ ਸਕਦੇ ਹੋ 600 4 16 4 1000 6474481000 'ਤੇ ਕਾਲ ਕਰ ਸਕਦੇ ਹੋ। ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ ਔਰ ਸਾਡੇ ਬਹੁਤ ਅੱਛੇ ਬ੍ਰੌਡਕਾਸਟਰ ਨੇ, ਨਾਲ ਟਿਕਟੋਕ 'ਤੇ ਉਹਨਾਂ ਦਾ ਵੀਡੀਓ ਵੀ ਬੜੀ ਲੋਕ ਦੇਖਦੇ ਨੇ। ਪ੍ਰਭ ਸੰਧੂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਪਲਾਂਘਾਂ ਪੁੱਟਣਗੇ, ਉਹ ਵੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਅਤੇ 9 to 10 ਤੱਕ ਤੁਸੀਂ ਰੇਡੀਓ ਉਡਾਨ ਸੁਣਦੇ ਹੋ ਪ੍ਰਭ ਸੰਧੂ ਨਾਲ। ਜੀ ਅਸੀਂ ਕੁਛ ਸੈਟਅਪ ਕਰ ਰਹੇ ਹਾਂ ਅਤੇ ਉਹ ਸੈਟਅਪ ਤੋਂ ਬਾਅਦ ਨਵੀਂ ਸਿੱਧੂ ਵੀ ਸਾਡੇ ਨਾਲ ਜੁੜ ਜਾਣਗੇ ਅਤੇ ਹੰਸ ਹੋਰਾਂ ਤੋਂ ਆਸ਼ੀਰਵਾਦ ਲੈਣਗੇ। ਅਤੇ ਅੱਜ ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਇਸ ਪ੍ਰੋਗਰਾਮ ਨੂੰ ਸਾਡੇ ਲੋਨ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਯੂਨੀਗਲੋਬ ਦੇ ਸਾਰੰਸ਼ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਔਰ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਕੁ ਸੰਦੇਸ਼ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਨੋਨ ਕਮਰਸ਼ਲ ਪ੍ਰੋਗਰਾਮ ਚੱਲਣਾ ਅਤੇ ਕੁਝ ਕੁ ਸੰਦੇਸ਼ਾਂ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਤੋਰਨ ਦੇ ਵਾਸਤੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਤਾਂ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਸਾਡੇ ਨਾਲ ਗੱਲਾਂ ਬਾਤਾਂ ਵਿੱਚ ਹਿੱਸਾ ਵੀ ਲੈਣਾ ਅਤੇ ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਹੈ ਕਿ ਹੰਸ ਰਾਜ ਹੰਸੁਰਾਂ ਨੂੰ ਲਾਈਵ, ਜੀ ਹਾਂ, ਲਿਵਿੰਗ ਆਰਟ ਸੈਂਟਰ ਦੇ ਖੂਬਸੂਰਤ ਆਡੀਟੋਰੀਅਮ ਦੇ ਵਿੱਚ, ਅਤੇ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਆਡੀਟੋਰੀਅਮ 'ਚ ਬੈਠ ਕੇ ਇੱਕ ਸੁਰੀਲੇ ਗਾਇਕ ਨੂੰ ਸੁਣਨ ਦੇ ਨਾਲ ਸੰਗੀਤ ਦੀਆਂ ਛੈਬਰਾਂ ਕਿਵੇਂ ਲੱਗਦੀਆਂ ਨੇ। ਤੋ ਗੈਟ ਰੈਡੀ, ticketmaster.ca ਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਹੀ ਬਾਕੀ ਆ, ਥੋੜ੍ਹੀਆਂ ਜਿਹੀਆਂ ਲਿਮਿਟਡ, ਅਤੇ ਉਹ ਵੀ ਐਕਸਕਲੂਸਿਵ ਤੁਹਾਡੇ ਵਾਸਤੇ ਆ। ਤੋ ਅੱਜ ਦੀ ਇੰਟਰਵਿਊ ਤੋਂ ਬਾਅਦ ਹੋਰ ਟਿਕਟਾਂ ਵਾਸਤੇ ਅਨਾਊਂਸਮੈਂਟ ਨਹੀਂ ਕਰਨੀ ਪੈਣੀ। ਤੋ ਤੁਸੀਂ ਜ਼ਰੂਰ ticketmaster.ca ਤੇ ਜਾਂ ਸਿੰਘ ਹਰਜੀਤ ਨੂੰ ਤੁਸੀਂ ਵੈਸੇ ਵੀ ਮੁਬਾਰਕਾਂ ਦੇਣ ਲਈ, ਸ਼ੁਭ ਇੱਛਾਵਾਂ ਦੇਣ ਲਈ ਔਰ ਹਰਜੀਤ ਹੋਰਾਂ ਨੂੰ 600

0: multiple locations in GTA. For more information, visit rajdhanisweets.ca.
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲਜ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577-416-671-0577।
2: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਸਾਡੇ ਇੱਕ ਕਾਲ ਹੋਰ ਲੈਣੇ ਆ। ਜੀ ਹਾਂ, ਚਰਨਦੀਪ ਬਾਠ ਜੀ, ਸਰ ਵੈਲਕਮ।
3: ਸਤਿ ਸ੍ਰੀ ਅਕਾਲ ਜੀ।
2: ਉਹ ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
3: ਠੀਕ ਠਾਕ ਜੀ, ਹੋਰ ਸੁਣਾਓ?
2: ਬਹੁਤ ਅੱਛੇ, ਤੁਸੀਂ ਸੁਣਾਓ? ਅੱਜ ਹੰਸ ਰਾਜ ਹੰਸ ਜੀ ਆ ਰਹੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਵਾਂਗੇ। 905-673-3337 ਤੇ ਤੁਸੀਂ ਕਾਲ ਸਾਡੇ ਨਾਲ ਕਰ ਸਕਦੇ ਹੋ। ਜੀ ਹਾਂ, 905-673-3337। ਪਿਛਲੇ ਦਿਨੀ ਮੈਨੂੰ ਸਬਜ਼ੀ ਮਾਰਕੀਟ ਦੇ ਲਾਈਵ ਆਨ ਲੋਕੇਸ਼ਨ 'ਤੇ ਜਾਣ ਦਾ ਮੌਕਾ ਮਿਲਿਆ ਔਰ ਸਬਜ਼ੀ ਮਾਰਕੀਟ ਨੇ ਇੱਕ ਨਵਾਂ ਇੱਕ ਟੇਕ ਆਊਟ ਤੁਹਾਡੇ ਵਾਸਤੇ ਖਾਣਾ ਬਿਲਕੁਲ ਰੈਡੀ ਤੁਹਾਡੇ ਕਹਿੰਦੇ ਨੇ ਮੂੰਹ ਦੇ ਵਿੱਚ ਗੁਰਾਈਆਂ ਪਾਉਣ ਤੋਂ ਬਿਨਾਂ ਬਿਲਕੁਲ ਟਿਪ ਟੋਪ ਅਤੇ ਰੈਡੀ ਟੂ ਗੋ ਤੁਹਾਨੂੰ ਵਿਲੀਅਮ ਪਾਰਕਵੇ ਅਤੇ ਕ੍ਰਾਈਸਲਰ ਦੇ ਕੋਰਨਰ ਸੀਟ ਖੁੱਲ੍ਹੀ ਆ ਅਤੇ ਮੈਂ ਸਰਪ੍ਰਾਈਜ਼ ਉਹਨਾਂ ਨੂੰ ਦਿੱਤਾ ਜਾ ਕੇ ਤਾਂ ਉਹ ਇੰਨੇ ਖੁਸ਼ ਹੋਏ, ਦੇਵਰ ਓਵਰ ਕਹਿੰਦੇ ਨੇ ਕਿ ਜੋਇਡ ਕਿ ਸਤਿੰਦਰਪਾਲ ਜੀ ਤੁਸੀਂ ਆਏ, ਪੰਜਾਬੀ ਲਹਿਰਾਂ ਪੂਰੀ ਟੀਮ ਆਈ ਅਤੇ ਉੱਥੇ ਸਰਵਜੀਤ ਸਾਡੀ ਟੀਮ ਦੇ ਮੈਂਬਰ ਲਾਈਵ ਆਨ ਲੋਕੇਸ਼ਨ ਕਰ ਰਹੇ ਸੀ ਤਾਂ ਇੰਨਾ ਖੂਬਸੂਰਤ ਉਹਨਾਂ ਨੇ ਬਣਾਇਆ ਔਰ ਬਹੁਤ ਹੀ ਅੱਛੇ ਸ਼ੈੱਫ ਨੇ ਉਹਨਾਂ ਦੇ, ਖਾਣਾ ਜਿਹੜਾ ਲਜ਼ੀਜ਼ ਤੁਹਾਡੇ ਕਹਿੰਦੇ ਆ ਕਿ ਮਾਊਥ ਵਾਟਰਿੰਗ ਸਬਜ਼ੀ ਮਾਰਕੀਟ ਤੋਂ ਮਿਲੇਗਾ। ਵੈਸੇ ਉਹਨਾਂ ਦੀਆਂ 3 ਲੋਕੇਸ਼ਨਾਂ ਹੋ ਗਈਆਂ ਔਰ ਉਹ ਕਹਿੰਦੇ ਕਿ ਇਹ ਸਾਰਾ ਸਿਹਰਾ ਜਿਹੜਾ ਉਹਨਾਂ ਨੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਦਿੱਤਾ ਉਹ ਮੈਨੂੰ ਦੇ ਰਹੇ ਸੀਗੇ, ਪਰ ਮੈਂ ਕਿਹਾ ਨਹੀਂ, ਇਹ ਸਾਰੇ ਸਰੋਤਿਆਂ ਦੇ ਕਰਕੇ ਆ। ਤੋ 905-673-3337 ਸਟੂਡੀਓ ਦਾ ਫੋਨ ਨੰਬਰ ਹੈ, ਤੁਸੀਂ ਵੀ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ।
4: 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼
5: ਪਕੌੜੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੁਸੀਂ ਸਰਵ ਇੱਕ ਵਾਰ ਫਿਰ ਸਵਾਗਤ ਹੈ ਤੇ ਕਿਵੇਂ ਹੋ ਸਾਰੇ, ਠੀਕ ਠਾਕ ਹੋ? ਬੱਲੇ ਬੱਲੇ ਆ, ਤੁਸੀਂ ਵੀ ਕਹਿੰਦੇ ਹੋਗੇ ਯਾਰ ਅਸੀਂ ਕਿਤੇ ਕੱਲ੍ਹ ਦਾ ਪ੍ਰੋਗਰਾਮ ਤਾਂ ਨਹੀਂ ਲਾ ਲਿਆ। ਨਹੀਂ, ਬਿਲਕੁਲ ਅੱਜ ਦਾ ਪ੍ਰੋਗਰਾਮ ਹੈ, ਲਾਈਵ ਹੈ ਅਤੇ ਅੱਜ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅਸੀਂ ਬੜੀ ਹੀ ਜਲਦ ਵੈਲਕਮ ਕਰ ਰਹੇ ਹਾਂ ਸਟੂਡੀਓ ਦੇ ਵਿੱਚ ਦ ਲੈਜੈਂਡ, ਦ ਲਿਵਿੰਗ ਲੈਜੈਂਡ, ਵਨ ਐਂਡ ਓਨਲੀ ਹੰਸ ਰਾਜ ਹੰਸ ਜੀ ਨੂੰ। ਅਤੇ ਹੰਸ ਜੀ ਦੀ ਇੰਟਰਵਿਊ ਅਸੀਂ ਲਾਈਵ ਕਰਾਂਗੇ। ਸਬਜ਼ੀ ਮਾਰਕੀਟ ਦੀ ਗ੍ਰੈਂਡ ਓਪਨਿੰਗ ਹੋਈ ਆ, ਥੋੜ੍ਹੀਆਂ ਕੁਝ ਕਾਲਾਂ ਲਈ ਯਾਰ ਤੁਹਾਨੂੰ ਕੁਝ ਤੋਹਫੇ ਦੇਈਏ। ਤੁਹਾਡਾ ਫੇਵਰੇਟ ਹੰਸ ਜੀ ਦਾ ਗੀਤ ਕਿਹੜਾ? ਮੈਨੂੰ ਹੁਣੇ ਸਟੂਡੀਓ 'ਚ ਕਾਲ ਕਰੋ ਹੰਸ ਜੀ ਦੇ ਆਉਣ ਤੋਂ ਪਹਿਲਾਂ, ਅਤੇ ਨਾਲੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਸ਼ੋਅ 'ਤੇ ਲਾਈਵ ਉਹ ਜ਼ਰੂਰ ਉਸ ਗੀਤ ਨੂੰ ਸੁਣਾਉਣ। ਅਤੇ ਅਸੀਂ ਤੁਹਾਨੂੰ ਇੱਕ ਗਿਫਟ ਬਿਲਕੁਲ ਫ੍ਰੀ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦਿੰਦੇ ਹਾਂ। ਦੇਖੋ, ਇੱਕ ਬਹਾਨਾ ਹੀ ਹੁੰਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਸੋ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਇੱਕ ਤੁਹਾਨੂੰ ਬਿਲਕੁਲ ਫ੍ਰੀ ਹੈ, ਕਾਲ ਕਰੋ ਅਤੇ ਦੱਸੋ ਕਿ ਹੰਸ ਰਾਜ ਹੰਸ ਜੀ ਦਾ ਤੁਹਾਡਾ ਮਨ ਪਸੰਦੀਦਾ ਗੀਤ ਕਿਹੜਾ। ਮੈਨੂੰ ਪਤਾ ਕਿ ਮੇਰਾ ਕਿਹੜਾ, ਬਟ ਮੈਂ ਬਾਅਦ 'ਚੋਂ ਦੱਸੂਗਾ ਮੈਂ ਕਿਹੜਾ ਕੋਈ ਤੋਹਫਾ ਲੈਣਾ। ਬਟ ਨੰਬਰ ਹੈ ਆਪਣਾ 905-673-3337, 905-673-3337 'ਤੇ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। 905-673-3337 ਥੋੜ੍ਹੀਆਂ ਲਾਈਨਾਂ ਖੜਕਣੀਆਂ ਸ਼ੁਰੂ ਹੋ ਗਈਆਂ ਅਤੇ ਥੋੜ੍ਹੀਆਂ ਜਿਹੀਆਂ ਕਹਿੰਦੇ ਹੁੰਦੇ ਕਿ ਹੋਰ ਖੜਕ ਜਾਣ, ਤੇ ਫਿਰ ਜ਼ਰੂਰ ਜ਼ਰੂਰ ਜ਼ਰੂਰ ਤੁਹਾਨੂੰ ਅਸੀਂ ਇੱਕ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦੇਵਾਂਗੇ, ਹਾਂ ਤੇ ਨਾਲ ਦੀ ਨਾਲ ਯਾਰ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ। ਸੋ ਆ ਜਾਓ 9056733337 ਤੇ 905-673-3337।
4: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com।
5: ਬਿਲਕੁਲ ਯਾਰ, 6,29,000 ਤੋਂ ਕੁਛ ਮਿਲਦਾ ਤੇ ਉਹ ਵੀ ਵੱਖਰੇ ਵੱਖਰੇ ਸ਼ਹਿਰਾਂ ਚ, paradisedevelopments.com। ਹਾਂਜੀ ਜਤਿੰਦਰ ਜੀ, ਕੀ ਹਾਲ ਹੈ?
6: ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਜੀ।
5: ਕੀ ਬਣਦਾ?
6: ਬਸ ਬਈ, ਕੰਮ ਸ਼ੁਰੂ ਕੀਤਾ ਸੀ ਨਾਲ ਹੀ।
5: ਵਾਹ ਬਈ ਵਾਹ, ਕੰਮ ਨਾਲੇ ਫਨ ਪੰਜਾਬੀ ਲਹਿਰਾਂ ਦੇ ਨਾਲ ਹੈ।
6: ਬਿਲਕੁਲ ਬਿਲਕੁਲ ਬਈ।
5: ਸੋ ਕੀ ਕਹਿਣਾ ਚਾਹੁੰਦੇ ਹੋ, ਕੀ ਕਿਹੜਾ ਤੁਹਾਡਾ ਫੇਵਰਿਟ ਗੀਤ ਹੈ?
6: ਫੇਵਰਿਟ ਹੈ ਜੀ, ਜਦੋਂ ਸਿੱਲੀ ਸਿੱਲੀ ਆਉਂਦੀ ਹੈ।
5: ਹੇ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਇਹੀ ਹੈ ਨਾ?
6: ਹਾਂ ਜੀ ਬਿਲਕੁਲ।
5: ਕੀ ਬਾਤ ਹੈ, ਕੀ ਗੀਤ ਹੈ ਯਾਰ, ਤੇ ਕਿਉਂ ਤੁਹਾਡਾ ਫੇਵਰਿਟ ਹੈ? ਤੁਸੀਂ ਕਿੰਨਾ ਕੁ ਆਪਣੇ ਬਚਪਨ 'ਚ ਇਸ ਗੀਤ ਨੂੰ ਸੁਣਿਆ?
6: ਇਹ ਬਚਪਨ 'ਚ, ਇਹ ਬਈ
5: ਕਹਾਣੀ ਤਾਂ ਦੱਸੋ ਯਾਰ, ਵੀ ਨਵੀਂ ਬਹੁਤ ਪਿਆਰ ਹੋਇਆ ਸੀਗਾ ਤੇ ਉਦੋਂ
6: ਪਿਆਰ
5: ਨਾ, ਕਿਆ ਕਰੋ ਯਾਰ, ਐਵੇਂ ਝੂਠ ਨਾ ਬੋਲਿਆ ਕਰੋ, ਸੱਚੋ ਸੱਚ ਦੱਸ ਦਿਆ ਕਰੋ ਵੀ ਇਹ ਬਹੁਤ ਪਿਆਰ ਹੋਇਆ ਸੀ। ਦੇਖਿਆ, ਨਾਲੇ ਤਾਂ ਪਿਆਰ ਨੀ ਹੋਇਆ, ਨਾਲੇ ਲਵ ਮੈਰਿਜ ਹੋਈ ਆ।
6: ਹਾਂ, ਉਹਦੇ ਚ ਪਹਿਲਾਂ ਉਹਨਾਂ ਕੋਲ ਵੈਨ ਹੁੰਦੀ ਸੀ, ਉਹਦੇ ਚ ਸੁਣਦੇ ਰਹੇ, ਉਹ ਬਹੁਤ ਫੈਨ ਸੀ ਇਹਨਾਂ ਦੇ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹੁਣ ਤੱਕ ਵੀ ਸੁਣਦੇ ਆਏ
5: ਆ। ਤੇ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੱਸੋ, ਕੀ ਆ
6: ਭਾਈ ਮੇਰਾ? 437 227
5: 0077 ਹੈ ਨਾ?
6: ਹਾਂਜੀ।
5: ਤੁਸੀਂ ਵੀ ਕਿਹਾ ਹੋ ਨਵੀਂ ਬਾਈ ਨੇ ਅੱਜ ਨੰਬਰ ਆਪਣਾ ਨਾਂ ਕਿੱਥੋਂ ਲੈਤਾ ਹੈ? ਚਲੋ ਥੈਂਕ ਯੂ ਜਤਿੰਦਰ, ਬਹੁਤ ਵਧੀਆ, ਸ਼ੁਕਰੀਆ। ਸੋ ਅੱਜ ਫਿਰ ਤੁਹਾਡੇ ਨਾਮ ਵੀ ਲਏ ਜਾਣਗੇ। ਹਰਜੀਤ ਜੀ, ਹਾਂਜੀ।
7: ਹੈਲੋ
5: ਜੀ,
7: ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
7: ਵਧੀਆ ਵੀਰੇ। ਬਾਈ ਦਾ ਗਾਣਾ ਯਾਰ, ਨੱਚਣ ਤੋਂ ਪਹਿਲਾਂ ਹੌਕਾ ਦੇਵਾਂਗੇ,
5: ਨੱਚਣ ਤੋਂ ਪਹਿਲਾਂ ਹੌਕਾ ਦੇਵਾਂਗੇ, ਇੱਕ ਸੋਨੇ ਦਾ ਕੌਕਾ ਦੇਵਾਂਗੇ। ਹੈ
7: ਹਾਂਜੀ ਹਾਂਜੀ ਹਾਂਜੀ ਹਾਂਜੀ,
5: ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਦੇਖਿਆ ਨੱਚਣ ਦਾ ਕਿੰਨਾ ਫਾਇਦਾ ਹੈ,
7: ਆਹ ਗਾਣਾ ਬਹੁਤ ਵਧੀਆ ਰਹਿੰਦਾ।
5: ਇੱਕ ਨਾ ਜਿਹੜਾ ਡਾਂਸ ਹੈ, ਜਿਹੜਾ ਨੱਚਣਾ, ਉਹ ਵੀ ਇੱਕ ਐਕਸਪ੍ਰੈਸ਼ਨ ਆਫ ਲਵ ਹੀ ਹੈ ਕਿ ਨਹੀਂ?
7: ਹਾਂਜੀ ਵੀਰੇ, ਹਾਂਜੀ ਜ਼ਰੂਰ।
5: ਤੁਹਾਡਾ ਨੰਬਰ ਕੀ ਹੈ ਅਰਜੀ ਜੀ?
7: ਨਹੀਂ ਨਹੀਂ ਵੀਰੇ, ਨੰਬਰ ਬਸ
5: ਨਹੀਂ ਦੱਸ ਦਿਓ ਯਾਰ, ਤੁਹਾਨੂੰ ਹੁਣ ਤੋਹਫਾ ਦਈਏ ਕੋਈ
7: ਨਾ। ਵੀਰੇ ਮੈਂ ਤਾਂ ਆਲਰੇਡੀ ਆਪਣਾ ਕੰਮ ਤੇ, ਮੈਂ ਕਿਹੜਾ ਆਉਣਾ ਇੱਧਰ ਨੂੰ?
5: ਇਹ ਤਾਂ ਆਉਣਾ ਨਹੀਂ ਇੱਧਰ ਨੂੰ। ਚਲੋ ਕੱਲ ਨੂੰ ਸ਼ੋਅ ਤੇ ਆਈ ਯਾਰ, ਆਇਓ, ਬੜੀ ਰੌਣਕੀ ਸ਼ਾਮ ਹੋਊਗੀ। ਸ਼ੋਅ
7: ਤੇ ਪਹੁੰਚਾਂਗੇ ਜ਼ਰੂਰ ਜੀ।
5: ਚਲੋ ਕੀ ਬਾਤ ਹੈ, ਸ਼ੋਅ ਤੇ ਪਹੁੰਚਿਓ ਤੇ ਲੱਗਣਗੀ ਰੌਣਕਾਂ। 8103 ਹੈਲੋ।
8: ਹੈਲੋ, ਸਤਿ ਸ਼੍ਰੀ ਅਕਾਲ ਵੀ।
5: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
8: ਠੀਕ ਠਾਕ ਜੀ, ਮੈਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰੀ ਸੁਣਿਆ ਹੋਇਆ, ਬਹੁਤ ਘੱਟ ਹੀ ਸੁਣਦਾ ਹੁਣ।
5: ਪਹਿਲੀ ਵਾਰੀ ਸੁਣਿਆ, ਕਦੇ ਸੁਣਿਆ ਨੀ?
8: ਗੀਤ ਕਾਫੀ ਸੁਣਿਆ, ਪਰ ਮੇਰਾ ਮੋਸਟ ਫੇਵਰਿਟ ਗੀਤ ਇਹਨਾਂ ਦਾ ਉਹ ਆ ਸਿੱਲੀ ਸਿੱਲੀ ਆਉਂਦੀ ਹਵਾ।
5: ਤੁਹਾਡਾ ਵੀ ਸਿੱਲੀ
8: ਸਿੱਲੀ ਲਵ ਦਾ ਸਾਂਗ?
5: ਕਿਉਂ ਉਹੀ ਕਿਉਂ ਤੁਹਾਡਾ ਫੇਵਰਿਟ ਹੈ? ਕੋਈ ਉਹਦੇ ਨਾਲ ਕੋਈ ਤੁਹਾਡੀ ਕਹਾਣੀ ਜੁੜੀ ਹੈ?
8: ਨਹੀਂ ਕੋਈ ਕਹਾਣੀ ਨੀ, ਕਹਿੰਦੇ ਇਟ ਇਸ ਅ ਇਮੋਸ਼ਨਲ ਸੌਂਗ, ਲਾਈਕ ਇਟ ਯੂ ਨੋ ਯੂ ਰੀਅਲੀ ਗੈਟ ਇਨਟੂ ਇਟ।
5: ਜਿਹੜਾ
8: ਮਤਲਬ ਜਿੱਦਾਂ ਨਾ ਹੁੰਦੀ ਆ, ਇਹਨਾਂ ਨੇ ਜਿਹੜਾ ਰੀਮੈਕਸ ਕੀਤਾ ਸੀ ਨਾ ਬੇਟਾ ਨਾਲ, ਦੈਟਸ ਇਵਨ ਬੈਟਰ।
5: ਹਾਂ, ਕੀ ਬਾਤ ਹੈ, ਬਿਲਕੁਲ। ਹੰਸ ਜੀ ਨੇ ਆਪਣੇ ਬੇਟੇ, ਦੋਨਾਂ ਬੇਟਿਆਂ ਨਾਲ ਸੀਗਾ ਹਨਾ ਰੀਮੈਕਸ?
8: ਜੀ ਜੀ ਜੀ ਜੀ,
5: ਕੀ ਬਾਤ ਹੈ। ਉਹ ਆਈ ਥਿੰਕ ਇਹਨਾਂ ਨੇ ਕੋਕ ਸਟੂਡੀਓ ਤੇ ਮੇਬੀ ਕੀਤਾ ਸੀਗਾ। ਗੀਤ ਨਾਲ ਰੀਮੈਕਸ ਕੀਤਾ ਸੀਗਾ, ਉਹ ਲੱਭਦੇ ਆ ਥੋੜੇ ਲਾਉਣੇ ਆ, ਬਹੁਤ ਵਧੀਆ ਸੀ।
8: ਹਾਂਜੀ ਹਾਂਜੀ, ਮੈਂ ਨਾ ਬਹੁਤ ਦੇਰ ਹੋਈ ਆ, ਮੈਂ ਆਪਣੇ ਡੈਡੀ ਨਾਲ ਗਿਆ ਸੀਗਾ ਜਦੋਂ ਇਹਨਾਂ, ਆਈ ਥਿੰਕ ਉੱਥੇ ਹੀ ਇਹਨਾਂ ਦਾ ਘਰ, ਮੋਟਾ ਸਿੰਘ ਨਗਰ ਇਹਨਾਂ ਦਾ ਘਰ ਮੈਂ ਦੇਖਿਆ ਹੋਇਆ ਆ। ਸਾਡੇ ਨੇਬਰ, ਸਾਡੇ ਖਾਸ ਫਰੈਂਡ ਨਾਲ ਜਿਨ੍ਹਾਂ ਦੇ ਆ, ਆਈ ਥਿੰਕ ਹਲੇ ਵੀ ਉੱਥੇ ਹੀ ਆ।
5: ਤੁਹਾਨੂੰ ਅਸੀਂ ਤੋਹਫਾ ਦੇਈਏ?
8: ਸ਼ੋਰ,
5: ਜ਼ਰੂਰ ਦਵਾਂਗੇ। ਆਈ ਵਿਲ ਸੈਂਡ ਯੂ ਅ ਮੈਸੇਜ, ਠੀਕ ਹੈ? ਟੀ ਸੀਰੀਜ਼ ਨੇ ਮਿਕਸ ਟੇਪ ਕੀਤੀ ਸੀ, ਹੰਸਰਾਜ ਹੰਸ ਸਾਹਿਬ ਤੇ ਇਹਨਾਂ ਦੇ ਬੇਟੇ ਨਵਰਾਜ ਹੰਸ, ਤੇ ਨਵਰਾਜ ਹੁਣਾਂ ਦਾ ਗੀਤ ਹੈ ਨਰਾਜ਼ਗੀ, ਬੜਾ ਖੂਬਸੂਰਤ ਗੀਤ ਹੈ ਤੇ ਨਾਲ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਇਹਨਾਂ ਦੋਨਾਂ ਦਾ ਰੀਮਿਕਸ ਹੋਇਆ ਤੇ ਵਾਹ ਯਾਰ ਕਿਆ ਪ੍ਰੋਡਕਸ਼ਨ ਹੈ, ਕਮਾਲ ਹੀ ਕਰ ਦਿੱਤੀ। ਸੋ ਪ੍ਰੋਗਰਾਮ ਪੰਜਾਬੀ ਦਾ ਇੱਕ ਤੁਸੀਂ ਮੈਸੇਜ ਯਾਦ ਰੱਖੋ ਸਾਡੇ ਬਈ ਬੈਲੀ ਮੋਰ ਹੋਮ ਵਾਲਿਆਂ ਦਾ, ਮੈਂ ਕਹਿੰਦਾ ਹੁੰਦਾ ਕਿ ਬੱਲੀ ਮੋਰ ਤੁਸੀਂ ਯਾਦ ਰੱਖ ਲਓ, ਪੰਜਾਬੀ ਸੌਖਾ, ਬੜੇ ਸੋਹਣੇ ਘਰ ਆ ਰਹੇ ਆ ਯਾਰ, ਡੇਰੀ ਐਂਡ ਹਰਨਟੇਰੀਓ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਜੀ ਨਗਿੰਦਰ ਜੀ, ਹਾਂਜੀ, ਹਾਂ ਉਹ ਕਿਹਦੇ ਨਾਲ ਲੜੀ ਜਾਂਦੇ ਹੋ ਯਾਰ ਪਿੱਛੇ? ਨਗਿੰਦਰ ਜੀ, ਨਿੱਜਰ ਸਾਹਿਬ,
9: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
5: ਤੁਸੀਂ ਪਿੱਛੇ ਕਿਹਦੇ ਨਾਲ ਗੱਲ ਕਰ ਰਹੇ ਸੀ?
9: ਕੀ
5: ਹੈ?
9: 905
5: ਜ਼ਿਆਦਾਤਰ ਘਰਾਂ ਦੇ ਵਿੱਚ ਜਿਹੜੇ ਯੰਗ ਕਪਲ ਨੇ, ਜਿਹੜੇ ਬੰਦੇ ਨੇ, ਉਹੀ ਗਰੋਸਰੀ ਕਰਦੇ ਆ।
9: ਸਹੀ ਗੱਲ ਆ ਭਾਜੀ, ਬਿਲਕੁਲ।
5: ਚਲੋ ਠੀਕ ਹੈ, ਵਧੀਆ ਯਾਰ, ਤੁਸੀਂ 50-50 ਜਿਹੜੇ ਘਰ ਦੇ ਕੰਮ ਨੇ ਉਹ ਡਿਵਾਈਡ ਕਰ ਲਓ, ਚੰਗੇ ਰਹੋਗੇ।
9: ਹਾਂਜੀ ਹਾਂਜੀ, ਮੈਂ ਕਈ ਵਾਰੀ ਇਕੱਲਾ ਕਰਾਂ ਨਾ ਗਰੋਸਰੀ, ਅੱਜ ਫਿਰ ਥਰਸਡੇ ਸੀਗਾ ਤੇ ਕੱਲ ਛੁੱਟੀ ਸੀ ਮੇਰੀ, ਵਾਈਫ ਕਹਿੰਦੀ ਚਲੋ ਆਪਾਂ ਗਰੋਸਰੀ ਕਰਕੇ ਨਾਲੇ ਪੀਜ਼ਾ ਬਣਾਉਣੇ ਆ ਘਰੇ।
5: ਮੈਂ ਕਿਹਾ ਓ ਵਾਹ ਵੀ ਵਾਹ, ਵੈਰੀ ਗੁੱਡ ਵੈਰੀ ਗੁੱਡ, ਵਾਈਫ ਪੀਜ਼ਾ ਬਣਾਉਗੀ ਤੇ ਤੁਸੀਂ ਆਰਾਮ ਨਾਲ ਗਰੋਸਰੀ?
9: ਪੀਜ਼ਾ ਭਾਜੀ ਮੈਂ ਬਣਾਉਂਗਾ।
5: ਅੱਛਾ, ਪੀਜ਼ਾ ਵੀ ਤੁਸੀਂ, ਨਾਲੇ ਗਰੋਸਰੀ ਵੀ ਤੁਸੀਂ, ਨਾਲੇ ਕੁਕਿੰਗ ਵੀ ਤੁਸੀਂ, ਹੈਂ?
9: ਹਾਂਜੀ ਭਾਜੀ, ਹਾਂਜੀ,
5: ਵੈਰੀ ਗੁੱਡ। ਤੁਹਾਡਾ ਨੰਬਰ ਕੀ ਹੈ?
9: ਆਹੀ ਭਾਜੀ ਨੰਬਰ, ਪਰ ਮੇਰਾ ਨੰਬਰ ਦੂਜਾ ਹੈਗਾ ਇੱਕ, ਉਹ ਵੀ ਕਿ ਆਹੀ ਨੰਬਰ
5: ਛੇਤੀ ਦੱਸੋ, ਕੋਈ ਵੀ ਦੇ ਦਿਓ ਨੰਬਰ।
9: 905
5: ਜੀਵਨ ਸਿੱਧੂ ਸਾਡੇ ਨਾਲ ਨੇ, ਜੀਵਨ ਜੀ ਬੋਲਟਨ ਕੀਆ ਤੋਂ, ਬੜੇ ਮਾਣ ਨਾਲ ਅਸੀਂ ਵੈਲਕਮ ਕਰ ਰਹੇ ਹਾਂ ਕੀਆ ਨੂੰ ਪਹਿਲੀ ਵਾਰ। ਜੀਵਨ ਸਾਡੇ ਸਟੂਡੀਓ ਚ, ਹੰਸਰਾਜ ਹੰਸ ਜੀ ਪਹੁੰਚ ਰਹੇ ਨੇ, ਮੈਂ ਉਹਨਾਂ ਨੂੰ ਰਿਸੀਵ ਕਰਾਂ ਤੇ ਤੁਸੀਂ ਬੋਲਟਨ ਕੀਆ ਦੀਆਂ ਜ਼ਬਰਦਸਤ ਡੀਲਾਂ ਦਿਓ। ਜੀ ਜੀਵਨ,
10: ਹਾਂਜੀ, ਸਤਿ ਸ੍ਰੀ ਅਕਾਲ ਜੀ।
5: ਜੀ ਗੋ ਅਹੈਡ ਸਰ, ਪਲੀਜ਼।
10: ਥੋੜੀ ਆਵਾਜ਼ ਹੁਣ ਆਈ ਆ, ਆਵਾਜ਼ ਨਹੀਂ।
5: ਥੈਂਕ ਯੂ ਸਰ, ਸੌਰੀ ਯਾਰ, ਆਈ ਅਪੋਲੋਜਾਈਜ਼। ਸੋ ਤੁਸੀਂ ਜ਼ਰੂਰ ਆਪਣੀਆਂ ਬੋਲਟਨ ਕੀਆ ਦੀਆਂ ਡੀਲਾਂ ਦਿਓ ਸਾਡੇ ਸਟੂਡੀਓ ਚ, ਲੈਜੈਂਡਰੀ ਹੰਸ ਜੀ ਪਹੁੰਚ ਚੁੱਕੇ ਨੇ, ਮੈਂ ਉਹਨਾਂ ਨੂੰ ਰਿਸੀਵ ਕਰਾਂ ਤੇ ਤੁਸੀਂ ਫਿਲਹਾਲ ਦਿਓ ਡੀਲਾਂ।
10: ਠੀਕ ਹੈ ਜੀ। ਸੋ ਬੋਲਟਨ ਕੀਆ ਜੀ ਆਪਾਂ ਐਕਵਾਇਰ ਕਰ ਲਈ ਹੈ, ਸੋ ਨਵੀਂ ਡੀਲਰਸ਼ਿਪ ਆਪਾਂ ਲਈ ਹੈ ਜੀ ਬੋਲਟਨ ਕੀਆ ਦੀ। ਸੋ ਲੋਕੇਸ਼ਨ ਆਪਣੀ ਹੈਗੀ ਆ ਮੇਫੀਲਡ ਐਂਡ ਹਾਈਵੇ 50 ਦੇ ਉੱਤੇ, ਸੋ ਕਾਰਨਰ ਦੀ ਹੈਗੀ ਆ ਬੋਲਟਨ ਕੀਆ। ਸੋ ਜੇ ਤੁਸੀਂ ਕੀਆ ਦੀ ਕੋਈ ਵੀ ਗੱਡੀ ਲੈਣੀ ਆ, ਪ੍ਰਾਈਸ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਘੱਟ ਮਿਲੂਗਾ। ਸੋ ਸਾਡੇ ਕੋਲੇ ਹੁਣ ਇੱਥੇ ਗੈਸ ਵਾਲੀਆਂ ਗੱਡੀਆਂ ਵੀ ਹੈਗੀਆਂ, ਸਾਡੇ ਕੋਲੇ ਹਾਈਬ੍ਰਿਡ ਵੀ ਹੈਗੀਆਂ, ਸਾਡੇ ਕੋਲੇ ਪਲੱਗ ਇਨ ਹਾਈਬ੍ਰਿਡ ਵੀ ਹੈਗੀਆਂ, ਐਂਡ ਸਾਡੇ ਕੋਲੇ ਈਵੀ ਗੱਡੀਆਂ ਵੀ ਹੈਗੀਆਂ ਵਾ। ਸਿਡਾਨ ਗੱਡੀ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ 24,295 ਤੋਂ, ਸੋ 24,295 ਤੋਂ ਆਪਣਾ ਪ੍ਰਾਈਸ ਸ਼ੁਰੂ ਹੋ ਜਾਂਦਾ ਵਾ। ਬ੍ਰੈਂਡ ਨਿਊ ਗੱਡੀ ਹੈਗੀ ਹੈ ਜੀ। ਵਾਰੰਟੀ ਦੀ ਜੇ ਆਪਾਂ ਗੱਲ ਕਰੀਏ 5 ਸਾਲ ਦੀ ਤੇ 1,00,000 ਕਿਲੋਮੀਟਰ ਦੀ ਆਪਾਂ ਗੱਡੀ ਦੀ ਵਾਰੰਟੀ ਦਿੰਦੇ ਹੈਗੇ ਆ। ਸੋ ਇੰਟਰਸਟ ਰੇਟ ਦੀ ਗੱਲ ਕਰੀਏ ਆਪਣਾ 2026 ਦਾ ਸਪੋਰਟਾਜ 5-ਸੀਟਰ ਖੁੱਲਾ ਡੁੱਲਾ SUV ਹੈਗਾ ਵਾ। ਸੋ ਜੇ ਕਿਸੇ ਨੇ ਫਾਈਨੈਂਸ ਕਰਾਉਣਾ ਵਾ 48 ਮੰਥ ਦੇ ਉੱਤੇ ਸਿਰਫ 0.99 ਇੰਟਰਸਟ ਰੇਟ ਚੱਲ ਰਿਹਾ, ਆਪਣਾ ਸਪੈਸ਼ਲ ਚੱਲ ਰਿਹਾ ਆ ਸਪਟੈਂਬਰ ਦੇ ਮਹੀਨੇ ਦਾ। ਐਂਡ ਜੇ ਕਿਸੇ ਕੋਲੇ ਕੀਆ ਦੀ ਗੱਡੀ ਸੇਮ ਐਡਰੈਸ ਤੇ ਹੈਗੀ ਆ, ਉਹਨਾਂ ਦਾ ਇੰਟਰਸਟ ਰੇਟ 0% ਹੋ ਜਾਣਾ ਜੀ 48 ਮੰਥ ਲਈ। ਸਾਡੇ ਕੋਲੇ ਕਈ ਸਪੈਸ਼ਲ ਡੈਮੋਜ਼ ਵੀ ਲੱਗੀਆਂ ਹੋਈਆਂ ਵਾ, ਹਰੇਕ ਗੱਡੀ ਦੇ ਵਿੱਚ ਸਾਡੇ ਕੋਲ ਡੈਮੋਜ਼ ਵੀ ਹੈਗੀ ਆ। ਸੋ ਹਰੇਕ ਡੈਮੋ ਦੇ ਉੱਤੇ ਆਪਾਂ ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਦੇਵਾਂਗੇ। ਸੋ ਜਿਹਦੇ ਵਿੱਚ ਚਾਰ ਟਾਇਰ ਹੋਣਗੇ, ਚਾਰ ਸਟੀਲ ਰਿਮਸ ਹੋਣਗੇ, ਇੰਸਟਾਲੇਸ਼ਨ ਹੋਊਗੀ, ਪ੍ਰੋਪਰ ਫੁੱਲ ਪੈਕੇਜ ਹੋਊਗਾ। ਸੋ ਮੰਡੇ ਤੋਂ ਲੈ ਕੇ ਸੈਟਰਡੇ ਓਪਨ ਹੈਗੇ ਜੀ ਆਪਾਂ। ਸੋ ਮੰਡੇ ਤੋਂ ਫਰਾਈਡੇ ਦਾ ਟਾਈਮ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ, ਸੈਟਰਡੇ ਦਾ ਆਪਣਾ ਟਾਈਮ ਹੈਗਾ ਜੀ 9 ਤੋਂ ਲੈ ਕੇ 6 ਵਜੇ ਤੱਕ। ਸੋ ਸਰਵਿਸ ਵੀ ਜੇ ਕਿਸੇ ਨੇ ਕੀਆ ਦੀ ਗੱਡੀ ਕਰਾਉਣੀ ਆ ਬਾਕੀ ਨਾਲੋਂ, ਬਾਕੀ ਡੀਲਰਸ਼ਿਪਸ ਨਾਲੋਂ, ਸਾਡਾ ਪ੍ਰਾਈਸ ਸਰਵਿਸ ਦੇ ਵਿੱਚ ਵੀ ਤੁਹਾਨੂੰ ਘੱਟ ਮਿਲੂਗਾ, ਚਾਹੇ ਆਇਲ ਚੇਂਜ ਆ, ਚਾਹੇ ਬ੍ਰੇਕ ਸਰਵਿਸ ਕਰਾਉਣੀ ਆ, ਕੋਈ ਇੰਜਨ ਡਾਇਗਨੋਸ ਕਰਾਉਣਾ ਵਾ, ਕੋਈ ਅਲਾਈਨਮੈਂਟ ਕਰਾਉਣੀ ਆ, ਕੁਛ ਵੀ ਕਰਾਉਣਾ ਕੀਆ ਦੇ ਰਿਲੇਟਡ ਸਾਰਾ ਕੁਛ ਆਪਾਂ ਇੱਥੇ ਕਰਦੇ ਹਾਂ। ਸੋ ਪ੍ਰਾਈਸ ਵਾਂਸ ਅਗੇਨ ਆਪਣਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ, ਐਂਡ ਕਸਟਮਰ ਸਰਵਿਸ 1 ਨੰਬਰ ਤੇ ਹੋਊਗੀ। ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ, ਅਪੁਆਇੰਟਮੈਂਟ ਬੁੱਕ ਕਰਨੀ ਆ, ਮੈਨੂੰ ਡਾਇਰੈਕਟਲੀ ਸੈੱਲ ਨੰਬਰ ਤੇ ਕਾਲ ਕਰ ਸਕਦੇ ਹੋ 6476787 4 6 47 6 78 2745 ਸੋ ਵਾਂਸ ਅਗੇਨ ਜੇ ਕਿਸੇ ਨੇ ਸਸਤੀ ਪ੍ਰਾਈਸ ਦੇ ਵਿੱਚ ਗੱਡੀ ਲੈਣੀ ਆ, ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 24,295 ਤੋਂ, ਗੈਸ ਮਾਡਲ ਦੀ ਗੱਡੀ ਹੁੰਦੀ ਆ। ਅਗੇਨ ਕਿਸੇ ਨੇ ਅਪਗ੍ਰੇਡ ਕਰਕੇ ਹਾਈਬ੍ਰਿਡ ਲੈਣੀ ਆ, ਪਲੱਗ ਇਨ ਹਾਈਬ੍ਰਿਡ ਲੈਣੀ ਆ, ਜਾਂ ਫਿਰ ਈਵੀ ਵੀ ਲੈਣੀ ਆ, ਲਾਈਨ ਅਪ ਬਹੁਤ ਵੱਡੀ ਆ। ਕੀ ਇਹਦੇ ਵਿੱਚ ਆਪਾਂ ਨੂੰ ਫੁੱਲ ਸਾਈਜ਼ ਐਸਯੂਵੀ ਵੀ ਮਿਲਦੇ ਆ, ਆਪਾਂ ਨੂੰ ਵੈਨ ਵੀ ਮਿਲਦੀ ਆ, 5 ਸੀਟ ਐਸਯੂਵੀ ਵੀ ਮਿਲਦੇ ਆ। ਸੋ ਸਟਾਕ ਦੇ ਵਿੱਚ ਕੋਈ ਵੀ ਕਲਰ, ਕੋਈ ਵੀ ਟ੍ਰਿਮ ਤੁਹਾਨੂੰ ਚਾਹੀਦੀ ਆ, ਤੁਹਾਨੂੰ ਵਿਦ ਇਨ 24 ਤੋਂ 48 ਆਵਰ ਦੇ ਵਿੱਚ ਗੱਡੀ ਡਿਲੀਵਰ ਹੋਊਗੀ। ਸੋ ਵਾਂਸ ਅਗੇਨ ਫੋਨ ਨੰਬਰ ਹੈਗਾ ਜੀ 6476787 4 6 47 6 78 2745 ਤੇ ਐਡਰੈਸ ਆਪਣਾ ਹੈਗਾ ਜੀ ਹਾਈਵੇ 50 ਐਂਡ ਮੇਫੀਲਡ ਦੇ ਕਾਰਨਰ ਤੇ, ਬ੍ਰੈਂਪਟਨ ਦੇ ਜਮਾਂ ਹੀ ਲਾਗੇ ਪੈਂਦਾ ਵਾ, 12080 ਐਲਬੀਐਨ ਵੋਨ ਰੋਡ ਇਨ ਬੋਲਟਨ। ਸੋ ਫੋਨ ਨੰਬਰ ਫਿਰ ਦੱਸ ਦਿੰਦਾ ਜੀ 6476787 8 2754 ਜੀ।

0: ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ, ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ
1: ਘਰ ਘਰ ਘਰ ਘਰ
0: ਸੀਟਨ ਅਤੇ ਵਿਟਬੀ ਦੇ ਵਿੱਚ, ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, ਪੈਰਾਡਾਈਸ ਡਿਵੈਲਪਮੈਂਟਸ.com।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਜਿਵੇਂ ਤੁਹਾਡੇ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਮਾਇਨਾ ਸ਼ਖਸੀਅਤ ਸੰਗੀਤ ਦੀ ਦੁਨੀਆ ਵਿੱਚ ਪੰਜਾਬ ਵਿੱਚ ਉਹ ਕਿਹੜਾ ਅਵਾਰਡ ਹੈ ਦੁਨੀਆ ਭਰ ਵਿੱਚ ਜੋ ਹੰਸ ਰਾਜ ਹੰਸ ਸਾਹਿਬ ਨੂੰ ਜਿਹੜਾ ਕੁਦਰਤ ਨੇ ਜਾਂ ਅਕਾਲ ਪੁਰਖ ਨੇ ਵਾਹਿਗੁਰੂ ਅੱਲਾ ਭਗਵਾਨ ਗੋਡ ਨੇ ਜਾਂ ਫਿਰ ਉਹਦੀ ਮਖਲੂਕਾਤ ਨੇ ਨਹੀਂ ਦਿੱਤਾ। ਤੋ ਹੰਸ ਰਾਜ ਹੰਸ ਅੱਜ ਸਾਡੇ ਸਟੂਡੀਓ ਵਿੱਚ ਨੇ ਅਤੇ ਕੱਲ੍ਹ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਆਡੀਟੋਰੀਅਮ ਦੇ ਵਿੱਚ ਇਹ ਇੱਕ ਕੌਂਸਰਟ ਰੱਖਿਆ ਗਿਆ ਜਿੱਥੇ ਕਿਉਂਕਿ ਹੰਸ ਜੀ ਇੱਕ ਵਰਸਟਾਈਲ ਕਲਾਕਾਰ ਹਨ, ਭਾਵੇਂ ਫੋਕ ਦੀ ਦੁਨੀਆ ਦੀ ਗੱਲ ਕਰੋ, ਚਾਹੇ ਸੂਫੀਜ਼ਮ ਦੀ ਗੱਲ ਕਰੋ, ਚਾਹੇ ਵੀਰ ਰਸ ਦੀ ਗੱਲ ਕਰੋ। ਤੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਤੁਹਾਡੇ ਅਤੇ ਸਾਡੇ ਹਰਦਲ ਅਜ਼ੀਜ਼ ਔਰ ਜਿਹਨਾਂ ਨੇ ਲਗਾਤਾਰ ਲੰਬਾ ਸਮਾਂ ਕਈ ਦਹਾਕੇ ਪੰਜਾਬੀਆਂ ਦੇ ਦਿਲਾਂ ਉੱਤੇ ਆਪਣੀ ਕਲਾ ਦੇ ਨਾਲ ਰਾਜ ਕੀਤਾ ਔਰ ਉਹਨਾਂ ਨੂੰ ਰਾਜ ਗਾਇਕ ਦਾ ਖਿਤਾਬ ਵੀ ਮਿਲਿਆ ਪੰਜਾਬ ਦੇ ਵਾਸੀਆਂ ਵੱਲੋਂ, ਉਹ ਸਾਡੇ ਸਟੂਡੀਓ ਵਿੱਚ ਨੇ ਅਤੇ ਅੱਜ ਬੜੇ ਸਤਿਕਾਰ ਅਤੇ ਪਿਆਰ ਨਾਲ ਉਹਨਾਂ ਨੂੰ ਜੀਓ ਆਇਆ ਖੁਸ਼ ਆਮਦੀਦ ਉਹਨਾਂ ਦਾ ਇਸਤਕਬਾਲ ਕਰਦੇ ਹਾਂ। ਜੀ ਜੀ
1: ਬਹੁਤ ਸ਼ੁਕਰੀਆ ਸਦਮਾ ਸਾਹਿਬ, ਤੁਹਾਡੇ ਨਾਲ ਸੰਬੰਧ ਹੈ, ਵਾਬਸਤਗੀ ਹੈ, ਮੁਹੱਬਤ ਹੈ, ਤੁਹਾਡਾ ਹਮੇਸ਼ਾ ਆਸ਼ੀਰਵਾਦ ਰਿਹਾ, ਪਾਪਾ ਜੀ ਦਾ ਵੀ ਰਿਹਾ, ਪਾਰਸ ਸਾਹਿਬ ਦਾ ਵੀ ਰਿਹਾ, ਆਪਾਂ ਸ਼ੁਰੂ ਤੋਂ ਇਕੱਠੇ ਹਾਂ, ਪਰਿਵਾਰਕ ਰਿਸ਼ਤੇ ਆ ਔਰ ਪੰਜਾਬੀ ਲਹਿਰਾਂ 'ਚ ਮੈਂ ਅੱਜ ਆਇਆ, ਬਸ ਉਹੀ ਯਾਦ ਆ ਰਿਹਾ ਸੀ ਕਿ ਦਿਲ ਮੇਂ ਇੱਕ ਲਹਿਰ ਸੀ ਉੱਠੀ ਹੈ, ਕੋਈ ਤਾਜ਼ਾ ਹਵਾ ਚੱਲੀ ਹੈ। ਬੜੀ ਮਿਹਰਬਾਨੀ ਤੁਸੀਂ ਯਾਦ ਕੀਤਾ, ਹਰਜੀਤ ਜੀ ਦਾ ਵੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ
0: ਜੀ
1: ਕਿ ਇਹਨਾਂ ਨੇ ਟੋਰਾਂਟੋ 'ਚ ਇਸ ਵਾਰੀ ਸਾਰਾ ਇਹ ਪ੍ਰੋਗਰਾਮ ਮੁਨਕਦ ਕੀਤਾ, ਅਰੇਂਜਮੈਂਟ ਕੀਤੀ, ਔਰ ਹੈਦਰ ਭਾਈ ਸਾਹਿਬ ਇਹ ਸਾਰੇ ਯਾਨੀ ਕੈਨੇਡਾ ਦੇ
0: ਜੀ
1: ਨੈਸ਼ਨਲ
0: ਪ੍ਰਮੋਟਰ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਵੀ ਜ਼ਫਰ ਭਾਈ, ਬਹੁਤ ਬਹੁਤ ਵੈਲਕਮ ਅਤੇ ਸਲਾਮ ਤੁਹਾਨੂੰ। ਕਹਿੰਦੇ ਨੇ ਕਿ ਅਸਲਾਮ ਅਲੈਕੁਮ, ਵੈਰੀ ਗੁੱਡ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਹੰਸ ਰਾਜ ਹੰਸ ਹੋਰਾਂ ਦੇ ਲਈ ਮੁਖਾਤਬ ਹਾਂ ਉਹਨਾਂ ਵਾਸਤੇ, ਔਰ ਮੈਂ ਤੁਹਾਡਾ ਸਾਰੇ ਸੱਜਣਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਪੰਜਾਬੀ ਲਹਿਰਾਂ ਵੱਲੋਂ ਵੀ, ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਵੀ। ਤੁਸੀਂ ਸਾਡੇ ਥੋੜ੍ਹੇ ਜਿਹੇ ਕਹੇ 'ਤੇ ਹੀ ਉਹਨੂੰ ਬਹੁਤਾ ਕਬੂਲ ਕੀਤਾ ਅਤੇ ਆਲਮੋਸਟ ਇਸ ਸ਼ੋਅ ਨੂੰ ਸੋਲਡ ਆਊਟ ਕਰ ਦਿੱਤਾ, ਅਤੇ ਥੋੜ੍ਹੀ ਜਿਹੀ ਜਿਹੜੀਆਂ ਟਿਕਟਾਂ ਬਾਕੀ ਨੇ ਉਹ ਤੁਸੀਂ ticketmaster.ca ਜਾਂ ਫਿਰ ਸਿੰਘ ਹਰਜੀਤ ਨੂੰ ਫੋਨ ਕਰ ਸਕਦੇ ਹੋ 647-448-1000। ਹਾਂ ਜੀ, ਉਸਤਾਦੀ ਸ਼ਗਿਰਦੀ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੀ ਗਾਇਕੀ ਦੇ ਵਿੱਚ ਆਧਾਰ ਹੈ, ਮੁੱਢ ਹੈ, ਉਹ ਮੈਂ ਸਮਝਦਾ ਕਿ ਜੇ ਕੋਈ ਉਸਤਾਦੀ ਸ਼ਗਿਰਦੀ ਦਾ ਮਾਣ ਇੱਜ਼ਤ ਕਰਨਾ ਸਿੱਖੇ ਤਾਂ ਉਹ ਤੁਹਾਡੇ ਕੋਲੋਂ ਸਿੱਖੇ, ਕਿ ਜਿਵੇਂ ਤੁਸੀਂ ਪੂਰਨ ਸ਼ਾਹ ਕੁੱਟੀ ਸਾਹਿਬ ਉਹਨਾਂ ਦੇ ਬਗਲ ਵਿੱਚ ਗਏ, ਉਹਨਾਂ ਦੀ ਗੋਦ ਵਿੱਚ ਗਏ, ਅਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਜ ਵੀ ਤੁਸੀਂ ਬਹੁਤ ਮਿਸ ਕਰਦੇ ਹੋ, ਉਹਨਾਂ ਤੋਂ ਕਿਵੇਂ ਪ੍ਰਭਾਵਿਤ ਹੋਏ ਅਤੇ ਕਿਸ ਤਰੀਕੇ ਨਾਲ ਅੱਜ ਦੇ ਜ਼ਮਾਨੇ ਵਿੱਚ ਉਸਤਾਦੀ ਸ਼ਗਿਰਦੀ ਜਿਹੜੀ ਆ ਉਹਦਾ ਓਨਾ ਮੁੱਲ ਨਹੀਂ ਰਿਹਾ ਜਿਹੜਾ ਤੁਹਾਡੇ ਸਾਡੇ ਸਮਿਆਂ 'ਚ ਹੁੰਦਾ ਸੀ।
1: ਅੱਜ ਦੇ ਜ਼ਮਾਨੇ 'ਚ ਤਾਂ ਬਹੁਤ ਕੁਛ ਮਨਫੀ ਹੋ ਗਿਆ ਜੀ, ਬਹੁਤ ਕੁਛ ਨਹੀਂ ਹੈ ਜਿਹੜਾ ਨਹੀਂ ਹੈ, ਨਹੀਂ ਰਹਿ ਗਿਆ। ਪਰ ਤੁਸੀਂ ਦੇਖਿਆ ਬਜ਼ੁਰਗ ਕਹਿੰਦੇ ਹੁੰਦੇ ਆ ਨਾ ਕਿ ਸ਼ਾਹ ਬਿਨਾਂ ਪੱਤ ਨੇ, ਗੁਰੂ ਬਿਨਾਂ ਗੱਤ ਨੇ। ਬਾਬੇ ਵਾਰਿਸ ਸ਼ਾਹ ਨੇ ਵੀ ਹੀਰ 'ਚ, ਬਾਬੇ ਵਾਰਿਸ ਸ਼ਾਹ 'ਚ ਲਿਖਿਆ ਕਿ ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ, ਦੁੱਧਾਂ ਬਾਜ ਨਹੀਂ ਰਿੱਝਦੀ ਖੀਰ ਮੀ। ਸੋ ਚੰਗੇ ਭਾਗ ਹੋਣ ਇਹ ਸੋਚ ਆਵੇ ਕਿ ਸਿੱਖ ਪੁੱਛ ਕੇ ਜਿਹੜੇ ਵੀ ਫੀਲਡ 'ਚ ਆਉਣਾ, ਈਵਨ ਡਰਾਈਵਿੰਗ ਆਪਾਂ ਲਾਇਸੈਂਸ ਲੈਣ

0: ਬੋਂਦੇ ਮੇਰੇ ਮਹਿਬੂਬ ਨੇ ਬਣਾਇਆ।
1: ਤਾਂ ਹੀ ਤਾਂ ਉਹ ਕਹਿੰਦੇ ਨੇ ਕਿ ਇਸ਼ਕ ਅੰਨਿਆ ਕਰੇ ਸੁਜਾਖਿਆਂ ਨੂੰ।
0: ਹਾਏ ਹਾਏ
1: ਹਾਏ, ਕੀ ਬਾਤ ਹੈ।
0: ਗੱਲ ਇਹ ਆ ਕਿ ਇਸ਼ਕ ਜੇ ਚੰਗੇ ਭਾਗ ਹੋਣ, ਇੱਕ ਕਤਰਾ ਵੀ ਮਿਲ ਜਾਏ ਨਾ ਜੀ, ਫਿਰ ਦੂਜ ਨਹੀਂ ਨਜ਼ਰ ਆਉਂਦੀ। ਸਫਰੀ ਸਾਹਿਬ ਨੇ ਲਿਖਿਆ ਸੀ ਨਾ, ਨਾਨਕ ਦੀਆਂ ਗੁੱਝੀਆਂ ਰਮਜ਼ਾਨੋਂ ਬੇਸਮਝ ਜ਼ਮਾਨਾ
1: ਕੀ ਜਾਣੇ।
0: ਜਿਹਨੇ ਸਭ ਜੱਗ ਆਪਣਾ ਸਮਝ ਲਿਆ ਉਹ ਆਪਣਾ ਬਗਾਨਾ ਕੀ ਜਾਣੇ।
1: ਕਿਆ ਬਾਤ,
0: ਗੁਰੂ ਨਾਨਕ ਸਾਹਿਬ ਪੂਰੀ ਦੁਨੀਆਂ ਚ ਫਿਰੇ ਆ। ਪਹਿਲਾਂ ਉਹ ਆਈ ਡੀ ਲੈਂਦੇ ਸੀ, ਪਹਿਲਾਂ ਉਹ ਜਾਤ ਪੁੱਛਦੇ ਸੀ, ਪਹਿਲਾਂ ਮਹੱਲਾ ਪੁੱਛਦੇ ਸੀ, ਉਹ ਤਾਂ ਉਹਨੇ ਬਾਰਡਰ ਵੀ ਨਹੀਂ ਪੁੱਛਿਆ। ਉਹਨਾਂ ਨੇ ਕਿਹਾ ਹਰ ਜਗ੍ਹਾ ਪੂਰੀ ਯੂਨੀਵਰਸ ਵਿੱਚ ਮੇਰੀ ਲੋੜ ਹੈ, ਅੱਛੇ ਮੈਸੇਜ ਦੀ ਲੋੜ ਹੈ, ਗੁਰਮਤਿ

0: ਭਾਜੀ ਸਿਦਮਾ ਸਾਹਿਬ ਮੈਨੂੰ ਤੁਹਾਡੇ ਨਾਲ ਮੁਹੱਬਤ ਹੋਵੇ, ਤੁਹਾਡੇ ਬੱਚਿਆਂ ਨਾਲ ਮੈਂ ਨਫ਼ਰਤ ਕਰਾਂ, ਤੁਸੀਂ ਮੈਨੂੰ ਪਿਆਰ ਕਰੋਗੇ?
1: ਬਿਲਕੁਲ ਨਹੀਂ।
0: ਜਿਹਦਾ ਕ੍ਰੀਏਟਰ ਨਾਲ ਪਿਆਰ ਹੈ ਉਹ ਕ੍ਰੀਏਸ਼ਨ ਨਾਲ ਪਿਆਰ ਨਹੀਂ ਕਰੂਗਾ?
1: ਹਾਂ ਜੀ, ਰੂਹਦਾਰੀ ਦੀਆਂ ਗੱਲਾਂ ਨੇ ਸਾਡੀਆਂ, ਸੰਗੀਤ ਨਾਲ ਤੁਹਾਡਾ ਇਸ਼ਕ ਜਿਹੜਾ ਉਹ ਮੇਰੇ ਖਿਆਲ ਬਹੁਤ, ਉਹਨੂੰ ਵਰਣਨ ਕਰਨਾ ਬੜਾ ਔਖਾ, ਪਰ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਜਦੋਂ, ਫਿਰ ਲਫ਼ਜ਼ਾਂ ਦੀ ਜਿਹੜੀ ਜਾਦੂਗਰੀ ਤੁਹਾਡੇ ਕੋਲ ਹੈਗੀ ਉਹ
0: ਨਹੀਂ ਸਰਕਾਰ ਤੁਹਾਡੇ ਤੋਂ ਸਿੱਖਿਆ ਮੈਂ?
1: ਨਹੀਂ ਨਹੀਂ, ਐਸੀ ਨਹੀਂ ਗੱਲ,
0: ਗੱਲ ਇਹ ਕਿ ਜੇ ਇਸ਼ਕ ਹੋਵੇ, ਕਹਿੰਦੇ ਕਾਜ਼ੀ ਵੀ ਸੂਫੀ ਨਹੀਂ, ਇਬਾਦਤ ਵੀ ਇੱਕ ਨਸ਼ਾ ਹੈ
1: ਜੀ,
0: ਪੰਡਿਤ ਵੀ ਸੂਫੀ ਨਹੀਂ, ਪੂਜਾ ਵੀ ਇੱਕ ਨਸ਼ਾ ਹੈ, ਫਿਰ ਰਿੰਦਾਂ ਦੀ ਰਿੰਦਗੀ ਦੀ ਕਿਉਂ ਮੱਚ ਗਈ ਦੁਹਾਈ, ਮੈਂ ਮੋਮਨਾ ਚੋਂ ਵਿਰਲਾ ਹੀ ਇਨਸਾਨ ਦੇਖਿਆ, ਪਦਵੀ ਫਰਿਸ਼ਤਿਆਂ ਦੀ ਕਿ ਕਾਫਰਾਂ ਨੇ ਪਾਈ, ਹੈ ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ, ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ, ਜਿਹਨੇ ਸੀਨੇ ਪਹਿਲਾਂ ਹੀ ਆਪਣੇ ਅੱਗ ਲਾਈ, ਹੈ ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਸੂਲੀ ਤੇ ਮੁਸਕਰਾਉਣਾ ਕੀ ਘੱਟ ਹੈ ਖੁਦਾਈ,
1: ਕੀ ਬਾਤ ਹੈ,
0: ਅਗਲਾ ਕ੍ਰੋਸ ਤੇ ਚੜ੍ਹ ਕੇ, ਸੂਲੀ ਤੇ ਚੜ੍ਹ ਕੇ ਕਹਿੰਦਾ ਇਹਨਾਂ ਨੂੰ ਮਾਫ਼ ਕਰ ਦੇ, ਇਹਨਾਂ ਨੂੰ ਪਤਾ ਨਹੀਂ ਮੇਰੇ ਰੱਬਾ ਇਹ ਕੀ ਕਰ ਰਿਹਾ,
1: ਕੀ ਕਰ ਰਿਹਾ। ਸੰਗੀਤ ਨਾਲ ਤੁਹਾਡਾ ਬਚਪਨ ਤੋਂ ਇਸ਼ਕ, ਜਾਂ ਫਿਰ ਪੂਰਨ ਸ਼ਾਹ ਕੋਟੀ ਜੀ ਕੋਲੇ ਜਾ ਕੇ ਹੋਇਆ?
0: ਮੈਂ ਤਾਂ

0: ਮੇਰੀਆਂ ਅੱਖਾਂ ਦੇ ਸਾਹਮਣੇ ਹੈ, ਤੁਹਾਡੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਤੇ ਸੱਚੀ ਮੁੱਚੀ ਰਾਂਝੇ ਤੋਂ ਘੱਟ ਨਹੀਂ ਸੀ ਲੱਗ ਰਹੇ। ਔਰ ਉਹ ਗੀਤ ਤੋਂ ਲੈ ਕੇ ਫਿਰ ਅੱਗੇ
1: ਐਚਐਮ ਵੀ ਮੈਨੂੰ ਫੜ ਕੇ ਲਗਾਇਆ ਨਾ ਰਿਕਾਰਡ, ਉਹ ਕਹਿੰਦਾ ਜ਼ਹੀਰ ਅਹਿਮਦ, ਉਹ ਕਹਿੰਦਾ ਇਹ ਜੋਗੀ ਜਿਹਾ ਕਿੱਥੋਂ ਫੜ ਲਿਆ। ਉਦੋਂ ਗੈਟਅਪ ਸਿੰਗਰਾਂ ਦੀ ਹੋਰ ਤਰ੍ਹਾਂ ਦੀ ਸੀ,
0: ਤੁਰਲੇ ਤਰਲੇ ਲਾਉਂਦੇ ਸੀ,
1: ਤਰਲੇ ਸੀ, ਬੜੇ ਟੌਰ ਕੱਢਦੇ ਸੀ। ਅਸੀਂ ਬਿਨਾਂ ਹੀ ਯਾਨੀ ਮੈਨੂੰ ਜਦੋਂ ਮੁੰਦਰਾਂ ਮੰਦਰਾਂ ਵੇਖੀਆਂ, ਬਾਂਵਰੀਆਂ ਜਿਹੀਆਂ ਦੇਖੀ, ਕਹਿੰਦੀ ਕਿੱਥੋਂ ਜੋਗੀ ਜਿਹਾ ਫੜ ਲਿਆ ਯਾਰ, ਇਹ ਚੱਲ ਜਾਊਗਾ
0: ਕਿਆ? ਜੋਗੀ ਸੱਪ ਕੱਢੋ ਸੰਗੀਤ ਦਾ,
1: ਉਹ ਤੇ
0: ਐਸਾ ਐਸਾ ਜੋਗੀ ਇਹ ਹੈ, ਐਸਾ ਸੰਗੀਤ ਦਾ ਨਾਗ ਛੇੜੂਗਾ ਬਸ ਕਿ ਮੇਲ ਤੇ ਫਿਰੋਂਗੇ।
1: ਬਸ ਉਸਤਾਦ ਜੀ ਦੀ ਫਿਰ ਤੇ ਸੰਗਤ ਦੀ ਕਿਰਪਾ ਹੋ ਗਈ, ਜਦੋਂ ਸੰਗਤ ਦੀ ਤੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਸੰਗੀਤ ਆ ਜਾਂਦਾ। ਸੰਗੀਤ ਦੇ ਲਫਜ਼ੀ ਮਾਨੇ ਇੱਕ ਦਿਨ ਦੱਸਿਆ ਲੋਕ ਮਹਾਂਪੁਰਸ਼ ਨੇ ਕਿਸੇ ਨੇ ਕਿ ਸੰਗ ਮਿਲ ਕੇ ਮਾਲਕ ਦੇ ਗੀਤ ਗਾਉਣਾ, ਇਹ ਸੰਗੀਤ
0: ਸੰਗੀਤ।
1: ਸੋ ਇਸ ਕਰਕੇ ਭਾਜੀ ਉਮਰ ਗੁਜ਼ਰ ਗਈ ਹੈ, ਚੱਲਦਾ ਜਿਤਨੀ ਦੇਰ ਸਾਹ ਚੱਲਦਾ ਉਨੀ ਦੇਰ ਖਿਦਮਤ ਕਰੀ।
0: ਚਰਨਜੀਤ ਹੂਜਾ ਸਾਹਿਬ ਨਾਲ ਜਦੋਂ ਪਹਿਲੀ ਰਿਕਾਰਡਿੰਗ ਹੋਈ ਉਦੋਂ ਹੀ ਮੁਲਾਕਾਤ ਹੋਈ ਕਿ ਉਦੋਂ ਬਾਅਦ ਦੇ ਵਿੱਚ?
1: ਮੈਂ
0: ਪਹਿਲਾ ਮਿਊਜ਼ਿਕ ਕਿਹਨੇ ਦਿੱਤਾ ਸੀ?
1: ਉਦੋਂ ਨਾਂ ਤਾਂ ਜ਼ਿਆਦਾ ਸੀ ਕੇਸਰ ਸਿੰਘ
0: ਨਰੂਲਾ ਸਾਹਿਬ ਦਾ,
1: ਸਰਦਾਰ ਕੇਸਰ ਸਿੰਘ, ਉਹ ਹੀ ਸੁਪਰ ਹਿੱਟ ਗਾਣੇ ਦਿੰਦੇ ਸੀ,
0: ਬਿਲਕੁਲ ਦਿੰਦੇ ਸੀ, ਨੋ ਡਾਊਟ।
1: ਤੇ ਮੇਰੇ ਉਸਤਾਦ ਜੀ ਕਹਿੰਦੇ ਮੈਂ ਬੇਟੇ ਨਾਲ ਨਹੀਂ ਜਾ ਸਕਣਾ, ਉਹ ਸਫ਼ਰ ਤੋਂ ਗੁਰੇਜ਼ ਕਰਦੇ ਸੀ। ਕੁੱਲੀ ਵਾਲਾ ਫਕੀਰ ਸ਼ੋਹਰਤਾਂ ਦੌਲਤਾਂ ਤੋਂ ਅੱਗੇ।
0: ਮੈਂ ਵੀ ਉਹਨਾਂ ਦੇ ਦਰਸ਼ਨ ਕੀਤੇ ਆ ਜਦੋਂ ਸੱਚਮੁੱਚ ਉਹ ਸੰਗੀਤ ਹੀ ਸੰਗੀਤ ਸੀ ਉਹਨਾਂ ਦੇ ਆਲੇ ਦੁਆਲੇ।
1: ਉਹ ਕਹਿੰਦੇ ਬੇਟਾ ਗੱਲ ਇਹ ਆ ਕਿ ਮੈਂ ਨਾਲ ਤਾਂ ਨਹੀਂ ਜਾਣਾ, ਪਰ ਆਹ ਗਾਣੇ ਤੈਨੂੰ ਤਿਆਰ ਕਰ ਦਿੱਤੇ ਆ, ਇਹਨੂੰ ਏਦਾਂ ਗਾਉਣਾ। ਉੱਥੇ ਦੋ ਬੰਦੇ ਤੈਨੂੰ ਮਿਲਣਗੇ, ਤਿੰਨ ਬੰਦੇ ਮਿਲਣਗੇ। ਇੱਕ ਤਾਂ ਕੰਪਨੀ ਦਾ ਮਾਲਕ ਹੈ, ਉਹ GM ਨੂੰ ਮਾਲਕ ਹੀ ਸਮਝਦੇ, ਜ਼ਹੀਰ ਅਹਿਮਦ ਉਹਨਾਂ ਦਾ ਨਾਮ ਹੈ। ਤੇ ਦੋ ਬੰਦੇ ਬੇਟੇ ਮਿਊਜ਼ਿਕ ਡਾਇਰੈਕਟਰ ਹੈ, ਇੱਕ ਹੈ ਸਰਦਾਰ ਕੇਸਨ ਸਿੰਘ ਨਰੂਲਾ, ਚੱਲਦਾ ਉਹ ਹੀ ਅੱਜ ਕੱਲ੍ਹ। ਇੱਕ ਬੰਦਾ ਰੂਹਦਾਰ ਹੈ, ਅੱਛਾ ਮਿਊਜ਼ਿਕ ਬਣਾਉਂਦਾ, ਉਹਦਾ ਨਾਂ ਹੈ ਚਰਨਜੀਤ ਅਹੂਜਾ। ਮੈਂ ਨਹੀਂ ਸੀ ਜਾਣਦਾ, ਬਿਲਕੁਲ ਦਰਸ਼ਨ ਵੀ ਨਹੀਂ ਸੀ ਕੀਤੇ। ਤੇ ਉੱਥੇ ਜਾ ਕੇ ਬਹਿ ਗਏ, ਕੇਦੀਪ ਜਗਮੋਹਨ ਜੀ ਦੀ ਰਿਕਾਰਡਿੰਗ ਹੋ ਰਹੀ ਸੀ। ਤੋ ਫਿਰ ਹੁੰਦਾ ਨਾ ਕਿ ਇਹਨੂੰ ਬਿਠਾਓ ਜਰਾ, ਤੇ ਜਦੋਂ ਨਹੀਂ ਉਡੀਕ ਨਹੀਂ ਜਾਣ ਕੇ ਨਹੀਂ, ਜਦੋਂ ਟੇਕ ਓਕੇ ਹੋ ਜਾਏਗੀ ਜਾਂ ਲੰਚ ਟਾਈਮ ਹੋਏਗਾ ਫਿਰ ਕੋਈ ਨਵਾਂ ਮੁੰਡਾ ਲੈ ਕੇ ਆਏ ਆ। ਉਦੋਂ ਮੁੰਡੇ ਹੀ ਸੀਗੇ,
0: ਬਿਲਕੁਲ ਬਿਲਕੁਲ
1: 18-19 ਸਾਲ ਦੀ ਉਮਰ ਸੀਗੀ। ਤੇ ਮੈਨੂੰ ਲੈ ਗਿਆ ਤੇ ਉਹ ਕਹਿੰਦੇ ਜੀ ਯਹੂਦੀ ਜਿਹਾ ਕਿੱਥੋਂ ਲੈ ਯਾਰ, ਕੌਣ ਹੈ ਗੋਰਾ ਗੋਰਾ ਜਿਹਾ, ਬੜਾ ਅਜੀਬੋ ਗੈਟਅਪ ਹੁੰਦੀ ਸੀ ਆਹੋ। ਤੇ ਉਦੋਂ ਫਿਰ ਬੈਠਾ ਮੈਂ ਤੇ ਵਾਕਿਆ ਤਿੰਨੇ ਬੰਦੇ ਇੱਕ ਦਫ਼ਤਰ ਚੋਂ ਨਿਕਲੇ, ਜ਼ਹੀਰ ਅਹਿਮਦ ਸਾਹਿਬ, ਸਰਦਾਰ ਕੇਸਰ ਸਿੰਘ ਨਰੂਲਾ ਨੇ ਪੱਗ ਬੰਨੀ ਹੋਈ ਸੀ। ਮੈਂ ਉੱਥੋਂ ਆਈਡੀਆ ਲਾ ਲਿਆ, ਮੈਂ ਕਿਹਾ ਆਹ ਜਿਹੜਾ ਦੂਸਰਾ ਕੋਟ ਪਿੰਟ ਵਾਲਾ ਸ਼ਾਇਦ ਇਹ ਅਹੂਜਾ ਸਾਹਿਬ ਹੋਣਗੇ। ਤੇ ਉਹ ਫਿਰ ਉਹਨਾਂ ਨੇ ਤਿੰਨਾਂ ਨੇ ਤੇ ਆਰਟਿਸਟ ਵੀ ਜਿਹੜੇ ਸੀਗੇ ਉੱਥੇ ਬੈਠੇ, ਉਹਨਾਂ ਨੇ ਸੁਣਿਆ ਪਹਿਲਾਂ ਗਾਣਾ ਹੀ ਇਹ ਸੁਣਿਆ ਮੇਰੇ ਤੋਂ, ਉਹਨਾਂ ਨੇ ਨਹੀਂ ਕਿਹਾ ਪਹਿਲਾਂ ਇਹ ਗਾਓ, ਫਿਰ ਮੈਂ ਯਾਦ ਹੀ ਇਹ ਕੀਤਾ ਸੀ, ਵਾਜਾ ਉਹਨਾਂ ਨੇ ਮੈਨੂੰ ਦੇ ਦਿੱਤਾ ਤੇ ਮੈਂ ਗਾਇਆ ਫਿਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ। ਤੇ ਉਹ ਕਹਿੰਦੇ ਯਾਰ ਗੱਲ ਤਾਂ ਨਵੀਂ ਆ ਪਰ ਇਹੋ ਜਿਹੇ ਗਾਣੇ ਚੱਲਦੇ ਘੱਟ ਆ ਅੱਜ ਕੱਲ੍ਹ। ਉਦੋਂ ਸੀਗਾ ਬੱਚੀਆਂ ਪਾਉਂਦਾ ਰਹਿੰਦਾ ਨੇ ਮੁੰਡਾ ਮੁੰਡਿਆਂ ਜਾਂ ਚੁੰਗੀ ਬੱਕਰੀ ਬਣਾ ਤਾਂ ਡਾਕਾ ਮਾੜੀ ਹੋਈ ਅਮਲੀ ਦਾ, ਅੱਜ ਕੋਈ ਅਮਲੀ ਦਾ ਡੰਗ ਸਾਰਾ। ਤੇ ਮੈਨੂੰ ਤੇ ਇੱਦਾਂ ਦਾ ਮਜ਼ਮੂਨ ਸਮਝ ਹੀ ਨਹੀਂ ਆਇਆ, ਨਾ ਮੇਰੇ ਕੰਨਾਂ 'ਚ ਇੱਦਾਂ ਦੇ ਗੀਤ ਪੈਣ ਦਿੱਤੇ ਸੀ। ਮੇਰੇ ਕੰਨਾਂ 'ਚ ਗੀਤ ਕਿਹੜੇ ਪੈ ਜਦੋਂ ਮੈਂ ਹੋਸ਼ ਸੰਭਾਲੀ ਉਸਤਾਦ ਲਾਲ ਚੰਦ ਜਮਲਾ ਜੱਟ, ਨੈਬ ਕੋਟੀਆ ਘੁਮਿਆਰ, ਤੇ ਸ਼ਬਦ ਉਦੋਂ ਚਾਹਵੇ ਨਾ ਚਾਹਵੇ ਉਦੋਂ ਖੁਸ਼ਕਿਸਮਤ ਲੋਕ ਸੀ ਭਾਈ ਸੁਰਜਨ ਸਿੰਘ ਜੀ ਨੇ ਰਹਿ ਰਾਸ ਵੀ ਤੇ ਦੂਸਰਾ
0: ਆਸਾ
1: ਜੀ ਦੀ ਵਾਰ, ਜਦੋਂ ਆਉਣਾ ਨਾ ਮਿਲ ਮੇਰੇ ਪ੍ਰੀਤਮਾ ਜੀਓ ਤੁੱਧ ਬਿਨ ਖਰੀ ਨੀ ਮਾਣੇ, ਮੈਂ ਰੋਣ ਲੱਗ ਪੈਣਾ ਜਦੋਂ ਯਮਲਾ ਜੀ ਦਾ ਗਾਣਾ ਲੱਗਣਾ। ਕਿਤੇ ਕੜਵਾਈ ਹੋਣੀ, ਕਿਤੇ ਵਿਆਹ ਹੋਣਾ, ਉਹਨਾਂ ਨੇ ਪਹਿਲਾ ਰਿਕਾਰਡ ਪਤਾ ਕਿਹੜਾ ਲਾਉਣਾ? ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਨੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ।
0: ਯਮਲਾ ਜੀ ਨੂੰ ਤੁਸੀਂ
1: ਦੂਸਰਾ ਗਾਣਾ ਲੱਗਣਾ, ਦੇਖੋ ਫਕੀਰ ਦਾ ਸੋਚ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ।
0: ਤੁਸੀਂ ਕਦੇ ਕਦੇ ਜਦੋਂ ਲੋਰ ਚ ਆ ਜਾਂਦੇ ਹੋ,
1: ਮੈਂ ਜੰਗਲਾ ਜੀ
0: ਵੈਸੇ ਤਾਂ ਲੋਰ ਚ ਹੀ ਰਹਿੰਦੇ ਹੋ, ਪਰ ਜਦੋਂ ਤੁਸੀਂ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਉਹ ਕਿਤੇ ਕਿਤੇ ਜਦੋਂ ਤੁਸੀਂ ਗਾ ਦਿੰਦੇ ਹੋ ਤਾਂ ਫਿਰ ਕਹਿੰਦੇ ਆ ਕਿ ਪਰੀਆਂ ਵੀ ਅਰਸ਼ਾਂ ਤੋਂ ਸੁਣਨ ਆ ਜਾਂਦੀਆਂ। ਤੇ ਜੇ ਮੈਂ ਗੁਸਤਾਖੀ ਨਾ ਕਰਾਂ, ਵੈਸੇ ਤਾਂ ਮਿਊਜ਼ਿਕ ਹੈ ਨੀ ਗਾ, ਪਰ ਸਿਰਫ ਯਮਲਾ ਜੀ ਕਰਕੇ ਉਹਨਾਂ ਨੂੰ ਟ੍ਰਿਬਿਊਟ ਆ ਕਿ ਅਸੀਂ ਉਹਨਾਂ ਦਾ ਬੜਾ ਪਿਆਰਾ ਕੱਲ ਪਰਸੋਂ ਵੀ ਨਵੀਂ ਨੇ ਲਾਇਆ ਸੀ ਇਹ ਬਹੁਤ ਹੀ ਪਿਆਰਾ। ਤੁਸੀਂ ਇੱਕ ਟੈਲੀਵਿਜ਼ਨ ਪ੍ਰੋਗਰਾਮ ਤੇ ਉਹਨੂੰ ਗਾ ਰਹੇ ਸੀ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਸ਼ਾਇਦ, ਜਾਂ ਕੋਈ ਹੋਰ ਕੋਈ ਵੀ ਟ੍ਰਿਬਿਊਟ ਤੁਸੀਂ ਯਮਲਾ ਜੀ
1: ਤੁਹਾਡਾ ਹੁਕਮ ਮੰਨ ਲੈਣਾ
0: ਮਿਹਰਬਾਨੀ।
1: ਵੈਸੇ ਉਹ
0: ਸ਼ਾਮ ਮਿਊਜ਼ਿਕ ਤੋਂ ਬਿਨਾਂ ਔਖਾ ਹੋ ਜਾਂਦਾ।
1: ਨਹੀਂ ਫਲਾਈਟਾਂ ਵੀ ਇੱਥੇ ਬੜੀਆਂ ਲੰਬੀਆਂ, ਸ਼ਿਕਾਗੋ ਤੋਂ ਆਇਆ ਮੈਂ ਰਾਤੀ ਤੇ ਨੀਂਦ ਨੂੰਦ ਪੂਰੀ ਘੱਟ ਹੁੰਦੀ ਸਾਜਾਂ ਤੋਂ ਬਿਨਾਂ। ਮੈਂ ਕੋਸ਼ਿਸ਼ ਕਰਦਾ ਤੁਹਾਡਾ ਹੁਕਮ।
0: ਮਿਹਰਬਾਨੀ ਮਿਹਰਬਾਨੀ ਤੁਹਾਡੀ।
1: ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ,
0: ਜੰਗਲ
1: ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ

0: ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਹੰਸ ਰਾਜ ਹੰਸ ਇੱਕ ਮੁਕੰਮਲ ਗਾਇਕ ਨੇ। ਜੇ ਤੁਸੀਂ ਫੋਕ ਦੀ ਗੱਲ ਕਰੋਗੇ ਤਾਂ ਮੈਂ ਇਹਨਾਂ ਦੀ ਜਦੋਂ ਸੁਣਿਆ ਨਾ ਕੁਲਦੀਪ ਮਾਣਕ ਦਾ ਜਦੋਂ ਇਹ ਗਾ ਰਹੇ ਸੀ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਮੇਰਾ ਖਿਆਲ ਆ ਸਾਰੇ ਕਾਲੇ ਕੋਲੇ ਉੱਥੇ ਮੁੱਕ ਜਾਂਦੇ ਜਾ ਕੇ ਜਿੱਥੇ ਜਾ ਕੇ ਇਹਨਾਂ ਨੇ ਗਾਇਆ। ਔਰ ਜੇ ਫਿਰ ਜਦੋਂ ਇਹਨਾਂ ਦਾ ਲੋਰ ਆ ਜਾਂਦੀ ਹੈ ਉਹ ਗੀਤ ਵਿੱਚੋਂ ਗੀਤ, ਉਹਨੂੰ ਕਹਿੰਦੇ ਆ ਪ੍ਰਮਾਣਕ ਗਾਇਕੀ।
1: ਵਾਹ ਵਾਹ,
0: ਪ੍ਰਮਾਣਕ ਗਾਇਕੀ ਦਾ ਗਾਇਕ ਹੈ
1: ਸਿਧਵਾਂ ਸਾਹਿਬ, ਵਿਦਵਾਨ ਆ,
0: ਪ੍ਰਮਾਣਕ ਗਾਇਕੀ ਦਾ ਤੁਸੀਂ ਨਮੂਨਾ ਤੁਹਾਡੇ ਸਾਹਮਣੇ ਕੱਲ੍ਹ ਸ਼ਾਮ ਨੂੰ 7:30 ਪੇਸ਼ ਹੋਊਗਾ ਲਿਵਿੰਗ ਆਰਟ ਸੈਂਟਰ 'ਚ, ਅਤੇ ਅਸੀਂ ਪੁਰਜ਼ੋਰ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਪ੍ਰਬੰਧ ਕੀਤੇ ਨੇ ਹਰਜੀਤ ਹੋਰਾਂ ਨੇ ਬਹੁਤ ਹੀ, ਕਿ ਤੁਹਾਨੂੰ ਪਤਾ ਹਰਜੀਤ ਨੇ ਜਿੰਨੇ ਵੀ ਸ਼ੋਅ ਕਰਵਾਏ ਆ ਉਹ ਸੋਲਡ ਆਊਟ ਨਾਲ ਦੀ ਨਾਲ, ਉਹਦੇ ਵਿੱਚ ਲਾਈਟ ਸਾਊਂਡ ਅਤੇ ਤੁਹਾਡੇ ਕਹਿੰਦੇ ਹੁੰਦੇ ਆ ਕਿ ਖੂਬਸੂਰਤੀ ਤੁਹਾਨੂੰ ਜ਼ਰੂਰ, ਤੁਹਾਡੀਆਂ ਅੱਖਾਂ ਉਹਨੂੰ ਇੰਜੋਏ ਕਰਨਗੀਆਂ, ਕੰਨ ਉਹਨੂੰ ਤੁਹਾਡੇ ਸੁਰੀਲੇ ਹੋ ਜਾਣਗੇ ਸੁਣ ਕੇ ਕੱਲ੍ਹ ਨੂੰ ਹੰਸਰਾਜ ਹੰਸ ਜੀ ਨੂੰ। ਅੱਛਾ ਫਿਰ ਚਰਨਜੀਤ ਹੂਜਾ ਸਾਹਿਬ ਨਾਲ ਜਦੋਂ ਤੁਹਾਡਾ ਮੇਲ ਹੋ ਗਿਆ ਫਿਰ ਤਾਂ ਕਹਿੰਦੇ ਹੁੰਦੇ ਕਿ ਸੋਨੇ ਤੇ ਸੁਹਾਗਾ, ਤੇ ਫਿਰ ਤਾਂ ਇੱਕ ਤੋਂ ਇੱਕ ਚੜ੍ਹਦੀ ਕਲਾ, ਚਾਹੇ ਉਹ ਧਾਰਮਿਕ ਗੀਤ ਹੋਣ। ਤੇ ਪਹਿਲਾ ਗੀਤ ਚਰਨਜੀਤ ਹੂਜਾ ਹੋਰਾਂ ਦੇ ਨਾਲ ਐਲਬਮ ਆਈ ਤੁਹਾਡੀ ਜਾਂ ਕਿ ਗੀਤ ਆਇਆ?
1: ਇਹ ਜੀ ਐਲਪੀ ਰਿਕਾਰਡ ਸੀਗਾ,
0: ਐਲਪੀ ਆਇਆ
1: ਉਦੋਂ ਤਵੇ ਬਣਦੇ ਹੁੰਦੇ ਸੀ, ਤੇ ਉਸ ਰਿਕਾਰਡ ਦਾ ਨਾਮ ਵੀ ਇਹੀ ਰੱਖਿਆ ਗਿਆ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ।
0: ਨਹੀਂ ਇਹ ਤੋਂ ਬਾਅਦ ਜਦੋਂ ਹੂਜਾ ਸਾਹਿਬ, ਇਹ ਵੀ ਹੂਜਾ ਸਾਹਿਬ ਨੇ ਕੀਤਾ ਸੰਗੀਤ?
1: ਇਹ ਹਾਂਜੀ ਪਹਿਲਾਂ ਸ਼ੁਰੂਆਤ ਜਿੱਥੋਂ ਹੋਈ ਮੇਰੀ।
0: ਪਰ ਜਿਹੜੇ ਬਹੁਤੇ ਕਮਰਸ਼ੀਅਲ ਜਿਹੜੇ ਜ਼ਿਆਦਾ ਇੱਕਦਮ ਲੋਕਾਂ ਦੇ ਸਿਰ ਚੜ੍ਹ ਕੇ ਬੋਲੇ ਉਹ ਗੀਤ,
1: ਉਹ ਗੀਤ ਫਿਰ ਬਾਅਦ ਚ ਰਿਕਾਰਡ ਹੋਏ, ਫਿਰ ਕੈਸਟਾਂ ਬਣਨੀਆਂ ਸ਼ੁਰੂ ਹੋਈਆਂ, ਸੀਡੀਆਂ ਆ ਗਈਆਂ, ਅੱਜ ਕੱਲ ਤਾਂ ਪਤਾ ਹੀ ਨਹੀਂ ਕਿੱਦਾਂ ਹੈ,
0: ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ।
1: ਹਾਂ ਫਿਰ ਇੱਕ ਦੇਖ ਲਓ 30 ਹੋ ਗਿਆ ਹੁਣੇ ਆ, ਇਸ ਤੋਂ ਵੀ ਜ਼ਿਆਦਾ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ
0: ਸਭਨਾਂ ਨੂੰ ਇੱਕ ਮੌਕਾ।
1: ਮੈਂ ਕਿਹਾ ਜੀ ਗੋਰਿਆਂ ਦੇ ਵਿਆਹ 'ਚ ਮੈਂ ਦੇਖਿਆ ਲੱਗਾ, ਅਤੇ ਆਪਣੇ ਪੰਜਾਬੀ ਭਾਈ ਭੈਣਾਂ ਤਾਂ ਸੁਣਦੇ ਹੀ ਆ, ਹਰ ਵਿਆਹ 'ਤੇ ਡੀ ਜੇ ਵਗੈਰਾ ਲਾਉਂਦੇ ਆ, ਉਹ ਮੈਂ ਐਸਾ ਕੋਈ ਵਿਆਹ ਨਹੀਂ ਦੇਖਿਆ ਜਿੱਥੇ ਗਾਣਾ ਨਾ ਲੱਗਿਆ, ਤੇ ਸ਼ੁਕਰ ਕੀਤਾ ਦਾਤੇ ਦਾ ਕਿ ਗਾਣੇ ਦੀ ਕਿੰਨੀ ਲੰਬੀ ਉਮਰ ਆ। ਫਿਰ ਮੈਂ ਜਦੋਂ ਬੰਬੇ ਚਲੇ ਗਿਆ ਫਿਰ ਇੰਟਰਨੈਸ਼ਨਲੀ ਨਾਮ ਹੋ ਗਿਆ,
0: ਬਿਲਕੁਲ ਬਿਲਕੁਲ,
1: ਚਰਨਜੀਤ ਹੁਣ ਨਾ ਇਲਾਕਾਈ ਨਾਮ ਹੋਇਆ,
0: ਬਿਲਕੁਲ
1: ਇੰਟਰਨੈਸ਼ਨਲੀ ਨਾਮ ਹੋਇਆ ਜਦੋਂ ਨੁਸਰਤ ਫਤਿਹ ਅਲੀ ਖਾਨ ਨੇ
0: ਪਹਿਲੀ ਵਾਰ
1: ਕੱਚੇ ਧਾਗੇ ਚ ਗਾਇਆ ਇਸ਼ਕ ਦੀ ਗਲੀ ਵਿੱਚ ਕੋਈ ਕੇ, ਫਿਰ ਦਿਲ ਚੋਰੀ ਜਦੋਂ ਹੋ ਗਿਆ, ਫਿਰ ਦਿਲ ਟੋਟੇ ਟੋਟੇ ਹੋ ਗਿਆ, ਫਿਰ ਸਿੱਲੀ ਸਿੱਲੀ ਵਾਹ ਚੱਲੀ, ਫਿਰ ਏ ਆਰ ਰਹਿਮਾਨ ਲੈ ਗਿਆ, ਲਕਸ਼ਮੀ ਕਾਂਤ ਪਿਆਰੇ ਲਾਲ ਲੈ ਗਿਆ, ਫਿਰ ਕਮਾਲ ਹੀ ਹੋ ਗਈ ਜੀ, ਫਿਰ 3 ਅੰਗਰੇਜ਼ੀ ਫਿਲਮਾਂ ਚ ਵੀ ਗਾਤਾ ਆਪਾਂ, ਅਮੈਰੀਕਨ,
0: ਬਿਲਕੁਲ ਬੈਂਡਿਟ ਲਾਈਕ ਬੈਕਮ, ਕੁਛ ਹੋਰ ਹਾਲੀਵੁੱਡ ਦੀਆਂ ਫਿਲਮਾਂ,
1: ਦੂਸਰੀ ਸੀਗੀ ਮੌਨਸੂਨ ਵੈਡਿੰਗ, ਤੀਸਰੀ ਔਰ ਲੇਟੈਸਟ ਸੀ ਕਿ ਵਾਇਸ ਰਾਇਜ਼ ਹਾਊਸ, ਇਹ ਬਿਲਕੁਲ ਅਮੈਰੀਕਨ ਫਿਲਮ।
0: ਮੇਰਾ ਖਿਆਲ ਕਿ ਨਵੀਂ ਪੰਜਾਬ ਦੇ ਕੇਵਲ ਅਤੇ ਕੇਵਲ ਵਾਹਦ ਗਾਇਕ ਨੇ ਜਿਨ੍ਹਾਂ ਨੂੰ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਖੁਦ ਬੁਲਾ ਕੇ ਕਿਹਾ ਕਿ ਇਹ ਗੀਤ ਜੇ ਗਾਉਣਾ ਤਾਂ ਹੰਸ ਰਾਜ ਹੰਸ ਤੋਂ ਗਾਉਣਾ।
1: ਮਹਾਰਾਜ ਸ਼ਫੀਪੁਰ ਦਾ ਤਾਂ ਇਹ ਸੀਗਾ, ਕਹਿੰਦੇ ਗਿੱਲ ਚੰਗੀ ਚਗਾਵੇਂ ਨਾਲ ਮੰਗੀ, ਸਾਡੇ ਪਿੰਡਾਂ ਦੇ ਗਾਣੇ,
0: ਬਿਲਕੁਲ
1: ਚੰਗੀ ਚਗਾਵੇਂ ਨਾਲ ਮੰਗੀ ਤੇ ਗਾਖਲਾਂ ਨੂੰ ਦਾ ਵਸਾ ਕੋਈ ਨਾ ਤੇ ਸ਼ਫੀਪੁਰ ਨੂੰ ਰਾਹ ਕੋਈ ਨਾ, ਸਾਡੇ ਪਿੰਡ ਤਾਂ ਰਸਤਾ ਹੀ ਨਹੀਂ ਸੀ, ਟਿੱਬੇ ਹੀ ਸੀਗੇ, ਦੇਖੋ ਉੱਥੋਂ ਕੱਢ ਕੇ ਮਾਲਕ ਨੇ ਕਿੱਥੇ ਕਿੱਥੇ ਦੀਆਂ ਸੈਰਾਂ
0: ਕਰਾਈਆਂ।
1: ਪਹਿਲੀ ਵਾਰੀ ਜ਼ਿੰਦਗੀ ਚ ਰਿਕਾਰਡ ਇਹੋ ਕਿਸੇ ਨੇ ਦੇਖਿਆ, ਉਹ ਕੈਨੇਡਾ ਤੋਂ ਬੰਦਾ ਗਿਆ, ਉਹਨੇ ਮੇਰਾ ਅਖਾੜਾ ਦੇਖਿਆ ਤੇ ਦੇਖਣ ਤਾਂ ਆਏ ਸੀ ਮੁਹੰਮਦ ਸਦੀਕ ਰਣਜੀਤ ਕੌਰ ਹੋਣਾ ਨੂੰ,
0: ਜੀ ਜੀ,
1: ਲੋਕ 50,000 ਬੰਦਾ, ਟੂਰਨਾਮੈਂਟ ਹੋ ਰਿਹਾ ਸੀ, ਟਰੱਕਾਂ ਤੇ ਟਰੈਕਟਰਾਂ ਤੇ ਲੋਕ ਦਰਖਤਾਂ ਤੇ ਚੜੇ ਹੋਏ, ਉਧਰੋਂ ਕਹਿੰਦੇ ਪਹਿਲਾਂ ਇਹਦਾ ਯਾਰ ਰਿਕਾਰਡ ਆਇਆ ਨਾ ਇਹਨੂੰ ਚੜਾ ਦਿਓ, ਉਹ ਜਦੋਂ ਬਾਂਵਰੀਆਂ ਜਿਹੀਆਂ ਮੈਂ ਹਲਾਈਆਂ ਲੋਕੀ ਕਹਿੰਦੇ ਬਸ ਹੁਣ ਅਸੀਂ ਜਾਣਾ ਜੋਗੀ ਦੇ ਨਾਲ। ਉੱਥੇ ਫਿਰ ਆਇਆ ਹੋਇਆ ਸੀ ਧੋਗੜੀ ਪਿੰਡ ਦਾ ਇੱਕ ਸਰਦਾਰ ਤਰਲੋਕ ਸਿੰਘ ਕਾਲੋ, ਉਹ ਮਿਸਿਸ ਸਰਗਾ ਰਹਿੰਦਾ ਸੀ, ਉਹ ਲਾਈਵ ਖਾੜਾ ਦੇਖ ਰਿਹਾ ਸੀ, ਕਹਿੰਦਾ ਕਾਕਾ ਕੈਨੇਡਾ ਜਾਣਾ, ਮੈਂ ਕਿਹਾ ਭਰਾਵਾ ਸਾਨੂੰ ਤਾਂ ਕੋਈ ਜਲੰਧਰ ਨਹੀਂ ਲਿਜਾਉਂਦਾ, ਆਲੋ ਵਾਲ ਢੇਰੀਆਂ ਤੇ ਜਾ ਕੇ ਐਂਡ ਹੋ ਜਾਂਦਾ, ਕਹਿੰਦਾ ਯਾਰ ਤੈਨੂੰ ਕੈਨੇਡਾ ਸੱਚੀ ਲਿਜਾਵਾਂਗੇ। ਉਦੋਂ ਮੈਂ ਡਿਸਾਈਡ ਨਹੀਂ ਸੀ ਕਰਦਾ ਹੁੰਦਾ ਆਪਣੇ ਬਾਰੇ ਕੁਛ ਵੀ, ਨਾ ਪੇਮੈਂਟ ਨਾ ਕੋਈ ਸਫ਼ਰ। ਮੈਂ ਉਸਤਾਦ ਜੀ ਨੂੰ ਪੁੱਛਿਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਦਾਂ ਤਰਲੋਕ ਸਿੰਘ ਕਾਲੋ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ, ਇਹ ਫਿਰ ਘਰ ਆਏ, ਇਹਨਾਂ ਦਾ ਇੱਕ ਪਾਰਟਨਰ ਸੀ ਤੂਰ ਕਾਲੋ ਐਂਡ ਤੂਰ ਪ੍ਰਮੋਸ਼ਨ, ਤੇ ਇਹ ਜਦੋਂ ਆਏ ਘਰ ਤੇ ਗੁਰੂ ਜੀ ਨੂੰ ਮੇਰੇ ਉਸਤਾਦ ਜੀ ਨੂੰ ਉਹਨਾਂ ਨੇ ਕਿਹਾ ਤੇਰੇ ਮੁੰਡੇ ਨੂੰ ਅਸੀਂ ਕੈਨੇਡਾ ਲਿਜਾਣਾ, ਕਹਿੰਦੇ ਸਾਡੇ ਚੰਗੇ ਭਾਅ ਆ ਗਿਆ ਜੀ, ਇਹਨੂੰ ਨਹੀਂ ਪਤਾ ਅਤੇ ਤੁਸੀਂ ਸੱਚੇ ਬੰਦੇ ਆ ਅਤੇ ਬਾਕੀ ਮੈਂ ਕੈਨੇਡਾ ਕਨੂਡੇ ਨਹੀਂ ਜਾਣਾ, ਮੈਂ ਤਾਂ ਇਹਦੇ ਨਾਲ ਇਹਦਾ ਕਰਕੇ ਕਿਉਂਕਿ ਨਵਾਂ ਆ ਤੁਹਾਨੂੰ ਹੋਰ ਆਰਟਿਸਟ ਦੇ ਦਿੰਦੇ ਹਾਂ। ਫਿਰ ਅਸੀਂ ਇੱਥੇ ਆਏ ਚੰਦਰਕਾਂਤਾ ਕਪੂਰ ਜੀ ਨੂੰ ਉਹਨਾਂ ਨੇ ਕਹਿਤਾ, ਸਰਦਾਰ ਗੁਰਦੀਪ ਸਿੰਘ ਇੱਕ ਗਾਉਂਦੇ ਤੇ ਅਸੀਂ ਫਿਰ ਆ ਗਿਆ, ਮੈਨੂੰ ਲੈ ਇੱਥੇ ਮਿਸਿਸ ਆ ਗਿਆ, ਪਹਿਲੀ ਵਾਰੀ ਆਇਆ।
0: ਚਲੋ ਪਹਿਲੀ ਵਾਰ ਪਹਿਲਾ ਸ਼ੋਅ ਵੀ ਹੰਸ ਜੀ ਦਾ ਇੱਥੇ ਆਪਣੇ ਟੋਰਾਂਟੋ ਮਿਸਿਸ ਆਗਾ ਦੇ ਵਿੱਚ,
1: ਲੈਂਡਸ ਡਾਊਨ ਕੋਈ ਸੀਗਾ,
0: ਹਾਂ ਤੇ ਹੁਣ ਫਿਰ ਮਿਸਿਸ ਆਗਾ ਦੇ ਵਿੱਚ ਹੀ ਕੱਲ ਨੂੰ ਆਪਣਾ ਸ਼ੋਅ ਹੋ ਰਿਹਾ।
1: ਅੱਛਾ, ਮਿਸਿਸ ਆਗਾ,
0: ਮਿਸਿਸ ਆਗਾ ਦੇ ਵਿੱਚ ਆ ਜੀ,
1: ਉਹ ਬੱਲੇ ਹਰਜੀਤ ਸਿੰਘ,
0: ਬਿਲਕੁਲ ਉਸੇ ਜਗ੍ਹਾ ਤੇ ਇੱਕ
1: ਮੈਂ ਉਹ ਅਪਾਰਟਮੈਂਟ ਦੇਖਣਾ ਜਿੱਥੇ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਉੱਪਰ ਚੜ ਗਿਆ ਤੇ ਉੱਤੋਂ ਕਾਰਾਂ ਦੇਖੀਆਂ, ਮੈਂ ਕਿਹਾ ਬੱਲੇ ਬੱਲੇ ਬੱਲੇ,
0: ਕਾਰਾਂ ਕੀੜੀਆਂ ਵਰਗੀਆਂ ਲੱਗਦੀਆਂ ਹੋਣੀਆਂ
1: ਕਾਰਾਂ। ਉਦੋਂ ਇੰਡੀਆ ਚ ਨਹੀਂ ਸੀ ਕੋਈ ਕਾਰ, ਸਾਰਾ ਪਿੰਡ ਹੀ ਮਗਰ ਭੱਜ ਪੈਂਦੇ ਹੁੰਦੇ ਸੀ ਬੱਚੇ।
0: ਬਿਲਕੁਲ ਬਿਲਕੁਲ,
1: ਤੇ ਮੈਂ ਕਿਹਾ ਇੰਨੀਆਂ ਕਾਰਾਂ ਯਾਰ, ਇਹ 84 ਦੀ ਗੱਲ ਕਰਦਾ ਮੈਂ 84 ਦੀ, ਤੁਸੀਂ ਤਾਂ ਉਦੋਂ ਜੰਮੇ ਨਹੀਂ। ਮੈਂ ਪਹਿਲੀ ਵਾਰੀ ਕੈਨੇਡਾ ਆਇਆ ਸੀ, ਅਪਾਰਟਮੈਂਟ ਦਿਖਾ ਕੇ ਲਿਆਈ,
0: ਕਿੰਨੀਆਂ ਯਾਦਾਂ। ਔਰ ਇਹ ਪਟਾਰੀ ਵਿੱਚੋਂ ਹੰਸਰਾਜ ਹੰਸੋਰੀ ਕੱਢ ਰਹੇ ਆ ਤੇ ਕਿੰਨੀਆਂ ਯਾਦਾਂ, ਇੱਕ ਫੈਮਿਲੀ ਵਰਗੀ ਵਰਗੀ ਓਰੀਐਂਟੇਸ਼ਨ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਾਡੀ, ਕੋਈ ਸਾਡੀ
1: ਉਦੋਂ ਦੇਖ ਲਓ ਸਿਦਮਾ ਸਾਹਿਬ ਉਦੋਂ ਵੀ ਮਿਲੇ, ਇਕਬਾਲ ਮਾਹਲ ਸਾਹਿਬ ਖੈਰ ਲਿਟਰੇਰੀ ਬੰਦੇ, ਭਾਜੀ ਦੀਪਕ ਵਰਗਾ ਕਿਹਨੇ ਗਾਲਣਾ, ਸ਼ਿਵ ਬਟਾਲਵੀ ਕੁਲਦੀਪ ਦੀਪਕ ਵਰਗਾ, ਬਾਤ ਜਸਵੀਰ ਚੀਮਾ ਇੱਥੇ ਮਿਲਿਆ ਉਹਨੇ ਕਿਤੇ ਛੋਟੇ ਹੁੰਦੇ ਨੇ, ਮਹਿਤਪੁਰ ਮੇਰੀ ਕਵਾਲੀ ਸੁਣੀ ਸੀ ਉਸਤਾਦ ਜੀ ਨਾਲ ਮੈਂ ਬੈਠਾ
0: ਜੀ ਜੀ,
1: ਉਸ ਤੋਂ ਬਾਅਦ ਉਹਨੇ ਮੈਨੂੰ ਭਰਾ ਬਣਾ ਲਿਆ ਆਪਣਾ ਧਰਮ ਦਾ।
0: ਫਿਰ ਤਾਂ ਪੰਜਾਬ ਵਿੱਚ ਆਪਣੀ ਗੱਲ ਚੱਲੀ ਸੀ, ਰਾਤ ਵੀ ਮੈਂ ਜਦੋਂ ਮੀਟ ਐਂਡ ਗ੍ਰੀਟ ਤੇ ਕਿਹਾ ਸੀ, ਤੁਸੀਂ ਵੀ ਅੱਜ ਗੱਲ ਕੀਤੀ ਕਿ ਬਾਬਰੀਆਂ ਵਾਲਾ ਮੁੰਡਾ, ਤੇ ਇੱਕ ਸਮਾਂ ਸੀ ਮੈਂ ਨਵੀ ਨੂੰ ਦੱਸਿਆ ਕਿ ਹੰਸ ਜੀ ਹੋਰੀ ਜੇ ਵਾਲ ਹੀ ਹਿਲਾ ਦਿੰਦੇ ਸੀ ਨਾ, ਉਹ ਵੀ ਰਿਦਮ ਤੇ ਸੰਗੀਤ ਚ ਹੀ ਹਿਲਦੇ ਹੁੰਦੇ ਸੀ ਔਰ ਦੁਨੀਆਂ ਇੱਕਦਮ ਲੱਟੂ ਹੋ ਜਾਂਦੀ ਸੀ।
2: ਭਾਜੀ ਇੱਕ ਗੱਲ ਹੋਰ ਸੀ, ਜਿਵੇਂ ਨਾ ਆਪਾਂ ਮੂਵੀ ਚ ਤੁਹਾਡਾ ਗਾਣਾ ਆਇਆ ਸੀ ਨਾ ਇੱਕ ਦਿਲ ਟੋਟੀ ਟੋਟੀ ਹੋ ਗਿਆ, ਉਹਦੇ ਚ ਇਹ ਗੱਲ ਸੁਣੀ ਸੀ ਜਾਂ ਸੱਚੀ ਆ, ਥੋੜਾ ਜਿਹਾ ਦੱਸੋਗੇ ਇਹਦੇ ਬਾਰੇ, ਜਦੋਂ ਤੁਸੀਂ ਵਾਲ ਨੂੰ ਦਿਲ ਟੋਟੀ ਟੋਟੀ ਹੋ, ਕਿਵੇਂ ਸੀਨ ਥੋੜਾ ਜਿਹਾ?
1: ਉਹ ਹੁਣ ਜੇ ਤਾਂ ਵੀਡੀਓ ਬਣ ਜੀ ਹੋਵੇ ਤੇ ਦੱਸ ਸਮਝ ਆ ਜਾਵੇ। ਵੈਸੇ ਮੈਂ ਇਹ ਕਹਿੰਦਾ ਕਿ ਉੱਥੇ ਗਣੇਸ਼ ਜੀ ਤੇ ਇੱਕ ਰੈਂਬੋ ਹੁਣ ਤੇ ਇੰਡੀਪੈਂਡੈਂਟ ਬਹੁਤ ਵੱਡੇ ਡਾਂਸ ਡਾਇਰੈਕਟਰ,
0: ਕੋਰੀਓਗ੍ਰਾਫਰ ਨੇ, ਬਹੁਤ
1: ਕੋਰੀਓਗ੍ਰਾਫਰ, ਉਦੋਂ ਉਹ ਅਸਿਸਟ ਕਰਦੇ ਸੀ,
2: ਠੀਕ ਹੈ,
1: ਗਣੇਸ਼ ਜੀ ਮੇਨ ਸੀਗੇ ਰੈਂਬੋ ਨੈਸਟ। ਉਹ ਕਹਿੰਦਾ ਲੈ ਪੰਜਾਬੀਆਂ ਨੂੰ ਸਿਖਾਉਣ ਦੀ ਇੱਕ ਲੋੜ, ਇਹਨਾਂ ਨੂੰ ਡਾਂਸ ਆਉਂਦਾ ਹੀ ਹੁੰਦਾ ਹੈ ਬੜਾ, ਉਹ ਬੜੇ ਕਹਿੰਦਾ ਮੈਂ ਚਲੋ ਫਿਰ ਵੀ ਥੋੜ੍ਹਾ ਬਹੁਤਾ ਦੱਸ ਦਿੰਦਾ। ਜਦੋਂ ਮੈਨੂੰ ਕਿ ਮੈਨੂੰ ਕੋਈ ਸਟੈਪ ਹੀ ਨਾ ਆਵੇ, ਉਹ ਕਹਿੰਦਾ ਤੂੰ ਤਾਂ ਧਰਮਿੰਦਰ ਨਾਲ ਵੀ ਭੈੜਾ ਡਾਂਸ ਕਰਦਾ। ਮੈਂ ਕਿਹਾ ਯਾਰ ਤੂੰ ਪੰਜਾਬੀ ਨਹੀਂ, ਮੈਂ ਕਿਹਾ ਹੈਗਾ ਮੈਂ ਪੰਜਾਬੀ ਯਾਰ, ਮੈਨੂੰ ਯਾਰ ਠੌਂਕਾ ਜਿਹਾ ਮਾਰਨਾ ਹੀ ਨਹੀਂ ਆਇਆ, ਅਤੇ ਮੈਨੂੰ ਨਾ ਹੀ ਕਰਨਾ ਆਉਂਦਾ, ਕਰਾਂ ਕੀ ਮੈਂ? ਅਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਜੀ, ਦੋ ਤਿੰਨ ਦਿਨ ਸਿਖਾਉਂਦਾ ਰਿਹਾ ਮੈਨੂੰ, ਜਦੋਂ ਮੈਂ ਵੀ ਫੈਡ ਅਪ ਹੋ ਕੇ ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਉਹ ਕਹਿੰਦਾ ਇੱਦਾਂ ਹੀ ਕਰੀ ਜਾ,
0: ਇਹਦੀ ਵੀਡੀਓ ਬਣ ਗਈ, ਰਿਕਾਰਡਿੰਗ ਹੋ ਗਈ ਆ।
1: ਅੱਛਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਤੇ ਉਹ ਕਹਿਣ ਲੱਗੇ ਚੱਲ ਇੱਦਾਂ ਹੀ ਕਰੀ ਜਾ। ਭਾਜੀ ਜਦੋਂ ਕਿਸਮਤ ਚੰਗੀ ਹੋਵੇ, ਕਹਿੰਦੇ ਨਾ ਅੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਤੇ ਕ੍ਰੈਡਿਟ ਤਾਂ ਫਿਰ ਅੱਲੂ ਨੂੰ ਥੋੜੀ ਜਾਂਦਾ, ਇਹਨੂੰ ਜਾਂਦਾ
0: ਉੱਪਰ ਵਾਲੇ ਨੂੰ।
1: ਅੱਲੂ ਜੇ ਚਾਂਬਲ ਜਾਵੇ ਭੂਏ ਚੜ ਜਾਏ ਤੇ ਬੇਵਾਕੂਫ ਹੋਇਆ ਨਾ। ਜੇ ਮੈਂ ਕਹਾਂ ਮੇਰਾ ਗਾਣਾ ਸੀ, ਮੈਂ ਸੀ ਨਹੀਂ, ਕਿਸਮਤ ਮੇਰੀ ਉਦੋਂ ਚਮਕ ਰਹੀ ਸੀ, ਉਦੋਂ ਸਟਾਰ ਮੇਰੇ ਹੱਕ ਚ ਸੀ। ਮੈਂ 50,000 ਬੰਦੇ ਨੂੰ ਸਾਰੇ ਇੱਦਾਂ ਕਰਦੇ ਦੇਖਿਆ, ਇੱਦਾਂ
0: ਜਿੱਦਾਂ
1: ਮੈਡੀਸਨ ਸਕੇਅਰ ਗਾਰਡਨ ਹੋ ਗਿਆ, ਤੁਹਾਡਾ ਮੈਪਲ ਲੀਫ ਗਾਰਡਨ ਆ, ਅਤੇ ਉੱਥੇ ਕੋਲਸੀਅਮ ਵਗੈਰਾ, ਨਾਸਾ ਕੋਲਸੀਅਮ ਅਮੈਰੀਕਾ, ਇਹ ਅਸੀਂ ਉਦੋਂ ਬਿਨਾਂ ਮੀਡੀਆ ਤੋਂ ਹੀ, ਇਹ ਆਹ ਮੀਡੀਆ ਉਦੋਂ ਵੀ ਸੀ,
0: ਰੇਡੀਓ ਮੀਡੀਆ,
1: ਰੇਡੀਓ ਵਾਲਾ ਸੀ ਜਾਂ ਅਖਬਾਰਾਂ ਵਾਲਾ ਸੀ, ਉਦੋਂ ਫੁੱਲ ਕਰਦੇ ਰਹੇ ਪੈਕ ਦਿਖਾਉਂਦੇ ਰਹੇ
0: ਪੂਰੇ 15-15 12-12 ਹਜ਼ਾਰ 18-18 ਹਜ਼ਾਰ ਲੋਕ
2: ਅਖੀਰ ਤੇ ਬਸ ਆਪਾਂ ਸਾਰਿਆਂ ਨੂੰ ਇਹੀ ਮੈਸੇਜ ਦੇਵਾਂਗੇ
1: ਮੈਂ ਕੰਮ ਦੀ ਗੱਲ ਸੁਣ ਲਓ
0: ਛੋਟੀ ਜਿਹੀ ਗੱਲ ਮੈਸੇਜ ਹੀ ਲੈ ਲੈਂਦੇ ਹਾਂ ਹੁਣ ਇੱਦੋਂ ਵੱਡਾ ਮੈਸੇਜ ਕੀ ਆ ਉਹ ਕੋਈ ਸਿਆਸੀ ਬੰਦਾ ਸੀਗਾ ਲੀਡਰ ਹੰਸ ਜੀ ਵਰਗਾ ਉਹਨੇ ਸਟੇਜ ਤੋਂ ਸੱਦ ਕੇ ਉਹਨੂੰ ਜੱਫੀ ਜੁੱਫੀ ਪਾਈ ਤੇ ਉਹ ਤੁਰਿਆ ਜਾਂਦਾ ਕਹਿੰਦਾ ਵੀ ਜੀ ਹੌਲੀ ਦੇਣੇ ਵੀ ਆ ਜਿਹੜਾ ਹੌਲਦਾਰ ਆ ਜੀ ਇਹਨੂੰ ਮੇਰੀ ਸਿਫਾਰਿਸ਼ ਕਰ ਦਿਓ ਕਹਿੰਦਾ ਉਹ ਪਤੰਦਰਾ ਤੈਨੂੰ ਸਟੇਜ ਤੇ ਸੱਦ ਕੇ ਜੱਫੀ ਪਵਾਤੀ ਸਿੰਘ ਹਰਜੀਤ ਅਜੇ ਫੇਰ ਤੁਸੀਂ ਕਹਿਣ ਨੂੰ ਫਿਰ ਆਪ ਆ ਗਏ ਸਾਹਿਬ
2: ਬਿਲਕੁਲ ਸਹੀ ਗੱਲ ਔਰ ਕੱਲ ਸਵੇਰੇ ਵੀ
0: ਗੱਲਬਾਤ ਥੋੜੀ ਜਿਹੀ ਥੋੜਾ ਜਿਹਾ ਨਜ਼ਾਰਾ ਲੈ ਲਈਏ
2: ਜੀ ਜੀ
0: ਤੇ ਪਲੀਜ਼ ਗੋ ਤੁਸੀਂ ਵੀ ਆਪਣਾ ਮੈਸੇਜ
2: ਕੱਲ ਸਵੇਰੇ ਵੀ ਹਾਜ਼ਰੀ ਲਾਉਣਗੇ ਪੰਜਾਬੀ ਵਿਰਸਾ ਦੇ 11 ਵਜੇ ਔਰ ਉਸ ਤੋਂ ਬਾਅਦ ਫਿਰ ਅਸੀਂ ਸਿੱਧਾ ਹਾਲ ਚ
0: ਸ਼ੋ ਕੱਲ ਨੂੰ ਆ ਮੈਂ ਬਾਰ ਬਾਰ ਤੁਹਾਨੂੰ ਰਿਕੁਐਸਟ ਕਰ ਰਿਹਾ ਤਾਕੀਦ ਕਰ ਰਿਹਾ ਇਲਤਜਾ ਕਰ ਰਿਹਾ ਔਰ ਤੁਹਾਨੂੰ ਇਹ ਰਿਕਮੈਂਡੇਸ਼ਨ ਕਰ ਰਿਹਾ ਕਿ ਤੁਸੀਂ ਮੈਨੂੰ ਪਤਾ ਕਿ ਜਦੋਂ ਆਖਰੀ ਇੰਟਰਵਿਊ ਸਿੱਧਵਾਂ ਅਤੇ ਪੰਜਾਬੀ ਲਹਿਰਾਂ 'ਚ ਹੋ ਜਾਂਦੀ ਹੈ ਉਦੋਂ ਬਾਅਦ ਹੋਰ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਕਹਿੰਦੇ ਆ ਲੋਕ ਅਤੇ ਤੁਸੀਂ ਕੱਲ੍ਹ ਨੂੰ ਮੋਹਰ ਲਾ ਦੇਣੀ ਇਸ ਗੱਲ ਉੱਤੇ ਕਿ ਹਾਂ ਪੰਜਾਬੀ ਲਹਿਰਾਂ ਦੇ ਅਤੇ ਪੰਜਾਬੀ ਵਿਰਸਾ ਦੇ ਸਰੋਤਿਆਂ ਨੇ ਜਿੰਨਾ ਸਵਾਗਤ ਆਪਾਂ ਕਰ ਸਕਦੇ ਹਾਂ ਹੰਸ ਜੀ ਦਾ ਉਨਾ ਵੱਡਾ ਸਵਾਗਤ ਕਰੀਏ ਅਤੇ ਥੋੜ੍ਹਾ ਜਿਹਾ ਗੱਲ ਨੂੰ ਮਾੜਾ ਜਿਹਾ ਹੋਰ ਕਿ ਕੁਛ ਸਮਾਂ ਸਿਆਸੀ ਰੰਗ ਵਿੱਚ ਰਹੇ ਕਮੀ ਉੱਥੇ ਵੀ ਕੋਈ ਨਹੀਂ ਰਹੀ
1: ਜੀ
0: ਜਿਵੇਂ ਤੁਸੀਂ ਪੰਜਾਬ ਵਿੱਚ ਵੱਡੇ ਵੱਡੇ ਲੀਡਰ ਤੁਹਾਨੂੰ ਬੁੱਕਲ ਚ ਲੈਂਦੇ ਸੀ ਕੇਂਦਰੀ ਲੀਡਰਾਂ ਨੇ ਵੀ ਤੁਹਾਨੂੰ ਆਪਣੀ ਬੁੱਕਲ ਚ ਲਿਆ ਬੜਾ ਮਾਣ ਇੱਜ਼ਤ ਸਤਿਕਾਰ ਦਿੱਤਾ ਹੁਣ ਵੀ ਤੁਹਾਨੂੰ ਸੈਂਸਰ ਬੋਰਡ ਆ ਜਿਹੜਾ ਫਿਲਮਾਂ ਦਾ ਉਹਦੇ ਚੇਅਰਪਰਸਨ ਬਣਾਇਆ ਇਹਦੇ ਲਈ ਤੁਹਾਨੂੰ ਪੰਜਾਬੀ ਲਹਿਰਾਂ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਉਹ ਸਿਆਸਤ ਦਾ ਦੌਰ ਉਹਦੇ 'ਚ ਫਿਰ ਸੰਗੀਤ ਅਤੇ ਸਿਆਸਤ ਦਾ ਮੇਲ ਬਹੁਤਾ ਨਹੀਂ ਹੁੰਦਾ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਅਨੁਭਵ ਰਿਹਾ
1: ਉਹ ਇਸ ਤਰ੍ਹਾਂ ਜੀ ਜੇ ਜ਼ਿੰਦਗੀ ਨੂੰ ਇੱਕ ਰਾਤ ਮੰਨੀਏ ਜਿੰਨੀ ਵੀ ਉਮਰ ਹੈ ਉਹਦੇ ਵਿੱਚ ਚੰਗੇ ਖਾਬ ਵੀ ਆਉਂਦੇ ਭੈੜੇ ਖਾਬ ਵੀ ਆਉਂਦੇ ਸਿਆਸਤ ਨਾ ਜਿਹੜੀ ਮੈਨੂੰ ਇੱਦਾਂ ਲੱਗੀ ਜਿੱਦਾਂ ਕੋਈ ਭੈੜਾ ਖਾਬ ਮੈਨੂੰ ਆ ਗਿਆ ਸੀ ਅਤੇ ਜਦੋਂ ਨੀਂਦ ਫਿਰ ਮੇਰੀ ਟੁੱਟ
0: ਗਈ ਖੁੱਲ ਗਈ
1: ਹਾਂਜੀ ਨਹੀਂ ਪੂਰੀ ਜ਼ਿੰਦਗੀ ਨੂੰ ਮੈਂ ਤਾਂ ਇੱਕ ਰਾਤ ਵਿੱਚ ਵੰਡ ਲਿਆ ਹਾਂ
0: ਠੀਕ
1: ਤੁਹਾਨੂੰ ਪਤਾ ਉੱਪਰ ਟਾਈਮ ਦੀ ਹੋਰ ਸਪੀਡ ਹੈ ਇੱਥੇ ਹੋਰ ਹਾਂ ਇੱਕ ਇੱਕ ਜਗ੍ਹਾ ਜਾ ਕੇ ਫਿਰ ਟਾਈਮ ਰਹਿੰਦਾ ਹੀ ਨਹੀਂ
0: ਜੀ ਜੀ ਜੀ
1: ਉਹ ਚਲੋ ਖੈਰ ਉਹ ਮੈਟਾਫਿਜ਼ਿਕਸ ਕੁਆਂਟਮ ਦੀਆਂ ਗੱਲਾਂ ਨੇ ਉਹ ਮੈਗਨੈਟਿਕ ਪਾਵਰ ਦੀਆਂ ਉਹ ਬਲੈਕ ਹੋਲ ਦੀਆਂ ਉਹ ਕਦੀ ਫੇਰ
0: ਕਰਾਂਗੇ
1: ਅਤੇ ਉਹ ਫਿਰ ਜਦੋਂ ਖਾਬ ਟੁੱਟਾ ਤੇ ਵਕਤ ਉਹ ਜਿਹੜਾ ਡਰਾਉਣਾ ਖਾਬ ਸੀ ਉਹਦੇ 'ਚੋਂ ਫਿਰ ਨਿਕਲੇ 2 ਸਾਲ ਪਹਿਲਾਂ ਬਾਬਾ ਫਰੀਦ ਜੀ ਦੇ ਦਰਬਾਰ 'ਤੇ ਮੱਥਾ ਟੇਕ ਕੇ ਮੈਂ ਪਾਰਟੀ ਕੀਤੀ ਸੀ ਕਿ ਯਾ ਰੱਬ ਮੈਨੂੰ ਕਿਸੇ ਤਰ੍ਹਾਂ ਜੇ ਕੱਢ ਲਵੇਂ ਐਗਜ਼ਿਟ ਦੇ ਦੇਵੇਂ ਮੈਨੂੰ ਸਿਆਸਤ ਤੋਂ ਛੁਟਕਾਰਾ ਮਿਲ ਜਾਵੇ
0: ਵਾਹ
1: ਤੇ ਸੱਚਾ ਪਾਤਸ਼ਾਹ ਫਿਰ ਧੰਨ ਧੰਨ ਹੋ ਜਾਏ
0: ਤੇ ਸੰਗੀਤ ਹੀ ਦੁਬਾਰਾ ਉਹਨੂੰ ਤੁਸੀਂ ਸੰਗੀਤ ਨੂੰ
1: 2 ਸਾਲ ਪਹਿਲਾਂ ਮੈਂ ਛੱਡਤੀ ਸੀ ਸਿਆਸਤ ਹੁਣ ਇਹ ਫਿਲਮ ਇੰਡਸਟਰੀ ਵਾਲੇ ਕਿਉਂਕਿ ਪੰਜਾਬ ਨੂੰ ਲੋੜ ਹੈ ਪੰਜਾਬੀ ਫਿਲਮਾਂ ਹੁਣ ਬਹੁਤ ਹੈ
0: ਬਹੁਤ ਜ਼ਰੂਰਤ ਹੈ
1: ਉੱਥੇ ਸੈਂਸਰ ਬੋਰਡ ਵਿੱਚ ਕੋਈ ਪੰਜਾਬੀ ਵੀ ਬੈਠਾ ਹੋਣਾ ਚਾਹੀਦਾ
0: ਬਿਲਕੁਲ ਚਾਹੀਦਾ
1: ਅਤੇ ਤੁਹਾਡੇ ਤੋਂ ਪੁੱਛ ਪੱਛ ਵੀ ਲਿਆ ਕਰਾਂਗੇ ਸਿਆਣਿਆਂ ਕੋਲੋਂ
0: ਕਿਉਂ ਨਹੀਂ
1: ਜਿੰਨੀ ਕੁ ਮੈਨੂੰ ਸਮਝ ਹੈ ਕਿ ਉੱਥੇ ਐਵੇਂ ਅਨਸੈਸਰਲੀ ਕੈਂਚੀ ਨਾ ਫਿਰੇ ਜਿਹੜਾ ਸੱਚ ਦੀ ਗੱਲ ਆ ਉਹ ਅੱਗੇ ਆਵੇ
0: ਬਹੁਤ ਪਿਆਰੀ ਗੱਲ
1: ਸੈਂਸਰ ਵਿੱਚ ਬੋਰਡ ਵਿੱਚ ਆਪਣਾ ਬੰਦਾ ਹੋਣਾ ਚਾਹੀਦਾ ਕਿਉਂਕਿ ਪੰਜਾਬੀਅਤ ਨੂੰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਹੀ ਦੱਸ ਜਾਂ ਸਮਝ ਸਕਦਾ ਹੈ ਅਤੇ ਜਦੋਂ ਉੱਥੇ ਬੈਠੇ ਸੈਂਸਰ ਬੋਰਡ 'ਚ ਕੋਈ ਪੰਜਾਬੀ ਹੋਇਆ ਹੀ ਨਾ ਉਹ ਤਰਜਮਾ ਤਰਜਮਾ ਕਰਕੇ ਜਾਂ ਕਿਸੇ ਤਰ੍ਹਾਂ ਵੀ ਦੇਖ ਵੀ ਲਵੇ ਉਹਨੂੰ ਅਸਲ ਗੱਲ ਸਮਝ ਨਹੀਂ ਆਉਣੀ ਇਸ ਕਰਕੇ ਇਸ ਪੱਖੋਂ ਫਿਲਮ ਇੰਡਸਟਰੀ ਦਾ ਜਾਂ ਜਿਸ ਵੀ ਅਥਾਰਟੀਆਂ ਨੇ ਬਣਾਇਆ ਉਹਨਾਂ ਦਾ ਧੰਨਵਾਦ
0: ਅੱਜ
1: ਸਿਆਸਤ ਦਾ ਆਪਾਂ ਨਾਂ ਨਹੀਂ ਮੁੜ ਕੇ
0: ਭੋਗ
1: ਹੀ ਨਹੀਂ ਪਾਉਣਾ
0: ਅੱਜ ਪੰਜਾਬੀ ਸੰਗੀਤ ਤੁਸੀਂ ਅੱਗੇ ਕਿਹਾ ਸੀ ਕਿ ਵਲਗਣਾ ਖੁੱਲ੍ਹ ਗਈਆਂ ਰਾਜਪੁਰੇ ਤੋਂ ਗਾਂਹ ਫਿਰ ਜਾ ਕੇ ਬਾਲੀਵੁੱਡ ਵਿੱਚ ਤੁਸੀਂ ਉਹਨੂੰ ਲੈ ਗਏ ਅੱਜ ਹਰ ਫਿਲਮ ਜਿਹੜੀ ਬਾਲੀਵੁੱਡ ਦੀ ਆ ਉਹ ਪੰਜਾਬੀ ਸੰਗੀਤ ਤੋਂ ਬਿਨਾਂ ਕੰਪਲੀਟ ਨਹੀਂ ਹੁੰਦੀ ਜਾਂ ਕਾਮਯਾਬ ਨਹੀਂ ਹੁੰਦੀ ਇਸ ਨਵੇਂ ਦੌਰ ਦੇ ਜਿਹੜੇ ਗਾਇਕੀ ਆ ਨਵਰਾਜ ਅਤੇ ਆਪਣਾ ਯੁਵਰਾਜ ਹੋਣਾ ਦੇ ਦੌਰ ਦੀ ਜਾਂ ਨਵੀ ਹੋਣਾ ਦੇ ਦੌਰ ਦੀ ਇਹਨੂੰ ਕਿਵੇਂ ਵੇਖਦੇ ਹੋ
1: ਨਵਰਾਜ ਯੁਵਰਾਜ ਤੁਹਾਡੇ ਭਤੀਜੇ ਆ ਔਰ ਉਹਨਾਂ ਦੋਨੇ ਬੱਚਿਆਂ ਨੇ ਬੜਾ, ਮੈਂ ਬੜਾ ਉਸ ਲੈਗੇਸੀ ਨੂੰ ਸੰਭਾਲ ਰਿਹਾ। ਕੱਲ ਪਰਸੋਂ ਅੰਬਾਨੀਆਂ ਦੇ ਘਰ ਗਾਈ ਜਾਂਦਾ ਸੀ, ਮੈਂ ਕਿਹਾ ਬੱਲੇ ਹੋ ਤੇਰੇ, ਸਾਨੂੰ ਤੇ ਉੱਥੇ ਗੱਡਿਆਂ ਗੁੱਡਿਆਂ ਤੇ ਹੀ ਬਾਂਸ ਨਾਲ ਮੈਕ ਬੰਨ ਕੇ ਸ਼ੁਰੂ ਹੋਏ ਸੀ
0: ਜੀ ਜੀ,
1: ਤੇ ਫਿਲਮਾਂ ਫੁਲਮਾਂ ਵੀ ਕਰਦੇ ਮੁੰਡੇ ਦੋਨੇ, ਤੇ 10-12 ਫਿਲਮਾਂ ਯੁਵਰਾਜ ਦੀਆਂ ਆ ਗਈਆਂ, ਹੁਣ ਨਵੀਂ ਆ ਰਹੀ ਉਹਦੀ 1-2 ਫਿਲਮਾਂ, ਤੇ ਨਵਰਾਜ ਜੀ ਬਾਲੀਵੁੱਡ ਚ ਵੀ ਗਾ ਰਹੇ ਆ, ਤੇ ਬਿਜ਼ੀ ਆ ਦੋਨੇ, ਬੋਥ ਡੂਇੰਗ ਵੈਲ। ਸ਼ੁਕਰ ਆ ਦਾਤੇ ਦਾ, ਸ਼ੁਕਰ ਆ ਦਾਤੇ ਦਾ।
0: ਇਸ ਨਵੇਂ ਸੰਗੀਤ ਨੂੰ ਜਿਹੜਾ ਬਾਲੀਵੁੱਡ ਚ ਓਵਰ ਪਾਵਰ ਪੰਜਾਬੀ ਸੰਗੀਤ ਨੇ ਕੀਤਾ, ਸਮੁੱਚੇ ਸੰਗੀਤ ਬਹੁਤ ਸਾਰੇ ਹੋਰ ਕਲਾਕਾਰ ਵੀ ਕਰ ਰਹੇ ਆ, ਉਹਨੂੰ ਤੁਸੀਂ ਆਪਣੀਆਂ ਨਜ਼ਰਾਂ ਨਾਲ ਵਾਧਾ ਫੁੱਲਦਾ ਪ੍ਰਫੁੱਲਿਤ ਹੁੰਦਾ ਦੇਖ ਕੇ ਕਿਵੇਂ?
1: ਬਹੁਤ ਚੰਗਾ ਲੱਗਦਾ ਜੀ, ਬਾਲੀਵੁੱਡ ਚ ਪੰਜਾਬੀ ਰੰਗ ਹੋਵੇ ਤਾਂ ਫਿਲਮ ਹਿੱਟ ਹੋ ਜਾਂਦੀ ਹੈ, ਪਰ ਹੁਣ ਬਾਲੀਵੁੱਡ ਵੱਲ ਤੋਂ ਇਲਾਵਾ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਆ, ਉਹ ਮੁੰਡਿਆਂ ਨੇ ਬਹੁਤ ਸੋਹਣੀਆਂ ਫਿਲਮਾਂ ਬਣਾਈਆਂ ਨਵੇਂ ਡਾਇਰੈਕਟਰ ਐਕਟਰਾਂ ਨੇ। ਹੁਣ ਤਾਂ ਬਾਲੀਵੁੱਡ ਜਿੰਨਾ ਹੀ ਇੰਟਰਨੈਸ਼ਨਲੀ ਉਹਨਾਂ ਨੂੰ ਟੈਰੀਟਰੀ ਜਾਂ ਬਿਜ਼ਨਸ ਜਾਂ ਇਸ ਤਰ੍ਹਾਂ ਮਿਲਦਾ, ਟੈਕਨੀਕਲੀ ਵੀ ਬਹੁਤ ਅੱਛਾ
0: ਜੀ।
1: ਅੱਗੇ ਹੁੰਦਾ ਸੀ ਕਿ ਅੱਧੀ ਫਿਲਮ ਹਵੇਲੀ 'ਚ ਕਿਤੇ ਕਰ ਲਈ ਸ਼ੂਟ ਜਾਂ ਫਾਰਮ 'ਤੇ ਕਿਸੇ 'ਤੇ, ਬਾਕੀ ਪੱਠਿਆਂ 'ਚ ਸਾਰੇ ਸ਼ੂਟ ਕਰ ਲਏ। ਹੁਣ ਤਾਂ ਕਮਾਲ ਕਰੀ ਜਾ ਰਹੇ ਮੁੰਡੇ।
0: ਸੋ ਹੁਣ
1: ਸੈਂਸਰ ਬੋਰਡ ਵਿੱਚ ਜੇ ਜਿੱਦਾਂ ਹੁਣ ਬਹਿਣਾ

0: ਜਿਹੜੀ ਗੱਲ ਤੁਸੀਂ ਬਾਰ ਬਾਰ ਚਾਹੁੰਦੇ ਸੀ ਕਿ ਤੂੰ ਯਾਰ ਕਿੱਧਰ ਨੂੰ ਤੁਰ ਪਿਆ, ਤੂੰ ਕੁਰਾਹੇ ਪੈ ਗਿਆ, ਇਸ ਰਸਤੇ ਇਹ ਰਸਤਾ ਤੇਰਾ ਨਹੀਂ ਹੈ, ਪੋਲੀਟਿਕਸ। ਮੈਂ ਸੰਗਤ ਦਾ ਹੁਕਮ ਮੰਨ ਕੇ ਫਿਰ ਮੈਂ ਪਹਿਲਾਂ ਛੱਡ ਤਿਆ ਸੀ, ਹੁਣ ਜੇ ਮੈਂ ਡਿਜ਼ਰਵ ਕਰਦਾ ਤਾਂ ਉਸੇ ਤਰ੍ਹਾਂ ਜਿਵੇਂ ਤੁਸੀਂ ਮੁਹੱਬਤ ਪਹਿਲਾਂ ਕਰਦੇ ਸੀ। ਮੁਹੱਬਤ ਦੀ ਪਿਆਸ ਹੈ, ਹੁਣ ਹੋਰ ਕੋਈ ਖਾਬ ਨਹੀਂ ਰਹਿ ਗਿਆ,
1: ਕਮੀ ਤਾਂ ਕੁਛ
0: ਨਾ ਨਾ ਨਾ ਕਿਸੇ ਨਿਮਤ ਦੀ ਕਮੀ ਨਹੀਂ ਛੱਡੀ। ਕਿਸੇ ਮਹਾਂਪੁਰਸ਼ ਮਿਲੇ ਸੀ ਪਿੱਛੇ, ਕਹਿੰਦੇ ਕੋਈ ਹੋਰ ਖਵਾਹਿਸ਼ ਤਾਂ ਨਹੀਂ ਵੀ ਤੇਰੀ? ਮੈਂ ਕਿਹਾ ਜੀ ਇੱਕੋ ਹੀ ਖਵਾਹਿਸ਼ ਹੈ ਹੁਣ ਰਹਿ ਗਈ। ਕਹਿੰਦੇ ਕੀ ਖਵਾਹਿਸ਼? ਮੈਂ ਕਿਹਾ ਜੀ ਕੋਈ ਖਵਾਹਿਸ਼ ਨਾ ਰਵੇ, ਕੋਈ ਤਮੰਨਾ ਨਾ ਰਵੇ। ਕਹਿੰਦੇ ਖਿਆਲ ਕਿੱਦਾਂ? ਮੈਂ ਕਿਹਾ ਜੀ ਸੁਣਦਿਆਂ ਤਾਂ ਬੁੱਢੇ ਹੋ ਗਏ, ਲੇਕਿਨ ਇੱਕ ਦਿਨ ਦਿਲ 'ਚ ਬਹਿ ਗਈ ਗੱਲ ਇਹ ਕਿ ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ, ਅਤੇ ਜੇ ਇੰਨੀ ਅਨਸਰਟੈਨਿਟੀ ਆ ਲਾਈਫ 'ਚ, ਪਤਾ ਹੀ ਨਹੀਂ ਕਿੱਦਣ ਪੈਕਅਪ ਹੋ ਜਾਣਾ, ਫਿਰ ਸੱਚਾ ਪਾਤਸ਼ਾਹ ਹੁਣ ਬਖਸ਼ ਲਈ, ਅਤੇ ਸੱਚੇ ਪਾਤਸ਼ਾਹ ਹੁਣ ਕਮੀ ਕੋਈ ਨਹੀਂ, ਲੇਕਿਨ ਬਸ ਮੁਹੱਬਤ ਜਿਹੜੀ ਜਿਹਦੀ ਘਾਟ ਆ ਉਹ ਮਿਲਦੀ ਰਹੇ ਬਸ।
1: ਮੁਹੱਬਤ ਮੇਰਾ ਪੈਗਾਮ ਹੈ ਜਹਾਂ ਤੱਕ ਪਹੁੰਚੇ
0: ਜੀ।
1: ਤੋ ਹਰਜੀਤ ਜੀ ਤੁਸੀਂ ਵਾਈਂਡ ਅਪ ਕਰਨਾ ਚਾਹੋਗੇ, ਕੋਈ ਗੱਲ ਕਹਿਣੀ ਚਾਹੋਗੇ?
2: ਸਾਰਾ ਮੈਸੇਜ ਦੇ ਦਿੱਤਾ ਸਾਰਿਆਂ ਨੂੰ, ਔਰ ਸੱਦਾ ਪੱਤਰ ਸਾਰਿਆਂ ਨੂੰ ਜਾ ਚੁੱਕਾ ਹੈ। ਕੱਲ੍ਹ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ 'ਚ ਮਿਲੋ, ਔਰ ਹੁਣ ਅਸੀਂ ਭਾਜੀ ਜਿੱਥੇ ਰਹੇ ਸੀ 1984 ਦੇ 'ਚ ਉਹ ਵੀ ਆਪਾਂ ਜਾਵਾਂਗੇ ਉੱਥੇ,
1: ਅਪਾਰਟਮੈਂਟ
2: ਜ਼ਰੂਰ ਦੇਖਾਂਗੇ। ਔਰ ਟਿਕਟਾਂ ਜਿਹੜੀਆਂ ਥੋੜ੍ਹੀਆਂ ਜਿਵੇਂ ਤੁਸੀਂ ਦੱਸ ਹੀ ਰਹੇ ਹੋ, ticketmaster.ca ਦੇ ਥੋੜ੍ਹੀਆਂ ਟਿਕਟਾਂ ਹੈਗੀਆਂ, ਔਰ ਲੈ ਕੇ ਬਸ ਆ ਜਾਓ ਫਿਰ ਸਾਰੇ ਜਣੇ ਰਲ ਕੇ ਕੱਲ੍ਹ ਪੂਰੀ ਮੌਜ ਮਸਤੀ, ਔਰ ਗਜ਼ਲਾਂ ਕੁਆਲੀਆਂ, ਪੰਜਾਬੀ ਗੀਤ, ਕੁਛ ਹਿੰਦੀ ਗੀਤ, ਮਿਕਸਚਰ ਬੜਾ ਹੋਏਗਾ। ਔਰ ਜਿਵੇਂ ਇੱਕ ਕਹਿੰਦੇ ਫਲਾਵਰਸ ਵੱਖਰੇ ਵੱਖਰੇ ਕਲਰਸ ਦੇ ਹੋ ਜਾਂਦੇ ਆ, ਉਹਨੂੰ ਇਕੱਠੇ ਕਰ ਦਈਏ ਤੇ ਗੁਲਦਸਤਾ ਬਣ
1: ਜਾਂਦਾ। ਸੰਗੀਤ ਦੀ ਰੇਨਬੋ, ਸੰਗੀਤ ਦੀ ਸਤਰੰਗੀ ਪੀਂਘ ਪਊਗੀ।
0: ਵੈਨਿਊ ਦਾ ਇੱਕ ਵਾਰੀ ਫੇਰ ਨਾਮ ਦੱਸਿਓ।
1: ਲਿਵਿੰਗ ਆਰਟ ਸੈਂਟਰ।
0: ਲਿਵਿੰਗ ਆਰਟ ਸੈਂਟਰ।
1: ਬਹੁਤ
0: ਟਾਈਮ ਕਿੰਨੇ ਕੁ ਵਜੇ
2: ਇਹ ਭਾਜੀ? 7 ਵਜੇ ਆਪਾਂ ਡੋਰਸ ਓਪਨ ਕਰ ਦਾਂਗੇ।
0: ਅੱਛਾ ਜੀ।
2: ਤੇ ਤਕਰੀਬਨ 8:15 ਵਜੇ ਸ਼ੋ ਸਟਾਰਟ ਹੋ ਜਾਏਗਾ। ਇੱਥੇ ਸ਼ੋ ਲੇਟ ਨਹੀਂ ਹੋ ਸਕਦਾ, ਨਾ ਅਸੀਂ ਲੇਟ ਖਤਮ ਕਰ ਸਕਦੇ।
0: ਠੀਕ।
2: ਜਿਹੜੇ ਟਾਈਮਿੰਗ ਹੁੰਦੇ ਆ ਵੈਨਿਊ ਦੇ, ਉਸ ਟਾਈਮ ਦੇ ਉੱਤੇ ਹੀ ਇਹ ਵੈਨਿਊ ਦਾ ਟਾਈਮ ਐਂਟਰੀ ਹੁੰਦੀ ਹੈ।
0: ਉਸ ਟਾਈਮ ਘੰਟੇ ਚੱਲਦਾ
2: ਇਹ, ਹੁਣ ਆਪਣੇ ਦੇ 11 ਵਜੇ ਤੋਂ ਪਹਿਲੇ ਆਪਾਂ ਸਮਾਪਤੀ ਕਰਨੀ ਹੁੰਦੀ।
1: ਜ਼ਫਰ ਭਾਈ ਤੁਸੀਂ ਲੈਂਦੇ ਤੇ ਚੜ੍ਹਦੇ ਪੰਜਾਬ ਨੂੰ ਇਕੱਠਾ ਕਰ ਰਹੇ ਹੋ, ਪਹਿਲੀ ਗੱਲ ਤਾਂ ਤੁਹਾਨੂੰ ਅਸੀਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਐਸੇ ਲੈਜੈਂਡ ਨੂੰ, ਹੰਸ ਰਾਜ ਹੰਸ ਜੀ ਨੂੰ, ਜੋ ਮੁਕੰਮਲ ਸੰਗੀਤ, ਕਿਹੜੇ ਕਿਹੜੀ ਗੱਲ ਮੈਂ ਕਹਾਂ ਕਿ ਉਹ ਗਾਇਕ ਨੇ ਜਾਂ ਸੂਫੀ ਨੇ ਜਾਂ ਫੋਕ ਗਾਇਕ ਨੇ, ਹਰ ਪੱਖ ਦਾ ਸੰਗੀਤ ਇਹਨਾਂ ਦੇ ਗਲੇ ਵਿੱਚ ਵੱਸਦਾ, ਉਹਨਾਂ ਨੂੰ ਤੁਸੀਂ ਲੈ ਕੇ ਆਏ ਹੋ। ਅਤੇ ਇੱਕ ਤੁਸੀਂ ਪਿਆਰ ਬੜਾ ਕਰਦੇ ਹੋ ਸਾਨੂੰ ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ, ਮੈਨੂੰ ਇੱਥੋਂ ਦੀ ਪਾਕਿਸਤਾਨ ਗੌਰਮੈਂਟ ਨੇ ਸਟੇਟ ਗੈਸਟ ਬਣਾ ਕੇ ਉੱਥੇ ਪਾਕਿਸਤਾਨ 'ਚ ਸੱਦਿਆ ਸੀਗਾ, ਬੜਾ ਪਿਆਰ ਅਤੇ ਇੱਜ਼ਤ ਦਿੱਤੀ, ਉਹਦੇ ਲਈ ਤੁਹਾਡਾ ਧੰਨਵਾਦ।
3: ਨਹੀਂ, ਥੈਂਕ ਯੂ ਸੋ ਮੱਚ ਸਰ, ਤੁਸੀਂ ਟਾਈਮ ਦਿੱਤਾ ਸਾਨੂੰ। ਔਰ ਮੈਂ ਕੰਗਰੈਚੁਲੇਟ ਕਰਨਾ ਚਾਹੁੰਦਾ ਟੋਰੋਂਟੋ ਦੇ ਪੰਜਾਬੀਆਂ ਦਾ ਕਿ ਉਹਨਾਂ ਨੂੰ ਇਸ ਲਈ ਕਿਉਂਕਿ ਉਹ ਇੰਨਾ ਪਿਆਰ ਕਰਦੇ ਨੇ ਆਪਣੀ ਪੰਜਾਬੀਅਤ ਦੇ ਨਾਲ। ਹੰਸਰਾਜ ਹੰਸ ਜੀ ਜੇ ਇੱਥੇ ਟੋਰੋਂਟੋ 'ਚ ਆਏ ਨੇ, ਇਸਦਾ ਇਹ ਮਤਲਬ ਹੈ ਕਿ ਅਸੀਂ ਪੰਜਾਬੀਅਤ ਨੂੰ ਫਰੋਗ ਦੇ ਰਹੇ ਹਾਂ। ਜੇ ਹੰਸਰਾਜ ਹੰਸ ਜੀ ਇੱਥੇ ਨਾ ਆਉਂਦੇ ਤਾਂ ਉਹ ਗੈਪ ਸ਼ਾਇਦ ਕੋਈ ਹੋਰ ਲੈ ਲੈਂਦਾ। ਇਟ ਡਜ਼ਨਟ ਹੈਵ ਟੂ ਬੀ ਅ ਪੰਜਾਬੀ, ਰਾਈਟ? ਅਤੇ ਉਹ ਫਿਰ ਅਸੀਂ ਆਪਸ਼ਨ ਹੀ ਨਹੀਂ ਨਾ ਹੁੰਦੀ ਸਾਡੇ ਕੋਲ ਕਿ ਅਸੀਂ ਹੰਸਰਾਜ ਹੰਸ ਜੀ ਨੂੰ ਦੇਖੀਏ, ਹੈ ਨਾ? ਅਤੇ ਇਹ ਮੈਂ ਸਭ ਨੂੰ ਕਹਾਂਗਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਐਜ਼ ਅ ਫੈਮਿਲੀ ਪੈਕੇਜ ਤੁਸੀਂ ਆਓ। ਜਿਹੜੇ ਥੋੜ੍ਹੇ ਜਿਹੇ ਟਿਕਟ ਰਹਿ ਗਏ ਨੇ, ਰਾਈਟ, ਬਰਿੰਗ ਯੋਰ ਫੈਮਲੀਜ਼, ਕਿਉਂਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਓਗੇ ਤਾਂ ਕੋਈ ਹੋਰ ਸ਼ਾਇਦ ਕੁਛ ਹੋਰ ਸਿਖਾ ਦੇਵੇ, ਰਾਈਟ? ਸੋ ਦਿਸ ਇਜ਼ ਅ ਗੁੱਡ ਓਪਰਚੁਨਿਟੀ।
1: ਅਖੀਰ ਵਿੱਚ ਮੈਂ ਜਿੱਥੇ ਥੈਂਕ ਯੂ ਕਰਨਾ ਚਾਹੁੰਦਾ ਹਰਜੀਤ ਜੀ ਦਾ, ਔਰ ਮਾਨੇਵਰ ਕਹਿੰਦੇ ਨੇ ਕਿ ਹੰਸ ਜੀ ਦਾ, ਜ਼ਫਰ ਭਾਈ ਦਾ, ਤੋ ਅਖੀਰ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਇੱਕ ਇੱਛਾ, ਇੱਕ ਖਾਹਿਸ਼ ਹੈ, ਉਹ ਇਹ ਆ ਕਿ ਸਾਰੀਆਂ ਲਾਈਨਾਂ ਬਿਜ਼ੀ ਆ ਪਰ ਅਸੀਂ ਤੁਹਾਨੂੰ ਔਨਲਾਈਨ ਨਹੀਂ ਕਰ ਸਕਾਂਗੇ, ਉਹਦੇ ਲਈ ਸੌਰੀ ਮੰਗਦੇ ਹਾਂ। ਨਵੀਂ ਬਾਅਦ 'ਚ ਤੁਹਾਡਾ ਧੰਨਵਾਦ ਕਰਨਗੇ। ਤੋ ਉਹ ਕਹਿੰਦੇ
0: ਕਿ ਨਵੀਂ ਗੱਭਰੂ ਹੋ ਗਿਆ।
1: ਹਾਂ ਬਿਲਕੁਲ ਜੀ, ਨਵੀਂ ਤੁਹਾਡਾ
0: ਆਸ਼ੀਰਵਾਦ, ਨਵੀਂ ਕੰਮ, ਵੈਰੀ ਸਮਾਰਟ।
4: ਮੈਂ ਤਾਂ ਬਸ ਇੱਕ ਤਾਂ ਆਸ਼ੀਰਵਾਦ ਲੈਣਾ ਹੈ ਜੀ ਤੁਹਾਡਾ,
0: ਕਿਉਂਕਿ ਛੋਟੇ ਹੁੰਦਿਆਂ ਵੀ ਤੁਹਾਨੂੰ ਦੇਖਿਆ।
4: ਜੀ ਬਿਲਕੁਲ, ਮੇਰੀ ਇੱਕ ਫੋਟੋ ਤੁਹਾਡੇ ਨਾਲ ਟੋਰਾਂਟੋ ਡਾਊਨਟਾਊਨ ਤੁਹਾਡਾ ਸ਼ੋਅ ਹੋਇਆ ਸੀ, ਉਦੋਂ ਮੈਂ ਬੱਚਾ ਸੀ, ਬਟ ਤੁਹਾਡੇ ਕਰਕੇ ਅਸੀਂ ਪੰਜਾਬੀ ਨਾਲ ਜੁੜੇ ਆ ਤੁਹਾਡੇ ਕਰਕੇ।
0: ਨਵਰਾਜ ਨੂੰ ਸਾਡੇ ਅਸੀਂ ਨਵੀਂ ਕਹਿੰਦੇ ਆ।
4: ਕੀ ਬਾਤ ਹੈ ਜੀ। ਮੈਂ ਹੰਸ ਜੀ, ਹੁਣ ਮੈਂ ਇੱਥੋਂ ਦਾ ਜੰਮਪਲ ਆ,
0: ਹਾਂਜੀ,
4: ਪਰ ਅਸੀਂ ਜੇ ਪੰਜਾਬੀ ਬੋਲਦੇ ਆ, ਪੰਜਾਬੀ ਗੀਤ ਸੰਗੀਤ ਸੁਣਦੇ ਆ ਤਾਂ ਤੁਹਾਡੇ ਕਰਕੇ ਆ।
0: ਭਾਜੀ ਵਧਾਈਆਂ ਤੁਹਾਨੂੰ, ਐਡੀ ਸ਼ਾਨਦਾਰ

0: ਪੰਜਾਬੀ ਬੋਲਦਾ ਨਾ।
1: ਥੈਂਕ ਯੂ ਜੀ। ਪਤਾ ਕੀ ਹੈ ਹੰਸ ਜੀ, ਮੈਂ ਕੱਲ ਪਰਸੋਂ ਵੀ ਜਦੋਂ ਦੇ ਹਰਜੀਤ ਜੀ ਨੇ ਯੂ ਨੋ ਅਨਾਊਂਸ ਕੀਤਾ ਕਿ ਸ਼ੋਅ ਹੋ ਰਿਹਾ ਸੀ, ਗੱਲਾਂ ਬਾਤਾਂ ਕਰ ਰਹੇ ਸੀ ਕਿ ਕਿਵੇਂ ਜਨਰੇਸ਼ਨ ਟੂ ਜਨਰੇਸ਼ਨ ਤੁਹਾਡਾ ਜੋ ਗੀਤ ਸੰਗੀਤ ਹੈ ਉਹ ਪਾਸ ਔਨ ਹੁੰਦਾ ਜਾ ਰਿਹਾ। ਹੁਣ ਨੱਚਣ ਤੋਂ ਪਹਿਲਾਂ ਅਸੀਂ ਆਈ ਥਿੰਕ ਉਦੋਂ ਇੱਕ ਹੀ ਮੇਰਾ ਜਨਮ ਹੋਇਆ ਸੀ ਅਤੇ ਹੁਣ ਅਸੀਂ ਵੀ

0: ਸਤਿ ਸ਼੍ਰੀ ਅਕਾਲ ਬੁਲਾਓ, ਫੁੱਫੜ ਜੀ ਆਏ ਤੇ ਮੰਜੇ ਥੱਲੇ ਲੁਕ ਜਾਂਦਾ ਸੀ। ਤੇ ਇਹ ਨਿਆਣੇ ਵੇਖੋ ਕਿੰਨੇ ਐਕਟਿਵ, ਕਹਿੰਦਾ ਮੇਰਾ ਟਾਈਮ ਕਦੋਂ
1: ਟਾਈਮ ਕਿਆ ਬੇਟਾ ਆਇਆ ਖੜਾ ਤੇਰਾ ਵੀ,
0: ਕਹਿੰਦਾ ਜਿਹਨੂੰ ਫੈਨ ਹੈ ਨਾ ਉਹ ਇਮਰਾਨ ਖਾਨ ਦੇ ਨਾਂ ਤੇ ਤਾੜੀਆਂ ਮਾਰੋ। ਔਰ ਉਹਨੇ ਚੰਗਾ ਭਲਾ ਗਾਤਾ, ਇਹ ਜਿੱਦਾਂ ਉਮਰ ਦੇ ਹਿਸਾਬ ਨਾਲ, ਇਹ ਨੀ ਮੈਂ ਕਹਾਂਗਾ ਕਿ ਕੋਈ ਆਪਣਾ ਬੱਚਾ ਹੈ ਓਵਰ, ਲੇਕਿਨ ਉਹ ਟੈਕਨੀਕਲੀ ਉਹ ਸਰਗਮ ਵਗੈਰਾ ਮੈਂ ਯਾਰ ਕਮਾਲ ਹੈ ਆਪਣਾ ਉੱਥੇ ਖੇਤਾਂ ਚ ਕੰਮ ਕਰਦੇ ਸੀ ਪਾਪਾ ਜੀ ਤੇ ਸਾਰੇ ਲੋਕ, ਤੇ ਚਲੋ ਸਾਡੇ ਤੇ ਤਰਸ ਆ ਗਿਆ। ਹੁਣ ਇਹ ਕਹਿ ਸਕਦੇ ਸਾਡਾ
1: ਖਾਨਦਾਨੀ ਹੋ ਗਿਆ, ਬੱਚੇ ਕਹਿ ਸਕਦੇ,
0: ਬੱਚੇ ਕਹਿ ਸਕਦੇ
1: ਪੋਤਰਾ ਕਹਿ ਸਕਦਾ। ਬਹੁਤ ਇੱਕ ਵਾਰੀ ਫਿਰ ਪ੍ਰਵਾਸੀ ਪੰਜਾਬੀਆਂ ਵੱਲੋਂ ਔਰ ਖਾਸ ਤੌਰ 'ਤੇ ਟੰਟੋਰੀਅਨਸ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਖੁਸ਼ ਆਮਦੀਦ। ਉਹ ਕਹਿੰਦੇ ਨੇ ਕਿ ਬਹੁਤ ਹੀ ਦਿਲ ਨਹੀਂ ਕਰਦਾ ਕਿ ਹੁਣ ਬੰਦ ਕਰੀਏ, ਪਰ ticketmaster.ca ਜਿੱਥੋਂ ਟਿਕਟਾਂ ਲੈਣੀਆਂ ਨੇ। ਦੇਖੋ ਕਿੰਨੇ ਖੁਸ਼ਗਵਾਰ ਮਾਹੌਲ 'ਚ ਅੱਜ ਦੀ ਇੰਟਰਵਿਊ ਹੋਈ ਆ। ਮੇਰਾ ਖਿਆਲ ਆ ਕਿ ਮੈਂ ਵੀ ਹਜ਼ਾਰਾਂ ਇੰਟਰਵਿਊਜ਼ ਕੀਤੀਆਂ, ਅੱਜ ਕੱਲ੍ਹ ਤਾਂ ਜ਼ਿਆਦਾ ਨਵੀਓ ਹੀ ਕਰਦਾ, ਪਰ ਮੇਰਾ ਚਿੱਤ ਕੀਤਾ ਕਿ ਯਾਰ ਮੈਂ ਹੰਸ ਜੀ ਨਾਲ ਬੈਠ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ। ਤੋ ਜਿੰਨੀ ਪਿਆਰੀ ਅੱਜ ਇੰਟਰਵਿਊ ਹੋਈ ਆ, ਇਦੋਂ ਕਈ ਗੁਣਾ ਵੱਧ ਕੱਲ੍ਹ ਨੂੰ ਤੁਹਾਨੂੰ ਸੰਗੀਤ ਦਾ ਆਨੰਦ ਆਉਣਾ। ਇੱਕ ਸੰਗੀਤ ਦਾ ਦਰਿਆ ਵਗੂਗਾ, ਸਮੁੰਦਰ ਵਗਣਗੇ, ਔਰ ਤੁਸੀਂ ਕਹੋਗੇ ਕਿ ਯਾਰ ਮੈਮੋਰੇਬਲ ਸ਼ਾਮ ਤੁਹਾਡੀ ਕੱਲ੍ਹ ਲਿਵਿੰਗ ਆਰਟ ਸੈਂਟਰ ਵਿੱਚ ਹੋਊਗੀ। ਕੋਈ ਟਿਕਟਾਂ ਵਾਸਤੇ 6474481000 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਵਾਰੀ ਫਿਰ ਹਾਂਜੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਬਹੁਤ ਧੰਨਵਾਦ।
0: ਖੁਸ਼ੀ ਬਹੁਤ ਹੋਈ ਤੁਹਾਡੇ ਦਰਸ਼ਨ ਕਰਕੇ, ਔਰ ਤੁਹਾਨੂੰ ਤੁਹਾਡੇ ਨਾਲ ਗੁਫ਼ਤਗੂ ਕਰਕੇ ਈਜ਼ੀ ਫੀਲ ਹੁੰਦਾ, ਕਿਉਂਕਿ ਤੁਸੀਂ ਇਮਤਿਹਾਨੀ ਪਰਚੀ ਨਾਲ ਦੀ ਨਾਲ ਦੇਈ ਜਾਂਦੇ ਆ।
1: ਬੜੀ ਮਿਹਰਬਾਨੀ, ਕਿਉਂਕਿ
0: ਬੇਟੇ ਨਵੀਂ ਤੰਤਰ ਨਾ ਹੀ ਨਹੀਂ ਕਰ ਸਕਦਾ। ਉਸ ਤੋਂ ਪਹਿਲਾਂ ਸ਼ੇਰ ਮੈਂ 5 ਸਾਲ ਲਈ
1: ਕਿਆ ਬਾਤ
0: ਜੀ,

0: ਪੁਲਿਸਾਂ ਔਰ ਕਹਿੰਦੇ ਹੁੰਦੇ ਆ ਕਿ ਰੌਂਗਟੇ ਖੜੇ ਹੋ ਗਏ।
1: ਥੈਂਕ ਯੂ ਸਰ।
0: ਬਮ ਔਰ ਨਸ਼ਾ ਆਇਆ ਗਿਆ ਸਾਰਾ ਅੱਜ ਮਾਹੌਲ ਜਿਹੜਾ। ਤੋ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਥੈਂਕ ਯੂ
2: ਸਾਰਿਆਂ ਦਾ, ਸਰੋਤਿਆਂ ਦਾ ਵੀ ਅਤੇ ਹੰਸ ਜੀ ਹੋਰਾਂ ਦਾ ਬਹੁਤ ਬਹੁਤ ਆਦਰ ਸਤਿਕਾਰ ਨਾਲ ਧੰਨਵਾਦ,
1: ਸ਼ੁਕਰੀਆ ਸਾਰਿਆਂ ਦਾ,
2: ਥੈਂਕ ਯੂ ਜੀ ਜੀ, ਸ਼ੁਭ ਸ਼ਾਮਾਂ, ਚੱਕ ਦੋ ਫਟੇ ਅਤੇ ਖਿੱਚੋ ਕੰਮ ਨੂੰ, ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਾ,
1: ਥੈਂਕ ਯੂ ਸਰ, ਥੈਂਕ ਯੂ।
3: ਸੋ ਅਗਰ ਫਿਰ ਜਾਣਕਾਰੀ ਦੇ ਦਈਏ ਕਿ ticketmaster.ca ਤੁਸੀਂ ਟਿਕਟਾਂ ਜ਼ਰੂਰ ਜ਼ਰੂਰ ਜ਼ਰੂਰ ਲਓ ਆਪਣੀਆਂ ticketmaster.ca ਤੋਂ ਐਂਡ ਜਲਦੀ ਜਲਦੀ ਲੈ ਲਓ ਕਿਉਂਕਿ ਆਈ ਥਿੰਕ ਅੱਜ ਦੀ ਗੱਲਬਾਤ

0: ਫੂਡਜ਼ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com ਪੈਰਾਡਾਈਸ ਡਿਵੈਲਪਮੈਂਟਸ.com। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।
1: JS ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garewal present The Sense.

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 6474481000.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਓਕੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਵੈਲਕਮ ਸਵਾਗਤ ਹੈ। ਕਿਵੇਂ ਹੋ ਸਾਰੇ? ਠੀਕ ਠਾਕ ਹੋ? ਬੱਲੇ ਬੱਲੇ ਆ ਚੜ੍ਹਦੀ ਕਲਾ। ਸੋ ਆਈ ਹੋਪ ਤੁਸੀਂ ਸਾਡੀ ਗੱਲਬਾਤ ਇੰਜੋਏ ਕੀਤੀ ਹੋਵੇਗੀ। ਹਲਕੀ ਜੀ ਮਿੱਠੀ ਜੀ ਇੱਕ ਟੈਕਨੀਕਲ ਡਿਫੀਕਲਟੀ ਆਈ ਸੀ, ਬਟ ਕੋਈ ਗੱਲ ਨਹੀਂ, ਉਹ ਜ਼ਿੰਦਗੀ ਦਾ ਇੱਕ ਹਿੱਸਾ ਅਤੇ ਆਉਣੀਆਂ ਵੀ ਚਾਹੀਦੀਆਂ ਨੇ। 6368 ਹੈਲੋ 6368 ਹੈਲੋ
1: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
1: ਹੋਰ ਕੀ ਹਾਲ ਚਾਲ ਨੇ? ਨਵੀਂ ਸੈਟ
0: ਵਧੀਆ ਜੀ, ਕਿਵੇਂ ਹੋ?
1: ਠੀਕ ਠਾਕ ਵਧੀਆ। ਮੈਂ ਇਹਨਾਂ ਦਾ ਇੱਕ ਗੀਤ ਛੋਟਾ ਜਿਹਾ ਸੁਣਾ ਦਿੰਦੇ, ਪੱਤਾ ਪੱਤਾ ਸਿੰਘਾਂ ਦਾ।
0: ਉਹ ਜੀ ਉਹ ਹੁਣ ਹੰਸ ਜੀ ਚਲੇ ਗਏ, ਕੱਲ ਨੂੰ ਸ਼ੋਅ ਤੇ ਆਇਓ ਜੀ, ਸ਼ੋਅ ਤੇ ਆਏ ਤਾਂ ਸੁਣ ਲਿਓ।
1: ਅੱਛਾ
0: ਅੱਛਾ, ਗੱਲ ਵੀ ਠੀਕ ਹੈ। ਇੱਥੇ ਬਹਿ ਕੇ ਕੀ ਸੁਣਨਾ ਹੁਣ? ਤੁਸੀਂ ਸ਼ੋਅ ਤੇ ਆਓ, ਟਿਕਟਾਂ ਲਓ, ਕਹਿੰਦੇ ਹੁੰਦੇ ਕਿ $50 ਲਾਓ ਤੇ ਆਰਾਮ ਨਾਲ ਬਹਿ ਕੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੁਸੀਂ ਨਾਲ ਦੀ ਨਾਲ ਆਪਾਂ ਦੋਵੇਂ ਰੁੱਸ ਬੈਠੇ ਸਾਰੇ ਸੁਣੋਗੇ।
1: ਠੀਕ
0: ਚਲੋ ਜੀ, ਸ਼ੁਕਰੀਆ। ਕਾਲਾਂ ਬਹੁਤ ਸਾਰੀਆਂ ਆ ਰਹੀਆਂ ਸੀ, ਬਟ ਸੋਰੀ ਯਾਰ, ਆਈ ਅਪੋਲੋਜਾਈਜ਼। ਇੰਟਰਵਿਊ ਦੇ ਦੌਰਾਨ ਫਿਰ ਥੋੜੀਆਂ ਕਾਲਸ ਲੈਣੀਆਂ ਮੁਸ਼ਕਿਲ ਹੋ ਜਾਂਦੀ ਨੇ। ਸੋ ਨੰਬਰ ਹੈ ਆਪਣਾ 905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-973-3337-973-337-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973-937-973- ਗੱਲ ਨਹੀਂ ਹੋਈ ਤਾਂ ਮੇਰੇ ਨਾਲ ਤਾਂ ਕਮ ਸੇ ਕਮ ਕਰ ਲਓ ਕਿ ਨਹੀਂ। ਸੋ ਨੰਬਰ ਹੈ ਆਪਣਾ 9056733337 ਐਂਡ ਗੱਲਾਂ ਬਾਤਾਂ ਤੁਹਾਡੇ ਨਾਲ ਲਾਜ਼ਮੀ ਹੋਣਗੀਆਂ। ਅਤੇ ਪਹਿਲਾਂ ਤੁਹਾਡੀ ਸਿਹਤ ਹੈ ਜਿਹੜੀ ਦੇਖੋ ਬਹੁਤ ਜ਼ਰੂਰੀ ਹੈ, ਹੈਲਥ ਇਜ਼ ਵੈਲਥ, ਸਿਹਤ ਹੈ ਸਭ ਕੁਝ ਹੈ, ਨਹੀਂ ਤਾਂ ਕੱਖ ਵੀ ਨਹੀਂ। ਅਤੇ ਡਾਕਟਰ ਕੁਲਦੀਪ ਹੋਮਿਓਪੈਥੀ ਦੇ ਮਹਾਰਾਜੇ ਸਾਡੇ ਨਾਲ ਨੇ। ਅਤੇ ਕੁਲਦੀਪ ਜੀ ਕਿਵੇਂ ਹੋ?
2: ਠੀਕ ਹੈ ਨਵੀ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ, ਪਹਿਲਾਂ ਤਾਂ ਮੈਂ ਆਪਣੀ ਸਿਹਤ ਦਾ ਧਿਆਨ ਰੱਖਦਾ ਪੇਟੂ ਸਿਆਂ ਦੀ।
0: ਹਾਂ ਨਹੀਂ ਕੁਲਦੀਪ ਜੀ, ਹੁਣ ਆਪਾਂ ਗੱਲਬਾਤ ਨਹੀਂ ਕਰਦੇ ਹੁੰਦੇ ਵੀ ਜਿਹੜਾ ਵੀ ਬੰਦਾ ਤੁਹਾਡੇ ਦਫ਼ਤਰ ਆਉਂਦਾ ਉਹ ਬੜਾ ਸਰਪ੍ਰਾਈਜ਼ ਹੁੰਦਾ ਹੈ, ਉਹ ਤੁਹਾਨੂੰ ਵੀ ਪੁੱਛਦਾ ਵੀ ਕੁਲਦੀਪ ਜੀ ਜਿਹੜੇ ਉਹ ਬਜ਼ੁਰਗ ਡਾਕਟਰ ਨੇ ਉਹ ਕਿੱਥੇ ਨੇ। ਅਤੇ ਫਿਰ ਜਦੋਂ ਤੁਹਾਨੂੰ ਦੇਖਦੇ ਕਹਿੰਦੇ ਕੁਲਦੀਪ ਜੀ ਯਾਰ ਤੁਸੀਂ ਤਾਂ 50 ਸਾਲਾਂ ਦੇ ਵੀ ਨਹੀਂ ਲੱਗਦੇ।
2: ਹਾਂਜੀ ਹਾਂਜੀ, ਕਿਰਪਾ ਮਹਾਰਾਜ ਜੀ ਦੇਖੇ ਨੇ ਉਹੀ ਨਾ ਪਹਿਲਾਂ ਦੇਖੋ ਇਹੀ ਕਿ ਦੇਖੋ ਤਾਂ ਹੀ ਕਹਿੰਦੇ ਹੈਲਥ ਇਜ਼ ਵੈਲਥ।
0: ਹਾਂ ਸਹੀ ਗੱਲ,
2: ਆਪਣੀ ਸਿਹਤ ਧਿਆਨ ਰੱਖੋ। ਮੈਂ ਦੇਖੋ ਜੀ, ਮੈਂ ਨਵੀਂ ਜੀ ਸਭ ਬਹੁਤ ਡਿਵੋਟਡ ਨੇ ਆਪਣੇ ਕੰਮ ਪਿੱਛੇ ਜੀ, ਕਿਸੇ ਨੂੰ ਮੈਂ ਕਹਿਣਾ ਹੁੰਦਾ ਮੇਰੇ ਦਫ਼ਤਰ ਜਿਹੜਾ ਵੀ ਆਉਂਦਾ ਨਾ, ਮੈਂ ਕਿਹਾ ਪੈਸੇ ਮੇਰੇ ਵਾਸਤੇ ਬਾਅਦ ਚ ਨੇ, ਪਹਿਲਾਂ ਪੇਸ਼ੈਂਟ। ਠੀਕ ਹੈ
0: ਜੀ,
2: ਇਸ ਕਰਕੇ ਕੋਈ ਵੀ ਇਸ਼ੂ ਹੈਗਾ, ਜਾਣਕਾਰੀ ਲੈਣੀ ਹੈ, ਕੁਛ ਕਰਨਾ, ਕੋਈ ਵੀ ਮੈਂ ਚਾਰਜ ਨਹੀਂ ਕਰਦਾ, ਲੇਕਿਨ ਇੱਥੇ ਜਾ ਟ੍ਰੀਟਮੈਂਟ ਫਿਰ ਪੈਸੇ ਆਪਾਂ ਚਾਰਜ ਕਰਦੇ ਹਾਂ। ਕੋਈ ਵੀ ਬਹੁਤ ਦੁਨੀਆਂ ਪਰੇਸ਼ਾਨ ਹੁੰਦੀ ਹੈ, ਦੇਖੋ ਉਰੇ ਦਾ ਸਿਸਟਮ ਇਹੋ ਜਿਹਾ ਕਿ ਡਾਕਟਰਾਂ ਕਹੋ ਕਿ ਸਪੈਸ਼ਲਿਸਟ ਕਹੋ ਕਿ ਉਹੀ ਸਾਡੇ ਕੋਲ ਆਉਂਦੇ ਨੇ, ਉਹ ਮਹਾਰਾਜ ਦੀ ਕਿਰਪਾ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਸਭ ਠੀਕ ਨੇ।
0: ਵੈਰੀ
2: ਗੁੱਡ, ਤੋ ਕਿਸੇ ਨੂੰ, ਮੈਨੂੰ 50 ਸਾਲ ਹੋ ਗਏ ਇਸੇ ਫੀਲਡ ਦੇ ਵਿੱਚ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ, ਤੁਹਾਨੂੰ ਪੇਟ ਦਾ ਇਸ਼ੂ ਹੈ, ਤੁਹਾਨੂੰ ਥਾਇਰਾਇਡ ਹੋ ਗਿਆ, ਕੋਲੈਸਟਰਾਲ ਹੋ ਗਿਆ, ਡਾਇਬਟੀਜ਼ ਹੋ ਗਿਆ, ਐਂਗਜ਼ਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ ਕੋਈ ਹੈਗਾ, ਫੁਲਵੈਰੀ ਹੋ ਗਈ, ਬੱਚਿਆਂ ਦੇ ਆਟਿਜ਼ਮ, ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ, ਆਟੋਮੋਬਾਈਲ ਹੈਗਾ, ਸਲੀਪ ਐਪਨੀਆ ਹੈਗਾ, ਅੱਖਾਂ ਦੀ ਬਿਮਾਰੀ ਹੈ, ਕੰਨਾਂ ਦੀ ਬਿਮਾਰੀ, ਵਰਟੀਗੋ ਹੈਗਾ, ਕੋਈ ਵੀ ਬਿਮਾਰੀ ਹੈ, ਹਰ ਬਿਮਾਰੀ ਦਾ ਇਲਾਜ ਪਰਮਾਨੈਂਟ ਹੋਮੋਪੈਥੀ ਵਿੱਚ ਹੈਗਾ। ਜੇ ਤੁਹਾਡੇ ਬੈਨੀਫਿਟ ਨੇ, ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਮੇਰਾ ਨੰਬਰ 6478005560487818 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੈਂ ਥੋੜ੍ਹਾ ਜਿਹਾ ਅੱਜ ਬਵਾਸੀਰ ਬਾਰੇ ਜਾਣ ਬਾਅਦ, ਨਵੀਂ ਜੀ ਬਵਾਸੀਰ ਵਾਸਤੇ ਨਾ ਮੇਰੇ ਕੋਲ 2-3 ਵਾਰੀ ਆਪਰੇਸ਼ਨ ਕਰਾ ਕੇ ਵੀ ਲੋਕ ਆਉਂਦੇ ਨੇ, ਤੋ ਮੇਰੇ ਕੋਲ ਜੋ ਵੀ ਪੇਸ਼ੈਂਟ ਜਲਦੀ ਆ ਜਾਂਦਾ ਬਹੁਤ ਜਲਦੀ ਠੀਕ ਹੋ ਜਾਂਦਾ। ਬਵਾਸੀਰ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ, ਇੱਕ ਐਕਸਟਰਨਲ, ਕਿਉਂਕਿ ਇਹ ਮੋਸਟਲੀ ਕੋਨਸਟੀਪੇਸ਼ਨ ਕਰਕੇ ਹੁੰਦੀ ਹੈ, ਜਾਂ ਤੁਸੀਂ ਬਾਰ ਬਾਰ ਟੋਇਲਟ ਜਾਂਦੇ ਉਹਦੇ ਕਰਕੇ ਹੁੰਦੀ ਹੈ, ਜੋ ਕਿ ਖੂਨ ਆਏਗਾ, ਦਰਦ ਹੁੰਦਾ, ਪੇਨ ਹੁੰਦਾ, ਉਹਦੇ ਛੋਟੇ ਚ ਇਹ ਬਾਰ ਬਾਰ ਟੋਇਲਟ ਜਾਂਦੇ ਹੋ, ਕੋਨਸਟੀਪੇਸ਼ਨ ਹੁੰਦਾ, ਕੋਈ ਵੀ ਇਸ਼ੂ ਹੈ, 6478005560487818 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਪਰਮਾਨੈਂਟ ਇਹਨਾਂ ਠੀਕ ਹੋ ਜਾਂਦਾ ਸਾਡੀ ਦਵਾਈ ਨਾਲ ਜੀ। ਥੈਂਕ ਯੂ ਨਵੀ, ਥੈਂਕ ਯੂ ਵੈਰੀ ਮਚ, ਟਾਈਮ ਦਿੱਤਾ।
0: ਵੈਰੀ ਗੁੱਡ, ਪ੍ਰੋਗਰਾਮ ਹੈ ਪੰਜਾਬੀ ਰਾਤ ਤੇ ਕਾਲ ਲੈ ਲਈਏ 9345। ਹਾਂਜੀ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਵਧੀਆ ਜੀ, ਤੁਸੀਂ ਸੁਣਾਓ ਕਿਦਾਂ?
0: ਬਹੁਤ ਵਧੀਆ ਜੀ, ਬੱਲੇ ਬੱਲੇ ਸਰ।
3: ਤੇ ਨਹੀਂ ਵਧੀਆ ਪ੍ਰੋਗਰਾਮ ਕੀਤਾ ਅੱਜ, ਤੁਹਾਡੀ ਗੈਰ ਆਈ ਸੀ, ਉਹਨਾਂ ਨੇ ਤੇਰੇ ਡੈਡੀ ਨੇ ਰਿਕੁਐਸਟ ਕੀਤਾ ਤੇ ਬਹੁਤ ਵਧੀਆ ਲੱਗਾ।
0: ਪਤਾ ਕੀ ਹੈ ਮੈਨੂੰ, ਮੈਂ ਤੁਹਾਨੂੰ ਸੱਚੋ ਸੱਚ ਦੱਸਦਾ, ਜਦੋਂ ਨਾ ਇਦਾਂ ਦੇ ਬੜੇ ਸਿੱਖੇ ਹੋਏ ਬੰਦੇ, ਬੜੇ ਲੈਜੈਂਡ ਬੰਦੇ, ਬੜੇ, ਫਿਰ ਮੈਂ ਕਹਿੰਦਾ ਉਹਨਾਂ ਆਪਣੇ ਡੈਡ ਨੂੰ ਕਿ ਜਿਹੜੇ ਮੇਰੇ ਹਾਣ ਦੇ ਕੋਈ, ਉਹਨਾਂ ਨਾਲ ਤਾਂ ਮੈਂ ਆਰਾਮ ਨਾਲ ਕਰ ਲੂੰਗਾ, ਬਟ ਇਹਨਾਂ ਨਾਲ ਤੁਸੀਂ ਗੱਲਬਾਤ ਕਰੋ, ਕਿਉਂਕਿ ਉਹ ਪੁਰਾਣੀਆਂ ਗੱਲਾਂ ਬਾਤਾਂ ਜਿਹਨਾਂ ਬਾਰੇ ਚਲੋ ਆਪਾਂ ਨੂੰ ਨਹੀਂ ਉਨੀ ਨੌਲੇਜ, ਰਾਈਟ?
3: ਹਾਂਜੀ ਬਿਲਕੁਲ ਬਿਲਕੁਲ ਨਹੀਂ ਅਸੀਂ ਅਸੀਂ ਨਵੀਂ ਤੁਹਾਡੇ ਡੈਡੀ ਹੁਣ ਨਾਲ ਦੇ ਹੀ ਆ ਤੇ ਸਾਨੂੰ ਵੀ ਕਾਫੀ ਦੇਰ ਹੋ ਗਈ ਅਸੀਂ ਇਹਨਾਂ ਦਾ ਸ਼ੋਅ ਦੇਖਿਆ ਮਹਿਫਲ ਗਾਰਡਨ ਦੇ ਵਿੱਚ
0: ਕੀ ਬਾਤ ਹੈ ਵਾਹ
3: ਜਦੋਂ ਸਿਕੰਦਰ ਸਦੂਲ ਸਿਕੰਦਰ ਤੇ ਇਹਨਾਂ ਨੇ ਇਹ ਗਾਣਾ ਰਿਲੀਜ਼ ਕੀਤਾ ਨਾ ਪੱਤਾ ਪੱਤਾ ਸਿੰਘ ਮੇਰੀ ਘੋੜਿਆਂ ਦੇ ਉੱਪਰ ਐਂਟਰੀ ਕੀਤੀ ਕਿਆ ਨਜ਼ਾਰਾ ਸੀ ਯਾਰ
0: ਕੀ ਬਾਤ ਹੈ ਇਹ ਕਦੋਂ ਕਿਹੜੇ ਸਾਲ ਦੀ ਗੱਲ ਹੈ
3: ਇਹ ਨਵੀਂ ਮੈਨੂੰ ਹੁਣ ਪੱਕਾ ਯਾਦ ਨਹੀਂ ਗਾ ਆਈ ਥਿੰਕ
0: ਤੁਸੀਂ ਦੇਖੋ ਜਿਹੜਾ ਮੇਪਲ ਲੀਫ ਗਾਰਡਨ ਹੈ ਮੇਪਲ ਲੀਫ ਗਾਰਡਨ ਬਣਿਆ ਸੀਗਾ 1931 ਚ
3: ਹਾਂਜੀ
0: ਤੇ ਮੇਪਲ ਲੀਫ ਗਾਰਡਨ ਹੁਣ ਬਾਅਦ ਦੇ ਵਿੱਚ ਕਹਿੰਦੇ ਕਿ ਉੱਥੇ ਗਰੋਸਰੀ ਸਟੋਰ ਵੀ ਬਣ ਗਿਆ ਐਥਲੈਟਿਕ ਸੈਂਟਰ ਵੀ ਬਣ ਗਿਆ ਕਿਉਂਕਿ ਪਹਿਲਾਂ ਟੋਰਾਂਟੋ ਮੇਪਲ ਲੀਫ ਉੱਥੇ ਖੇਡਦੇ ਸੀ ਫਿਰ ਚਲੋ ਏਅਰ ਕੈਨੇਡਾ ਸੈਂਟਰ ਆ ਗਏ
3: ਸੋਰੀ ਨਵੀਂ ਇਹਨਾਂ ਦਾ ਨਾ ਨਵੀਂ ਇਹਨਾਂ ਦਾ ਉਦੋਂ ਦੋਨਾਂ ਨੇ ਇਕੱਠੇ ਨੇ ਐਂਟਰੀ ਕੀਤੀ ਤੇ ਉਦੋਂ ਗਾਣਾ ਰਿਲੀਜ਼ ਇੱਥੇ ਕੀਤਾ ਸੀ ਉਹ
0: ਕੀ ਬਾਤ ਹੈ ਕੀ ਬਾਤ ਹੈ ਬੜੀ ਵੱਡੀ ਗੱਲ ਹੈ ਯਾਰ ਉਹਨਾਂ ਸਮਿਆਂ 'ਚ ਵੀ ਮੇਪਲ ਲੀਫ ਗਾਰਡਨ ਸ਼ੋਅ ਕਰਨਾ
3: ਹਾਂਜੀ ਹਾਂ ਬਹੁਤ ਵੱਡੀ ਗੱਲ ਸੀ ਜੀ ਤੇ ਔਰ ਪੂਰਾ ਫੁੱਲ ਪੈਕ ਹੀ ਸੀਗਾ ਉਹ
0: ਕੋਈ ਨਾ ਕੱਲ ਨੂੰ ਆ ਜਾਓ ਫਿਰ
3: ਹਾਂਜੀ ਕੱਲ ਨੂੰ ਪੱਕਾ ਪੱਕਾ 100% ਕਿਉਂ ਨਹੀਂ ਆ ਇਹੀ ਤਾਂ ਕਾਕੀ ਸੁਣਨ ਵਾਲੀ ਆ
0: ਥੈਂਕ ਯੂ ਸਰ ਬਹੁਤ ਸ਼ੁਕਰੀਆ
3: ਉੱਥੇ ਉੱਥੇ ਮਿਲਦੇ ਕੱਲ
0: ਥੈਂਕ ਯੂ ਸਰ ਬਹੁਤ ਧੰਨਵਾਦ ਤੁਹਾਡਾ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 ਸਟੂਡੀਓ 'ਚ ਗੱਲਬਾਤ ਹੋ ਰਹੀ ਹੈ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਕੁਝ ਇੱਕ ਸਾਡੇ ਮੈਸੇਜ ਜ਼ਰੂਰੀ ਨੇ ਇੱਕ ਤਾਂ ਯਾਰ ਅਨਾਜ ਮਾਰਟ ਗਰੋਸਰੀ ਸਟੋਰ ਹੈ ਅਨਾਜ ਮਾਰਟ ਖੁੱਲ੍ਹ ਗਿਆ ਬਟ ਗ੍ਰੈਂਡ ਓਪਨਿੰਗ ਗ੍ਰੈਂਡ ਪ੍ਰਾਈਜ਼ ਕੱਢੇ ਜਾ ਰਹੇ ਹੈ ਸੈਟਰਡੇ ਨੂੰ ਸੋ ਅਨਾਜ ਮਾਰਟ 'ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ $100 ਦੀ ਗਰੋਸਰੀ ਕਰਨ ਦੇ ਉੱਤੇ ਤੁਹਾਡਾ ਨਾਮ ਇੱਕ ਡਰੋਅ 'ਚ ਪਾਇਆ ਜਾਊਗਾ ਅਤੇ ਡਰੋਅ 'ਚ ਪ੍ਰਾਈਜ਼ ਜਿਹੜੇ ਨਿਕਲਣੇ ਨੇ ਰੋਇਲ ਐਨਫੀਲਡ ਦਾ ਬੁਲਟ ਮੋਟਰਸਾਈਕਲ ਅਤੇ ਆਪਣਾ ਏਅਰ ਫਰਾਇਰ ਐੱਲ ਈ ਡੀ ਟੀ ਵੀ ਵਰਗੇ ਤਕੜੇ ਤੋਂ ਤਕੜੇ ਪ੍ਰਾਈਜ਼ ਨੇ $100 ਦੀ ਗਰੋਸਰੀ ਅੱਜ ਅਤੇ ਕੱਲ੍ਹ ਕਰ ਲਿਓ ਜਾਂ ਤੁਸੀਂ 12 ਵਜੇ ਤੋਂ ਪਹਿਲਾਂ ਸੈਟਰਡੇ ਕਰ ਲਿਓ ਅਤੇ ਨਾਮ ਡਰੋਅ 'ਚ ਪਾਇਆ ਜਾਊਗਾ ਅਨਾਜ ਮਾਰਟ ਏਅਰਪੋਰਟ ਰੋਡ ਮੇਫੀਲਡ 'ਤੇ ਹੈ 6141 ਮੇਫੀਲਡ ਰੋਡ ਜਿਹੜਾ ਨਵਾਂ ਪਲਾਜ਼ਾ ਬਣਿਆ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਫਿਲਮ ਰਿਲੀਜ਼ ਹੋ ਰਹੀ ਹੈ ਕੱਲ੍ਹ ਨੂੰ ਬਈ ਸੋ ਕੱਲ੍ਹ ਦਾ ਦਿਨ ਹੈ ਅਤੇ ਕੱਲ੍ਹ ਨੂੰ ਮਿੱਟੀ ਦੇ ਪੁੱਤ ਬੜੀ ਟੌਪ ਦੀ ਫਿਲਮ ਮਿੱਟੀ ਦੇ ਪੁੱਤ ਦੇਵ ਖਰੌੜ ਯੋਗਰਾਜ ਸਿੰਘ ਵਰਗੇ ਬੜੇ ਲੈਜੈਂਡਰੀ ਬੰਦੇ ਅਤੇ ਮੈਂ ਕੱਲ੍ਹ ਵੀ ਗੱਲ ਕਰ ਰਹੀ ਸੀ ਕਿ ਜਿੰਨਾ ਪਿਆਰ ਆਪਾਂ ਆਪਣੀ ਮਿੱਟੀ ਨੂੰ ਕਰਦੇ ਹਾਂ ਨਾ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਸੋਰੀ ਟੂ ਸੇ ਬਟ ਹੋਰ ਕੋਈ ਯੂਨੋ ਕੌਮ ਕਰਦੀ ਹੋਵੇਗੀ ਆਪਾਂ ਤਾਂ ਯਾਰ ਜਾਨਵਰ ਦਿੰਦੇ ਮਿੱਟੀ ਲਈ ਸੋ ਮਿੱਟੀ ਦੇ ਪੁੱਤ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਸਾਰਿਆਂ ਲਈ ਕੱਲ੍ਹ ਨੂੰ ਦੇਵ ਖਰੌੜ ਹੋਰਾਂ ਦੀ ਸੋ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਿਓ ਸਿਨੇਮਾ 'ਚ ਅਤੇ ਇਸ ਫਿਲਮ ਦਾ ਗੀਤ ਪੀੜ੍ਹੀਆਂ ਤੁਹਾਡੇ ਲਈ ਲਾ ਰਿਹਾ
4: ਉਹਨੂੰ ਰੋਕਣ ਲਈ ਸਾਰੇ ਦਰਿਆ ਵੀ ਤੁਰ ਜਾਣਗੇ

0: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com ਪੈਰਾਡਾਈਸ ਡਿਵੈਲਪਮੈਂਟਸ.com। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾ
3: ਤੁਹਾਡਾ ਬਾਦ ਮਨਸਾ ਜਨਸ। ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: Saturday, September 18th, 7 PM at the Living Arts Center, Mississauga.
1: पहला आया सी बड़ी मोहब्बत दी उम्मीद कर रहा इस बार भी तुसी आशीर्वाद दोगे
2: प्रोग्राम पंजाबी हरा ते गल्लां बातां तुहाडे नाल करदे आं कुछ यार अपना समा चलो बड़ा वधिया लंघिया गल्लां बातां होईआं ते हंस जी ਦੀ ਆਵਾਜ਼ ਸੁਣੀ ਤੇ ਮੈਨੂੰ ਪਤਾ ਕਿ ਆਰਟਿਸਟ ਕਿਉਂਕਿ ਯਾਰ ਬੰਦਾ ਟਾਇਰਡ ਹੋ ਜਾਂਦਾ ਫਲਾਈਟਾਂ ਯੇ ਵੋ ਸੋ ਮੈਂ ਫਿਰ ਵੀ ਕਿਹਾ ਕਿ ਨਹੀਂ ਹੰਸ ਜੀ ਜ਼ਰੂਰ ਤੁਸੀਂ ਦੋ ਕੁ ਬੋਲ ਸੁਣਾਇਓ ਕਿ ਜੋ ਸਿੱਲੀ ਸਿੱਲੀ ਆਉਂਦੀ ਹਵਾ ਸੋ ਓਕੇ ਦੋ ਤਿੰਨ ਮੈਸੇਜ ਦੇ ਦਈਏ ਤੇ ਫਿਰ ਆਪਾਂ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਗਿੱਲ ਫਾਰਮ ਤੇ ਇੱਕ ਵਾਰ ਗੇੜਾ ਮਾਰ ਕੇ ਆਓ ਗਿੱਲ ਫਾਰਮ ਡਿਕਸੀ ਅਤੇ ਕਿੰਗ ਤੇ ਆ ਗਿੱਲ ਫਾਰਮ ਤੇ ਗਿੱਲ ਫਾਰਮ ਤੇ ਹਰੀਆਂ ਦੀਆਂ ਸਬਜ਼ੀਆਂ ਹਰ ਕਿਸਮ ਦੀਆਂ ਤੁਹਾਨੂੰ ਮਿਲਦੀਆਂ ਨੇ 14085 ਡਿਕਸੀ ਰੋਡ ਡਿਕਸੀ ਕਿੰਗ ਸਾਗ ਕੱਦੂ ਟਮਾਟਰ ਖੀਰੇ ਹਰੀਆਂ ਮਿਰਚਾਂ ਚਿੱਬੜ ਡਿਕਸੀ ਕਿੰਗ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ ਓਕੇ ਅਸੀਂ ਨਾ ਮੈਂ ਆਪਾਂ ਕੱਲ੍ਹ ਜਿਹੜੀ ਗੱਲਬਾਤ ਕਰ ਰਹੇ ਸੀ ਉਹ ਆਪਣਾ ਯੂਨੋ ਵੀ ਕਦੇ ਕੋਈ ਰਿਸ਼ਤਾ ਤੁਹਾਡਾ ਉਹਦੇ 'ਚ ਕਿਸੇ ਕਾਰਨ ਕਰਕੇ ਉਹ ਰਿਸ਼ਤਾ ਨਹੀਂ ਨਿਭਿਆ ਉਹ ਰਿਸ਼ਤਾ ਟੁੱਟਿਆ ਉਸ ਤੋਂ ਬਾਅਦ ਇੱਕ ਕਾਲ ਆਈ ਅਤੇ ਉਹਦੇ ਨਾਲ ਰਿਲੇਟਡ ਮੈਂ ਸਵੇਰੇ ਕਾਲਾਂ ਲੈ ਰਿਹਾ ਸੀ ਅਤੇ ਮੈਂ ਤੁਹਾਡਾ ਓਪੀਨੀਅਨ ਲੈਣਾ ਜ਼ਰੂਰ ਇੱਕ ਕਾਲ ਲੈ ਲਈਏ 9090 ਜੀ ਸਰ
3: ਹੈਲੋ
2: ਜੀ ਸਰ
3: ਸਤਿ ਸ਼੍ਰੀ ਅਕਾਲ ਨਵੀਨ ਭਾਈ ਬਹੁਤ ਬਹੁਤ ਉਮਦਾ ਪ੍ਰੋਗਰਾਮ ਥਾ ਮੈਂ ਵੀ ਕੱਲ ਹਾਜ਼ਰ ਹੋਊਂਗਾ ਹੰਸਰਾਜ ਸਰ ਸਾਹਿਬ ਸੇ ਮੇਰੀ ਦੂਸਰੀ ਮੁਲਾਕਾਤ ਰਹੇਗੀ
2: ਥੈਂਕ ਯੂ ਸਰ
3: ਔਰ ਬੜੀ ਜ਼ਬਰਦਸਤ ਸ਼ਖਸੀਅਤ ਕੇ ਮਾਲਿਕ ਹੈ ਹਮੇਸ਼ਾ ਦੁਆਗੋ ਮੈਂ ਉਨਕੇ ਲੀਏ ਦਰਾਜ਼ੀ ਉਮਰ ਔਰ ਉਨਕੇ ਦੋਨੋਂ ਸਾਹਿਬਜ਼ਾਦੋਂ ਕੀ ਜੋ ਹੈ ਜਿਨਕੇ ਇੱਕ ਬੇਟੇ ਕੋ ਪਿਆਰ ਸੇ ਵੋ ਨਵੀਨ ਵੀ ਬੋਲਤੇ ਹੈ ਅਭੀ ਪਤਾ ਹੈ ਬਾਬੂ ਜੀ ਸੇ ਆਪਸੇ ਫਿਰ ਆਪਕੋ ਬੋਲੇ ਤੇ ਨਵੀਨ ਤੋ ਗਬਰੂ ਹੋ ਗਿਆ ਤੋ ਯਕੀਨਨ ਮੁਹੱਬਤ ਹੈ ਇਨ ਲੋਗੋਂ ਕੀ ਆਸ਼ੀਰਵਾਦ ਹੈ ਤਭੀ ਕਾਮਯਾਬ ਹੋਤੇ ਔਰ ਯਾਦ ਰੱਖੀਏਗਾ ਜੋ ਬਾਗ ਹਮ ਲਗਾਤੇ ਯੇ ਬੱਚੇ ਹਮਾਰੇ ਫਿਰ ਇਨਮੇ ਫੂਲ ਔਰ ਫਲ ਆਤੇ ਨਾ ਤੋ ਹਮਕੋ ਦੇਖ ਕੇ ਖੁਸ਼ੀ ਹੋਤੀ ਜੋ ਬਾਗ ਲਗਾਇਆ ਉਸਕੋ ਤੋ ਖੁਸ਼ੀ ਹੋਤੀ ਨਾ ਯਾਰ
2: ਬਿਲਕੁਲ
3: ਕੀ ਖਿਦਮਤ ਕਰਾ ਪਾਣੀ ਡਾਲਾ ਉਸਨੇ ਤਮਾਮ ਖਾਦ ਵਗੈਰਾ ਤਮਾਮ ਚੀਜ਼ੋਂ ਸੇ ਮਹਿਫੂਜ਼ ਰੱਖਾ ਔਰ ਕੀੜੇ ਉੜੋਂ ਸੇ ਮਹਿਫੂਜ਼ ਰੱਖਾ ਤਬ ਜਾ ਕੇ ਝਾੜ ਔਰ ਫਲ ਇਤਨੇ ਉਮਦਾ ਬਨੇ ਯੇ ਹੋਤੀ ਬਾਤ ਦੂਸਰੀ ਮੈਂ ਆਪਸੇ ਗੱਲ ਯੇ ਕਰਨਾ ਸੀ ਕਿ ਵੋ ਅਭੀ ਜੋ ਸਾਹਿਬ ਡਾਕਟਰ ਸਾਹਿਬ ਆਏ ਥੇ ਵੋ ਬਵਾਸੀਰ ਕਾ ਜ਼ਿਕਰ ਕਰੇ ਉਸਮੇ ਦੋ ਚੀਜ਼ੇ ਇਜ਼ਾਫਾ ਕਰਦੇ ਰਹੋ ਇੱਕ ਵੋ ਯੇ ਹੈ ਕਿ ਜੋ ਲੋਗ ਟੈਕਸੀ ਔਰ ਉਬਰ ਔਰ ਯੇ ਜੋ ਲੰਬੇ ਬੈਠੇ ਰਹਤੇ ਉਨਕੋ ਹੋ ਜਾਤੀ ਹੈ ਦੂਸਰਾ ਯੇ ਕਿ ਯਹਾਂ ਪੇ ਜਬ ਬਰਫ ਵਾਲਾ ਵੋ ਹੋਤਾ ਮੌਸਮ ਉਸਮੇ ਲੋਗ ਕਿਆ ਕਰਤੇ ਗਰਮ ਪਾਣੀ ਸੇ ਉਸਕੋ ਆਪ ਦਸ ਲੇਤੇ ਯਾਨੀ ਧੋਨਾ ਕਰਨਾ ਉਸਸੇ ਹੋ ਜਾਤੀ ਬਸ ਦੋ ਵਜੇ ਕੋ ਅਗਰ ਅਵਾਇਡ ਕਰੇ
2: ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਬਹੁਤ ਸ਼ੁਕਰੀਆ ਓਕੇ ਸੋ ਗੱਲਬਾਤ ਆਪਾਂ ਹੁਣ ਮੈਡੀਕਲ ਨਹੀਂ ਕਰਨੀ ਹੈਗੀ ਆਪਾਂ ਗੱਲਬਾਤ ਕਰਦੇ ਹਾਂ ਉਹ ਦੇਖੋ ਆਪਾਂ ਨਾ ਜ਼ਰੂਰ ਕਹਿੰਦੇ ਹਾਂ ਕਿ ਆਪਣੇ ਘਰਦਿਆਂ ਦੀ ਗੱਲ ਮੰਨੋ ਮੰਨਣੀ ਵੀ ਚਾਹੀਦੀ ਹੈ ਜ਼ਰੂਰ ਯਾਰ ਪੇਰੈਂਟਸ ਨੇ ਆਪਣੇ ਅਤੇ ਆਪਾਂ ਕਿਉਂ ਨਾ ਮੰਨੀਏ ਬਟ ਕਈ ਵਾਰ ਸਿਚੁਏਸ਼ਨ ਐਸਾ ਆਉਂਦਾ ਯਾਰ ਵੀ ਦੇਖੋ ਕਹਿ ਤਾਂ ਦਿੰਦੇ ਆਪਾਂ ਸਿਆਣੇ ਦੀ ਗੱਲ ਸੁਣਨੀ ਚਾਹੀਦੀ ਬਟ ਸੋਰੀ ਟੂ ਸੇ ਇਹ ਨਹੀਂ ਹੁੰਦਾ ਕਿ 110% ਸਿਆਣੇ ਹਮੇਸ਼ਾ ਇੱਕ ਸਿਆਣੀ ਹੀ ਗੱਲ ਕਰਦੇ ਨੇ ਠੀਕ ਹੈ ਨਾ ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਚੇਂਜਿਸ ਹੁੰਦੀਆਂ ਨੇ ਆਪਾਂ ਕੈਨੇਡਾ ਆਏ ਹਾਂ ਕੈਨੇਡਾ 'ਚ ਇੱਕ ਵੈਸਟਰਨ ਕਲਚਰ ਹੈ ਵੱਖਰੇ ਕਿਤੇ ਨਾ ਕਿਤੇ ਰੂਲਸ ਵੀ ਨੇ ਡਿਫਰੈਂਟ ਆਪਣਾ ਰਹਿਣਾ ਸਹਿਣਾ ਲਾਈਫ ਸਟਾਈਲ ਹੈ ਅਤੇ ਉਹਦੇ ਮੁਤਾਬਕ ਸਿਚੁਏਸ਼ਨਸ ਵੀ ਜਿਹੜੇ ਆਉਂਦੇ ਨੇ ਨਾ ਆਪਾਂ ਨੂੰ ਅਡੈਪਟ ਕਰਨਾ ਪੈਂਦਾ ਸੋ ਇੱਕ ਨਾ ਲੜਕੀ ਦੀ ਗੱਲ ਮੈਂ ਸੁਣੀ ਉਹ ਲੜਕੀ ਹੈ ਅਤੇ ਉਹਦਾ ਕਿਤੇ ਕੋਈ ਯੂਨੋ ਰਿਸ਼ਤਾ ਸੀਗਾ ਕਿਸੇ ਮੁੰਡੇ ਨਾਲ ਰਿਸ਼ਤਾ ਚੱਲ ਰਿਹਾ ਅਤੇ ਚਲੋ ਉਹ ਉੱਥੇ ਬਹੁਤ ਖੁਸ਼ ਮੁੰਡਾ ਵੀ ਵਧੀਆ ਉਹਨਾਂ ਦੀ ਆਪਸ ਵਿੱਚ ਬਣਦੀ ਬਹੁਤ ਜ਼ਿਆਦੇ ਅਤੇ ਦੋਨੋਂ ਚਲੋ ਪੜ੍ਹੇ ਲਿਖੇ ਵਧੀਆ ਕੰਮ ਕੁੰਮ ਕਰਦੇ ਆ ਅਤੇ ਉਹ ਕੁੜੀ ਨੇ ਜਾ ਕੇ ਆਪਣੇ ਘਰਦਿਆਂ ਨੂੰ ਦੱਸਿਆ ਅਤੇ ਘਰਦਿਆਂ ਨੇ ਮਨਾ ਕਰ ਦਿੱਤਾ ਵੀ ਨਹੀਂ ਬਈ ਅਸੀਂ ਤਾਂ ਇਹ ਰਿਸ਼ਤਾ ਹੋਣੀ ਨਹੀਂ ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਉਹਨਾਂ ਨੇ ਪਰ ਉਹਨੂੰ ਇੱਕ ਅਲਟੀਮੇਟਮ ਦੇ ਦਿੱਤਾ ਕਿ ਬਈ ਦੇਖ ਅਸੀਂ ਤਾਂ ਤੇਰਾ ਇੱਥੇ ਰਿਸ਼ਤਾ ਹੋਣ ਨਹੀਂ ਦੇਣਾ ਉਹ ਪਤਾ ਨਹੀਂ ਕੋਈ ਉਹੀ ਰਿਲੀਜਨ ਦੇ ਚੱਕਰ ਆ ਜੋ ਚਲੋ ਉਹਨਾਂ ਦਾ ਮੰਨਣਾ ਸੀਗਾ ਅਤੇ ਉਹਨਾਂ ਨੇ ਇੰਝ ਕਹਿ ਦਿੱਤਾ ਕਿ ਅਸੀਂ ਇਹ ਰਿਲੇਸ਼ਨਸ਼ਿਪ ਹੋਣ ਨਹੀਂ ਦੇਣੀ ਅਤੇ ਕੁੜੀ ਨੂੰ ਕਹਿ ਦਿੱਤਾ ਕਿ ਜੇ ਤੂੰ ਕਰਦੀ ਹੈ ਤਾਂ ਸਾਨੂੰ ਨਾ ਬੁਲਾਈ ਨਾ ਇਸ ਘਰ 'ਚ ਵੜੀ ਅਤੇ ਅਸੀਂ ਆਉਣਾ ਨਹੀਂ ਨਾ ਅਸੀਂ ਤੇਰੀ ਸਪੋਰਟ ਕਰਨੀ ਹੈ ਕੁੜੀ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ ਕਹਿੰਦੀ ਆਈ ਐਮ ਸੌਰੀ ਵੀ ਮੈਂ ਇਹਦੇ ਨਾਲ ਸਾਰੀ ਉਮਰ ਬਿਤਾਉਣੀ ਹੈ ਮੈਂ ਇਹਦੇ ਨਾਲ ਸਾਰੀ ਉਮਰ ਰਹਿਣਾ ਸਪੋਰਟ ਕਰਨਾ ਮੈਨੂੰ ਪਲੀਜ਼ ਕਰੋ ਮੈਂ ਤਾਂ ਚਾਹੁੰਦੀ ਹਾਂ ਪਰ ਜੇ ਤੁਸੀਂ ਨਹੀਂ ਕਰਦੇ ਤਾਂ ਮੈਂ ਫਿਰ ਵੀ ਫੈਸਲਾ ਤਾਂ ਕੀਤਾ ਹੋਇਆ ਮੈਂ ਤਾਂ ਉਹਦੇ ਨਾਲ ਰਹਿਣਾ ਤੁਸੀਂ ਕਹਿੰਦੇ ਹੋ ਇੱਥੇ ਨਾ ਬੜੀ ਬਾਅਦ 'ਚੋਂ ਮੈਂ ਨਹੀਂ ਵੜਦੀ ਅਤੇ ਦੈਟਸ ਇਟ ਕੁੜੀ ਨੇ ਉਹ ਸਟੈਪ ਲੈ ਲਿਆ ਆਪਣੇ ਪੇਰੈਂਟਸ ਨੂੰ ਉਹਨੇ ਛੱਡ ਦਿੱਤਾ ਪੇਰੈਂਟਸ ਦੀ ਗੱਲ ਤੱਕ ਨਹੀਂ ਮੰਨੀ ਅਤੇ ਬੜੇ ਲੋਕ ਕਹਿੰਦੇ ਉਸ ਕੁੜੀ ਨੂੰ ਕਿ ਤੂੰ ਤਾਂ ਮਾਪਿਆਂ ਦੀ ਨਹੀਂ ਹੋਈ ਕਿਹਦੀ ਹੋ ਜਾਏਗੀ ਤੂੰ ਦੇਖ ਲਾ ਉਹਨਾਂ ਦੇ ਰੈਪੂਟੇਸ਼ਨ ਤੇ ਦਾਗ ਲਾਇਆ, ਯੇ ਕੀਤਾ ਵੋ ਕੀਤਾ, ਪਰ ਉਹ ਕੁੜੀ ਕਹਿੰਦੀ ਯਾਰ ਜੋ ਮੇਰੇ ਲਈ ਠੀਕ ਸੀ, ਜੋ ਮੈਨੂੰ ਲੱਗਿਆ ਕਿ ਹਾਂ ਯਾਰ ਮੈਨੂੰ ਇਸ ਚੀਜ਼ 'ਚ ਖੁਸ਼ੀ ਹੈ, ਮੇਰਾ ਦਿਲ ਇਹ ਕਹਿੰਦਾ, ਤਾਂ ਮੈਂ ਕਿਤੇ ਰੋਂਗ ਨਹੀਂ, ਮੈਂ ਕਿਉਂ ਉਹਨਾਂ ਦੀ ਮੰਨਾਂ। ਹੁਣ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਜੇ ਉਸ ਕੁੜੀ ਨੇ ਆਪਣੇ ਮਾਪਿਆਂ ਦੀ ਨਹੀਂ ਮੰਨੀ ਅਤੇ ਉਸ ਕੁੜੀ ਨੇ ਜਾ ਕੇ ਉੱਥੇ ਰਿਸ਼ਤਾ ਕੀਤਾ ਜਿੱਥੇ ਪੇਰੈਂਟਸ ਦੀ ਇੱਕ ਕਹਿ ਲਓ ਕਿ ਪਰਮਿਸ਼ਨ ਨਹੀਂ ਸੀ, ਕਿ ਉਸ ਕੁੜੀ ਨੇ ਕੁਛ ਗਲਤ ਕੀਤਾ? ਹੁਣ ਬਹੁਤ ਸਾਰੇ ਲੋਕਾਂ ਦਾ ਮੰਨਣਾ ਨਹੀਂ ਯਾਰ ਕੁੜੀ ਕਾਹਦੀ ਕੁੜੀ ਆ, ਮਾਪਿਆਂ ਨੇ ਪਾਲਿਆ, ਮਾਪਿਆਂ ਨੇ ਪੈਸਾ ਲਾਇਆ, ਮਾਪਿਆਂ ਨੇ ਜੰਮਿਆ, ਮਾਪਿਆਂ ਨੇ ਵੱਡੀ ਕੀਤੀ ਅਤੇ ਉਹਨੇ ਜਾ ਕੇ ਇਹ ਸਟੈਪ ਲਿਆ। ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਨੇ ਕਿ ਯਾਰ ਦੇਖੋ ਜੇ ਮਾਪੇ ਨਹੀਂ ਸੀ ਮੰਨ ਰਹੇ ਉਹ ਤਾਂ ਉਹਨਾਂ ਦੀ ਗਲਤੀ ਆ, ਮਾਪਿਆਂ ਨੂੰ ਚਾਹੀਦਾ ਸੀ ਜਿੱਥੇ ਸਾਡੀ ਲੜਕੀ ਸਾਡੀ ਬੇਟੀ ਖੁਸ਼ ਹੈ ਅਸੀਂ ਯਾਰ ਉੱਥੇ ਐਵੇਂ ਬਿਨਾਂ ਕਿਸੇ ਗੱਲੋਂ ਨਹੀਂ ਆ ਕੇ ਇੰਟਰਫੀਅਰ ਕਰਨਾ। ਚਲੋ ਜੇ ਤਾਂ ਹੋਵੇ ਕੋਈ ਮੁੰਡਾ ਨਸ਼ੇੜੀ ਹੈ, ਕੋਈ ਮੁੰਡਾ ਕੁੱਟ ਮਾਰਦਾ, ਉਹ ਵੱਖਰੀ ਗੱਲ ਹੈ, ਉਹ ਤਾਂ ਫਿਰ ਚਲੋ ਰੀਜ਼ਨਿੰਗ ਹੈ ਰਾਈਟ ਉਹਦੇ ਬਿਹਾਈਂਡ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਉਸ ਲੜਕੀ ਨੇ ਕੁਛ ਗਲਤ ਕੀਤਾ ਜੇ ਉਹਨੇ ਆਪਣੇ ਮਾਪਿਆਂ ਦੀ ਨਹੀਂ ਮੰਨੀ ਅਤੇ ਉੱਥੇ ਜਾ ਕੇ ਉਹਨੇ ਫਿਰ ਵੀ ਰਿਸ਼ਤਾ ਕਰਤਾ ਜਦੋਂ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ? ਨੰਬਰ ਹੈ ਆਪਣਾ 9056733337, 9056733337, 9056733337 ਆਪਣਾ ਨੰਬਰ ਹੈ। 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 9056733337 'ਤੇ ਜ਼ਰੂਰ ਕਿਉਂ ਨਾ ਯਾਰ ਕੁਝ ਕੁ ਤੁਹਾਡਾ ਗੱਲਾਂ ਬਾਤਾਂ ਕਰਦੇ, ਨਾਲੇ ਪੂਰਾ ਪ੍ਰੋਗਰਾਮ ਆਪਣੀ ਪ੍ਰੋਪਰਲੀ ਗੱਲਬਾਤ ਵੀ ਨਹੀਂ ਹੋਈ, ਬਹਾਨੇ ਨਾਲ ਗੱਲਬਾਤ ਵੀ ਹੋਈ ਅਤੇ ਤੁਹਾਡਾ ਓਪੀਨੀਅਨ ਵੀ ਜ਼ਰੂਰ ਲੈਂਦੇ। ਮੈਂ ਸਵੇਰੇ ਵੀ ਇਸ ਚੀਜ਼ ਉੱਤੇ ਬਹੁਤ ਸਾਰੇ ਸਾਡੇ ਲਿਸਨਰਸ ਦਾ ਓਪੀਨੀਅਨ ਲੈ ਰਿਹਾ ਸੀ ਅਤੇ ਮੈਂ ਕਿਤੇ ਨਾ ਕਿਤੇ ਸਰਪ੍ਰਾਈਜ਼ ਵੀ ਹੋਇਆ ਕੁਝ ਗੱਲਾਂ ਸੁਣ ਕੇ। ਸੋ 9056733337, 9056733337 ਅਤੇ ਅਮਨਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
4: ਮੈਂ ਸੁਣ ਰਹੀ ਸੀ ਤੁਹਾਡੇ ਵਿਚਾਰ। ਮੇਰਾ ਖਿਆਲ ਹੈ ਕਿ ਹੁਣ ਕੁੜੀਆਂ ਨੂੰ ਆਪਾਂ ਨੂੰ ਥੋੜਾ ਜਿਹਾ ਇੰਡੀਪੈਂਡੈਂਸ ਦੇ ਨਾਲ ਨਾਲ ਉਹਨਾਂ ਦੀ ਇੰਡੀਪੈਂਡੈਂਟ ਥਿੰਕਿੰਗ ਨੂੰ ਵੀ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੈਨੂੰ ਜਨਮ ਦਿੱਤਾ ਤੇ ਹੁਣ ਤੂੰ ਰੈਸਟ ਆਫ ਦਾ ਲਾਈਫ ਸਾਡੀ ਪ੍ਰਿਜ਼ਨਰ ਬਣ ਕੇ ਰਹੇਗੀ। ਹਰ ਬੰਦੇ ਦੀਆਂ ਖੁਸ਼ੀਆਂ ਹੁੰਦੀਆਂ, ਚਾਹਤਾਂ ਹੁੰਦੀਆਂ, ਕੋਈ ਕੈਮਿਸਟਰੀ ਹੁੰਦੀ ਆ, ਕੋਈ ਕਮਿਟਮੈਂਟ ਹੁੰਦੀ ਆ। ਤੁਸੀਂ ਆਪਣੀ ਦੇਖੋ, ਬੱਚੀ ਨੇ ਤਾਂ ਉਹਨਾਂ ਨੂੰ ਲੈਟਰ ਨਹੀਂ ਸੀ ਲਿਖਿਆ ਕਿ ਮੈਨੂੰ ਜੰਮੋ ਤੇ ਮੈਨੂੰ ਪਾਲੋ। ਇਟ ਵਾਸ ਦੇਅਰ ਡਿਸੀਜ਼ਨ ਟੂ ਗਿਵ ਬਰਥ ਐਂਡ ਰੇਜ਼ ਹਰ, and now she's been raised. Don't act that she's a puppet. Your children are not your puppet. Be there to guide them, but do not, please do not dictate them. At some point try to understand them.
2: Okay, that's so all. Oh kudi hai jehdi ohne apne parents nu bilkul hi saaf keh ditta ki main ta bhi thodi nahi hona je tusi nahi mande, us kudi ne kuch galat kita?
4: ਮੈਨੂੰ ਹੁਣ ਇਹ ਤਾਂ ਸਾਰੇ ਫੈਕਟਸ ਪਤਾ ਹੋਣੇ ਚਾਹੀਦੇ ਨਾ ਕਿ ਬੋਥ ਸਾਈਡਸ ਦੇ ਕਿ ਕੀ ਮੁੰਡੇ ਦੀ ਕੀ ਪ੍ਰੋਬਲਮ ਆ ਕੁੜੀ ਦੀ।
2: ਜਸਟ ਉਹਨਾਂ ਨੇ ਕਿਸੇ ਰਿਲੀਜੀਅਨ ਕਰਕੇ ਨਹੀਂ ਉਹ ਮੰਨੇ।
4: ਰਿਲੀਜੀਅਨ ਹੁਣ ਕਿਸੇ ਵੇਲੇ ਜੇ ਆਪਾਂ ਸੋਚਿਆ ਜਾਵੇ ਤਾਂ ਵਾਹਿਗੁਰੂ ਨੇ ਕਿਹਾ ਹੈ ਕਿ ਮਾਨਸ ਕੀ ਇੱਕ ਜਾਤ ਸਭ ਇੱਕ ਪਹਿਚਾਣ ਬਹੁਤ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਜੀ ਅਸੀਂ ਪੰਜਾਬੀ ਹਾਂ ਤੇ ਅਸੀਂ ਇਹ ਹਾਂ, ਤਾਂ ਦੂਜੇ ਪਾਸੇ ਅਸੀਂ ਵਾਹਿਗੁਰੂ ਦੀ ਉਹੀ ਸੱਚੀ ਸੁੱਚੀ ਬਾਣੀ ਨੂੰ ਨਕਾਰਦੇ ਹਾਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਜੇ ਨੂੰ ਛੋਟਾ ਦਿਖਾਉਂਦੇ ਹਾਂ। ਸੋ ਆਈ ਡੋਂਟ ਨੋ, ਇਟਸ ਵੀ ਨੀਡ ਟੂ ਲੁੱਕ ਇਨ ਟੂ ਅਰ ਸੈਲਵ ਕਿ ਅਸੀਂ ਪ੍ਰੀਚ ਕੀ ਕਰਦੇ ਹਾਂ ਤੇ ਅਸੀਂ ਪ੍ਰੈਕਟਿਸ ਕੀ ਕਰਦੇ ਹਾਂ।
2: ਬਿਲਕੁਲ ਸਹੀ ਗੱਲ ਹੈ ਤੁਹਾਡੀ, 100%। ਥੈਂਕ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ। ਨਹੀਂ ਫਿਰ ਵੀ ਦੇਖੋ ਮੈਨੂੰ ਨਾ ਤੁਸੀਂ ਸਰਪ੍ਰਾਈਜ਼ ਹੋਵੋਗੇ, ਬਹੁਤ ਕਾਲਾਂ ਆਈਆਂ ਕਿ ਭਾਅ ਜੀ ਡਜ਼ਨਟ ਮੈਟਰ, ਜੇ ਮਾਪੇ ਨਹੀਂ ਮੰਨਦੇ ਤਾਂ ਕੁੜੀ ਕਿਵੇਂ ਇਹ ਸਟੈਪ ਲੈ ਲੂਗੀ ਵੀ ਉਹਨਾਂ ਨੂੰ ਛੱਡ ਦੂਗੀ? ਬਹੁਤ ਗਲਤ ਗੱਲ ਹੈ, ਲੋਕ ਨਹੀਂ ਯਾਰ ਹਜੇ ਵੀ ਐਕਸੈਪਟ ਕਰਦੇ। ਸੋ ਚਲੋ ਖੈਰ, ਜੋ ਵੀ ਤੁਹਾਡਾ ਓਪੀਨੀਅਨ ਹੈ ਤੁਸੀਂ ਸ਼ੇਅਰ ਕਰੋ। ਕੀ ਤੁਸੀਂ ਇਸ ਕੁੜੀ ਦੇ ਹੱਕ 'ਚੋਂ, ਤੁਹਾਨੂੰ ਲੱਗਦਾ ਕਿ ਉਹਨੇ ਕੁਛ ਗਲਤ ਕੀਤਾ ਜਾਂ ਨਹੀਂ? ਯਾਰ ਬਿਲਕੁਲ ਉਹਨੇ ਸਹੀ ਕੀਤਾ। 9056733337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਹੋ ਰਹੀ ਹੈ। PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ, PNJ ਰੈਨੋਵੇਸ਼ਨ ਬੜੀ ਟੌਪ ਦੀ ਟੀਮ ਹੈ ਯਾਰ ਭਾਜੀ, ਹੁਣ ਮੈਂ ਕੱਲ੍ਹ ਮਿਲਿਆ, ਕਿਹਾ ਯਾਰ ਵਧੀਆ ਇਨਸਾਨ ਨੇ। ਸੋ ਰੈਨੋਵੇਸ਼ਨ ਦਾ A to Z ਕੋਈ ਵੀ ਕੰਮ ਹੈ ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ, ਤੁਸੀਂ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ, ਤੁਸੀਂ ਚਾਹੇ ਆਪਣਾ ਵਾਸ਼ਰੂਮ ਰੈਡੀ ਕਰਵਾਉਣਾ, ਟਾਇਲਾਂ ਨਵੀਆਂ ਲਗਵਾਉਣੀਆਂ ਨੇ, ਜਾਂ ਤੁਸੀਂ ਕਹਿੰਦੇ ਨਵੀਂ ਯਾਰ ਫਰੇਮਿੰਗ ਫਰੂਮਿੰਗ ਹੋਣ ਵਾਲੀ, ਗੱਲ ਕੀ ਕੋਈ ਵੀ ਕੰਮ ਹੈ ਤੁਹਾਡਾ, ਤੁਸੀਂ ਪ੍ਰਸ਼ਾਂਤ ਤੋਂ ਕਰਾਓ, PNJ ਰੈਨੋਵੇਸ਼ਨ ਤੋਂ ਕਰਵਾਓ। 4373180400 ਪ੍ਰਸ਼ਾਂਤ ਨੂੰ ਫੋਨ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਤੇ ਤੁਹਾਡੇ ਲਈ ਬਿਲਕੁਲ ਪ੍ਰਸ਼ਾਂਤ ਹੁਣੇ ਹਾਜ਼ਰ ਨੇ 437-318-0400 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ। ਇੱਕ ਦੇਖੋ ਇਹਨਾਂ ਨੇ ਹੁਣੇ ਕਾਲ ਕੀਤੀ, ਕਹਿੰਦੇ ਕਿ ਬੱਚਿਆਂ ਨੂੰ ਪਪਿਟ ਨਾ ਬਣਾਓ, ਵੀ ਆਏ ਨਹੀਂ ਵੀ ਜੋ ਤੁਸੀਂ ਕਹਿਤਾ ਚੱਲੂਗਾ। ਅਸ਼ੂ ਜੀ, ਅਸ਼ੂ ਜਾਂ ਆਸ਼ੂ?
5: ਹਾਂਜੀ ਹਾਂਜੀ ਆਸ਼ੂ ਜੀ, ਕੀ ਹਾਲ ਹੈ? ਨਾਲ ਦੇ ਨਾਲ ਮਿਲ ਗਈ ਕਾਲ ਹੈ, ਕੀ ਹਾਲ ਹੈ ਨਵੀਂ ਜੀ?
2: ਆਸ਼ੂ ਜੀ ਕਿਵੇਂ ਹੋ?
5: ਬਸ ਵਧੀਆ ਸਰ, ਤੁਸੀਂ ਸੁਣਾਓ ਕਿੱਦਾਂ?
2: ਬਹੁਤ ਵਧੀਆ ਜੀ।
5: ਦੇਖੋ ਕੋਈ ਉਹ ਨਹੀਂ ਹੈ ਸਰ, ਹੁਣ ਨਾ ਬਹੁਤ ਸਾਰੀਆਂ, ਦੇਖੋ ਪਹਿਲਾਂ ਵੀ ਨਹੀਂ ਸੀ ਇਹ, ਹੁਣ ਕੱਲ ਵੀ ਸ਼ਾਇਦ ਤੁਸੀਂ ਇਹੀ ਟੌਪਿਕ ਸੀਗਾ, ਮੈਂ
2: ਕੱਲ ਥੋੜਾ ਹਟ ਕੇ ਸੀਗਾ, ਕੱਲ ਸੀਗਾ ਵੀ ਤੁਹਾਡੇ ਨਾਲ ਕਦੇ ਆਏ ਹੋਇਆ ਹੋਵੇ, ਬਟ ਫਿਰ ਕੱਲ ਤੋਂ ਹੀ ਇਹ ਟੌਪਿਕ ਆਇਆ ਵੀ ਯਾਰ ਉਸ ਕੁੜੀ ਦੇ ਮਾਂ ਬਾਪ ਨੇ ਜਦੋਂ ਕਹਿਤਾ ਕਿ ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ, ਫਿਰ ਉਹ ਕੀ ਕਰੇ ਵਿਚਾਰੀ?
5: ਮੈਨੂੰ ਲੱਗਦਾ ਜੀ ਉਹਨੂੰ ਆਪਣੀ ਚੋਇਸ ਵੱਲ ਹੀ ਜਾਣਾ ਚਾਹੀਦਾ। ਇਹ ਪਤਾ ਕੀ ਗੱਲ ਹੈ, ਮੈਂ ਕੱਲ ਦੀ ਗੱਲ ਇਸ ਕਰਕੇ ਛੇੜੀ ਸੀ, ਕੱਲ ਕਾਲ ਨਹੀਂ ਕਰ ਪਾਇਆ ਕਿਉਂਕਿ 80s ਦੇ ਜਿਹੜੇ ਕੇਸਿਸ ਆਏ ਨਾ ਕੱਲ, ਜਿਵੇਂ ਉਹ ਦੱਸ ਰਹੇ 80s 90s ਦੇ ਬੰਦੇ ਕਾਲ ਕਰ ਰਹੇ ਸੀ, ਉੱਥੇ ਵੀ ਇਹ ਚੀਜ਼ ਜਾਇਜ਼ ਸੀ ਸਰ। ਇਹ ਤੁਹਾਡੀ ਚੋਇਸ ਨਾਲ ਹੀ ਹੋਣਾ ਚਾਹੀਦਾ। ਤੁਸੀਂ ਯਾਦ ਕਰੋ ਸਵੰਬਰ

0: ਸਥਿਰਤਾ ਇੱਕ ਬੰਦੇ ਦੀ ਪੂਰੀ ਲਾਈਫ ਸਪੋਇਲ ਕਰਤੀ, ਚਾਹੇ ਉਹਦਾ ਡਿਸੀਜਨ ਰਾਈਟ ਹੈ ਚਾਹੇ ਉਹਦਾ ਰੋਂਗ ਹੈ। ਇੱਕ ਵਾਰੀ ਤਾਂ ਉਹਦੇ ਨਾਲ ਖੜੇ ਹੋ, ਬਾਅਦ ਦੀ ਬਾਅਦ ਚੋਂ
1: ਆਪਣਾ ਜਿਹੜਾ ਬੋਏਫ੍ਰੈਂਡ ਹੈ ਉਹਨੂੰ ਚੁਣਿਆ, ਪੇਰੈਂਟਸ ਨੂੰ ਕਹਿ ਦਿੱਤਾ ਕਿ ਸੋਰੀ ਵੀ

0: ਹਜੇ ਵੀ ਸਮਝਦੇ ਕਿ ਨਹੀਂ ਯਾਰ, ਜਿੱਥੇ ਮਾਪੇ ਨਹੀਂ ਮਨਜ਼ੂਰ, ਤੁਸੀਂ ਕਿਵੇਂ ਉਹਨਾਂ ਦੇ ਖਿਲਾਫ ਜਾਓਗੇ?
1: ਤੁਸੀਂ ਇੱਕ ਥੋੜੇ ਜਿਹੇ ਸੋਚ ਕੇ ਦੇਖੋ, ਇਮੋਸ਼ਨਲ, ਜੇ ਤੁਹਾਨੂੰ ਕਿਸੇ ਚੀਜ਼ ਨਾਲ ਪਿਆਰ ਹੈ ਔਰ ਉਹ ਚੀਜ਼ ਤੁਹਾਡੇ ਤੋਂ ਖੋ ਲਈ ਜਾਵੇ ਤਾਂ ਤੁਸੀਂ ਕਿਵੇਂ ਔਰ ਕਿੰਨੇ ਸਾਲ ਚ ਰਿਕਵਰ ਕਰੋਗੇ?
0: ਬਿਲਕੁਲ ਸਹੀ ਗੱਲ,
1: ਹਿਊਮਨ ਬਹੁਤ ਬੜੀ ਚੀਜ਼ ਹੈ ਸਰ। ਉਹ ਤੁਹਾਡਾ ਫਰੈਂਡ ਹੈ, ਤੁਹਾਡਾ ਕੰਪੈਨੀਅਨ ਹੈ, ਤੁਹਾਡੇ ਨਾਲ ਉਹਨੇ ਵਕਤ ਬਿਤਾਇਆ, ਤੁਹਾਡੀਆਂ ਉਹਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ। ਤੁਸੀਂ ਗੱਲ ਕੀ ਕਰਦੇ ਹੋ, ਇਮੋਸ਼ਨ ਤੋਂ ਤਾਂ ਮਤਲਬ ਫੂਲ ਹੈ ਜਿਹੜੇ ਲੋਕ ਇਹ ਗੱਲਾਂ ਕਰਦੇ ਆ। ਇੱਥੋਂ ਬਾਅਦ ਮੈਂ ਤੁਹਾਨੂੰ ਦੱਸਦਾ ਸਰ, ਸਾਡੇ ਰਿਲੇਟਿਵਸ ਦੇ ਵਿੱਚ ਇੱਕ ਹੋਇਆ ਸੀ, ਮੈਨੂੰ ਅੱਜ ਤੱਕ ਨਹੀਂ ਉਹ ਭੁੱਲਿਆ। ਉਹਨਾਂ ਨੇ ਉਹ ਮੈਰਿਜ ਹੋਣ ਨਹੀਂ ਸੀ ਦਿੱਤੀ ਬਿਕੋਜ਼ ਆਫ ਦਾ ਫਾਈਨੈਂਸ਼ੀਅਲ ਰੀਜ਼ਨ, ਬਟ ਉਹ ਪੂਰੀ ਪੂਰੀ ਉਮਰ ਰਿਕਵਰ ਨਹੀਂ ਕਰ ਪਾਈ।
0: ਸਹੀ ਗੱਲ, ਨਹੀਂ ਕਰਦੇ।
1: ਦੂਸਰੀ ਮੈਰਿਜ ਵੀ ਚੱਲੀ ਨਹੀਂ ਜਿਹੜੀ ਜਿੱਥੇ ਉਹਨਾਂ ਨੇ ਵਿਆਹੀ ਉਹ ਕੁੜੀ।
0: ਨਹੀਂ ਚੱਲਦੇ, ਨਹੀਂ ਚੱਲਦੇ,
1: ਉਹਦਾ ਦਿਲ ਨਹੀਂ ਮੰਨਿਆ ਉੱਥੇ।
0: ਚਲੋ ਸਰ,
1: ਦੋ ਮੁੰਡੇ ਹੋਣ ਦੇ ਬਾਵਜੂਦ ਵੀ ਉਹਦਾ ਦਿਲ ਨਹੀਂ ਮੰਨਿਆ।
0: ਚਲੋ ਅਸ਼ਵਨੀ ਜੀ, ਥੈਂਕ ਯੂ ਸੋ ਮਚ।
1: ਠੀਕ ਹੈ ਜੀ, ਓਕੇ,
0: ਥੈਂਕ ਯੂ। ਸੋ ਦੇਖੋ, ਪੇਰੈਂਟਸ ਸੁਣ ਲਓ ਇਹ ਗੱਲ ਨੂੰ, ਉਹ ਬੱਚਾ ਰਿਕਵਰ ਨਹੀਂ ਹੁੰਦਾ ਜਿਹਦੇ ਤੁਸੀਂ ਕਹਿ ਲਓ ਕਿ ਗਲ ਫੜ ਕੇ ਜਿਹਨੂੰ ਕਹਿੰਦੇ ਹੋ, ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ। ਦੇਖੋ ਤੁਸੀਂ ਮੰਨਣਾ ਨਹੀਂ, ਹਜੇ ਵੀ ਇਹ ਚੀਜ਼ ਹੈਗੀ ਨੇ ਯਾਰ। ਕੱਲ੍ਹ ਪਰਸੋਂ ਹੀ ਕਾਲ ਆਈ ਸੀਗੀ, ਕੱਲ੍ਹ ਹੀ ਭਾਅ ਜੀ ਕਹਿੰਦੇ ਕਿ ਨਵੀਂ ਸਾਡੀ ਨੂੰਹ ਹੈ ਜਿਹੜੀ, ਉਹਦੇ ਨਾਲ ਇੱਦਾਂ ਹੋਇਆ। ਸੋ ਜ਼ਰੂਰ ਸਾਰੇ ਸ਼ੇਅਰ ਕਰੋ ਯਾਰ, ਜੇ ਤੁਹਾਡੇ ਮਾਪੇ ਤੁਹਾਨੂੰ ਇੰਝ ਇੱਕ ਅਲਟੀਮੇਟਮ ਦੇ ਰਹੇ ਆ ਕਿ ਜਾਂ ਤਾਂ ਤੁਸੀਂ ਸਾਡੇ ਹੋ ਜਾਓ, ਜਾਂ ਤਾਂ ਤੁਸੀਂ ਆਪਣੇ ਉਹ ਜਿਹੜਾ ਮੁੰਡਾ ਚੁਣਿਆ ਉਹਦੇ ਜਾਂ ਕੁੜੀ ਚੁਣੀ ਹੈ ਜਿਹੜੀ ਉਹਦੇ ਹੋ ਜਾਓ, ਕੀ ਕਹਿੰਦੇ ਹੋ ਤੁਸੀਂ? ਫਿਰ ਜੇ ਮੈਂ ਤੁਹਾਨੂੰ ਸਵਾਲ ਕਰਾਂ, ਜੇ ਤੁਹਾਡੇ ਮਾਪੇ ਤੁਹਾਨੂੰ ਰੋਕਣਗੇ, ਤੁਸੀਂ ਕੀ ਚੁਣੋਗੇ ਜਿਹਦੇ ਨਾਲ ਤੁਹਾਡਾ ਰਿਸ਼ਤਾ ਹੋਇਆ? ਜਾਂ ਜੇ ਤੁਹਾਡੇ ਮਾਂ ਬਾਪ ਕਹਿ ਰਹੇ ਆ ਕਿ ਨਹੀਂ ਬਈ, ਤੁਸੀਂ ਕਹੋਗੇ ਮੋਮ ਡੈਡ ਤੁਸੀਂ ਕਹਿਤਾ ਅਸੀਂ ਤੁਹਾਡੇ ਨਾਲ ਹਾਂ, ਭਾਵੇਂ ਸਾਡਾ ਰਿਸ਼ਤਾ ਉੱਥੇ ਸੀਗਾ ਪਿਛਲੇ 7-8 ਸਾਲ ਦਾ, ਅਸੀਂ ਤੁਹਾਡੇ ਨਾਲ ਹਾਂ। ਸੋ ਨੰਬਰ ਹੈ ਆਪਣਾ 905-673-3337। ਯਾਦ ਰੱਖੋ ਦੁਆਬਾ ਟਰੈਵਲ ਨੂੰ, ਬਹੁਤ ਵਧੀਆ ਪ੍ਰਾਈਸ ਹੈ। ਨਵੰਬਰ ਦੇ ਵਿੱਚ ਇੰਡੀਆ ਜਾਓ, ਦਿੱਲੀ ਜਾਓ, ਅਤੇ 5-6 ਮਹੀਨੇ ਲਾ ਕੇ ਆਓ, ਅਪ੍ਰੈਲ 'ਚ ਮੁੜਨਾ। ਦੋ ਅਟੈਚੀ ਸਿਰਫ $1,580 ਦੇ ਵਿੱਚ। ਨਵੰਬਰ ਵਿੱਚ ਜਾਓ ਅਤੇ ਤੁਸੀਂ ਅਪ੍ਰੈਲ 'ਚ ਮੁੜ ਆਓ। 905-796-7800, 905-796-7800, ਦੁਆਬਾ ਟਰੈਵਲ, ਰੋਇਲ ਆਟੋ ਸੈਂਟਰ ਦੇ ਰਾਜ ਭਾਅ ਜੀ। ਤੁਹਾਡੀ ਗੱਡੀ ਦੀ ਇੰਜਨ, ਟ੍ਰਾਂਸਮਿਸ਼ਨ ਨੂੰ ਕੋਈ ਵੀ ਕੰਮ ਹੋ ਗਿਆ, ਪੰਗਾ ਪੈ ਗਿਆ, ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਆ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਰੋਇਲ ਆਟੋ ਸੈਂਟਰ, ਸਟੀਲਸ ਐਂਡ ਮੈਲਨੀ, ਓਨੈਸਟ ਅਫੋਰਡੇਬਲ ਰਿਲਾਇਬਲ ਟੀਮ ਹੈ। 905-799-1478, 905-799-1478, ਰੋਇਲ ਆਟੋ ਜੀ। ਨਵਰੂਪ ਜੀ,
2: ਹਾਂਜੀ ਬਾਜੀ, ਸਤਿ ਸ਼੍ਰੀ ਅਕਾਲ ਜੀ,
0: ਕਿਵੇਂ ਹੋ?
2: ਬਸ ਠੀਕ ਠਾਕ, ਠੀਕ ਠਾਕ ਬਾਜੀ। ਬਾਜੀ ਇੱਕ ਲਾਈਨ ਆ, ਮੱਲੋ ਮੱਲੀ ਅੱਖਾਂ ਲੜੀਆਂ ਟੁੱਟੀਆਂ ਕਚਹਿਰੀਆਂ ਚ ਜਾ ਕੇ,
0: ਹਾਏ ਹਾਏ।
2: ਹਾਂਜੀ ਇਹ ਬਾਜੀ ਮੈਂ ਰੁਲਦੀਆਂ ਵੀ ਵੇਖੀਆਂ ਵਿਚਾਰੀਆਂ, ਧੱਕੇ ਖਾਂਦੀਆਂ ਬਾਜੀ, ਨਾ ਇੱਧਰ ਦੀਆਂ ਰਹਿੰਦੀਆਂ ਨਾ ਉੱਧਰ ਦੀਆਂ ਰਹਿੰਦੀਆਂ। ਹਾਂਜੀ,
0: ਕੀ ਜਿਹੜੀਆਂ ਆਪਣੇ ਮਾਪਿਆਂ ਨੂੰ ਚੁਣ ਲੈਂਦੀਆਂ ਨੇ?
2: ਨਹੀਂ, ਜਿਹੜੀਆਂ ਮਾਪਿਆਂ ਨੂੰ ਛੱਡ ਦਿੰਦੀਆਂ ਨਾ।
0: ਕੀ? ਅੱਛਾ, ਤੁਸੀਂ ਕਹਿੰਦੇ ਜਿਹੜੀਆਂ ਮਾਪਿਆਂ ਨੂੰ ਛੱਡ ਦਿੰਦੀਆਂ, ਉਹ ਰੁਲਦੀਆਂ ਵੀ ਦੇਖੀਆਂ ਤੁਸੀਂ? ਹੈ,
2: ਦੇਖੀਆਂ ਭਾਜੀ, ਬੜਾ ਤਸ਼ੱਦਦ ਹੁੰਦਾ ਸਹੁਰੇ ਪਰਿਵਾਰ ਦੇ, ਉਹਨਾਂ ਨੂੰ ਪਤਾ ਹੁੰਦਾ ਇਹਦਾ ਪਿੱਛਾ ਨਹੀਂ ਹੈਗਾ। ਹੁਣ ਉਹ ਫਿਰ ਬਹੁਤ ਟੋਰਚਰ ਕਰਦੇ ਭਾਜੀ, ਕਈ ਪਰਿਵਾਰ ਇੱਦਾਂ ਦੇ ਵੀ ਹੈਗੇ ਆ। ਇਹ ਜ਼ਰੂਰੀ ਨਹੀਂ ਆ ਕਿ ਮਤਲਬ ਇਕੱਲਾ ਪਿਆਰ ਹੀ, ਮਤਲਬ ਗਾਣਾ ਹੀ ਕਿੱਦਾਂ ਪੀਪੇ ਵਿੱਚ ਜਦੋਂ ਆਟਾ ਮੁੱਕਦਾ ਜਾਨੂੰ ਜ਼ਹਿਰ ਲੱਗਦਾ ਭਾਜੀ, ਫਿਰ ਉਦੋਂ ਕਲੇਸ਼ ਚੱਲਦੇ ਫਿਰ। ਹਾਂਜੀ,
0: ਤੁਸੀਂ ਕੀ ਕਹਿੰਦੇ ਹੋ ਵੀ ਕੁੜੀ ਨੂੰ ਫਿਰ ਆਪਣੇ ਮਾਪਿਆਂ ਦੀ ਸੁਣਨੀ ਚਾਹੀਦੀ ਹੈ?
2: ਜਾਂ ਤੇ ਭਾਜੀ 100% ਦੇਣਾ ਚਾਹੀਦਾ ਮਨਾਉਣ ਵਾਸਤੇ। ਹਾਂਜੀ, ਤੇ ਜਾਂ ਫਿਰ ਭਾਜੀ ਜਦੋਂ ਪਤਾ ਵਾ ਘਰ ਦੇ ਇੱਦਾਂ ਦੇ, ਫਿਰ ਇੱਦਾਂ ਦਾ ਡਿਸੀਜਨ ਹੀ ਨਾ ਲਓ। ਹਾਂਜੀ, ਲੱਭਣਾ ਮੁੰਡਾ, ਫਿਰ ਮੁੰਡਾ ਕੁੜੀ ਜੇ ਲੱਭਣਾ ਵਾ ਆਪਣੇ ਵਿੱਚ ਹੀ ਲੱਭ ਲਓ। ਹਨਾ, ਮੈਂ ਤੇ
0: ਪਰ ਦੇਖੋ ਯਾਰ, ਐ ਥੋੜਾ ਪਿਆਰ ਹੁੰਦਾ, ਪਿਆਰ ਤਾਂ ਕਿਤੇ ਵੀ ਹੋ ਸਕਦਾ।
2: ਹਾਂ, ਇਹਦੇ ਕੇਸ ਤੇ ਹੁੰਦੇ ਆ ਭਾਜੀ, ਜੇ ਹੁਣ ਜੋ ਵੀ ਹੈ ਨਾ ਮਿਲ ਗਿਆ ਦਿਲ, ਵੱਧ ਤੋਂ ਵੱਧ ਕੋਸ਼ਿਸ਼ ਕੁੜੀ ਇਹੀ ਕਰੇ ਘਰਦਿਆਂ ਨੂੰ ਮਨਾਉਣ ਦੀ ਭਾਜੀ, ਕਿਉਂਕਿ ਇਕੱਲਾ ਵਿਆਹ ਨੀ ਹੁੰਦਾ, ਬਾਅਦ ਚ ਬੜੇ ਹੋਰ ਬੜੇ ਤਿਉਹਾਰ ਭਾਜੀ ਰਸਮਾਂ ਹੁੰਦੀਆਂ ਵਾ, ਫਿਰ ਬੱਚੇ ਕੀ ਕਹਿਣਗੇ ਸਾਡੇ ਨਾਨਕੇ ਕਿੱਥੇ ਆ ਜਾਂ ਕੌਣ ਹੀ ਗਏ।
0: ਪਰ ਭਾਜੀ ਯਾਰ, ਸੋਰੀ ਟੂ ਸੇ, ਪਰ ਫਿਰ ਜਦੋਂ ਬੱਚੇ ਵੱਡੇ ਹੋ ਗਏ ਦੱਸਣਾ ਪਊਗਾ ਵੀ ਤੇਰੇ ਉਹ ਮੰਨਦੇ ਨੀ ਸੀ ਤੇਰੇ ਪਿਓ ਨੂੰ, ਤੇ ਫਿਰ ਮੈਨੂੰ ਇਹ ਫੈਸਲਾ ਲੈਣਾ ਪਿਆ।
2: ਫਿਰ ਭਾਜੀ ਉਹ ਵੀ ਗਾੜੀ ਵੀ ਇਸੇ ਗੱਲ ਤੇ ਤਿਆਰ ਰਹਿਣ ਕਿ ਮਾਂ ਪਿਓ ਪੁੱਤ ਪਿਤਾ ਪਰ ਘੋੜਾ ਬੋਧਾ ਨਹੀਂ ਤਾਂ ਥੋੜਾ ਥੋੜਾ ਜੇ ਕੱਲ੍ਹ ਨੂੰ ਆਪਣੀ ਕੁੜੀ ਦਾ ਨਹੀਂ ਨਿਕਲ ਆਈ, ਫਿਰ ਉਹਨੇ ਸਟੈਂਡਰਡ ਹੋਣਾ ਚਾਹੀਦਾ ਉਹਨਾਂ ਨੂੰ।
0: ਚਲੋ ਨਹੀਂ, ਠੀਕ ਹੈ, ਥੈਂਕ ਯੂ ਵੀਰੇ। ਬਟ ਨਹੀਂ, ਹੁਣ ਦੇਖੋ ਜਿਹੜੀ ਜਨਰੇਸ਼ਨ ਚੇਂਜ ਹੋ ਰਹੀ ਆ ਨਾ, ਆਪਣੀ ਜਨਰੇਸ਼ਨ ਹੈ, ਤੁਸੀਂ ਬੱਚਿਆਂ ਨੂੰ ਕਦੇ ਐਂ ਕਹੋਗੇ ਕਿ ਜੇ ਤਾਂ ਤੂੰ ਉਹਨੂੰ ਚੁਣ ਲਿਆ ਤਾਂ ਸਾਡੇ ਨਾਲ ਨਾ ਗੱਲ ਕਰੀ? ਆਪਾਂ ਤਾਂ ਕਦੇ, ਮੈਂ ਤਾਂ ਕਦੇ ਨਾ ਕਹਾਂ। ਸੋ ਖੈਰ, ਇੱਕ ਤੁਸੀਂ ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਅਤੇ ਨੰਬਰ ਹੈ 905 8285800 ਏਰੀਅਨ ਮਿਲਜ਼ ਐਕੂਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ 9058285800। ਇੱਕ ਤੁਸੀਂ ਯਾਰ ਇੰਡੀਅਨ ਫਰੂਟਲੈਂਡ 'ਤੇ ਜਾਓ, ਇੰਡੀਅਨ ਫਰੂਟਲੈਂਡ ਦੀ ਜਿਹੜੀ ਲੋਕੇਸ਼ਨ ਹੈ ਸੈਂਡਲੋਡ ਅਤੇ ਹਰਨਟੇਰੀਓ ਵਾਲੀ, ਉੱਥੇ ਐਡੀ ਜ਼ਬਰਦਸਤ ਸੇਲ ਲੱਗੀ ਹੋਈ ਹੈ, ਮੈਂ ਕਹਿੰਦਾ ਛੱਡ ਹੀ ਗੱਲਾਂ ਦਿਓ। ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99, ਸਵਰਨਾ ਚੱਕੀ ਦਾ ਆਟਾ 20 ਪਾਊਂਡ 10.99, ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ 10 ਪਾਊਂਡ 8.99, ਆਪਣਾ 2% ਦਾ ਦੁੱਧ 4 ਲੀਟਰ 4.99, ਸੈਂਡਲਵੁੱਡ ਐਂਡ ਹਰਨਟੇਰੀਓ ਇੰਡੀਅਨ ਫਰੂਟਲੈਂਡ 9046। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
0: ਠੀਕ ਹੈ ਜੀ, ਕਿਵੇਂ ਹੋ?
3: ਵਧੀਆ ਭਾਜੀ। ਵੈਸੇ ਨਾ ਇਹ ਤੁਸੀਂ ਟੋਪਿਕ ਤਾਂ ਬਹੁਤ ਵਧੀਆ ਛੇੜਿਆ ਵਾ, ਵੇਖੋ ਤੁਸੀਂ ਲਓ ਮੈਰਿਜ ਜ਼ਰੂਰ ਕਰਾ ਲੈਂਦੇ ਪਰ ਬਾਅਦ ਚੋਂ ਵਾਲਾ ਦਾ ਹਾਲ ਵੀ ਤਾਂ ਸੋਚਣਾ ਚਾਹੀਦਾ ਨਾ। ਇੱਕ ਪਿਓ ਜਿਹਨੇ ਸਾਰੀ ਜ਼ਿੰਦਗੀ ਆਪਣੇ ਆਪ ਦੀ ਧੀ ਨੂੰ ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਜਦੋਂ ਵੇਂਦਾ ਵਾ ਕਿ ਦੂਜੀ ਬਰਾਦਰੀ ਹੈ ਜਾਂ ਕੁਛ ਆ, ਉਹਦੀ ਸਾਰੇ ਕਿਤੇ ਬਣੀ ਹੁੰਦੀ ਹੈ, ਮਾਰਕੀਟ ਵਿੱਚ ਤੁਰਦਾ ਵਿਸਰਦਾ ਵਾ, ਫਿਰ ਜਦੋਂ ਦੂਜੇ ਪਾਸੇ ਵਿਆਹ ਕਰਾਉਂਦੇ ਆ ਉਹਦੇ ਚਾਚੇ ਤਾਏ ਸਾਰੇ ਇਕਰਾਂ ਕਰਦੇ ਆ, ਮਾਂ ਬਾਹਰ ਨਿਕਲਣ ਜੋਗੀ ਨੀ ਰਹਿੰਦੀ, ਜਾਂ ਉਹ ਰਿਸ਼ਤੇਦਾਰਾਂ ਦੇ ਵਿੱਚ ਗੱਲ ਹੀ ਨੀ ਕਰਨ ਜੋਗੀ
0: ਰਹਿੰਦੀ। ਕਿਉਂ ਨੀ ਜੋਗੇ ਰਹਿੰਦੇ? ਉਹ ਤਾਂ ਫਿਰ ਉਹਨਾਂ ਦੀ ਇੱਕ, ਸੋਰੀ ਤੁਸੀਂ, ਇੱਕ ਮੂਰਖਤਾ ਫਿਰ ਉਹਨਾਂ ਦੀ ਹੈ। ਕਿਉਂ ਯਾਰ, ਫਿਰ ਕੀ ਹੋ ਗਿਆ?
3: ਨਹੀਂ ਹੋਇਆ ਤਾਂ ਚਲੋ ਕੁਛ ਨੀ, ਪਰ ਇੱਕ ਮੈਂਟੈਲਿਟੀ ਤਾਂ ਹੁੰਦੀ ਹੈ ਨਾ ਆਪਣੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੁੰਦੀ ਹੈ, ਚਲੋ ਆਪਦੀ ਮਰਜ਼ੀ ਨਾਲ ਚੜਾ ਵੀ ਲੈਂਦੀ ਵਿਆਹ, ਉਹ ਵੀ ਉਹ ਠੀਕ ਆ, ਪਰ ਬਾਅਦ ਦੇ ਵਿੱਚ ਜ਼ਿਆਦਾਤਰ ਲਵ ਮੈਰਿਜ ਤਾਂ ਟੁੱਟ ਹੀ ਜਾਂਦੀਆਂ ਨੇ।
0: ਕੌਣ ਕਹਿੰਦਾ? ਤੁਹਾਡੇ ਕੋਲ ਇਹਦਾ ਕੋਈ ਸਟੈਟਿਸਟਿਕ ਹੈਗਾ?
3: ਹਾਂਜੀ,
0: ਜ਼ਿਆਦਾਤਰ
3: ਭਾਜੀ ਜ਼ਿਆਦਾਤਰ ਇੰਝ ਹੁੰਦਾ ਕਿ ਬਾਅਦ ਚ ਉਪਲਬਧ, ਜਿਵੇਂ ਵਿਆਹ ਤੋਂ ਪਹਿਲਾਂ ਤਾਂ ਇੱਕ ਦੂਜੇ ਨਾਲ ਸਾਰੀ ਗੱਲ ਸਾਂਝੀ ਕਰ ਲੈਣੀ, ਸਾਰਾ ਕੁਛ ਕਰ ਲੈਣਾ, ਜਦੋਂ ਬਾਅਦ ਦੇ ਵਿੱਚ ਆਉਂਦਾ ਵਾ ਰਿਸ਼ਤੇਦਾਰ ਇੱਕ ਦੂਜੇ ਦੀ ਭੈਣ ਜਾਂ ਆਉਂਦੀਆਂ ਭੂਆ, ਉਹ ਇੱਕ ਦੂਜੇ ਟਿਕਟ ਨੀ ਦਿੰਦੀਆਂ ਹੁੰਦੀਆਂ, ਲੜਾਈ ਪੈਂਦੀ ਹੈ, ਪਹਿਲਾਂ ਤਾਂ ਉਹ ਸਾਰੀ ਗੱਲ ਸਾਂਝੀ ਕਰ ਲੈਂਦਾ, ਬਾਅਦ ਚ ਉਹ ਗੱਲਾਂ ਲਟਾਉਂਦਾ ਵਾ, ਬਾਅਦ ਦੇ ਵਿੱਚ ਤਾਂ ਸਿਚੁਏਸ਼ਨ ਬਹੁਤ ਹੋ ਜਾਂਦੀ, ਜਦੋਂ ਬੰਦਾ ਉਹ ਇਕੱਲਾ ਰਹਿ ਜਾਂਦਾ ਹੈ ਨਾਲੇ ਡਿਪਰੈਸ਼ਨ ਹੋ ਜਾਂਦਾ, ਸਾਰਾ ਕੋਈ ਬੁਰਾ ਹਾਲ ਹੋ ਜਾਂਦਾ।
0: ਨਹੀਂ ਫਿਰ ਇਹੀ ਗੱਲ ਤਾਂ ਫਿਰ ਮਾਪਿਆਂ ਨੂੰ ਸੋਚਣੀ ਚਾਹੀਦੀ ਹੈ ਕਿ ਸਾਡੀ ਧੀ ਹੈ ਜਾਂ ਸਾਡਾ ਮੁੰਡਾ ਇਹ ਬਾਅਦ ਚੋਂ ਤੰਗ ਹੋਊਗਾ, ਇਕੱਲਾ ਰਹਿ ਜਾਊਗਾ, ਵੀ ਅਸੀਂ ਇਹਦਾ ਸਾਥ ਦਈਏ।
3: ਚਲੋ ਦਿੰਦੇ ਵੀ ਆ, ਪਰ ਉਹ ਸਾਰੀ ਗੱਲ ਥੋੜਾ ਉਹਨੂੰ ਦੱਸਦੇ ਆ ਜਾਂ ਕੁਛ ਵੀ ਆ ਦੱਸਦੇ ਆ, ਸਾਰੀਆਂ ਗੱਲਾਂ ਤਾਂ ਲਿਖੋ ਵੀ ਲੈਂਦੀ ਆ ਇਸਦੇ ਵਿੱਚੋਂ।
0: ਨਹੀਂ ਨਹੀਂ ਠੀਕ ਹੈ ਸਰ, ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਦੇਖਦੇ ਆ, ਸਾਰੇ ਆਓ ਯਾਰ, ਦੱਸੋ ਮੈਨੂੰ ਲੇਡੀਜ਼ ਕੀ ਕਹਿੰਦੇ ਹੋ, ਜੇ ਤੁਸੀਂ ਹੁੰਦੇ ਇਸ ਪੋਜੀਸ਼ਨ 'ਚ ਕੀ ਕਰਦੇ? ਨੰਬਰ ਹੈ ਆਪਣਾ 9056737975603573, ਆਪਣਾ ਨੰਬਰ ਹੈ, ਯਾਦ ਰੱਖੋ ਜ਼ਰੂਰ। ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਹੈ ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, ਐਨਕ ਇੱਕ ਲਓ ਦੂਜੀ ਫ੍ਰੀ, ਠੀਕ ਹੈ, ਪ੍ਰਸਕ੍ਰਿਪਸ਼ਨ ਦੀ ਐਨਕਾਂ, ਸਨ ਗਲਾਸਿਸ ਬਾਏ ਵਨ ਗਿੱਟ ਵਨ ਫ੍ਰੀ, ਨੰਬਰ ਹੈ 9057933937 9057933937, ਅਤੇ ਤੁਸੀਂ ਯਾਦ ਰੱਖੋ ਬਿਯੋਂਡ ਬਿਯੋਂਡ ਬਿਯੋਂਡ ਆਈਵਰ ਰੋਮੀ ਬਾਈ ਜੀ ਨੂੰ ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਨੇ। ਅਵਤਾਰ ਜੀ, ਹਾਂਜੀ
4: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ,
0: ਕਿਵੇਂ ਹੋ ਜੀ?
4: ਬਸ ਵਧੀਆ ਭਾਜੀ
0: ਜੀ।
4: ਅੱਛਾ ਭਾਜੀ, ਏਦਾਂ ਹੀ ਕਿ ਜਿੱਦਾਂ ਨਾ ਮੇਰੀ ਵੀ ਜਿੱਦਾਂ ਲਵ ਮੈਰਿਜ ਹੋਈ ਸੀ,
0: ਹਾਂ,
4: ਤੇ ਮੇਰੇ ਵੀ ਜਿੱਦਾਂ ਫੈਮਿਲੀ ਸਟਾਰਟਿੰਗ 'ਚ, ਤੇ ਮੈਂ ਗੱਲਬਾਤ ਕੀਤੀ ਤੇ ਮੇਰੀ ਫੈਮਿਲੀ ਮੰਨਦੀ ਸੀ
0: ਓਕੇ
4: ਰਿਕਾਰਡ ਸੀ, ਤੇ ਫਿਰ ਮੈਂ ਆਪਣੇ ਮਤਲਬ ਕਿ ਰੈਲੇਟਿਵਸ ਨੂੰ ਵਿੱਚ ਪਾਇਆ।